परम सम्मान योग शब्द गुरु साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरु सवारे सतसंगी जनों आप जी रात्रि वेले दे दीवान दी हाजरी भर रहे हो। सतगुरु जी ने जो गुरु सिख ले नेम बनाया है उस बनाई हुई मर्यादा दे अनुसार आप जी ने सोदर रहराज साहब जी दा पाठ गुरु सवारियां तो सरवण कीता है। हजूर दे चरणा विच अरदास हुई वितर हुकम साहब श्री गुरु अर्जन देव महाराज जी खुरां दा उचारण कीता होया आप जी ने सरवण कीता है। तू काहे दुर्लह प्राणियां तुद राखेगा सृजनहार। बड़े प्यारे ढंग नाल हजूर साडे अंदर नू टिका बख्श दे ने। आओ प्यारियो जिथे आपा हर बुधवार पिछले कुछ समय तो गुरु नानक साहब जी दी पावन पवित्र बाणी जपजी साहब जी दी विचार करदे आ रहे सां। छे पौड़ियां हजूर दी पवित्र बाणी दियां जितनी कु मत गुरुदेव ने बख्शी उस अनुसार विचार कीती गई। मता कोई ए समझ लवे कि ए फाइनल है, जो कुछ आपा कह दिता बस इस तो अगे कुछ नहीं। मनुख दी मत थोड़ी है, ओ असगा सागर है। जिवें हुण एक कोई समुंदर विचों लोटा पानी दा भर लवे ते ए कही जाए कि मैं सारे समुंदर नूं पानी दे नूं भरे हुए नूं लोटे विच पा लिया ते ए मनुख दी अज्ञानता है। जितनी कु तैनू लोड़ सी तू केवल अपने भांडे मुताबक भर सके ओ तां अजे असगा है। तेरे वर्गे पता नहीं कितने कु ओदे कोलो दाता लै सकदे। कहण तो मुराद जितनी कु विचार कीती है ए जिन्नी कु भांडे नूं गुरु ने सूझ पाई उन्नी कु आपा विचार कीती है। पर ओ इस तो अगे होर बेअंत बेअंत है। आओ साहिब श्री गुरु गोबिंद सिंह सच्चे पिता महाराज जिन्हां दा आगमन पूर्वी पिछले दिनी बतीत होया है, जिन्हां दे सपुत्रां दे साके भी इसे मकीने दे अंदर आए ने। मैं एतवार अर्ज कीती सी हजूर दे चमकौर गढ़ी दे साके ने आरंभ कीता इतिहासक तथां दे नाल कि गुरु गोबिंद सिंह महाराज 19 दिसंबर दी रात नूं आनंदपुर तो चले ने। सतगुरु सरसा दे किनारे 20 दिसंबर दे अमृत वेले पहुंचे ने। हजूर ने सरसा पार कीती, परिवार तीन हिस्सों विच वंडिया गया। इस तो अगे गुरुदेव रोपड़ आए ने, 20 दी रात इत्थे टिके ने दिन ते 21 दिसंबर दी रात शामा वेले मेरे हजूर चमकौर गढ़ी विच पहुंच गए। ओ कच्ची हवेली सतगुरु उस हवेली अंदर अपना टिकाणा कीता है। उस रात सोदर रहराज साहिब जी दे पाठ कीते गए। कई दिनां दे भुखे भाणियां नूं अज जल पानी मिलिया। हजूर ने छकिया, गुरु के सिखां ने छकिया। रात बत्ती तोई मैं अर्ज कीती, कुछ विद्वान ए भी कह रहे ने कि धन गुरु कलगी वाले सच्चे पिता सारी रात उस अकाल पुरख दा शुकराना करदे रहे। गुरु के सिखां दी अपने हथी सेवा भी कीती। आओ प्यारियो उस तो अगे जिवें ए बरतांत वापरदा है जितनी कु सोच गुरु गोबिंद सिंह जी कृपा करके बख्शणगे आपां इसे इतिहासक लड़ी नूं अगे आरंभ करिए। गुरु बख्शी फतेह प्रवान करो जी। वाहिगुरु जी का खालसा, वाहिगुरु जी की फतेह।
ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 21 ਦਸੰਬਰ ਦੀ ਰਾਤ ਗੁਰਦੇਵ ਨੇ ਚਮਕੌਰ ਦੀ ਗੜੀ ਅੰਦਰ ਬਤੀਤ ਕੀਤੀ ਹੈ ਤੇ 22 ਦਸੰਬਰ ਦਾ ਜਦੋਂ ਦਿਨ ਚੜਿਆ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ। ਆਸਾ ਦੀਵਾਰ ਦਾ ਕੀਰਤਨ ਉੱਥੇ ਵੀ ਹੋਇਆ, ਨਿਤਨੇਮ ਦੀਆਂ ਬਾਣੀਆਂ ਦਾ ਜਾਪ ਉੱਥੇ ਵੀ ਕੀਤਾ ਗਿਆ। ਅੰਮ੍ਰਿਤ ਵੇਲੇ ਹਜ਼ੂਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵੀ ਜੁੜੇ ਨੇ ਤੇ ਜਦੋਂ ਇਹ ਸੂਰਜ ਦੀ ਟਿੱਕੀ ਨਿਕਲੀ ਤੇ ਉਸ ਦਿਨ ਅਰਜ਼ ਕੀਤੀ ਸੀ। ਸੂਬਾ ਸਰਹੰਦ ਦਾ ਵਜ਼ੀਰ ਖਾਂ ਵੀ ਇਹਦੇ ਵਿੱਚ ਸ਼ਾਮਲ ਏ। ਦੂਸਰੀ ਤਰਫ ਲਾਹੌਰ ਤੋਂ ਸੂਬਾ ਜ਼ਬਰਦਸਤ ਖਾਂ ਵੀ ਇਹਦੇ ਵਿੱਚ ਸ਼ਾਮਲ ਹੋਇਆ ਇਸ ਜੰਗ ਵਿੱਚ। ਪਹਾੜੀ ਰਾਜੇ ਵੀ ਸ਼ਾਮਲ ਹੋਏ ਨੇ, ਜੰਮੂ ਰਿਆਸਤ ਦਾ ਰਾਜਾ ਵੀ ਸ਼ਾਮਲ ਹੋਇਆ, ਦਿੱਲੀ ਤੋਂ ਵੀ ਫੌਜ ਆਈ ਏ ਤੇ ਬਸ ਇੱਕੋ ਹੀ ਨਿਸ਼ਾਨਾ ਹੈ, ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦੇ ਪਕੜ ਲਿਆ ਜਾਏ ਤੇ ਜੇ ਉਹ ਜਿੰਦਾ ਹੱਥ ਨਹੀਂ ਆਉਂਦਾ ਤੇ ਕਿਸੇ ਤਰੀਕੇ ਦੇ ਨਾਲ ਆਪਾਂ ਹਮਲਾ ਕਰਕੇ ਉਹਦੇ ਸ਼ੀਸ਼ ਨੂੰ ਧੜ ਤੋਂ ਅਲੈਦਾ ਕਰਕੇ ਉਹਦੇ ਸਿਰ ਨੂੰ ਦਿੱਲੀ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਤਿਆਰ ਬੈਠੇ ਨੇ ਤੇ ਉਸ ਵਕਤ ਇਹਨਾਂ ਨੂੰ ਇੱਕ ਸੋਚ ਪੂਰੀ ਹਾਕਮਾਂ ਨੂੰ ਕਿ ਕਿਤਨਾ ਚੰਗਾ ਹੋਵੇ ਆਪਾਂ ਇਸ ਕੱਚੀ ਹਵੇਲੀ ਨੂੰ ਪੌੜੀਆਂ ਲਾ ਕੇ ਇਹਦੇ ਅੰਦਰ ਪ੍ਰਵੇਸ਼ ਕਰ ਲਈਏ ਤੇ ਹੱਥੋਂ ਹੱਥੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਰ ਉਹਨਾਂ ਦੇ ਸਿੱਖਾਂ ਨੂੰ ਜਿੰਦੇ ਜੀ ਕਿਉਂ ਨਾ ਪਕੜ ਲਿਆ ਜਾਏ। ਪਰ ਕੀ ਪਤਾ ਸੀ ਭੋਲਿਓ, ਜਿਸ ਗੁਰੂ ਨੂੰ ਆਨੰਦਪੁਰ ਤੋਂ ਤੁਰਿਆ ਤੁਸੀਂ ਅਜੇ ਤੱਕ ਘੇਰ ਕੇ ਪਕੜ ਨਹੀਂ ਸਕੇ, ਉਸ ਸਤਿਗੁਰੂ ਤੇ ਉਸ ਗੁਰੂ ਦੇ ਸਿੱਖਾਂ ਨੂੰ ਪੌੜੀਆਂ ਲਾ ਕੇ ਤੁਹਾਡੇ ਵਰਗੇ ਕਾਇਰ ਤੇ ਬੁੱਝ ਦਿਲ ਇਨਸਾਨ ਕਦੀ ਪਕੜ ਨਹੀਂ ਸਕਦੇ। ਮੈਂ ਅਰਜ਼ ਕੀਤੀ, ਸਭ ਤੋਂ ਪਹਿਲਾਂ ਪੌੜੀ ਲਾਈ ਸੀ ਇੱਕ ਮੁਸਲਮਾਨ ਜਰਨੈਲ ਸੀ ਜਿਹਦਾ ਨਾਮ ਸੀ ਨਾਹਰ ਖਾਂ। ਪੌੜੀ ਲਾ ਕੇ ਇਹ ਹਵੇਲੀ ਵਿੱਚ ਆਉਣ ਲੱਗਾ, ਹਜ਼ੂਰ ਨੇ ਤੱਕਿਆ ਤੇ ਮੇਰੇ ਗੁਰੂ ਕਲਗੀ ਵਾਲੇ ਦਾ ਪਹਿਲਾ ਤੀਰ ਚਮਕੌਰ ਦੀ ਗੜੀ ਵਿੱਚੋਂ ਇਹ ਨਾਹਰ ਖਾਂ ਦੀ ਛਾਤੀ ਦੇ ਵਿੱਚ ਪਰੋ ਦਿੱਤਾ ਗਿਆ ਤੇ ਪੌੜੀ ਦੇ ਸਮੇਤ ਇਹ ਕਈ ਭਵਾਂਤਲੀਆਂ ਖਾਂਦਾ ਹੋਇਆ ਜ਼ਮੀਨ ਤੇ ਡਿੱਗ ਪਿਆ। ਇਸ ਦੇ ਨਾਲ ਇੱਕ ਹੋਰ ਪੌੜੀ ਲੈ ਕੇ ਆਇਆ ਜਿਸ ਦਾ ਨਾਮ ਸੀ ਗਨੀ ਖਾਂ। ਕਹਿੰਦੇ ਨੇ ਜਦੋਂ ਇਹ ਉੱਤੇ ਚੜ੍ਹਨ ਲੱਗਾ, ਮੈਂ ਉਸ ਦਿਨ ਅਰਜ਼ ਕੀਤੀ ਸੀ, ਗਨੀ ਖਾਂ ਉਹ ਨਹੀਂ ਜਿਹਨੇ ਮਾਛੀ ਵਾਲੇ ਹਜ਼ੂਰ ਦੀ ਸੇਵਾ ਕੀਤੀ, ਇਹ ਹੋਰ ਏ। ਇਹ ਵੀ ਪੌੜੀ ਲਾ ਕੇ ਚੜ੍ਹਨ ਲੱਗਾ, ਸਾਹਿਬ ਨੇ ਉੱਤੋਂ ਗੁਰਜ ਆਪਣਾ ਛੱਟਿਆ ਤੇ ਇਹਦਾ ਸਿਰ ਖਕੜੀ ਖਕੜੀ ਹੋ ਗਿਆ। ਇਸ ਤਰ੍ਹਾਂ ਸਿਰ ਪਾਟ ਗਿਆ ਜਿਵੇਂ ਮਾਨੋ ਮੱਖਣ ਦਾ ਭਰਿਆ ਹੋਇਆ ਜਾਂ ਦੁੱਧ ਦਾ ਭਰਿਆ ਹੋਇਆ ਕੱਚਾ ਮਿੱਟੀ ਦਾ ਭਾਂਡਾ ਪਾਟ ਗਿਆ। ਇਹਦੇ ਡਿੱਗਣ ਦੀ ਦੇਰ ਸੀ। ਤੀਜਾ ਸੀ ਖਵਾਜਾ ਮਰਦੂਦ, ਜਿਹਨੂੰ ਖਵਾਜਾ ਮਹਿਮੂਦ ਵੀ ਕਹਿੰਦੇ ਸਨ। ਸਾਹਿਬ ਨੇ ਆਪਣੇ ਜ਼ਫਰਨਾਮੇ ਵਿੱਚ ਉਹਨੂੰ ਮਰਦੂਦ ਲਿਖਿਆ। ਮਰਦੂਦ ਦਰ ਤੇ ਕਾਇਰ ਬੁੱਝ ਦਿਲ, ਹਜ਼ੂਰ ਕਹਿੰਦੇ ਨੇ ਖਵਾਜਾ ਮਰਦੂਦ ਤੁਰਿਆ ਆਉਂਦਾ ਤੇ ਜਦੋਂ ਦੋ ਸਾਥੀ ਜ਼ਮੀਨ ਤੇ ਡਿੱਗੇ ਦਿੱਸੇ ਇਹ ਪੌੜੀ ਛੱਡ ਕੇ ਦੌੜ ਗਿਆ ਤੇ ਸਾਹਿਬ ਕਹਿੰਦੇ ਨੇ ਜ਼ਫਰਨਾਮੇ ਅੰਦਰ, ਮੈਨੂੰ ਅਫਸੋਸ ਏ ਜੇ ਕਿਤੇ ਖਵਾਜਾ ਮਰਦੂਦ ਤੂੰ ਉਸ ਵਕਤ ਮੇਰੇ ਸਾਹਮਣੇ ਆਉਂਦਾ ਤੇ ਇੱਕ ਤੀਰ ਮੈਂ ਤੇਰੀ ਛਾਤੀ ਵਿੱਚ ਵੀ ਪਰੋ ਦੇਣਾ ਸੀ। ਜਦੋਂ ਇਹ ਦੋ ਇਹਨਾਂ ਦੇ ਸਾਥੀ ਖਤਮ ਹੋ ਗਏ ਤੇ ਇੱਕੋ ਦਮ ਚਮਕੌਰ ਦੀ ਗੜੀ ਵੱਲ ਨੂੰ ਵਜ਼ੀਰ ਖਾਂ ਕਹਿੰਦਾ ਇੱਕੋ ਹਮਲਾ ਕਰ ਦਿਓ ਤੇ ਇਹਨਾਂ ਦੇ ਦਰਵਾਜ਼ੇ ਨੂੰ ਤੋੜ ਕੇ ਗਲੀ ਨੂੰ ਚਾਰ ਚੁਫੇਰੇ ਘੇਰਾ ਪਾ ਲਓ, ਇਸ ਢੰਗ ਨਾਲ ਹਮਲਾ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਤੇ ਇਹਦੇ ਪੁੱਤਰ ਇਹਦੇ ਵਿੱਚੋਂ ਨਿਕਲ ਨਾ ਸਕਣ। ਤੇ ਮੈਂ ਅਰਜ਼ ਕੀਤੀ ਸੀ, ਮੇਰੇ ਸਾਹਿਬ ਨੇ ਜ਼ਫਰਨਾਮੇ ਵਿੱਚ ਇੱਕ ਬਚਨ ਲਿਖਿਆ ਸੀ, ਕਹਿਣ ਲੱਗੇ ਔਰੰਗਜ਼ੇਬ ਮੈਨੂੰ ਅਫਸੋਸ ਏ ਤੇਰੇ ਵਰਗਾ ਮਨੁੱਖ ਜਿਹੜਾ ਇੱਕ ਜ਼ਿੰਮੇਵਾਰ ਬੰਦਾ ਤਖ਼ਤ ਤੇ ਬੈਠਾ ਹੋਵੇ ਤੇ ਜਿਹੜਾ ਇਹ ਵੀ ਦਾਅਵਾ ਕਰੇ ਮੈਂ ਇਸਲਾਮ ਦਾ ਪ੍ਰਚਾਰਕ ਹਾਂ, ਮੈਂ ਇਸਲਾਮ ਦਾ ਪ੍ਰਚਾਰ ਕਰਨਾ ਵਾ ਤੇ ਕੁਰਾਨ ਦੀ ਕਸਮ ਖਾ ਕੇ ਮੁੱਕਰ ਜਾਣਾ ਤੇ ਇੱਕ ਪਾਸੇ ਮੇਰੇ 40 ਭੁੱਖੇ ਪਾਣੇ ਸਿੱਖ ਨੇ। ਸਾਹਿਬ ਨੇ ਗਿਣਤੀ ਉੱਥੇ 40 ਕੀਤੀ ਤੇ ਉਸੇ ਸ਼ੇਰ ਦੇ ਆਧਾਰ ਤੇ ਜ਼ਫਰਨਾਮੇ ਦੀ ਉਸ ਸਤਰ ਦੇ ਆਧਾਰ ਤੇ ਫਿਰ ਵਿਦਵਾਨਾਂ ਨੇ ਇੱਕ ਪਾਸੇ 10 ਲੱਖ ਦੀ ਗਿਣਤੀ ਕਰ ਦਿੱਤੀ ਤੇ ਦੂਸਰੀ ਤਰਫ 40 ਸਿੱਖਾਂ ਦੀ ਗਿਣਤੀ ਕੀਤੀ। ਵੈਸੇ ਗਿਣਤੀ ਵਿੱਚ 44 ਬਣਦੇ ਨੇ। ਸਾਹਿਬ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਔਰੰਗਜ਼ੇਬ ਗੁਰਸਨਾ ਚ ਕਾਰੇ ਕੁਨਦ ਚ ਹਲ ਨਰ, ਮੇਰੇ 40 ਸਿੱਖ ਭੁੱਖੇ ਪਾਣੇ ਸਨ ਕਿ 10 ਲੱਖ ਬਰਾਇਦ ਬਰੋ ਬੇਖਬਰ, ਪਰ ਤੇਰੇ 10 ਲੱਖ ਜਿਹੜੇ ਫੌਜੀ ਨੇ
ਉਹ ਇਸੇ ਤਰ੍ਹਾਂ ਸਿੱਖਾਂ ਉੱਤੇ ਆ ਕੇ ਟੁੱਟ ਪਏ ਨੇ। ਇਹ ਕਿੱਧਰ ਦੀ ਸ਼ਾਨਤ ਹੈ? ਉੱਥੇ ਅਗਲਾ ਸ਼ੇਰ ਜਿਹੜਾ ਗੁਰਦੇਵ ਨੇ ਕਿਹਾ, ਕਹਿਣ ਲੱਗੇ, ਮੈਂ ਨਹੀਂ ਚਾਹੁੰਦਾ ਕਿ ਖੂਨ ਖਰਾਬਾ ਹੋਵੇ, ਮੈਂ ਨਹੀਂ ਚਾਹੁੰਦਾ ਕਿ ਲੋਕਾਂ ਦੇ ਖੂਨ ਦੀਆਂ ਨਦੀਆਂ ਵਗਣ, ਪਰ ਹੱਦ ਹੋ ਗਈ, ਕਸਮਾਂ ਚੁੱਕ ਕੇ ਮੁਕਰਨ ਵਾਲਿਓ, ਤੁਸੀਂ ਚਮਕੌਰ ਦੀ ਗੜੀ ਵੀ ਘੇਰ ਲਈ, 40 ਭੁੱਖੇ ਪਾਣੇ ਸਿੱਖ ਵੀ ਘੇਰੇ।

ਕੌਰ ਦੀ ਗੜੀ ਵੇਲੇ ਉਚਾਰਿਆ ਸੀ। ਜਦੋਂ ਸਾਹਿਬ ਨੇ ਕਿਹਾ ਨਾ ਬਾਲ ਚਾਰਗੀ ਦਰਮਿਆ ਆਮਦੰਦ ਬਾ ਤਦਬੀਰੇ ਤੀਰੋ ਤੁਫੰਗ ਆਮਦੰਦ, ਅੱਗੇ ਕਹਿੰਦੇ ਚੂ ਕਾਰ ਅਜ ਹਮਾ ਹੀਲ ਤੇ ਦਰ ਗੁਜਰ। ਹੁਣ ਸਾਰੇ ਗੀਲਿਆਂ ਤੋਂ ਪਾਣੀ ਤੁਪ ਟੱਪ ਗਏ। ਆਨੰਦਪੁਰ ਤੁਸੀਂ ਕੁਰਾਨ ਦੀ ਕਸਮ ਕਹਿ ਕੇ ਛੁਡਵਾਇਆ ਤੇ ਮੈਂ ਛੱਡ ਦਿੱਤਾ। ਤੁਸੀਂ ਕੁਰਾਨ ਦੀ ਕਸਮ ਖਾ, ਗਊ ਦੀ ਕਸਮ ਖਾ, ਫਿਰ ਵੀ ਮੇਰਾ ਪਿੱਛਾ ਕੀਤਾ, ਮੈਂ ਕੁਝ ਨਹੀਂ ਕਿਹਾ। ਪਰ ਅੱਜ ਜਦੋਂ ਸਾਰੇ ਹੀ ਲਿਆ ਤੋਂ ਪਾਣੀ ਟੱਪ ਗਿਆ ਤੇ ਔਰੰਗਜ਼ੇਬ ਫਿਰ ਕਿਰਪਾਨ ਨੂੰ ਹੱਥ ਪਾ ਕੇ ਤੇਰੇ ਵਰਗੇ ਸਿਰ ਫਿਰਿਆਂ ਦੇ ਆਦਮੀਆਂ ਨੂੰ ਸੋਧ ਦੇਣਾ ਕੋਈ ਪਾਪ ਨਹੀਂ। ਸਾਹਿਬ ਨੇ ਕਿਹਾ ਤੂੰ ਕਾਰ ਅਜ ਹਮਾ ਹੀਲ ਤੇ ਦਰ ਗੁਜਰ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਹੁਣ ਮੈਂ ਆਪਣੀ ਕਿਰਪਾਨ ਦੇ ਮੁੱਠੇ ਤੇ ਹੱਥ ਪਾਇਆ। ਖੈਰ ਆਪਾਂ ਇਸ ਦਾਸਤਾਨ ਵੱਲ ਨੂੰ ਆਈਏ। ਜਦੋਂ ਸਾਧ ਸੰਗਤ 22 ਦਸੰਬਰ ਦਾ ਦਿਨ ਚੜਿਆ ਤੇ ਕਦੀ ਉਸ ਦ੍ਰਿਸ਼ ਨੂੰ ਆਪਣੀ ਸੁਰਤ ਨੂੰ ਉਸ ਸਮੇਂ ਨਾਲ ਕਿਤੇ ਆਪਾਂ ਮਿਲਾ ਕੇ ਦੇਖੀਏ ਕਿ ਭੁੱਖੇ ਪਾਣੇ ਸਿੱਖ ਹੋਣ ਜਿਨ੍ਹਾਂ ਨੂੰ ਕੇਵਲ ਅੱਜ ਰਾਤ ਪ੍ਰਸ਼ਾਦਾ ਮਿਲਿਆ ਹੋਵੇ, ਕਈ ਦਿਨਾਂ ਦੇ ਥੱਕੇ ਟੁੱਟੇ ਜਿਨ੍ਹਾਂ ਦੇ ਪੈਰਾਂ ਕੰਡੇ ਚੁੱਭੇ ਹੋਣ, ਸ਼ਸਤਰ ਚਲਾ ਚਲਾ ਕੇ ਹੱਥਾਂ ਵਿੱਚ ਵਿੱਢੇ ਤੇ ਦਾਗ ਪੈ ਗਏ ਹੋਣ ਤੇ ਉਹਨਾਂ ਨੂੰ ਚਾਰ ਚੁਫੇਰੇ ਜ਼ਾਲਮ ਨੇ ਘੇਰ ਲਿਆ ਹੋਵੇ ਤੇ ਜਿਸ ਗੁਰੂ ਦਾ ਪਰਿਵਾਰ ਅਜੇ ਆਨੰਦਪੁਰ ਹੋਵੇ ਇਕੱਠਾ, ਸਰਸਾ ਨਦੀ ਤੇ ਉਹ ਬਿਖਰ ਜਾਏ, ਦੋ ਪੁੱਤਰਾਂ ਦਾ ਪਤਾ ਹੀ ਨਹੀਂ ਕਿ ਕਿੱਥੇ ਹੈ, ਜਿੰਦੇ ਨੇ ਕਿਸੇ ਸੁਰੱਖਿਅਤ ਥਾਂ ਤੇ ਨੇ ਜਾਂ ਕਿਸੇ ਨੇ ਕੈਦ ਕਰ ਲਏ ਨੇ, ਦੋ ਪੁੱਤਰਾਂ ਦਾ ਪਤਾ ਨਾ ਹੋਵੇ ਤੇ ਦੋ ਹੋਣ ਸਾਹਮਣੇ, ਤੇ ਇਹ ਵੀ ਪਤਾ ਹੋਵੇ ਕਿ ਅੱਜ ਇਹਨਾਂ ਨੇ ਇੱਥੋਂ ਜਿੰਦੇ ਨਹੀਂ ਨਿਕਲ ਕੇ ਜਾਣਾ। ਕਦੀ ਉਸ ਬਾਪੂ ਦੇ ਅੰਦਰ ਨੂੰ ਪੜ ਕੇ ਤਾਂ ਦੇਖੋ, ਵੱਡੇ ਵੱਡੇ ਲੋਕ ਇੱਥੇ ਆ ਕੇ ਡਿੱਗ ਪੈਂਦੇ ਨੇ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੀ ਇਸ ਦਾਸਤਾਨ ਨੂੰ ਪੜ ਕੇ ਸੁਣ ਕੇ ਵੱਡੇ ਵੱਡੇ ਵਿਦਵਾਨ ਵੀ ਬੈਰਾਗ ਵਿੱਚ ਆ ਜਾਂਦੇ। ਇੱਕ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਲੈਕਚਰ ਦੇਣਾ ਸੀ ਡਾਕਟਰ ਰਾਧਾ ਕ੍ਰਿਸ਼ਨ ਨੇ, ਕਹਿੰਦੇ ਨੇ ਉਹ ਲੈਕਚਰ ਲਿਖ ਲੈ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਪੇਪਰ ਪੈ ਲਿਖਦੇ ਨੇ, ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗ੍ਰੰਥ ਕਿਤਾਬ ਲਿਖੀ ਪੁਰਖ ਭਗਵੰਤ ਤੇ ਉਹਦੇ ਜਿਹੜੇ ਆਰੰਭਕ ਪੰਨੇ ਨੇ ਉਹਦੇ ਵਿੱਚ ਉਹਨੇ ਦਿੱਤਾ। ਕਹਿੰਦੇ ਨੇ ਉਹ ਲਿਖਦੇ ਪਏ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਜਦੋਂ ਉਹ ਲਿਖਦੇ ਲਿਖਦੇ ਨਾ ਕਾਗਜ਼ ਵੱਲ ਝਾਤੀ ਮਾਰੀ ਤੇ ਕਾਗਜ਼ ਜਿਹੜਾ ਉਹ ਪਾਣੀ ਨਾਲ ਭਿੱਜਦਾ ਪਿਆ, ਸ਼ਾਹੀ ਫੈਲ ਗਈ ਤੇ ਹੈਰਾਨ ਹੋ ਗਏ ਕਿ ਪਾਣੀ ਤਾਂ ਕਿਤੇ ਹੈ ਨਹੀਂ, ਇਹ ਕਾਗਜ਼ ਕਿਵੇਂ ਗਿੱਲਾ ਹੋ ਗਿਆ। ਤੇ ਜਦੋਂ ਉਹਨੇ ਆਪਣੀ ਐਨਕ ਲਾ ਕੇ ਦੇਖਿਆ ਤੇ ਉਹਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ ਹੋਈ ਸੀ। ਜੇ ਇੱਕ ਲਿਖਾਰੀ ਬੰਦਾ ਲਿਖ ਲੱਗਿਆ ਇੰਨਾ ਵਹਿ ਤੁਰਦਾ। ਖੈਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਵਿਦਵਾਨਾਂ ਦੀ ਰਾਏ ਮੁਤਾਬਕ ਸਭ ਤੋਂ ਪਹਿਲਾਂ ਜਿਹੜਾ ਜਥਾ ਤੁਰਿਆ ਪੰਜਾਂ ਸਿੰਘਾਂ ਦਾ, ਇਹਨਾਂ ਵਿੱਚ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਗਏ, ਜਿਹੜੇ ਪਿਆਰੇ ਸਨ, ਪੰਜਾਂ ਪਿਆਰਿਆਂ ਵਿੱਚੋਂ ਸਨ। ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਇਹਨਾਂ ਨੇ ਅਰਦਾਸ ਕੀਤੀ, ਕਹਿਣ ਲੱਗੇ ਸਤਿਗੁਰੂ ਤੁਸੀਂ ਹੁਣ ਕਿਰਪਾ ਕਰਕੇ ਅਸੀਸ ਬਖਸ਼ੋ, ਐਸ ਦੇਹ ਵਿੱਚ ਤਾਂ ਪਰਤ ਕੇ ਹੋ ਸਕਦਾ ਹੈ, ਤੁਹਾਡੇ ਦੀਦਾਰ ਕਦੀ ਹੋਣ ਕੇ ਨਾ। ਤੇ ਗੁਰੂ ਕਲਗੀ ਵਾਲੇ ਨੇ ਕਿਹਾ ਸੀ ਹਿੰਮਤ ਸਿੰਘ ਤੂੰ ਮੇਰਾ ਪਿਆਰਾ ਹੈ, ਇਸ ਠੀਕਰੇ ਨੇ ਅੱਜ ਨਹੀਂ ਕੱਲ ਨਹੀਂ ਪਰਸੋਂ ਜ਼ਰੂਰ ਭੱਜ ਜਾਣਾ ਹੈ, ਦੇਹ ਦੇ ਮਿਲਾਪ ਤਾਂ ਪਤਾ ਨਹੀਂ ਹੋਵੇ ਕਿ ਨਾ, ਪਰ ਮੈਂ ਆਤਮਕ ਤੌਰ ਤੇ ਤੈਨੂੰ ਕਦੀ ਆਪਣੇ ਦੂਰ ਤੋਂ ਹੋ ਨਹੀਂ ਦਿਆਂ, ਕਦੀ ਅੰਦਰ ਦੇ ਵਿਛੋੜੇ ਨਹੀਂ ਪੈਂਦੇ, ਦੇਹ ਦੇ ਠੀਕਰ ਟੁੱਟਣ ਤੋਂ ਬਾਅਦ ਵੀ ਅੰਦਰ ਜੁੜਿਆ ਰਹਿਣਾ। ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ ਇਹਨਾਂ ਨੇ ਪੰਜ ਸਿੰਘ ਲਏ ਨੇ ਆਪਣੇ ਨਾਲ, ਗੁਰੂ ਕਲਗੀ ਵਾਲੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਭਾਈ ਸਾਹਿਬ ਨੇ ਇਸ ਕੱਚੀ ਗੜੀ ਦਾ ਦਰਵਾਜ਼ਾ ਖੋਲਿਆ ਤੇ ਜਿਹੜੇ ਦੁਸ਼ਮਣ ਇਸ ਕੱਚੀ ਗੜੀ ਵੱਲ ਆਉਂਦੇ ਪਏ ਨੇ, ਤੇ ਪਿਆਰੇ ਭਾਈ ਹਿੰਮਤ ਸਿੰਘ ਜੀ ਪਤਾ ਨੀ ਕਿੰਨਿਆਂ ਕੁ ਲੋਕਾਂ ਨੂੰ ਚੀਰਦੇ ਨਿਕਲ ਗਏ ਨੇ, ਤੀਰਾਂ ਨਾਲ ਵਰਖਾ ਕੀਤੀ ਏ, ਇਹਨਾਂ ਨੇ ਨੇਜ਼ਿਆਂ ਨਾਲ ਪਰੋ ਦਿੱਤੇ ਨੇ, ਇਹਨਾਂ ਨੇ ਕਿਰਪਾਨਾਂ ਨਾਲ ਵੀ ਟੁਕੜੇ ਕਰ ਦਿੱਤੇ ਨੇ। ਉਹ ਯਾ ਅਲੀ ਦੇ ਨਾਰੇ ਪਹਿਲਾਂਦੇ ਨੇ, ਇੱਧਰ ਗੁਰੂ ਕੇ ਸਿੱਖ ਗੁਰੂ ਕੀ ਬਾਣੀ ਪੜਦੇ ਨੇ, ਤੇ ਮੇਰਾ ਬਾਜਾਂ ਵਾਲਾ ਪ੍ਰੀਤਮ ਮਾਹੀ ਚਮਕੌਰ ਗੜੀ ਦੇ ਚਬਾਰੇ ਵਿੱਚ ਆਕਾਰੀ ਵਿੱਚ ਬੈਠਾ ਤੇ ਆਪਣੇ ਪਿਆਰਿਆਂ ਨੂੰ ਮੈਦਾਨੀ ਜੰਗ ਅੰਦਰ ਜੂਝਦੇ ਹੋਏ ਦੇਖਦਾ ਪਿਆ। ਹੁਣ ਜਿਸ ਗੁਰੂ ਦੀਆਂ ਨਜ਼ਰਾਂ ਦੇ ਸਾਹਮਣੇ ਉਹਦੇ ਪਿਆਰੇ ਸ਼ਹੀਦ ਹੁੰਦੇ ਹੋਣਗੇ, ਤੇ ਕਿੰਨਿਆਂ ਕੁ ਭਾਗਾਂ ਵਾਲੇ ਉਹ ਗੁਰੂ ਕੇ ਸਿੱਖ ਹੋਣਗੇ ਜਿਹੜਾ ਆਪਣਾ ਸਭ ਕੁਝ ਗੁਰੂ ਤੋਂ ਕੁਰਬਾਨ ਕਰੀ ਬੈਠੇ। ਹਜ਼ੂਰ ਨੇ ਐਵੇਂ ਨੀ ਬਾਣੀ ਵਿੱਚ ਕਿਹਾ, ਕਹਿਣ ਲੱਗੇ ਦਾਤਾ ਜੇ ਸਤਿਗੁਰੂ ਤੂੰ ਕਹੇ ਕਿ ਆਪਣੀਆਂ ਅੱਖਾਂ ਨੂੰ ਕੱਢ ਕੇ ਮੇਰੇ ਚਰਨਾਂ ਵਿੱਚ ਰੱਖ ਦੇ, ਤੇ ਗੁਰੂ ਸਾਹਿਬ ਕਹਿੰਦੇ ਨੇ ਸਿੱਖ ਤਾਂ ਆਪਣੇ ਨੇਤਰ ਦੀਆਂ ਪੁਤਲੀਆਂ ਕੱਢ ਕੇ ਵੀ ਤੇਰੇ ਚਰਨਾਂ ਵਿੱਚ ਰੱਖ ਦੇਗਾ, ਪਰ ਤੂੰ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਵੇ। ਹਜ਼ੂਰ ਨੇ

ਕਿਆ ਅੱਖੀ ਕਾਰ ਧਰੀ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਕਿਉਂ ਇਹ ਆਪਣਾ ਆਪ ਕੁਰਬਾਨ ਕਰਦੇ ਨੇ ਜਿਹੜੇ ਗੁਰੂ ਕੀ ਬਾਣੀ ਵਿਚ ਪ੍ਰੀਤ ਦੇ ਇਹ ਸ਼ਬਦ ਗਾਉਂਦੇ ਹੋਣ ਕਿ ਹੇ ਮੇਰੇ ਦਾਤਾ ਕਿ ਤਨ ਮਨ ਕਾਟ ਕਾਟ ਸਭ ਅਰਤੀ ਵਿਚ ਅਗਨੀ ਆਪ ਜਲਾਈ ਜਿਹੜੇ ਪ੍ਰੀਤ ਦੇ ਇਹ ਸ਼ਲੋਕ ਪੜਦੇ ਹੋਣ ਕਿ ਭਿੱਡੋ ਸਿੱਜੋ ਕੰਬਲੀ ਅੱਲਾ ਵਰਸੈ ਮਿਉ ਜਾਇ ਮਿਲਾ ਤਿਨਾ ਸੱਜਣਾ ਟੁੱਟੋ ਨਾ ਹੀ ਨਿਹੋ ਜਿਹੜੇ ਇਹ ਗਾਉਂਦੇ ਹੋਣ ਸੰਮਨ ਜੋਸ ਪ੍ਰੇਮ ਕੇ ਦਮ ਕਿਉ ਹੋਤੀ ਸਾਟ ਰਾਵਣ ਖੁੱਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ ਜਿਨ੍ਹਾਂ ਅੰਦਰ ਇੰਨਾ ਗੁਰੂ ਨੇ ਪਿਆਰ ਭਰ ਦਿੱਤਾ ਹੋਵੇ ਕਰਵਤ ਭਲਾ ਨਾ ਕਰਵਤ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ ਤੇ ਉਹ ਗੁਰੂ ਕੇ ਸਿੱਖ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਿਉਂ ਨਹੀਂ ਕਰਨਗੇ। ਪਿਆਰੇ ਭਾਈ ਹਿੰਮਤ ਸਿੰਘ ਜੀ ਮੇਰੇ ਗੁਰੂ ਕਲਗੀ ਵਾਲੇ ਦੇ ਸਾਹਮਣੇ ਸ਼ਹਾਦਤ ਦਾ ਜਾਂ ਪੀਤਾ ਹੈ। ਸਿੱਖ ਵਿਦਵਾਨ ਕਹਿੰਦੇ ਨੇ ਇਹ ਤੋਂ ਬਾਅਦ ਦੂਸਰਾ ਜਥਾ ਪੰਜਾਂ ਦਾ ਇੱਕ ਹੋਰ ਗਿਆ ਤੇ ਜਦੋਂ ਦੂਸਰਾ ਜਥਾ ਗਿਆ ਇਹ ਵੀ ਸ਼ਹੀਦ ਹੋ ਗਏ ਨੇ ਤੇ ਉਧਰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸੰਗਤ ਸਿੰਘ ਹੋਰਾਂ ਨੇ ਆਪਸ ਵਿੱਚ ਸਲਾਹ ਕੀਤੀ ਏ। ਕਹਿਣ ਲੱਗੇ ਇੱਕ ਕੰਮ ਕਰੋ, ਘੋਰ ਜੰਗ ਹੁੰਦਾ ਪਿਆ। ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਪਿਆਰਿਆ ਤੂੰ ਗੁਰੂ ਕਲਗੀ ਵਾਲੇ ਦਾ ਪਿਆਰਾ, ਸਭ ਤੋਂ ਪਹਿਲਾਂ ਗੁਰੂ ਦੀ ਆਵਾਜ਼ ਤੇ ਤੂੰ ਉੱਠਿਆ ਤੇ ਇੱਕ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੇਨਤੀ ਕਰ ਸਕਣਾ। ਪੁੱਛਿਆ ਕੀ? ਕਹਿਣ ਲੱਗੇ ਸਤਿਗੁਰੂ ਨੇ ਇੱਕ ਬੇਨਤੀ ਕਰਦੇ ਦਾਤਾ, ਦੇਖੋ ਚਾਰ ਚੁਫੇਰੇ ਦੁਸ਼ਮਣ ਨੇ ਘੇਰਿਆ, ਧਿਆਨ ਰੱਖਣਾ। ਮੈਂ ਉੱਥੇ ਉਦਣ ਅਰਜ਼ ਕੀਤੀ ਸੀ ਇਹ ਕੋਈ ਨਾਟਕ ਨਹੀਂ, ਜਾਂ ਕਿਸੇ ਦੇ ਕਲਪੇ ਹੋਏ ਪਾਤਰ ਨਹੀਂ, ਜਾਂ ਇਹ ਲਿਖੀ ਹੋਈ ਕਹਾਣੀ ਦੇ ਸਿਰਜੇ ਹੋਏ ਆਪਣੇ ਮਨੋਕਲਪਿਤ ਜਿਹੜੇ ਲੋਕ ਨਹੀਂ, ਇਹ ਅਸਲੀਅਤ ਏ, ਇਹ ਹਕੀਕਤ ਏ, ਇਹਦੇ ਵਿੱਚ ਕੁਝ ਝੂਟ ਨਹੀਂ। ਕਹਿਣ ਲੱਗੇ ਭਾਈ ਦਇਆ ਸਿੰਘ ਤੂੰ ਇੱਕ ਅਰਦਾਸ ਕਰ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਤੁਸੀਂ ਇੱਕ ਮਿਹਰ ਕਰ ਦਿਓ ਨਾ, ਬਖਸ਼ਿਸ਼ ਕਰੋ, ਆਪਣੇ ਸਾਹਿਬਦਾਦਿਆਂ ਨੂੰ ਲੈ ਕੇ ਤੁਸੀਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਜਾਓ, ਅਸੀਂ ਤੁਹਾਡੇ ਨਾਲ ਹਾਂ। ਇਹ ਪਹਿਲੀ ਵਾਰ ਕਿਹਾ ਸੀ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਦਿਓ, ਅਸੀਂ ਮੈਦਾਨੇ ਜੰਗ ਵਿੱਚ ਨਾਲ ਤੁਰਾਂਗੇ, ਰਸਤਾ ਅਸੀਂ ਬਣਾਵਾਂਗੇ, ਆਪਣਾ ਖੂਨ ਡੋਲ ਕੇ। ਦਾਤਾ ਜੀ ਜੇ ਤੁਸੀਂ ਚਲੇ ਗਏ ਤੇ ਸਤਿਗੁਰੂ ਜੀ ਸਾਡੇ ਵਰਗੇ ਤੂੰ ਲੱਖਾਂ ਹੋਰ ਪੈਦਾ ਕਰ ਲਏਗਾ, ਤੇ ਜੇ ਮੇਰੇ ਦਾਤਿਆ ਅੱਜ ਤੂੰ ਭਾਣਾ ਵਰਤਾ ਦਿੱਤਾ ਤੇ ਅਸੀਂ ਭਾਵੇਂ ਕਰੋੜਾਂ ਵੀ ਪੈਦਾ ਹੋ ਜਾਈਏ ਪਰ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਗੁਰੂ ਕਿਤੋਂ ਨਹੀਂ ਮਿਲਣਾ। ਜੇ ਤੁਸੀਂ ਚਲੇ ਜਾਓ, ਕੈਸੇ ਕਮਾਲ ਦੇ ਸ਼ਬਦ ਸਨ, ਤੁਸੀਂ ਚਲੇ ਜਾਓ ਸਾਡੇ ਵਰਗੇ ਲੱਖਾਂ ਬਣਾ ਲੋਗੇ, ਕਈ ਦਇਆ ਸਿੰਘ ਕਈ ਧਰਮ ਸਿੰਘ ਪੈਦਾ ਕਰ ਲਏਗਾ, ਪਰ ਦਾਤਿਆ ਜੇ ਅੱਜ ਭਾਣੇ ਵਾਪਰ ਗਏ ਸਾਡੇ ਪੱਲੇ ਕੁਝ ਨਹੀਂ ਰਹਿਣਾ ਤੇ ਅਸੀਂ ਗੁਰੂ ਗੋਬਿੰਦ ਸਿੰਘ ਕਿੱਥੋਂ ਲੱਭਾਂਗੇ। ਜਦੋਂ ਆਪਸ ਵਿੱਚ ਪਹਿਲੀ ਸਲਾਹ ਕੀਤੀ ਗਈ ਤੇ ਪ੍ਰੋਫੈਸਰ ਕਰਤਾਰ ਸਿੰਘ ਸਿੱਖ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ, ਮੈਂ ਜਿਹੜੀ ਅਰਜ਼ ਆਪ ਜੀ ਨੂੰ ਲੈਕਚਰ ਪੂਰੇ ਵਿੱਚੋਂ ਕਰ ਰਿਹਾ, ਇਹ ਕੁਝ ਵਿਦਵਾਨਾਂ ਦੀਆਂ ਲਿਖਤਾਂ ਦਾ ਨਿਚੋੜ ਲਿਆ। ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਸੋਹਣ ਸਿੰਘ ਸੀਤਲ, ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਰੀ, ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰੀ, ਪ੍ਰੋਫੈਸਰ ਸਹਿਬ ਸਿੰਘ ਜੀ ਹੋਰੀ, ਡਾਕਟਰ ਗੰਡਾ ਸਿੰਘ ਜੀ ਹੋਰੀ, ਮੈਂ ਉਹਨਾਂ ਦਾ ਸਿਰਫ ਸਾਰਿਆਂ ਦੀ ਇਕੱਠੀ ਵਿਚਾਰ ਆਪ ਨਾਲ ਸਾਂਝੀ ਕਰ ਰਿਹਾ। ਕਈ ਕਈ ਥਾਵਾਂ ਤੇ ਹੋ ਸਕਦਾ ਦੋ ਰਾਵਾਂ ਹੋਣ ਪਰ ਮੈਂ ਉਹਨਾਂ ਨੂੰ ਛੱਡ ਦਿੱਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅਰਦਾਸ ਕਰਨ ਤੁਰਨ ਲੱਗੇ ਨੇ ਤੇ ਜਦੋਂ ਕਹਿੰਦੇ ਨੇ ਭਾਈ ਦਇਆ ਸਿੰਘ ਨੇ ਅਜੇ ਜਾ ਕੇ ਕਹਿਣੀ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਤੁਸੀਂ ਸਾਹਿਬਜ਼ਾਦਿਆਂ ਦੇ ਨਾਲ ਨਿਕਲ ਜਾਓ ਤੇ ਕੀ ਤੱਕਦੇ ਨੇ, ਬਾਬਾ ਅਜੀਤ ਸਿੰਘ ਜੀ ਨੇ ਆਪਣੇ ਗਲੇ ਦੇ ਵਿੱਚ ਪਰਨਾ ਪਾਇਆ ਹੋਇਆ, ਆਪਣੇ ਗਲੇ ਦੇ ਅੰਦਰ ਬਸਤਰ ਪਾਇਆ, ਕੱਪੜਾ ਪਾਇਆ ਤੇ ਦੋਨੋਂ ਹੱਥ ਜੋੜ ਕੇ ਕਹਿੰਦਾ ਪਿਆ ਸਤਿਗੁਰੂ ਕਿਰਪਾ ਕਰ ਦਿਓ ਪਿਤਾ ਜੀ, ਦੇਖੋ ਅੱਜ ਜਿੱਥੇ ਤੁਹਾਡੇ ਪਿਆਰੇ ਜੂਝਦੇ ਪਏ ਨੇ, ਕਿੰਨਾ ਚੰਗਾ ਹੋਵੇ ਪਿਤਾ ਜੀ ਜੇ ਤੁਸੀਂ ਅੱਜ ਇਜਾਜ਼ਤ ਦੇ ਕੇ ਆਪਣੇ ਪੁੱਤਰ ਨੂੰ ਵੀ ਹੱਥੀ ਤੋਰਦੇ ਹੋ। ਸਿੱਖ ਅਰਦਾਸ ਕੀ ਕਰਨ ਚੱਲੇ ਤੇ ਅੱਗੋ ਗੁਰੂ ਦਾ ਪੁੱਤਰ ਕੀ ਕਹਿੰਦਾ ਪਿਆ, ਸਾਹਿਬਜ਼ਾਦਾ ਕਹਿ ਰਹੇ ਨੇ ਸਤਿਗੁਰੂ ਤੁਸੀਂ ਅਸੀਸ ਦੇ ਕੇ ਤੋਰੋ ਤੇ ਅਜੇ ਭਾਈ ਦਇਆ ਸਿੰਘ ਨੇ ਮੁੱਖ ਵਿੱਚੋਂ ਕਿਹਾ ਏ ਕਿ ਸਤਿਗੁਰੂ ਇੱਕ ਅਰਦਾਸ ਕਰਨ ਆਇਆ। ਸਾਹਿਬ ਕਹਿਣ ਲੱਗੇ ਤੂੰ ਆਪਣੀ ਗੱਲ ਕਹਿਣ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਦੀ ਸੁਣ, ਇਹ ਕੀ ਕਹਿ ਰਿਹਾ। ਉਹਨੇ ਅਰਦਾਸ ਕੀਤੀ, ਸਾਦਾਤਾ ਜੀ ਇੱਕ ਕਿਰਪਾ ਕਰੋ, ਆਪਣੇ ਸਾਹਿਬਜ਼ਾਦਿਆਂ ਨੂੰ ਬੱਚਿਆਂ ਨੂੰ ਲੈ ਕੇ ਨਿਕਲ ਜਾਓ, ਅਸੀਂ ਸ਼ਹਾਦਤਾਂ ਦੇ ਜਾਮ ਪੀਆਂਗੇ। ਵਾਹ ਉਹ ਗੁਰੂ ਕੇ ਸਿੱਖੋ, ਕਿੰਨਾ ਕੁ ਤੁਹਾਡੇ ਅੰਦਰ ਸਿੱਖੀ ਲਈ ਦਰਦ ਸੀ। ਤੁਸੀਂ ਇੱਕ ਗੱਲ ਸੋਚਦੇ ਹੋ ਕਿ ਮੇਰੇ ਦਾਤਾ ਤੇਰਾ ਪੰਥ ਵਸੇ,
ਪੰਥ ਵਸਣਾ ਤੇਰੀ ਕਿਰਪਾ ਦੇ ਨਾਲ ਤੇ ਗੁਰੂ ਸੋਚਦਾ ਮੇਰਾ ਪਰਿਵਾਰ ਉਜੜ ਗਿਆ ਪਰ ਮੇਰੇ ਸਿੱਖਾਂ ਨੂੰ ਕਿਤੇ ਆਂਚ ਨਾ। ਮੈਂ ਅੱਗੇ ਚੱਲ ਕੇ ਅਰਜ਼ ਕਰਨਾ ਭਾਈ ਦਇਆ ਸਿੰਘ ਜਦੋਂ ਕਹਿਣ ਲੱਗੇ ਦਾਤਾ ਤੁਸੀਂ ਨਿਕਲ ਜਾਓ, ਹਜ਼ੂਰ ਨੇ ਗਲਵਕੜੀ ਵਿੱਚ ਲੈ ਕੇ ਕਿਹਾ ਸੀ ਦਇਆ ਸਿਆਂ ਤੂੰ ਅਜੀਤ ਸਿੰਘ ਨਹੀਂ, ਤੂੰ ਮੇਰਾ ਪੁੱਤਰ ਨਹੀਂ, ਜਾਂ ਤਾਂ ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਅਸੀਂ ਤੇਰੇ ਪੁੱਤਰ ਨਹੀਂ। ਅੱਖਾਂ ਭਰ ਰਹੀਆਂ, ਕਹਿਣ ਲੱਗੇ ਦਾਤਿਆ ਅਸੀਂ ਤੇਰੇ ਬੱਚੇ ਹਾਂ। ਫਿਰ ਕਹਿਣ ਲੱਗੇ ਦਇਆ ਸਿਆਂ ਕਿਹੜੇ ਕਿਹੜੇ ਪੁੱਤਰ ਨੂੰ ਲੁਕਾ ਕੇ ਜਾਵਾਂ, ਕਿਹੜੇ ਕਿਹੜੇ ਨੂੰ ਨਾਲ ਲੈ ਕੇ ਜਾਵਾਂ, ਤੁਸੀਂ ਤਾਂ ਮੇਰੇ ਪੁੱਤਰਾਂ ਤੋਂ ਵੀ ਵੱਧ ਹੋ। ਆਓ ਦੇਖੋ ਸਾਹਮਣੇ ਅੱਜ ਜੰਗ ਭਖਿਆ ਤੇ ਅੱਜ ਮੇਰੇ ਪੁੱਤਰਾਂ ਨੇ ਸ਼ਹਾਦਤਾਂ ਦਾ ਜਾਮ ਪੀਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਇੰਨੇ ਬਚਨ ਕਹਿਣ ਦੀ ਦੇਰ ਸੀ, ਗੁਰੂ ਕੇ ਸਿੱਖਾਂ ਦੇ ਹਿਰਦੇ ਭਰ ਗਏ, ਕੁਝ ਬੋਲ ਨਹੀਂ ਸਕੇ। ਬਾਬਾ ਅਜੀਤ ਸਿੰਘ ਜਦੋਂ ਤੁਰਨ ਲੱਗੇ ਨੇ ਤੇ ਇੱਕ ਕਵਿਤਾ ਬੜੀ ਪੁਰਾਣੀ ਲਿਖੀ ਸੀ ਇੱਕ ਮੁਸਲਮਾਨ ਨੇ, ਮਿਰਜ਼ਾ ਮੁਹੰਮਦ ਗਨੀ, ਉਹਦੀ ਕਵਿਤਾ ਦਾ ਨਾਮ ਸੀ ਜੋਹਰੇ ਤੇਗ। ਉਹਦੇ ਵਿੱਚੋਂ ਲਿਖਦਾ ਜਦੋਂ ਸਾਹਿਬ ਤੁਰ ਲੱਗੇ ਬਾਬਾ ਅਜੀਤ ਸਿੰਘ ਤੇ ਮੇਰਾ ਦਾਤਾ ਉਹਨੂੰ ਦਰਵਾਜ਼ੇ ਤੱਕ ਛੱਡਣ ਆਇਆ ਤੇ ਨਾਲ ਇੱਕ ਗੱਲ ਕਈ ਕਹਿਣ ਲੱਗੇ, ਬੇਟਾ ਜਿੱਦਣ ਭੰਗਾਣੀ ਦਾ ਯੁੱਧ ਜਿੱਤਿਆ ਸੀ ਉਦਣ ਤੇਰਾ ਜਨਮ ਹੋਇਆ ਸੀ, ਜਿੱਤ ਕੇ ਆਇਆ ਸਾਂ ਤੇ ਤੇਰਾ ਨਾਮ ਅਜੀਤ ਸਿੰਘ ਰੱਖਿਆ ਸੀ, ਪਰ ਮੇਰੇ ਬੇਟਾ ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦਾ, ਦੇਖੀ ਤੇਰਾ ਨਾਮ ਅਜੀਤ ਏ, ਪਹਿਲੀ ਗੱਲ ਕਿ ਤੈਨੂੰ ਜਿੱਤੇ ਕੋਈ ਨਾ, ਕਿਤੇ ਦੁਸ਼ਮਣ ਦੇ ਸਾਹਮਣੇ ਝੁਕਣਾ ਜਾਈ, ਤੇ ਜੇ ਪੁੱਤਰ ਤੈਨੂੰ ਕਿਤੇ ਸ਼ਹਾਦਤ ਦਾ ਜਾਮ ਪੀਣਾ ਪੈਣਾ, ਮੇਰੇ ਬੱਚਿਆ ਤੇਰੀ ਪਿੱਠ ਵਿੱਚ ਕੋਈ ਨਿਸ਼ਾਨ ਨਾ ਹੋਵੇ, ਤੇਰੀ ਛਾਤੀ ਵਿੱਚ ਬਰਸ਼ੀ ਲੱਗੀ ਹੋਵੇ, ਤੇ ਮੈਂ ਉਦੋਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਾਂ। ਉਹਨੇ ਜਦੋਂ ਇੰਨੀ ਗੱਲ ਕਹੀ ਤੇ ਬਾਬਾ ਅਜੀਤ ਸਿੰਘ ਨੇ ਅੱਗੋਂ ਉੱਤਰ ਬੜੇ ਕਮਾਲ ਦਾ ਦਿੱਤਾ ਸੀ, ਕਹਿਣ ਲੱਗੇ ਪਿਤਾ ਜੀ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੇ ਤੁਸੀਂ ਅਜੀਤ ਸਿੰਘ ਰੱਖਿਆ ਤੇਰੇ ਪੁੱਤਰ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਝੁਕਾ ਸਕੇ, ਇਹਨੂੰ ਜਿੱਤ ਸਕੇ, ਸ਼ਹੀਦ ਹੋ ਜਾਣਾ ਹੋਰ ਗੱਲ ਏ, ਪਰ ਕਿਸੇ ਦੀਆਂ ਬਾਹਾਂ ਖੜੀਆਂ ਕਰਾ ਉਹਨੂੰ ਆਪਣੇ ਨਾਲ ਗੁਲਾਮ ਬਣਾ ਕੇ ਲੈ ਜਾਣਾ ਇਹ ਹੋਰ ਗੱਲ ਏ। ਕਹਿਣ ਲੱਗੇ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਇਹਦਾ ਅਰਥ ਮੈਂ ਨਹੀਂ ਜਿੱਤਿਆ ਜਾ ਸਕਦਾ। ਅੱਗੇ ਕਹਿਣ ਲੱਗੇ ਜੀਤਾ ਤੋ ਖੈਰ ਹਾਰ ਕੇ ਜੀਤਾ ਨਾ, ਜੇ ਮੈਨੂੰ ਕਿਸੇ ਜਿੱਤਣ ਦੀ ਕੋਸ਼ਿਸ਼ ਵੀ ਕੀਤੀ ਤੇ ਬਾਪ ਮੈਂ ਜਿੰਦਾ ਹੀ ਨਹੀਂ ਰਹਿਣਾ। ਤੇ ਯਾਦ ਰੱਖੀ ਤੇਰਾ ਪੁੱਤਰ ਜਾਂ ਤਾਂ ਦੁਸ਼ਮਣ ਨੂੰ ਜਿੱਤ ਕੇ ਆਏਗਾ, ਜੇ ਦੁਸ਼ਮਣ ਨਾਲ ਜਿੱਤਿਆ ਗਿਆ ਜਿਉਂਦੇ ਜੀ ਤੈਨੂੰ ਕਦੀ ਆ ਕੇ ਮੁੱਕ ਨਹੀਂ ਦਿਖਾਵਾਂ। ਮੇਰੇ ਸਤਿਗੁਰੂ ਬਾਬਾ ਅਜੀਤ ਸਿੰਘ ਨੂੰ ਆਪ ਹੈ ਤੋਰਦੇ ਨੇ ਤੇ ਜਦੋਂ ਤੋਰਨ ਲੱਗੇ ਨੇ ਤੇ ਇਹਨਾਂ ਦੇ ਨਾਲ ਪਿਆਰੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਤਿਆਰ ਹੋਏ। ਭਾਈ ਮੋਹਕਮ ਸਿੰਘ ਨੂੰ ਜਦੋਂ ਤੋਰਨ ਲੱਗੇ ਨੇ ਤੇ ਅੱਜ ਭਾਈ ਮੋਹਕਮ ਸਿੰਘ ਉਹਦਾ ਹਿਰਦਾ ਖੜਿਆ ਹੈ, ਚਿਹਰੇ ਤੇ ਨੂਰ ਏ, ਤੇ ਕਹਿੰਦੇ ਨੇ ਅਰਦਾਸ ਕਰਦਾ ਗੁਰੂ ਗੋਬਿੰਦ ਸਿੰਘ ਅੱਜ ਮੇਰੇ ਕਿੰਨੇ ਵੱਡੇ ਭਾਗ ਨੇ, ਅੱਜ ਮੈਂ ਤੇਰੇ ਸਾਹਿਬਜ਼ਾਦੇ ਦੀ ਅਗਵਾਈ ਵਿੱਚ ਮੈਦਾਨੇ ਜੰਗ ਵਿੱਚ ਉਤਰ ਲੱਗਾ, ਕਿੰਨੇ ਮੇਰੇ ਭਾਗ ਚੰਗੇ ਨੇ, ਅੱਜ ਸਾਡੀ ਅਗਵਾਈ ਬਾਬਾ ਅਜੀਤ ਸਿੰਘ ਨੇ ਕਰਨੀ ਏ। ਬਾਬਾ ਅਜੀਤ ਸਿੰਘ ਨੂੰ ਮੇਰੇ ਸਤਿਗੁਰੂ ਆਪ ਤੁਰਨ ਆਏ ਨੇ, ਬਾਬਾ ਜੁਝਾਰ ਸਿੰਘ ਤੱਕਦੇ ਪਏ ਨੇ ਕਿ ਅੱਜ ਮੇਰਾ ਵੀਰ ਤੁਰਨ ਲੱਗਾ। ਲਿਖਦੇ ਨੇ ਵਿਦਵਾਨ ਸੱਜਣ ਤੁਰਨ ਤੋਂ ਪਹਿਲਾਂ ਪਿਤਾ ਜੀ ਨੂੰ ਨਮਸਕਾਰ ਕੀਤੀਏ, ਗੁਰੂ ਕੇ ਸਿੰਘਾਂ ਨੂੰ ਫਤਿਹ ਬੁਲਾਈਏ ਤੇ ਸੱਕੇ ਭਰਾ ਨੂੰ ਇੱਕ ਵਾਰੀ ਘੁੱਟ ਕੇ ਗਲਵਕੜੀ ਵਿੱਚ ਲੈ ਲਿਆ। ਇਕੱਠੇ ਖੇਡੇ ਨੇ, ਇਕੱਠੇ ਇੱਕ ਘਰ ਅੰਦਰ ਪਲੇ ਨੇ। ਬਾਬਾ ਅਜੀਤ ਸਿੰਘ ਜਦੋਂ ਤੁਰਦੇ ਪਏ ਨੇ ਸੱਕੇ ਭਰਾ ਨੂੰ ਵੀ ਬੜੇ ਪ੍ਰੇਮ ਨਾਲ ਬਾਬਾ ਜੁਝਾਰ ਸਿੰਘ ਨੂੰ ਮਿਲੇ ਨੇ ਤੇ ਸਾਹਿਬ ਨੇ ਆਪਣੇ ਤੀਰ ਵੀ ਬਾਬਾ ਅਜੀਤ ਸਿੰਘ ਨੂੰ ਦਿੱਤੇ। ਬਾਬਾ ਜੀ ਦੀ ਉਮਰ ਉਸ ਵਕਤ 18 ਸਾਲ ਦੇ ਕਰੀਬ ਵਿਦਵਾਨ ਸੱਜਣ ਲਿਖਦੇ, ਇੱਕ ਦਾ ਥੋੜਾ ਕੁ ਸਾਲ ਘੱਟ ਵੱਧ ਕਰਦੇ ਨੇ, ਖੈਰ 20 ਤੋਂ ਜ਼ਿਆਦਾ ਨਹੀਂ, 18 ਸਾਲ ਦੇ ਕਰੀਬ ਉਮਰ ਏ ਤੇ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰ ਨੂੰ ਤੋਰ ਕੇ ਆਪ ਸਾਹਿਬ ਉੱਚੇ ਅਟਾਰੀ ਤੇ ਖੜੇ ਹੋ ਗਏ, ਚਬਾਰੇ ਤੇ ਖੜੇ ਹੋ ਗਏ ਨੇ। ਅੱਜ ਦੇਖੋ ਪੁੱਤਰਾਂ ਵਾਲਿਓ ਕਿ ਉਹ ਕਿਹੋ ਜਿਹਾ ਗੁਰੂ ਏ ਜਿਹਦੇ ਪੁੱਤਰ ਨੇ ਸ਼ਹਾਦਤ ਦਾ ਜਾਮ ਪੀਣਾ। ਅੱਜ ਤੀਕਰਾ ਬਾਪ ਪੁੱਤਰ ਦੀ ਜੰਗ ਤਾਂ ਚੜ੍ਹਦੀ ਦੇਖਦੇ ਨੇ, ਪੁੱਤਰ ਨੂੰ ਕਿਤੇ ਸਰਕਾਰੇ ਦਰਬਾਰੇ ਇਨਾਮ ਤਾਂ ਮਿਲਦੇ ਦੇਖਦੇ ਨੇ, ਪੁੱਤਰ ਦੇ ਘਰ ਅੰਦਰ ਆਈ ਹੋਈ ਖੁਸ਼ੀ ਤਾਂ ਬਾਪ ਦੇਖਦੇ ਨੇ, ਕਿਉਂ ਜਿਹਾ ਬਾਪ ਏ ਗੁਰੂ ਗੋਬਿੰਦ ਸਿੰਘ ਕਿ ਪੁੱਤਰ ਜਿਹੜਾ ਉਹ ਸ਼ਹਾਦਤ ਦਾ ਜਾਮ ਪੀਣ ਚੱਲਾ ਤੇ ਬਾਪੂ ਆਪਣੇ ਅੱਖਾਂ ਨਾਲ ਆਪਣੇ ਪੁੱਤਰ ਨੂੰ ਜੂਝਦਿਆਂ ਹੋਇਆ ਦੇਖਣਾ ਚਾਹੁੰਦਾ। ਲੋਕ ਤਾਂ ਇੱਥੋਂ ਤੱਕ ਪੈਦਾ ਹੋਏ ਨੇ ਜਿਨ੍ਹਾਂ ਨੇ ਪੁੱਤਰਾਂ ਦੇ ਦੁੱਖ ਨੂੰ ਦੇਖ ਕੇ ਟੱਕਰਾਂ ਮਾਰ ਕੇ ਖਤਮ ਹੋ ਗਏ, ਅੱਖਾਂ ਉੱਤੇ ਪੱਟੀਆਂ ਬੰਨ ਲਈਆਂ। ਬਾਬਾ ਅਜੀਤ ਸਿੰਘ ਤੁਰੇ ਨੇ
ਭਾਈ ਮੋਹਨ ਸਿੰਘ ਨਾਲ ਨੇ, ਬਾਬਾ ਅਜੀਤ ਸਿੰਘ ਜੈਕਾਰਾ ਬੁਲਾ ਕੇ ਨਿਕਲੇ ਨੇ ਤੇ ਕਹਿੰਦੇ ਨੇ ਦੁਸ਼ਮਨਾਂ ਦੇ ਆਹੂ ਲਾ ਦਿੱਤੇ ਨੇ। ਬਾਬਾ ਅਜੀਤ ਸਿੰਘ ਪਹਿਲਾਂ ਆਪਣੇ ਭੱਠੇ ਵਿੱਚੋਂ ਤੀਰ ਕੱਢੇ ਨੇ ਤੇ ਕਹਿੰਦੇ ਨੇ ਜਿੱਧਰ ਤੀਰ ਛੂਕਦਾ ਜਾਂਦਾ ਹੈ ਸੈਂਕੜੇ ਲੋਕਾਂ ਦੀਆਂ ਛਾਤੀਆਂ ਨੂੰ ਚੀਰ ਕੇ ਨਿਕਲ ਜਾਂਦਾ ਤੇ ਪਿੱਛੋਂ ਵਜ਼ੀਰ ਖਾਨ ਨੇ ਆਵਾਜ਼ ਦਿੱਤੀ ਏ, ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਜੇ ਤੁਹਾਡਾ ਕੀ ਲਾਭ ਕੀ ਫਾਇਦਾ ਜੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਚ ਕੇ ਨਿਕਲ ਜਾਏ ਤਾਂ। ਬਾਬਾ ਅਜੀਤ ਸਿੰਘ ਘੋੜੇ ਤੇ ਅਸਵਾਰ ਪਹਿਲਾਂ ਤੀਰ ਚਲਾਏ ਨੇ, ਆਖਰ ਤੀਰ ਕੁਝ ਗਿਣਤੀ ਦੇ ਨੇ, ਤੀਰ ਖਤਮ ਹੋ ਗਏ। ਕਹਿੰਦੇ ਨੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ ਹੈ, ਮੈਦਾਨੇ ਜੰਗ ਵਿੱਚ ਨੇਜੇ ਵਿੱਚ ਸਾਰਿਆਂ ਨੂੰ ਪਰੋਂਦੇ ਗਏ ਨੇ, ਹਰ ਇੱਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿਲ ਦਿੱਤਾ ਤੇ ਲਿਖਦੇ ਨੇ ਗੁਰੂ ਕੇ ਪਿਆਰੇ ਸਿੱਖ ਜਦੋਂ ਇੱਕ ਪਠਾਨ ਇੱਕ ਮੁਗਲ ਸਾਹਮਣੇ ਆਇਆ ਉਹਨੇ ਲੋਹੇ ਦਾ ਸੰਜੋ ਆਪਣੀ ਛਾਤੀ ਤੇ ਪਾਇਆ, ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਿਆ, ਕੇਵਲ ਹੱਥ ਵਿੱਚ ਛੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ ਤੇ ਕਿਰਪਾਨ ਧੂ ਕੇ ਦੁਸ਼ਮਨਾਂ ਤੇ ਟੁੱਟ ਪਏ ਨੇ। ਭਾਈ ਮੋਹਨ ਸਿੰਘ ਨਾਲ ਨੇ ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਨ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਅਜੀਤ ਸਿੰਘ ਜਿੱਧਰ ਜਾਂਦੇ ਨੇ ਤੇ ਅਸਵਾਰ ਪਹਿਲਾਂ ਤੀਰ ਚਲਾਏ ਨੇ, ਆਖਰ ਤੀਰ ਕੁਝ ਗਿਣਤੀ ਦੇ ਨੇ, ਤੀਰ ਖਤਮ ਹੋ ਗਏ। ਕਹਿੰਦੇ ਨੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ, ਮੈਦਾਨੇ ਜੰਗ ਵਿੱਚ ਨੇਜੇ ਵਿੱਚ ਸਾਰਿਆਂ ਨੂੰ ਪਰੋਂਦੇ ਗਏ ਨੇ, ਹਰ ਇੱਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿਲ ਦਿੱਤਾ ਤੇ ਲਿਖਦੇ ਨੇ ਗੁਰੂ ਕੇ ਪਿਆਰੇ ਸਿੱਖ ਜਦੋਂ ਇੱਕ ਪਠਾਨ ਇੱਕ ਮੁਗਲ ਸਾਹਮਣੇ ਆਇਆ ਉਹਨੇ ਲੋਹੇ ਦਾ ਸੰਜੋ ਆਪਣੀ ਛਾਤੀ ਤੇ ਪਾਇਆ, ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਿਆ, ਕੇਵਲ ਹੱਥ ਵਿੱਚ ਛੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ ਤੇ ਕਿਰਪਾਨ ਧੂ ਕੇ ਦੁਸ਼ਮਨਾਂ ਤੇ ਟੁੱਟ ਪਏ ਨੇ। ਭਾਈ ਮੋਹਨ ਸਿੰਘ ਨਾਲ ਨੇ ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਨ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਅਜੀਤ ਸਿੰਘ ਜਿੱਧਰ ਜਾਂਦੇ ਨੇ ਭਾਜੜਾਂ ਪੈ ਜਾਂਦੀਆਂ ਨੇ। ਅਚਨਚੇਤ ਫਿਰ ਉਹਨਾਂ ਵੰਗਾ ਰਿਹਾ ਕਿ ਗੁਰੂ ਦਾ ਪੁੱਤਰ ਬਚ ਕੇ ਨਾ ਨਿਕਲੇ ਤੇ ਮੇਰੇ ਕਲਗੀ ਵਾਲੇ ਦੇਖਦੇ ਨੇ। ਜਦੋਂ ਭਾਈ ਮੋਹਨ ਸਿੰਘ ਸ਼ਹੀਦ ਹੋ ਗਏ ਨੇ, ਮੇਰੇ ਸਤਿਗੁਰੂ ਸੱਚੇ ਪਿਤਾ ਨੇ ਆਪਣੇ ਪੁੱਤਰ ਨੂੰ ਘਿਰਿਆ ਹੋਇਆ ਦੇਖਿਆ ਤੇ ਕਹਿੰਦੇ ਨੇ ਸਾਹਿਬ ਨੇ ਉੱਤੋਂ ਤੀਰਾਂ ਦੀ ਵਰਖਾ ਕਰ ਦਿੱਤੀ, ਤੀਰਾਂ ਦੀ ਛਾਂ ਥੱਲੇ ਪੁੱਤਰ ਨੂੰ ਫਿਰ ਅੱਗੇ ਤੋਰਿਆ ਤੇ ਆਖਰ ਇੱਕ ਜਿੰਦੇ ਚਾਰ ਚੁਫੇਰੇ ਦੁਸ਼ਮਣਾਂ ਨੇ ਘੇਰ ਲਿਆ। ਬਾਬਾ ਅਜੀਤ ਸਿੰਘ ਜੀ ਜੂਝਦੇ ਰਹੇ ਨੇ ਤੇ ਅਚਨਚੇਤ ਕਹਿੰਦੇ ਨੇ ਇੱਕ ਤੀਰ ਇੱਕ ਖਤੰਗ ਕੁਝ ਕਹਿੰਦੇ ਨੇ ਤਿੱਖਾ ਨੇਜਾ ਜਿਹੜਾ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਸੀਨੇ ਵਿੱਚ ਕਿਸੇ ਨੇ ਮਾਰਿਆ ਤੇ ਇੱਕੋ ਦਮ ਗੁਰੂ ਦੇ ਪੁੱਤਰ ਦੀਆਂ ਆਂਦਰਾਂ ਜਿਹੜੀਆਂ ਨੇ ਉਹ ਸਰੀਰ ਤੋਂ ਬਾਹਰ ਕਰ ਦਿੱਤੀਆਂ। ਜਦੋਂ ਇਹ ਜ਼ਮੀਨ ਤੇ ਡਿੱਗੇ ਨੇ ਤੇ ਅਟਾਰੀ ਤੇ ਬਾਪੂ ਦੇਖਦਾ ਪਿਆ ਤੇ ਬੜੇ ਪਿਆਰ ਨਾਲ ਭਿੱਜ ਕੇ ਭਾਈ ਦਇਆ ਸਿੰਘ ਕੋਲ ਖਲੋਤੇ ਨੇ। ਦੇਖਿਆ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਪਿਆਰ ਨਾਲ ਕਹਿ ਰਹੇ ਨੇ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ, ਹੇ ਮੇਰੇ ਮਾਲਕ ਜਿਸ ਕੀ ਬਸ ਤਿਸ ਆਗਿਆ ਰੱਖ ਹੈ, ਪ੍ਰਭ ਕੀ ਆਗਿਆ ਮਾਨੈ ਮਤ ਹੈ, ਉਸ ਤੇ ਚੌਗਣ ਕਰੇ ਨਿਹਾਲ। ਤੇ ਸਾਹਿਬ ਕਹਿ ਰਹੇ ਨੇ ਕਿ ਜਦੋਂ ਪ੍ਰੇਮ ਨਾਲ ਭਿੱਜ ਕੇ ਉਸ ਤੇ ਚੌਗਣ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਸਾਧ ਸੰਗਤ ਪੁੱਤਰ ਦੀ ਸ਼ਹਾਦਤ ਹੋ ਗਈ ਤੇ ਗੁਰੂ ਗੋਬਿੰਦ ਸਿੰਘ ਜੀ ਥੱਲੇ ਆਏ ਨੇ। ਕਹਿੰਦੇ ਨੇ ਇੰਨੀ ਦੇਰ ਨੂੰ ਨਾ ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ, ਕੈਸੇ ਪਿਆਰ ਦੀ ਖੇਡ ਏ, ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ ਤੇ ਹੱਥ ਜੋੜ ਕੇ ਉਹਨਾਂ ਨੇ ਇੱਕ ਬਚਨ ਕਹਿਣ ਲੱਗੇ, ਪਿਤਾ ਜੀ ਭਰਾ ਮੈਦਾਨੀ ਜੰਗ ਵਿੱਚ ਗਏ ਨੇ, ਵਾਪਸ ਆਉਣਗੇ ਤੇ ਉਸ ਵਕਤ ਭਾਈ ਦਇਆ ਸਿੰਘ ਦਾ ਖਿਰਦਾ ਜਿਹੜਾ ਉਹ ਇੰਨਾ ਕੁ ਵੈਰਾਗ ਨਾਲ ਭਰਿਆ ਤੇ ਸਾਹਿਬ ਤੱਕ ਕੇ ਗੱਲ ਕਹਿੰਦੇ ਮੇਰਾ ਪੁੱਤਰ ਉੱਥੇ ਇੱਕ ਬਚਨ ਕਿਹਾ ਜਦੋਂ ਸ਼ਹੀਦ ਹੋਏ ਨੇ, ਕਹਿਣ ਲੱਗੇ ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉਂ ਨਾ ਹੋ, ਗੋਬਿੰਦ ਕੇ ਫਰਜ਼ੰਦ ਬੜੇ ਹੋ, ਸ਼ਾਬਾਸ਼ ਮੇਰੇ ਪੁੱਤਰ ਤੂੰ ਚੰਗੀ ਦਲੇਰੀ ਨਾ ਲੜਿਆ, ਆਖਰ ਲੜੇ ਕਿਉਂ ਨਾ, ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਹੈ, ਗੁਰੂ ਤੇਗ ਬਹਾਦਰ ਦਾ ਪੋਤਾ ਹੈ,
ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਏ, ਕਿਉਂ ਨਾ ਤੂੰ ਮੈਦਾਨੇ ਜੰਗ ਵਿੱਚ ਜੂਝੇ। ਜਦੋਂ ਖਬਰ ਮਿਲ ਗਈ ਕਿ ਵੱਡਾ ਭਰਾ ਸ਼ਹੀਦ ਹੋ ਗਿਆ ਤੇ ਅੱਲਾ ਯਾਰ ਖਾਂ ਜੋਗੀ ਲਿਖਦਾ, ਅੱਜ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀ ਉਮਰ ਉਹਨਾਂ ਤੋਂ ਛੋਟੀ ਏ, 15 ਕੁ ਸਾਲ ਦੇ ਕਰੀਬ ਕੇ 14.5 ਦੇ ਲਿਖਦੇ ਨੇ ਵਿਦਵਾਨ, ਹੱਥ ਜੋੜ ਕੇ ਆ ਗਏ। ਕਹਿਣ ਲੱਗੇ, ਪਿਤਾ ਜੀ ਇਕੱਠੇ ਖੇਡਿਆ ਆਨੰਦਪੁਰ, ਤੁਰੇ ਵੀ ਆਨੰਦਪੁਰ ਤੋਂ ਇਕੱਠੇ ਸਾਂ, ਸਰਸਾ ਪਾਰ ਵੀ ਇਕੱਠਿਆਂ ਨੇ ਕੀਤੀ, ਚਮਕੌਰ ਦੀ ਗੜੀ ਵਿਚ ਰਾਤ ਆਏ ਵੀ ਇਕੱਠੇ, ਰਾਤ ਸੁੱਤੇ ਵੀ ਇਕੱਠੇ, ਸਵੇਰੇ ਉੱਠੇ ਵੀ ਇਕੱਠੇ, ਪਰ ਇੱਥੇ ਕਿਉਂ ਵਿਤਕਰਾ ਬਾਪੂ? ਉਹਨੂੰ ਪਹਿਲਾਂ ਤੋਰ ਦਿੱਤਾ ਤੇ ਮੈਨੂੰ ਪਿੱਛੇ ਰੱਖ ਲਿਆ, ਹੁਣ ਇੱਕ ਕਿਰਪਾ ਕਰ, ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ। ਹੁਣ ਭਰਾ ਤੋਂ ਵਿਛੜ ਕੇ ਮੈਂ ਜੀ ਨਹੀਂ ਸਕਦਾ, ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਭਾਤਾ। ਹੁਣ ਨਾ ਮੈਨੂੰ ਖਾਣਾ ਚੰਗਾ ਲੱਗਣਾ, ਨਾ ਪੀਣਾ ਚੰਗਾ ਲੱਗਣਾ, ਨਾ ਤਨ ਤੇ ਬਸਤਰ ਪਾਏ ਚੰਗੇ ਲੱਗਣੇ ਨੇ। ਉਸ ਵਕਤ ਹਜ਼ੂਰ ਦੇ ਚਿਹਰੇ ਤੇ ਮੁਸਕਰਾਹਟ ਸੀ। ਕਹਿਣ ਲੱਗੇ, ਪੁੱਤਰ ਮੈਨੂੰ ਇੱਕ ਬੜੀ ਚੰਗੀ ਤੇਰੇ ਤੋਂ ਆਸ ਸੀ। ਗਿਆਨੀ ਸੋਹਣ ਸਿੰਘ ਸੀਤਲੇ ਤੇ ਲਿਖਦੇ ਨੇ, ਬੱਚਾ ਇਹ ਉਹ ਕੌਮਾਂ ਕਮਜ਼ੋਰ ਨੇ, ਜੇ ਮੈਂ ਤੈਨੂੰ ਆਵਾਜ਼ ਮਾਰ ਕੇ ਕਹਿੰਦਾ ਬੇਟਾ ਜੁਝਾਰ ਸਿੰਘ ਤੂੰ ਮੈਦਾਨੇ ਜੰਗ ਵਿੱਚ ਜੂਝਣਾ, ਇੱਕ ਬੜੀ ਵੱਡੀ ਕਮਜ਼ੋਰੀ ਹੋਣੀ ਸੀ, ਅੱਜ ਤੂੰ ਆਪ ਤੁਰ ਕੇ ਆਇਆ ਤੇ ਜਿਸ ਕੌਮ ਦੇ ਉਸਰੀਏ ਆਪ ਚੱਲ ਕੇ ਕਹਿਣ ਕੇ ਸਾਡਾ ਸੀਸ ਹਾਜ਼ਰੇ, ਉਹ ਕੌਮ ਕਦੀ ਦੁਨੀਆਂ ਦੇ ਨਕਸ਼ੇ ਤੋਂ ਮਿਟਦੀ ਨਹੀਂ। ਬੇਟਾ ਤੂੰ ਬਿਨਾਂ ਆਵਾਜ਼ ਮਾਰਨ ਤੋਂ ਆਇਆ ਤੇ ਰਹਿੰਦੀ ਦੁਨੀਆਂ ਵਿੱਚ, ਜਦੋਂ ਵੀ ਇਸ ਪੰਥ ਤੇ ਭੀੜਾ ਪੈਗੀ ਤੇ ਆਵਾਜ਼ ਦੇਣ ਦੀ ਲੋੜ ਨਹੀਂ, ਆਪਣੇ ਸਿਰਾਂ ਤੇ ਖੱਪਣ ਬੰਨ ਕੇ ਮਰਜੀਵੜੇ ਬਿਨਾਂ ਬੁਲਾਉਣ ਤੋਂ ਸ਼ਾਮਿਲ ਹੋ ਜਾਇਆ ਕਰਨਗੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜਦੋਂ ਪੁੱਤਰ ਨੂੰ ਤੋੜਨ ਲੱਗੇ ਨੇ ਤੇ ਉੱਥੇ ਇੱਕ ਦੋ ਗੱਲਾਂ ਕਹੀਆਂ। ਕਹਿਣ ਲੱਗੇ, ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ, ਇਹ ਵੈਸੇ ਅੱਲਾ ਯਾਰ ਖਾਂ ਜੋਗੀ ਦੀ ਕਵਿਤਾ ਹੈ। ਹਮਨੇ ਹੀ ਕਹਾ ਥਾ ਬਾਪ ਕੋ ਜਾਂ ਤੀਜੈ ਧਰਮ ਪਰ, ਹਮ ਕਹਤੇ ਹੈ ਅਬ ਆਪ ਕੋ ਜਾਂ ਦੀਜੈ ਧਰਮ ਪਰ, ਹੁਣ ਪੁੱਤਰ ਤੂੰ ਵੀ ਤੁਰ। ਭਾਈ ਦਇਆ ਸਿੰਘ ਫਿਰ ਆ ਗਏ, ਸਤਿਗੁਰੂ ਇੱਕ ਨੂੰ ਤਾਂ ਰੱਖ ਲਵੋ। ਹਜ਼ੂਰ ਨੇ ਉੱਤੇ ਗੱਲ ਕਹੀ। ਕਹਿਣ ਲੱਗੇ, ਭਾਈ ਦਇਆ ਸਿੰਘ ਜਿੱਦਣ ਭਾਈ ਜੈਤਾ ਗੁਰੂ ਤੇਗ ਬਹਾਦਰ ਗੁਰੂ ਪਿਤਾ ਦਾ ਸੀਸ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚਿਆ ਸੀ, ਉਦੋਂ ਦੁਨੀਆਂ ਨੇ ਮੈਨੂੰ ਕਿਹਾ ਸੀ ਇਹ ਸ਼ਹੀਦ ਬਾਪ ਦਾ ਪੁੱਤਰ ਏ, ਇਹਦਾ ਬਾਪ ਸ਼ਹੀਦ ਏ। ਲੋਕਾਂ ਨੇ ਉਦਣ ਮੇਰੇ ਨਾਂ ਨਾਲ ਜੋੜ ਦਿੱਤਾ ਸੀ ਸ਼ਹੀਦ ਬਾਪ ਦਾ ਪੁੱਤਰ, ਤੇ ਅੱਜ ਜਦੋਂ ਮੇਰੇ ਜੁਝਾਰ ਨੇ ਸ਼ਹੀਦ ਹੋਣਾ ਦਇਆ ਸਿੰਘਾਂ, ਅੱਜ ਤੋਂ ਬਾਅਦ ਲੋਕੀ ਇਹ ਵੀ ਕਹਿਣਗੇ ਸ਼ਹੀਦ ਪੁੱਤਰਾਂ ਦਾ ਇਹ ਬਾਪੂ ਏ। ਦੇਖ ਉਸ ਮਾਲਕ ਦੀ ਕਿਰਪਾ, ਬਾਬਾ ਜੁਝਾਰ ਸਿੰਘ ਨੂੰ ਨਾਲ ਤੋਰਨ ਲੱਗੇ ਨੇ। ਉੱਥੇ ਉਸ ਵਿਦਵਾਨ ਨੇ ਬੜੇ ਕਮਾਲ ਦੀਆਂ ਪੰਕਤੀਆਂ ਕਹੀਆਂ। ਕਹਿੰਦੇ ਨੇ, ਸਾਹਿਬ ਜਦੋਂ ਤੋਰਨ ਲੱਗੇ ਤੇ ਉਸ ਵਕਤ ਇੱਕ ਗੱਲ ਕਹੀ, ਕਹਿੰਦਾ ਬਰਰਾਈ ਕੋਈ ਆਵਾਜ਼ ਤੇ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਜ ਤੇ ਬੋਲੇ ਗੁਰੂ ਗੋਬਿੰਦ, ਰੋਕਾ ਨਹੀਂ ਆਗਾਜ਼ ਤੇ ਬੋਲੇ ਗੁਰੂ ਗੋਬਿੰਦ, ਉਸ ਨੰਨੇ ਸੇ ਜਾਂ ਬਾਜ ਤੇ ਬੋਲੇ ਗੁਰੂ ਗੋਬਿੰਦ। ਕਹਿਣ ਲੱਗੇ, ਜੇ ਮੇਰੇ ਪੁੱਤਰ ਤੂੰ ਜਾਣਾ, ਅੱਜ ਤੱਕ ਤੈਨੂੰ ਮਾਂ ਨੇ ਬਸਤਰ ਪਾਉਣ ਨੂੰ ਦਿੱਤੇ, ਅੱਜ ਪਹਿਲਾ ਸਮਾਂ ਕਿ ਮੈਂ ਤੈਨੂੰ ਆਪਣੇ ਹੱਥਾਂ ਨਾਲ ਤਿਆਰ ਕਰਕੇ ਤੋਰਨਾ। ਉੱਥੇ ਇੱਕ ਬਚਨ ਕਿਹਾ ਬੜੇ ਕਮਾਲ ਦਾ, ਕਹਿਣ ਲੱਗੇ ਲੋ ਆਓ ਤਨ ਪਾਕ ਤੇ ਹਥਿਆਰ ਸਜਾ ਦੇ, ਮੈਂ ਤੇਰੇ ਤਨ ਤੇ ਸ਼ਸਤਰ ਸਜਾ ਦਿਆਂ। ਕਹਿਣ ਲੱਗੇ, ਛੋਟੀ ਸੀ ਕਮਾਨ ਨੰਨੀ ਸੀ ਤਲਵਾਰ ਸਜਾ ਦੇ, ਆ ਛੋਟੀ ਜੀ ਤੀਰ ਕਮਾਨ ਲੈ ਲੈ, ਤੀਰਾਂ ਦਾ ਪੱਥਾ ਲੈ ਲੈ, ਛੋਟੀ ਜੀ ਤਲਵਾਰ ਤੂੰ ਲੈ ਲੈ। ਤੇ ਜਦੋਂ ਸਾਹਿਬ ਨੇ ਇੱਕ ਇੱਕ ਸ਼ਸਤਰ ਦਿੱਤਾ, ਕਹਿੰਦੇ ਆਪਣੇ ਹੱਥਾਂ ਨਾਲ ਬਸਤਰ ਪਾਏ ਨੇ, ਆਪਣੇ ਹੱਥਾਂ ਨਾਲ ਗਾਤਰੇ ਕਿਰਪਾਨ ਪਾਈ, ਆਪਣੇ ਹੱਥਾਂ ਨਾਲ ਤੀਰਾਂ ਦਾ ਪੱਥਾ ਪਾਇਆ ਤੇ ਤੁਰ ਲੱਗਿਆ। ਇੱਕ ਗੱਲ ਕਹੀ, ਕਹਿਣ ਲੱਗੇ ਹਮ ਦੇਤੇ ਹੈ ਖੰਜਰ ਕਿਸੇ ਸ਼ਮਸ਼ੀਰ ਸਮਝਣਾ, ਐ ਪੁੱਤਰ ਤੇਰੇ ਹੱਥ ਛੋਟੇ ਨੇ, ਮੈਂ ਤੈਨੂੰ ਖੰਜਰ ਦੇ ਰਿਹਾ ਪਰ ਇਸ ਖੰਜਰ ਨੂੰ ਤੂੰ ਸਮਝੀ ਸ਼ਮਸ਼ੀਰ ਏ। ਹਮ ਦੇਤੇ ਹੈ ਖੰਜਰ ਕਿਸੇ ਸ਼ਮਸ਼ੀਰ ਸਮਝਣਾ, ਨੇਜ਼ੋ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਕਿਸੇ ਉਹਨੇ ਬੇਤੀਰ ਸਮਝਣਾ। ਕਹਿਣ ਲੱਗੇ, ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ, ਪਰ ਪੁੱਤਰ ਜਦੋਂ ਤੇਰੀ ਛਾਤੀ ਵਿੱਚ ਜ਼ਖਮ ਲੱਗੇ, ਯਾਦ ਰੱਖੀ ਮੈਂ ਦੇਖਦਾ ਹੋਵਾਂਗਾ ਤੇਰੀਆਂ ਅੱਖਾਂ ਵਿੱਚ ਨੀਰ ਨਾ ਆਏ, ਤੂੰ ਕਦੇ ਰੋਵੀ ਨਾ। ਕਹਿਣ ਲੱਗੇ, ਤੀਰ ਕਲੇਜੇ ਮੈਂ ਜਬ ਲਗੇ, ਕਹਿਣ ਲੱਗੇ ਸੀ ਨਹੀਂ ਕਰਨਾ ਉਪ ਮੇਰੀ ਜਾਨ, ਮੂੰਹ ਸੇ ਕਦੀ ਨਹੀਂ ਉਚਰਨਾ, ਤੇਰੇ ਸੀਨੇ ਨੂੰ ਤੀਰ ਤਾਂ ਵਿੰਨ ਜਾਏ ਪਰ ਮੇਰੇ ਬੇਟਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੇ ਮੂੰਹ ਚੋਂ ਹਾਏ ਜਾਂ ਸੀ ਸ਼ਬਦ ਨਾ ਨਿਕਲੇ, ਅਖੀਰ ਤੇ ਜਾਣ ਲੱਗਿਆ ਵੀ ਤੇਰੇ ਮੁਖ ਦੇ ਵਿੱਚੋਂ
केवल वाहगुरु की आवाज आनी चाहिए। साध संगत जदो तोरे है, आप घोड़े ते असवार कीता है, आप शस्त्र सजाए ने ते तुर लग्या जड़े शब्द कह इन्हें प्यारे जदो तुरदे ने कह लगे बेटा तुम्ही हो पंथ के बेड़े के खवैया सर भेंट करो ताके धर्म की चले नैया ले देखे तुम्ही ते मेरे गुलशन के बतैया लो जाओ राह तकते हैं खल्त में सब भैया ते बाप एक आस कर दे ख्वाहिश है कि तुम्हें तेज चलाते हुए देखे हम आज से तुम्हें बर्शी खाते हुए देखे ए पुत्र तू तुरे मेनु एक आस है जदो तू तेज चलाए उदो भी अपने नेत्रा न तका ते बेटा जदो तेरे सीने विच बर्शी लगे ते उदो ही मेरिया अखा तुर दे तक दिया हो। जदो बाबा जुझार सिंह तुरे ने फिर क्या जाओ बेटा तुम्हें करतार को सौंपा तुर लगिया आप आए ने दरवाजे तक जाओ बेटा तुम्हें करतार को सौंपा मर जाओ जा मारो तुम्हें करतार को सौंपा रब को ना बिसारो तुम्हें करतार को सौंपा सिक्खी को उभारो तुम्हें करतार को सौंपा वाहेगुरु अब जंग की हिम्मत तुम्हें बख्शे प्यासे जात हो जामे शाद तुम्हें बख्शे। हे पुत्र तेनु एक प्यास है मेरा अकाल पुरख वाहेगुरु कृपा करे तू प्यासा जमे ते तेनु मेरा दाता शहादत दा जाम भर के दे। साध संगत अज मेरे सतगुरु ने अपने जुझार नु भी तोड़ दिता है उधर सूरज ढल लगा है इधर चमकौर दी गड़ी विचो मेरे कलगी वाले दा बाबा जुझार सिंह तुर पे है। साध संगत इन्हां दे नाल कुछ विद्वान ए भी कहंदे ने कि भाई साहब सिंगुरां नु तेर तोरे पंजां प्यारियां विचो भाई हिम्मत सिंह भाई मोक सिंह शहीद हो चुके ने प्यारे भाई साहब सिंह नु तोरे है बाबा जुझार सिंह तुरे ने प्यारे भाई साहब सिंह नाल तुरे ने जदो गुरु के सिख दुश्मन दे उत्ते आ डिगे ने एक वरी ता दुश्मन दा दिल हल गया कहंदे ने पुत दा वजीर खां पता नहीं होए गुरु किस मिट्टी दा बनया है लोग अपने पुत्रां नू बचांदे फिरदे ने ते एदे सामने एदा वड्डा शहीद हो गया है हुण छोटे नू भी थापना दे के तोड़दा पिया है ते कुछ मन विच सोचदे ने जेड़ा गुरु अपने पुत्रां नू बचांदा नहीं पिया उस गुरु दी कौम नू कदी कोई नष्ट जां बर्बाद नहीं कर सकदा। बाबा जुझार सिंह जदो मैदाने जंग उतरे ने इन्हों ने भी पहला तीरां दी वर्खा कीती है परत के ए भी कृपान लैके मैदाने जंग अंदर जूझदे रहे ने भाई साहब सिंह पहला शहीद होए ने ते बाबा जुझार सिंह जी उस वक्त दुश्मन दे घेरे विच आ गए ने ते कहिंदे ने गुरु कलगी वाले ने उत्तों फिर तीरां दी वर्खा कीती है पुत्र नू तीरां दी शान अगे तोरिया है ते जदो सामने तकदे ने थोड़ी दूर वड्डे भरा बाबा अजीत सिंह दा शरीर पिया होया है उस शरीर नू तकिया ते कहिंदे तक के अगे निकल गए ने बाबा जुझार सिंह दुश्मन ने चार चफेरियों घेर लिया है ते कहिंदे बाबा जुझार सिंह दी छाती विच इको दम तीन चार तीर इकट्ठे वजे ने ते गुरु का साहिबजादा उस वक्त जमीन दे उत्ते डिग पिया है। जदो एदी शहादत होई ते मेरा कलगी वाला सच्चा पातशाह हुण फिर तकदा पिया है ते प्रेम नाल भिज के जेड़े शब्द कहे सोहण सिंह शीतल होरां ने एक पंक्तियां कुछ कु बड़े कमाल दियां कहियां कहिंदे जदों बाबा जुझार सिंह शहीद हो गए ने गुरु के सिख कोल खलोते ने उधर सूरज दी टिक्की पे छिपदी है ते उधर गुरु कलगी वाले सच्चे पिता दा पुत्र शहीद हो गया है ते साहिब दे सामने जेड़े सिख ने उन्हां दे मन भरे ने अखां विचों नीर पिया डलकदा है ते कलगी वाला हाथ जोड़ के खलोता है ते कह रहा है वो लिखदे ने कि जदों हस शहीदी पा गया जद लाल छुटेरा। सोहण सिंह शीतल ने कमाल कर दिती इस रुबाई अंदर वो लिखदे ने हस शहीदी पा गया जद लाल छुटेरा अखां सामने हो गया वो बेरा बेरा उंगली ला के लै गया उन्हूं वीर वडेरा एदा मतलब वड्डा भरा जिवें उंगल ला के दौड़ लै जाए उंगली ला के लै गया उन्हूं वीर वडेरा जोड़ी जोड़ी हो गया परिवार बथेरा हथ बन बोले सतगुरु वाह भाणा तेरा तेरा तुझको सौंपते क्या लागे मेरा हुक्म रजाई चलना जो करे चंगेरा ते सिखा वाल देख के कहन लगे पंथ वसे मैं उजड़ा मन चाओ करेरा। ए गुरु खालसा पंथ तू वसदा रहें मैं उजड़ जा
ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ, ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ, ਮਨ ਚਾਉ ਹਨੇਰਾ। ਤੇ ਅੱਗੇ ਉਹਨਾਂ ਨੇ ਬਚਨ ਬੜੇ ਕਮਾਲ ਦੇ ਕਹਿ, ਹੋਵਾਂ ਤੇਥੋਂ ਸੁਰਖਰੂ ਪ੍ਰਣਪਾਲ ਉਚੇਰਾ। ਤੇ ਸੋਹਣ ਸਿੰਘ ਫਿਰ ਅੱਗੇ ਲਿਖਦਾ, ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੀਰਾ, ਹੇ ਸਤਿਗੁਰੂ ਤੇਰਾ ਜੇਰਾ ਤਾਨੇ। ਅੱਜ ਦੋ ਪੁੱਤਰ ਸ਼ਹੀਦ ਹੋ ਗਏ ਨੇ, ਜਿਨ੍ਹਾਂ ਦੇ ਸਰੀਰ ਮੈਦਾਨੇ ਜੰਗ ਵਿਚ ਪਏ ਨੇ। ਉਧਰ ਸੂਰਜ ਦੀ ਟਿੱਕੀ ਛਪੀ ਏ, ਮੈਂ ਕੁਝ ਕੁ ਮਿੰਟ ਹੋਰ ਲੈਣੇ ਨੇ ਇਸ ਲੜੀ ਨੂੰ ਮੁਕੰਮਲ ਥੋੜਾ ਜਿਹਾ ਕਰਦਿਆਂ। ਜਦੋਂ ਸੂਰਜ ਛਿਪਿਆ ਤੇ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਅੱਜ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਕਮਾਲ ਦੀ ਗੱਲ, ਕਦੀ ਤੱਕੋ ਖਾਂ ਆਪਣੇ ਕਿਰਦੇ ਤੇ ਹੱਥ ਰੱਖ ਕੇ, ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਕਿੰਨਾ ਕੁ ਪਿਆਰ ਕਰਨਾ ਪਿਆ ਤੂੰ ਸਿੱਖਾਂ ਨੂੰ। ਜੇ ਉਹ ਕਹਿੰਦੇ ਨੇ ਸਾਹਿਬਜ਼ਾਦੇ ਬਚਾ ਲਓ, ਤੇ ਕਹਿੰਦੇ ਦਇਆ ਸਿਆਂ ਤੁਸੀਂ ਮੇਰੇ ਪੁੱਤਰ ਨਹੀਂ, ਜੇ ਸ਼ਹੀਦ ਹੋ ਜਾਂਦੇ ਨੇ ਕੋਈ ਉਲਾਮਾ ਨਹੀਂ, ਇੱਕੋ ਗੱਲ ਕਹਿੰਦੇ ਹੋ ਕਿ ਪੰਥ ਤੈਨੂੰ ਤੱਤੀ ਵਾਹ ਨਾ ਲੱਗੇ, ਮੇਰੇ ਉਜਾੜੇ ਦੀ ਮੈਨੂੰ ਪਰਵਾਹ ਨਹੀਂ। ਤੇ ਜਦੋਂ ਪੁੱਤਰਾਂ ਦੀਆਂ ਲਾਸ਼ਾਂ ਕੋਲ ਪਈਆਂ ਨੇ, ਲੋਕ ਤਾਂ ਢਾਹਾਂ ਮਾਰ ਕੇ ਕੰਧਾਂ ਨੂੰ ਸਿਰ ਮਾਰ ਮਾਰ ਕੇ ਸਿਰ ਪਾੜ ਲੈਂਦੇ ਨੇ, ਪਰ ਤੇਰੇ ਮੁਖ ਵਿੱਚੋਂ ਤਾਂ ਅੱਜ ਵੀ ਉਹੀ ਰਹਿਰਾਸ ਜੀ ਦੀ ਬਾਣੀ ਨਿਕਲਦੀ ਏ, ਪੁੱਤਰਾਂ ਦੀਆਂ ਲਾਸ਼ਾਂ ਬਾਹਰ ਨੇ। ਤੇ ਬਾਪੂ ਗਾ ਰਿਹਾ ਕਿ ਆਨੰਦ ਭਇਆ ਮੇਰੀ ਮਾਏ, ਸਤ ਗੁਰੂ ਮੈਂ ਪਾਇਆ। ਬਾਪੂ ਤਾਂ ਗਾ ਰਿਹਾ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ। ਤੇ ਜਦੋਂ ਹਜ਼ਾਰ ਹਜ਼ੂਰ ਨੇ ਸੋਧਰ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਨਾ, ਤੇ ਚਾਰ ਤੀਰ ਮੇਰੇ ਕਲਗੀ ਵਾਲੇ ਨੇ ਪੱਥੇ ਵਿੱਚੋਂ ਕੱਢੇ। ਬਹੁਤ ਘੱਟ ਵਿਦਵਾਨਾਂ ਨੇ ਇਹਦਾ ਜ਼ਿਕਰ ਕੀਤਾ, ਚਾਰ ਤੀਰ ਕੱਢੇ ਨੇ। ਤੇ ਕਹਿੰਦੇ ਨੇ ਉਸ ਵਕਤ ਕਲਮ ਤੇ ਦਵਾਤ ਕੋਲ ਏ, ਤੇ ਸਾਹਿਬ ਨੇ ਚਾਰ ਚਿੱਠੀਆਂ ਵੀ ਲਿਖੀਆਂ ਨੇ। ਪਹਿਲਾ ਤੀਰ ਆਪਣੀ ਕਮਾਨ ਤੇ ਚੜਾਇਆ, ਸੰਧਿਆ ਦਾ ਵੇਲਾ, ਪਹਿਲਾ ਤੀਰ ਖਵਾਜਾ ਮਰਦੂਦ ਬੈਠਾ ਤੇ ਉਹਦੀ ਪੇਟੀ ਵੀ ਜਾ ਕੇ ਲੱਗਾ। ਤੇ ਜਦੋਂ ਉਹਦੀ ਪੇਟੀ ਵਿੱਚ ਤੀਰ ਲੱਗਾ, ਤੀਰ ਨੂੰ ਪੱਟਿਆ ਤੇ ਉਹਦੇ ਉੱਤੇ ਚਿੱਠੀ ਲਿਖੀ ਏ, ਤੇ ਚਿੱਠੀ ਦੇ ਜਿਹੜੇ ਹਰਕ ਸਨ ਉਹ ਇਹ ਸਨ ਕਿ ਇਹ ਖਵਾਜਾ ਮਰਦੂਦ ਕਸਮ ਚੁੱਕ ਕੇ ਜਿਹੜਾ ਫਿਰ ਜਾਂਦਾ ਹੈ ਉਹਦਾ ਦੀਨ ਤੇ ਦੁਨੀ ਚਲਾ ਜਾਂਦਾ ਹੈ, ਮੇਰੇ ਦੋ ਪੁੱਤਰ ਚਲੇ ਗਏ ਕੋਈ ਬਾਤ ਨਹੀਂ, ਪਰ ਯਾਦ ਰੱਖੀ ਮੇਰੇ ਪੁੱਤਰਾਂ ਦੀ ਸ਼ਹਾਦਤ ਨਾਲ ਅੱਜ ਤੇਰਾ ਲੋਕ ਤੇ ਪਰਲੋਕ ਦੋਨੋਂ ਬਰਬਾਦ ਹੋ ਗਏ। ਪਹਿਲੀ ਚਿੱਠੀ ਇਹ ਲਿਖੀ, ਖਵਾਜਾ ਮਰਦੂਦ ਕਸਮ ਚੁੱਕ ਕੇ ਫਿਰ ਜਾਣਾ, ਦੀਨ ਦੁਨੀ ਤੋਂ ਜਾਣਾ, ਯਾਦ ਰੱਖ ਅੱਜ ਤੂੰ ਦੋਵੇਂ ਗਵਾਲੇ ਨੇ। ਕਸਮ ਚੁੱਕ ਕੇ ਜਿਹੜਾ ਬੇਈਮਾਨ ਹੋ ਜਾਂਦਾ ਹੈ ਉਹ ਦੋਜਕ ਦੀ ਅੱਗ ਵੀ ਸੜਦਾ, ਜਿਹੜਾ ਯਕੀਨ ਰੱਖਦਾ ਹੈ ਉਹਦਾ ਰੁਤਬਾ ਉੱਚਾ ਹੁੰਦਾ। ਤੀਜਾ ਤੀਰ ਮੇਰੇ ਸਾਹਿਬ ਨੇ ਕੱਢਿਆ, ਚਿੱਠੀ ਲਿਖੀ ਤੇ ਜ਼ਬਰਦਸਤ ਖਾਨ ਦੀ ਪੱਗ ਵੀ ਜਾ ਕੇ ਵੱਜਿਆ, ਜਿਹੜਾ ਸੂਬਾ ਲਾਹੌਰ ਏ ਉਹਦੇ ਤੇ ਲਿਖਿਆ, ਕਸਮ ਖਾ ਕੇ ਫਿਰਨ ਵਾਲਿਆ ਤੂੰ ਦੋਜਕ ਦੀ ਅੱਗ ਵੀ ਸੜੇਗਾ, ਤੂੰ ਸੋਚਣਾ ਕਿ ਅੱਜ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦੇਣਾ, ਬਸ ਕੁਝ ਦਿਨਾਂ ਦੀ ਖੇਡ ਏ, ਮੇਰੇ ਸਿੰਘ ਇਹੋ ਜੀ ਅੱਗ ਬਾਲਣਗੇ ਉਸੇ ਅੱਗ ਨੇ ਤੈਨੂੰ ਜਿੰਦੇ ਜੀ ਸਾੜ ਕੇ ਰਾਹ ਕਰ ਦੇਣ। ਜਦੋਂ ਚੌਥੀ ਚਿੱਠੀ ਕੱਢੀ, ਚੌਥਾ ਤੀਰ ਕੱਢਿਆ, ਚਿੱਠੀ ਲਿਖੀ ਪਹਾੜੀ ਰਾਜੇ ਅਜਮੇਰ ਚੰਦ ਨੂੰ ਬਖਸ਼ੀਏ, ਉਹਦੀ ਲੱਤ ਵੀ ਤੀਰ ਵੱਜਿਆ ਤੇ ਉਸ ਚਿੱਠੀ ਤੇ ਲਿਖਿਆ ਸੀ, ਸੱਜਣਾ ਤੈਨੂੰ ਮੇਰੇ ਸਿੱਖ ਕਦੀ ਚੈਨ ਨਾਲ ਬਹਿਣ ਨਹੀਂ ਦੇਣਗੇ, ਪਰ ਮੇਰਾ ਰਾਖਾ ਅਕਾਲ ਪੁਰਖ ਏ, ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ। ਚਾਰ ਚਿੱਠੀਆਂ ਮੇਰੇ ਗੁਰੂ ਕਲਗੀ ਵਾਲੇ ਨੇ ਚਮਕੌਰ ਦੀ ਗੜੀ ਵਿੱਚੋਂ ਸ਼ਾਮ ਨੂੰ ਲਿਖੀਆਂ ਨੇ। ਅੱਜ ਸਿੱਖਾਂ ਦੇ ਮਨ ਕਿੰਨੇ ਕੁ ਭਰੇ ਨੇ, ਕਿੰਨਾ ਕੁ ਬੈਰਾਗ ਏ, ਅੱਜ ਫਿਰ ਉਹ ਸਵਾਲ ਉੱਠਿਆ। ਸਾਹਿਬ ਕਹਿੰਦੇ ਨੇ ਦਇਆ ਸਿਆਂ ਸਵੇਰੇ ਸੂਰਜ ਦੀ ਟਿੱਕੀ ਨਿਕਲਣੀ ਏ, ਜਿੱਥੇ ਪਿਆਰੇ ਸ਼ਹੀਦ ਹੋਏ ਨੇ, ਜਿੱਥੇ ਪੁੱਤਰ ਸ਼ਹੀਦ ਹੋਏ ਨੇ, ਉੱਥੇ ਆਪਾਂ ਵੀ ਸ਼ਹਾਦਤ ਦਾ ਜਾਮ ਪੀ ਜਾਣਾ। ਸਵੇਰਾ ਜਿਹੜਾ ਜੰਗ ਹੋਵੇਗਾ, ਲੋਕ ਇਸ ਜੰਗ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ, ਪਰ ਭਾਈ ਦਇਆ ਸਿੰਘ ਜਿਹਦਾ ਹਿਰਦਾ ਪੰਥ ਲਈ ਸਿੱਖੀ ਲਈ ਭਰਪੂਰ ਏ, ਕਹਿੰਦੇ ਨੇ ਆਪਣੇ ਨਾਲ ਦੇ ਸਿੱਖ ਇਕੱਠੇ ਕੀਤੇ ਨੇ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ, ਭਾਈ ਕਾਠਾ ਸਿੰਘ, ਭਾਈ ਸੰਤ ਸਿੰਘ, ਇਹਨਾਂ ਨੂੰ ਇਕੱਠਿਆਂ ਕੀਤਾ। ਕਹਿਣ ਲੱਗੇ ਦੇਖੋ ਅੱਜ ਗੁਰੂ ਦੇ ਭਾਵੇਂ ਚਰਨ ਪਕੜ ਲਓ, ਅੱਜ ਗੁਰੂ ਨੂੰ ਭਾਵੇਂ ਜਿਵੇਂ ਕਿਵੇਂ ਵਾਸਤਾ ਪਾ ਕੇ ਮਨਾ ਲਓ, ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਗੜੀ ਵਿੱਚੋਂ ਕੱਢ ਲਵੋ। ਜੇ ਗੁਰੂ ਗੋਬਿੰਦ ਸਿੰਘ ਨਿਕਲ ਗਏ ਤੇ ਇਸ ਪੰਥ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ। ਕਹਿੰਦਾ ਪ੍ਰੋਫੈਸਰ ਕਰਤਾਰ ਸਿੰਘ ਲਿਖਦਾ, ਹੁਣ ਕੁਝ ਕਹਿੰਦੇ ਨੇ ਹੁਕਮ ਕੀਤਾ, ਦੋ ਤਰ੍ਹਾਂ ਦੀਆਂ ਰਾਵਾਂ ਨੇ, ਪਰ ਜਦੋਂ ਮਨ ਵੀ ਝਾਤੀ ਮਾਰੀ ਦੀ ਹੈ ਨਾ, ਜਿਸ ਬਾਪ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਹੋਵੇ, ਜਿਹਦੇ ਦੋ ਪੁੱਤਰ ਅੱਜ ਸੱਜਰੇ ਸ਼ਹੀਦ ਹੋਏ ਹੋਣ,
تے کچھ کو گھڑیاں ہوئیاں ہون تے اونوں کیڑا حکم دے کے کہ تو چمکور دی بڑی گڑی تو باہر نکل جا. کدی ہردا کوئی کہہ سکدا ہے جدے پتراں دیاں آندراں باہر پیاں ہون؟ پروفیسر کرتار سنگھ لکھدا ہے پہلا ترلا لیا پھر چرن پکڑ لے کہن لگے گرو گوبند سنگھ تینو واسطے تیرے پنتھ دا جدی خاطر تو کہنا اے وقت آ رہے گھٹ کے چرن پکڑ لے گرو گوبند سنگھ تینو واسطے تیرے پریم ساڈے پریم دا اسی چنگے ہاں اسی مندے ہاں پر ساڈے اندر دا واسطے گرو گوبند سنگھ سچے پتا تو چمکور دی گڑی نو چھڑ دے کہ تینو ساڈے پریم دا واسطہ نہیں تو سانو پیار نہیں کردا. صاحب دا اس وقت نا چہرہ بالکل گمبھیر ہو گیا جدو پریم دے واسطے پاندے نے بھائی دیا سنگھ نے چرن تو دیتے میرے کلگی والے دے اپنے نیتراں دے نیر نال. صاحب کہن لگے دیا سنگھ واسطے بڑے وڈے پانے تے ایک شبد انہاں نے ہور ورتیا کہن لگے تینو واسطے ہی اس باپو دا جنہیں پتر بنا کے تینو پنت پرچارن لئی بھیجیا تے دھیان رکھنا گرو دی سہوں تے گرو دا واسطہ بڑی وڈی چیز ہے. گرو کلگی والے دے سبندھ وچ جدو اسی گرو نانک صاحب دے جیون وچوں گھٹنا پڑھنے ہاں نا صاحب نہیں بولدے سلطان پور جدو وہی وچوں نکلے نے کسے دے بلائے بولدے نہیں اوتھے کہندے نے کاجی نو لے کے گئے تے کاجی نے ایک شبد کیا سی یا نانک خدائے دے واسطے کچھ تاں بول. جدو خدا دا واسطہ بایا ادو میرے بابا جی بولے سن. دھیان رکھنا اج پریم دا واسطہ پا کے وہ سکھ کیوں نہیں اپنے گرو نو منا لے گا. گرو کلگی والے ترے تے کہن لگے میں اکلا نہیں میرے نال بھائی دیا سنگھ تسی بھی ترو گے بھائی دھرم سنگھ تسی بھی چلو گے تے تیجا سکھ بھائی مان سنگھ چلے گا تارے دی سید بھی ترنا تے دھیان رکھنا میرے کلگی والے نے ایک پیارے سکھ نو کول بلایا وہ نام ہے بھائی سنگت سنگھ. کچھ بھائی سنت سنگھ لکھ دے نے دھیان دینا گرو گوبند سنگھ تو بعد جڑے سکھ رہ گئے نے انہاں دی قربانی بھی کٹ نہیں. یہ بھی پتا کہ سویرے موت تو بنا کچھ نہیں دستا پیا تے واہ اوے گرو کے سکھو سنگت سنگھ تیرے چرناں وچ بھی نمسکار جنہیں گرو گوبند سنگھ دی سیوا کر لی اپنے سیس نو سویرے پیٹ کر دیتا نہیں تے او بھی جا سکتے سن. صاحب نے اپنی کلگی اپنے بستر بھائی سنگت سنگھ نو دیتے او دا چہرہ میرے حضور نال بالکل ان بن ملدا سی جدو حضور ایتھو اونوں اپنے بستر اپنی کلگی دیتی ہے نال بھائی دیا سنگھ بھائی دھرم سنگھ بھائی مان سنگھ تر لگے نے تے تارے دی سید وچ کہ آپاں مل جانا تے دوجی گل کئی لک کے نہیں جانا جا آپاں چوکے نہیں جانا. دیا سیاں نیتی ہے ایک پاسیو میں تاڑی ماراں گا تے اچھی آواز دے کے کہاں گا پیرے ہند میر ود میری آواز سن کے تو ایکو دم کہنا دوسرے پاسیوں کہ پیرے ہند میر ود تیجے پاسیوں مان سنگھ تو بولنا چوتھے پاسیوں بھائی دھرم سنگھ تو بولنا کہ جدو جالم چواں پاسیاں نو دوڑے تے بھائی صاحب بھائی سنگت سنگھ جی گڑی وچوں آواز دے کے کہنا گرو گوبند سنگھ تاجے گڑی وچ بیٹھا ہوئے کہن لگے اینا کو بھلیکھے وچ پا دیو کہ اپنے آپ ٹوک کے وڈ کے اپنے آپ نو ختم کرن میرا کلگی والا ماہی چمکور دی گڑی وچوں نکل جائے. کیویں نکل دے نے تے رستے وچ پتراں دیاں لاشاں تک دے نے کوئی ادھے وچ دو رہاں ودوان ماندے نے کہ پتراں دے چوڑیاں نال صاحب حضور دے چرن اڑدے نے پر نرموہ اندر موہ نہیں صاحب اگے تردے نے ماچھی والے جاندے نے اوتھے صاحب نال کی کچھ کوتک واپردے نے. کوشش کراں گا میں کل دے دیوان وچ رات دے دیوان وچ ایک گھنٹہ سماں ہونا ہے آپ سنگت دی سیوا کر سکاں. آؤ پیارو اس کلگی والے دے پھر بن جاؤ جیڑا سکھاں نو بچاندا ہے اپنے پتراں نو شہید کردا ہے. آپاں ترک نہ کریے او دے بچناں نو ست کر کے مان لئیے. واہگرو جی کا خالصہ. ستنام کرتا پورکھ

कहां करे कोई बेचारा, प्रभु मेरे का बड़ प्रताप, जिस मिले मन हुए आनंद, सो सतगुर कही है, मन की दुविधा बिनस जाहे, परम पद लही है। बलिहारी गुर अपने द्योहारी सदवार, जिन मानस ते देवते किए, करत ना लागी वार, करत ना लागी बार। परम सम्मान योग चवर छत्र दे मालक साहिब श्री गुरु ग्रंथ साहिब महाराज जी दी पावन पवित्र हजूरी अंदर शोभाए मान खोए बैठे गुरमुख प्यारे सतसंगी जनों, अज किन्ने भागां वाले ओ शरीर ने जेड़े मेरे धन गुरु ग्रंथ साहिब महाराज जी दे पावन पवित्र हजूरी दे अंदर ए जो ईसवी सन है इस दे 1998 दा ए साल, इनू बस डेढ़ घंटे बाद पौने दो घंटिया बाद आपां अलविदा कर देना, ते उस 1999 नूं जी आया कहना, जिस दा खास करके सिख जगत दे अंदर बड़ा चाह ते उमा। दो पक्ष ने गुरु ग्रंथ साहिब दी बाणी अंदर, अज ओ भी लोक होणगे जिहड़े नशे विच गुट होणगे, जिहड़े नच टप रहे होणगे, पर कुर्बान मेरे गुरु नानक साहिब तेरे तो लोक इस वकारां दी अग विच सड़ रहे ने, मेरे साहिब तू अपणियां नूं बांह दे के इस अग विचों बाहर कढ ले। हजूर ने बाणी विच क्या, अगन सागर बूढ़त संसारा, नानक बांह पकड़ सतगुर निस्तारा। कुर्बान जाइयो उस गुरु तो जिन्हें सानू बाणी दित्ती, जिसने कृपा करके सानू साध संगत दिती, जिस गुरु जी ने कीर्तन दी दात दिती, नाम दी दात दिती, ते गुरु रामदास जी ने इसे समय नू तक एक गल कही सी कि गुरु कोल भी केवल ओ बह सकदा है जिदे अंदर सच्यार अंदर कोई सत दी कणी है, जां जो गुरु नू इश करदा है। ते उत्थे ताहीं हजूर ने कहा सी कि कूड़ियार कूड़ियारी जाए रले, सच्यार सिख बैठे सतगुरु पास। गुरु मेहरामत करे, मैं अर्ज कर रहा अपने उस प्रसंग नू, वैसे मैं अज कुछ लाना अगे तोरना जो पिछले कई दिनों तो इस स्टेज तो आपां गुरु कलगी वाले दा पुरब मना रहे। गुरमुख प्यारे प्रबंधकां वल्लों हुक्म भी सी कि जदों गुरु गोबिंद सिंह जी दा पुरब आवे ते उस सरबंस दानी दियां रज के कथा कहानियां कीतियां जाण, खास करके मेरे बुजुर्ग बैणीवाल साहब उन्हां वल्लों, ए मैं हुक्म कह सकना उन्हां तो छोटा वा, आओ उस गुरु दियां भी आपां बातां अज करनियां ने, जिथे अज 99 दा ओ साल भागां वाल आ रहा है। अज तो 300 साल पहला आनंदपुर केसगढ़ साहिब जिथे अज साडा तख्त है, उस पहाड़ी दी चोटी ते खलो के हजूर ने हिंदुस्तान दे उच जातियां नूं ते जालम हाकमां नूं एक गल कही सी, जां की जात गोत कुल माही, सरदारी ना भई कदाही, इन्हीं को सरदार बनाऊं तब गोबिंद सिंह नाम कहाऊं। इसे वक्त ही मेरे साहब ने कृपान कढ़ के पहाड़ी ते कहा सी कि कदी समा आवेगा कि रत्न के संग रंक लड़ाऊं, शेरों के संग पेट पढ़ाऊं,
کہنے لگے سوا لاکھ سے ایک لڑاؤں تب ہے گوبند سنگھ نام کہاں. دھیان رکھنا اے آواز اج تو 300 سال پہلا آنند پور دی دھرتی تو اٹھی تے اس آواز نو کوئی دبا نہیں سکیا. گرو گوبند سنگھ مہاراج کرپا کرن 99 آپا تکنے پئے ہاں اینو جی آیا کہہ رہے ہاں پر پیاریو اے 300 سالا تا تکنے ہاں 400 سالا شاید سادے وچوں کوئی تکے تے آئے سال جا اے سماں تاں ہی سب لے جے کتے گرو گوبند سنگھ دے چرناں وچ اج ارداس کر دیئے کہ میرے داتیا تیرا اے 300 سالا خالصے دا ساجنا پرب آ رہا ہے تو کر نرامت انہاں سکیاں کردیاں وچ امرت دی جھڑی لا دے تو وچھڑیاں نو ملا لے اوہی آنند پور دی دھرتی ہے جتھے کدی کچھ کاغذ تے لکھ کے چلے گئے سن بداوا دے کے پر اج کرپا کر کاغذ نہیں ساڈے تاں مناں اتے بداوے لکھے ہوئے نے شاید تو انہاں مناں نو تو دے اے بداوے دی جڑی کال کے اتر جائے تے داتیا مہا سنگھ دی طرح گود وچ تمہیں سانو لے کے کہہ دے نہیں ہوئے اکھاں وچوں نیر نہ چھٹ مہا سیا تو میرا ہی ہے. گرو بخشش کرے پیاریو جتھے آپا 99 دا سال آ رہا میں کہہ کے اگے ترنا وا اج ساڈی زندگی دا ایک سال تک بھی گیا ہے جتھے نو جی آیا کہہ رہے ہیں نا حضور نے بانی وچ کہہ کہندے نے جدو ماں دی گود وچ پتر ہوندا ہے ماں لوریاں دیندی ہے تے جدو اس بچے دا جنم والا دن آندا ہے سال بعد تے اسی رشتے دار ساکھ سبندی اکٹھے کرنے ہاں تے کہنے ہاں اج میرا پتر اینے سال دا وڈا ہو گیا ہے. پر بھگت کبیر صاحب گرو گرنتھ صاحب وچ کہندے نے نہیں ماں اے نہ کیا کر جنم والے دن تو کہنی ہے میرا پتر وڈا ہو رہا ہے کر کدی اپنے سر تے چاتی مار تو گودی وچ لے کے لوریاں دینی ہے کہ جنم دن والے دہاڑے نو شانڈل منانی ہے پر نہیں ماں اے وڈا نہیں ہو رہا اے اصل وچ دنوں دن کٹدا پیا ہے. اصل وچ ساڈی زندگی وچوں وی ایک سال اج کٹیا نہیں. حضور نے بانی وچ کیا جننی جانت ست بڑا ہوت ہے پہلی پنکتی ہے بھگت کبیر صاحب جی دی گرو گرنتھ صاحب وچ جننی جانت ست بڑا ہوت ہے اتنا کو نہ جانے جے دن دن ابد گھٹتا ہے مور مور کر میرا میرا کہہ کے اڑک اڑک لاڈ دھر کنا پیار کرنی ہے پر پیکت ہی جمراؤ ہس ہے موت کیوں ویکھ کے ہٹ دی ہے دن ود دے نہیں پے دے گھٹ دے پے. آپا یاد رکھیے کہ اپنا اس دن نیڑے آنا ہے. آؤ ساتھ سنگت جی گرو گوبند سنگھ سچے پتا سربنس دانی جنہاں دے پوتر اتہاس نوں کل بھی آپ سنگتاں نوں سانجھا کیتا سی میرے صاحب دے وڈے صاحبزادے بابا اجیت سنگھ تے بابا ججار سنگھ شہید ہو گئے نے. شام دا وقت ہے ادھر سوری چھپیا ہے ادھر کلگی والے دے چھوٹے صاحبزادے بابا ججار سنگھ جی نے شہادت دا جام پیتا ہے تے میرے گردیو نے اج بھی سودر رہ راج صاحب دا پاٹ کیتا ہے. آؤ حضور کیویں چمکور وچوں نکلدے نے کنا کنا راہ تے میرا ماہی جاندا ہے تے کی اپنے اس اکال پرکھ نوں سمبودھن کردا ہے. آپ اس اتہاس نوں اپنی نظر سامنے لیائیے تے سرت نوں اس دھرتی تے لے جاؤ جڑی ساڈے تو سینکڑے کو دور ہے پر دھیان نال کلگی والے دی اس دھرتی دی شو سرت راہیں اودی خاک نوں نمسکار کریے. کرو کرپا مینوں اسیس بخشو کوئی بھی رچنا حضور دی بخشی فتح تو وانجی نہ رہے جی. واہگرو جی کا خالصہ واہگرو جی کی فتح. جدو گرو گوبند سنگھ مہاراج آپ جی دے دونوں صاحبزادے شہید ہو گئے نے تے بھائی صاحب بھائی دیا سنگھ جی گوراں نے سودر رہ راج صاحب جی دے پاس تو بعد حضور دے چرن پکڑ لے سن. سکھ سنگتاں نے حضور دے چرن گرو کے سکھاں نے پکڑے تے ایتھی بینتیاں ارداساں کیتیاں سن میرے داتا تسی چمکور دی گڑی نوں چھڈ دی. کل میں اس وشیش بندی عرض کر چکا جدو حضور نکلن لگے نے تے ایک گل کہی دیا سنگھ اکلا نہیں میرے نال تسی بھی جاؤ گے. سکھ اکٹھے ہوئے نے گرمتا کیتا ہے نال نکلن لگے نے بھائی صاحب بھائی دیا سنگھ جی پیارے بھائی دھرم سنگھ جی
ਤੇ ਤੀਜਾ ਜਿਹੜਾ ਗੁਰੂ ਕਾ ਸਿੱਖ ਨਿਕਲਿਆ ਉਹਦਾ ਨਾਮ ਹੈ ਭਾਈ ਸਾਹਿਬ ਭਾਈ ਮਾਨ ਸਿੰਘ ਜੀ। ਤੁਰਨ ਲੱਗਿਆ ਹਜ਼ੂਰ ਨੇ ਕਿਹਾ, ਦਇਆ ਸਿੰਘ ਜੀ ਆਪਾਂ ਚੁੱਪ ਕਰਕੇ ਨਿਕਲਣਾ ਨਹੀਂ, ਆਪਾਂ ਆਵਾਜ਼ ਉੱਚੀ ਬੁਲੰਦ ਕਰਕੇ ਇੱਕ ਗੱਲ ਕਹਿ ਕੇ ਜਾਣੀਏ ਕਿ ਪੀਰ ਹਿੰਦ ਦਾ ਪੀਰ ਜਾ ਰਿਹਾ, ਕਿਸੇ ਵਿਚ ਤਾਕਤ ਹੈ ਤਾਂ ਸਮਰਥਾ ਹੈ ਪਕੜ ਲਵੋ। ਇਹ 22 ਦਸੰਬਰ ਸਨ 1704 ਦੀ ਰਾਤ ਗੁਰੂ ਕਲਗੀ ਵਾਲੇ ਨਿਕਲੇ ਨੇ, ਤੇ ਅੱਜ ਵੀ ਉਹ ਗੁਰਦੁਆਰਾ ਤਾੜੀ ਸਾਹਿਬ ਏ ਜਿੱਥੇ ਮੇਰੇ ਹਜ਼ੂਰ ਨੇ ਉੱਚੀ ਸਾਰੀ ਤਾੜੀ ਮਾਰ ਕੇ ਇੱਕ ਗੱਲ ਕਹੀ ਸੀ ਕਿ ਪੀਰੇ ਹਿੰਦ ਮੇਰ ਵੱਤ, ਇਹਦਾ ਅਰਥ ਹਿੰਦ ਦਾ ਪੀਰ ਜਾ ਰਿਹਾ ਹੈ। ਤੇ ਜਦੋਂ ਹਜ਼ੂਰ ਨੇ ਇਹ ਬਚਨ ਕਹਿ, ਦੂਸਰੇ ਪਾਸਿਓ ਭਾਈ ਦਇਆ ਸਿੰਘ ਨੇ ਆਵਾਜ਼ ਦਿੱਤੀ ਪੀਰੇ ਹਿੰਦ ਮੇਰ ਵੱਤ, ਤੀਜੇ ਪਾਸਿਓ ਭਾਈ ਧਰਮ ਸਿੰਘ ਜੀ ਬੋਲੇ, ਤੇ ਨਾਲ ਭਾਈ ਮਾਨ ਸਿੰਘ ਹੋਰਾਂ ਨੇ ਵੀ ਉੱਚੀ ਆਵਾਜ਼ ਵਿਚ ਕਿਹਾ। ਜਦੋਂ ਚਾਰ ਆਵਾਜ਼ਾਂ ਆਈਆਂ ਨੇ ਤੇ ਪੰਜਵੀਂ ਆਵਾਜ਼ ਚਮਕੌਰ ਦੀ ਗੜੀ ਵਿਚ ਇਕ ਸਿੱਖ ਜਿਨੂੰ ਸਾਹਿਬ ਕਲਗੀ ਦੇ ਕੇ ਆਏ ਨੇ, ਜਿਨੂੰ ਆਪਣਾ ਬਾਣਾ ਦੇ ਕੇ ਆਏ ਨੇ, ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਜਿਹਦਾ ਸਵਰੂਪ ਮੇਰੇ ਕਲਗੀ ਵਾਲੇ ਨਾਲ ਮਿਲਦਾ ਪਿਆ। ਹਜ਼ੂਰ ਦੀ ਆਵਾਜ਼ ਉਹਨੇ ਵੀ ਦਿੱਤੀ ਏ ਕਿ ਗੁਰੂ ਗੋਬਿੰਦ ਸਿੰਘ ਤਾਂ ਇਧਰ ਨੇ। ਸਾਧ ਸੰਗਤ, ਸਤਿਗੁਰੂ ਜਦੋਂ ਚਮਕੌਰ ਦੀ ਗੜੀ ਵਿਚ ਨਿਕਲਦੇ ਪਏ ਨੇ, ਮੈਂ ਅਰਜ਼ ਕਰਨੀ, ਉਦਨ ਵੀ ਬੱਚਿਆਂ ਨੇ ਉਸ ਘਟਨਾ ਦਾ ਜ਼ਿਕਰ ਕੀਤਾ। ਇਸ ਘਟਨਾ ਨੂੰ ਪ੍ਰੋਫੈਸਰ ਕਰਤਾਰ ਸਿੰਘ ਹੋਰਾਂ ਨੇ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਵਿਚ ਅੰਕਿਤ ਕੀਤਾ। ਉਹ ਕਹਿੰਦੇ ਨੇ ਜਦੋਂ ਹਜ਼ੂਰ ਚਮਕੌਰ ਦੀ ਗੜੀ ਵਿਚੋਂ ਨਿਕਲੇ ਨੇ, ਤੇ ਕਹਿੰਦੇ ਅਚਨਚੇਤ ਮੇਰੇ ਦਾਤਾ ਜੀ ਦੇ ਚਰਨ ਜਿਹੜੇ ਨੇ ਨਾ ਕਿਸੇ ਕੱਪੜੇ ਦੇ ਵਿਚ ਅੜ ਗਏ ਸਨ। ਝੂਠ ਨੇ ਉਹਦੀ ਲਿਖਤ ਏ, ਉਹਨਾਂ ਨੇ ਆਪ ਆਪਣੇ ਹੱਥਾਂ ਨਾਲ ਅੰਕਿਤ ਕੀਤਾ। ਜਦੋਂ ਹਜ਼ੂਰ ਨਿਕਲਣ ਲੱਗੇ, ਚਰਨ ਸਾਹਿਬ ਦੇ ਕਿਸੇ ਕੱਪੜੇ ਨਾਲ ਅੜੇ ਨੇ, ਭਾਈ ਦਇਆ ਸਿੰਘ ਉਸ ਵਕਤ ਨਾਲ ਨੇ। ਕਹਿੰਦੇ ਨੇ ਅਸਮਾਨ ਤੋਂ ਬਿਜਲੀ ਚਮਕੀ ਤੇ ਦੇਖਿਆ ਕਿ ਚਰਨ ਅਟਕੇ ਕਿੱਥੇ ਪਏ ਨੇ, ਕੱਪੜਾ ਕਿਸੇ ਹੋਰ ਦਾ ਨਹੀਂ, ਆਪਣੇ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਨੇ, ਤੇ ਉਹਨਾਂ ਦੇ ਚੋਲੇ ਵਿਚ ਪਿਤਾ ਦੇ ਚਰਨ ਅਟਕੇ ਹੋਏ ਨੇ। ਜਦੋਂ ਚਰਨ ਅਟਕੇ ਤੱਕੇ ਨੇ, ਪ੍ਰੋਫੈਸਰ ਕਰਤਾਰ ਸਿੰਘ ਲਿਖਦਾ, ਸਹਿ ਮੁਸਕਰਾਏ ਨੇ ਤੇ ਅਸੀਸ ਦਿੱਤੀ ਏ। ਉਹ ਇੱਕ ਗੱਲ ਕਹਿੰਦਾ ਆਪਣੇ ਕੋਲੋਂ, ਉਹ ਲਿਖਦਾ ਕਹਿੰਦਾ ਮੇਰਾ ਮਨ ਤਾਂ ਕਹਿ ਰਿਹਾ ਸਤਿਗੁਰੂ, ਜਦੋਂ ਤੁਸੀਂ ਬਾਬਾ ਅਜੀਤ ਸਿੰਘ ਨੂੰ ਗੜੀ ਵਿਚੋਂ ਤੋਰਿਆ ਤੇ ਇੱਕ ਗੱਲ ਕਹੀ ਸੀ, ਪੁੱਤਰ ਤੂੰ ਗੁਰੂ ਤੇਗ ਬਹਾਦਰ ਜੀ ਦਾ ਪੋਤਾ ਏ, ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਏ, ਦੇਖੀ ਤੇਰੀ ਪਿੱਠ ਵਿਚ ਕੋਈ ਵਾਰ ਨਾ ਹੋਵੇ, ਤੇਰੀ ਸੀਨੇ ਵਿਚ ਤੇਰੀ ਛਾਤੀ ਵਿਚ ਤਾਂ ਵਾਰ ਹੋਣ, ਤੀਰ ਦਾ, ਬਰਸ਼ੀ ਦਾ, ਬੰਦੂਕ ਗੋਲੀ ਦਾ ਜੇ ਪਿੱਠ ਵਿਚ ਹੋਇਆ, ਲੋਕ ਕਹਿਣਗੇ ਸ਼ਾਇਦ ਇਹ ਮੈਦਾਨੇ ਜੰਗ ਵਿਚੋਂ ਪਿੱਠ ਦਿਖਾ ਕੇ ਦੌੜਦਾ ਸੀ ਤਾਂ ਪਿੱਛੇ ਵਾਰ ਕੀਤੇ ਗਏ। ਕਹਿੰਦੇ ਨੇ ਮਾਨੋ ਉਹ ਬੋਲ ਕੇ ਕਹਿ ਰਿਹਾ ਹੋਵੇ, ਪਿਤਾ ਜੀ ਕਿ ਦੇਖੋ ਮੈਂ ਨਹੀਂ, ਆਪਣੇ ਚੋਲੇ ਨਾਲ ਰੋ ਕੇ ਕਿ ਬਾਪੂ ਮੇਰੀ ਛਾਤੀ ਨੂੰ ਤੱਕ ਲੈ, ਮੇਰੇ ਸੀਨੇ ਵਿਚ ਤਾਂ ਜ਼ਖਮ ਹੈ ਪਰ ਤੇਰੇ ਪੁੱਤਰ ਦੀ ਪਿੱਠ ਵਿਚ ਕੋਈ ਨਿਸ਼ਾਨ ਨਹੀਂ, ਮੈਂ ਤੇਰੀ ਇਸ ਦਸਤਾਰ ਨੂੰ ਦਾਗ ਨਹੀਂ ਲੱਗਣ ਦਿੱਤਾ। ਪ੍ਰੋਫੈਸਰ ਕਰਤਾਰ ਸਿੰਘ ਲਿਖਦੇ ਨੇ, ਥੋੜੇ ਜੇ ਅੱਗੇ ਨਿਕਲੇ ਨੇ ਤੇ ਛੋਟੇ ਪੁੱਤਰ ਬਾਬਾ ਜੁਝਾਰ ਸਿੰਘ ਉਹਨਾਂ ਵੱਲ ਤੱਕਿਆ, ਉਹਨਾਂ ਦਾ ਸਰੀਰ ਵੀ ਨਜ਼ਰ ਆਇਆ ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜਿਨ੍ਹਾਂ ਬਾਰੇ ਅਸੀਂ ਕਹਿੰਦੇ ਹਾਂ ਕੁਝ, ਕਹਿੰਦੇ ਨੇ ਕਮਰ ਕੱਸਾ, ਉਹ ਕਹਿੰਦੇ ਨੇ ਆਪਣੇ ਉਹਨਾਂ ਕੋਲ ਇੱਕ ਚਾਦਰ ਏ, ਹਜ਼ੂਰ ਨੂੰ ਰੋਕ ਕੇ ਕਹਿੰਦੇ ਨੇ ਸਤਿਗੁਰੂ ਤੁਸੀਂ ਆਪਣੇ ਤੀਰਾਂ ਨੂੰ ਸੋਨਾ ਕਿਉਂ ਲਾਇਆ ਸੀ? ਕਹਿਣ ਲੱਗੇ ਦਇਆ ਸਿੰਘ ਇਸ ਕਰਕੇ ਕਿ ਮੇਰੇ ਤੀਰ ਦੇ ਨਾਲ ਕੋਈ ਜ਼ਖਮੀ ਹੋ ਜਾਏ ਤੇ ਸੋਨਾ ਵੇਚ ਕੇ ਉਹਦਾ ਜ਼ਖਮ ਭਰਨ ਲਈ ਉਹਦਾ ਦਵਾ ਦਾਰੂ ਕੀਤਾ ਜਾਏ, ਮੇਰੇ ਤੀਰ ਦੇ ਨਾਲ ਕਿਸੇ ਦੀ ਮੌਤ ਹੋ ਜਾਏ ਉਹਦੇ ਖਪਣ ਦਾ, ਉਹਦੇ ਕਬਰ ਵਿਚ ਦਫਨਾਉਣ ਦਾ ਪ੍ਰਬੰਧ ਕੀਤਾ ਜਾਏ, ਉਹਦੇ ਚਿਤਾ ਵਿਚ ਲੱਕੜਾਂ ਇਕੱਠੀਆਂ ਕਰਨ ਲਈ ਪੈਸਾ ਵਰਤਿਆ ਜਾਏ। ਭਾਈ ਸਾਹਿਬ ਦੇ ਨੇਤਰ ਭਰ ਗਏ, ਸੇਜਲ ਹੋ ਗਏ, ਕਹਿਣ ਲੱਗੇ ਪਿਤਾ ਤੂੰ ਤਾਂ ਦੁਸ਼ਮਨਾਂ ਦੇ ਪੁੱਤਰਾਂ ਦੀ ਲਾਸ਼ ਵੀ ਰੁਲ ਨਹੀਂ ਦਿੰਦਾ, ਤੇਰਾ ਤੀਰ ਚੱਲੇ ਤੇ ਤੁਸੀਂ ਕਹਿੰਦੇ ਹੋ ਦੁਸ਼ਮਣ ਦੇ ਖੱਪਣ ਦਾ ਪ੍ਰਬੰਧ ਹੋ ਜਾਏ, ਦੁਸ਼ਮਣ ਦੇ ਚਿਖਾ ਦਾ ਪ੍ਰਬੰਧ ਹੋ ਜਾਏ, ਤੁਸੀਂ ਤਾਂ ਮਰ ਚੁੱਕੇ ਦੁਸ਼ਮਣਾਂ ਦੇ ਪੁੱਤਰਾਂ ਦੀਆਂ ਵੀ ਲਾਸ਼ਾਂ ਢੱਕਣ ਵਾਸਤੇ ਪ੍ਰਬੰਧ ਕਰਦੇ ਹੋ, ਪਰ ਅੱਜ ਤੇਰੇ ਪੁੱਤਰਾਂ ਦੇ ਤਨ ਨੂੰ ਕੌਣ ਢੱਕੇਗਾ? ਤੇਰੇ ਪੁੱਤਰਾਂ ਦੇ ਤਨ ਤਾਂ ਉਸੇ ਤਰ੍ਹਾਂ ਪਏ ਨੇ, ਜੇ ਕਿਰਪਾ ਕਰੋ ਤਾਂ ਮੈਂ ਇਹ ਚਾਦਰ ਤੇਰੇ ਪੁੱਤਰਾਂ ਦੇ ਸ਼ੀਸ਼ ਤੇ ਪਾ ਦਿਆਂ, ਇਹਨਾਂ ਦੇ ਮੁੱਖ ਨੂੰ ਢੱਕ ਦਿਆਂ। ਤੇ ਹਜ਼ੂਰ ਨੇ ਉਸ ਵਕਤ ਬਾਂਹ ਪਕੜ ਕੇ ਕਿਹਾ ਸੀ, ਦਇਆ ਸਿੰਘ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ, ਇਹ ਨੇ ਦੋ ਮੇਰੇ ਬਿੰਦੀ ਪੁੱਤਰ। ਆ ਗੁਰਮੁਖਾਂ ਨੇ ਅੰਮ੍ਰਿਤ ਦੀ ਗੱਲ ਕੀਤੀ ਤੇ ਜਦੋਂ ਇਸ ਦਾਸਤਾਨ ਨੂੰ ਅਸੀਂ ਪੜ੍ਹਦੇ ਹਾਂ ਸਾਡਾ ਮਨ ਕਿਉਂ ਨਹੀਂ ਪਿਘਲਦਾ?
ਕਹਿਣ ਲੱਗੇ ਇਹ ਨੇ ਮੇਰੇ ਬਿੰਦੀ ਪੁੱਤਰ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਇਹ ਨੇ ਮੇਰੇ ਨਾਦੀ ਪੁੱਤਰ। ਧਿਆਨ ਰੱਖੀ, ਦੋ ਬਿੰਦੀ ਪੁੱਤਰ ਨੇ ਅਜੀਤ ਤੇ ਜੁਝਾਰ, ਦਇਆ ਸਿਆਂ ਚਾਦਰ ਏਕੇ। ਜੇ ਅਜੀਤ ਤੇ ਜੁਝਾਰ ਨੂੰ ਢਕਣਾ ਚਾਹੁੰਦੇ ਤੇ ਇੱਕ ਕੰਮ ਕਰਦੇ, ਪਹਿਲਾਂ ਪਿਆਰੇ ਭਾਈ ਹਿੰਮਤ ਸਿੰਘ ਦੇ ਤਨ ਨੂੰ ਢਕਦੇ, ਭਾਈ ਮੋਹਕਮ ਸਿੰਘ ਦੇ ਤਨ ਨੂੰ ਢਕਦੇ, ਭਾਈ ਸਾਹਿਬ ਸਿੰਘ ਦੇ ਤਨ ਨੂੰ ਢਕਦੇ। ਜੇ ਮੇਰੇ ਪੁੱਤਰਾਂ ਦੇ ਦੂਸਰਿਆਂ ਜੋਗਾ ਤੇਰੇ ਕੋਲ ਕੱਪੜਾ ਨਹੀਂ ਤੇ ਮੇਰੇ ਇਹਨਾਂ ਪੁੱਤਰਾਂ ਦੇ ਉੱਤੇ ਤੂੰ ਬਸਤਰ ਨਾ ਪਾ। ਹਜ਼ੂਰ ਚਮਕੌਰ ਦੀ ਗੜੀ ਕੋਲੋਂ ਨਿਕਲ ਗਏ ਨੇ, ਕਦੀ ਤੱਕੋ ਖਾਂ, ਆਪਣੇ ਹਿਰਦੇ ਵਿੱਚ ਝਾਤੀ ਮਾਰੀਏ। ਜੇ ਪੁੱਤਰ ਦੀ ਮੌਤ ਹੋ ਜਾਏ ਨਾ ਤੇ ਮਾਂ ਬਾਪ ਉਹਦੀ ਤਸਵੀਰ ਨੂੰ ਦੇਖ ਕੇ ਜਦੋਂ ਕਿਤੇ ਘਰ ਵਿੱਚ ਵੜਦੇ ਨੇ, ਸਾਹਮਣੇ ਜਾ ਚੁੱਕੇ ਪੁੱਤਰ ਦੀ ਤਸਵੀਰ ਆ ਜਾਏ ਤੇ ਭੁੱਬਾਂ ਮਾਰਦੇ ਨੇ, ਉਹਨਾਂ ਤੋਂ ਪੁੱਤਰ ਦੀ ਤਸਵੀਰ ਨਹੀਂ ਦੇਖੀ ਜਾਂਦੀ। ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਦੋਨਾਂ ਪੁੱਤਰਾਂ ਦੀਆਂ ਲਾਸ਼ਾਂ ਕੋਲ ਪਈਆਂ ਨੇ ਪਰ ਤੇਰੇ ਵਰਗੇ ਅਖਿਲ ਨੂੰ ਅੰਦਰੋਂ ਕੋਈ ਦੁਲਾ ਨਹੀਂ ਸਕਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਨਿਕਲੇ, ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਬਾਅਦ ਵੀ ਚਮਕੌਰ ਦੀ ਗੜੀ ਕਿਵੇਂ ਹੋਂਦ ਵਿੱਚ ਆਈ, ਕਿਉਂਕਿ ਇੱਥੋਂ ਤੱਕ ਆਪਾਂ ਸਾਰੇ ਤੁਰਨੇ ਆ, ਪਰ ਜਿਤਨੀ ਕੁ ਸੂਝ ਸਾਹਿਬ ਨੇ ਬਖਸ਼ੀ, ਹਜ਼ੂਰ ਤੋਂ ਤਿੰਨੇ ਸਿੱਖ ਵਿਛੜ ਗਏ ਨੇ। 22 ਦਸੰਬਰ ਦੀ ਰਾਤ ਨਿਕਲੀਏ ਤੇ ਚਮਕੌਰ ਦੀ ਗੜੀ ਵਿੱਚ ਰਣ ਸਿੰਘਾ ਵੱਜਦਾ ਪਿਆ ਤੇ ਦੁਸ਼ਮਣ ਸੋਚਦਾ ਕਿ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਅਟਾਰੀ ਵਿੱਚ ਬੈਠਾ, ਪਰ ਅਸਲ ਵਿੱਚ ਇਹ ਸੀ ਗੁਰੂ ਕਾ ਸਿੱਖ ਭਾਈ ਸੰਗਤ ਸਿੰਘ ਜੀ। ਕਿੰਨਾ ਮਾਂ ਨੇ ਆਪਣੇ ਸਰੀਰ ਦੀ ਪਰਵਾਹ ਨਹੀਂ, ਇੱਕੋ ਹੀ ਗੱਲ ਏ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੇਰਾ ਤਨ ਬਚ ਜਾਏ, ਸੰਗਤ ਸਿੰਘ ਦੇ ਤਨ ਦੇ ਟੁਕੜੇ ਹੋ ਜਾਣ, ਮੈਂ ਸਮਝਾਂਗਾ ਮੇਰਾ ਜਨਮ ਸਫਲ ਹੋ ਗਏ। ਦਿਨ ਚੜਿਆ, ਹਾਕਮਾਂ ਨੇ ਗੜੀ ਨੂੰ ਘੇਰਾ ਪਾਇਆ, ਭਾਈ ਸਾਹਿਬ ਤੀਰ ਚਲਾਉਂਦੇ ਰਹੇ, ਭਾਈ ਸੰਗਤ ਸਿੰਘ ਇਹਨਾਂ ਦੇ ਨਾਲ ਭਾਈ ਸੰਤ ਸਿੰਘ ਹੋਰੀ ਵੀ ਸਨ, 5-6 ਜਿਹੜੇ ਸਿੱਖ ਬਾਕੀ ਨੇ ਤੀਰ ਚਲਾਉਂਦੇ ਰਹੇ ਨੇ। ਤੀਰ ਮੁੱਕ ਗਏ, ਕੁਝ ਗਿਣਤੀ ਦੇ ਨੇ। ਹੁਣ ਹਾਕਮਾਂ ਨੇ ਪੌੜੀਆਂ ਲਾਈਆਂ ਜ਼ਾਲਮਾਂ ਨੇ ਤੇ ਭਾਈ ਸੰਗਤ ਸਿੰਘ ਨੇ ਕਿਹਾ, ਸੱਜਣੋ ਜਿਹੜੇ ਚਮਕੌਰ ਦੀ ਗੜੀ ਦੀ ਦੀਵਾਰ ਨੂੰ ਉੱਪਰ ਟੱਪਣ ਤੇ ਜਿੰਨੀ ਦੇਰ ਤੱਕ ਸਵਾਸ ਨੇ ਇਹਨਾਂ ਦੀਆਂ ਗਰਦਨਾਂ ਉਤਾਰ ਦਿਓ। ਤੇ ਭਾਈ ਸਾਹਿਬ ਕਿਰਪਾਨ ਲੈ ਚਮਕੌਰ ਦੀ ਗੜੀ ਦੀ ਦੀਵਾਰ ਤੇ ਖਲੋ ਗਏ। ਕਹਿੰਦੇ ਨੇ ਜਿਹੜਾ ਆਇਆ ਉਹਦੇ ਤਨ ਨੂੰ ਕੱਟਾ ਵੱਟੀ ਕਰਦੇ ਗਏ। ਅਖੀਰ ਤੇ ਹੋਇਆ ਕਿ ਉਹਨਾਂ ਨੇ 4 ਚਪੇਰਿਓ ਘੇਰ ਲਿਆ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਧਿਆਨ ਰੱਖਣਾ, ਪਹਿਲੇ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਦਾ ਧੜ ਸ਼ੀਸ਼ ਤੋਂ ਅਲੈਦਾ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਿਆ ਤੇ ਦੂਸਰਾ ਗੁਰੂ ਕਾ ਸਿੱਖ ਭਾਈ ਸੰਗਤ ਸਿੰਘ। ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਤੋਂ ਅਨੰਦਪੁਰ ਨੂੰ ਗਿਆ ਹੈ ਤੇ ਧਿਆਨ ਰੱਖਣਾ ਭਾਈ ਸੰਗਤ ਸਿੰਘ ਦਾ ਸੀਸ ਚਮਕੌਰ ਦੀ ਗੜੀ ਤੋਂ ਦਿੱਲੀ ਨੂੰ ਗਿਆ। 2 ਸੀਸ ਉਤਰੇ ਨੇ ਜਿਹੜੇ ਧਰ ਤੋਂ ਅਲੈਦਾ ਹੋਏ, ਸੀਸ ਨੂੰ ਚੁੱਕਿਆ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਤੇ ਵੇਖਣ ਵਾਲੇ ਕਹਿੰਦੇ ਨੇ ਲੱਗਦਾ ਨਹੀਂ। ਜਦੋਂ ਸੀਸ ਲੈ ਗਏ ਸਮਝ ਪੈ ਗਈ ਇਹ ਤਾਂ ਗੁਰੂ ਕਾ ਸਿੱਖ ਏ। ਉੱਥੇ ਖਲੋਤਿਆਂ ਕਈਆਂ ਨੇ ਕਿਹਾ, ਪਤਾ ਨੀ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਕੀ ਘੋਲ ਕੇ ਪਿਆ ਦਿੱਤਾ, ਅਸੀਂ ਰੁਪਈਆਂ ਦੀ ਖਾਤਰ ਲੜਨੇ ਆ, ਇਹਨਾਂ ਨੂੰ ਲਾਲਚ ਵੀ ਕੁਝ ਨਹੀਂ, ਪਰ ਗੁਰੂ ਨੂੰ ਕੱਢਣ ਵਾਸਤੇ ਆਪਣੇ ਸਿਰ ਨੂੰ ਧੜ ਤੋਂ ਅਲੈਦਾ ਕਰਨ ਲਈ ਤਿਆਰ ਬੈਠੇ। ਕਹਿਣ ਲੱਗੇ, ਪਰ ਕੀ ਪਤਾ ਸੀ ਝੱਲਿਓ, ਤੁਸੀਂ ਰੁਪਈਆਂ ਦੀ ਸਵਾਰਥ ਲਈ ਲੜਦੇ ਹੋ। ਇਸੇ ਤੇ ਜਦੋਂ ਕੋਈ ਆਉਂਦਾ ਪਹਿਲੀ ਸਾਦੀ ਆਉਂਦੀ ਏ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਭਰੀਜੈ ਸਿਰ ਦੀਜੈ ਕਾਣ ਨਾ ਕੀਜੈ। ਇਸੇ ਤੇ ਆਵਾਜ਼ ਆਉਂਦੀ ਏ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਇੱਥੇ ਤਾਂ ਆਵਾਜ਼ ਹੁੰਦੀ

0: ਕੀਤਾ ਗੜੀ ਸਾਹਿਬ ਦੇ ਉਹ ਕਤਲਗੜ੍ਹ ਜਿਹੜਾ ਸ਼ਹੀਦ ਗੰਜ ਇਹ ਥਾਂ ਕਿਵੇਂ ਹੋਂਦ ਵਿਚ ਆ ਗਈ? ਸਾਹਿਬ ਚਲੇ ਗਏ, ਸੰਸਕਾਰ ਹੋ ਗਏ। ਕਹਿੰਦੇ ਨੇ ਕੋਈ ਪ੍ਰੇਮ ਨਾਲ ਭਿੱਜਾ ਸਿੱਖ ਨਿਕਲਿਆ, ਉਹਨੂੰ ਕਿਸੇ ਦੱਸਿਆ ਕਿ ਇਹ ਜਿਹੜੀ ਰਾਖ ਤੇ ਅਸਤ ਨੇ ਨਾ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਨੇ। ਤੇ ਜ਼ਾਲਮ ਕਹਿੰਦਾ ਸੀ ਕਿ ਇਸ ਰਾਖ ਇਸ ਅਸਤ ਨੂੰ ਕੋਈ ਸਮੇਟੇ ਨਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਅੰਗੀਠਾ ਵੀ ਨਹੀਂ ਸਮੇਟਣ ਦਿੱਤਾ ਉਸ ਧਰਤੀ ਨੇ, ਉਥੋਂ ਦੇ ਜ਼ਾਲਮਾਂ ਨੇ। ਕਹਿੰਦੇ ਨੇ ਉਸ ਵਕਤ ਇਹ ਸਿਦਕੀ ਸਿੱਖ ਸ਼ਾਮ ਦੇ ਵੇਲੇ ਜਿਤਨੀ ਰਾਖ ਸੀ ਨਾ ਇਹਨੂੰ ਇਕੱਠਿਆਂ ਕੀਤਾ ਤੇ ਖੱਡਾ ਪੱਟ ਕੇ ਜ਼ਮੀਨ ਅੰਦਰ ਉਥੇ ਦਬਾ ਕੇ ਚਲਾ ਗਿਆ ਤੇ ਜਾਣ ਲੱਗਿਆ ਅਰਦਾਸ ਕਰ ਗਿਆ, ਮੇਰੇ ਕਲਗੀ ਵਾਲਿਆ ਕੋਈ ਹੋਵੇਗਾ ਕਰਨੀ ਵਾਲਾ, ਕੋਈ ਆਵੇਗਾ ਤੇ ਤੇਰੇ ਪੁੱਤਰਾਂ ਦੀ ਯਾਦ ਜ਼ਰੂਰ ਬਣੇਗੀ, ਕਦੀ ਮਿਟ ਨਹੀਂ ਸਕਦੀ। ਨਮਸਕਾਰ ਕੀਤੀ ਪਰ ਕਦੀ ਤੱਕੋ, ਉਹ ਤਾਂ ਅੰਗੀਠਾ ਸਮੇਟਣ ਨਹੀਂ ਦਿੰਦੇ, ਪਰ ਇਧਰੋਂ ਗੁਰੂ ਕਲਗੀ ਵਾਲੇ ਪਿਤਾ ਜਿੱਥੇ ਤੇਰੇ ਬੱਚੇ ਸੰਸਕਾਰੇ ਗਏ, ਜਿੱਥੇ ਤੇਰੇ ਸਿੱਖਾਂ ਦੇ ਸੰਸਕਾਰ ਹੋ ਗਏ, ਉਸ ਰਾਖ ਨੂੰ ਅੱਜ ਵੀ ਲੋਕ ਨਮਸਕਾਰ ਕਰਦੇ ਨੇ ਤੇ ਜਿਹੜੇ ਅੰਗੀਠਾ ਨਿਸ਼ਨ ਸਮੇਟਣ ਦਿੰਦੇ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਏ, ਉਹਨਾਂ ਨੇ ਟਿੱਕੇ ਨਹੀਂ ਰਹਿਣਾ। ਇੱਕ ਗੱਲ ਚੇਤੇ ਰੱਖਿਓ, ਸਮਾਂ ਜ਼ਰੂਰ ਲੱਗਦਾ ਪਰ ਜਿੱਥੇ ਸੱਚੇ ਖੂਨ ਦਾ ਇੱਕ ਤੁਪਕਾ ਵੀ ਡਿੱਗਾ ਉਥੇ ਕੇਸਰੀ ਝੋਲਦਾ ਜ਼ਰੂਰ ਹੁੰਦਾ ਜੀ। ਕਦੀ ਚਾਂਦਨੀ ਚੌਂਕ ਸੀ ਕੋਈ ਹੈ ਸੀ ਉਥੇ ਲਾਸ਼ ਨੂੰ ਚੁੱਕਣ ਵਾਲਾ? ਪਰ ਕੇਸਰੀ ਝੁੱਲ ਰਿਹਾ। ਕਦੀ ਤੱਕੋ ਲਾਹੌਰ ਜੇ ਡੇਰਾ ਸਾਹਿਬ, ਕਦੀ ਸਮਾਂ ਸੀ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ, ਪਰ ਯਾਦਗਾਰ ਏ ਸਰਹੰਦ ਵਿਚ ਤਾਂ ਸਾਹਿਬ ਦੇ ਬੱਚਿਆਂ ਦੇ ਸੰਸਕਾਰ ਲਈ ਜ਼ਮੀਨ ਵੀ ਮੁੱਲ ਲਈ ਗਈ, ਪਰ ਜਿਨ੍ਹਾਂ ਨੇ ਖਰੀਦੀ ਉਹਨਾਂ ਦੇ ਨਾਂ ਤਾਂ ਹੈਣ, ਪਰ ਜਿਨ੍ਹਾਂ ਨੇ ਵੇਚੀ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਏ। ਕੇਸਰੀ ਤਾਂ ਉਥੇ ਵੀ ਝੁੱਲਦਾ ਪਿਆ। ਗੁਰੂ ਕਿਰਪਾ ਕਰੇ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਸੱਚੇ ਸੁੱਚਿਆਂ ਦਾ ਖੂਨ ਡੁੱਲੇ ਉਥੇ ਯਾਦਗਾਰ ਕਦੀ ਮਿਟਦੀ ਨਹੀਂ। ਉਹ ਚਲਾ ਗਿਆ ਇੰਨੀ ਗੱਲ ਕਹਿ ਕੇ। ਸਾਧ ਸੰਗਤ, ਇਸੇ ਚਮਕੌਰ ਸਾਹਿਬ ਦੇ ਨਾਲ ਇੱਕ ਪਿੰਡ ਏ ਬੇਲਾ, ਇਹ ਕਿਵੇਂ ਹੋਂਦ ਵਿਚ ਆਇਆ ਅਸਥਾਨ? ਇਥੋਂ ਦਾ ਇੱਕ ਚੌਧਰੀ ਸਰਦਾਰ ਹੋਇਆ, ਕੁਝ ਪਿੰਡਾਂ ਦਾ ਮਾਲਕ, ਉਹਦਾ ਨਾਮ ਸੀ ਭਾਈ ਦਿਆਲ ਸਿੰਘ। ਸ਼ਾਇਦ ਆਪ ਜੀ ਨੇ ਸੁਣੀ ਹੋਵੇ, ਇਸ ਘਟਨਾ ਦਾ ਜ਼ਿਕਰ ਕਮਰ ਕਰਮ ਸਿੰਘ ਹਿਸਟੋਰੀਅਨ ਨੇ ਇੱਕ ਕਿਤਾਬ ਸੰਪਾਦਿਤ ਕੀਤੀ ਸੀ, ਸਿੱਖ ਇਤਿਹਾਸ ਦੇ ਬਹੁਮੁੱਲੇ ਲੇਖ, ਉਹਦੇ ਪੰਨਾ ਨੰਬਰ 72 ਤੇ 73 ਤੇ ਸ਼੍ਰੀਮਤੀ ਬੀਬੀ ਜਸਵੰਤ ਕੌਰ ਵੱਲੋਂ ਇੱਕ ਪੇਪਰ ਲਿਖਿਆ ਗਿਆ ਤੇ ਉਹਦੇ ਵਿਚ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ। ਕਹਿੰਦੇ ਨੇ ਇਹ ਸਰਦਾਰ ਦਾ ਨਾਮ ਸੀ ਦਿਆਲ ਸਿੰਘ, ਚੰਗਾ ਰਾਇਸ਼ ਸੀ ਤੇ ਜਦੋਂ ਇਹ ਚਮਕੌਰ ਆਉਂਦਾ ਨਾ ਤੇ ਇਸ ਥਾਂ ਦੇ ਚਾਰ ਚੁਫੇਰੇ ਘੁੰਮਦਾ ਸੀ, ਬੋਲਦਾ ਨਹੀਂ ਸੀ ਹੁੰਦਾ, ਅੱਖਾਂ ਤੋਂ ਨੀਰ ਸੜਦਾ ਸੀ ਤੇ ਮਨ ਵਿਚ ਸੋਚਦਾ ਸੀ ਗੁਰੂ ਗੋਬਿੰਦ ਸਿੰਘ ਮੈਨੂੰ ਉਹ ਥਾਂ ਕੋਈ ਦੱਸੇ ਤਾਂ ਸਹੀ ਜਿੱਥੇ ਤੇਰੇ ਪੁੱਤਰਾਂ ਨੂੰ ਸ਼ਹੀਦ ਕੀਤਾ ਗਿਆ ਸੀ, ਜਿੱਥੇ ਸੰਸਕਾਰ ਕੀਤੇ ਗਏ। ਗੜੀ ਸਾਹਿਬ ਤਾਂ ਲੱਭ ਲਿਆ, ਉਹ ਥਾਂ ਬਣਾ ਲਿਆ, ਪਰ ਉਹ ਜਗ੍ਹਾ ਨਹੀਂ ਸੀ ਮਿਲਦੀ ਜਿੱਥੇ ਸੰਸਕਾਰ ਕੀਤੇ ਗਏ। ਲੱਭਦਾ ਰਿਹਾ, ਲੋਕਾਂ ਤੋਂ ਪੁੱਛੇ, ਇਲਾਕੇ ਦੇ ਬਜ਼ੁਰਗਾਂ ਤੋਂ ਪੁੱਛੇ ਤੇ ਇੱਕ ਦਿਨ ਫਿਰ ਕਿਸੇ ਨੇ ਦੱਸ ਦਿੱਤਾ, ਦਿਆਲ ਸਿੰਘ ਆ ਹੀ ਉਹ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਹੋਇਆ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਜਿਹੜੇ ਨੇ ਉਹ ਸੰਸਕਾਰੇ ਗਏ ਸਨ ਤੇ ਇੱਥੇ ਰਾਖ ਤੇ ਅਸਤ ਨੇ। ਕਹਿੰਦੇ ਨੇ ਸਰਦਾਰ ਦਿਆਲ ਸਿੰਘ ਹੋਰਾਂ ਨੇ ਨਮਸਕਾਰ ਕੀਤੀ ਤੇ ਘੰਟਿਆਂ ਬੱਧੀ ਉਹਦੇ ਤੋਂ ਸਿਰ ਨਾ ਚੁੱਕਿਆ ਗਿਆ, ਨਾਲੇ ਅਰਦਾਸ ਕਰੇ ਤੇ ਨਾਲੇ ਆਖੇ ਗੁਰੂ ਗੋਬਿੰਦ ਸਿੰਘ ਜੇ ਕਿਤੇ ਮੈਂ ਵੀ ਉਦੋਂ ਹੁੰਦਾ ਤੇ ਜਿੱਥੇ ਤੇਰੇ ਪੁੱਤਰਾਂ ਦੀਆਂ ਦੇਹੀਆਂ ਪਈਆਂ ਸਨ ਮੇਰਾ ਸਰੀਰ ਵੀ ਉੱਥੇ ਲੱਗ ਜਾਂਦਾ ਤੇ ਮੇਰੇ ਗੁਰੂ ਗੋਬਿੰਦ ਸਿੰਘ ਮੇਰਾ ਜੀਵਨ ਸਫਲ ਹੋ ਜਾਂਦਾ। ਉੱਠਿਆ ਘਰ ਗਿਆ ਤੇ ਇਹਨੇ ਦੂਸਰੇ ਦਿਨ, ਅਮੀਰ ਬੰਦਾ ਸੀ, ਲੱਕੜ ਖਰੀਦੀ, ਇੱਟਾਂ ਰੇਤੇ ਬਜਰੀ ਦਾ ਪ੍ਰਬੰਧ ਕੀਤਾ ਤੇ ਇਸ ਅਸਥਾਨ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਲਿਖਦੇ ਨੇ ਵਿਦਵਾਨ ਸੱਜਣ, ਜਦੋਂ ਇਹ ਅਸਥਾਨ ਬਣਾ ਰਿਹਾ ਪਹਿਲੇ ਦਿਨ ਕੁਝ ਕੁ ਇਹਨਾਂ ਨੇ ਇਮਾਰਤ ਸ਼ੁਰੂ ਕੀਤੀ, ਨੀਂਹ ਰੱਖੀ ਤੇ ਸ਼ਾਮ ਦੇ ਵਕਤ ਸੋਦਰ ਰਹਿਰਾਜ ਸਾਹਿਬ ਦਾ ਪਾਠ ਵੀ ਉਥੇ ਹੋਇਆ। ਸ਼ਾਮ ਨੂੰ ਜਦੋਂ ਰਹਿਰਾਜ ਸਾਹਿਬ ਜੀ ਦਾ ਪਾਠ ਹੋਇਆ ਤੇ ਇੱਕ ਅਜੀਬ ਗੱਲ ਕਹੀ ਉਹ ਸਰਦਾਰ ਨੇ, ਜਿਹੜਾ ਗੁਰੂ ਕਾ ਸਿੱਖ ਅਰਦਾਸ ਕਰਦਾ ਪਿਆ ਸੀ ਉਹਨੂੰ ਕਹਿਣ ਲੱਗਾ, ਅਰਦਾਸੀਏ ਸਿੱਖ ਨੂੰ ਗੁਰੂ ਕੇ ਪਿਆਰਿਆ ਇੱਕ ਦਿਆਲ ਸਿੰਘ ਦੀ ਅਰਦਾਸ ਕਰਦੇ। ਸ਼ਾਇਦ ਅੱਜ ਵਰਗਾ ਕੋਈ ਹੰਕਾਰੀ ਮਨ ਹੁੰਦਾ ਤੇ ਕਹਿੰਦਾ ਮੈਂ ਇੰਨਾ ਕੁਝ ਗੁਰੂ ਨੂੰ ਦਿੱਤਾ ਮੇਰਾ ਨਾਂ ਲਈ, ਮੈਂ ਇੰਨਾ ਕੁਝ ਗੁਰੂ ਘਰ ਲਈ ਕਰ ਰਿਹਾ ਮੇਰਾ ਨਾਮ ਰਹੇ, ਉਹਨਾਂ ਸੋਚਿਆ ਸ਼ਾਇਦ ਕੁਝ ਮੰਗੇਗਾ। ਕਹਿਣ ਲੱਗੇ ਭਾਈ ਸਾਹਿਬ ਕੀ ਅਰਦਾਸ ਕਰੀਏ? ਕਹਿੰਦਾ ਅਰਦਾਸ ਕਰਦੇ ਕਿ ਪੁੱਤਰਾਂ ਦੇ ਦਾਨੀਆਂ ਇੱਕ ਮਿਹਰ ਕਰੀ ਕਿ ਦਿਆਲ ਸਿੰਘ ਦਾ ਕੱਖ ਨਾ ਰਹੇ। دیال سنگھ دی بنس ختم ہو جائے میرے کر سنتان نہ رہے جے کسی نے پڑھنی ہے کٹنا پڑھ سکتا ہے میں اس کر کے کتاب دا حوالہ دیتا ہے کئی بڑی شنکا ہو جاتا ہے من اندر وہ لکھتے نے کہنا کہ میری انس بنس نہ رہے میرے کر سنتان نہ ہوئے تے سنگتاں دیاں اکھاں چڑی لا کے نیر نال فرل فرل کر کے نیر وگے تے ایک گل کی سردار جی اے گل نہ کہو تہاڈی سنتان ودے پھلے تسی اینی گرو کی سیوا کرتے ہوئے ارداس کیوں کراندے ہو انہاں نے ایک گل کہی کہن لگے اصلیت جے میرا گرو گوبند سنگھ ایتھے پتر دے کے گیا سی تے جدو کسے نے لاش ٹکن دی گل کیتی تے گرو گوبند سنگھ نے پہلا پنت دی گل کیتی کہ میرے پنت نو کیڑا ٹکے گا جڑے پے نے جدو کسے نے صاحبزادیاں نو لے کے جان دی گل کیتی تے میرے کلگی والے نے پہلا اپنے سکھ پتراں دی گل کیتی جیڑا گرو اپنے پتراں نو بچاندا نہیں تے کل میں عرض کیتی سی پھر بینتی کر دیا سون سنگھ شیتل نے کیا سی کہ جدو چھوٹا صاحبزادہ شہید ہو گیا تے صاحب نے اچھی آواز وچ انہیں کاو رچنا وچ کیا کہن لگے ہس شہیدی پا گیا جد لال چٹیرا اکھاں سامے ہو گیا او بیرا بیرا ہت بن بولے ست گرو واہ پانا تیرا تیرا تجھ کو سونپتے کیا لاگے میرا انگلی لا کے لے گیا ان ویر وڈیرا جوڑی جوڑی ہو گیا پروار بتھیرا کہن لگے حکم رجائی چلنا جو کرے چنگیرا پنت وسے میں اجڑا من چاو کنیرا پنت وسے میں اجڑ جا کہن لگے بھائی صاحب ارداس کرو اے تھا پنت دیئے تے پنت دی ہی رہے گی جے میرے کر سنتان ہو گئی پیسہ گرو گوبند سنگھ دے پریر نہ ہو دیئے کل نو کتے میرے پتر پوترے سے تھا تے کابج ہو کے نہ کہن کہ اے تھا ساڈا باپو بنا کے گیا پنت دیئے تے پنت دی رہے گی لکھ دے نے او ودوان سجن واقعی او دے کر سنتان نہیں ہوئی او دی جڑی زمین سی او کچھ پنڈاں وچ وڑ دتی گئی میرے کہن تو مراد اس تھان تے اس گرو کے سکھ نے سیوا کر کے اے استھان بنائے اگے تریے گرو گوبند سنگھ مہاراج چمکور دی گڑی تو نکل گئے نے تے جتھے چار صاحب اج استھان ہوندا ہے حضور اوتھے ٹکے نے کچھ سماں آرام کیتا ہے کہندے نے ستگرو نو جاندیاں دو پٹھاناں نے پہچان لیا ایک دا ناں الپو تے دوسرے دا ناں گامو لکھے ہے رولا پا دیتا کہ اے گرو گوبند سنگھ نے صاحب نے اشارہ کیتا چپ کر جاؤ موراں وی سٹیاں پر چپ نہ ہوئے گیانی گیان سنگھ لکھ دے نے حضور نے ایک ایک چپیڑ دے نال دونوں دی آواز ہی بند کر دیتی بولن جوگے نہ رہے ستگرو ایتھو تر پئے نے ہن آتما تا چڑھدی کلا وچ جتے حضور کہندے نے کہ گرمک اندر سہج ہے من چڑیا دسویں آکاش تتھا اونگ نہ بھوکا ہے ہر امرت نام سکھ واس جتھے کہندے نے کہ کوئی چنتا چورا نہیں ہر امرت نام سکھ واس کہن لگے کہ دیکھ اس گرو کی کرپا نال جڑے سکھ نے او وق ہو چکے نے پر ترے ضرور نے صاحب شریرک طور تے نڈھال نے تردے نے پر شریر تو تریا نہیں جاندا صاحب جی ایک رات رستے وچ کٹیے پھر جا پہنچے نے ماچھی والے جتھے اج گرودوارا چرن کمل صاحب ستگرو اج تھک ٹوٹے نے رات جڑی او اک دی ٹھنڈی اے شریر نو چیر دی پئی اے کہندے نے ستگرو نے اوتے ٹنڈ دا سرانا کیتا ہے کچھ ودوان کہندے نے کپڑے نال ٹنڈ نو لپیٹ لیا ہے تے ستگرو دی کھبی وکھی تھلے سی تھلے والے پاسے وکھی پرنے ہو کے پئے نے کھبا پاسا تھلے وے سجا اتے وے تے صاحب نے کچھ رخ کٹ کے نا اپنی پیٹھ اتے ٹانیاں پیچھے کر دتیاں اپنے چرن جڑے نے او بھی پتیاں نال ڈھک دتے کہ کسے دشمن نو پتا نہ لگے چہرہ ایک پاسے کیتا ہاتھ بھی شری صاحب ہے کہ جدو دشمن آوے تے پتا لگے میں اٹھ کے ٹکر لے سکا لکھ دا بھائی ویر سنگھ کرو اس مورتی دے درشن دیکھو اس باجاں والے پریتم نو جڑا پہنتا شہر دی ترتی تے یمنا دے کنارے کبھی دربار لاندا ہے تے جدو کبھی جتدے نے انہاں دیاں چولیاں سونے دیاں موراں نال پر دیندا ہے کدی تکو آنند پور دی ترتی نو کوئی بھکا ہوندا ہے اونوں پیٹ بھر کے بھوجن ملدا ہے کدی تکو اس چاندنی سونی چاننی نو کدی تکو چندن دی چونکی نو کدی دیکھو پرشادی ہاتھی نو اوپر گردیو تے چور کردیاں ਕਦੀ ਤੱਕੋ ਕਲਗੀ ਵਾਲੇ ਦੇ ਚਰਨਾਂ ਵਿਚ ਹੀਰੇ ਤੇ ਮੋਤੀ ਭੇਟ ਕਰਦਿਆਂ, ਕਦੀ ਤੱਕੋ ਆਨੰਦਪੁਰ ਦੀ ਧਰਤੀ ਤੇ ਸਾਹਿਬ ਆਨੰਦਗੜ੍ਹ ਦੇ ਕਿਲੇ ਵਿਚ ਆਰਾਮ ਕਰਦੇ ਨੇ ਤੇ ਸੋਹਣੀ ਸੇਜ ਏ ਤੇ ਜਿਹੜੇ ਗੁਰੂ ਕੇ ਸਿੱਖ ਬਾਹਰ ਨੇ ਕਹਿਣ ਲੱਗੇ ਪਹਿਚਾਣੋ ਅੱਜ ਉਹੀ ਮੂਰਤੀ ਜੇ ਜਿਹੜੀ ਮਾਛੀਵਾੜੇ ਦੇ ਜੰਗਲ ਨੇ, ਨੰਗੇ ਚਰਨੇ ਸੀਸ ਤੇ ਕੇਸਗੀਏ ਜਾਮਾ ਲੀਰੋ ਲੀਰੇ ਤੇ ਸਾਹਿਬ ਦੇ ਚਰਨਾਂ ਦੀਆਂ ਤਲੀਆਂ ਦੇ ਵਿਚੋਂ ਖੂਨ ਸਿਮ ਸਿਮ ਕੇ ਸੁੱਕ ਚੁੱਕਾ ਹੈ। ਥਾਂ ਥਾਂ ਤੇ ਛਾਲੇ ਨੇ। ਸ਼ਾਇਦ ਭਾਈ ਨੰਦ ਲਾਲ ਨੇ ਇਹੀ ਗੱਲ ਕਹੀ ਸੀ, ਮੇਰੇ ਦਾਤਿਆ ਮੈਂ ਤੈਨੂੰ ਪਹਿਚਾਣਾਗਾ, ਜੇ ਤੂੰ ਸੂਫੀ ਬਣ ਜਾਏ ਮੈਂ ਤਾਂ ਵੀ ਤੈਨੂੰ ਪਹਿਚਾਣਾਗਾ, ਤੂੰ ਗੁਰੂ ਗੋਬਿੰਦ ਸਿੰਘ ਏ। ਜੇ ਤਾਜ ਲਾ ਕੇ ਬਹਿ ਜਾਏ ਮੈਂ ਤਾਂ ਵੀ ਪਹਿਚਾਣਾਗਾ, ਤੂੰ ਮੇਰਾ ਪਾਤਸ਼ਾਹ ਏ। ਤੇ ਜੇ ਕਿਤੇ ਦਾਤਿਆ ਤੂੰ ਨੰਗੇ ਪੈਰ ਵੀ ਤੁਰਦਾ ਹੋਵੇ ਤੇ ਪਹਿਚਾਨਣ ਵਾਲੀ ਅੱਖ ਕਦੀ ਸ਼ੱਕ ਨੀ ਕਹਿ ਕਰੇਗੀ, ਕਹੇਗੀ ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਵੇਖ ਸਾਰਾ ਯਾਰ ਗੁਰੂ ਗੋਬਿੰਦ ਸਿੰਘ, ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਤਾਂ ਹੀ ਤਾਂ ਭਾਈ ਸਾਹਿਬ ਨੇ ਆਪਣੀ ਰਚਨਾ ਵਿਚ ਕਿਹਾ ਸੀ, ਗਾਹੇ ਸੂਫੀ ਗਾਹੇ ਜਹਦ ਗਾਹੇ ਕਲੰਦਰ ਮੇਸ਼ਵਤ ਰੰਗ ਹਾਏ ਮੁਖਤਲਿਫ ਦਾਰਤ ਬੁੱਤੇ ਆਯਾਰ ਮਾਂ, ਖੇ ਮੇਰੇ ਮਾਹੀ ਕਿਤੇ ਸੂਫੀ ਬਣ ਕਿਤੇ ਸ਼ਰਈ ਬਣ ਤੇ ਕਿਤੇ ਮਸਤਾਨਾ ਬਣ ਜਾ, ਮੈਂ ਤੈਨੂੰ ਜ਼ਰੂਰ ਪਛਾਣਾ। ਸਾਹਿਬ ਜੀ ਉੱਥੇ ਟਿਕੇ ਨੇ, ਕਹਿੰਦੇ ਨੇ ਉਧਰ ਪਿਆਰੇ ਲੱਭਦੇ ਪਏ ਨੇ, ਤਿੰਨੇ ਸਿੱਖ ਮਿਲ ਗਏ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਪਰ ਕਲਗੀ ਵਾਲਾ ਨਹੀਂ ਮਿਲਿਆ। ਕਹਿੰਦੇ ਨੇ ਬੋਲਦੇ ਨਹੀਂ, ਆਪਣੀ ਚੁੱਪ ਦੇ ਵਿਚ ਹੀ ਗੱਲਾਂ ਕਰੀ ਜਾਂਦੇ ਨੇ। ਇੰਨੀ ਦੇਰ ਨੂੰ ਲੰਘਦਿਆਂ ਲੰਘਦਿਆਂ ਸਾਹਮਣੇ ਉਹ ਕੋਈ ਚੀਜ਼ ਚਮਕੀ ਏ ਤੇ ਕੀ ਧੱਕਿਆ ਭਾਈ ਮਾਨ ਸਿੰਘ ਨੇ, ਇਹ ਲਿਸ਼ਕ ਕਾਹਦੀ ਏ? ਤੇ ਜਦੋਂ ਸਾਹਮਣੇ ਗਏ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਦੇ ਵਿਚ ਹੀਰਾ ਪਿਆ ਚਮਕਦਾ, ਮੁੱਠ ਵੀ ਚਮਕਦਾ। ਕਹਿੰਦੇ ਨੇ ਉਸੇ ਵਕਤ ਮਾਨ ਸਿੰਘ ਜਿਹੜਾ ਅਹਿਲ ਮਾਨ ਸਿੰਘ ਏ, ਜਿਹੜਾ ਅਜਿੱਤ ਮਾਨ ਸਿੰਘ ਏ, ਜਿਹੜਾ ਅਡੋਲ ਮਾਨ ਸਿੰਘ ਏ, ਜਦੋਂ ਸਾਹਿਬ ਦੀ ਹਾਲਤ ਤੱਕੀ ਚਰਨ ਤੱਕੇ, ਇਹੋ ਜਿਹੇ ਰਾਤ ਬੰਦੇ ਦੀਆਂ ਅੱਖਾਂ ਵਿਚੋਂ ਵੀ ਨੀਰ ਦੀ ਚੜੀ ਲੱਗ ਗਈ। ਕਹਿੰਦੇ ਨੇ ਉਸੇ ਵਕਤ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਪਿਆਰਾ ਜੀ ਮਿਲ ਗਏ ਨੇ, ਪ੍ਰੀਤਮ ਜੀ ਮਿਲ ਗਏ ਨੇ। ਭਾਈ ਦਇਆ ਸਿੰਘ ਭਾਈ ਧਰਮ ਸਿੰਘ ਆਏ, ਨਮਸਕਾਰ ਕੀਤੀ ਚਰਨਾਂ ਤੇ ਜਿਨ੍ਹਾਂ ਚਰਨਾਂ ਨੂੰ ਸ਼ਾਮ ਸੌਣ ਲੱਗਿਆਂ ਗੁਰੂ ਪਿਆਰੇ ਸੇਵਾ ਕਰਦੇ ਸਨ, ਉਹਨਾਂ ਚਰਨਾਂ ਨੂੰ ਜਦੋਂ ਹੱਥ ਲਾਇਆ ਤੇ ਕੀ ਤੱਕਿਆ, ਥਾਂ ਥਾਂ ਤੇ ਜ਼ਖਮ ਨੇ, ਕੰਡੇ ਚੁੱਭੇ ਨੇ, ਖੂਨ ਸਿਮਦਾ, ਰਿਹਾ ਨਾ ਗਿਆ। ਚਰਨਾਂ ਜਿਹੜੀਆਂ ਥਾਵਾਂ ਬਚੀਆਂ ਨੇ ਉਹਨਾਂ ਨੂੰ ਮਲਦੇ ਨੇ, ਉਹਨਾਂ ਨੂੰ ਘੁੱਟਦੇ ਨੇ। ਤੇ ਕਹਿੰਦੇ ਨੇ ਜਦੋਂ ਤਲੀਆਂ ਨੂੰ ਘੁੱਟਿਆ ਤੇ ਮੇਰੇ ਕਲਗੀ ਵਾਲੇ ਦੇ ਨੇਤਰ ਖੁੱਲੇ ਨੇ, ਉੱਠ ਕੇ ਤੱਕਿਆ ਤੇ ਕਿੰਨਾ ਨੂੰ ਦੇਖਦੇ ਨੇ, ਪਿਆਰੇ ਭਾਈ ਦਇਆ ਸਿੰਘ ਬੈਠੇ ਨੇ, ਭਾਈ ਧਰਮ ਸਿੰਘ ਬੈਠੇ ਨੇ। ਤੇ ਉਹਨਾਂ ਦੇ ਮਨ ਤੇ ਕੀ ਬੀਤੀ ਹੋਵੇਗੀ, ਦੋ ਪੁੱਤਰ ਸ਼ਹੀਦ ਹੋ ਗਏ ਨੇ, ਆਪਣੇ ਸਰੀਰ ਤੇ ਕਸ਼ਟੇ ਸਮਝ ਕੋਈ ਨੀ, ਛੋਟੇ ਕਿੱਧਰ ਨੇ, ਬੋਲੇ ਕੁਝ ਨੀ ਪਰ ਚੁੱਪ ਨੇ। ਸਾਹਿਬ ਨੇ ਚੁੱਪ ਨੂੰ ਤੋੜਦਿਆਂ ਕਿਹਾ, ਦਇਆ ਸਿੰਘ ਜੀ ਕੀ ਮੈਨੂੰ ਘੁੱਟ ਕੇ ਛਾਤੀ ਨਾਲ ਮਿਲੋਗੇ? ਨਹੀਂ, ਘੁੱਟ ਕੇ ਛਾਤੀ ਨਾਲ ਭਾਈ ਦਇਆ ਸਿੰਘ ਨੂੰ ਲਾਇਆ, ਧਰਮ ਸਿੰਘ ਨੂੰ ਲਾਇਆ, ਭਾਈ ਮਾਨ ਸਿੰਘ ਨੂੰ ਲਾਇਆ। ਤੇ ਬਹਿੰਦਿਆਂ ਇੱਕ ਗੱਲ ਕਹੀ, ਦਇਆ ਸਿੰਘ ਜੀ ਪਿਆਸ ਲੱਗੀ ਏ, ਕਿਤੋਂ ਪਾਣੀ ਮਿਲੇਗਾ? ਸਿੱਖ ਵਿਦਵਾਨ ਕਹਿੰਦੇ ਨੇ ਉਸ ਵਕਤ ਮੇਰੇ ਗੁਰਦੇਵ ਤੋਂ ਤੁਰਿਆ ਨਹੀਂ ਸੀ ਜਾਂਦਾ, ਉੱਠ ਨਹੀਂ ਸੁਣ ਸਕਦੇ, ਕਸ਼ਹਿਰਾ ਜਿਹੜਾ ਉਹ ਗੋਡੇ ਤੋਂ ਥੱਲੇ ਮਾਸ ਵਿਚ ਤਸ ਚੁੱਕਾ ਹੈ, ਲਹੂ ਲੱਗਾ ਹੋਇਆ ਸਾਹਿਬ ਦੇ ਇਸ ਪਵਿੱਤਰ ਲੱਤਾਂ ਨੂੰ। ਕਹਿੰਦੇ ਨੇ ਉਸ ਵਕਤ ਭਾਈ ਮਾਨ ਸਿੰਘ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਸੀ, ਵਿਦਵਾਨ ਮੰਨਦੇ ਨੇ, ਮੋਢਿਆਂ ਤੇ ਚੁੱਕਾ ਤੇ ਖੂਹ ਕੋ ਲਿਆ ਕੇ ਖੂਹ ਦੀਆਂ ਟਿੰਡਾਂ ਵਿਚੋਂ ਪਾਣੀ ਕੱਢਿਆ ਤੇ ਆਪਣੇ ਪ੍ਰੀਤਮ ਮਾਹੀ ਦੇ ਮੁੱਖ ਨੂੰ ਹੱਥ ਲਾ ਕੇ ਇਹਨਾਂ ਗੁਰੂ ਕੇ ਪਿਆਰਿਆਂ ਨੇ ਜਲ ਛਕਾਇਆ। ਵੇਖੋ ਸਿੱਖਾਂ, ਉਹਨਾਂ ਦਾ ਸਿਦਕ ਜਦੋਂ ਆਨੰਦਪੁਰ ਵਸਦਾ ਰਸਦਾ ਹੈ ਉਦੋਂ ਵੀ ਗੁਰੂ ਦੇ ਨੇ। ਜੇ ਅੱਜ ਸਭ ਕੁਝ ਲੁੱਟ ਪੁੱਟ ਲੱਗਿਆ ਜ਼ਾਲਮ ਤਾਂ ਵੀ ਗੁਰੂ ਦੇ ਨੇ, ਤੇ ਜੇ ਅੱਜ ਚਾਰ ਚੁਫੇਰੇ ਲੋਕ ਘੇਰ ਕੇ ਗੁਰੂ ਨੂੰ ਖਤਮ ਕਰਨਾ ਚਾਹੁੰਦੇ ਨੇ ਤਾਂ ਵੀ ਉਹ ਗੁਰੂ ਦੇ ਨੇ, ਸਭ ਕੁਝ ਆਪਣਾ ਆਪ ਕੁਰਬਾਨ ਕਰੀ ਬੈਠੇ ਨੇ। ਇਹਨਾਂ ਨੂੰ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਪਾਈਏ ਹੱਥ ਹੋ ਗਈ, ਇਹ ਖਿੱਲੀ ਮੈਂ ਅਰਜ਼ ਕਰਾਂ, ਸਾਨੂੰ ਤਰਲੇ ਲੈਣੇ ਪੈਂਦੇ ਨੇ, ਅਸੀਂ ਮਿੰਤਾਂ ਤੇ ਕਰਨੇ ਆ, ਗੁਰੂ ਕੇ ਪਿਆਰੇ ਹੁਕਮ ਮੰਨੋ, ਗੁਰੂ ਕਾ ਹੁਕਮ ਮੰਨੋ, ਕਦੀ ਤੱਕੋ ਖਾਂ ਆਪਣੇ ਬਜ਼ੁਰਗਾਂ ਨੂੰ, ਹੁਕਮ ਮੰਨਣ ਦੀ ਜਾਚ ਉਹਨਾਂ ਤੋਂ ਸਿੱਖੋ। ਉਹ ਹੁਕਮ ਵੀ ਬਿਲਕੁਲ ਸਾਦਾ ਜਾ ਹੋਏ, ਬੈਠ ਕੇ ਪੰਗਤ ਵਿਚ ਕੇਵਲ ਰੋਟੀ ਤੋੜ ਕੇ ਮੂੰਹ ਵਿਚ ਪਾਣੀ ਏ, ਕਿਸੇ ਨੇ ਸਿਰ ਤਲੀ ਤੇ ਰੱਖ ਕੇ ਲੰਗਰ ਨਹੀਂ ਛਕਣਾ। ਕਦੀ ਤੱਕੋ ਦਇਆ ਸਿੰਘ ਤੇ ਮਾਨ ਸਿੰਘ ਵੱਲ, ਧਰਮ ਸਿੰਘ ਵੱਲ, ਇਹ ਵੀ ਕੋਈ ਪਤਾ ਨਹੀਂ ਰਹਿਣਾ ਕਿ ਨਹੀਂ, ਪਰ ਇੱਕ ਗੱਲ ਇਹ ਦਾਤਿਆ ਸੀਸ ਕੇਸਗੜ੍ਹ ਦੀ ਪਹਾੜੀ ਤੇ ਦਿੱਤਾ ਸੀ ਤੇਰੇ ਆ, ਭਾਵੇਂ ਚਮਕੌਰ ਸਾਹਿਬ ਲਾ ਲੈਂਦੋ, ਭਾਵੇਂ ਮਾਛੀ ਵਾੜੇ ਲਾ ਲੈਂਦੋ, ਭਾਵੇਂ ਕਿਸੇ ਹੋਰ ਥਾਂ ਤੇ ਲਾ ਲਈ, ਇਹ ਸੀਸ ਤੇਰੇ ਤੋਂ ਬਿਨਾਂ ਕਿਤੋਂ ਨਹੀਂ ਉਜਾਣ। ਉੱਥੇ ਜਲ ਛਕਾਇਆ ਮੇਰੇ ਪ੍ਰੀਤਮ ਨੂੰ, ਕਹਿੰਦੇ ਨੇ ਉਸੇ ਵਕਤ ਸਾਹਿਬ ਕਹਿੰਦੇ ਨੇ ਅੰਜ ਲੱਗਦਾ ਹੈ ਇਹ ਬਾਗ ਆਪਣਾ ਹੋਵੇ, ਤੇ ਇਹ ਬਾਗ ਦੋ ਮਸੰਦ ਸਨ ਮਾਛੀ ਵਾੜੇ, ਭਾਈ ਪੰਜਾਬਾ ਤੇ ਭਾਈ ਗੁਲਾਬਾ, ਇਹ ਕਦੀ ਮਸੰਦ ਹੁੰਦੇ ਸਨ, ਪ੍ਰਚਾਰ ਕਰਦੇ ਸਨ, ਇਹ ਬਾਗ ਇਹਨਾਂ ਦਾ। ਸਤਿਗੁਰੂ ਨੂੰ ਬਾਗ ਵਿਚ ਲੈ ਗਏ ਤੇ ਸਾਹਿਬ ਨੇ ਕਿਹਾ ਪ੍ਰਬੰਧ ਰੱਖੋ ਪਹਿਰੇ ਦਾ, ਜੇ ਜ਼ਾਲਮ ਆਇਆ ਤੇ ਹੁਣ ਦਇਆ ਸਿਆਂ ਰੁਕਣਾ ਨਹੀਂ, ਆਪਾਂ ਦੋ ਹੱਥ ਕਰਾਂਗੇ। ਨੌਕਰ ਘਰ ਗਿਆ, ਕਹਿੰਦਾ ਮਾਲਕ ਅੱਜ ਤੇਰੇ ਬਾਗ ਵਿਚ ਤਿੰਨ ਚਾਰ ਆਦਮੀ ਬੈਠੇ ਨੇ, ਉਹਨਾਂ ਵਿਚੋਂ ਇਕ ਇਹੋ ਜਿਹਾ, ਉਹਦਾ ਸਰੀਰ ਤਾਂ ਨਿਰਬਲ ਲੱਗਦਾ ਹੈ, ਥੱਕੇ ਟੁੱਟੇ ਨੇ। ਸਾਹਿਬ ਨੇ ਤਿੰਨ ਚਾਰ ਦਿਨਾਂ ਤੋਂ ਬਾਅਦ ਇੱਥੇ ਆਪਣਾ ਕਮਰ ਕਸਾ ਖੋਲਿਆ ਸੀ। ਮਾਛੀ ਵਾੜੇ ਕਹਿਣ ਲੱਗੇ ਪਰ ਉਹਦੇ ਚਿਹਰੇ ਤੇ ਨੂਰ ਹੀ, ਉਹਦੇ ਦਰਸ਼ਨ ਕੀਤਿਆਂ ਅੰਦਰ ਨੂੰ ਠੰਡ ਪੈਂਦੀ ਏ। ਪੰਜਾਬਾ ਦੌੜਿਆ ਹੈ ਕੀ ਦੇਖਿਆ, ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਰਨਾਂ ਤੇ ਮੱਥਾ ਟੇਕਿਆ, ਹਜ਼ੂਰ ਨੂੰ ਕਿਹਾ ਮਹਾਰਾਜ ਜਿਵੇਂ ਤੁਸੀਂ ਇੱਥੇ ਟਿਕੋ, ਇੱਥੇ ਮੈਂ ਇੱਕ ਅਰਜ਼ ਕਰਾਂ। ਅਸੀਂ ਜਦੋਂ ਸ਼ਬਦ ਹਜ਼ਾਰੇ ਪੜ੍ਹਨੇ ਆ ਗੁਰੂ ਗੋਬਿੰਦ ਸਿੰਘ ਜੀ ਦੇ, ਉਹਦੇ ਵਿਚ ਇੱਕ ਆਉਂਦਾ ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੈਂ ਉੱਥੇ ਵੀ ਅਰਜ਼ ਕਰ ਰਿਹਾ ਫ੍ਰੀ ਮਾਊਂਟ, ਜਦ ਅਸੀਂ ਸ਼ਬਦ ਨੂੰ ਪੜ੍ਹਨੇ ਅਸੀਂ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹਦਾ ਮਤਲਬ ਸਤਿਗੁਰੂ ਕਿਸੇ ਵਿਚ ਹੈ ਜਿਹਨੂੰ ਕਹਿੰਦੇ ਪਏ ਨੇ ਮੇਰੇ ਮਿੱਤਰ ਨੂੰ ਜਾ ਕੇ ਮੇਰਾ ਹਾਲ ਕਹੀ। ਧਿਆਨ ਰੱਖਣਾ ਇਸ ਪੰਕਤੀ ਬੜੀ ਰਮਜ਼ ਭਰਪੂਰ ਏ, ਜੇ ਸਾਹਿਬ ਨੇ ਆਪ ਖੁਦ ਕਹਿਣਾ ਹੁੰਦਾ ਤੇ ਗੱਲ ਕਹਿਣ ਦੀ ਲੋੜ ਨਹੀਂ ਸੀ ਕਿ ਕਹਿਣਾ, ਜਦੋਂ ਕਹਿਣਾ ਸ਼ਬਦ ਆ ਗਿਆ ਇਹਦਾ ਮਤਲਬ ਕਿ ਇਹ ਦੋ ਦੇ ਦਰਮਿਆਨ ਕੋਈ ਤੀਜਾ ਹੈ ਜਿਹਨੂੰ ਹੁਕਮ ਪੈ ਕਰਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇੱਕ ਗੁਰਮੁਖ ਵਿਦਵਾਨ ਲਿਖਦਾ ਹੈ ਜਦੋਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਉਹਨਾਂ ਦੀ ਆਤਮਾ ਕਲਗੀ ਵਾਲੇ ਦੇ ਚਰਨਾਂ ਵਿਚ ਆਈਏ, ਬੜੇ ਪਿਆਰੇ ਬਚਨ ਕੀਤੇ। ਦਸਮ ਗ੍ਰੰਥ ਦਾ ਟੀਕਾ ਕਰਦਿਆਂ ਗਿਆਨੀ ਨਾਰਾਇਣ ਸਿੰਘ ਜੀ ਮੁਜੰਗਾਂ ਵਾਲੇ ਲਿਖਦੇ ਨੇ ਕਿ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਆਏ ਨੇ, ਪਰ ਜ਼ਿਆਦਾ ਵਿਦਵਾਨ ਇਹਦੇ ਨਾਲ ਸਹਿਮਤ ਨੇ। ਹੈ ਵੈਸੇ ਆਤਮਕ ਮੰਡਲ ਦੀ ਉਡਾਰੀ, ਅਸਲੀਅਤ ਜੇ ਦ੍ਰਿਸ਼ਟਮਾਨ ਦੁਨੀਆਂ ਦੀਆਂ ਅੱਖਾਂ ਵਿਚ ਲੋਕ ਸ਼ਾਇਦ ਨਾ ਮੰਨਣ। ਕਹਿਣ ਲੱਗੇ ਭਾਈ ਸੰਗਤ ਸਿੰਘ ਦੀ ਉਹ ਪਵਿੱਤਰ ਆਤਮਾ ਆਈ ਤੇ ਮਾਨੋ ਨਮਸਕਾਰ ਕਰਕੇ ਕਹਿੰਦੇ ਨੇ ਸਤਿਗੁਰੂ ਤੇਰੇ ਚਰਨਾਂ ਵਿਚ ਨਮਸਕਾਰ, ਤੇਰੀ ਕਿਰਪਾ ਨਾਲ ਮੇਰੀ ਸਿੱਖੀ ਨਿਭ ਗਈ, ਚੱਲਿਆ ਮੈਂ ਪ੍ਰੀਤਮ ਦੇ ਦੇਸ਼ ਨੂੰ। ਤੇ ਸਾਹਿਬ ਕਹਿੰਦੇ ਨੇ ਇੱਕ ਕੰਮ ਕਰੀ, ਮੇਰੇ ਪਿਤਾ ਨੂੰ ਸੁਨੇਹਾ ਦਈ ਜਿਨ੍ਹੇ ਮੈਨੂੰ ਪੁੱਤਰ ਦੀ ਪਦਵੀ ਦੇ ਕੇ ਤੋਰਿਆ ਸੀ, ਉਹਨੂੰ ਇੱਕ ਗੱਲ ਕਹੀ, ਬਾਪੂ ਤੇਰੇ ਪੁੱਤਰ ਨੇ ਜੋ ਕੁਝ ਤੂੰ ਕਹਿੰਦਾ ਸੀ ਤੇਰੇ ਹੁਕਮ ਨੂੰ ਕਮਾਇਆ ਏ, ਅਗਾਂ ਵੀ ਕਮਾਏਗਾ। ਅੱਜ ਭਾਵੇਂ ਮੈਂ ਸਤਰਾਂ ਤੇ ਬੈਠਾ, ਭਾਵੇਂ ਮੈਂ ਸੂਲਾਂ ਤੇ ਬੈਠਾ, ਪਰ ਮੇਰੇ ਬਾਪੂ ਨੂੰ ਦੱਸ ਦਈ ਕਿ ਤੇਰਾ ਪੁੱਤਰ ਤੇਰੀ ਰਜਾ ਦੇ ਵਿਚ ਚੜ੍ਹਦੀ ਕਲਾ ਦੇ ਅੰਦਰ। ਕਦੀ ਇਸ ਖਿਆਲ ਪਾਤਸ਼ਾਹੀ ਦਸਵੀਂ ਦੇ ਅਰਥ ਕਰਕੇ ਦੇਖੀਏ। ਸਾਹਿਬ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇੱਥੇ ਮਿੱਤਰ ਸ਼ਬਦ ਜਿਹੜਾ ਆਇਆ ਨਾ, ਮੈਂ ਉੱਥੇ ਅਰਜ਼ ਕੀਤੀ, ਕਈ ਵਾਰੀ ਸੱਜਣੇ ਸ਼ਬਦ ਤੋਂ ਬੜੀ ਕਲੀ ਕਤਰਾਉਂਦੇ ਨੇ, ਵੀ ਸਾਹਿਬ ਨੇ ਮਿੱਤਰ ਸ਼ਬਦ ਵਰਤਿਆ, ਇਹ ਹੋ ਹੀ ਨਹੀਂ ਸਕਦਾ। ਤੇ ਕਈ ਲੋਕ ਇਸ ਪੰਕਤੀ ਤੇ ਇਸ ਸਾਹਿਬ ਦੇ ਸ਼ਬਦ ਤੇ ਤਰਕ ਵੀ ਕਰ, ਉਹਨਾਂ ਨੂੰ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਯਾਰ ਸ਼ਬਦ ਵੀ ਆਇਆ। ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆਂ, ਸਾਹਿਬ ਕਹਿੰਦੇ ਨੇ ਉਹ ਸਾਜਣ ਉਹ ਮੀਤ ਪਿਆਰੇ ਜੋ ਹਮਕੋ ਹਰਨਾਮ ਚਿਤਾਰੇ, ਸਤਿਗੁਰੂ ਮਿੱਤਰ ਮੇਰਾ ਬਾਲ ਸਿਖਾਈ। ਸ਼ਬਦ ਕਈ ਵਾਰੀ ਆਇਆ, ਸੰਖੇਪ ਵਿਚ ਅਰਥ ਕਰਾਂ, ਅਰਥ ਨੇ ਮਿੱਤਰ ਪਿਆਰੇ ਨੂੰ ਮੇਰੇ ਉਸ ਪਿਆਰੇ ਮਿੱਤਰ ਨੂੰ ਜਾ ਕੇ ਨਾ ਹਾਲ ਮੁਰੀਦਾਂ ਦਾ ਕਹਿਣਾ, ਇਹਨਾਂ ਚੇਲਿਆਂ ਦਾ ਹਾਲ ਦੱਸਣਾ। ਅਗਲੀ ਪੰਕਤੀ ਹੈ ਤੁਦ ਬਿਨ ਰੋਗ ਰਜਾਈਆਂ ਦੇ ਉਡਣ, ਸਿਆਲ ਦੀ ਰੋਤੇ ਲੋਕ ਨਿੱਘੀਆਂ ਰਜਾਈਆਂ ਵੀ ਸੁੱਤੇ ਨੇ। ਸਾਹਿਬ ਕਹਿੰਦੇ ਨੇ ਮੇਰੇ ਪ੍ਰੀਤਮ ਨੂੰ ਕਹਿ ਦੀ ਦਾਤਿਆ ਅੱਜ ਕੀ ਹੋਇਆ, ਮੇਰੇ ਕੋਲ ਤਨ ਢੱਕਣ ਨੂੰ ਰਜਾਈ ਨਹੀਂ, ਜੇ ਤੇਰੀ ਯਾਦ ਵਿਸਰ ਜਾਏ ਤੇ ਰਜਾਈਆਂ ਦਾ ਉਡਣਾ ਵੀ ਰੋਗ ਬਣ ਜਾਂਦਾ ਹੈ, ਜੇ ਤੂੰ ਭੁੱਲ ਜਾਏ ਤੁਤ ਬਿਨ ਤੇਰੇ ਤੋਂ ਬਿਨਾਂ। ਕਹਿਣ ਲੱਗੇ ਰੋਗ ਰਜਾਈਆਂ ਦੇ ਉਡਣ, ਰਜਾਈਆਂ ਉਡਣੀਆਂ ਇੱਕ ਰੋਗ ਨੇ। ਅਗਲੀ ਪੰਕਤੀ ਨਾਲ ਇਹਦੀ ਤੋਕੇ ਨਾਗ ਨਿਵਾਸਾਂ ਦੇ ਰਹਿਣਾ, ਇੱਥੇ ਨਿਵਾਸ ਦਰ ਤੇ ਘਰ ਜੇ ਤੂੰ ਵਿਸਰ ਜਾਏ ਤੇ ਦਾਤਿਆ ਇਸ ਤਰ੍ਹਾਂ ਘਰ ਨੇ ਜਿਵੇਂ ਸੱਪਾਂ ਦੇ ਵਿੱਚ ਅਸੀਂ ਰਹਿੰਦੇ ਹੋਈਏ। ਦੋਖੇ ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ, ਗਰਮੀ ਦੀ ਰੁੱਤ ਹੋਵੇ ਲੋਕ ਪਾਣੀ ਮੰਗਦੇ ਨੇ, ਪਰ ਪ੍ਰੀਤਮ ਜੀ ਜੇ ਤੇਰੀ ਯਾਦ ਭੁੱਲ ਜਾਏ ਤੇ ਠੰਡਾ ਪਾਣੀ ਦੀ ਸੁਰਾਹੀ ਵੀ ਸੂਲ ਏ, ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਤੇ ਸੁਰਾਹੀ ਵਿੱਚੋਂ ਕੋਈ ਕੀਮਤੀ ਵਸਤੂ ਕੱਢ ਕੇ ਪੀਏ। ਦਾਤਿਆ ਤੇਰੇ ਨਾਰ ਦਾ ਸੱਤਰ ਚੰਗਾ ਹੈ, ਪੱਟ ਖੇੜਿਆਂ ਦਾ ਰਹਿਣਾ, پٹ در تے سڑ جان او کھیڑے در تے وسوں جتھے میرے مالک تو بھولنا ہے او تھان سڑ کیوں نہ جائے. صاحب دی بانی وچ چوک تو کہندی ہے جت کر ہر کنت نہ پرگٹی سے پچ نگر سے گرام او نگر پچ نے. خیر میں اگے تراں. صاحب ایتھے پریتم نو یاد کیتا یارڑے دا سانو ستر چنگا پٹ کھیڑیاں دا رہنا تے کہندے نے بھائی پنجابا گرم دودھ لے کے آئے ہے. صاحب نے اج کنے دنوں تو بعد پرت کے دودھ چھکیا ہے. بھائی دیا سنگھ نے آپ چھکایا ہے. دودھ چھکن تو بعد صاحب نو کہندا ہے بھائی گلابا ستگرو دن کڈو رات نو میرے گھر چلنا. صاحب کہندے نے گلابیا اصل وچ میں تیرے گھر نہیں آیا ایتھے ایک بڑی پریم نال بھجی روح آ جڑی کئی دنوں تو ارداساں کردی مینو تاں او کھچ کے لے آئی. او کون ہے اتہاس دے کدی پنے پڑھیے قربان جائیے صاحب تو کہندے نے ایک نہالا کتری ماچی واڑے او دی ماں دا نام ہے گردئی. انہیں کئی سالاں دا ایک بستر جڑا ہے او تیار کر کے خطر دا رکھیا ہے. بڈڑی ارداساں کردی سی کہ ستگرو میرے جیوندے جی آئے گا میرے تن وچ طاقت نہیں میرے بستر نو پروان کری. کہن لگے گلابیا میں تا اس بڈڑی ماں دے بستر لین واسطے آیا ہوں. میں پانے نے ٹھیک آنند پور نہیں پائے میں ماچی واڑے پاؤں گا تے اوہی بستر صاحب نے نیلے کر کے پائے جڑے اچ دے پیر بنے. مائی نے وہ بستر دینے نے. خیر شام دا ویلا ہے میرے صاحب جی گلابے دے گھر گئے نے. جا کے بھائی دیا سنگھ انہاں نے گرم جل کیتا ہے ستگرو جی نو اشنان کرایا ہے. اشنان تو بعد اشنان وقت کشہرا جڑا لت نہ جڑ چکا سی بھائی صاحب نے آپ انہوں بڑے دھیان دے نال صاحب دی سیوا کیتی ہے. رات صاحب رہے نے امرت ویلا سنبھالیا ہے تے سرے آواز دتی ہے کہ بھائی پنجابا جی جا اس مائی نو بلا کے لیاؤ تے اس مائی دی عمر 90 سال تو اتے سی. او دا پتر لے کے آیا ہے. بڈڑی مائی آئی ہے پنجابا نو پوچھ دی دس مینوں لے کتے چلیں. کہن لگے میرے گھر تا آؤ. جدو بڈی چبارے دیاں پوڑیاں چڑی تے صاحب اٹھ کے کھلو گئے. ماں اکلی آئی ہے بستر نہیں لے کے آئی. جڑے بستر تو بن کے میری انتظار کر دی سے میں او بستر لین آیا وا. کدی پریم والے کردے نہ تکو. مائی نے آواز پچھانی کہن لگی میرا کلگی والا اتر ملیا. ہاں چرنا تے ڈگ پئی کہندے نے تن جیڑا بالکل بڑھےپے نے کھاتا ہے ماس تے چرڑیاں نے. حضور نے پریم نال اس ماتا نو چکیا ہے پتر نو گھر بھیجا. کہندے نے تھان لیاں دا او جیڑا بنیا سی تے جدو مائی نے کہن لگے صاحب نے کیا ماں آنند پور آیا سرسا نو وچوں چیر کے آیا میں چمکوڑ دی گڑی وچوں دشمن وچوں نکل کے آیا میں کیول اس کر کے آیا سا ایک سکھ ہردا گرو نو چیتے کردا ہے جے گرو نہ پہنچیا کدے سکھ دی بھاونا ختم نہ ہو جائے. دیکھ ماں میں پہنچ گیا اپنا دیش او خطر. کہندے جدو خدر دا بستر رکھ کے متھا ٹیکیا تے ڈاکٹر بلبیر سنگھ کہندے نے متھا ٹیکن دی دیر سی اس ماتا دے سواس پورے ہو گئے. او ستگرو دے چرناں وچ لین ہو گئی. سہ مسکرا پے تے نال کہہ دتا ماں سیوا سفل ہو گئی. سیوا سفل ہوئی یاترا سفل ہوئی. کہندے نے مائی دا سسکار کیتا گیا. سمے دی گل ہے نا اج پنڈ وچ پتہ لگ گیا ایتھے دو پٹھان رہندے نے روہیلے پٹھان. ایک دا نام ہے گنی خان تے دوجے دا نام ہے نبی خان. دونوں پٹھان اسے دھرتی تے رہندے. انہاں دا کام سی گھوڑے ویچنے. آنند پور جانا تے گرو کلگی والے نو گھوڑے ویچ کے آندے ہوندے سن تے صاحب دے چرن پرسنے پاوے نماز پڑھنی اجو ساجنا پر انہاں نو گرو گوبند سنگھ بڑا چنگا لگنا. صاحب دے بچن سننے. کہندے نے گلابے پنجابے نے گھر رکھیا ہے پر گرو کرپا کرے سیوا اوہی سر نال نبھا سکدا جے جنوں او سدھ بخشے. نہیں تے بندے دے ڈگدیا دیر نہیں. صاحب نے تاں ہی کیا کہندے نے سنسار تلکن باجی ہے کی پتا کتے کسے نے کتے ڈگ پینا. اے تا اوہی سمے جدو نبھ جائے دوائی رب دی کوئی نہ کیا جے اتنا رولا نہ پایو میں وڈا سکھ ہاں. اے اوہی سمے جانو جدو چار پرا چوکے ککارا سمیت سسکار کر دے. کوئی پتا نہیں تلکدیا پہلا بلا کے لیائے تے پرت کے کہہ دیتا گرو گوبند سنگھ جی سانو اپنا ڈر کھاندا پیا ہے تسی ساڈے گھر نو چھڈ کے چلے جاؤ. کدی تکو اس سمے نو جس گرو دے چرن پوان لئی لوک ترسدے نے جس گرو دے چرناں دے وچ ہیرے موتی رلدے نے ਉਸ ਗੁਰੂ ਘਰ ਆਏ ਹੋਏ ਨੂੰ ਕਹਿ ਦੇਣਾ ਕਿ ਤੁਸੀਂ ਰਾਤ ਨੂੰ ਸਾਡਾ ਘਰ ਛੱਡ ਕੇ ਚਲੇ ਜਾਓ, ਤੇ ਉਸ ਵਕਤ ਸਿੱਖਾਂ ਦੇ ਮਨ ਦੇ ਉੱਤੇ ਕੀ ਬੀਤੀ ਹੋਵੇ। ਸਾਹਿਬ ਕਹਿਣ ਲੱਗੇ, ਗੁਲਾਬਾ ਜੀ, ਮੈਂ ਤਾਂ ਪਹਿਲਾਂ ਹੀ ਕਹਿੰਦਾ ਸਾਂ ਮੈਨੂੰ ਘਰ ਨਾ ਲੈ ਕੇ ਜਾਇਓ, ਮੈਨੂੰ ਘਰ ਲਿਜਾਣ ਵਾਲੇ ਨੂੰ ਸਿਰ ਤਲੀ ਤੇ ਰੱਖਣਾ ਪੈਣਾ, ਪਰ ਇੱਕ ਰਾਤ ਕੱਢਣ ਦਿਓ, ਮੈਂ ਇੱਕ ਰਾਤ ਰਹਿ ਕੇ ਸਵੇਰੇ ਚਲਾ ਜਾਵਾਂਗਾ। ਵਾਹ ਮੇਰੇ ਸਤਿਗੁਰੂ, ਕਿਉਂ ਜੀ ਖੇਡ ਵਰਤਾਈ, ਤੂੰ ਤਾਂ ਨਿਥਾਵਿਆਂ ਨੂੰ ਰੱਬ ਦੇ ਘਰ ਵੀ ਥਾਂ ਗਵਾਨਾ, ਤੇ ਅੱਜ ਤੈਨੂੰ ਵੀ ਰਹਿਣ ਵਾਸਤੇ ਇੱਕ ਰਾਤ ਮੰਗਣੀ ਪੈਂਦੀ। ਇੱਕ ਰਾਤ ਰਹਿਣ ਦਿਓ, ਸਵੇਰੇ ਮੈਂ ਚਲਾ ਜਾਵਾਂਗਾ। ਸ਼ਾਮ ਨੂੰ ਰਾਤ ਦੇ ਵਕਤ ਗੁਲਾਬਾ ਬਾਹਰ ਨਿਕਲਿਆ, ਗਨੀ ਖਾਂ ਨਬੀ ਖਾਂ ਕਈ ਦਿਨਾਂ ਤੋਂ ਬਾਅਦ ਘਰ ਆਏ ਨੇ। ਆਉਂਦਿਆਂ ਸਾਰ ਗਨੀ ਖਾਂ ਦੀ ਧੀ ਨੇ ਇੱਕ ਗੱਲ ਕਹੀ, ਬਾਪੂ ਅੱਬਾ, ਜਿਸ ਗੁਰੂ ਦੀਆਂ ਬਾਤਾਂ ਤੂੰ ਸੁਣਾਉਂਦਾ ਸੈ ਨਾ, ਅੰਮਾ ਤੋਂ ਪੁੱਛ, ਲੋਕ ਕਹਿੰਦੇ ਨੇ ਉਸ ਗੁਰੂ ਨੂੰ ਖਤਮ ਕਰ ਦਿੱਤਾ, ਉਹਦੇ ਪੁੱਤਰ ਸ਼ਹੀਦ ਹੋ ਗਏ ਨੇ। ਅੱਬਾ, ਤੂੰ ਤਾਂ ਕਹਿੰਦਾ ਸੀ ਜਦੋਂ ਕਦੀ ਗੁਰੂ ਆਵੇਗਾ ਆਪਣੇ ਘਰ ਲਿਆਵਾਂਗਾ, ਪਰ ਅੱਬਾ ਹੁਣ ਤਾਂ ਕਹਿੰਦੇ ਨੇ ਗੁਰੂ ਨੂੰ ਖਤਮ ਕਰ ਦਿੱਤਾ, ਤੇ ਮੈਂ ਗੁਰੂ ਦੇ ਦਰਸ਼ਨ ਕਿਵੇਂ ਕਰਾਂਗੀ। ਕਹਿੰਦੇ ਨੇ ਉਸੇ ਵਕਤ ਪਠਾਨ ਪੁੱਤਰ, ਰੋਜ਼ੇ ਰੱਖਣ ਵਾਲੇ, ਕੁਰਾਨ ਦੀਆਂ ਆਇਤਾਂ ਪੜ੍ਹਨ ਵਾਲੇ, ਮਨ ਵਹਿ ਤੁਰਿਆ, ਕੁਝ ਖਾਧਾ ਨੀ ਪੀਤਾ ਨਹੀਂ, ਬਾਹਰ ਨਿਕਲ ਗਿਆ ਗਨੀ ਖਾਂ, ਤੇ ਅੰਮ੍ਰਿਤ ਵੇਲਾ ਸਾਹਮਣੇ ਉਹ ਗੁਲਾਬਾ ਮਿਲਿਆ। ਕਹਿੰਦਾ, ਗੁਲਾਬਿਆ, ਤੂੰ ਗੁਰੂ ਦਰ ਤੇ ਰਿਹਾ, ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਕਿੱਥੇ ਨੇ? ਕਹਿੰਦੇ ਨੇ ਲੋਕ ਗੁਰੂ ਸ਼ਹੀਦ ਕਰ ਦਿੱਤਾ। ਗੁਲਾਬਾ ਕਹਿੰਦਾ, ਗੁਰੂ ਤਾਂ ਮੇਰੇ ਘਰ ਵਿਚ, ਮੈਂ ਅੱਜ ਉਹਨਾਂ ਨੂੰ ਤੋੜ ਦੇਣਾ, ਆਪਾਂ ਨਾ ਲਈਏ, ਆਪਾਂ ਮਰਨਾ। ਗਨੀ ਖਾਂ ਦੀਆਂ ਅੱਖਾਂ ਲਾਲ ਹੋ ਗਈਆਂ, ਭਰਾ ਨੂੰ ਨਾਲ ਲਿਆ। ਕਹਿਣ ਲੱਗਾ, ਗੁਲਾਬਿਆ, ਮੇਰੇ ਗੁਰੂ ਨੂੰ ਤੋੜੀ ਨਾ, ਮਾਛੀ ਵਾੜੇ ਨੂੰ ਕਲੰਕਿਤ ਨਾ ਕਰੀ, ਜੇ ਤੂੰ ਨਹੀਂ ਰੱਖ ਸਕਦਾ ਤੇ ਮੈਂ ਗੁਰੂ ਨੂੰ ਆਪਣੇ ਘਰ ਲਿਆਵਾਂ। ਗਨੀ ਖਾਂ ਨਬੀ ਖਾਂ ਗਏ, ਅੱਜ ਵੀ ਉਹ ਗੁਰਦੁਆਰਾ ਚੁਬਾਰਾ ਸਾਹਿਬ ਹੈ। ਮੈਂ ਇਸ ਕਰਕੇ ਕੇਵਲ ਇਤਿਹਾਸ ਵਾਲਾ ਪੱਖ ਜਾਣ ਕੇ ਰੱਖਿਆ ਕਿ ਸਮਝ ਪੈ ਜਾਏ, ਗੁਰੂ ਕੇ ਪਿਆਰਿਓ, ਮੇਰੇ ਚੋਜੀ ਪ੍ਰੀਤਮ ਉਸ ਸਾਹਿਬ ਕਮਾਲ ਦਾ ਜੀਵਨ ਕਿੰਨਾ ਸੰਘਰਸ਼ ਭਰੇ। 42 ਸਾਲ ਦੀ ਟੋਟਲ ਉਮਰ ਏ, ਧਿਆਨ ਰੱਖਣਾ 9 ਸਾਲ ਪਿਤਾ ਜੀ ਦੀ ਹਜੂਰੀ ਵਿਚ ਨਿਕਲੇ ਨੇ, 33 ਸਾਲ ਵਿਚ ਮੇਰਾ ਪ੍ਰੀਤਮ ਉਹ ਕੁਝ ਕਰ ਗਿਆ ਕਿ ਲੋਕ ਉਹਦੇ ਜੀਵਨ ਨੂੰ ਪੜ੍ਹ ਕੇ ਆਪਣੇ ਮੂੰਹ ਵਿਚ ਉਂਗਲੀਆਂ ਪਾ ਲੈਂਦੇ। ਸਮਝ ਨਹੀਂ, ਗਨੀ ਖਾਂ ਨਬੀ ਖਾਂ ਆਪ ਗਏ ਨੇ ਚੁਬਾਰੇ ਵਿਚ ਮੱਥਾ ਟੇਕਿਆ, ਦੋਨੋਂ ਪਠਾਨ ਭਰਾਵਾਂ ਨੇ ਚਰਨ ਧੋ ਦਿੱਤੇ ਤੇ ਕਿਹਾ, ਸਤਿਗੁਰੂ ਕਿਰਪਾ ਕਰਕੇ ਘਰ ਚਰਨ ਪਾਓਗੇ? ਸਾਹਿਬ ਨੇ ਕਿਹਾ, ਗਨੀ ਖਾਂ, ਦੇਖ ਜਿਨ੍ਹਾਂ ਨੇ ਬੁਲਾ ਕੇ ਲਿਆਂਦਾ ਉਹ ਤੋਰਦੇ ਪਏ ਨੇ, ਮੈਨੂੰ ਘਰ ਲਿਜਾਣਾ, ਮੌਤ ਨੂੰ ਆਵਾਜ਼ ਮਾਰਨਾ। ਤੇ ਅੱਗੋਂ ਰੋ ਕੇ ਕਿਹਾ ਸੀ, ਦਾਤਿਆ, ਪਠਾਨ ਸੀ, ਜਿੰਨੀ ਦੇਰ ਤੱਕ ਅਸੀਂ ਦੋਨੋਂ ਜੀਂਦੇ ਹਾਂ, ਮੇਰੇ ਗੁਰੂ ਗੋਬਿੰਦ ਸਿੰਘ ਸਾਡੀਆਂ ਲਾਸ਼ਾਂ ਤੋਂ ਨਿਕਲ ਕੇ ਤਾਂ ਤੇਰੇ ਤੱਕ ਕੋਈ ਪਹੁੰਚੇਗਾ, ਸਾਡੇ ਜੀਂਦੇ ਜੀ ਕਦੀ ਤੇਰੇ ਵੱਲ ਕੋਈ ਦੇਖ ਨਹੀਂ ਸਕਦਾ। ਸਤਿਗੁਰੂ ਨੂੰ ਅੰਮ੍ਰਿਤ ਵੇਲੇ ਦੋਨੋਂ ਭਰਾ ਆਪਣੇ ਘਰ ਲੈ ਆਏ। ਮੇਰਾ ਦਿਲ ਕੀਤਾ, ਮੈਂ ਉੱਥੇ ਅਰਜ਼ ਕੀਤੀ, 1994 ਚ ਜਦੋਂ ਘਟਨਾ ਮੈਂ ਬੜੇ ਪਿਆਰ ਨਾਲ ਪੜ੍ਹੀ, ਦਿਲ ਕੀਤਾ ਉਹ ਥਾਂ ਤਾਂ ਤੱਕਾ, ਨੇੜੇ ਵੇ ਲੁਧਿਆਣੇ ਦੇ, ਦੇਖਾਂ ਤਾਂ ਸੀ ਉਸ ਥਾਂ ਨੂੰ। ਤੇ ਜਦੋਂ ਮੈਂ ਉਸ ਗੁਰਦੁਆਰੇ ਵਿਚ ਪ੍ਰਵੇਸ਼ ਕੀਤਾ ਤੇ ਮਨ ਫੈਸਲਾ ਹੀ ਨਾ ਕਰੇ, ਗੁਰੂ ਤੇ ਕਹਿੰਦਾ ਕਬਰ ਨੂੰ ਨਮਸਕਾਰ ਨਹੀਂ ਕਰਨੀ, ਪਰ ਮੈਂ ਹੁਣਾਂ ਨੂੰ ਇਹਨਾਂ ਨੂੰ ਕੀ ਅਦਬ ਦਿਆਂ? ਦੋਨੋਂ ਭਰਾ ਜਦੋਂ ਗੁਰੂ ਨੂੰ ਅੰਦਰ ਲੈ ਕੇ ਗਏ ਨੇ, ਸਾਹਿਬ ਅੰਦਰ ਨੇ, ਆਪ ਦੋਨੋਂ ਦਰਵਾਜ਼ੇ ਵਿਚ ਬੈਠੇ ਨੇ, ਤੇ ਅੱਜ ਵੀ ਉਸ ਸਥਾਨ ਤੇ ਜਾਓ ਜਦੋਂ ਆਪਾਂ ਗੁਰਦੁਆਰੇ ਵੀ ਜਾਂਦੇ ਹਾਂ, ਤੇ ਦੋਨਾਂ ਭਰਾਵਾਂ ਦੀਆਂ ਕਬਰਾਂ ਅੱਜ ਵੀ ਦਰਵਾਜ਼ੇ ਵਿਚ ਨੇ, ਦੋਨਾਂ ਦੀਆਂ ਕਬਰਾਂ ਉੱਥੇ ਨੇ। ਮਾਨੋ ਕਹਿ ਰਹੇ ਹੁਣ ਦੁਨੀਆਂ ਦੇ ਲੋਕੋ, ਅਸੀਂ ਗੁਰੂ ਨਾਲ ਨਿਭਾਈਏ, ਜਿੰਦੇ ਦੀ ਨਹੀਂ, ਮਰਨ ਤੋਂ ਬਾਅਦ ਵੀ ਆਉਣ ਵਾਲੀ ਨਸਲ ਇਹ ਸੇਧ ਲਏਗੀ ਕਿ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨਾ ਹੋਵੇ ਤੇ ਮਰਨ ਤੋਂ ਬਾਅਦ ਵੀ ਉਹਦੇ ਦਰਵਾਜ਼ੇ ਅੱਗੇ ਬੈਠੇ ਰਹੋ। ਖਿਲੋ ਨਾ, ਮੈਂ ਇੱਕ ਅਰਜ਼ ਕਰਾਂ, ਭਾਈ ਸਾਹਿਬ, ਭਾਈ ਨੰਦ ਲਾਲ ਹੋਰਾਂ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਅੰਮ੍ਰਿਤ ਵੇਲੇ ਇੱਕ ਦਿਨ ਨਿਕਲੇ ਕਿ ਅਸੀਂ ਇਸ਼ਨਾਨ ਕੀਤਾ ਤੇ ਪਹਾੜੀ ਤੇ ਖਲੋਤੇ ਨੇ, ਹਵਾ ਬੜੀ ਤੇਜ਼ੀ ਨਾਲ ਚੱਲੀ। ਕਹਿਣ ਲੱਗੇ, ਆ ਹਵਾ, ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ, ਭਾਈ ਸਾਹਿਬ ਦੀ ਬਾਣੀ। ਹਵਾ ਕਹਿੰਦੀ, ਮੇਰਾ ਸੁਭਾਅ ਰੁਕਣਾ ਨਹੀਂ, ਮੈਂ ਚੱਲਦੀ ਰਹਿੰਦੀ ਹਾਂ, ਦੱਸ ਤੂੰ ਕੀ ਕਹਿਣਾ ਚਾਹੁੰਦਾ? ਕਹਿਣ ਲੱਗੇ, ਹਵਾ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਕਹਿਣ ਲੱਗੀ, ਜੀ ਸਦਕੇ ਹੋਣਾ ਚਾਹੀਦਾ। ਕਹਿੰਦਾ, ਮੈਂ ਆਪਣੇ ਮੁਰਸ਼ਦ ਤੋਂ ਬਿਨਾਂ ਕਿਸੇ ਦੀ ਟੇਕ ਨਹੀਂ ਲੈਂਦਾ। ਕਹਿਣ ਲੱਗੀ, ਇਹ ਵੀ ਚੰਗਾ ਕੰਮ ਹੈ। ਤੇ ਕਹਿੰਦੇ ਨੇ, ਹਵਾ, ਇੱਕ ਮੈਂ ਤੇਰੇ ਤੋਂ ਦਾਤ ਮੰਗਣਾ, ਮੈਨੂੰ ਮੋੜੀ ਨਾ। ਕਹਿੰਦੀ, ਗੁਰੂ ਕਾ ਸਿੱਖ ਹੋਵੇ ਤੇ ਉਹ ਦਾਤ ਹਵਾ ਤੋਂ ਮੰਗੇ? ਕਹਿਣ ਲੱਗੇ, ਹਵਾ, ਤੇਰਾ ਸੁਭਾਅ ਕਦੀ ਤੇਜ਼ ਚੱਲਣਾ, ਕਦੀ ਹੌਲੀ ਹੋ ਜਾਣਾ, ਤੇ ਮਰਿਆ ਹੋਇਆ ਦੀ ਮੜੀਆਂ ਦੀ ਸਵਾਹ ਚੁੱਕ ਲੈਣੀ, ਉਹਨਾਂ ਨੂੰ ਰੋਲਦੇ ਰਹਿਣਾ, ਇੱਕ ਕੰਮ ਕਰੀ, ਮੇਰੇ ਮਰਨ ਤੋਂ ਬਾਅਦ ਮੇਰੀ ਮੜੀ ਦੀ ਰਾਖ ਨੂੰ ਉਡਾ ਕੇ ਲਿਜਾਈ ਨਾ। ਜੇ ਉਡਾ ਕੇ ਕਿਸੇ ਹੋਰ ਦੇ ਦਰਵਾਜ਼ੇ ਤੇ ਸੱਟਿਆ, ਲੋਕ ਕਹਿਣਗੇ ਨੰਦ ਲਾਲ ਜਿਉਂਦਿਆਂ ਤਾਂ ਗੁਰੂ ਗੋਬਿੰਦ ਸਿੰਘ ਦੇ ਗੀਤ ਗਾਉਂਦਾ ਰਹੋ ਤੇ ਮਰਨ ਤੋਂ ਬਾਅਦ ਤੇਰੀ ਸਵਾ ਲੋਕਾਂ ਦੇ ਦਰਵਾਜ਼ਿਆਂ ਤੇ ਰੋਲਦੀ ਪਈ। ਤੂੰ ਇਹਦਾ ਬਣ ਕੇ ਰਹੀ। ਕਹਿਣ ਲੱਗੇ ਮੱਬਰ ਐ ਬਾਦ ਖਾਕਮ ਅੱਜ ਦਰ ਦੂਸਤ ਦੁਸ਼ਮਨਮ ਸਰਜਨਸ ਕੁਨਤ ਕੇ ਹਰ ਜਾਈ ਅਸ ਐ ਹਵਾ। ਲੋਕ ਕਹਿਣਗੇ ਨੰਦ ਲਾਲ ਥਾਂ ਥਾਂ ਤੇ ਵਿਕਣ ਵਾਲਾ ਹੈ, ਮੇਰੇ ਮਰਨ ਤੋਂ ਬਾਅਦ ਵੀ ਮੇਰੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚੋਂ ਨਾ ਚੁੱਕੀ। ਕੀ ਤੇਰਾ ਦਿਲ ਨੀ ਕਰਦਾ ਗੁਰੂ ਗੋਬਿੰਦ ਸਿੰਘ ਦਾ ਬੰਨੂ? ਕਦੀ ਦੇਖ, ਸਾਹਿਬ ਨੇ ਉਹਦਾ ਤਰਜਮਾ ਕੀਤਾ ਇੱਕ ਪੰਜਾਬੀ ਦੇ ਵਿਦਵਾਨ ਨੇ, ਉਹ ਕਹਿੰਦਾ ਗੁਰੂ ਦਰੋ ਨਾ ਚੁੱਕ ਲਿਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਉ ਲਗਾਏ। ਥਾਂ ਥਾਂ ਤੇ ਪਿਆਰ ਕਰਨ ਵਾਲਾ, ਅੱਜ ਵੀ ਉਹਨਾਂ ਭਰਾਵਾਂ ਦੀਆਂ ਕਬਰਾਂ ਨੇ ਖੈਰ ਨੀਲਾ ਰੰਗ ਬਸਤਰ ਰੰਗੇ ਗਏ। ਸਾਹਿਬ ਨੂੰ ਮੰਜੇ ਤੇ ਬਿਠਾਇਆ, ਗਨੀ ਖਾਂ ਨਬੀ ਖਾਂ ਦੋਨੋਂ ਭਰਾਵਾਂ ਨੇ ਅੱਗੋਂ ਪਲੰਘ ਚੁੱਕਿਆ, ਪਿੱਛੋਂ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਪਲੰਘ ਚੁੱਕਿਆ, ਮੰਜਾ ਚੁੱਕਿਆ ਤੇ ਮੋਰਾਂ ਦੇ ਖੰਭ ਲੈ ਕੇ ਭਾਈ ਦਇਆ ਸਿੰਘ ਜੀ ਚੌੜ ਕਰਨ ਲੱਗ ਪਏ ਨੇ, ਛੋਟੀ ਜੀ ਪਾਲਕੀ ਬਣਾ ਦਿੱਤੀ। ਮੇਰੇ ਗੁਰੂ ਗੋਬਿੰਦ ਸਿੰਘ ਤੁਰ ਪਏ ਨੇ, ਸਾਧ ਸੰਗਤ ਰਸਤੇ ਵਿਚ ਜੋ ਕੋਈ ਪੁੱਛਦਾ, ਦੋਨੋਂ ਭਰਾ ਅੱਗੇ ਨੇ, ਆਵਾਜ਼ ਦੇ ਕੇ ਕਹਿੰਦੇ ਇਹ ਉੱਚ ਦਾ ਪੀਰ ਏ। ਰਸਤੇ ਵਿਚ ਕਹਿੰਦੇ ਨੇ ਇੱਕ ਥਾਂ ਤੇ ਫੌਜੀ ਦਸਤੇ ਨੇ ਘੇਰ ਲਿਆ, ਰੋਕ ਲਿਆ। ਗਨੀ ਖਾਂ ਆਪ ਗਿਆ, ਕਹਿਣ ਲੱਗਾ ਮੈਂ ਜਵਾਬ ਦੇਣਾ। ਪੁੱਛਿਆ ਕੌਣ? ਕਹਿਣ ਲੱਗੇ ਸਾਡਾ ਪੀਰ। ਕਹਿੰਦੇ ਕਿੰਨਾ ਕੁ ਨੇ ਕਰ ਦਿਓ ਇਹਨੂੰ, ਇਹਦਾ ਮੰਜਾ ਤੁਸੀਂ ਚੁੱਕਿਆ। ਕਹਿਣ ਲੱਗੇ ਜੇ ਇਹ ਸਾਨੂੰ ਕਹਿਣਾ ਸਾਰੀ ਜ਼ਿੰਦਗੀ ਚੁੱਕ ਕੇ ਰੱਖੋ, ਇੱਕ ਦੋ ਦਿਨ ਨਹੀਂ, ਅਸੀਂ ਤਾਂ ਸਾਰੀ ਜ਼ਿੰਦਗੀ ਆਪਣਾ ਸੀਸ ਇਹਦੇ ਮੰਜੇ ਦੇ ਥੱਲੇ ਰੱਖਾਂਗੇ। ਕਹਿਣ ਲੱਗੇ ਅਸੀਂ ਇਹਦੀ ਤਲਾਸ਼ੀ ਕਰਨੀ ਹੈ ਕਿਤੇ ਗੁਰੂ ਗੋਬਿੰਦ ਸਿੰਘ ਨੇ। ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੁਸੀਂ ਨਹੀਂ ਕਰ ਸਕਦੇ, ਸਾਡਾ ਉੱਚ ਦਾ ਪੀਰ ਏ, ਅਸੀਂ ਪੀਰ ਜੀ ਬੋਲਦੇ ਨਹੀਂ। ਕਹਿਣ ਲੱਗੇ ਕਿਸੇ ਹੋਰ ਬੰਦੇ ਤੋਂ ਆਪਾਂ ਇਹਦੀ ਚੰਗੀ ਤਰ੍ਹਾਂ ਪੜਤਾਲ ਕਰ ਲਈਏ। ਗਨੀ ਖਾਂ ਕਹਿੰਦਾ ਕਿਉਂ ਨਹੀਂ, ਇੱਥੇ ਇੱਕ ਫਕੀਰ ਮਿਲਿਆ ਜਿਹਦਾ ਨਾਂ ਸੀ ਕਾਜ਼ੀ ਪੀਰ ਮੁਹੰਮਦ, ਇਹ ਸਲੋਹ ਵਾਲਾ ਸੀ ਤੇ ਕਮਾਲ ਦੀ ਖੇਡ, ਇਹ ਉਹ ਕਾਜ਼ੀ ਸੀ ਜਿਹਨੇ ਬਚਪਨ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਫਾਰਸੀ ਪੜਾਈ ਸੀ। ਉਹ ਕਾਜ਼ੀ ਨੂੰ ਲਿਆਂਦਾ, ਕਹਿੰਦੇ ਨੇ ਜਦੋਂ ਇਹਨੇ ਪਰਦਾ ਚੁੱਕਿਆ ਤੇ ਸਾਹਿਬ ਦੇ ਦਰਸ਼ਨ ਕੀਤੇ ਤੇ ਸੀਸ ਝੁਕਾ ਦਿੱਤਾ। ਕਹਿਣ ਲੱਗੇ ਕਾਜ਼ੀ ਜੀ ਇਹ ਕੌਣ ਏ? ਗੁਰੂ ਗੋਬਿੰਦ ਸਿੰਘ ਤਾਂ ਨਹੀਂ, ਚਰਨਾਂ ਤੇ ਸੀਸ ਰੱਖਣ ਦੀ ਦੇਰ ਸੀ, ਉਹਦੇ ਅੰਦਰ ਨਾਮ ਦੀ ਰੋਹ ਚੱਲ ਪਈ, ਉਹਨਾਂ ਆਪਣਾ ਮੋਢਾ ਵੀ ਮੰਜੇ ਥੱਲੇ ਦੇ ਦਿੱਤਾ। ਕਹਿਣ ਲੱਗਾ ਪੀਰਾਂ ਦਾ ਪੀਰ ਜੇ ਰੋਕੋ ਨਾ, ਜਿੰਨਾ ਰਾਹਾਂ ਤੇ ਇਹਦਾ ਮੰਜਾ ਜਾਂਦਾ ਉਹਦੀ ਖਾਸ ਮੱਥੇ ਤੇ ਲਾਓ, ਖੁਦਾ ਦੇ ਘਰ ਥਾਂ ਮਿਲੇਗੀ। ਸਾਹਿਬ ਜੀ ਇਸ ਤੋਂ ਅੱਗੇ ਨਿਕਲੇ, ਪਿੰਡ ਹੇਰਾਂ ਆਏ, ਲੁਧਿਆਣੇ ਦੇ ਨੇੜੇ ਦੇ। ਇੱਥੇ ਕਿਰਪਾਲ ਦਾਸ ਉਹ ਉਦਾਸੀ ਸੀ ਜਿਨ੍ਹੇ ਸਾਹਿਬ ਦੇ ਨਾਲ ਭੰਗਾਣੀ ਦੇ ਯੁੱਧ ਵਿਚ ਸਾਥ ਦਿੱਤਾ ਸੀ। 499 ਉਦਾਸੀ ਭੱਜ ਗਏ ਸਨ 500 ਵਿਚੋਂ, ਕੇਵਲ ਕਿਰਪਾਲ ਦਾਸ ਜਿਹੜਾ ਉਹ ਪੂਰਾ ਰਿਹਾ ਸੀ, ਜਿੱਤਿਆ ਸੀ। ਇੱਥੋਂ ਸਾਹਿਬ ਭਾਈ ਗਨੀ ਖਾਂ ਤੇ ਨਬੀ ਖਾਂ ਦਾ ਮੰਜਾ ਰਖਾਇਆ, ਅੱਜ ਤੋਰਨ ਲੱਗੇ ਨੇ। ਦੋਨਾਂ ਭਰਾਵਾਂ ਨੂੰ ਕਹਿੰਦੇ ਨੇ, ਆਵਾਜ਼ ਦਿੱਤੀ, ਅਜੇ ਤਾਂ ਕਹਿੰਦੇ ਸਨ ਗਨੀ ਖਾਂ ਨਬੀ ਖਾਂ, ਤੇ ਅੱਜ ਸਾਹਿਬ ਦੀ ਆਵਾਜ਼ ਵਿਚੋਂ ਆ ਰਿਹਾ ਸੀ ਪੁੱਤਰ ਗਨੀ ਖਾਂ ਪੁੱਤਰ ਨਬੀ ਖਾਂ। ਅੱਜ ਸ਼ਬਦ ਪੁੱਤਰ ਵਰਤਿਆ। ਤੋਰਨ ਲੱਗੇ, ਬੇਟਾ ਤੁਸੀਂ ਜਾਓ, ਤੁਸੀਂ ਵਾਪਸ ਘਰ ਨੂੰ ਜਾਓ। ਕਹਿਣ ਲੱਗੇ ਸਤਿਗੁਰੂ ਕਿਵੇਂ ਜਾਵਾਂਗੇ ਤੇਰੇ ਤੋਂ ਬਿਨਾਂ ਘਰ ਨੂੰ? ਸਾਹਿਬ ਨੇ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਜੀ ਕਲਮ ਕਾਗਜ਼ ਤੇ ਸ਼ਾਹੀ ਦਾ ਪ੍ਰਬੰਧ ਕਰੋ। ਦੋਨੋਂ ਪਠਾਨ ਭਰਾ ਸਾਹਮਣੇ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਚੁੱਕੀ ਏ ਤੇ ਭੇਂ ਕੇ ਲਿਖੀ ਲਿਖਣ ਲੱਗੇ ਕਾਗਜ਼ ਤੇ ਜਿਹੜੀ ਮੈਂ ਅਰਜ਼ ਕਰਨ ਲੱਗਾ, ਇਹ ਅੱਜ ਤੱਕ ਸਾਹਿਬ ਦਾ ਹੁਕਮਨਾਮਾ ਉਹਨਾਂ ਦੇ ਘਰ ਵਿਚ ਪਿਆ ਹੋਇਆ ਜੀ। ਮਾਛੀ ਵਾੜੇ ਜਾਓ ਤੇ ਦਰਸ਼ਨ ਕਰਿਓ। ਮੈਂ ਸ਼ਬਦ ਵੈਸੇ ਉਹ ਰਿਪੀਟ ਕਰ ਦੇਣਾ, ਇੱਕ ਇੱਕ ਅੱਖਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਦੋਨੋਂ ਸਾਹਮਣੇ ਖਲੋਤੇ ਨੇ ਤੇ ਜਦੋਂ ਉੱਤੇ ਪਾਏ ਤੇ ਲਿਖਿਆ ਹੁਕਮਨਾਮਾ ਪਾਤਸ਼ਾਹੀ ਦਸਵੀਂ ਤੇ ਪਹਿਲੀ ਸਤਰ ਮੇਰੇ ਗੁਰਦੇਵ ਨੇ ਲਿਖੀ। ਗਨੀ ਖਾਂ ਵੱਲ ਦੇਖ ਕੇ ਮੁਸਕਰਾ ਕੇ ਕਹਿਣ ਲੱਗੇ, ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ ਪਹਿਲੀ ਤੋਕੇ ਲਿਖੀ, ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ ਦੂਜੀ ਹਰ ਤੁਕ ਲਿਖੀ। ਕਹਿਣ ਲੱਗੇ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਹੁਕਮਨਾਮਾ ਆਰੰਭ ਹੋ ਗਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਭ ਸਰਬੱਤ ਸੰਗਤ ਉਪਰ ਮੇਰਾ ਹੁਕਮ ਹੈ। ਪਹਿਲੀ ਸਤਰ ਸੀ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਕੋਸ਼ਿਸ਼ ਕਰਾਂ ਹਰਫ ਟੂ ਹਰਫ ਉਹੀ ਜਿਹੜਾ ਉੱਥੇ ਲਿਖਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਉਪਰ ਮੇਰਾ ਹੁਕਮ ਹੈ, ਗਨੀ ਖਾਂ نبی خان اے جو ہیں سے میرے فرزندہ سے بیج ہیں، اے دارتے گلی خان نبی خان میرے پتران تو پیارے جے، اگلی گل کی میرے کم آئے ہیں، اینا میری سیوا کیتی، اگلی توکسی جو سکھ ان کی خدمت اندر رضو رہے گا، رضو دا ارتے جیڑا اینا ول دھیان دے گا، گنی خان نبی خان اے جو ہیں سے میرے فرزندہ سے بیج ہیں، میرے کم آئے ہیں، جو سکھ ان کی خدمت اندر رضو رہے گا، تے تین اسیساں دتیاں سو نحال ہوگ، جیون دی باجی جت کے جائے گا، اس اوپر میری کرپا ہوگ، تے تیجا شبد کیا اس اوپر میرا ہاتھ ہوگ، اے میرے ہیں جو اینا کی سیوا کرے گا سو میری کرے گا۔ سمت 1702 گرو گوبند سنگھ سچے پتا نے حکم دیتا، کہن لگے لائیو گنی خان خالصہ میرا پتر ہے، پر میں تینو لیکا مار کے لکھ دیتا ہے تو میرا لیک پتر ہے، لکھ کے دیتا ہے میرے بچیو حکم نامہ لے جو تسی میرے پتر ہو، کہنے نے جدو کہنے نے پچھلے پیری ترے نے دل نہیں کرتا پچ کریے، پچھلے کھری تردے پے نے، تے صاحب اتر کے نا اتوں پلنگ تو نالے اگے تردے نے، نالے خان کہندے نے پتر نحال، دوجی واری شبد کیا بیٹا نحال، تے تیجا شبد کیا میرے پتر تہاڈی سیوا سفل۔ تین شبد کہے دونوں برا گھر آ گئے، تے گھر کہندے نے او بچی جنہیں گرو گوبند سنگھ دے درشن کیتے سن، کچھ گٹ کے باپو نو چھاتی نال ملی، کہن لگی ابا کنے پاگاں والے اسی ہو گئے، ساڈے گھر وچ گرو گوبند سنگھ آ گئے نا باپو، پتا نہیں او دن دی رات نیند نہیں پیندی پئی، گرو دا چہرہ اکھاں دے سامنے وی، اس دے بچن مینوں ٹمبدے پئے نے، کہن لگے تیے اج تک تا تو درشن کیتے شردالو بن کے، اج تو گرو گوبند سنگھ نے تینوں بڑا وڈا رتبہ دے دتی۔ کہن لگی کیویں؟ ڈاکٹر بلبیر سنگھ لکھ دے نے نمی نظر اک گرنتھ او دے وچ، کہن لگے تیے اج تو اک پوتی بن گئی ہے، کہن لگی میں پوتی کدی؟ کہن لگے بیٹا اسی گئے صاحب دا منجا رکھیا، کہن لگے گنی خان نبی خان اسی مسنداں نو منجیاں اتے بہن لئی بنایا سی، پر اینے کو بہ گئے انہاں دا جیون ہی بہ گیا، دھیان دینا اسی انہاں نو منجیاں تے بٹھایا اور جیون والوں بہ گئے، اسی تانو منجی تے بٹھایا نہیں، اسی تانو مننا منجا چکن دی طاقت دتی، دھیان رکھنا گرو گوبند سنگھ دا تسی منجا چکیا ہے۔ کہن لگے تیے جدو تر لگے ایک قیمتی داد دتی، کہن لگی باپو کوئی ہیرا کوئی روپیے؟ کہن لگے نہیں تیے ایک کاغذ وچ لکھ دتا گنی خان نبی خان میرے پتر نے، تے کہن لگی باپو نچ کے گلے نہ لا کے او دے پتر تا بڑے ہون گے پر پوتی تا کیول میں اکلی او دی، باقی او دیاں تیاں ضرور نے جنہاں امرت پان کیتا، جے تسی او دے پتر تے میں او دی تیاں، اوتھے پھر انہیں چار گلاں کیاں، میں پوتی میں پوتی میں آب دار موتی میں شفتی وچ پروتی میں پوتی میں پوتی، اوتھے انہاں نے حکم نامہ رکھیا میرے صاحب خیرا پنڈ تو عالمگیر آئے، ایتھے ایک سکھ ملیا صاحب نو جدو دیکھیا بیٹھیا تے سامنے آیا سوچ دا کون ہے جڑا بیٹھا ہے، تے جدو کول آیا تے اودیاں پوبا نکل گیا، کون سی؟ بھائی صاحب بھائی منی سنگھ دا سکا پرا بھائی نگائیا تے او دا پتر، دیکھ کے چلیا نہ گیا، کہن لگا داتا جی منجے تے، صاحب نے کیا گھوڑا نہیں، اتر کے کہندا آ لو گھوڑا پروان کرو میں آپ ہی پیدل چلا جاواں گا، اتوں صاحب نے گھوڑا لیا، آؤ پیارو اس کلگی والے دی داستان جے سن کے دلوں تیار کر دیو تاں اکھری نہیں کہہ دینا سن لینا سکھی، اے نہیں سن کے کمانا ہی سکھی، جے واقعی گرو گوبند سنگھ دے بچے بندے ہو نا آ بس ادھے گھنٹے تو بعد تسی اس سن وچ پرویش کر لگے ہو جتھے 300 سالا پہلا صاحب نے امرت دی داد دتی، تے ویکھ کے بھائی گرداس دوجے نے کیا سی، کہن لگے گرسمر منائی کال کا کھنڈے کی بیلا، گرسنگت کینی خالسا من مکھی دخیلا، پیو کول کھنڈے تار ہوئے جنم سہیلا، اخیر وچ کیا سی واہ واہ گوبند سنگھ آپے گر چیلا، اج تو پہلا تک کے کیا سی وہ پرگتیو مرد اگمڑا وریام اکیلا، واہ واہ گوبند سنگھ آپے گر چیلا۔ کی آپا اس گرو دے پتر نہیں بننا چاہتے؟ آؤ میں پھر عرض کراں کیول اس ٹور دا ایک دیوان رہ گیا اتوار دا تہاڈی حاضری پر لئی، ਮੈਂ ਤਰਲਾ ਲੈ ਕੇ ਤੁਹਾਡੇ ਅੱਗੇ ਝੋਲੀ ਫੈਲਾ ਕੇ ਗੱਲ ਕਹਿਣਾ। ਧਿਆਨ ਰੱਖਿਓ, ਜਿਹੜੀ ਦਾਸਤਾਨ ਸੁਣਾਈ ਹੈ ਕਿ ਤੁਹਾਡੇ ਅੰਦਰ ਦਰਦ ਹੈ ਨਾ, ਇੱਕ ਬੇਨਤੀ ਮੰਨ ਲਓ, ਜੋ ਕਹੋਗੇ ਤੁਹਾਡੇ ਚਰਨ ਵੀ ਚੁੰਮ ਲਾਂਗੇ। ਅਕਾਲ ਤਖ਼ਤ ਦੇ ਹੁਕਮ ਨੂੰ ਮੰਨ ਲਓ। ਬੇਨਤੀ ਏ, ਥੱਲੇ ਬਹਿ ਕੇ ਪ੍ਰਸ਼ਾਦ ਨਹੀਂ ਅਸੀਂ ਸਕ ਸਕਦੇ, ਕਦੀ ਤੱਕੋ ਖਲੋਨਾ ਗੁਰਸਿੱਖਾਂ ਵੱਲ। ਸਿਰਫ ਬੇਨਤੀ ਏ, ਮੈਨੂੰ ਆਸ ਏ ਕਿ ਤੁਸੀਂ ਮੇਰੀ ਬੇਨਤੀ ਨੂੰ ਮੇਰੇ ਅੰਦਰ ਨੂੰ ਠੁਕਰਾਇਓ ਨਾ। ਗੁਰੂ ਕਿਰਪਾ ਕਰੇ, ਆਪਾਂ ਅੰਮ੍ਰਿਤ ਦੀ ਦਾਤ ਲੈ ਸਾਹਿਬ ਦੇ ਚਰਨਾਂ ਨਾਲ ਜੁੜ ਜਾਈਏ। ਐਤਵਾਰ ਦੇ ਦੀਵਾਨ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਹੋਰ ਵੀ ਸਾਹਿਬ ਦੀਆਂ ਵਿਚਾਰਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੁੱਢਾ ਜੀ ਇੱਕ ਐਸੀ ਮਹਾਨ ਸ਼ਖਸੀਅਤ, ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਜਿਨ੍ਹਾਂ ਦਾ ਬਦਲ ਸਾਨੂੰ ਹੋਰ ਕਿਤੇ ਕੋਈ ਨਜ਼ਰ ਆਉਂਦਾ ਨਹੀਂ। ਬਾਬਾ ਬੁੱਢਾ ਜੀ ਇੱਕ ਕੁਤਬੀ ਸਿਤਾਰੇ ਦੀ ਤਰ੍ਹਾਂ ਨੇ। ਜਦੋਂ ਵੀ ਸਿੱਖੀ ਦਾ ਬੇੜਾ ਜਾਂ ਸੰਗਤਾਂ ਕਿਤੇ ਡੋਲਣ ਲੱਗੀਆਂ ਤੇ ਬਾਬੇ ਬੁੱਢੇ ਨੇ ਸੇਧ ਬਖਸ਼ ਕੇ ਉਹਨਾਂ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ। ਬਾਬਾ ਬੁੱਢਾ ਆਪਣੇ ਜੀਵਨ ਵਿੱਚ ਉਹਨਾਂ ਨੇ 8 ਗੁਰੂ ਸਾਹਿਬਾਨਾਂ ਦੇ ਦਰਸ਼ਨ ਇਹਨਾਂ ਨੇਤਰਾਂ ਨਾਲ ਕੀਤੇ ਨੇ। 5 ਗੁਰੂ ਸਾਹਿਬਾਨਾਂ ਨੂੰ ਉਹਨਾਂ ਨੇ ਗੁਰਗੱਦੀ ਦਾ ਤਿਲਕ ਵੀ ਦਿੱਤਾ। ਧਿਆਨ ਦਿਆ ਜੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰੂ ਜੋਤ ਵਿੱਚ ਗੁਰੂ ਸਰੀਰ ਦੇ ਦਰਸ਼ਨ ਕੀਤੇ। ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰਿਆਈ ਦਾ ਤਿਲਕ ਦਿੱਤਾ। ਤੇ ਜਦੋਂ ਬਾਬਾ ਜੀ ਦਾ ਅੰਤਲਾ ਸਮਾਂ ਆਇਆ, ਉਸ ਵਕਤ ਗੁਰੂ ਹਰ ਰਾਏ ਸਾਹਿਬ ਤੇ ਗੁਰੂ ਤੇਗ ਬਹਾਦਰ ਵੀ ਸਰੀਰਕ ਤੌਰ ਤੇ ਮੌਜੂਦ ਸਨ। ਜੋਤ ਬਾਅਦ ਵਿੱਚ 8 ਗੁਰੂ ਸਾਹਿਬਾਨਾਂ ਦੇ ਦੀਦਾਰ ਉਹਨਾਂ ਨੇ ਪਾਏ। ਬਾਬਾ ਬੁੱਢਾ ਜੀ ਦਾ ਜਨਮ ਇਹਨਾਂ ਦਾ ਪ੍ਰਕਾਸ਼ 22 ਅਕਤੂਬਰ ਤੇ 1506 ਨੂੰ ਪਿੰਡ ਕੱਥੂ ਨੰਗਲ, ਭਾਈ ਸੁੱਗਾ ਰੰਧਾਵਾ, ਮਾਤਾ ਗੋਰਾਂ ਦੀ ਕੁੱਖ ਵਿੱਚੋਂ ਹੋਇਆ। ਬਾਬਾ ਬੁੱਢਾ ਜੀ ਦੀ ਉਮਰ ਜਦੋਂ ਅਜੇ ਕਰੀਬ 12 ਕੁ ਸਾਲ ਦੀ ਸੀ, 1518 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਇਹਨੂੰ ਦੀਦਾਰ ਹੋਏ ਨੇ। 12 ਸਾਲ ਦੀ ਉਮਰ ਏ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜੋ ਉਸ ਵਕਤ ਲਿਖਿਆ, ਮੈਂ ਉਹਨਾਂ ਦੀ ਲਿਖਤ ਮੁਤਾਬਕ ਇਹਨਾਂ ਦਾ ਜੀਵਨ ਆਰੰਭ ਕਰਨ ਲੱਗਾ। ਕਹਿਣ ਲੱਗੇ, 12 ਸਾਲ ਦੀ ਉਮਰ ਵਿੱਚ ਇਸ ਦਾ ਨਾਮ ਪੂਰਾ ਸੀ ਭਾਈ ਬੂੜਾ। 12 ਸਾਲ ਦੀ ਉਮਰ ਵਿੱਚ ਬਾਬਾ ਜੀ ਮੱਝਾਂ ਪਹਿਚਾਰਦੇ ਸਨ ਤੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਇਹਨਾਂ ਨੂੰ ਮਿਲੇ ਨੇ। ਕਹਿੰਦੇ ਨੇ, ਪਤਾ ਨਹੀਂ ਕੀ ਪੂਰਬਲੇ ਭਾਗ ਜਾਗੇ, ਬਾਬਾ ਬੁੱਢਾ ਜੀ ਨੇ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਜੀ ਦੇ ਦਰਸ਼ਨ ਪਾਏ। ਆਪ ਜੀ ਨੇ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਉਸ ਵਕਤ ਸਤਿਗੁਰੂ ਕੇ ਬਚਨ ਸੁਣ ਕੇ, ਗੁਰੂ ਕੀ ਬਾਣੀ ਸੁਣ ਕੇ ਦੁੱਧ ਲਿਆ ਕੇ ਵੀ ਭੇਟ ਕੀਤਾ ਤੇ ਚਰਨ ਪਕੜ ਕੇ ਕਿਹਾ, ਬਾਬਾ ਇੱਕ ਕਿਰਪਾ ਕਰ, ਤੇਰੇ ਚਿਹਰੇ ਨੂੰ ਦਰਸ਼ਨ ਕੀਤਿਆਂ ਸੁੱਖ ਮਿਲਿਆ, ਤੇਰੇ ਬਚਨ ਸੁਣਿਆ ਅੰਦਰ ਨੂੰ ਸਕੂਨ ਮਿਲਿਆ, ਕੋਈ ਇਹੋ ਜਿਹਾ ਸ਼ਬਦ ਇਹੋ ਜਿਹਾ ਬਚਨ ਮੈਨੂੰ ਸੁਣਾ ਦੇ, ਮੇਰਾ ਜਨਮ ਮਰਨ ਕੱਟਿਆ ਜਾ। ਕਹਿੰਦੇ ਨੇ, ਉਸ ਵਕਤ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਨੇ ਪਰਖਿਆ ਤੇ ਕਹਿਣ ਲੱਗੇ, ਪੁੱਤਰ ਅਜੇ ਤਾਂ ਉਮਰ ਤੇਰੀ ਖਾਣ ਪੀਣ ਦੀ ਏ, ਅਜੇ ਉਮਰ ਤਾਂ ਤੇਰੀ ਹੱਸਣ ਖੇਡਣ ਦੀ ਏ, ਤੈਨੂੰ ਕਿਵੇਂ ਇਹ ਸੋਚ ਪੈ ਗਈ ਕਿ ਜਨਮ ਮਰਨ ਕੱਟਿਆ ਜਾਏ, ਅਜੇ ਤਾਂ ਜਵਾਨੀ ਬੁਢੇਪਾ ਆਉਣਾ। ਤੇ 12 ਸਾਲ ਦੀ ਉਮਰ ਵਿੱਚ ਭਾਈ ਬੂੜੇ ਦਾ ਉੱਤਰ ਸੀ, ਬਾਬਾ ਮੌਤ ਦਾ ਕੋਈ ਪਤਾ ਨਹੀਂ, ਹੂੰ ਇਹਨੇ ਜਵਾਨੀ ਆਉਣ ਤੋਂ ਪਹਿਲਾਂ ਬੂੜੇ ਨੂੰ ਲੈ ਜਾਣਾ, ਮੌਤ ਦਾ ਕੋਈ ਭਰੋਸਾ ਨਹੀਂ। ਭਾਈ ਮਨੀ ਸਿੰਘ ਲਿਖਦੇ ਨੇ, ਹਜ਼ੂਰ ਨੇ ਫਿਰ ਕਿਹਾ, ਕਹਿਣ ਲੱਗੇ, ਬੇਟਾ ਇੱਕ ਤਾਂ ਤੂੰ ਬੜੀ ਰਮਜ਼ ਭਰੀ ਬਾਤ ਕੀਤੀ, ਜਨਮ ਮਰਨ ਕੱਟੋ, ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਮੌਤ ਜਿਹੜੀ ਏ ਇਹ ਜਵਾਨੀ ਵਿੱਚ ਵੀ ਆ ਸਕਦੀ ਏ, ਬਚਪਨ ਵਿੱਚ ਵੀ ਆ ਸਕਦੀ ਏ। ਤੇ ਉਸ ਵਕਤ ਭਾਈ ਬੂੜੇ ਨੇ ਬਚਨ ਸੁਣਾਇਆ, ਕਹਿਣ ਲੱਗਾ, ਬਾਬਾ ਇੱਕ ਸਾਲ ਪਹਿਲਾਂ ਦੀ ਗੱਲ ਏ, ਆਪਣੇ ਬਾਪੂ ਨਾਲ ਖੇਤਾਂ ਵਿੱਚ ਗਿਆ ਵਾਂ, ਜਿਮੀਦਾਰਾ ਕਰਨੇ ਆ, ਤੇ ਉਸ ਵਕਤ ਹਾਕਮਾਂ ਦੇ ਘੋੜੇ ਆਏ ਨੇ, ਸਾਡੀ ਕੁਝ ਫਸਲ ਅਜੇ ਜ਼ਮੀਨ ਵਿੱਚੋਂ ਨਿਕਲਦੀ ਪਈ ਸੀ, ਕੁਝ ਜ਼ਮੀਨ ਵਿੱਚੋਂ ਨਿਕਲ ਕੇ ਡੱਡਰੀ ਅੱਧੀ ਕੱਚੀ ਤੇ ਅੱਗੀ ਅੱਧੀ ਪੱਕੀ ਸੀ,
1: ਕੁਝ ਫਸਲ ਪੱਕ ਚੁੱਕੀ ਸੀ। ਹਾਕਮਾਂ ਦੇ ਘੋੜਿਆਂ ਨੇ ਸਾਰੀ ਫਸਲ ਨੂੰ ਜੰਮਦੀ ਹੋਈ ਨੂੰ ਵੀ ਡੱਡਰੀ ਨੂੰ ਵੀ ਪੱਕੀ ਨੂੰ ਵੀ ਇੱਕ ਵੱਡੇ ਤੋਂ ਸਾਰੀ ਨੂੰ ਉਜਾੜ ਕੇ ਰੱਖ ਦਿੱਤਾ। ਤੇ ਉਦਣ ਦੀ ਮਨ ਵਿੱਚ ਆਵਾਜ਼ ਆਈ, ਬੂੜਿਆ ਇਹ ਤਾਂ ਹਾਕਮ ਨੇ, ਇਹਨਾਂ ਦੇ ਘੋੜੇ ਖੇਤ ਵਿੱਚ ਜੰਮਦੀ ਹੋਈ ਫਸਲ ਨੂੰ, ਡੱਡਰੀ ਹੋਈ ਫਸਲ ਨੂੰ, ਪੱਕੀ ਹੋਈ ਫਸਲ ਨੂੰ ਤਬਾਹ ਕਰ ਸਕਦੇ ਨੇ। ਮੌਤ ਤਾਂ ਬੜੀ ਬਲਵਾਨ ਏ, ਹੋ ਸਕਦਾ ਕਿ ਮੇਰੀ ਕੱਚੀ ਫਸਲ ਮੈਨੂੰ ਬਚਪਨ ਵਿੱਚ ਲੈ ਜਾਏ, ਹੋ ਸਕਦਾ ਮੈਨੂੰ ਡੱਡਰਿਆਂ ਜਵਾਨੀ ਵਿੱਚ ਲੈ ਜਾਏ, ਪਰ ਬਾਬਾ ਬੁਢੇਪੇ ਤੋਂ ਬਾਅਦ ਤਾਂ ਮੌਤ ਅਵਸ਼ ਏ। ਇਸ ਕਰਕੇ ਉਦਣ ਦਾ ਸਮਝਣਾ ਵਾ, ਕੋਈ ਐਸਾ ਮਿਲ ਜਾਏ ਜਿਹੜਾ ਕੋਈ ਪਿਆਰੇ ਪ੍ਰਭੂ ਦੀ ਬਾਤ ਸੁਣਾ ਕੇ ਮੈਨੂੰ ਉਸ ਪਿਆਰੇ ਪਰਮੇਸ਼ਵਰ ਦੇ ਚਰਨਾਂ ਨਾਲ ਜੋੜ ਕੇ ਮੌਤ ਦਾ ਭੈ ਦੂਰ ਕਰ ਦਿੱਤੀ। ਜਦੋਂ ਭਾਈ ਬੂੜੇ ਨੇ ਇੰਨੇ ਬਚਨ ਕਹਿ, ਭਾਈ ਮਨੀ ਸਿੰਘ ਲਿਖਦੇ ਨੇ, ਉਸ ਵਕਤ ਹਜ਼ੂਰ ਨੇ ਕੁੱਟ ਛਾਤੀ ਨਾਲ ਲਾਇਆ ਤੇ ਨਾਲ ਇੱਕ ਬਚਨ ਕਿਹਾ ਸੀ। ਕਹਿਣ ਲੱਗੇ, ਪੁੱਤਰ ਉਮਰ ਤੇਰੀ ਬੱਚਿਆਂ ਵਾਲੀ ਏ, ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ। 1500 ਤੇ 18 ਸਨ ਤੋਂ ਇਸ ਬੱਚੇ ਦਾ ਨਾਮ ਪੈ ਗਿਆ ਸੀ ਬਾਬਾ ਬੁੱਢਾ ਜੀ। ਇਹ ਸ਼ਬਦ ਸੁਣ ਕੇ, ਇਹ ਬਚਨ ਸੁਣ ਕੇ ਕਿਹਾ, ਉਮਰ ਬੱਚਿਆਂ ਵਾਲੀ, ਗੱਲਾਂ ਤੁਸੀਂ ਬੁੱਢਿਆਂ ਵਾਲੀਆਂ ਕਰਦੇ ਹੋ। ਸਾਧ ਸੰਗਤ, ਇੱਕ ਵਾਰੀ ਗੁਰੂ ਨਾਨਕ ਨੇ ਘੁੱਟ ਕੇ ਛਾਤੀ ਨਾਲ ਲਾਇਆ, ਪਤਾ ਨੀ ਬਾਬੇ ਬੁੱਢੇ ਦੇ ਅੰਦਰ ਕੀ ਕਿਰਪਾ ਵਰਤੀ। 1518 ਤੋਂ ਲੈ ਕੇ 1631 ਤੱਕ ਬਾਬਾ ਬੁੱਢਾ ਗੁਰੂ ਨਾਨਕ ਦੇ ਗੀਤ ਹੀ ਗਾਉਂਦਾ ਰਿਹਾ। 113 ਸਾਲ ਇੱਕ ਗਲਵਕੜੀ ਨੇ ਇੰਨੀ ਕਿਰਪਾ ਕਰ ਦਿੱਤੀ। ਮੈਂ ਅੱਗੇ ਤੁਰਾਂ, ਮੇਰੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬੰਨਿਆ, ਰਾਵੀ ਦੇ ਕਿਨਾਰੇ ਦੋਧੇ ਜ਼ਿਮੀਂਦਾਰ ਦੀ ਜ਼ਮੀਨ ਦੇ ਅੰਦਰ ਪਿੰਡ ਬੰਨਿਆ। ਇੱਥੇ ਦੋਧੇ ਨੇ ਕਿਹਾ ਸੀ, ਮੈਂ ਸੰਖੇਪ ਵਿੱਚ ਅਰਜ਼ ਕਰਦਿਆਂ, ਜਦੋਂ ਕਿਰਪਾ ਕੀਤੀ ਗੁਰੂ ਨਾਨਕ ਨੇ, ਕਿਹਾ ਸੀ ਦਾਤਿਆ ਮੈਂ ਪਿੰਡ ਵਸਾਵਾਂਗਾ। ਪੁੱਛਿਆ ਕਿਹੜੇ ਨਾਂ ਤੇ, ਕਹਿਣ ਲੱਗਾ ਸਾਈਆਂ ਨਾਨਕਪੁਰੇ ਦੇ ਨਾਂ ਤੇ। ਤੇ ਮੇਰੇ ਸਾਹਿਬ ਨੇ ਕਿਹਾ ਸੀ, ਦੋਧਿਆ ਜ਼ਮੀਨ ਕਿਹਦੀ ਏ, ਕਹਿਣ ਲੱਗਾ ਕਰਤਾਰ ਦੀ। ਪੁੱਛਿਆ ਨਾਨਕ ਕਿਹਦਾ, ਕਹਿਣ ਲੱਗੇ ਕਰਤਾਰ ਦਾ। ਫਿਰ ਕਹਿਣ ਲੱਗੇ, ਜੇ ਜ਼ਮੀਨ ਤੇ ਨਾਨਕ ਕਰਤਾਰ ਦਾ, ਫਿਰ ਨਾਨਕਪੁਰਾ ਨਹੀਂ ਪਿੰਡ ਵਸੇਗਾ ਉਸ ਨਾਂ ਤੇ ਜਿਹਦੀ ਦਾਤ ਮੈਂ ਲਈਏ, ਪਿੰਡ ਵਸਾ ਤੂੰ ਕਰਤਾਰਪੁਰਾ। ਇੱਥੇ ਕਰਤਾਰਪੁਰ ਵਸਾਇਆ। ਸਤਿਗੁਰੂ ਨੇ ਆਪਣੇ ਜੀਵਨ ਦੇ 18 ਸਾਲ ਕਰਤਾਰਪੁਰ ਵਾਹੀ ਕੀਤੀ ਏ। ਖੱਦਰ ਦਾ ਪਰਨਾ ਮੋਢੇ ਤੇ ਹੋਣਾ, ਖੱਦਰ ਦੀ ਚਾਦਰ ਮੋਢੇ ਤੇ, ਸਿਰ ਤੇ ਮੋਟਾ ਖੱਦਰ ਦਾ ਪਰਨਾ। ਕਦੀ ਦੇਖੋ ਉਹਨਾਂ ਦਿਨਾਂ ਨੂੰ, ਸਿੱਖਾਂ ਨੇ ਖੇਤਾਂ ਵਿੱਚ ਕੰਮ ਕਰਨਾ ਤੇ ਮੇਰੇ ਗੁਰੂ ਨਾਨਕ ਬਾਬਾ ਜੀ ਆਪ ਵਿੱਚ ਸ਼ਾਮਲ ਹੋਣਾ, ਤੇ ਜਦੋਂ ਘਰ ਆਉਣਾ ਮੰਜੀ ਅਲਾਣੀ ਤੇ ਬਹਿਣਾ ਤੇ ਸਿੰਘਾਂ ਨੇ ਕੋਲ ਬਹਿ ਕੇ ਨਿਰੰਕਾਰ ਰੂਪ ਗੁਰੂ ਨਾਨਕ ਤੋਂ ਬਚਨ ਸੁਣਨੇ। ਸਤਿਗੁਰੂ ਨੇ 18 ਸਾਲ ਇੱਥੇ ਹਲ ਵਾਇਆ ਤੇ ਭਾਈ ਗੁਰਦਾਸ ਨੇ ਇਸੇ ਗੱਲ ਨੂੰ ਕਿਹਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਧਰਮਸ਼ਾਲਾ ਕਾਇਮ ਹੋ ਗਈ। ਬਾਬਾ ਬੁੱਢਾ ਵੀ ਪਿੰਡ ਰਮਦਾਸ ਤੋਂ ਆਪਣੇ ਮਾਤਾ ਪਿਤਾ ਨਾਲ ਰਮਦਾਸ ਚਲੇ ਗਏ, ਉਥੋਂ ਕਰਤਾਰਪੁਰ ਪਹੁੰਚ ਗਏ। ਗੁਰੂ ਨਾਨਕ ਸਾਹਿਬ ਦੀ ਕਿਰਪਾ ਅਥਾਹ ਵਰਸੀ। ਸੰਖੇਪ ਵਿੱਚ ਅਰਜ਼ ਕਰਾਂ, ਜਿੱਤਣ ਅੰਤਲੇ ਦਿਨ ਗੁਰਗੱਦੀ ਭਾਈ ਲੈਣੇ ਨੂੰ ਮਿਲਣੀ ਏ, ਤੇ ਜਨਮ ਸਾਖੀ ਵਾਲੇ ਨੇ ਕੁਝ ਬਚਨ ਬੜੇ ਪਿਆਰੇ ਸਾਂਭੇ ਨੇ। ਉਹ ਕਹਿੰਦਾ, ਗੁਰੂ ਨਾਨਕ ਸਾਹਿਬ ਨੇ ਧਾਨਕਾਂ ਵਾਲਾ ਰੂਪ ਬਣਾਇਆ, ਹੱਥ ਵਿੱਚ ਸੋਟਾ ਪਕੜਿਆ, ਲੰਮਾ ਚੋਗਾ ਪਾ ਕੇ ਸ਼ਿਕਾਰੀ ਕੁੱਤੇ ਲੈ ਕੇ ਜੰਗਲ ਨੂੰ ਤੁਰ ਪਏ, ਪਿੱਛੇ ਸੰਗਤਾਂ ਤੁਰੀਆਂ। ਉਹ ਕਹਿੰਦਾ, ਲਿਖਦਾ ਜਨਮ ਸਾਖੀ ਵਾਲਾ, ਪਹਿਲਾਂ ਹਜ਼ੂਰ ਨੇ ਹੀਰਿਆਂ ਦੀ ਵਰਖਾ ਕੀਤੀ, ਸੋਨੇ ਚਾਂਦੀ ਦੀ ਵਰਖਾ ਹੋਈ, ਰੁਪਈਆਂ ਦੀ ਵਰਖਾ ਹੋਈ, ਲੋਕ ਪੈਸੇ ਲੈ ਕੇ ਪਿਛਾਂ ਮੁੜਦੇ ਰਹੇ। ਇਸ ਸਾਖੀ ਵਿੱਚ ਵੀ ਰਮਜੇ ਅਖੀਰ ਤੇ ਮੁਕਦੀ ਗੱਲ ਕੀ, ਇੱਕ ਭਾਈ ਬੁੱਢਾ ਤੇ ਦੂਸਰਾ ਭਾਈ ਲੈਣਾ, ਇਹਨਾਂ ਨੇ ਨਾ ਹੀਰੇ ਦੇਖੇ ਨਾ ਮੋਤੀ ਤੱਕੇ, ਬਸ ਨੀਵੀਂ ਪਾ ਕੇ ਗੁਰੂ ਨਾਨਕ ਜੀ ਦੇ ਪਿੱਛੇ ਪਿੱਛੇ ਤੁਰੇ ਗਏ। ਸਤਿਗੁਰੂ ਰੁਕ ਗਏ ਤੇ ਬਾਬੇ ਬੁੱਢੇ ਵੱਲ ਇਹਨਾਂ ਨੇ ਸੋਟਾ ਉਘਾਰਿਆ ਤੇ ਉਹ ਤਾਂ ਇੱਥੋਂ ਤੱਕ ਲਿਖਦੇ ਨੇ, ਬਾਬਾ ਬੁੱਢੇ ਜੀ ਦੇ ਮੋਢੇ ਦੇ ਉੱਤੇ ਸਤਿਗੁਰੂ ਨੇ ਡਾਂਗ ਵੀ ਮਾਰੀ ਤੇ ਕਹਿਣ ਲੱਗੇ, ਬੁੱਢਿਆ ਮੈਂ ਤੈਨੂੰ ਕਹਿੰਦਾ ਆਪਣੇ ਘਰ ਨੂੰ ਚਲਾ ਜਾ, ਕੀ ਤੂੰ ਆਪਣੇ ਘਰ ਜਾਏਗਾ ਨਹੀਂ, ਲੋਕ ਦੌਲਤ ਲੈ ਕੇ ਮੁੜ ਗਏ, ਤੂੰ ਅਜੇ ਵੀ ਪਿੱਛੇ ਤੁਰਿਆ ਉਹਨੇ। ਤੇ ਭਾਈ ਬੁੱਢੇ ਦਾ ਅੱਗੋਂ ਉੱਤਰ ਸੀ, ਦਾਤਿਆ ਜਿਨ੍ਹਾਂ ਲੋਕਾਂ ਦੇ ਘਰ ਨੇ, ਘਰਾਂ ਵਾਲੇ ਤਾਂ ਆਪਣੇ ਘਰਾਂ ਨੂੰ ਚਲੇ ਗਏ, ਮੇਰਾ ਘਰ ਤਾਂ ਉਦਣ ਦਾ ਹੀ ਮੁੱਕ ਗਿਆ ਸੀ ਜਿੱਦਣ ਦਾ ਤੂੰ ਗੁਲਵਕੜੀ ਵਿੱਚ ਲੈ ਕੇ ਪਿਆਰ ਦਿੱਤਾ ਹੈ। ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਬੁੱਢੇ ਦਾ ਤੇ ਘਰ ਹੀ ਗੁਰੂ ਨਾਨਕ ਏ, ਦੱਸ ਤੈਨੂੰ ਛੱਡ ਕੇ ਕਿਹੜੇ ਪਾਸੇ ਜਾਊ। ਜਦੋਂ ਇੰਨੇ ਸ਼ਬਦ ਕਹੇ ਨਾ, ਸਤਿਗੁਰੂ ਨੇ ਬੁੱਢੇ ਨੂੰ ਫਿਰ ਛਾਤੀ ਨਾਲ ਲਾਇਆ, ਕਹਿਣ ਲੱਗਾ ਦਾਤਿਆ ਤੇਰੇ ਤੋਂ ਵਿਛੜ ਕੇ ਨਹੀਂ ਮੈਂ ਰਹਿ ਸਕਦਾ। ਉੱਥੇ ਜਿਹੜੀ ਪੰਕਤੀ ਮੇਰੇ

आया केड़ी केड़ी थां ते सी गुरमत दा फैलाओ कीता। बाबे बुढ़े दे अधीन ओदे प्रबंध हेठ 22 मंजियां ने साध संगत बाबा बुढ़ा जी ने रज के गोइंदवाल सेवा कीती। ते अज भाई जेठा जिदे सिर तो मां बाप दा साया उठ चुका सी, टोकरी चोक के मिट्टी भी हुंदा पिया, ते उस वक्त बाबा अमरदास पुछदे ने बुढ़िया गुरगद्दी किनू देनी है। उत्तर सी दाता जिवें तैनू पौंदा है। उस वक्त बाबे बुढ़े ने भाई जेठा जी दे सिर तो टोकरी उतारी, गुरु रामदास जी दे शीश तो बौली विच ले जा के इशनान कराया, अपने हथां नाल दस्तार सजा कपड़े पवाए, ते बाबे बुढ़े ने लिया तख्त ते बिठाया, ते गुरु अमरदास जी मत्था टेकन लगे, ते गुरियाई दा तिलक फिर बाबा बुढ़ा जी ने दिता। अज गुरु अमरदास तो जोत गुरु रामदास अंदर प्रवेश कर गई। साध संगत समा आ गया गुरु रामदास जी दा, अमृत सरोवर दा तक लगा, ते इथों तक सिख विद्वान कहिंदे ने अमृतसर दी धरती वेखण वास्ते जिथे नगर वसदा है, गुरु अमरदास जी ने भाई जेठे दे नाल बाबे बुढ़े नूं भेजिया सी। बाबा बुढ़ा जी खुद गए, जमीन तकी, जमीन खरीदी, ते जितन अमृत सरोवर दा तक लगन लगा है, ते उस वक्त मेरे गुरु रामदास ने फिर बाबे बुढ़े नूं अगे कर दिता। बाबा बुढ़ा जी ने वो टक लाया, उस वक्त आप सेवा भी करते रहे। जदों तिरथिए ने रौला पाया, आपां इतिहास भी सुनिया, भी शाम की कथा विच चिट्ठियां लुकाउंदा रहा, ते गुरु रामदास गुरगद्दी देन लगे, ते पुछदे पए ने बाबा बुढ़ा गुरगद्दी किनू दईए, तेरी नजर विच कौन परवान है। ते बाबे बुढ़े ने हाथ जोड़ के कहा सी, सतगुरु अर्जन ही गुरगद्दी दे लायक ने, ते लाहौर तो लैण वास्ते भी बाबा बुढ़ा जी गए, लैके आए गुरगद्दी दा तिलक गुरु रामदास जी तो बाद गुरु अर्जन साहब नूं दिता। समा आ गया गुरु वाहिगुरु गुरु अर्जन साहब दा समा आया, तिरथिए ने लंगर दी नाकाबंदी कर दिती। इथों तक दिन देखने पए, गुरु अर्जन साहब रात नूं भुखे भी सौंदे रहे। बाबा बुढ़ा आया बीड़ साहब तों, ए चौधरी लगा ने दिती सी एक बीड़ दा टुकड़ा गुरु के पशुआं लई। बाबा बुढ़ा जी बीड़ विच रहिंदे ने, आए भाई गुरदास आया, देखिया लंगर दी हालत बड़ी पतली है, ते पुछिया सी, कहन लगे की कारण बीबी भानी नूं के गुरु घर विच तां मैं ओ समा देखिया रस अमृत खीर कहाली, पर अज की बन गया गुरु का लंगर मस्ताना। ते उस वक्त बीबी भानी ने कहा सी, गुरु के सवारिया लंगर दी नाकाबंदी कर दिती तृतीय ने, रस्ता अपने कर ले जांदा है, लंगर छकन लई संगत इधर भेजदा है। बाबे ने डांग चुकी, ते जिथे पुतली घर अमृतसर उथे बाबे बुढ़े ने नाका ला लिया, ते भरी हुई संगत जदों आउणी, इन्ना विश्वास सी संगत नूं बाबे बुढ़े ते, ए कहना तिरथिया झूठ बोलदा जे गुरु अर्जन साहब गुरु ने, तुसीं जे नमस्कार करनी है ते गुरु अर्जन साहब दे घर जाया। बाबा बुढ़ा जी उन्हां ने आप परत के लंगर बहाल कीता। साध संगत अज समा आ गया, बाबा बुढ़ा जी फिर बीड़ साहब चले गए, सतगुरु के दर्शन कर जाने, उत्थे सारा दिन भजन बंदगी करनी, वाही करनी, पशु चारने, ते पशु गुरु के हुंदे सन। बाबा बुढ़ा जी बीड़ साहब ने माता गंगा जी ने गुरु अर्जन साहब नूं नमस्कार करके क्या दाता सब नूं दाता वंडना, हुण तां शरीके ने भी कह दिता है। मैं कालप ने गुरु हरगोबिंद साहब की जीवनी विच खास करके जिक्र किया है कि पिरथिया आम तौर पर कहिंदा सी कि गुरु अर्जन साहब के घर किहड़ा पुत्र होना है, कल नूं गद्दी दे वारस असी हाँ, ते उस मां दे हिरदे विच की बीती होवेगी जिन्हों कह देना तेरी तां संतान ही नहीं होनी। उस वक्त गुरु अर्जन साहब नूं अर्ज कीती, ते सतगुरु ने कहा, कह लगे गंगा जे पुत्र दी दात लैनी आ, बीड़ साहब विच बैठा पूर्ण ब्रह्म ज्ञानी। हुण कई लोग इत्थे तर्क करदे ने जी, गुरु साहब समर्थ सन, उन्हां नूं की लोड़ पैगी बाबे बुढ़े कोल भेजण दी। एक गल चेते रखियो, सिख कदी नहीं जांदा मेरी वडियाई होवे, पर गुरु दा बिरद ते गुरु विच की अंतर है, हर का सेवक सो हर जेहा, भेद ना जानो मानस देहा, जो जल तरंग उठे बो भांति, फिर सल्ला सरल समाएगा। माता गंगा जी नूं क्या बाबे बुढ़े कोलों अरदास करा, देख
ਜੇ ਅਰਦਾਸ ਕਰਦਾ ਤੇ ਝੋਲੀ ਵਿੱਚ ਖੈਰ ਜ਼ਰੂਰ ਪਏਗੀ। ਸਾਧ ਸੰਗਤ ਮਾਤਾ ਗੰਗਾ ਜੀ ਗਏ, ਠੀਕ ਉਹਦੇ ਬਾਰੇ ਪਹਿਲਾਂ ਕੁਝ ਭਾਜੜਾਂ ਬਾਰੇ ਵੀ ਲਿਖਿਆ। ਮਾਤਾ ਗੰਗਾ ਜੀ ਨੇ ਆਪ ਪ੍ਰਸ਼ਾਦ ਤਿਆਰ ਕੀਤਾ, ਮਿੱਸੀ ਰੋਟੀ ਲਈ, ਆਚਾਰ ਲਿਆ, ਮੱਖਣ ਲਿਆ, ਸਿਰ ਤੇ ਲੱਸੀ ਦਾ ਭਰਿਆ ਹੋਇਆ ਭਾਂਡਾ ਰੱਖਿਆ। ਮਾਤਾ ਗੰਗਾ ਜੀ ਪਹੁੰਚੇ ਤੇ ਲਿਖਦਾ ਪ੍ਰਿੰਸੀਪਲ ਸੁਖਬੀਰ ਸਿੰਘ, ਬਾਬਾ ਬੁੱਢਾ ਜੀ ਉਸ ਵਕਤ ਹੜ ਪੈ ਵਾਂਦੇ ਸਨ, ਦੂਰੋਂ ਦੇਖਿਆ ਤੇ ਪੁੱਛਦੇ ਨੇ ਸੇਵਕ ਨੂੰ ਕੌਣ ਆ ਰਹੇ ਨੇ, ਕਿਉਂਕਿ ਬਜ਼ੁਰਗ ਸਨ। ਉਹਨੇ ਨਜ਼ਰ ਟਿਕਾ ਕੇ ਕਿਹਾ, ਬਾਬਾ ਜੀ ਮਾਤਾ ਗੰਗਾ ਜੀ ਆਉਂਦੇ ਪਏ ਨੇ। ਬਾਬੇ ਬੁੱਢੇ ਨੇ ਹਲ ਛੱਡ ਦਿੱਤਾ, ਉਸੇ ਵਕਤ ਦੌੜ ਕੇ ਗਏ ਤੇ ਚਰਨਾਂ ਤੇ ਡਿੱਗ ਕੇ ਕਹਿਣ ਲੱਗੇ, ਮਾਂ ਪੁੱਤਰ ਦੀ ਭੁੱਖ ਨੂੰ ਕੇਵਲ ਮਾਂ ਹੀ ਜਾਣਦੀ ਏ, ਪੁੱਤਰ ਦੀ ਭੁੱਖ ਨੂੰ ਕੋਈ ਹੋਰ ਨਹੀਂ ਜਾਣਦਾ। ਅੱਜ ਬੜੀ ਭੁੱਖ ਲੱਗੀ ਸੀ ਮਾਂ, ਕਿੰਨੀ ਕਿਰਪਾ ਕਰਕੇ ਆਪਣੇ ਬੱਚੇ ਦੇ ਮੂੰਹ ਵਿੱਚ ਰੋਟੀ ਪਾਉਣਾ ਈ। ਉਸ ਵਕਤ ਮਾਤਾ ਗੰਗਾ ਜੀ ਨੇ ਥੱਲੇ ਪ੍ਰਸ਼ਾਦਾ ਪਾਣੀ ਰੱਖਿਆ ਤੇ ਪੁੱਛਦੇ ਨੇ, ਬਾਬਾ ਬੁੱਢਾ ਜੀ ਮਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਬਾਰੇ। ਮਾਤਾ ਜੀ ਨੇ ਹੱਥ ਜੋੜ ਲਏ, ਬਾਬਾ ਬੁੱਢਾ ਜੀ ਖੜੇ ਹੋ ਗਏ, ਕਹਿਣ ਲੱਗੇ, ਮਾਂ ਮੈਂ ਤੇਰੇ ਦਰ ਦਾ ਕੂਕਰ ਹਾਂ। ਕਹਿਣ ਲੱਗੇ, ਨਹੀਂ ਬਾਬਾ, ਪੁੱਤਰ ਦੀ ਦਾਤ ਲੈਣ ਆਈ ਹਾਂ, ਤੇਰੇ ਚਰਨਾਂ ਵਿੱਚ ਸਤਿਗੁਰੂ ਨੇ ਭੇਜਿਆ, ਤੂੰ ਅਰਦਾਸ ਕਰ। ਬਾਬੇ ਬੁੱਢੇ ਦੀਆਂ ਅੱਖਾਂ ਭਿੱਜ ਗਈਆਂ ਪਾਣੀ ਨਾਲ। ਕਹਿਣ ਲੱਗਾ, ਮਾਂ ਦੇਣ ਵਾਲਾ ਤੇ ਗੁਰੂ ਆ, ਬਸ ਮੇਰੇ ਚਮੜੇ ਨੂੰ ਤਾਂ ਐਵੇਂ ਵਡਿਆਈ ਪਿਆ ਦਿੰਦਾ, ਪੁੱਤਰ ਦੀ ਦਾਤ ਗੁਰੂ ਨਾਨਕ ਨੇ ਦੇਣੀ ਹੈ। ਉਸ ਵਕਤ ਕਹਿੰਦੇ ਨੇ, ਬਾਬੇ ਨੇ ਕੀਤੀ ਅਰਦਾਸ, ਉਹ ਅਸਥਾਨ ਜਿੱਥੇ ਬੀੜ ਸਾਹਿਬ ਏ। ਅੱਜ ਵੀ ਇੱਕ ਗੱਲ ਭਰੋਸੇ ਤੇ ਯਕੀਨ ਨਾਲ ਜਾਣਿਓ, ਕਿਉਂਕਿ ਸਾਨੂੰ ਦੁੱਧ ਪੁੱਤਰ ਦੀ ਲੋੜ ਏ, ਸਿੱਖ ਨੇ ਸਮਾਜ ਵਿੱਚ ਵਿਚਰਨਾ, ਬਾਣੀ ਵਿੱਚ ਉਦਾਹਰਨਾਂ ਮਿਲਦੀਆਂ ਨੇ। ਪੁੱਤਰ ਦੀ ਦਾਤ ਲੈਣ ਲਈ 30-20 ਧਾਗੇ ਨਹੀਂ, ਪੁੱਤਰ ਦੀ ਦਾਤ ਲੈਣ ਲਈ ਕਿਸੇ ਪਖੰਡੀ ਦੇ ਪੈਰਾਂ ਵਿੱਚ ਨਹੀਂ। ਅੱਜ ਵੀ ਬਾਬੇ ਬੁੱਢੇ ਦੀ ਬੀੜ ਜਾਓ, ਕਿਤੇ ਭਾਵਨਾ ਨਾਲ ਅਰਦਾਸ ਕਰੋ, ਬਾਬਾ ਅੱਜ ਵੀ ਭਾਗ ਲਾਉਂਦਾ। ਜਿਸ ਥਾਂ ਤੇ ਉਹ ਕੋਈ ਬਹਿ ਕੇ ਬੰਦਗੀ ਕਰ ਜਾਏ, ਸਿੱਖ ਦੀ ਕੀਤੀ ਹੋਈ ਬੰਦਗੀ ਯੁੱਗਾਂ ਤੱਕ ਵਿਅਰਥ ਨਹੀਂ ਦੇ ਜਾਂਦੀ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ, ਉਸ ਵਕਤ ਲਿਖਦਾ ਗੁਰ ਬਿਲਾਸ ਵਾਲਾ, ਅਸਮਾਨ ਤੇ ਬੱਦਲ ਚਮਕਿਆ ਤੇ ਬਾਬੇ ਬੁੱਢੇ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਮਾਂ ਜਿਵੇਂ ਅਸਮਾਨ ਵਿੱਚ ਬਿਜਲੀ ਚਮਕੀ ਏ, ਤੇਰੇ ਘਰ ਵਿੱਚ ਉਹ ਜੋਧਾ ਪੈਦਾ ਹੋਵੇਗਾ ਜਿਹਦੀ ਤੇਗ ਦੀ ਚਮਕ ਸਾਹਮਣੇ ਵੱਡੇ ਵੱਡੇ ਜ਼ਾਲਮ ਵੀ ਝੁਕ ਜਾਣ। ਮਾਤਾ ਗੰਗਾ ਜੀ ਵਾਪਸ ਆ ਗਏ, ਅੰਮ੍ਰਿਤਸਰ ਤੋਂ ਗੁਰੂ ਕੀ ਵਡਾਲੀ ਆਏ, ਪਿਰਥੀਏ ਨੇ ਵਿਰੋਧ ਕੀਤਾ ਹੋਇਆ ਸੀ। ਗੁਰੂ ਕੀ ਵਡਾਲੀ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ। ਧਿਆਨ ਦੇਣਾ, ਬਾਬਾ ਬੁੱਢਾ ਜੀ ਬੀੜ ਸਾਹਿਬ ਨੇ ਇਹਨਾਂ ਨੂੰ ਸੁਨੇਹਾ ਭੇਜਿਆ, ਬਾਬਾ ਜੀ ਗੁਰੂ ਅਰਜਨ ਸਾਹਿਬ ਦੇ ਘਰ ਮਾਤਾ ਗੰਗਾ ਦੀ ਕੁੱਖ ਵਿੱਚੋਂ ਸਾਹਿਬਜ਼ਾਦੇ ਦਾ ਜਨਮ ਹੋਇਆ ਤੇ ਬਾਬਾ ਬੁੱਢਾ ਨੰਗੇ ਚਰਨ ਤੁਰ ਕੇ ਆਇਆ ਬੀੜ ਸਾਹਿਬ ਤੋਂ, ਆ ਕੇ ਦਰਸ਼ਨ ਕੀਤੇ, ਸੰਗਤ ਇਕੱਠੀ ਏ ਤੇ ਪੁੱਛਿਆ। ਸੰਗਤ ਨੇ, ਮਹਾਰਾਜ ਹੁਣ ਇਸ ਬੱਚੇ ਦਾ ਨਾਮ ਕੌਣ ਰੱਖੇਗਾ, ਕਿੰਨੀ ਵਡਿਆਈ ਸੀ ਬਾਬਾ ਤੈਨੂੰ। ਉਸ ਵਕਤ ਗੁਰੂ ਅਰਜਨ ਸਾਹਿਬ ਨੇ ਕਿਹਾ, ਜਿਹਦੀ ਅਰਦਾਸ ਨਾਲ ਆਏ ਨੇ ਨਾਮ ਹੀ ਉਹ ਰੱਖੇਗਾ। ਕਮਾਲ ਦੀ ਗੱਲ, ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ, ਹਰਗੋਬਿੰਦ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ। ਉਸ ਵਕਤ ਸ਼ਬਦ ਕੀਰਤਨ ਹੋਇਆ, ਸਾਧ ਸੰਗਤ ਸਤਿਗੁਰੂ ਵਾਪਸ ਅੰਮ੍ਰਿਤਸਰ ਆ ਗਏ। ਬਾਬਾ ਬੁੱਢਾ ਜੀ ਬੀੜ ਸਾਹਿਬ ਨੇ ਪਰਤ ਕੇ ਜਦੋਂ ਸਵਾਲ ਉੱਠਿਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 5 ਸਾਲ ਦੇ ਕਰੀਬ ਹੋਈ, ਕੋਈ 4 ਸਾਲ ਲਿਖਦਾ, ਮੈਂ ਕਾਲਕ ਲਿਖਦਾ। ਉਸ ਵਕਤ ਪੁੱਛਿਆ ਗੁਰੂ ਅਰਜਨ ਸਾਹਿਬ ਨੇ ਵੱਡੇ ਭਰਾ ਮਹਾਂਦੇਵ ਨੂੰ ਕਿ ਬਾਲਕ ਹਰਗੋਬਿੰਦ ਦੀ ਵਿਦਿਆ ਦਾ ਕੀ ਪ੍ਰਬੰਧ ਕਰਾਂਗੇ, ਇਹਨਾਂ ਨੂੰ ਪੜ੍ਹਾਏਗਾ ਕੌਣ। ਤੇ ਉਸ ਵਕਤ ਕਹਿੰਦੇ ਨੇ, ਬਾਬਾ ਮਹਾਂਦੇਵ ਨੇ ਕਿਹਾ, ਸਤਿਗੁਰੂ ਜੇ ਕਿਤੇ ਬਾਬਾ ਬੁੱਢਾ ਮੰਨ ਜਾਏ ਵਿਦਿਆ ਲਈ, ਜੇ ਬਾਬਾ ਬੁੱਢਾ ਮੰਨ ਜਾਏ ਵਿਦਿਆ ਪੜ੍ਹਾਉਣ ਲਈ, ਉਹਦੇ ਨਾਲੋਂ ਵੱਡਾ ਦੁਨੀਆਂ ਵਿੱਚ ਕੋਈ ਉਸਤਾਦ ਨਹੀਂ। ਬਾਬਾ ਬੁੱਢਾ ਜੀ ਨੂੰ ਬੀੜ ਸਾਹਿਬ ਤੋਂ ਬੁਲਾਇਆ ਤੇ ਪੁੱਛਿਆ, ਸਤਿਗੁਰੂ ਕੀ ਚਾਕਰ ਨੂੰ ਹੁਕਮ ਏ। ਕਹਿਣ ਲੱਗੇ, ਬਾਬਾ ਐਸ ਹਰਗੋਬਿੰਦ ਸਾਹਿਬ ਨੂੰ, ਸਾਡੇ ਸਪੁੱਤਰ ਨੂੰ ਵਿਦਿਆ ਤੂੰ ਪੜ੍ਹਾਉਣੀ ਏ। ਉੱਥੇ ਇੱਕ ਗੱਲ ਬੜੀ ਸੋਹਣੀ ਕਹੀ ਗੰਗਾ ਸਿੰਘ ਹੋਰਾਂ ਨੇ, ਕਹਿੰਦੇ ਨੇ ਬਾਬੇ ਬੁੱਢੇ ਨੇ ਚਰਨ ਪਕੜ ਲਏ। ਕਹਿਣ ਲੱਗਾ, ਦਾਤਾ ਮੈਂ ਮੱਝਾਂ ਦਾ ਛੇੜੂ, ਬਲਦਾਂ ਨਾਲ ਹਲ ਵਾਹਣ ਵਾਲਾ, ਪੱਠੇ ਵੱਢਣ ਵਾਲਾ ਜੱਟ ਜ਼ਿਮੀਂਦਾਰ, ਮੈਨੂੰ ਕੋਈ ਪਤਾ ਨਹੀਂ ਵਿਦਿਆ ਬਾਰੇ, ਮੈਂ ਬਿਲਕੁਲ ਅਨਪੜ੍ਹ ਹਾਂ, ਮੈਂ ਕੀ ਪੜ੍ਹਾ ਸਕਣਾ, ਕਿਸੇ ਵਿਦਵਾਨ ਪੰਡਿਤ ਕੋਲ ਪੜ੍ਹਨੇ ਪਾਓ। ਤੇ ਸਤਿਗੁਰੂ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਬੁੱਢਿਆ ਤੂੰ ਬਿਲਕੁਲ ਅਨਪੜ੍ਹ ਮੈਂ ਸਮਝਣਾ ਵਾਂ,
पर मेरे पुत्र नू ओ विद्या पढ़ा दे जेड़े शब्द सुन के तेनू गुरु नानक ने बच्चे तो बुढ़ा बना दिता ओ शब्द मेरे पुत्र नू नहीं सिखा दे। ओ विद्या पढ़ा जेड़ी विद्या नू देख के गुरु नानक तेरे ते त्रुठे। बाबा बुढ़ा जी ने मैकालक मुताबक घोड़ सवारी ऊड़ा ऐड़ा गुरबाणी की संथिया तैराकी रसायन विद्या मैकालक रेखदा तारा मंडल की विद्या भी बाबे बुढ़े ने गुरु हरगोबिंद साहब नू सिखाई। एक विद्वान ने तो इतों तक लिखे 64 विद्या बाबे बुढ़े ने गुरु हरगोबिंद साहब नू सिखाईया। इहदा मतलब बाबा बुढ़ा किन्ना वड्डा विद्वान सी। 64 विद्या का जिक्र थोड़ा थोड़ा विद्वाना ने किया। खैर गुरु हरगोबिंद साहब जी नू पढ़ाया घोड़ सवारी सिखाई। बाबा बुढ़ा जी बीड़ साहब चले गए। अज सवाल पैदा हो गया हरिमंदर साहब तैयार है सरोवर की सेवा बाबे बुढ़े ने कराई अज भी वह बेर खलोती है जदों परिक्रमा करके आने अज भी बेर बोल के कहती है कि सदियां पहला कोई पूर्ण ब्रह्म ज्ञानी ने मेरे थले बैठ के अपने गुरु के हुक्म नु कमाया। बाबा बुढ़ा जी की बेर अज भी परिक्रमा विच सतगुरु ने भाई गुरदास नू कोल बुलाया कहन लगे भाई गुरदास गुरु साहबाना की बाणी एक थां ते इकत्र करनी है हरिमंदर साहब विच भी कोई चाहिए साडे कोल समा नहीं संगत कोल मिलदा क्योंकि गुरु ग्रंथ साहब का स्वरूप तैयार करना ते पुछया हरिमंदर साहब कौन बैठेगा सतगुरु ते गुरु अर्जन साहब ने कहा बाबे बुढ़े नू बुलाओ हरिमंदर विच बैठ के संगत नू उपदेश ओ करेगा असी भीड़ तैयार करांगे। एक गल याद रखो गुरसिखो बाबे बुढ़े कोल किन्ना कु खजाना सी कि गुरु अपनी थां बाबे बुढ़े नू उपदेश कर ली हरिमंदर विच बिठांदे पए। बाबा बुढ़ा जी नू भीड़ साहब तो बुलाया उस वक्त आए आके गुरु अर्जन साहब ने कहा बाबा जी तुसी हरिमंदर साहब विच बैठ के संगत नू बाणी दृढ़ करानी है ते असी रामसर दे किनारे गुरु ग्रंथ साहब दा स्वरूप तैयार करना है। गुरु अर्जन साहब बाणी लिखांदे ने भाई गुरदास लिखदा है भाई बन्नो जी कलम दवाब की सेवा करते ने गुरु ग्रंथ साहब का स्वरूप तैयार हो गया। हुक्मनामे भेजे कि संगत आन इस दिन नू आपां प्रकाश करने। बाबा बुढ़ा हरिमंदर साहब बैठा है सुनेहा भेज दिता गुरु अर्जन साहब ने बाबा जी अज तुसी रामसर दे किनारे रात नू आ जाने। साध संगत गुरु ग्रंथ साहब का स्वरूप तैयार है। देखो किन्ना कु अदबे अज दे महापुरशां नू भी खास करके ध्यान देना चाहिए गुरु ग्रंथ साहब का अदब जिन्ना करोगे कुछ कृपा ले जोगे। जिस बंदे ने गुरु ग्रंथ साहब का अदब नहीं किया सिख हो के उन्हूं ना इत्थे ढोईजे ना उत्थे ढोईजे गुरु के बराबर कोई नहीं। कमाल की गल इतिहास बोलदा जिहड़ी मैं अर्ज कर लगा गुरु ग्रंथ साहब का स्वरूप तैयार है। सतगुरु जी मंजे उत्ते गुरु ग्रंथ साहब का स्वरूप विराजमान कर दिता है। बाबे बुढ़े नू कोल बुला के पुछदे ने बाबा गुरु ग्रंथ साहब का स्वरूप प्रकाश किथे करना ते महिमा प्रकाश का करता लिखदा कि बाबे बुढ़े ने हाथ जोड़ के कहा श्री गुरु ग्रंथ लायक दरबारा और न स्थान को मरारा। हे मेरे सतगुरु गुरु ग्रंथ साहब का स्वरूप हरिमंदर साहब तो बिना कोई होर थां नहीं जिथे प्रकाश करिए। अदब दे विच एक ए भी बड़ी रमज है गुरु ग्रंथ साहब का स्वरूप बाद विच तैयार होया है हरिमंदर साहब पहला तैयार होया है। एदा मतलब ए सी सिखा जिस थां ते गुरु का प्रकाश करना ही ओ थां अदे वास्ते पहला तैयार कर दे। हरिमंदर पहला गुरु ग्रंथ साहब का स्वरूप बाद विच। बाबा बुढ़ा जी नू कहा बाबा तू सत कह। शाम पै गई सोदर का पाठ होया रामसर जिहड़ा अस्थान है बाबा दीप सिंह जी दे शहीदी अस्थान दे बिल्कुल नाल ही शहीदां दे नाल। उस वक्त रात लंगर छकन तो बाद सारी संगत पै गई। विद्वान लिखते ने भूम सैन सबताह विराजे श्री गुरु ग्रंथ मंजी पर साजे गुरु अर्जन साहब आप भी जमीन ते सुते गुरु ग्रंथ साहब का स्वरूप उच्ची थां ते रखिया ते शाम दे वक्त जदों सारे रात नूं सौ गए ते गुरु अर्जन साहब उठ बैठे ने। कवि संतोख सिंह लिखते ने सतगुरु सिखां विच टहलदे ने सतगुरु गुरु ग्रंथ साहब की परिक्रमा करते ने परिक्रमा करके अखां विच नीर भरते ने ते कोल खलो के कह देंदे ने दातिया तेरा कीता
जातो नहीं मैनू जोग की तोई, जेड़ा अज स्वरूप तैयार होया मेरे विच गुण नहीं तू जोग बना के करा लिया। कहन लगे अद्धी रात नू जदों सिखां विच टहलदे ने सारे सुते ने, मन विच एक विचार आई कि गुरु ग्रंथ साहिब दी बीड़ लिखी भाई गुरदास ने, पर सवेरे गुरु ग्रंथ साहिब दा सेवादार ओनू थापा जिदे रोम रोम विच गुरु नानक दी बाणी वसी हो। किस सिख नू सेवादार बनावा, लिखदा विद्वान इतिहासकार। कह लगे निज निज आसन सब ही बैठे, दया सिंध मन ऐसी पैठे, निज मन ए बिजारत भय, श्री गुरु ग्रंथ सेवक कह के किन्नू गुरु ग्रंथ साहिब दा सेवक बनावा। तुरदिया तुरदिया एक एक सिख विचों निकले, ते जिधर सिखां दे चरण सामने सुतिया उस पासे बाबा बुढ़ा जी पए हुए, चेहरा लाल सुरख पकदा पिया, केस दुध वर्गे चिट्टा दाड़ है, उपर वाले अखां दियां चिमणियां भी चिट्टियां ने। ते गुरु अर्जन साहिब ना बाबे बुढ़े दे कोल खलो गए, कोल खलो के ना चेहरे नूं ताके इको दम शुकर कीता, दाता हरमंदर भी बन गया, गुरु ग्रंथ साहिब दा स्वरूप भी तैयार हो गया, अज तेरा कोटान कोट शुकर है, ओ सिख भी तेरी कृपा नाल मिल गया जिदे रोम रोम विच गुरु नानक दी बाणी वसी हुई। उथे खलो के बाबे बुढ़े नूं सुत्तियां संबोधन करके क्या, चार गुरु की सेवा करी। बाबे बुढ़िया तू चार गुरां दी सेवा कीती, मैं तेरे तो कुर्बान जावा। चार गुरु की सेवा करी, पायो परम निधान, बड़े खजाने दा मालक है, सेवक की ए बात है श्री मुख की ओ बखान। कहन लगे सेवक दी वस्तु है ते सेवक नू मिलेगी। अमृत वेले इशनान कीता सिख संगता ने, बाबा बुढ़ा जी इशनान करके ना संगत भी सब तो पिछे जाके बह जाए। सतगुरु गुरु अर्जन साहब ने स्वरूप तैयार किया, उस वक्त ढोलकियां छैणियां नाल शब्द पड़े गए, जोटियां भी शब्द गाए गए, ते आई आवाज। सिख सोचते ने गुरु ग्रंथ साहब का स्वरूप गुरु अर्जन साहब शीश ते लैणगे। सिख कह लगे महाराज स्वरूप लवो, ते देखिया बाबा बुढ़ा किथे वे। बाबा बुढ़ा हाथ विच डंगोरी पकड़ के सब तो पिछे खलोता। सतगुरु ने बांह पकड़ के कहा बाबा अज पिछे नहीं, अज तू अगे लगेगा, मैं तेरे पिछे तुरांगा। कमाल दी खेड, किन्ना कुछ सिखा तू गुरु नू रिझा लिया सी। कहन लगा दाता मैं पिछे चंगा लगना। कहन लगे अज तक तू पिछे वे, पर जिस गुरु ग्रंथ दी सेवा तू कर लगा तेरे सीस ते गुरु ग्रंथ साहिब होवेगा, तू अगे चलेगा ते तेरा गुरु अर्जन तेरे पिछे तुरे। उस वक्त कहिंदे ने साहिब बुढ़ा आगे कीना, ते पांछे सतगुर सुख लीना, पिछे गुरु अर्जन साहिब चौर करी जान। बाबे बुढ़े दे नेत्रां विचों नीर दी चढ़ी लगी, मन भी सोचदा बुढ़िया कर्म तो तेरे नहीं सन, पता नहीं गुरु नानक तेरे ते किन्ना कु त्रुट चुका है। आखदे ने हरमंदर साहिब आए, उस वक्त बाबा बुढ़ा जी ने स्वरूप थले रखिया, पिछा हो गए। सोचिया गुरु अर्जन साहिब प्रकाश करनगे, गुरु अर्जन साहिब ताबिया बहनगे। उस वक्त गुरु अर्जन साहिब ने कहा बुढ़ा साहिब हुण असी थले बहांगे, तुसी ताबिया बहो। शब्द कह बुढ़ा साहिब खोलो ग्रंथ, बुढ़ा साहिब गुरु ग्रंथ साहिब खोल, लियो आवाज हुक्मनामा लै सुने सब पंथ। एदा मतलब गुरु के सिखा गुरु दे हुक्म तो उत्ते कोई हुक्म नहीं हूं। किसे बंदे नू पुछन दी बजाय तू गुरु ग्रंथ साहिब तो आके पुछी, क्योंकि तेरा गुरु अपने शरीर दे हुंदिया कहिंदा बुढ़िया तू शब्द पर संगत गुरु की आवाज सुनाई। बुढ़ा साहिब खोलो ग्रंथ, लियो आवाज सुने सब पंथ, अदब संग तब ग्रंथ सो खोला, ले आवाज बुढ़ा मुख बोला। की बोलिया संतां का कार्य आप खलोया, हर कम करावन आया राम, तरत सुहावी ताल सुहावा विच अमृत जल छाया राम। प्रकाश हो गया, बाबा बुढ़ा जी ने जपजी साहिब दा पाठ कीता। साध संगत सतगुरु ने कहा इस तो बाद सेवा तुसी। पुछया सतगुरु गुरु ग्रंथ साहिब दा सामनू किते आसन करना है। कहन लगे कोठा साहिब जिथे साडा आसन है। अगला सवाल सी सतगुरु तुहाडा आसन किथे, कहन लगे अज साडे पलंग ते गुरु ग्रंथ साहिब, ते जिथे गुरु ग्रंथ साहिब होवेगा मेरे लिए तख्त ना लायो, अज तो बाद गुरु ग्रंथ साहिब दे पलंग दे थले मेरी चादर बिछा दे। कमाल दी गल, बाबा बुढ़ा
ਚਾਦਰ ਸ਼ਾਮ ਨੂੰ ਵਿਛਾਉਂਦਾ। ਅੱਜ ਵੀ ਅਕਾਲ ਤਖ਼ਤ ਤੇ ਜਾਓ, ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਜਦੋਂ ਜਾਂਦਾ, ਇੱਕ ਥੱਲੇ ਚਾਦਰ ਚਿੱਟੀ ਵਿਛੀ ਏ, ਉਹ ਗੁਰੂ ਅਰਜਨ ਸਾਹਿਬ ਦੇ ਨਾਂ ਤੇ। ਇਹਦਾ ਮਤਲਬ ਸੀ ਸਿੱਖਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਤਨਾ ਮਰਜ਼ੀ ਕੋਈ ਬ੍ਰਹਮ ਗਿਆਨੀ ਹੋਵੇ, ਗੁਰੂ ਸਮਰੱਥ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਥੱਲੇ ਬਹਿਗਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੱਦੀ ਲਾ ਕੇ ਬਿਲਕੁਲ ਨਾ ਬਹਿ। ਇਹਦਾ ਮਤਲਬ ਸਤਿਗੁਰੂ ਨੇ ਹਰ ਪੂਰਨਾ ਪਾਇਆ। ਗੁਰੂ ਅਰਜਨ ਸਾਹਿਬ ਸ਼ਹਾਦਤ ਲਈ ਤੁਰੇ, ਬਾਬੇ ਬੁੱਢੇ ਨਾਲ ਸਲਾਹ ਕੀਤੀ, ਬਾਬੇ ਬੁੱਢੇ ਨੂੰ ਪਿੱਛੇ ਛੱਡ ਗਏ। ਸਾਧ ਸੰਗਤ, ਮੈਂ ਥੋੜਾ ਜਿਹਾ ਸਮਾਂ ਤੁਹਾਡਾ ਲੈਣਾ, ਇਕਾਗਰਤਾ ਜ਼ਰੂਰ ਬਖਸ਼ਿਆ ਜੀ। ਬਾਬਾ ਬੁੱਢਾ ਜੀ ਦੇ ਅੰਤਲੇ ਦਿਨਾਂ ਤੱਕ ਮੈਂ ਅਰਜ਼ ਕਰਨਾ ਚਾਹੁੰਦਾ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋ ਗਈ, ਬਾਬਾ ਬੁੱਢਾ ਜੀ ਆ ਗਏ ਅੰਮ੍ਰਿਤਸਰ ਦੀ ਧਰਤੀ ਤੇ। ਜਿੱਦਣ ਸ਼ਹਾਦਤ ਬਾਰੇ ਸੁਣਿਆ, ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਸਪੀਚ ਦਿੱਤੀ, ਲੈਕਚਰ ਦਿੱਤਾ। ਬਾਬਾ ਬੁੱਢਾ ਕੋਲ ਸੀ, ਕਹਿਣ ਲੱਗੇ, ਸਾਧ ਸੰਗਤ ਇਹ ਮਤ ਸੋਚਿਓ ਅਸੀਂ ਮੁੱਠੀ ਪਾਰਾਂ, ਅੱਜ ਕੁਝ ਦਿਨ ਹੋਏ ਨੇ, ਤੁਹਾਡੀ ਠੰਡਕ ਨੂੰ ਤਪਦੀ ਹੋਈ ਤਵੀ ਉੱਤੇ ਸਾੜ ਦਿੱਤਾ ਹੈ, ਇਹ ਮਤ ਸਮਝੋ ਅਸੀਂ ਥੋੜੇ ਹਾਂ, ਤੀਲੀ ਤਾਂ ਇੱਕ ਹੀ ਬੜੀ ਹੈ ਜੰਗਲ ਨੂੰ ਤਬਾਹ ਕਰਨ ਵਾਸਤੇ। ਪਾਣੀ ਦੇ ਸੋਮੇ ਜਦੋਂ ਨਿਕਲਦੇ ਨੇ, ਨਿਕਲਦਾ ਛੋਟੀ ਦੀ ਥਾਂ ਤੁਵੇਂ ਚਸ਼ਮਾ, ਪਰ ਜਦੋਂ ਦਰਿਆ ਬਣ ਜਾਂਦਾ ਉਹਦੇ ਅੱਗੇ ਕੋਈ ਅਟਕਦਾ ਨਹੀਂ। ਯਾਦ ਰੱਖਿਓ, ਭਾਵੇਂ ਤੁਸੀਂ ਥੋੜੇ ਹੋ ਪਰ ਘਬਰਾਇਓ ਨਾ, ਗੁਰੂ ਤੁਹਾਡੇ ਨਾਲ ਏ। ਉਸ ਵਕਤ 500 ਨੌਜਵਾਨ ਉੱਠ ਕੇ ਸਾਹਮਣੇ ਆਇਆ, ਕਹਿਣ ਲੱਗਾ, ਦਾਤਿਆ ਦੋ ਵਕਤ ਦਾ ਪ੍ਰਸ਼ਾਦਾ ਦੇ ਦਈ, 6 ਮਹੀਨਿਆਂ ਬਾਅਦ ਇੱਕ ਪੁਸ਼ਾਕ ਦੇ ਦਈ, ਤੇ ਇਹ ਸਰੀਰ ਤੇਰਾ ਜਿੱਥੇ ਚਾਹੇ ਜਦੋਂ ਚਾਹੇ ਇਸ ਠੀਕਰੇ ਨੂੰ ਪੰਨ ਲੈ। ਬਾਬਾ ਬੁੱਢਾ ਜੀ ਸਭ ਕੁਝ ਦੇਖਦੇ ਪਏ ਨੇ। ਉਸ ਵਕਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਵੀ ਜਿੱਥੇ ਦਿੱਤਾ ਹੈ। ਬਾਬੇ ਨੇ ਦੋ ਕਿਰਪਾਨਾਂ ਪਾਈਆਂ ਨੇ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਉਸ ਤੋਂ ਬਾਅਦ ਅਕਾਲ ਤਖ਼ਤ ਤਿਆਰ ਹੋਣ ਲੱਗਾ ਹੈ, ਇੱਕ ਪਾਸੇ ਦਿੱਲੀ ਦਾ ਤਖ਼ਤ ਹੈ। ਕੀ ਕਾਰਨ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਬਣਾਉਂਦਿਆਂ ਕੋਈ ਕਾਰੀਗਰ ਨਹੀਂ ਲਾਇਆ। ਕਦੀ ਇਤਿਹਾਸ ਨੂੰ ਪੜ੍ਹੋ, ਬਾਬਾ ਬੁੱਢਾ ਜੀ ਨੂੰ ਕੋਲ ਬੁਲਾਇਆ, ਭਾਈ ਗੁਰਦਾਸ ਨੂੰ ਕੋਲ ਬੁਲਾਇਆ, ਤੀਸਰੇ ਗੁਰੂ ਹਰਗੋਬਿੰਦ ਸਾਹਿਬ ਨੇ। ਅੱਜ ਜੇ ਬਾਬਾ ਬੁੱਢਾ ਬੌਲੀ ਦਾ ਟੱਕ ਲਾਉਂਦਾ, ਜੇ ਰਾਮਦਾਸ ਗੁਰੂ ਜੀ ਦੇ ਸਰੋਵਰ ਦਾ ਟੱਕ ਲਾਉਂਦਾ, ਤੇ ਅੱਜ ਗੁਰੂ ਰਾਮਦਾਸ ਦਾ ਪੋਤਾ ਗੁਰੂ ਹਰਗੋਬਿੰਦ ਸਾਹਿਬ ਜਦੋਂ ਅਕਾਲ ਤਖ਼ਤ ਬਣਾਉਣ ਲੱਗਾ, ਤੇ ਸਭ ਤੋਂ ਪਹਿਲੀ ਇੱਟ ਵੀ ਬਾਬੇ ਬੁੱਢੇ ਨੇ ਲਾਈ। ਅਕਾਲ ਬੁੰਗਾ ਵੀ ਉਹਨਾਂ ਸਿਰਜਿਆ, ਤੇ ਲਿਖਦਾ, ਵਿਦਵਾਨ ਕਿਸੇ ਰਾਜ ਮੈਂ ਹੱਥ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ। ਤੇ ਜਿਹੜੀ ਇੱਟ ਬਾਬੇ ਬੁੱਢੇ ਦੀ ਹੱਥ ਦੀ ਲੱਗੀ ਏ, ਪਿਆਰਿਓ ਉਸ ਦੀਆਂ ਜੜ੍ਹਾਂ ਨੂੰ ਕੋਈ ਉਖੇੜ ਨਹੀਂ ਦੇ ਸਕਦਾ। ਬਾਬਾ ਬੁੱਢਾ ਜੀ ਇੱਥੇ ਟਿਕੇ ਰਹੇ, ਫਿਰ ਬੀੜ ਚਲੇ ਗਏ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦਰਸ਼ਨ ਕਰਨ ਆਉਂਦੇ ਰਹੇ। ਇੱਕ ਘਟਨਾ ਮੈਂ ਪੜ੍ਹੀ ਕਿਤੋਂ ਨਹੀਂ, ਇੱਕ ਮੈਨੂੰ ਨਿਰਮਲੇ ਗੁਰਮੁਖ ਪਿਆਰੇ ਸਾਧੂ ਨੇ ਸੁਣਾਈ। ਉਹ ਕਹਿੰਦਾ, ਜਿੱਦਣ ਬਾਬਾ ਬੁੱਢਾ ਜੀ ਦੀ ਉਮਰ 102 ਕੁ ਸਾਲ ਦੇ ਕਰੀਬ ਹੋ ਗਈ ਨਾ, ਉਸ ਵਕਤ ਨਾ ਬਾਬਾ ਬੁੱਢਾ ਜੀ ਬੀੜ ਸਾਹਿਬ ਰਹਿਣ ਲੱਗ ਪਏ, ਤੇ ਐਸਤਾ ਐਸਤਾ ਤੁਰ ਕੇ ਆਉਣਾ ਉਹਦੇ ਬਚਨ ਸਨ। ਕਹਿੰਦਾ, ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਬਾਬਾ ਜੀ ਤੁਸੀਂ ਬੀੜ ਸਾਹਿਬ ਤੋਂ ਨਾ ਆਇਆ ਕਰੋ, ਸਰੀਰ ਨੂੰ ਖੇਚਲ ਨਾ ਦਿਓ, ਮੈਂ ਤੁਹਾਡੇ ਦਰਸ਼ਨ ਕਰਨ ਲਈ ਖੁਦ ਪਹੁੰਚਿਆ ਕਰਾਂਗਾ, ਤੁਹਾਡੇ ਕੋਲ ਪਹੁੰਚਾਂਗਾ। ਉਸ ਮਹਾਂਪੁਰਸ਼ ਨੇ ਮੈਨੂੰ ਬਚਨ ਸੁਣਾਏ, ਕਹਿਣ ਲੱਗੇ, ਬੇਟਾ ਬਾਬਾ ਬੁੱਢਾ ਜੀ ਨਾ ਮੰਨੇ, ਕਹਿਣ ਲੱਗੇ, ਦਾਤਿਆ ਸਿੱਖ ਦਾ ਕੰਮ ਹੈ ਗੁਰੂ ਦੇ ਦਰ ਤੇ ਚੱਲ ਕੇ ਆਉਣਾ, ਮੈਂ ਗੁਰੂ ਨਾਨਕ ਦੇ ਦਰ ਤੇ ਅੰਤਲੇ ਸਮੇਂ ਤੱਕ ਆਉਂਦਾ ਰਹਾਂ, ਤੁਸੀਂ ਕਿਰਪਾ ਕਰੋ। ਸਾਹਿਬ ਨੇ ਇੱਕ ਗੱਲ ਕਹੀ, ਬਾਬਾ ਜੀ ਜੇ ਤੁਸੀਂ ਆਉਣਾ ਹੀ ਚਾਹੁੰਦੇ ਹੋ ਨਾ, ਤੁਰ ਕੇ ਨਾ ਆਇਆ ਕਰੋ, ਪਾਲਕੀ ਲੈ ਜਾਓ, ਤੁਸੀਂ ਪਾਲਕੀ ਵਿੱਚ ਬੈਠ ਕੇ ਆਇਆ ਕਰੋ। ਬਾਬਾ ਜੀ ਕਹਿਣ ਲੱਗੇ, ਨਹੀਂ ਤੇਰੇ ਦਰ ਤੇ ਮੈਂ ਤੁਰ ਕੇ ਆਉਣਾ। ਸਤਿਗੁਰੂ ਨੇ ਪਾਲਕੀ ਦਿੱਤੀ, ਉਹ ਮਹਾਂਪੁਰਸ਼ ਦੀ ਸ਼ਬਦਾਵਲੀ ਸੀ। ਬਾਬਾ ਬੁੱਢਾ ਜੀ ਪਾਲਕੀ ਵਿੱਚ ਬੈਠ ਕੇ ਆਏ, ਸਿੱਖਾਂ ਨੇ ਪਾਲਕੀ ਚੁੱਕੀ। ਜਦੋਂ ਰਾਮਸਰ ਦੇ ਕਿਨਾਰੇ ਆਏ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਅੱਗੋਂ ਲੈਣ ਚਲੇ ਗਏ, ਪਾਲਕੀ ਬੰਨ੍ਹਦੇ। ਬਾਬਾ ਬੁੱਢਾ ਜੀ ਨੇ ਪਾਲਕੀ ਸਿੱਖਾਂ ਨੇ ਚੁੱਕੀ, ਗੁਰੂ ਹਰਗੋਬਿੰਦ ਸਾਹਿਬ ਨੇ ਇਸ਼ਾਰਾ ਕਰਕੇ ਕਿਹਾ, ਇੱਕ ਨੂੰ ਤੂੰ ਪਿਛਾਂ ਹੋ ਜਾ, ਬਾਬੇ ਦੀ ਪਾਲਕੀ ਨੂੰ ਮੋਢਾ ਮੈਨੂੰ ਲਾ ਲੈਣ ਦੇ। ਸਤਿਗੁਰੂ ਨੇ ਜਦੋਂ ਮੋਢਾ ਲਾਇਆ, ਤੇ ਪਾਲਕੀ ਵਿੱਚੋਂ ਆਵਾਜ਼ ਆਈ, ਇੱਕ ਕਦਮ ਵੀ ਅੱਗੇ ਨਾ ਤੁਰਿਓ ਨਹੀਂ ਤੇ ਮੈਂ ਪਾਲਕੀ ਵਿੱਚੋਂ ਛਾਲ ਮਾਰਾਂਗਾ। ਸਤਿਗੁਰੂ ਨੇ ਥੱਲੇ ਪਾਲਕੀ ਰੱਖੀ, ਬਾਬੇ ਚਰਨਾਂ ਤੇ ਡੇਗ ਕੇ ਕਿਹਾ, ਦਾਤਾ ਇਸੇ ਕਰਕੇ ਤੇ ਮੈਂ ਪਾਲਕੀ ਲਿਜਾਂਦਾ ਨਹੀਂ। ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ, ਬੁੱਢਿਆ ਹੇ ਬਾਬਾ ਤੂੰ ਪਾਲਕੀ ਵਿੱਚ ਹੈ, ਕੱਪੜੇ ਨਾਲ ਬਿਲਕੁਲ ਪਾਲਕੀ ਬੰਨ੍ਹਦੇ,
ਤੁਹਾਨੂੰ ਕਿਵੇਂ ਪਤਾ ਲੱਗ ਗਿਆ ਮੈਂ ਤੇਰੀ ਪਾਲਕੀ ਨੂੰ ਮੋਢਾ ਲਾ ਦਿੱਤਾ? ਜਿਹੜੀ ਗੱਲ ਉਹਨੇ ਕਹੀ ਉਹਦੇ ਅਰਥ ਸਮਝਣੇ। ਕਹਿਣ ਲੱਗੇ ਸਤਿਗੁਰੂ ਮੈਨੂੰ ਕਿਵੇਂ ਪਤਾ ਲੱਗਾ? ਅਸਲੀਅਤ ਇਹੀ, ਜਦੋਂ ਤੁਸੀਂ ਅਕਾਲ ਤਖ਼ਤ ਅਕਾਲ ਬੁੰਗੇ ਤੋਂ ਤੁਰੇ ਸੋ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਬੁੱਢਿਆ ਤੇਰਾ ਗੁਰੂ ਤੇਰੇ ਵੱਲ ਆਉਂਦਾ ਪਿਆ। ਕਿਉਂਕਿ ਜਿੱਦਣ ਦਾ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਵਾ ਉਦਣ ਦੀ ਸੁਰਤ ਗੁਰੂ ਨਾਨਕ ਦੇ ਚਰਨਾਂ ਤੋਂ ਬਿਨਾਂ ਕਿਤੇ ਗਈ ਹੋਈ। ਜਦੋਂ ਗੁਰੂ ਕੇ ਚਰਨ ਤੁਰਨ ਤੇ ਬਾਬੇ ਨੂੰ ਪਤਾ ਨਾ ਲੱਗੇ, ਸਾਧ ਸੰਗਤ ਬਾਬਾ ਬੁੱਢਾ ਜੀ ਕੋਈ ਦਿਨ ਟਿਕੇ, ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤੇ ਜਹਾਂਗੀਰ ਨੇ। ਕੁਝ ਕਹਿੰਦੇ ਨੇ ਚਲੀਆ ਕੱਟਣ ਗਏ, ਗੱਲ ਨਹੀਂ, ਪੂਰਾ ਯੋਜਨਾਬੱਧ ਤਰੀਕਾ ਸੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨਾ। ਜਦੋਂ ਸੰਗਤ ਬੇਬਲ ਹੋ ਗਈ, ਬਾਬਾ ਬੁੱਢਾ ਜੀ ਫਿਰ ਬੀੜ ਸਾਹਿਬ ਤੋਂ ਆਏ। ਜਦੋਂ ਸੰਗਤ ਬੇਬਲ ਹੁੰਦੀ ਸੀ ਬਾਬਾ ਅਗਵਾਈ ਕਰਦਾ। ਅੱਜ ਬਾਬੇ ਬੁੱਢੇ ਦੀ ਉਮਰ 115 ਸਾਲ ਦੇ ਕਰੀਬ ਹੋ ਚੁੱਕੀ ਸੀ। 15-16 ਸਾਲ ਦੇ ਵਡੇਰਾ ਸਰੀਰ ਅਕਾਲ ਬੁੰਗੇ ਤੇ ਆਏ, ਸੰਗਤ ਬੇਬਲ, ਗੁਰੂ ਸਾਹਿਬ ਅੰਦਰ ਨੇ ਤੇ ਬਾਬਾ ਜੀ ਨੇ ਇੱਕ ਗੱਲ ਕਹੀ, ਸਾਧ ਸੰਗਤ ਨਿਰਾਸ਼ ਮਤ ਹੋ, ਗੁਰੂ ਸਾਡੇ ਅੰਗ ਸੰਗੇ, ਤੁਸੀਂ ਸ਼ਬਦ ਪੜੋ, ਆਪਾਂ ਗਵਾਲੀਅਰ ਤੱਕ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਜਾਵਾਂਗੇ। ਜਿਹੜਾ ਅਸੀਂ ਕਹਿੰਦੇ ਹਾਂ ਚੌਂਕੀਆਂ ਝੰਡੇ, ਅਰਦਾਸ ਵਿੱਚ ਇਹਦੀ ਕੋਈ ਰਮਜ ਹੈ, ਸਮਝਣਾ ਇਸ ਗੱਲ ਨੂੰ। ਬਾਬੇ ਬੁੱਢੇ ਨੇ ਹੱਥ ਵਿੱਚ ਪਕੜੀ ਮਿਸਾਲ, ਭਾਈ ਗੁਰਦਾਸ ਨੂੰ ਨਾਲ ਲਿਆ, ਨਾਲ ਲੈ ਲਿਆ, ਰਾਤੋਂ ਰਾਤ ਪਿੰਡਾਂ ਵਿੱਚ ਗਏ। ਜਿੱਥੇ ਜਿੱਥੇ ਸੰਗਤ ਸੀ ਬਾਬੇ ਦੇ ਅਦਬ ਲਈ ਲੋਕ ਬਾਹਰ ਆਏ ਤੇ ਬਾਬੇ ਬੁੱਢੇ ਨੇ ਇੱਕ ਗੱਲ ਕਹਿਣੀ, ਘਬਰਾਓ ਨਾ, ਗੁਰੂ ਅੰਗ ਸੰਗੇ, ਚਲੋ ਆਪਾਂ ਗਵਾਲੀਅਰ ਦੇ ਕਿਲੇ ਗੁਰੂ ਦੇ ਦੀਦਾਰ ਕਰੀਏ। 115 ਸਾਲ ਦਾ ਬਜ਼ੁਰਗ ਬਾਪੂ ਹੱਥ ਵਿੱਚ ਡੰਗੋਰੀ ਪਕੜ ਕੇ ਗਵਾਲੀਅਰ ਪਹੁੰਚ ਗਿਆ। ਗਵਾਲੀਅਰ ਦੇ ਕਿਲੇ ਦੀ ਕੀਤੀ ਪਰਿਕਰਮਾ ਤੇ ਜਦੋਂ ਦਰਵਾਜੇ ਵਾਲੇ ਪਾਸੇ ਬਾਬਾ ਬੁੱਢਾ ਆਇਆ ਤੇ ਕਹਿੰਦੇ ਨੇ ਦਰਵਾਜੇ ਵਿੱਚ ਨਮਸਕਾਰ ਕੀਤੀ, ਕਿਲੇ ਦੀਆਂ ਕੰਧਾਂ ਨੂੰ ਚੁੰਮਿਆ ਤੇ ਹਾਕਮ ਨੇ ਪੁੱਛਿਆ, ਬਾਬਾ ਇਹ ਕਿਉਂ? ਕਹਿਣ ਲੱਗਾ, ਮੇਰਾ ਪ੍ਰੀਤਮ ਇੱਥੇ ਬੈਠਾ ਹੈ, ਕਿੰਨੇ ਦਿਨ ਹੋ ਗਏ ਨੇ ਦਰਸ਼ਨ ਕੀਤਿਆਂ, ਜਿਸ ਕਿਲੇ ਵਿੱਚ ਹੋਵੇ ਮੈਂ ਉਸ ਕਿਲੇ ਦੀਆਂ ਦੀਵਾਰਾਂ ਨੂੰ ਚੁੰਮ ਕੇ ਆਪਣੇ ਗੁਰੂ ਨੂੰ ਨਮਸਕਾਰ ਪਿਆ ਕਰਨਾ। ਪਰਿਕਰਮਾ ਕਰੀ ਗਏ, ਗੁਰੂ ਹਰਗੋਬਿੰਦ ਸਾਹਿਬ ਬਾਹਰ ਆਏ, ਬਾਬਾ ਬੁੱਢਾ ਜੀ ਬਾਹਰ ਨਿਕਲੇ, ਬਾਹਰ ਮਿਲੇ, ਨਮਸਕਾਰ ਕੀਤੀ। ਜਦੋਂ ਸਤਿਗੁਰੂ ਅੰਮ੍ਰਿਤਸਰ ਪਹੁੰਚੇ ਤੇ ਬਾਬਾ ਬੁੱਢਾ ਫਿਰ ਸ਼ਬਦ ਪੜਦਾ ਜੋਟੀ ਵਿੱਚ ਅੱਗੇ ਮਿਲਿਆ, ਜਿਹਨੂੰ ਕਹਿੰਦੇ ਨੇ ਚੌਂਕੀ ਕੱਢੀ। ਬਾਬੇ ਬੁੱਢੇ ਨੇ ਦੀਪਮਾਲਾ ਕਰਕੇ ਚੌਂਕੀ ਕੱਢੀ ਤੇ ਉਦਣ ਗੁਰੂ ਹਰਗੋਬਿੰਦ ਸਾਹਿਬ ਨੇ ਭਰੀ ਹੋਈ ਸੰਗਤ ਵਿੱਚ ਕਿਹਾ ਸੀ, ਬਾਬਾ ਤੇਰੀ ਚੌਂਕੀ ਜੁਗੋ ਜੁਗ ਅਟਲ ਹੋਵੇਗੀ, ਜਦੋਂ ਵੀ ਤੇਰੀ ਚੌਂਕੀ ਨੇਕ ਨਿਕਲੇਗੀ, ਕੋਈ ਭਾਵਨਾ ਵਾਲਾ ਸਿੱਖ ਤੇਰੀ ਚੌਂਕੀ ਵੀ ਸ਼ਾਮਲ ਹੋਵੇ, ਰਹਿੰਦੀ ਦੁਨੀਆਂ ਤੱਕ ਤੇਰੀ ਚੌਂਕੀ ਵਿੱਚ ਮੈਂ ਖੁਦ ਸ਼ਾਮਲ ਹੋਇਆ ਕਰਾਂ। ਅੱਜ ਵੀ ਹਰਿਮੰਦਰ ਸਾਹਿਬ ਜਾਓ, ਸ਼ਾਮ ਨੂੰ ਹੁੰਦਾ ਕੀਰਤਨ, ਇੱਕ ਚੌਂਕੀ ਆਉਂਦੀ ਹੈ ਬਾਬੇ ਬੁੱਢੇ ਦੀ, ਬਜ਼ੁਰਗਾਂ ਦੇ ਹੱਥ ਵਿੱਚ ਗੁਟਕੇ ਹੁੰਦੇ ਨੇ, ਸ਼ਬਦ ਪੜ੍ਹਦੇ ਨੇ ਜੋਤੀ ਵਿੱਚ। ਜਦੋਂ ਚੌਂਕੀ ਦਰਬਾਰ ਸਾਹਿਬ ਦੇ ਸਾਹਮਣੇ ਆਉਂਦੀ ਏ, ਅੰਦਰ ਕੀਰਤਨ ਦੀ ਸਮਾਪਤੀ ਹੁੰਦੀ ਏ, ਬਾਬੇ ਬੁੱਢੇ ਦੀ ਚੌਂਕੀ ਦੇ ਅੱਧ ਵਿੱਚ ਸੰਗਤ ਉੱਠ ਕੇ ਖੜੀ ਹੋ ਜਾਂਦੀ। ਇਸੇ ਕਰਕੇ ਅੱਜ ਤੱਕ ਕਹਿੰਦੇ ਆ, ਗੁਰੂ ਤੇਰੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਕੀਰਤਨ ਦੀ ਚੌਂਕੀ ਵੀ ਏ। ਬਾਬੇ ਬੁੱਢੇ ਦੀ ਕੀਰਤਨ ਜਿਹੜੀ ਮੈਂ ਚੌਂਕੀ ਸ਼ੁਰੂ ਕੀਤੀ, ਅੱਜ ਵੀ ਨਿਕਲਦੀ ਏ। ਅੱਜ ਉਹ ਸਮਾਂ ਆ ਗਿਆ ਜਦੋਂ ਸੰਸਾਰ ਤੋਂ ਸਭ ਨੇ ਚਲੇ ਜਾਣਾ। ਇੱਕ ਉਹ ਨੇ ਜਿਹੜੇ ਉਮਰ ਭੋਗ ਕੇ ਅਫਸੋਸ ਨਾਲ ਜਾਂਦੇ ਨੇ, ਇੱਕ ਉਹ ਜਿਹੜੇ ਉਮਰ ਭੋਗ ਕੇ ਸੁਰਖਰੂ ਹੋ ਕੇ ਜਾਂਦੇ ਨੇ। ਬਾਬਾ ਬੁੱਢਾ ਜੀ ਰਮਦਾਸ ਚੱਲੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਚਨ ਕਰ ਗਏ ਨੇ, ਸਤਿਗੁਰੂ ਇਉਂ ਲੱਗਦਾ ਜਿਵੇਂ ਗੁਰੂ ਨਾਨਕ ਜੀ ਦੀ ਸੱਦ ਪਈ ਆਉਂਦੀ ਏ, ਆ ਸਿਰਫ ਇੱਕ ਭਰਮ ਏ ਤਨ, ਮੈਂ ਇਸ ਠੀਕਰੇ ਨੂੰ ਭੰਨ ਕੇ ਗੁਰੂ ਨਾਨਕ ਕੋਲ ਜਾਣਾ, ਤੁਸੀਂ ਕਿਰਪਾ ਕਰਿਓ, ਇਸ ਬੁੱਢੇ ਨੂੰ ਸਾਰੀ ਜ਼ਿੰਦਗੀ ਨਵਾਜੇਈ, ਦਾਤਿਆ ਜਦੋਂ ਅੰਤਲਾ ਸਮਾਂ ਹੋਵੇ, ਸਵਾਸ ਅੰਤਲਾ ਨਿਕਲੇ ਤੇ ਤੁਸੀਂ ਮੇਰੇ ਸਾਹਮਣੇ ਹੋ। ਸਤਿਗੁਰੂ ਨੇ ਬੜੇ ਪਿਆਰ ਨਾਲ ਕਿਹਾ, ਬਾਬਾ ਜੀ ਕਿਉਂ ਨਹੀਂ? ਬਾਬਾ ਬੁੱਢਾ ਜੀ ਰਮਦਾਸ ਚਲੇ ਗਏ। ਦਿਨ ਆ ਗਿਆ 16 ਅਕਤੂਬਰ ਤੇ 1631 ਦਾ। ਬਾਬੇ ਬੁੱਢੇ ਕੋਲ ਸੰਗਤ ਬੈਠੀ ਏ ਤੇ ਸਵਾਲ ਕਰਦੀ ਏ, ਬਾਬਾ ਗੁਰੂ ਨਾਨਕ ਦੀ ਕਿਰਪਾ ਕਿਵੇਂ ਮਿਲੇ? ਤੇ ਬਾਬਾ ਬੁੱਢਾ ਆਵਾਜ਼ ਦੇ ਕੇ ਕਹਿੰਦਾ, ਸ਼ਬਦ ਪੜੋ, ਸਾਖੀ ਵਾਲੇ ਦੇ ਬਚਨ ਨੇ, ਸ਼ਬਦ ਪੜੋ, ਬੰਦਗੀ ਕਰੋ, ਖੀਲਾ ਕਰੋ, ਉੱਦਮ ਕਰੋ, ਸਭ ਕੁਝ ਕਰੋ, ਪਰ ਟੇਕ ਰੱਖੋ ਉਹਦੀ ਮਿਹਰ ਦੀ। ਸ਼ਬਦ ਬੜੇ ਸੁਣ, ਉਹਦੀ ਕਿਰਪਾ ਦੀ ਟੇਕ ਰੱਖੋ। ਸ਼ਾਮ ਦੇ ਵਕਤ ਬਾਬੇ ਨੇ ਭਾਈ ਰਮਦਾਸ, ਇੱਕ ਸਿੱਖ ਸੀ, ਉਹਨੂੰ ਆਵਾਜ਼ ਦੇ ਕੇ ਕਿਹਾ, ਪਿਆਰਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਸੰਦੇਸ਼ ਦੇ ਦੇਈ,
ਬੁੱਢਾ ਤੈਨੂੰ ਯਾਦ ਪਿਆ ਕਰਦਾ। ਸੰਦੇਸ਼ ਮਿਲਿਆ, ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਚੜ ਕੇ ਰਮਦਾਸ ਪਹੁੰਚੇ ਤੇ ਕਹਿੰਦੇ ਨੇ ਇਤਿਹਾਸਕਾਰ, ਬਾਬਾ ਬੁੱਢਾ ਜੀ ਤਖ਼ਤ ਤੇ ਬੈਠੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਾ ਕੇ ਬਾਬੇ ਬੁੱਢੇ ਦੇ ਘੁੱਟ ਕੇ ਚਰਨ ਪਕੜ ਲਏ। ਬਾਬਾ ਬੁੱਢਾ ਜੀ ਉੱਠ ਖਲੋਤੇ, ਕਹਿਣ ਲੱਗੇ ਸਤਿਗੁਰੂ ਬਖਸ਼ ਦੀ ਇਸ ਬੁੱਢੇ ਨੂੰ, ਸ਼ਾਮ ਦੇ ਵਕਤ ਜਿਹੜੀਆਂ ਗੱਲਾਂ ਹੋਈਆਂ ਨੇ ਵਿਦਵਾਨਾਂ ਨੇ ਸਾਂਭ ਕੇ ਰੱਖੀਆਂ ਨੇ। ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਬਹਿ ਗਏ, ਕਹਿਣ ਲੱਗੇ ਬਾਬਾ 113 ਸਾਲ ਗੁਰੂ ਨਾਨਕ ਦੇ ਘਰ ਰਿਹਾ ਹੈ, ਕੋਈ ਸੁਣਾ ਬਾਤਾਂ ਗੁਰੂ ਨਾਨਕ ਦੇ ਘਰ ਦੀਆਂ। ਬਾਬੇ ਬੁੱਢੇ ਨੇ ਗੁਰੂ ਨਾਨਕ ਦਾ ਨਾਂ ਸੁਣ ਲਿਆ, ਅੱਖਾਂ ਵਿੱਚ ਪਾਣੀ ਭਰ ਲਿਆ। ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬੇ ਬੁੱਢੇ ਨੇ ਅਰਜ਼ ਕੀਤੀ, ਕਹਿਣ ਲੱਗਾ ਸਤਿਗੁਰੂ ਮੈਂ ਖਿਨ ਖਿਨ ਭੁੱਲਿਆ ਵਾਂ, 113 ਸਾਲ ਤੇਰੇ ਘਰ ਵਿੱਚ ਚਾਕਰ ਰਿਹਾ ਵਾਂ, ਇਸ ਬੁੱਢੇ ਨੇ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਕੀਤੀਆਂ ਹੋਣਗੀਆਂ, ਅੱਜ ਜਾਣ ਲੱਗਿਆ ਸਿਰਫ ਇੰਨਾ ਕੁ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਪਿਆਰਿਓ ਚੇਤੇ ਰੱਖਿਓ, ਜਿੰਨਾ ਕਿਰਪਾ ਲਈ ਉਹ ਅੰਤਲੇ ਦਿਨ ਤੱਕ ਵੀ ਮਿਹਰ ਮੰਗਦੇ ਨੇ, ਅੱਜ ਸਤਿਗੁਰੂ ਇੰਨੀ ਗੱਲ ਤੁਰਦਿਆਂ ਕਹਿ ਦੇ ਬੁੱਢਿਆ ਤੈਨੂੰ ਬਖਸ਼ ਦਿੱਤਾ। ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਨੀਰ ਭਰ ਕੇ ਕਿਹਾ, ਕਹਿਣ ਲੱਗੇ ਬਾਬਾ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਗਰਭਾਸ ਨਾ ਭਰਿਆ ਰੇ, ਜਿੰਨਾ ਸੁਣਿਆ ਜਿੰਨਾ ਵੇਖਿਆ ਉਹ ਬਖਸ਼ੇ ਗਏ, ਤੈਨੂੰ ਤਾਂ ਕਈ ਵਾਰੀ ਗੁਰੂ ਨਾਨਕ ਨੇ ਗਲਵਕੜੀ ਵਿੱਚ ਲਿਆ, ਤੂੰ ਕਿਉਂ ਨੀ ਬਖਸ਼ਿਆ ਗਿਆ। ਬਾਬਾ ਬੁੱਢਾ ਜੀ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਨੂੰ ਕੋਲ ਬਿਠਾਇਆ, ਕਹਿਣ ਲੱਗੇ ਦਾਤਾ ਜੀ ਮੈਂ ਜਪਜੀ ਸਾਹਿਬ ਦਾ ਪਾਠ ਕਰਾਂਗਾ, ਤੁਸੀਂ ਸੁਣਿਓ। ਬਾਬੇ ਨੇ ਸੁਰੀਲੀ ਆਵਾਜ਼ ਵਿੱਚ ਪਾਠ ਸ਼ੁਰੂ ਕੀਤਾ। ਅੱਜ ਉਹ ਕੁਤਬੀ ਸਿਤਾਰਾ ਆਪਣੇ ਪੁੱਤਰ ਨੂੰ ਕੋਲ ਬੁਲਾਇਆ, ਭਾਈ ਭਾਨੇ ਨੂੰ, ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਮੱਥਾ ਟਿਕਾ ਕੇ ਕਹਿਣ ਲੱਗਾ ਦਾਤਾ ਇਹ ਤੇਰੇ ਹੀ, ਜਿਵੇਂ ਮੈਨੂੰ ਗਰੀਬ ਨੂੰ ਨਵਾਜਿਆ ਮੇਰੀ ਅੰਸ ਨੂੰ ਸਿੱਖੀ ਦੀ ਦਾਤ ਦੇਈ, ਆਪਣੇ ਸਿੱਖ ਬੰਦੀ ਜਾਇ ਦੱਸੀ। ਸਤਿਗੁਰੂ ਨੇ ਕਿਹਾ ਬਾਬਾ ਕੇਵਲ ਤੂੰ ਨਹੀਂ, ਤੇਰੀਆਂ ਰਹਿੰਦੀਆਂ ਪੁਸ਼ਤਾਂ ਵਿੱਚ ਵੀ ਸਿੱਖੀ ਦੀ ਦਾਤ ਚੱਲੇਗੀ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ, ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਸੁਣੀ ਗਏ, ਬਾਬਾ ਪੌੜੀ ਪੌੜੀ ਚੜ੍ਹਦਾ ਗਿਆ, ਜਪਜੀ ਸਾਹਿਬ ਦੀ ਪੌੜੀਆਂ ਕੀ ਲੰਘਿਆ, ਉਹ ਸੱਚਖੰਡ ਦੀਆਂ ਪੌੜੀਆਂ ਨੂੰ ਜਾਂਦਾ ਪਿਆ। ਜਦੋਂ ਪਹੁੰਚ ਗਿਆ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ, ਫਿਰ ਕਮਾਈ ਤੇ ਆ ਗਿਆ ਜੱਤ ਪਹਾਰਾ ਧੀਰੇ ਸੁਨਿਆਰ, ਪੜ੍ਹ ਲਈ ਅੰਤਲੀ ਪੌੜੀ, ਤੇ ਜਦੋਂ ਸ਼ਬਦ ਆਇਆ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਮੱਥਾ ਟੇਕਿਆ ਤੇ ਪਰਤ ਕੇ ਮੱਥਾ ਉੱਠਿਆ ਨਹੀਂ, ਬਾਬਾ ਬੁੱਢਾ ਸਦਾ ਲਈ ਗੁਰੂ ਨਾਨਕ ਦੇ ਚਰਨਾਂ ਵਿੱਚ ਚਲਾ ਗਿਆ। ਜਪਜੀ ਸਾਹਿਬ ਦੀ ਸਮਾਪਤੀ ਹੋਈ, ਬਾਬਾ ਬੁੱਢਾ ਜੀ ਦੇ ਤਨ ਨੂੰ ਚੁੱਕਿਆ, ਮੰਜੇ ਤੇ ਪਾਇਆ, ਚਿਹਰਾ ਉਸੇ ਤਰ੍ਹਾਂ ਭਖਦਾ ਪਿਆ। ਪਹਿਲਾ ਸਮਾਂ ਸੀ, ਵਿਦਵਾਨ ਸੱਜਣ ਲਿਖਦਾ ਪਹਿਲਾ ਸਮਾਂ, ਬਾਬੇ ਬੁੱਢੇ ਨੂੰ ਇਸ਼ਨਾਨ ਕਰਾਉਣ ਲੱਗੇ, ਇਕਾਗਰਤਾ ਬਖਸ਼ਿਆ ਜੇ ਥੋੜੀ ਜਿਹੀ ਟਿਕ ਜਾਇਆ ਜੇ, ਬਾਬੇ ਬੁੱਢੇ ਨੂੰ ਇਸ਼ਨਾਨ ਕਰਾਉਂਦਾ ਪਿਆ ਮੇਰਾ ਗੁਰੂ ਹਰਗੋਬਿੰਦ ਸਾਹਿਬ। ਜਦੋਂ ਸਤਿਗੁਰੂ ਨੇ ਇਸ਼ਨਾਨ ਕਰਾ ਦਿੱਤਾ ਤੇ ਬਾਬਾ ਜੀ ਦੀ ਅਰਥੀ ਨੂੰ ਚੁੱਕਣ ਲੱਗੇ ਨਾ, ਅੱਗੇ ਲੱਗਾ ਬਾਬਾ ਬੁੱਢਾ ਜੀ ਦਾ ਪੁੱਤਰ ਭਾਈ ਭਾਨਾ, ਨਾਲ ਲੱਗਾ ਬਾਬਾ ਬੁੱਢਾ ਜੀ ਦੀ ਅਰਥੀ ਦੇ ਭਾਈ ਗੁਰਦਾਸ, ਪਿੱਛੇ ਲੱਗਾ ਭਾਈ ਵਿਧੀ ਚੰਦ, ਤੇ ਨਾਲ ਲੱਗਾ ਭਾਈ ਜੇਠਾ, ਚਾਰ ਜਣਿਆਂ ਨੇ ਚੁੱਕੀ। ਤੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਅਰਥੀ ਚੁੱਕੀ ਦੇਖੀ ਤੇ ਆਪਣਾ ਆਪ ਅਰਥੀ ਦੇ ਥੱਲੇ ਭੇਟ ਕਰ ਦਿੱਤਾ, ਭਾਈ ਜੇਠੇ ਨੂੰ ਪਾਸੇ ਕਰਕੇ ਕਹਿੰਦੇ ਨੇ ਜੇਠਿਆ ਬਾਬੇ ਨੇ ਜਿੰਦੇ ਜੀ ਤਾਂ ਪਾਲਕੀ ਨੂੰ ਮੋਢਾ ਨਹੀਂ ਲਾਣ ਦਿੱਤਾ, ਹੁਣ ਘੱਟੋ ਘੱਟ ਜਾਣ ਲੱਗਿਆ ਤਾਂ ਬਾਬੇ ਦੀ ਸੇਵਾ ਕਰ ਲੈਂਦੇ। ਬਾਬਾ ਬੁੱਢਾ ਜੀ ਦੀ ਅਰਥੀ ਨੂੰ ਮੋਢਾ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਗਏ, ਕਹਿਣ ਲੱਗੇ ਚੰਦਨ ਦੀ ਚਿਖਾ ਚੁਣੀ ਤੇ ਜਦੋਂ ਬਾਬਾ ਬੁੱਢਾ ਜੀ ਦੀ ਦੇਹ ਉੱਤੇ ਰੱਖੀ, ਅੰਤਲੇ ਦਰਸ਼ਨ ਕੀਤੇ, ਕੱਪੜਾ ਚੁੱਕਿਆ, ਸਤਿਗੁਰੂ ਦੀਆਂ ਅੱਖਾਂ ਵਿੱਚ ਕਦੀ ਇਸ ਤਰ੍ਹਾਂ ਵਿਛੋੜੇ ਦਾ ਨੀਰ ਨਹੀਂ ਸੀ ਦੇਖਿਆ, ਤੇ ਜਦੋਂ ਬਾਬਾ ਬੁੱਢਾ ਪਿਆ ਚਿਖਾ ਦੇ ਉੱਤੇ, ਇੱਕ ਇੱਕ ਸੀਨ ਸਾਹਮਣੇ ਆ ਗਿਆ, ਕਿਵੇਂ ਮਾਂ ਗੰਗਾ ਜਾ ਕੇ ਅਰਦਾਸ ਕਰਦੀ ਹੋਵੇਗੀ, ਕਿਵੇਂ ਬਾਬੇ ਬੁੱਢੇ ਮੇਰਾ ਨਾਂ ਰੱਖਿਆ ਸੀ, ਕਿਵੇਂ ਬਾਬੇ ਬੁੱਢੇ ਮੈਨੂੰ ਸੰਖਿਆ ਦਿੱਤੀ, ਕਿਵੇਂ ਬਾਬੇ ਬੁੱਢੇ ਨੇ ਦੋ ਕੁਰਬਾਨਾਂ ਪਵਾਈਆਂ, ਕਿਵੇਂ ਬਾਬੇ ਬੁੱਢੇ ਨੇ ਅਕਾਲ ਤਖ਼ਤ ਦੀ ਨੀਂਹ ਰੱਖੀ, ਕਿਵੇਂ ਬਜ਼ੁਰਗ ਬਾਬਾ ਗਵਾਲੀਅਰ ਮੇਰੇ ਪਿੱਛੇ ਪਹੁੰਚਿਆ। ਤੇ ਚਿਖਾ ਨੂੰ ਅੱਗ ਲੱਗਣ ਲੱਗੀ ਤੇ ਵਿਦਵਾਨ ਲਿਖਦਾ ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ, ਜਦੋਂ ਬੁੱਢੇ ਸਾਹਿਬ ਦੀ ਅਰਥੀ ਚਿਖਾ ਤੇ ਰੱਖੀ,
ਹਰ ਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਹਸਨੇ, ਇੱਕੋ ਦਮ ਨੀਰ ਦੀ ਧਾਰਾ

ਜੁੜਿਆ। ਜਿਸ ਬੰਦੇ ਨੂੰ ਰੋਗ ਦਾ ਪਤਾ ਲੱਗ ਗਿਆ ਉਹ ਵੈਦ ਨੂੰ ਵੀ ਜ਼ਰੂਰ ਲੱਭੇਗਾ। ਜਿਸ ਬੰਦੇ ਨੂੰ ਇਹ ਹੀ ਪਤਾ ਨਹੀਂ ਮੈਂ ਰੋਗੀ ਹਾਂ ਉਹਨੇ ਵੈਦ ਕੋਲ ਜਾ ਕੇ ਕਰਨਾ ਕੀ। ਬਾਬੇ ਅਮਰਦਾਸ ਨੂੰ ਇੰਨੀ ਕੁ ਸਮਝ ਪੈ ਗਈ ਤੂੰ ਪ੍ਰਭੂ ਤੋਂ ਵਿਛੜਿਆ ਤੇ ਗੁਰੂ ਕਿਰਪਾ ਕਰੇ ਹਰ ਬੰਦੇ ਨੂੰ ਇਹ ਸਮਝ ਪੈ ਜਾਏ। ਕਬੀਰ ਸਾਹਿਬ ਨੇ ਬਾਣੀ ਵਿੱਚ ਇੱਕ ਪਵਿੱਤਰ ਬਚਨ ਕਿਹਾ, ਕਹਿੰਦੇ ਨੇ ਜਦੋਂ ਸ਼ਾਮ ਪੈਂਦੀ ਹੈ ਨਾ, ਉਹਨਾਂ ਨੇ ਉਸ ਵਕਤ ਦੇ ਸਮੇਂ ਨੂੰ ਮੁੱਖ ਰੱਖ ਕੇ ਬਚਨ ਉਚਾਰਿਆ। ਕਹਿੰਦੇ ਨੇ ਸ਼ਾਮ ਪੈਂਦੀ ਏ, ਵਪਾਰੀ ਵੀ ਆਪਣੇ ਟਿਕਾਣੇ ਤੇ ਰਾਤ ਨੂੰ ਆਰਾਮ ਕਰਦਾ, ਤੁਰਨ ਵਾਲਾ ਰਾਹੀ ਵੀ ਕਿਸੇ ਸਰਾਂ ਵਿੱਚ ਰੁਕ ਜਾਂਦਾ, ਜ਼ਿਮੀਂਦਾਰ ਵੀ ਸ਼ਾਮ ਨੂੰ ਥੱਕ ਕੇ ਘਰ ਆ ਕੇ ਟਿਕ ਜਾਂਦਾ, ਦੁਕਾਨਦਾਰ ਚਾਕਰੀ ਕਰਨ ਵਾਲੇ ਵੀ ਜ਼ਿਆਦਾਤਰ ਰਾਤ ਨੂੰ ਘਰ ਆ ਟਿਕਦੇ ਨੇ। ਪਰ ਕਬੀਰ ਸਾਹਿਬ ਕਹਿੰਦੇ ਨੇ ਰਾਤ ਨੂੰ ਸਾਰੇ ਆਰਾਮ ਕਰਦੇ ਨੇ, ਪਰ ਇੱਕ ਆਵਾਜ਼ ਰਾਤ ਨੂੰ ਮੇਰੇ ਕੰਨਾਂ ਵਿੱਚ ਗੂੰਜਦੀ ਏ ਤੇ ਸੋਚਣਾ ਵਾ ਇਹ ਕੌਣ ਏ ਜਿਹਨੂੰ ਰਾਤ ਵੀ ਆਰਾਮ ਨਹੀਂ, ਇਹ ਰਾਤ ਵੀ ਉੱਚੀ ਉੱਚੀ ਪੁਕਾਰਦਾ। ਤੇ ਕਹਿੰਦੇ ਨੇ ਜਦੋਂ ਇਸ ਆਵਾਜ਼ ਦੀ ਸੇਧ ਨੂੰ ਮੈਂ ਗਿਆ ਤੇ ਕੀ ਦੇਖਿਆ, ਇੱਕ ਚੱਕਵੀ ਬੜੀ ਉੱਚੀ ਉੱਚੀ ਪੁਕਾਰਦੀ ਪਈ ਏ। ਪਤਾ ਨਹੀਂ ਕੁਦਰਤ ਦਾ ਇੱਕ ਨੇਮ ਏ, ਜਦੋਂ ਸ਼ਾਮ ਪੈਂਦੀ ਏ ਚੱਕਵੀ ਤੇ ਚੱਕਵੇ ਦਾ ਵਿਛੋੜਾ ਪੈ ਜਾਂਦਾ। ਵਿਦਵਾਨ ਸੱਜਣਾ ਨੇ ਬਾਣੀ ਵਿੱਚ ਇਹਦੀਆਂ ਬੜੀਆਂ ਉਦਾਹਰਨਾਂ ਨੇ। ਦਰਿਆਵਾਂ ਦੇ ਕਿਨਾਰਿਆਂ ਤੇ ਪੰਛੀ ਰਹਿੰਦੇ ਨੇ, ਜਦੋਂ ਰਾਤ ਪੈਂਦੀ ਏ ਚੱਕਵੀ ਦਰਿਆ ਦੇ ਖੱਬੇ ਨੂੰ ਚਲੀ ਜਾਂਦੀ ਏ, ਚੱਕਵਾ ਸੱਜੇ ਨੂੰ ਚਲਾ ਜਾਂਦਾ, ਇੱਕ ਦੂਜੇ ਨੂੰ ਪੁਕਾਰਦੇ ਨੇ, ਪਰ ਹੈਰਾਨਗੀ ਦੀ ਬਾਤ ਇੱਕ ਦੂਜੇ ਦੀ ਆਵਾਜ਼ ਸੁਣ ਕੇ ਇੱਕ ਦੂਜੇ ਨੂੰ ਮਿਲ ਜਾਂਦੇ ਨੇ, ਮਿਲਾਪ ਹੁੰਦਾ ਇਹਨਾਂ ਦਾ ਦਰਿਆ ਵਿੱਚ ਉੱਡਦਿਆਂ। ਖੱਬਾ ਸੱਜੇ ਨੂੰ ਚਲਾ ਜਾਂਦਾ, ਸੱਜਾ ਖੱਬੇ ਨੂੰ ਚਲਾ ਜਾਂਦਾ, ਸਾਰੀ ਰਾਤ ਚੱਕਰ ਕਰਦੇ ਰਹਿੰਦੇ ਨੇ ਪਰ ਮਿਲਾਪ ਹੁੰਦਾ ਨਹੀਂ। ਬਾਬਾ ਕਬੀਰ ਕਹਿੰਦੇ ਨੇ ਮੈਂ ਚੱਕਵੀ ਨੂੰ ਦੇਖਿਆ ਰਾਤ ਉੱਚੀ ਉੱਚੀ ਪੁਕਾਰੇ, ਮੈਂ ਕਿਹਾ ਸਬਰ ਨਾਲ ਟਿਕ ਜਾ, ਸਾਰੀ ਦੁਨੀਆ ਆਰਾਮ ਕਰਦੀ ਤੈਨੂੰ ਚੈਨ ਨਹੀਂ। ਤੇ ਚੱਕਵੀ ਨੇ ਕਿਹਾ ਜਿਹਦਾ ਪਿਆਰਾ ਵਿਛੜ ਜਾਏ ਉਹਨੂੰ ਟਿਕਾ ਤੇ ਚੈਨ ਕਿੱਥੇ। ਤੇ ਕਹਿੰਦੇ ਨੇ ਮੈਂ ਉਹਨੂੰ ਉੱਤਰ ਦਿੱਤਾ ਚੱਕਵੀ ਦੇਖ ਸੂਰਜ ਚੜ੍ਹਨਾ, ਸੂਰਜ ਨੇ ਤੁਹਾਡੇ ਲਈ ਮਿਲਾਪ ਦਾ ਸੰਦੇਸ਼ ਲੈ ਕੇ ਆਉਣਾ, ਇੱਕ ਰਾਤ ਦਾ ਵਿਛੋੜਾ, ਦਿਨ ਚੜ੍ਹਨਾ ਤਾਂ ਮਿਲ ਪੈਣੇ, ਕਿ ਇੱਕ ਰਾਤ ਦਾ ਵਿਛੋੜਾ ਤੇਰੇ ਤੋਂ ਜ਼ਰਿਆ ਨਹੀਂ ਜਾਂਦਾ। ਤੇ ਉਸ ਵਕਤ ਚੱਕਵੀ ਦਾ ਉੱਤਰ ਸੀ ਭਗਤ ਯਾਦ ਰੱਖ ਤੂੰ ਇੱਕ ਰਾਤ ਦੀ ਗੱਲ ਕਰਨੇ, ਜਿਨ੍ਹਾਂ ਦਾ ਪ੍ਰੀਤਮ ਨਾਲ ਨੇਹ ਪੈ ਗਏ ਉਹ ਇੱਕ ਖਿੰਨ ਵੀ ਉਹਦੇ ਤੋਂ ਬਿਨਾਂ ਨਹੀਂ ਰਹਿ ਸਕਦੇ, ਮੈਂ ਸਾਰੀ ਰਾਤ ਪੁਕਾਰਦੀ ਰਹਾਂਗੀ ਜਿੰਨੀ ਦੇਰ ਤੱਕ ਪਿਆਰਾ ਮਿਲਦਾ ਨਹੀਂ। ਤੇ ਬਾਬੇ ਕਬੀਰ ਨੇ ਬਾਣੀ ਵਿੱਚ ਬਚਨ ਕੀਤਾ, ਕਹਿਣ ਲੱਗੇ ਬੰਦੇ ਜਦੋਂ ਮੈਂ ਚੱਕਵੀ ਵੱਲ ਡੱਕ ਦੇਖਣਾ ਵਾ ਤੇ ਤੇਰੇ ਵੱਲ ਝਾਤੀ ਮਾਰਨਾ, ਮੈਨੂੰ ਤੇਰੀ ਉਮਰ ਤੇ ਬੜਾ ਅਫਸੋਸ ਹੁੰਦਾ। ਪੁੱਛੀਏ ਜੀ ਕਿਉਂ, ਭਗਤ ਜੀ ਕਹਿਣ ਲੱਗੇ ਚੱਕਵੀ ਇੱਕ ਰਾਤ ਵਿਛੜਦੀ ਏ, ਇਹ ਵੀ ਪੂਰਾ ਯਕੀਨ ਹੈ ਕਿ ਸੂਰਜ ਚੜ੍ਹਨਾ ਤੇ ਪ੍ਰੀਤਮ ਨੇ ਜ਼ਰੂਰ ਮਿਲਣਾ, ਇੱਕ ਰਾਤ ਦੇ ਵਿਛੋੜੇ ਤੋਂ ਬਾਅਦ ਉਹਦਾ ਮਿਲਾਪ ਇਵਸ਼ ਹੈ ਤੇ ਇੱਕ ਰਾਤ ਉਹਨੂੰ ਚੈਨ ਨਹੀਂ। ਤੂੰ ਤਾਂ ਮਨਾ ਕਈ ਜਨਮਾਂ ਦਾ ਪ੍ਰੀਤਮ ਤੋਂ ਵਿਛੜਿਆ, ਇਹ ਵੀ ਕੋਈ ਭਰੋਸਾ ਨਹੀਂ ਇਸ ਜਨਮ ਵਿੱਚ ਮਿਲਣਾ ਕਿ ਨਹੀਂ, ਤੈਨੂੰ ਚੈਨ ਕਿਵੇਂ ਨੇ। ਕਦੀ ਪੁੱਛ ਜਿਨ੍ਹਾਂ ਨੇ ਪ੍ਰੀਤਮ ਨੂੰ ਪੁਕਾਰਨਾ ਉਹ ਚੱਕਵੀ ਦੀ ਤਰ੍ਹਾਂ ਫਿਰ ਟਿਕਦੇ। ਭਗਤ ਜੀ ਨੇ ਬਚਨ ਕੀਤਾ, ਕਹਿਣ ਲੱਗੇ ਕਬੀਰ ਚੱਕ ਈ ਜੋ ਨਿਸ ਬਿਛੜੈ, ਨਿਸ ਦਰ ਸੇ ਰਾਤ, ਚੱਕਵੀ ਰਾਤ ਨੂੰ ਵਿਛੜਦੀ ਏ, ਆਏ ਮਿਲੈ ਪ੍ਰਭਾਤ, ਜੋ ਨਰ ਵਿਛੜੇ ਰਾਮ ਸਿਓ ਨਾ ਦਿਨ ਮਿਲੈ ਨਾ ਰਾਤ, ਜਿਹੜੇ ਪ੍ਰੀਤਮ ਤੋਂ ਵਿਛੜ ਗਏ ਉਹਨਾਂ ਦਾ ਕਦੀ ਵੀ ਮਿਲਾਪ ਨਹੀਂ। ਖੈਰ ਮੈਂ ਅਰਜ਼ ਕਰ ਰਿਹਾ, ਬਜ਼ੁਰਗ ਬਾਬੇ ਨੂੰ ਇੱਕ ਬੋਲੀ ਮਾਰ ਦਿੱਤੀ, ਉਹ ਦੇਖ ਬਾਬਾ ਇੰਨੇ ਜਨਮਾਂ ਤੋਂ ਬਾਅਦ ਮਨੁੱਖਾ ਦੇਹੀ ਮਿਲੀ, ਅਜੇ ਵੀ ਗੁਰੂ ਵਾਲਾ ਨਹੀਂ ਬਣਿਆ। ਉਸ ਬੋਲੀ ਨੇ ਟਿਕਣ ਨਾ ਦਿੱਤਾ, ਜੇ ਬਾਬਾ ਅਮਰਦਾਸ ਰਾਤ ਨੂੰ ਮੰਜੇ ਤੇ ਪੈਂਦਾ, ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਹੇ ਪ੍ਰਭੂ ਮੈਂ ਇਸ ਨਗੁਰੇ ਦੀ ਸੰਗਤ ਕੀਤੀ, ਜੇ ਕੁਝ ਖਾਣ ਲੱਗਦਾ ਆਵਾਜ਼ ਪੈਂਦੀ ਹੈ ਦੇਖ ਤੇਰੇ ਕੇਸ਼ ਕਾਲਿਆਂ ਤੋਂ ਚਿੱਟੇ ਹੋ ਗਏ, ਅਜੇ ਵੀ ਨਗੁਰਾ, ਨਾ ਇਹਨੂੰ ਖਾਣਾ ਚੰਗਾ ਲੱਗਦਾ ਨਾ ਸੌਣਾ ਚੰਗਾ ਲੱਗਦਾ। ਭਾਈ ਵੀਰ ਸਿੰਘ ਲਿਖਦੇ ਨੇ ਤਿੰਨ ਦਿਨ ਤੇ ਤਿੰਨ ਰਾਤਾਂ ਇਸ ਬਾਬੇ ਨੇ ਬਿਲਕੁਲ ਆਰਾਮ ਨਹੀਂ ਕੀਤਾ, ਸਾਰੀ ਰਾਤ ਇਹਨੇ ਤੁਰਦੇ ਰਹਿਣਾ, ਅੱਖਾਂ ਵਿੱਚ ਨੀਰ ਭਰਨਾ, ਕਦੀ ਰੋ ਪੈਣਾ, ਕਦੀ ਚੁੱਪ ਕਰ ਜਾਣਾ ਤੇ ਇੱਕੋ ਗੱਲ ਕਹਿਣੀ, ਅਮਰਦਾਸ ਹੋ ਸਕਦਾ ਹੁਣ ਤਾਂ ਕੰਧੀ ਉੱਤੇ ਰੁਕੜਾ, ਕੀ ਪਤਾ ਪੂਰਾ ਗੁਰੂ ਮਿਲੇ ਕਿ ਨਾ ਮਿਲੇ, ਇਹ ਵੀ ਜਨਮ ਤੇਰਾ ਚਲਾ ਗਿਆ। ਇੱਕ ਵਿਦਵਾਨ ਸੱਜਣ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿੰਦਾ ਜਦੋਂ ਕਿਸੇ ਨੂੰ ਬਿਰਹਾ ਦਾ ਸੱਲ ਲੱਗਦਾ ਨਾ ਫਿਰ ਉਹ ਚੈਨ ਨਾਲ ਟਿਕਦਾ ਨਹੀਂ। ਉਸ ਵਿਦਵਾਨ ਸੱਜਣ ਨੇ ਕਿਹਾ

0: ਲੱਗੇ ਜਿਹੜੇ ਬਿਰਹਾ ਦੇ ਪੁੱਠੇ ਹੋਏ ਜੀਵ ਨੇ ਨਾ, ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਪ੍ਰੀਤਮ ਨਾਲ ਮਿਲਣ ਦੀ ਤੜਫ ਹੈ। ਪੁੱਛਿਆ ਕਿਹੜੀਆਂ? ਕਹਿਣ ਲੱਗੇ ਪਹਿਲੀ ਗੱਲ, ਉਹਨਾਂ ਦੇ ਚਿਹਰੇ ਦਾ ਰੰਗ ਕਈ ਵਾਰੀ ਦੇਖੇਗਾ ਤੇ ਪੀਲਾ ਪੈ ਜਾਏਗਾ। ਦੂਸਰਾ, ਉਹ ਠੰਡੇ ਸਾਹ ਲੈਂਦੇ ਨੇ, ਹੋ ਕੇ ਲੈਂਦੇ ਨੇ। ਤੀਜਾ ਲੱਛਣ, ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਕਦੀ ਨਹੀਂ ਸੁੱਕਦਾ। ਚੌਥਾ ਲੱਛਣ, ਉਹ ਘੱਟ ਖਾਂਦੇ ਨੇ। ਪੰਜਵਾਂ ਚਿੰਨ੍ਹ, ਉਹ ਘੱਟ ਸੌਂਦੇ ਨੇ। ਛੇਵਾਂ ਚਿੰਨ੍ਹ, ਉਹ ਬਿਲਕੁਲ ਘੱਟ ਬੋਲਦੇ ਨੇ। ਸੱਤਵਾਂ ਚਿੰਨ੍ਹ, ਉਹ ਪਿਆਰੇ ਦੀ ਇੰਤਜ਼ਾਰ ਵੀ ਚੁੱਕੇ ਨੇ। ਅੱਠਵਾਂ ਚਿੰਨ੍ਹ, ਉਹਨਾਂ ਦਾ ਇਵੇਂ ਇੱਕੋ ਦਮ ਕਈ ਵਾਰੀ ਇੰਤਜ਼ਾਰ ਵੀ ਤੜਪ ਉੱਠਦੇ ਨੇ। ਤੇ ਨਾਵਾਂ ਚਿੰਨ੍ਹ, ਉਹਨਾਂ ਦਾ ਆਪਣੇ ਮੱਥੇ ਤੇ ਹੱਥ ਰੱਖ ਕੇ ਕਿੰਨਾ ਕਿੰਨਾ ਸਮਾਂ ਸੋਚਦੇ ਰਹਿੰਦੇ। ਸਿਆਣੇ ਵਿਦਵਾਨ ਸੱਜਣ ਨੇ ਲਿਖਿਆ, ਕਹਿਣ ਲੱਗਾ, ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਪਤ ਨੋ ਕੰਮ ਖੁਰਦ ਨੋ ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਉਹਨਾਂ ਦੇ ਨੌ ਲੱਛਣ ਨੇ ਜਿਹੜੇ ਪ੍ਰੀਤਮ ਤੋਂ ਵਿਛੜੇ। ਬਾਬਾ ਅਮਰਦਾਸ ਨੂੰ 3 ਦਿਨ ਹੋ ਗਏ ਨੇ ਟਿਕਾਓ ਨਹੀਂ, ਆਵਾਜ਼ ਕੰਨਾਂ ਵਿੱਚ ਗੂੰਜਦੀ ਤੂੰ ਨਗੁਰੇ। ਅੱਜ 3ਜੇ ਦਿਨ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਆਪਣੇ ਬਿਲਕੁਲ ਭਰਾ ਦੀ ਕੰਧ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ। ਨਾਲ ਦੇ ਘਰ ਵਿੱਚ ਮਦਾਣੀ ਪਈ, ਮਦਾਣੀ ਨਾਲ ਦੁੱਧ ਰਿੜਕਣ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸ ਮਿੱਠੀ ਆਵਾਜ਼ ਮਦਾਣੀ ਦੀ ਆਵਾਜ਼ ਨਾਲ ਮਦਾਣੀ ਰਿੜਕਣ ਵਾਲੀ ਉਸ ਬੀਬੀ ਦੀ ਆਵਾਜ਼ ਸ਼ੁਰੂ ਹੋਈ। ਗਲਾ ਸੁਰੀਲਾ ਸੀ, ਪ੍ਰੇਮ ਵਿੱਚ ਭਿੱਜਾ ਸੀ। ਉਦਨ ਮਦਾਣੀ ਦੀ ਆਵਾਜ਼ ਤੇ ਉਦਨ ਆਵਾਜ਼ ਆਉਣ ਲੱਗੀ, ਮਾਰੂ ਮਹਿਲਾ ਪਹਿਲਾ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਤੋਂ ਲੇਖ ਪਏ। ਇਹ ਸ਼ਬਦ ਦੀ ਆਵਾਜ਼ ਕੰਨਾਂ ਵਿੱਚ ਪਈ ਤੇ ਬਾਬੇ ਅਮਰਦਾਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਡਿੱਗੇ ਹੋਏ ਨੂੰ ਆਸਰਾ ਦੇ ਦਿੱਤਾ, ਜਿਵੇਂ ਕਿਸੇ ਨੇ ਜ਼ਖਮ ਤੇ ਮਲਮ ਲਾ ਦਿੱਤੀ। ਤੇ ਕਹਿੰਦੇ ਨੇ ਬਾਬਾ ਅਮਰਦਾਸ ਕੰਧ ਦੇ ਨਾਲ ਕੰਨ ਲਾ ਕੇ ਸੁਣ ਲੱਗੇ ਤੇ ਬੀਬੀ ਸ਼ਬਦ ਪੜ੍ਹੀ ਜਾ ਰਹੀ ਸੀ, ਚਿਤ ਚੇਤਸ ਕੀ ਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਪੜ੍ਹਦੀ ਪਈ ਸੀ, ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਸ਼ਬਦ ਪੜ੍ਹਦਿਆਂ ਪੜ੍ਹਦਿਆਂ ਬੀਬੀ ਦੇ ਬੋਲ ਇੱਥੇ ਆ ਗਏ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦੇਹਾ। ਜਦੋਂ ਸ਼ਬਦ ਦਾ ਪਿਆ ਭੋਗ ਤੇ ਇਸ ਬਾਬੇ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ, ਕੰਧ ਨੂੰ ਪਾਰ ਕਰਕੇ ਦਰਵਾਜ਼ੇ ਰਹੀ ਘਰ ਵਿੱਚ ਪਹੁੰਚਿਆ ਤੇ ਪਿੱਛੋਂ ਆਵਾਜ਼ ਦੇਖ ਕੇ ਕਹਿਣ ਲੱਗਾ, ਬਚੜੀਏ ਅੱਜ ਤੂੰ ਮੈਨੂੰ ਡਿੱਗੇ ਨੂੰ ਆਸਰਾ ਦਿੱਤਾ, ਮੈਨੂੰ ਢੱਠੇ ਨੂੰ ਸਹਾਰਾ ਦਿੱਤਾ, ਮੇਰੇ ਜ਼ਖਮਾਂ ਉੱਤੇ ਤੂੰ ਮਲਮ ਲਾ ਦਿੱਤੀ, ਮੇਰੇ ਤੜਫ ਦੇ ਅੰਦਰ ਤੂੰ ਅੰਮ੍ਰਿਤ ਦੇ ਛੱਤੇ ਮਾਰ ਦਿੱਤੇ। ਤੇ ਜਦੋਂ ਬੀਬੀ ਨੇ ਸ਼ਬਦ ਸੁਣਿਆ ਬਚੜੀਏ, ਤੇ ਤੜਫ ਕੇ ਪਿੱਛੇ ਦੇਖਿਆ ਤੇ ਕੌਣ ਹੈ? ਉਹਦੇ ਸਹੁਰੇ ਦਾ ਵੱਡਾ ਭਰਾ ਹੈ ਬਾਬਾ ਅਮਰਦਾਸ। ਤੇ ਕੋਲ ਜਾ ਕੇ ਕਹਿਣ ਲੱਗੇ, ਧੀਏ ਘਬਰਾ ਨਾ, ਦੇਖ ਮੈਂ ਅਜੇ ਤੱਕ ਨਗੁਰਾ ਹੂੰ, ਮੇਰਾ ਗੁਰੂ ਕੋਈ ਨਹੀਂ, ਸੱਟ ਮਾਰ ਗਿਆ ਸੀ ਕੋਈ, ਇਲਾਜ ਨਹੀਂ ਹੂੰ ਦੱਸ ਕੇ ਗਿਆ, ਚੋਟ ਕਿਸੇ ਨੇ ਮਾਰੀ, ਇਲਾਜ ਤੇਰੇ ਸ਼ਬਦਾਂ ਵਿੱਚੋਂ ਨਜ਼ਰ ਆਇਆ, ਤੂੰ ਦੱਸੇਗੀ ਜੋ ਕੁਝ ਗਾਉਂਦੀ ਸਹਿ ਕੀ ਸੀ? ਤੇ ਉਹ ਬੀਬੀ ਕੋਈ ਹੋਰ ਨਹੀਂ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਏ ਬੀਬੀ ਅਮਰੋ, ਜਿਹੜੀ ਬਾਬਾ ਅਮਰਦਾਸ ਜੀ ਦੇ ਸਕੇ ਭਤੀਜੇ ਨਾਲ ਵਿਆਹੀ ਏ। ਤੇ ਉਸ ਵਕਤ ਕਹਿਣ ਲੱਗੀ, ਪਿਤਾ ਜੀ ਇਹ ਕੋਈ ਆਮ ਗੀਤ ਤੇ ਕਵਿਤਾ ਨਹੀਂ, ਇਹ ਬਾਣੀ ਏ ਮੇਰੇ ਗੁਰੂ ਨਾਨਕ ਦੀ। ਤੇ ਮੈਂ ਇੱਕ ਅਰਜ਼ ਕਰਦਿਆਂ ਸਿਰਫ ਇੱਕ ਖਿੰਨ ਨਿਕਲਣ ਲੱਗਾ, ਬਾਣੀ ਵਿੱਚ ਤੇ ਕਵਿਤਾ ਵਿੱਚ ਬੜਾ ਅੰਤਰ ਜੇ। ਕਵਿਤਾ ਦੀ ਮਿਆਦ ਕੋਈ 2-4 ਸਾਲ ਹੋ ਸਕਦੀ ਏ। ਮੈਂ ਇਹ ਨਹੀਂ ਕਹਿ ਰਿਹਾ ਕਵਿਤਾ ਕੋਈ ਛੋਟੀ ਚੀਜ਼ ਹੈ, ਜਿਹੜਾ ਕਵਿਤਾ ਰਚਦਾ ਉਹਦੇ ਤੇ ਵੀ ਰੱਬ ਦੀ ਕਿਰਪਾ ਹੈ। ਪਰ ਕਿਸੇ ਲਿਖੇ ਹੋਏ ਗੀਤ ਨੂੰ ਤੁਸੀਂ 1-2 ਸਾਲ ਲਗਾਤਾਰ ਪੜੋਗੇ, ਉਸ ਗੀਤ ਨੂੰ ਤੁਸੀਂ ਗਾਏ ਹੋਏ ਨੂੰ 2-4 ਸਾਲ ਸੁਣੋਗੇ, ਇੱਕ ਦਿਨ ਕਹੋਗੇ ਛੱਡੋ ਇਹ ਗੀਤ ਤਾਂ ਸੁਣ ਸੁਣ ਕੇ ਕੰਨ ਵੀ ਥੱਕ ਗਏ ਨੇ, ਪਰ ਬਾਬਾ ਤੇਰੀ ਆਸਾ ਕੀ ਵਾਰ ਦੀ ਆਵਾਜ਼ ਰਾਵੀ ਦੇ ਕਿਨਾਰਿਓ ਕਰਤਾਰਪੁਰ ਤੋਂ ਸ਼ੁਰੂ ਹੋਈ ਤੇ ਸਦੀਆਂ ਹੋ, ਪਤਾ ਨੀ ਕਿੰਨੇ ਕੁ ਸਿੱਖ ਜਪਜੀ ਪੜਨ ਵਾਲੇ ਚਲੇ ਗਏ, ਕਿੰਨੇ ਕੁ ਪੜਦੇ ਨੇ, ਕਿੰਨਿਆਂ ਕੁ ਨੇ ਪੜਨਾ, ਪਰ ਕਦੀ ਕਿਸੇ ਨੇ ਕਿਹਾ ਕਿ ਰੋਜ਼ ਹੀ ਜਪਜੀ ਸਾਹਿਬ, ਕਿਉਂਕਿ ਮੇਰਾ ਗੁਰੂ ਨਿਤ ਨਵੇਂ, ਮੇਰੇ ਗੁਰੂ ਦੀ ਬਾਣੀ ਦੀ ਤਸੀਰ ਐਸੀ ਹੈ کہن لگے بچیے اے ہے کی؟ کہن لگی پتا جی اے میرے گرو نانک دی بانی ہے۔ تے اگو بزرگ بابے دیا اکھاں وچوں اتھرو انج ڈگے جویں مانو چٹے موتی ڈگدے نے۔ کہن لگے بچڑیے اس بانی دے ارتھ کر کے دسیں گی اے دے ارتھ کی نے؟ تے بچی نے ارتھ شروع کیتے تے جدو ایتھے پہنچی نا کایا آرن ارتھ کر دی۔ کہن لگی پتا جی گرو نانک صاحب کہندے کایا آرن ساڈا شریر ایک لوہار دی پٹھی ہے جدے وچ لویا گرم کیتا جاندا ہے۔ آرن دا ارتھ ہوندا ہے پٹھی، من وچ لوہا، تے ساڈا من جڑا ہے اس پٹھی وچ لویا بن کے پیا ہے۔ شریر لوہار دی پٹھی ہے، من لوہا ہے۔ تے پتا جی گرو نانک صاحب کہتے ہیں پنچ اگن تے تلاگ رہی آکام کرود لو مو دی ہنکار دی پنجاں وکاراں دی اگ لگی ہے، تے کسے بندے دا من ورلے دا جڑا ثابت ہوئے، نہیں تے اس اگ نے ساڑ کے ختم کر دیتا ہے من۔ کایا آرن من وچ لوہا، پنچ اگن تے تلاگ رہی تے اگ بجھدی نہیں، کوئلے پاپ پڑے تس اوپر، پاپاں دے کولے پیندے نے، اگ ہور مچدی ہے، من جلیا، سنی چنت پئی۔ سنی او اوزار ہے جدے نال لوہار گرم لوہے نو پکڑدا ہے، چنتا دی سنی ہے، پاپاں دے کولے نے، من لوہا ہے وکاراں دی آگے۔ کہن لگی پیا منور، گرو نانک صاحب کہندے نے سڑ کے بالکل منور ہو گیا ہے۔ منور در تے او نکما لوہا کہ جڑا کسے کم نہیں آونا، پیا منور۔ تے بابے امرداس نے جب سنیا شبد پیا منور تے ایدیاں پوبا نکل گیا۔ کہن لگا بچیے جیڑے بچن تیرے گرو نے کہے سچ پوچھ، امرداس دا اندر بھی سڑ کے منور ہو چکا ہے، میں تا سڑے ہوئے لوہے دی طرح ہاں، مینو کتے بھی تھاں نہیں۔ تے بی بی امرو دے اگلے شبد سن، پتا جی گرو نانک دی اگلی گل تا سن لو، پیا منور جیڑا نکما لوہا سڑ چکا ہے کنچن پھر ہوگا ہے، وہ سونا بن سکتا ہے، پر شرط ایک کے جے گرو ملے تنہا، جے پورا گرو مل پوے وہ سڑے ہوئے لوہے نو ہی سونا بنا دیندا ہے۔ پر کیویں بناندا ہے؟ ایک نام امرت او دیوا ہے تو نانک ترشت سدہا، جے نام امرت دے دے تے سڑے ہوئے منا نو بھی قیمتی سونے ورگے بنا دیندا ہے۔ بابا امرداس کہن لگا بچیے گل تا تیری ٹھیک ہے کہ سڑے ہوئے لوہے بھی سونا بن سکتے ہیں، پر گل تا اوتے پھر اٹک گئی نا، پورا گرو ملے کتھوں؟ کیویں مینو کوئی سونے سونا بنا دے وے؟ ساتھ سنگت دیکھو گرو کے شبد وچ اینی طاقت جے، بانی وچ ایک پرمان ہوندا ہے گرو ارجن صاحب جی دا، کہندے جیڑا بندہ دنیا تو تنگ ہو جائے نا، جنوں سنسار دے لوک بالکل پسند نہ کرن، کئی واری بندہ پروار تو بھی دکھی ہوندا ہے تے پھر ایک آس نال جیندا ہے، چلو پروار نہیں نرنکار تے ہے نا، رب تے ہے نا۔ تے گرو پنچم پتا کہندے نے جڑا سنسار تو دکھی ہویا ہے تے نرنکار ول تر پیا ہے، تے جے نرنکار بھی کہہ کے تیرے ورگے نکمے نو میرے گھر وی تھاں نہیں، ہو جائے کتھے؟ جنوں سنسار نہیں رکھدا او نرنکار ول جاندا ہے، تے جنوں نرنکار کہہ دے تینوں میرے گھر وی تھاں نہیں، او کتھے جائے؟ تے ستگرو باڑی وچ کہن لگے سجنا دھیان دئی، جے سنسار نہیں رکھدا، نرنکار نہیں رکھدا، تے پورے گرو کے شبد نال جڑ جا، گرو کے شبد وچ اینی طاقت ہی، سنسار تے نرنکار دے تکیا ہویا نو وی گرو پوتر کر کے رب دی درگاہ وچ پروان کر دیندا ہے۔ باڑی وچ بچن آیا، حضور کہندے نے آپے قدرت ساج کہ آپے کرے وچار، اک کھوٹے اک کھرے، آپے پرکھن ہار، کھرے خزانے پائیے، کھوٹے سٹیاں بار بار، کھوٹے سچی درگاہ سٹیاں، کھوٹیاں نو سچی درگاہ وچوں وی باہر سر دتا، کس آگے کرے پکار، کدے کل جا کے کھوٹا رووے؟ تے صاحب کہندے ستگرو پچھے بھج پوے، اے آ کرنی سار، کیونکہ ستگرو کھوٹیو کھرے کرے شبد سوار نہار۔ گرو کول اے طاقت ہے، کھوٹے نو وی کھرا بنا دیندا ہے۔ کہن لگے بچیے من میرا منوری، گرو نانک دے چرنوں وچ مینوں لے جا، جدی بانی سن کے ٹکا ملیا تے جدا میں او دا ہو جاواں گا، او دن پتہ نہیں کنا کو آنند ملے گا۔ تے بی بی امرو نے ایک شبد کیا، کہن لگی پتا جی गुरु नानक साहब तो हो गए ने अंतर ध्यान, उन्हां दी जोत हुण मेरे पिता गुरु अंगद साहब दे अंदर विराजमान ने। मेरे पिता जी ने खडूर ते कहन लगे धीए जिथे गुरु नानक दी जोत है तू मैनू उथी लै जा, मैं हो सकदा तेरे पिता दे चरण परसा ते मेरे अंदर नू टिकाओ मिल जाए। उस वक्त बीबी अमरो ने कहा पिता जी गुरु पिता दा हुक्म है, साडी आग्या तो बिना घर नहीं आउणा, जे मैं चली गई ते गुरु पिता की कहणगे। ते बाबे अमरदास ने क्या कहन लगे धीए जिस गुरु की बाणी दे विच इना बैराग इनी कृपा है, जदों मेरे वर्गे सड़े हुए मनूर नू गुरु पारस दे कोल लैके जाएगी ना ते मैं तरला लैके कह देंगे दाता ए अमरो तेरे करके नहीं, असल विच मेरे वर्गे सड़े हुए मनूर वास्ते आई, तू चल ता सही। अज एक बीबी जड़ी बाणी विच रंगी है, चेते रखियो जे किते बीबियां बाणी नाल जुड़ जान ना ते पूरे दा पूरा घर तब्दील हो सकदा है। ध्यान दिया जे गुरमत विच बड़ी वड्डी थां है, बेबे नानकी बाणी नाल जुड़ी है ते गुरु नानक कहिंदा रबाब मैं बेबे दे रुपइयां दी लैणी है। कमाल दी गल बीबी अमरो बाणी नाल जुड़ी है ते बाबा अमरदास जिहड़ा नगूरा है अज उस बीबी दी पढ़ी हुई बाणी उस बीबी दा कमाया होया जीवन उस बाबे बजुर्ग नूं गुरु दे घर विच लैके जा रहे। एक नहीं बेअंत उदाहरणा ने, माता खीवी बीबी है जिन्हू सत्ता बलवंत कहिंदा मां जदों तेरे लंगर विच आ के बहिंदे आ ते अंज लगदा जिवें धुप विच सड़े हुए बंदे नूं संघने पत्तियां वाला रुख उहदी छां मिल गई होवे। ध्यान रखना बीबी भानी है बाणी नाल जुड़ी है जिहड़ी पिता दी सेवा करके कहिंदी है जान ना देसा सोडियां खोरस आजार ना जरिया जावे। बीबी कदी तको वीरो वल किन्नी कु गुरमत ने रंगी है, जे घर पुत्र पैदा होए ते बीबी वीरो दे पुत्र कुर्बानी पै करदे ने। माता गुजरी वल तको, माता साहिब कौर वल तको, माता सुंदरी वल तको, कदी ओ बीबी शरण कौर वल तको जिहड़ी चमकौर दी गड़ी विच शहीदां दा संस्कार पई करदी है, कदी उस बीबी हर शरण कौर वल तको जिहड़ी जमराव दे किले विचों संदेश लैके पशावर दी धरती ते पहुंचदी वी हरी सिंह नलवे दे कोल। खैर एक बीबी ने बाणी पढ़ी उहदा कमाया होया जीवन अगे अगे बीबी अमरो पिछे पिछे बजुर्ग बाबा अमरदास जिहदी उम्र 7 साल दे करीब है ते कहन लगे बच्चिए मैं बैठना वा बाहर ते तू घर जाके पिता तो पुछ के आ कि अज तेरे दर ते एक नगुरा आया, तेरे दर ते एक मनूर आया, तेरे दर ते एक वाहगुरु तो विछड़िया होया आया, विछड़िया नू मनाण वालिया नगुरिया दी मैल लाण वालिया मनूरा तो कंचन करन वालिया इस बुढ़े बाबे दी उम्र कंधी उत्ते रुखड़ा है, जे त्रुठा ते अज इहनू अपने चरणा नाल जोड़ लै। बीबी अमरो घर चली गई, कहिंदे ने गुरु अंगद साहिब बैठे ने, जा के पिता गुरु दे चरणा विच नमस्कार कीती आशीष दित्ती पिता ने। कहन लगे बच्चिए बिना बुलाया तो पहुंची है? कहन लगी सतगुरु आप नहीं, अज एक जग्यासु तड़फदा पियाई तेरे चरणा दी छू चांदा है। ते सतगुरु गुरु अंगद साहिब कहन लगे धीए 3 दिन हो गए ने ओदे होकियां ने मैनू आराम नहीं करन दिता, हुण जदों मिलन दा समा आया ओनू बाहर बिठा के आ गई है, आ देख मैं अज सवेर तो ओदी इंतजार पिया करना। जदों गुरु नाल नेह होवे ते गुरु भी सिख दी इंतजार करदा जे। साध संगत बाबा अमरदास गया कदी पहला गए सन जिदन भतीजे दा विआह सी, ओदन भाई लैणे नू गलवकड़ी पा के मिलिया सी कुड़माचारी दे नाते नाल, ते अज गुरु अमरदास ने देखिया बजुर्ग बाबे दे केस दुध वर्गे चिट्टे ने, मोढे ते परना रखिया ते सिर उत्ते खद्दर दा जिहड़ा कपड़ा ओ बन्निया दस्तारा, ते किन्ने अखां रो रो के सुजियां पईयां ने। ते जदों गुरु अंगद साहिब दे दर्शन कीते पहला आवाज गूंजदी सी इन्नी उम्र लंघ गई तू नगुरा, हुण कन्नां विच आवाज गूंजदी है भया मनूर कंचन फिर होवे जे गुरु मिले तनेहा। हुण जदों आवाज गूंजी कन्नां विच ते गुरु अंगद साहिब अगो गलवकड़ी विच लैण लगे ਤੇ ਬਜ਼ੁਰਗ ਬਾਬਾ ਗਲਵੱਕੜੀ ਵਿੱਚੋਂ ਨਿਕਲ ਗਿਆ ਤੇ ਚਰਨਾਂ ਤੇ ਡੇਕੇ ਅੱਖਾਂ ਦੀਆਂ ਨਈਆਂ ਨਾਲ ਇਹਨਾਂ ਅੱਖਾਂ ਦੇ ਨੀਰ ਨਾਲ ਚਰਨ ਧੋ ਦਿੱਤੇ। ਸਾਹਿਬ ਕਹਿਣ ਲੱਗੇ ਬਾਬਾ ਜੀ ਤੁਸੀਂ ਕੁੜਮ। ਕਹਿਣ ਲੱਗੇ ਦਾਤਾ ਕੁੜਮਾਚਾਰੀ ਦਾ ਨਾਤਾ ਮੈਂ ਛੱਡ ਕੇ ਆਇਆ, ਅੱਜ ਅਮਰਦਾਸ ਉਹ ਨਹੀਂ ਜਿਹਦਾ ਭਤੀਜਾ ਤੇਰੇ ਘਰ ਵਿਆਹਿਆ, ਅੱਜ ਅਮਰਦਾਸ ਤਾਂ ਉਹ ਵੇ ਜਿਹੜਾ ਨਗੁਰਾ ਤੇ ਤੇਰੇ ਚਰਨਾਂ ਵਿੱਚੋਂ ਦਾਤਾ ਮੈਂ ਸ਼ਬਦ ਦੀ ਦਾਤ ਲੈਣਾ ਆ। ਕੁੜਮ ਬਣ ਕੇ ਨਹੀਂ, ਜਗਿਆਸੂ ਬਣ ਕੇ ਆਇਆ। ਕੁੜਮ ਬਣ ਕੇ ਨਹੀਂ, ਮਨੂਰ ਬਣ ਕੇ ਆਇਆ। ਕੁੜਮ ਬਣ ਕੇ ਨਹੀਂ, ਇੱਕ ਵਿਛੜਿਆ ਹੋਇਆ ਤੇਰੇ ਚਰਨਾਂ ਵਿੱਚ ਆਇਆ। ਜੇ ਮੇਰ ਦੇ ਘਰ ਵਿੱਚ ਆਏ ਇਸ ਨਗੁਰੇ ਦੇ ਅੰਦਰ ਦੀ ਮਹਿਲ ਨੂੰ ਉਤਾਰ ਦੇ। ਬਾਬੇ ਅਮਰਦਾਸ ਨੇ ਚਰਨ ਧੋ ਦਿੱਤੇ ਗੁਰੂ ਅੰਗਦ ਸਾਹਿਬ ਦੇ। ਮੇਰੇ ਸਤਿਗੁਰੂ ਨੇ ਸੀਸ ਤੇ ਹੱਥ ਰੱਖਿਆ, ਪਤਾ ਨਹੀਂ ਹੱਥ ਰੱਖਣ ਦੀ ਦੇਰ ਸੀ, ਬਾਬੇ ਅਮਰਦਾਸ ਦੇ ਅੰਦਰ ਨੂੰ ਟਿਕਾ ਮਿਲ ਗਿਆ, ਅੰਦਰ ਬਿਲਕੁਲ ਟਿਕ ਗਿਆ ਤੇ ਗੁਰੂ ਅੰਗਦ ਸਾਹਿਬ ਪਰਤ ਕੇ ਬੋਲੇ ਨਹੀਂ। ਬਾਬਾ ਅਮਰਦਾਸ ਦੀਵਾਨ ਵਿੱਚ ਬੈਠੇ, ਉਸ ਤੋਂ ਬਾਅਦ ਇਕਾਂਤ ਵੀ ਚਲੇ ਗਏ। ਗੁਰੂ ਅੰਗਦ ਸਾਹਿਬ ਦੇ ਚਰਨਾਂ ਦਾ ਧਿਆਨ ਟਿਕਾਈ ਰੱਖਿਆ। ਕਿੰਨੇ ਦਿਨ ਲੰਘ ਗਏ, ਗੁਰੂ ਅੰਗਦ ਸਾਹਿਬ ਬਿਲਕੁਲ ਨਹੀਂ ਬੁਲਾਇਆ ਬਾਬੇ ਅਮਰਦਾਸ ਨੂੰ ਤੇ ਅੱਜ ਲੰਗਰ ਵਿੱਚ ਬਾਬਾ ਅਮਰਦਾਸ ਆਇਆ ਤੇ ਭਾਈ ਜੋਧ ਰਸੋਈਆ ਜਿਹਨੂੰ ਦੇਵਤੇ ਦੀ ਪਦਵੀ ਹਜ਼ੂਰ ਨੇ ਦਿੱਤੀ ਉਹਦੇ ਚਰਨਾਂ ਵਿੱਚ ਖਲੋ ਕੇ 7 ਸਾਲ ਦੇ ਬਾਬੇ ਨੇ ਕਿਹਾ, ਭਾਈ ਜੋਧ ਮੈਂ ਪਹਿਲੀ ਵਾਰੀ ਆਇਆ, ਮੈਨੂੰ ਪਤਾ ਨਹੀਂ ਇਸ ਘਰ ਦੀ ਮਰਿਆਦਾ ਦਾ, ਮੈਂ ਕਹਿੰਦਾ ਵਾ ਜਿਵੇਂ ਤੁਸੀਂ ਸੇਵਾ ਕਰਦੇ ਹੋ ਮੈਂ ਵੀ ਸੇਵਾ ਕਰਾਂ, ਮੈਨੂੰ ਕੁਝ ਸੇਵਾ ਦੇ ਸਕਦੇ? ਕਹਿਣ ਲੱਗਾ ਬਾਬਾ ਤੇਰਾ ਸਰੀਰ ਵਡੇਰਾ, ਦੇਖ ਲੈ ਭਾਂਡਿਆਂ ਵਿੱਚ ਖਲੋ ਜਾ ਕਰ, ਬਰਤਨ ਮਾਂਜ ਲੈ, ਟੱਪੜ ਝਾੜ ਦਿਆ ਕਰ, ਜਾਂ ਕਿਤੇ ਲੰਗਰ ਵਿੱਚ ਲੱਕੜਾਂ ਅੱਗੇ ਡਾਹ ਦਿਆ ਕਰ, ਚੁੰਬਿਆਂ ਵਿੱਚ ਚੁੱਲ੍ਹੇ ਵਿੱਚ ਲੱਕੜ ਅੱਗੇ ਕਰਿਆ ਕਰ। ਤੇ ਬਾਬੇ ਦੀ ਨਜ਼ਰ ਪੈ ਗਈ ਪਿੱਤਲ ਦੀ ਗਾਗਰ ਤੇ। ਕਹਿਣ ਲੱਗਾ ਜੋਧ ਮੈਨੂੰ ਦੱਸੇਗਾ ਗੁਰੂ ਸਾਹਿਬ ਨੂੰ ਇਸ਼ਨਾਨ ਕਿੱਥੇ ਕਰਾਉਂਦੇ ਨੇ? ਕਹਿਣ ਲੱਗੇ ਸਤਿਗੁਰੂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਨੇ, ਸੇਵਕ ਗਾਗਰ ਪਾਣੀ ਦੀ ਭਰ ਕੇ ਉੱਥੇ ਪਹੁੰਚ ਜਾਂਦਾ। ਤੇ ਬਾਬੇ ਨੇ ਇੱਕ ਕੱਪੜੇ ਦਾ ਲਿਆ ਉਹਨੂੰ, ਦੂਜੀ ਪਕੜ ਲਈ ਪਿੱਤਲ ਦੀ ਗਾਗਰ। ਕਹਿਣ ਲੱਗਾ ਜੋਧ ਅੱਜ ਤੋਂ ਬਾਅਦ ਅੰਮ੍ਰਿਤ ਵੇਲੇ ਮੇਰੇ ਗੁਰੂ ਦਾ ਇਸ਼ਨਾਨ ਮੈਂ ਕਰਾਉਣਾ ਕਰਾਂਗਾ, ਮੇਰਾ ਦਿਲ ਕਰਦਾ ਮੈਂ ਅੰਮ੍ਰਿਤ ਵੇਲੇ ਆਪਣੇ ਗੁਰੂ ਕੀ ਕਿਰਪਾ ਲਾ। 7 ਸਾਲ ਦਾ ਬਜ਼ੁਰਗ ਬੰਦਾ, ਹੱਦ ਹੋ ਗਈ, ਮਥਿਆਸ ਨਹੀਂ ਕਿ ਸਵਾਹ ਦੀ ਚੂੰਡੀ ਸੱਟੀ ਤੇ ਬੰਦਾ ਬਣ ਗਿਆ, ਕੰਨ ਦੀ ਮੈਲ ਕੱਢੀ ਤੇ ਬੁਲਾੜਾ ਦੇਵਤਾ ਪ੍ਰਗਟ ਹੋ ਗਿਆ, ਇਹ ਪ੍ਰਤੱਖ ਇਤਿਹਾਸ ਹੈ। 7 ਸਾਲ ਦੇ ਬਾਬੇ ਦੇ ਮੋਢੇ ਤੇ ਗਾਗਰ। ਇਤਿਹਾਸ ਕਹਿੰਦਾ ਕਿ ਪਿਛਲੇ ਪੈਰ ਇਹਨਾਂ ਨੇ ਬਿਆਸ ਦਰਿਆ ਕੋਲ ਜਾਣਾ, ਖਡੂਰ ਤੋਂ ਬਿਆਸ ਜਾਣਾ, ਆਪ ਇਸ਼ਨਾਨ ਕਰਨਾ ਤੇ ਕਹਿੰਦੇ ਨੇ ਉਸ ਵਕਤ ਪਾਣੀ ਦੀ ਗਾਗਰ ਭਰ ਕੇ ਮੋਢੇ ਤੇ ਰੱਖਣੀ, ਰਾਤ ਨੂੰ ਤੁਰਨਾ ਬਿਆਸ ਪਹੁੰਚਣਾ, ਅੰਮ੍ਰਿਤ ਵੇਲੇ ਗੁਰੂ ਅੰਗਦ ਸਾਹਿਬ ਦੇ ਉੱਠਣ ਤੋਂ ਪਹਿਲਾਂ ਪਾਣੀ ਦੀ ਗਾਗਰ ਲੈ ਕੇ ਪਹੁੰਚ ਜਾਣਾ। ਤੇ ਕਈ ਵਾਰੀ ਸੋਚੀਦਾ ਬਾਬਾ ਅਮਰਦਾਸ ਇਹਨਾਂ 12 ਸਾਲਾਂ ਵਿੱਚ ਕਿਹੜੇ ਸਮੇਂ ਤੂੰ ਆਰਾਮ ਕੀਤਾ ਹੋਵੇਗਾ ਰਾਤ ਨੂੰ, ਕਿਉਂਕਿ ਤੇਰੀ ਤਾਂ ਸਾਰੀ ਰਾਤ ਆਉਣ ਤੇ ਜਾਣ ਵਿੱਚ ਨਿਕਲ ਜਾਂਦੀ ਹੋਵੇਗੀ। ਗਾਗਰ ਭਰ ਕੇ ਲਿਆਉਣੀ ਤੇ ਗੁਰੂ ਦੇ ਉੱਠਣ ਤੋਂ ਪਹਿਲਾਂ ਪਹੁੰਚ ਜਾਣਾ ਤੇ ਕਹਿੰਦੇ ਇਸ਼ਨਾਨ ਕਰਾਉਣਾ। ਕੁਝ ਦਿਨ ਇਸ਼ਨਾਨ ਕਰਾਇਆ, ਪਤਾ ਨਹੀਂ ਰੱਬ ਇੰਨਾ ਕੁ ਸੇਵਾ ਵਿੱਚੋਂ ਆ ਗਿਆ। ਕਹਿ ਦਿੱਤਾ ਗੁਰੂ ਅੰਗਦ ਸਾਹਿਬ ਜੀ ਇੱਕ ਸੇਵਾ ਮੈਨੂੰ ਹੋਰ ਦੇ ਦਿਓ। ਜਿਹੜੀ ਸੇਵਾ ਕਰਦੀ ਸੀ ਮਾਂ ਖੀਵੀ, ਉਹ ਸੇਵਾ ਸੀ ਗੁਰੂ ਅੰਗਦ ਸਾਹਿਬ ਦੇ ਬਸਤਰ ਧੋਣੇ। ਕਹਿਣ ਲੱਗੇ ਇੱਕ ਤਾਂ ਬਜ਼ੁਰਗ ਬਾਬੇ ਨੇ ਪਾਣੀ ਦੀ ਗਾਗਰ ਲੈਣੀ ਤੇ ਦੂਜਾ ਮਾਤਾ ਖੀਵੀ ਦੇ ਚਰਨਾਂ ਵਿੱਚ ਖਲੋ ਕੇ ਕਿਹਾ। ਕਹਿਣ ਲੱਗੇ ਮਾਂ, ਮਾਂ ਸ਼ਬਦ ਵਰਤਿਆ, ਇੱਕ ਕਿਰਪਾ ਮੇਰੇ ਤੇ ਕਰ ਦੇ, ਇਸ ਬੁੱਢੇ ਤੇ ਬੜੀ ਕਿਰਪਾ ਤੁਸਾਂ ਕੀਤੀ ਹੈ। ਜਿਹੜੇ ਗੁਰੂ ਅੰਗਦ ਸਾਹਿਬ ਦੇ ਬਸਤਰ ਹੁੰਦੇ ਨੇ ਨਾ, ਇਹਨਾਂ ਮੈਲੇ ਬਸਤਰਾਂ ਦੀ ਮੈਨੂੰ ਸੇਵਾ ਦੇ ਦੇ, ਕਿਉਂਕਿ ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਲਾ ਕੇ ਰੱਖ ਦੇਵੇਗੀ। ਸ਼ਬਦ ਬੜੇ ਪਿਆਰੇ ਸਨ, ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਧੋ ਦੇਗੀ। ਗਾਗਰ ਪਾਣੀ ਦੀ ਤੇ ਗੁਰੂ ਅੰਗਦ ਸਾਹਿਬ ਦੇ ਕੱਪੜੇ ਧੋਣੇ। ਤੇ ਕਹਿੰਦੇ ਨੇ ਸਮਾਂ ਲੰਘੀ ਗਿਆ, ਬਾਬਾ ਅਮਰਦਾਸ ਪ੍ਰੇਮ ਨਾਲ ਭਿੱਜ ਕੇ ਸੇਵਾ ਕਰਨ ਲੱਗ ਪਏ। ਸਾਧ ਸੰਗਤ ਇੱਕ ਬਚਨ ਕੁਝ ਕੁ ਇਤਿਹਾਸ ਵਿੱਚੋਂ ਮਿਲਦਾ, ਇੱਥੋਂ ਤੱਕ ਕਿ ਇੰਨੀ ਸੇਵਾ ਵਿੱਚ ਪੁੱਗ ਗਏ, ਜਦੋਂ ਬਾਬਾ ਅਮਰਦਾਸ ਲੰਘਦੇ ਸਨ ਮੁਰਦਿਆਂ ਦੀਆਂ ਹੱਡੀਆਂ ਤੇ ਚਰਨ ਪੈ ਜਾਣੇ ਤੇ ਕਹਿੰਦੇ ਉਹਨਾਂ ਦੇ ਪਿੰਜਰਾਂ ਵਿੱਚ ਵੀ ਰੂਹ ਜਿਹੜੀ ਬੋਲਣ ਲੱਗ ਪੈਂਦੀ ਸੀ। ਇੰਨੀ ਕਮਾਈ ਕੀਤੀ। ਕਵੀ ਸੰਤੋਖ ਸਿੰਘ ਨੇ ਵੀ ਦੱਸਿਆ 12 ਸਾਲ ਗਾਗਰ ਧੋਈ। ਪਰ ਮੈਂ ਇੱਕ ਅਰਜ਼ ਕਰਾਂ, ਬਾਬੇ ਦੀ ਸੇਵਾ ਕਰਨ ਦਾ ਢੰਗ ਸੀ। ਇੱਕ ਬਾਣੀ ਵਿੱਚ ਬਚਨ ਆਉਂਦਾ,
1: सतगुरु की सेवा सफल है जे को करे चित लाए। हुण जे कली जी एनी को गल कहीए जी बाबे ने पानी धो के गद्दी लै ली, पर मैं एक बेनती करा अपने पिंडां विच झूर जिहड़े ने ना उन्हां दा विचार इहदा कीता ही होवे, सवेरे भी पानी धोना शाम नूं भी पानी धोना, उन्हां नूं भी गद्दी किसे ने दित्ती? कली पानी धोण की गल नहीं, पंक्ति वल ध्यान दिओ, सतगुरु की सेवा सफल है जे को करे चित लाए। ते सानू हर एक नूं पहरा देना चाहिए, जदों तू गुरु की सेवा करे ए मत सोची मैं फलाने बंदे दे इन्ने भांडे मांजे, भांडे संगत ते होण ते चित तेरा होवे मैं गुरु नानक दे भांडे पिया मांजना, चित गुरु वल। बाबे अमरदास दे मोढे ते गागर, चित गुरु वल। 12 साल गागर धोई ते अज अमृत वेले जदों गागर लैके तुरिया बाबा, ते इन्ना कु बाणी विच रच गए ਭੱਟਾਂ ने बड़े प्यारे बचन कहे, कहिंदे गुरु अमरदास जिहड़ी तुसी पढ़ाई कीती ना ओह भी एक वाहिगुरु दे नाम दी कीती। कहिंदे जदों तेरे नेत्र खुलदे सन गागर चुके उदों तेरे नेत्रां विचों एक तो बिना दूजा दिसदे कोई नहीं सी, जदों तुसी मुख विचों बोलदे सो वाहिगुरु तो बिना दूजा है ही नहीं। ते बाबा अमरदास पहली गल तां कदी तुसी टिके नहीं, जे टेके किते अख लग गई सुपना आ गया तेन सुपना भी एक तो बिना दूजे का आंदा कोई नहीं। भट्टा ने कमाई की गल करदिया क्या, तै पढ़ियो एक मन धरियो एक, कर एक पछाणियो नैण बैण मोय एक, एक दो खाए न जाण्यो, सुपन एक परपख एक, एक समय लीणो, तीस एक अरपंच सिद्ध तै तीस न खीणो, इको जे लाख लखो अलख है एक एक कर वरण्यो, गुरु अमरदास जाल भड़े तू एक लोड़ है एक मन्यो। अज जदों गागर भर के तुरे उधर तूफान है बिजली चमकदी है, ते उधर बाबे ने भी निश्चा किया मैं गुरु दे इशनान तो पहला पानी पहुंचा देने। किन्ने तुरदे पहुंचे खडूर, सानू सब नू पता है खड्डी विच डिगे ने, ते जुलाए ने इन्नी आवाज दे के पुछया कौन इस वेले, ते अंदरों जुलाई ने बोल के क्या कह लगा कौन होना है, अमरू नथावा जेड़ा टुकड़िया की खातर कुड़मां दे दर ते बैठा होया, जेड़ा रोटी की खातर इतने दिन रात गागर चुकी फिरदा जिन्हों चैन नहीं। जदों शब्द वरत्या नथावा ते बाबे अमरदास ने कहा नहीं चलिए, तू मैनू जो मर्जी कहे पर नथावा ना कहीं, क्योंकि जेड़ा गुरु नानक का हो गया वह कभी नथावा नहीं हुंदा, सी मैं कभी नथावा, पर जिदन का गुरु अंगद साहब के दर से आ गए उदन भी मेरे नथावे की थां गुरु नानक बन गए, मैं नथावा नहीं मेरी थां गुरु नानक। गागर डिगी पर पानी नहीं डुलन दिता, गुरु अंगद साहब का किवाड़ खुलिया, सतगुरु ने दरवाजा खोलिया ते पुछया अमरदास अज इनी देर मिल क्यों, क्यों देरी होगी? बोले कुछ नहीं, सिर्फ अखां विचों नीर सी ते मन कह रहा सी मना देख अज ता शरीर भी जवाब दे जांदा। हजूर ने झंझोर के पुछया अमरदास देरी क्यों, ते चरण पकड़ के क्या दाता शरीर वडेरा अज ता पानी दी गागर लेंदिया डिग पिया, जदों शब्द वरत्या डिग पियावां, ते सतगुरु ने छाती न ला के क्या अमरदास मैं इस दिन की इंतजार भी सा, कदों तू डिगे मैं तेन डिगे हुए नु गुरु नानक दा तक दे दिया। डिगना ही तो मुश्किल, बंदा डिगन लई तैयार नहीं। रमन से शब्द अंदर कह लगे देख अमरदास तू कहना मैं डिगा वे, जदों फल पक जांदा पक्कण तो बाद जमीन ते डिगदा, ते फल उन्हां रुखां दे पकदे ने जिन्हां ने सर्दी नू गर्मी नू झक्खड़ नू कक्कर नू पिंडे ते हंडाया, तू 12 साल सेवा की डिगा किथे वे? कह लगा दाता खड्डी विच, ते शब्द वरते एक विद्वान सज्जन ने, हजूर कह लगे खड्डी माड़ी नहीं, तेनू खड्डी विच डिगे नू मैं गद्दी दियागा, खड्डी तो गद्दी बन गई, तू गागर चुकी अज गागर ने तेनू दुनिया विच उजागर कर दे, गागर ने उजागर कर दिता खड्डी ने गद्दी दे दिती, ते अज दे दिन प्यारे जिहड़ा कल लंघिया मेरे गुरु अमरदास नू चिट्टे बस्त्र पहनाए, दुत वर्गा चिट्टा दाड़ा है, ते जदों चिट्टे बस्त्र पहना दिते गुरु अंगद साहब ने प्यार नाल सिंघासन ते बिठाया, ਤੇ ਸੰਗਤ ਵਿੱਚ ਭਰੀ ਵਿੱਚ ਕਿਹਾ ਮੇਰੇ ਪੁੱਤਰੋ ਮੇਰੇ ਸਿੱਖੋ ਮੇਰੇ ਭਰਾਵੋ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਤਖ਼ਤ ਦਾ ਮਾਲਕ ਬਜ਼ੁਰਗ ਬਾਬਾ ਅਮਰਦਾਸ ਅੱਜ ਤੋਂ ਬਾਅਦ ਅੰਗਦ ਦੇ ਦਰਸ਼ਨ ਤੁਸੀਂ ਗੁਰੂ ਅਮਰਦਾਸ ਵਿੱਚੋਂ ਕਰਨੇ। ਪਹਿਲੀ ਨਮਸਕਾਰ ਗੁਰੂ ਅੰਗਦ ਸਾਹਿਬ ਨੇ ਕੀਤੀ। ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋ ਗਏ, ਮੈਂ ਸਿਰਫ 5-4 ਮਿੰਟ ਕਹਿ ਕੇ ਸਮਾਪਤੀ ਕਰਨਾ। ਜੇ ਗੁਰੂ ਅਮਰਦਾਸ ਦੇ ਪੂਰੇ ਦਰਸ਼ਨ ਕਰਨੇ ਜੇ ਨਾ, ਤੇ ਭੱਟਾਂ ਦੇ ਸਵਈਆਂ ਵਿੱਚ 22 ਸਵਈਏ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਨੇ। ਇੱਕ ਸ਼ਬਦ ਭੱਟ ਨੇ ਬੜਾ ਸੋਹਣਾ ਕਿਹਾ, ਕਹਿਣ ਲੱਗੇ ਇਹ ਮਿੱਤਰੋ ਜੇ ਤੁਸੀਂ ਸਫਲ ਹੋਣਾ ਤੇ ਗੁਰੂ ਅਮਰਦਾਸ ਦੇ ਦਰਸ਼ਨ ਕਰੋ। ਕਹਿਣ ਲੱਗੇ ਆਪਣੀਆਂ ਅੱਖਾਂ ਨੂੰ ਆਪਣੀ ਜ਼ਬਾਨ ਨੂੰ ਇਹ ਰਸਨਾ, ਜੇ ਤੂੰ ਸਫਲ ਹੋਣਾ ਤੇ ਗੁਰੂ ਅਮਰਦਾਸ ਕਿਆ ਕਰ ਧੰਨ ਗੁਰੂ ਅਮਰਦਾਸ, ਜੇ ਕੰਨੋ ਤੁਸੀਂ ਸਫਲ ਹੋਣਾ ਗੁਰੂ ਅਮਰਦਾਸ ਦੀ ਬਾਣੀ ਸੁਣੋ, ਜੇ ਚਰਨੋ ਤੁਸੀਂ ਪਵਿੱਤਰ ਹੋਣਾ ਤੇ ਗੁਰੂ ਅਮਰਦਾਸ ਦੇ ਰਾਹ ਤੇ ਤੁਰੋ, ਤੇ ਕਹਿਣ ਲੱਗੇ ਜੇ ਦੋ ਹੱਥਾਂ ਨੂੰ ਪਵਿੱਤਰ ਕਰਨੀ ਤੇ ਗੁਰੂ ਅਮਰਦਾਸ ਦੇ ਚਰਨ ਘੁੱਟ ਕੇ ਪਕੜਨਾ, ਜੇ ਹਿਰਦੇ ਨੂੰ ਪਵਿੱਤਰ ਕਰਨੀ ਤੇ ਹਿਰਦੇ ਵਿੱਚ ਗੁਰੂ ਅਮਰਦਾਸ ਦੀ ਬਾਣੀ ਨੂੰ ਟਿਕਾ। ਭੱਟ ਨੇ ਸ਼ਬਦ ਕਿਹਾ ਚਰਨ ਤਾਂ ਪਰ ਸਕਿਆਤ ਚਰਨ ਗੁਰ ਅਮਰ ਪਵੱਲ ਰਹੇ, ਹੱਥ ਤਾਂ ਪਰ ਸਕਿਆਤ ਹੱਥ ਲੱਗੇ ਗੁਰ ਅਮਰ ਪੈ, ਜੀ ਤਾਂ ਪਰ ਸਖਿਆਤ ਜੀ ਗੁਰ ਅਮਰ ਭੜੀਜੈ, ਨੈਣ ਤਾਂ ਪਰ ਸਖਿਆਤ ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪਰ ਸਖਿਆਤ ਸਰਵਣ ਗੁਰ ਅਮਰ ਸੁਣੀਜੈ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਕਹਿਣ ਲੱਗੇ ਹੀਓ ਤਾਂ ਪਰ ਸਖਿਆਤ ਜੇ ਹਿਰਦੇ ਨੂੰ ਪਵਿੱਤਰ ਕਰਨੀ ਤੇ ਹਿਰਦੇ ਵਿੱਚ ਗੁਰੂ ਅਮਰਦਾਸ ਨੂੰ ਟਿਕਾਲੈ। ਤੇ ਪੁੱਛਿਆ ਇਹਦੇ ਪਰਸਨਲ ਹੋਵੇਗਾ ਕੀ, ਤੇ ਅਗਲਾ ਸਵਈਆ ਸੀ ਗੁਰੂ ਅਮਰਦਾਸ ਪਰਸਿਆ ਤੋਂ ਪਾਤਕ ਬਿਨਾਸ਼ ਹੈ, ਗੁਰੂ ਅਮਰਦਾਸ ਦੇ ਚਰਨ ਧਰਤੀ ਤੇ ਪੈ ਗਏ ਧਰਤੀ ਦੇ ਪਾਪ ਦੂਰ ਹੋ ਗਏ, ਗੁਰੂ ਅਮਰਦਾਸ ਪਰਸੀਆਂ ਸਿੱਧ ਸਾਧਕ ਆਸਾਸ ਹੈ, ਗੁਰੂ ਅਮਰਦਾਸ ਪਰਸੀਆਂ ਧਿਆਨ ਲਈਆਂ ਪਾਉਣ ਤੇ ਗੁਰੂ ਅਮਰਦਾਸ ਦੇ ਪਰਸਨਲ ਧਿਆਨ ਜੁੜ ਜਾਂਦਾ, ਗੁਰ ਅਮਰਦਾਸ ਪਰਸੀਆ ਅਭਾਉ ਲੱਭਦਾ, ਨਿਰਭੈਤਾ ਮਿਲਦੀ ਹੈ, ਗਉ ਚੁੱਕਾ ਜਨਮ ਮਰਨ ਦਾ ਚੱਕਰ ਮਿਟ ਜਾਂਦਾ। ਅਗਲਾ ਬਚਨ ਸੀ ਇੱਕ ਦਿਨ ਦਰ ਤੇ ਇੱਕ ਨਾਲ ਪਛਾਣ ਆ ਜਾਂਦੀ ਹੈ, ਇੱਕ ਦਿਨ ਦੁੱਗਣ ਜੋ ਤੌਰ ਹੈ, ਜਾਤ ਮੰਤਰ ਮਾਨ ਵਹਿਲ ਹੈ, ਜਾਲਪਾ ਪਦਾਰਥ ਇਤੜੇ ਗੁਰੂ ਅਮਰਦਾਸ ਦਿੱਠੈ ਮਿਲੈ। ਜਦੋਂ ਗੁਰੂ ਅਮਰਦਾਸ ਦੀ ਮਹਿਮਾ ਕੀਤੀ ਤੇ ਭੱਟਾਂ ਨੇ ਅੰਤਲਾ ਬਾਹੀਆਂ ਸਵਈਆ ਜਿਹੜਾ ਕਿਹਾ, ਬਸ ਗੱਲ ਹੀ ਕੋਈ ਨਾ ਰਹਿਣ ਦਿੱਤੀ। ਪੁੱਛਿਆ ਗੁਰੂ ਅਮਰਦਾਸ ਦੇ ਕਿੰਨੇ ਕੁ ਗੁਣ ਨੇ, ਤੇ ਭੱਟ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਕਹਿਣ ਲੱਗਾ ਮੀਂਹ ਪੈਂਦਾ, ਮਨੁੱਖ ਇਹ ਤਾਂ ਦੱਸ ਦਏਗਾ ਅੱਜ ਮੀਂਹ ਪੈਣਾ, ਪਰ ਇਹ ਨਹੀਂ ਦੱਸੇਗਾ ਅੱਜ ਬੱਦਲਾਂ ਵਿੱਚੋਂ ਕਿੰਨੇ ਹਜ਼ਾਰ ਕਿੰਨੇ ਕਰੋੜ ਬੂੰਦਾਂ ਡਿੱਗਣੀਆਂ, ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਫੁੱਲਾਂ ਦੀ ਗਿਣਤੀ ਨਹੀਂ, ਆ ਧਰਤੀ ਦੇ ਰੁੱਖਾਂ ਦੀ ਗਿਣਤੀ ਨਹੀਂ, ਸਮੁੰਦਰ ਦੀਆਂ ਉੱਠਦੀਆਂ ਲਹਿਰਾਂ ਨੂੰ ਕੋਈ ਨਹੀਂ ਗਿਣ ਸਕਦਾ, ਪਰ ਕਹਿਣ ਲੱਗੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕੋਈ ਅਡੋਲ ਸਮਾਧੀ ਲਾ ਕੇ ਬੱਦਲਾਂ ਦੀਆਂ ਕਣੀਆਂ ਨੂੰ ਵੀ ਗਿਣ ਲੈ ਮੀਂਹ ਪੈਣ ਲੱਗ ਵਕਤ, ਬਸੰਤ ਦੀ ਰੁੱਤ ਵਿੱਚ ਇੱਕ ਇੱਕ ਫੁੱਲ ਨੂੰ ਵੀ ਗਿਣ ਲੈ, ਬਨਾਸਪਤੀ ਨੂੰ ਵੀ ਗਿਣ ਲੈ, ਸਮੁੰਦਰ ਦੀਆਂ ਲਹਿਰਾਂ ਦੀ ਵੀ ਗਿਣਤੀ ਕਰ ਲੈ, ਪਰ ਗੁਰੂ ਅਮਰਦਾਸ ਜਿੰਨੀ ਕੁ ਸੇਵਾ ਤੇ ਸਿਮਰਨ ਤੂੰ ਕਰ ਚੁੱਕਿਆ, ਬੰਦਾ ਜਿੰਨੀ ਮਰਜ਼ੀ ਵਾਹ ਲਾ ਲੈ, ਇੱਕ ਦਾਵਾ ਕਰਨੀ ਹੈ ਤੇਰੇ ਗੁਣਾਂ ਦਾ ਅੰਤ ਕਿਸੇ ਨਹੀਂ ਹੋ ਪਾਉਂਦਾ। ਭੱਟ ਨੇ ਤਾਂ ਹੀ ਕਿਹਾ ਕੰਨ ਹਰ ਬੂੰਦ ਅਰਥ ਬੱਦਲਾਂ ਦੀਆਂ ਕੜੀਆਂ, ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੇ, ਰਸ ਕਿਰਨ ਉਤਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਦ ਜਨ ਭਲ ਉਣੇ ਜੋ ਗਾਵੇ, ਪਰ ਨਾਲ ਕਹਿ ਦਿੱਤਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋ ਬਣ ਆਵੇ, ਤੇਰੇ ਗੁਣਾਂ ਦਾ ਕੋਈ ਅੰਤ ਨਹੀਂ। ਆਓ ਪਿਆਰਿਓ, ਉਸ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ 17 ਰਾਗਾਂ ਵਿੱਚ ਦਰਜੇ, ਤੇ ਮੇਰਾ ਗੁਰੂ ਇੱਕੋ ਗੱਲ ਕਹਿੰਦਾ, ਜੇ ਕੁਝ ਲੈਣਾ ਫਿਰ ਜੁੜ ਕੇ ਕਹਿ, ਹਸਤੀ ਸਿਰ ਜੋ ਅੰਕ ਸਹਿ ਐਰਨ ਜੂਸਰ ਦੇਵ ਮੰਤਨ ਆਗਾ ਰਾਤ ਹੈ, ਉਹ ਵੀ ਸੇਵ ਕਰੇ ਜਦੋਂ ਇੰਨੀ ਸੇਵਾ ਕਰੇਗਾ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਖੋਈਆਂ ਬੇਅੰਤ ਭੁੱਲਾਂ ਕਿਰਪਾ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਉਬਾਹੀ ਮਾਨ ਖੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨਮ ਹਜ਼ੂਰ ਦੀ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਆਓ ਅੱਜ ਜੋ ਇਸ ਅਸਥਾਨ ਵੱਲੋਂ ਹੋਲੇ ਮਹੱਲੇ ਦਾ ਪਰਬ ਮਨਾਇਆ ਜਾ ਰਿਹਾ ਹੈ, ਇਸ ਦੇ ਪਿਛੋਕੜ ਇਤਿਹਾਸ ਔਰ ਇਸ ਤਿਉਹਾਰ ਨੇ ਸਿੱਖਾਂ ਦੇ ਅੰਦਰ ਕੀ ਨਵਾਂ ਜੋਸ਼ ਭਰ ਦਿੱਤਾ, ਇਸ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਔਰ ਆਪ ਸਾਧ ਸੰਗਤ ਦੀ ਅਸੀਸ ਨਾਲ ਹੋਣੀ ਹੈ। ਸਤਿਗੁਰੂ ਕਿਰਪਾ ਕਰਕੇ ਅੰਦਰ ਦਾ ਟਿਕਾਓ ਬਖਸ਼, ਆਪ ਹੀ ਇਸ ਇਤਿਹਾਸ ਔਰ ਬਾਣੀ ਦੀ ਵਿਚਾਰ ਕਰਾ ਲੈਣ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੁਸਤਾਨ ਦੀ ਧਰਤੀ ਉੱਪਰ ਕੁਝ ਤਿਉਹਾਰ ਐਸੇ ਮਨਾਏ ਜਾਂਦੇ ਨੇ ਜਿਹੜੇ ਖਾਸ ਖਾਸ ਰੁੱਤਾਂ ਦੇ ਨਾਲ ਸੰਬੰਧਿਤ ਨੇ, ਜਿਵੇਂ ਕਿ ਇਹਨਾਂ ਦਿਨਾਂ ਦੇ ਅੰਦਰ ਬਸੰਤ ਨੂੰ ਵੀ ਬੜੇ ਲੋਕ ਚਾਹ ਮਲਾਰ ਦੇ ਨਾਲ ਮਨਾਉਂਦੇ ਨੇ, ਤੇ ਬਸੰਤ ਆਉਣ ਦੇ ਨਾਲ ਜਿੱਥੇ ਪਾਲਾ ਸਰਦੀ ਘਟਦੀ ਹੈ, ਨਾ ਜ਼ਿਆਦਾ ਗਰਮੀ ਹੈ ਨਾ ਜ਼ਿਆਦਾ ਸਰਦੀ ਪੈਂਦੀ ਹੈ, ਤੇ ਹਰ ਪਾਸੇ ਚਾਰ ਚੁਫੇਰੇ ਫੁੱਲਾਂ ਦੀ ਮਹਿਕ ਫੁੱਲ ਖਿੜੇ ਨੇ, ਤੇ ਜ਼ਿਮੀਦਾਰਾਂ ਨੇ ਖੇਤਾਂ ਵਿੱਚ ਜਿੱਥੇ ਵੀ ਫਸਲ ਬੀਜੀ ਸਰੋਂ ਦੀ, ਇਸ ਤਰ੍ਹਾਂ ਮਾਨੋ ਜਿਵੇਂ ਕਿ ਪੀਲੀ ਚਾਦਰ ਨੇ ਸਾਰੀ ਧਰਤੀ ਨੂੰ ਢੱਕ ਲਿਆ ਹੋਵੇ। ਇਸ ਬਸੰਤ ਦੀ ਰੁੱਤ ਦੇ ਵਿੱਚ ਹੀ ਰੁੱਖਾਂ ਨੂੰ ਪੱਤਝੜ ਤੋਂ ਬਾਅਦ ਉਸ ਪਰਮੇਸ਼ਵਰ ਦੀ ਦਇਆ ਨਾਲ ਨਵੇਂ ਪੱਤਿਆਂ ਦੀ ਦਾਤ ਮਿਲਦੀ ਹੈ, ਤੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਬੜਾ ਪਿਆਰਾ ਬਚਨ ਕਿਹਾ। ਕਹਿਣ ਲੱਗੇ, ਬਸੰਤ ਦੀ ਰੁੱਤ ਵਿੱਚ ਹਰ ਇੱਕ ਮਨੁੱਖ ਪ੍ਰਸੰਨ ਹੈ, ਜੀਵ ਜੰਤੂ ਖੁਸ਼ ਹੈ, ਧਰਤੀ ਦੀ ਬਨਸਪਤੀ ਮੌਲ ਗਈ, ਪਰ ਗੁਰਦੇਵ ਕਹਿੰਦੇ ਨੇ ਯਾਦ ਰੱਖੀ ਅਸਲ ਵਿੱਚ ਮਨੁੱਖ ਲਈ ਉਹ ਹੀ ਰੁੱਤ ਚੰਗੀ ਹੈ, ਬਸੰਤ ਉਹਦੇ ਲਈ ਜਿਹਦੇ ਹਿਰਦੇ ਵਿੱਚ ਪਰਮੇਸ਼ਵਰ ਦਾ ਨਾਮ ਟਿਕ ਗਿਆ, ਜਿਸ ਦੇ ਹਿਰਦੇ ਵਿੱਚ ਗੁਰੂ ਕੀ ਬਖਸ਼ੀ ਹੋਈ ਬਾਣੀ ਦਾ ਨਿਵਾਸ ਹੋ ਗਿਆ, ਤੇ ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮੇਸ਼ਵਰ ਗੁਰੂ ਨਿਰੰਕਾਰ ਦੀ ਕਿਰਪਾ ਨਹੀਂ ਟਿਕੀ, ਉਹ ਬਸੰਤ ਦੀ ਰੁੱਤ ਵਿੱਚ ਸਾਰੀ ਦੁਨੀਆ ਖੁਸ਼ ਹੈ, ਉਹ ਬਸੰਤ ਵਿੱਚ ਵੀ ਇਸੇ ਤਰ੍ਹਾਂ ਤੁਰਿਆ ਫਿਰਦਾ ਜਿਵੇਂ ਕਿਸੇ ਨੇ ਅੰਦਰ ਨੂੰ ਅੱਗ ਲਾ ਦਿੱਤੀ ਹੋਵੇ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ, ਨਾਨਕ ਤਿੰਨਾਂ ਬਸੰਤ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਹਿੰਦੇ ਨੇ ਬਸੰਤ ਉਹਨਾਂ ਲਈ ਏ ਜਿਨ ਘਰ ਵਸਿਆ ਕੰਤ, ਕੰਤ ਦਾ ਅਰਥ ਹੈ ਮਾਲਕ ਪਤੀ, ਜਿਨ੍ਹਾਂ ਦੇ ਹਿਰਦੇ ਵਿੱਚ ਘਰ ਵਿੱਚ ਮੇਰਾ ਵਾਹਿਗੁਰੂ ਵਾਹਿਗੁਰੂ ਪਰਮੇਸ਼ਵਰ ਸਤਿਗੁਰੂ ਵਸ ਗਏ, ਨਾਨਕ ਤਿੰਨਾਂ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਨਹੀਂ ਸੇ ਐਨਸ ਫਿਰੈ ਜਲੰਤ, ਉਹ ਦਿਨ ਰਾਤ ਬਸੰਤ ਦੀ ਰੁੱਤ ਵਿੱਚ ਵੀ ਸੜਦੇ ਪਏ। ਇਸੇ ਤਰ੍ਹਾਂ ਰੁੱਤਾਂ ਨਾਲ ਸੰਬੰਧਿਤ ਆ ਹੋਲੀ ਦਾ ਇੱਕ ਤਿਉਹਾਰ ਹੈ, ਕਿਉਂਕਿ ਆਪਾਂ ਭਾਵੇਂ ਗੱਲ ਹੋਲੇ ਮਹੱਲੇ ਦੀ ਕਰਨੀ ਹੈ ਪਰ ਸਾਨੂੰ ਪਿਛੋਕੜ ਵਿੱਚ ਵਾਚਣਾ ਪਏਗਾ ਹੋਲੀ ਦਾ ਕੀ ਭਾਵ ਸੀ, ਹੋਲਾ ਮਹੱਲਾ ਕਿਉਂ ਆਰੰਭ ਹੋਇਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਹਿੰਦੁਸਤਾਨ ਦੇ ਇਤਿਹਾਸ ਵੱਲ ਝਾਤੀ ਮਾਰਨੇ ਆ, ਮੁੱਢ ਤਾਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ ਹਰਨਾਕਸ਼ ਦੇ ਘਰ ਦੇ ਅੰਦਰ ਪ੍ਰਹਿਲਾਦ ਪੈਦਾ ਹੋਏ, ਤੇ ਗੁਰੂ ਗ੍ਰੰਥ ਸਾਹਿਬ ਨੇ ਇਸ ਬਾਰੇ ਬੜੇ ਵਿਸਤਾਰ ਨਾਲ ਵੇਰਵਾ ਦਿੱਤਾ, ਤੇ ਭਾਈ ਗੁਰਦਾਸ ਤਾਂ ਇਹ ਬਚਨ ਕਰਦੇ ਨੇ, ਹੇ ਪ੍ਰਭੂ ਅਸੀਂ ਸੁਣਿਆ کہ کلری پوئے وچ کلری زمین وچ کدی فصل نہیں پیدا ہوندی. ہرناٹ ورگا کلر والا من جیڑا ہے جیڑا کلر ورگا گھر ہے اس دے گھر دے اندر تسی پرہزاد ورگا کمل دا فل پیدا کر دتا ہے. ستگرو نے بچن کیتے بانی وچ کہندے ہرناٹ نے کچھ جپ تپ کیتا ہے کچھ کمائی کیتی خولی کتوں آرمب ہوئی. کمائی کرن تو بعد انہیں ایک دعویٰ کیتا سی مینوں ہن کدی موت نہیں. طریقے بھی انہیں بڑے سوچے اینی چترائی تو کم لیا کہ انہیں کیا میں کدی مرنا ہی نہیں. تے کہندے ایک پاسے اعلان کر دتا اج تو بعد پرجا وچ کیول میرے نام دی چرچا ہوئے میرے نام دی پوجا کیتی جائے تے پرمیشور دی کرنی اے دے گھر دے وچ ہی جڑا پتر پیدا ہویا ہے انہیں سب تو پہلا آواز بلند کیتی ہرناکش دی پوجا نہیں جے پوجا کرنی جے اس پربھو دی اس رام دی کرو اس نرنکار دی کرو جڑا کٹ کٹ وچ سمایا ہے تے جڑا ہرناکش ورگے بنت پیدا کر کے انہاں نوں کھپا سکدا ہے. جدو پرہلاد نے ہرناکش دے پتر دے اے منو آواز نکلی کہ رام نام جپ وے کرو خردہ ہر جی کو سمرن ترو کہ پربھو دے نام نو جپو تے ہرناکش نو ایک فکر پی گیا جیڑی میرے ورد بغاوت باہروں کھڑی ہونی سی او تا میرے گھر وچوں پیدا ہو گئی. انہیں کوشش کیتی ہے تے بچہ اس بچے نو سمجھ کوئی نہیں الپاگے کتنا چنگا ہوئے اس بچے نو کسے سکول وچ کسے پاٹھشالہ وچ کسے مدرسے وچ کسے چٹ سال وچ میں اینو پڑھنے پاواں کٹو کٹ اینو استاد گل چنگی طرح سمجھا دین کہ ہرناکش تو بنا دنیا وچ ہور کوئی نہیں. ہو سکدا ہے چھوٹے چھوٹے بچیاں دی سنگت وچ بہ جڑے میرے نام دی دہائی دیندے نے انہاں دی سنگت وچ بہ کے اے وی نام میرا جپے تے گرو گرنتھ صاحب وچ گرو دیو نے بچن کیتا بابا نام دیو جی نے بھگت جی کہندے نے اس وقت اے دے دو استاد مقرر کیتے گئے. گرو گرنتھ صاحب دی بانی مطابق ایک دا نام سی سنڈا تے دوسرے دا نام سی امرک. دونوں استاداں نو اے گل ہرناکش نے کہہ دتی اس بچے نو سکول وچ لے جاؤ چٹسال وچ لے جاؤ تے اے دے دماغ وچ جیڑی اے گل بیٹھ گئی اے ہردے وچ رام نام دی اندر نو واش کر کے اے دے اندر کیول اینا کو ٹکا دیو کہ ہرناکش تو بنا دنیا وچ دوسرا کوئی ہے ہی نہیں. تسی بھی میری گل کرو جیڑے ودیارتھی اے دے کول بیٹھن اونا اندر وی میرے نام دی چرچا ہوے اینا دے دوارے دا ماحول ہی ایو جا سرج دیو کہ اینو رام نام بھل کے کیول میرا نام ہی چیتے رہ جائے. تے گرو گرنتھ صاحب کہندے نے ہرناکش پرہلاد نو پہلے دان چٹسال بھیجیا تے ایدی پھٹی تے لکھیا جلے ہرناکش تھلے ہرناکش. تے پرہلاد نے پھٹی رکھ کے کیا کہن لگا اے استاد اے میرے گرو میری پھٹی تے ہرناکش نہیں جے تو مینوں کچھ پڑھانا چاہنے تے میری پھٹی تے رام نام لکھ دے کیونکہ رام نام تو بنا میں تیسرے شبد نو جان دئی. اس وقت لکھ دے نے تن گرو گرنتھ صاحب بچن کردے نے اینا استاداں نے اینو کچھ کھیل دا سامان دتا ہور بچیاں وچ بٹھا دتا سارے ہرناکش جپن تے پرہلاد نے اٹھ کے تاڑی ماری کہن لگا او بچیو تسی میری عمر دے ہو اینے بھولے نہ بنو ہرناکش جمدا ہے ہرناکش نے مرنا وی ہے جدے تے جنم ہے بچپن ہے جوانی بڑھےپا تے موت ہے او کبھی پربھو نہیں ہو سکدا جے تسی جپنا چاہندے ہو تے او دے نام نو جپو جدے تے جنم موت بڑھےپے دا کبھی اثر ہی نہیں ہوندا. بچیاں دے وچ اینے رام نام شروع کیتا تے الٹی کھیڑ واپر گئی جنہاں بچیاں دی سنگت کر کے اینے ہرناکش نو جپنا سی او بچے سارے رام نام کوکل لگ پئے تے ہرناکش نے پھر رپورٹ منگی اے دے تو پچھیا سنڈے تے امرک تو کہ پرہلاد نے کچھ پڑھیا ہے انہاں نیوی پا کے کیا کہن لگے اے ہرناکش اساڈی تو بئی تیرے پتر نے تا کی تیرے نام نو دلڑ کرنا سی اینے تا اپنے نال دے چیلے وی ساتھی رام نام وی جوڑ دتے نے اصلیت اے ہی سا ਸਾਡੇ ਕੋਲ ਕੋਈ ਤਰੀਕਾ ਨਹੀਂ ਇਹਦੇ ਅੰਦਰ ਨੂੰ ਤਬਦੀਲ ਕਰਕੇ ਅਸੀਂ ਤੇਰੇ ਨਾਲ ਜੋੜ ਸਕੀਏ। ਪਹਿਲੀ ਘਟਨਾ ਇਹ ਵਾਪਰੀ। ਫਿਰ ਹਰਨਾਕਸ਼ ਨੇ ਜਦੋਂ ਆਪਣੇ ਅੰਦਰ ਗੁੱਸਾ ਖਾਧਾ ਤੇ ਪ੍ਰਹਿਲਾਦ ਦੀ ਮਾਂ ਨੇ ਗੋਦੀ ਵਿਚ ਬਿਠਾਇਆ ਪ੍ਰਹਿਲਾਦ ਨੂੰ, ਕਹਿਣ ਲੱਗੀ ਪੁੱਤਰ ਤੇਰਾ ਬਾਪ ਸਮਰਾਟ ਏ, ਉਹਨੇ ਸਾਰੀ ਧਰਤੀ ਕਾਬੂ ਕੀਤੀ ਏ, ਬੱਚਿਆ ਤੂੰ ਉਹਦੇ ਨਾਮ ਨੂੰ ਕਿਉਂ ਨਹੀਂ ਜਪਦਾ? ਤੇ ਪ੍ਰਹਿਲਾਦ ਨੇ ਕਿਹਾ ਸੀ ਅੰਮਾ ਤੂੰ ਮੈਨੂੰ ਜਨਮ ਦਿੱਤਾ ਹੈ, ਮੈਂ ਤੇਰਾ ਸ਼ੀਰ ਪੀਤਾ, ਪਰ ਧਿਆਨ ਰੱਖੀ ਮੇਰੇ ਅੰਦਰ ਨਾਮ ਤੋਂ ਬਿਨਾਂ ਹੋਰ ਕਿਸੇ ਲਈ ਥਾਂ ਨਹੀਂ। ਭਾਵੇਂ ਤੂੰ ਮੇਰੀ ਮਾਂ ਏ, ਹਰਨਾਕਸ਼ ਮੇਰਾ ਬਾਪ ਏ, ਪਰ ਜਿਹੜੀ ਸੱਚ ਦੀ ਚਿਣਗ ਮੇਰੇ ਵਿਚ ਪੈਦਾ ਹੋ ਚੁੱਕੀ ਏ, ਇਹਨੂੰ ਮਾਂ ਤੇ ਬਾਪ ਵੀ ਕਦੀ ਨਹੀਂ ਬੁਝਾ ਸਕਦੇ। ਜਦੋਂ ਮਾਂ ਬਾਪ ਦੀ ਗੱਲ ਨਾ ਮੰਨੀ, ਨਾਲ ਦੇ ਬੱਚਿਆਂ ਦੀ ਨਾ ਮੰਨੀ, ਉਸਤਾਦਾਂ ਦੀ ਨਾ ਮੰਨੀ, ਤੇ ਹਰਨਾਕਸ਼ ਨੇ ਫਿਰ ਇਕ ਤਰਤੀਬ ਸੋਚੀ, ਆਪਣੇ ਸਾਥੀਆਂ ਨੂੰ ਇਕੱਠਿਆਂ ਕੀਤਾ। ਕਹਿਣ ਲੱਗਾ ਪਿਆਰਿਓ ਇਹਨੇ ਮੰਨਣਾ ਨਹੀਂ, ਭਾਵੇਂ ਮੇਰਾ ਬੱਚਾ ਪਰ ਹੈ ਤਾਂ ਬਾਗੀ ਨਾ, ਇਹਨੂੰ ਪਹਾੜ ਦੀ ਚੋਟੀ ਤੋਂ ਸੱਟੋ, ਥੱਲੇ ਡਿੱਗਦਿਆਂ ਸਾਰ ਇਹਦੀ ਮੌਤ ਹੋ ਜਾਏਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਚ ਦੇ ਪੁਜਾਰੀ ਨੂੰ ਪਹਾੜ ਤੋਂ ਸੱਟਿਆ ਤੇ ਪਹਾੜ ਦੀ ਥੱਲੇ ਵਾਲੀ ਖਾਈ ਨੇ ਇਸ ਤਰ੍ਹਾਂ ਪ੍ਰਹਿਲਾਦ ਨੂੰ ਲਪੇਟ ਲਿਆ ਜਿਵੇਂ ਮਾਨੋ ਕਿਤੇ ਮਾਂ ਦੀ ਗੋਦ ਵਿਚ ਉਹਨੂੰ ਲੋਹੜੀਆਂ ਦਿੰਦੀ ਹੋਵੇ। ਪਹਾੜ ਤੋਂ ਸੱਟਿਆ, ਉਹ ਮਰਿਆ ਨਹੀਂ। ਮੈਂ ਕੇਵਲ ਗਾਥਾ ਨਹੀਂ ਸੁਣਾ ਰਿਹਾ, ਮੈਂ ਬਾਣੀ ਦੇ ਸ਼ਬਦ ਦੇ ਆਧਾਰ ਤੇ ਅਰਜ਼ ਕਰ ਰਿਹਾ, ਕਹਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਤ ਕੇ ਜਦੋਂ ਪਹਾੜ ਤੋਂ ਸੱਟਿਆ ਵੀ ਮੌਤ ਨਾ ਹੋਈ ਤੇ ਇਹਨੂੰ ਰੁੱਖ ਦੇ ਉਪਰ ਚੜ ਕੇ ਥੱਲੇ ਸੱਟਿਆ ਤੇ ਰੁੱਖ ਨੇ ਆਪਣੀ ਜ਼ਿਰਾਮ ਦਿਖਾਈ, ਉਹਨੇ ਵੀ ਪ੍ਰਹਿਲਾਦ ਨੂੰ ਚੋਟ ਨਾ ਆਉਣ ਦਿੱਤੀ। ਪਰਤ ਕੇ ਇਹਨਾਂ ਕਿਹਾ ਪ੍ਰਹਿਲਾਦ ਨੂੰ ਪਾਣੀ ਦੇ ਦਰਿਆ ਵੀ ਸੱਟੋ ਤੇ ਪਾਣੀ ਨੇ ਵੀ ਆਪਣਾ ਫਰਜ਼ ਅਦਾ ਕਰਾ ਕਰ ਦਿੱਤਾ, ਕਿਉਂਕਿ ਪ੍ਰਹਿਲਾਦ ਤਾਂ ਉਹਨੂੰ ਜਪਦਾ ਪਿਆ ਜਿਹਦੇ ਭੈ ਦੇ ਅੰਦਰ, ਸਾਹਿਬ ਕਹਿੰਦੇ ਨੇ ਭੈ ਵਿਚ ਚੱਲੇ ਲੱਖ ਦਰਿਆਓ ਤੇ ਪਾਣੀ ਦੇ ਦਰਿਆ ਨੇ ਵੀ ਪ੍ਰਹਿਲਾਦ ਨੂੰ ਕੁਝ ਨਾ ਕਿਹਾ। ਹੁਣ ਜਿੱਥੋਂ ਹੋਲੀ ਆਰੰਭ ਹੋਣੀ ਏ, ਕਹਿੰਦੇ ਨੇ ਇਸ ਹਰਨਾਕਸ਼ ਦੀ ਭੈਣ ਜਿਹਦਾ ਨਾਮ ਸੀ ਹੋਲਿਕਾ, ਭਾਈ ਕਾਨ ਸਿੰਘ ਹੋਰਾਂ ਦੇ ਮੁਤਾਬਕ ਇਸ ਦਾ ਨਾਮ ਸੀ ਟੂੰਡਾ, ਇਹਨੇ ਆਰਾਧਨਾ ਕੀਤੀ ਸ਼ਿਵਜੀ ਦੀ, ਦੇਵਤੇ ਦੀ ਆਰਾਧਨਾ ਕਰਕੇ ਇੰਨਾ ਕੁ ਵਰ ਲਿਆ ਸੀ ਕਿ ਇਹਨੂੰ ਕਦੀ ਅੱਗ ਸਾੜੇਗੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰਨਾਕਸ਼ ਨੇ ਆਪਣੀ ਭੈਣ ਦੀ ਗੋਦੀ ਵਿਚ ਆਪਣਾ ਪੁੱਤਰ ਬਿਠਾ ਦਿੱਤਾ, ਬਲਦੀ ਹੋਈ ਚਿਖਾ ਵਿਚ ਹੋਲਕਾ ਬੈਠ ਗਈ, ਪ੍ਰਹਿਲਾਦ ਨੂੰ ਗੋਦ ਵਿਚ ਬਿਠਾਇਆ, ਕਿਉਂਕਿ ਹੋਲਕਾ ਨੂੰ ਤਾਂ ਅੱਗ ਨੇ ਕੁਝ ਕਹਿਣਾ ਨਹੀਂ, ਉਹਨੂੰ ਤਾਂ ਵਰ ਮਿਲਿਆ, ਤੇ ਦੂਸਰੇ ਪਾਸੇ ਪ੍ਰਹਿਲਾਦ ਨੇ ਸੜ ਕੇ ਸਵਾਹ ਹੋ ਜਾਣੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਦੇਖੋ ਮੇਰੇ ਪਰਮੇਸ਼ਵਰ ਦੀ ਖੇਡ, ਜਿਨ੍ਹੇ ਦੇਵਤੇ ਦਾ ਵਰ ਲਿਆ ਸੀ ਕਿ ਮੈਨੂੰ ਕਦੀ ਅੱਗ ਸਾੜੇ ਨਾ, ਤੇ ਜਦੋਂ ਅੱਗ ਦੀਆਂ ਲਾਟਾਂ ਨਿਕਲੀਆਂ ਹੋਲਕਾ ਤਾਂ ਸੜ ਕੇ ਰਾਖ ਹੋ ਗਈ, ਤੇ ਜਿਹੜਾ ਅੰਦਰ ਪ੍ਰਹਿਲਾਦ ਬੈਠਾ ਸੀ ਉਹਨੂੰ ਵਾਹਿਗੁਰੂ ਨੇ ਤੱਤੀ ਵਾਹ ਨਾ ਲੱਗਣ ਦਿੱਤੀ, ਉਹਨੂੰ ਸੇਕ ਨਹੀਂ ਲੱਗਿਆ। ਤੇ ਕਹਿੰਦੇ ਨੇ ਉਸ ਦਿਨ ਤੋਂ ਬਾਅਦ ਜਦੋਂ ਹੋਲਕਾ ਸੜ ਗਈ ਤੇ ਹਿੰਦੁਸਤਾਨ ਦੀ ਧਰਤੀ ਤੇ ਹਰ ਸਾਲ ਅੱਗ ਮਚਾ ਕੇ ਹੋਲੀ ਵਾਲੇ ਦਿਨ ਹੋਲਕਾ ਦੀ ਰਾਖ ਉਡਾਈ ਜਾਂਦੀ ਸੀ ਸਾੜ ਕੇ, ਇਹਦਾ ਮਤਲਬ ਸੀ ਕਿ ਅੱਜ ਦੇ ਦਿਨ ਇੱਕ ਸੱਚ ਦੇ ਪੁਜਾਰੀ ਦੀ ਜਿੱਤ ਹੋਈ, ਸੱਚ ਨੂੰ ਪੂਜਣ ਵਾਲੇ ਨੂੰ ਅੱਗ ਵੀ ਨਾ ਸਾੜ ਸਕੀ ਤੇ ਦੁਨੀਆਂ ਦੇ ਬੰਦੇ ਨੂੰ ਖੁਸ਼ ਕਰਨ ਵਾਲੇ ਨੂੰ, ਭਾਵੇਂ ਉਹਦੇ ਕੋਲ ਦੇਵਤੇ ਦਾ ਵਰ ਸੀ, ਉਹਨੂੰ ਅੱਗ ਨੇ ਸਾੜ ਕੇ ਸਵਾਹ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਆਉਂਦਾ, ਮਹਾਰਾਜ ਕਹਿੰਦੇ ਨੇ ਸੰਡਾ ਮਰਕਾ ਜਾਏ ਪੁਕਾਰੇ, ਇਹਦਾ ਅਰਥ ਭਗਤ ਨਾਮਦੇਵ ਜੀ ਦਾ ਸ਼ਬਦ, ਸੰਡਾ ਤੇ ਮਰਕਾ ਦੋਨਾਂ ਨੇ ਜਾ ਕੇ ਹਰਨਾਕਸ਼ ਕੋਲ ਪੁਕਾਰ ਕੀਤੀ, ਪੜ੍ਹੈ ਨਹੀਂ ਤੇਰਾ ਪੁੱਤਰ ਪੜ੍ਹਦਾ ਨਹੀਂ, ਹਮ ਹੀ ਪਚ ਹਾਰੇ ਅਸੀਂ ਥੱਕ ਗਏ ਹਾਂ, ਕਿਉਂਕਿ ਰਾਮ ਕਹੇ ਕਰ ਤਾਲ ਵਜਾਵੇ, ਤਾੜੀਆਂ ਮਾਰ ਕੇ ਰਾਮ ਨਾਮ ਜਪਦਾ, ਰਾਮ ਕਹੇ ਕਰ ਤਾਲ ਵਜਾਵੇ ਚਟਿਆ ਸਭੇ ਵਿਗਾੜੇ, ਇਹਨੇ ਤਾਂ ਨਾਲ ਦੇ ਸਾਥੀ ਵੀ ਵਿਗਾੜ ਦਿੱਤੇ ਨੇ। ਕਹਿੰਦੇ ਨੇ ਜਦੋਂ ਇੰਨੀ ਗੱਲ ਕਹੀ ਫਿਰ ਮਾਂ ਆਈ, ਕਹਿਣ ਲੱਗੇ ਮਾਂ ਨੇ ਕਿਹਾ ਬਸ ਦਾ ਬਸ ਕੀਨੀ ਸਭ ਰਾਜੇ, ਪੁੱਤਰ ਸਾਰੀ ਧਰਤੀ ਤੇਰੇ ਬਾਪੂ ਦੇ ਅਧੀਨ ਏ, ਬਿਨਤੀ ਕਰੇ ਪਟਰਾਨੀ ਮੇਰੇ ਬੱਚਿਆ ਤੂੰ ਗੱਲ ਮੰਨ ਲੈ, ਛੱਡ ਦੇ ਤੂੰ ਰਾਮ ਨਾਮ ਨੂੰ, ਕੱਗੇ ਲਿਖਦੇ ਨੇ ਸਹਿਬ ਪੁੱਤਰ ਪ੍ਰਹਿਲਾਦ ਕਹਿਆ ਨੀ ਮਾਨੇ, ਤਿੰਨ ਤੋਂ ਔਰਾ ਛਾਨੀ। ਸੱਚ ਦੇ ਪੁਜਾਰੀ ਨੇ ਮਾਂ ਨੂੰ ਵੀ ਜਵਾਬ ਦੇ ਦਿੱਤਾ, ਮਾਂ ਦੇ ਬਚਨ ਮੰਨੇ ਨਹੀਂ, पुत्र प्रहलाद कहा नहीं माने तिन तो औरा छानी अगे कहने दुष्ट सभा मिल मंत्र उपाया हुण दुष्ट इकट्ठे होए इन्हां ने सलाह की करसे औद कनेरी प्रहलाद नू आपां खत्म करने ते साध संगत अगली पंक्ति वल ध्यान देना जेड़ी मैं अर्ज करनी चाहना दुष्ट सभा मिल मंत्र उपाया करसे औद कनेरी साहब कहने गेर तार जल ज्वाला पै राख्यो चार शब्द कह गिर गिर दर से पहाड़ तर तर दर से रुख जल का अर्थ दरिया सी पानी करने गिर तर जल अगे वे ज्वाला ज्वाला का अर्थ अग गिर तर जल ज्वाला पै राख्यो राजा राम माया फेरी मेरे वाहगुरु ने एहो जिहा कौतुक वरता दिता ना पहाड़ ना रुख ते ना पानी दियां लहर ते ना ही उनू बलदी हुई अग साड़ के सुआ कर सके। उस तो बाद ए खेड़ चल पई ए खोली एथो तक आ पहुंची वक वक इलाकियां विच ढंग मनाण दे वक वक ने किते लठ चला के होली मनाई जांदी है किते बजुर्गां उत्ते चिक्कड़ सट के होली मनाई जांदी है किते कालक सट के होली मनाई जांदी है किते एक दूजे उत्ते रूंग रूंग अपना रंग सट के खरूद मचा के होली मचाई खेडी जांदी है। ते धन गुरु ग्रंथ साहिब जी ने एक बचन कहा देखिया भी ए लोग तां सच दी गल नूं भुल गए ने केवल एक दूजे दे उपर रंग पै सड़दे ने गुलामी दियां जंजीरां इन्हां दे गले विच पईआं ने इन्हां नूं रब वाहिगुरू चेते नहीं गुलामी भी जीवन बतीत करदे ने। ते मेरे दाते ने फिर क्या कहन लगे सजना जे तू रंग सच नहीं चाहना ते आ मैं तेनू सचा तू रंग दसा रंग केड़ा चाड़ना केड़ा रंग सटना। गुरु नानक साहब दे बचन असी पढ़ने ते हर एक नू ए शब्द चेते वे साध संगत कोई अंदर ऐसा नहीं जेड़ा रंगण तो बिना खाली होवे हर एक दा अंदर रंगया अंतर सिर्फ इतना किसे दा कुसंबे दे रंग न रंगया किसे दा मजीद दे रंग न रंगया। धन गुरु ग्रंथ साहब विच साहब कहिंदे ने कोई अंदर रंगण तो बिना नहीं कईयां दे अंदर दे चोले लालच दे रंग विच रंगे ने लालच दे रंग विच रंगे हुए चोलियां नेड़े कदी भी वाहगुरु की कृपा नहीं ते कई चोले ऐसे ने जिहड़े नाम दे रंग विच रंगे ने ते गुरु नानक साहब कहिंदे ने इहो जिहां दे चरणा की धूड़ मैनू मिल जावे। सतगुरु ने बचन किया कहन लगे ए तन माया पाया प्यारे लीतड़ा लभ रंगाए मेरा कंत ना पावै चोलड़ा प्यारे ए चोला मेरे वाहगुरु नू नहीं पौंदा क्यों धन सेजै जाए किवें तेरे हिरदे दी सेज ते वाहगुरु आवे तेरा तां चोला ही अंदर दा लालच रंगे। अगे हजूर कहिंदे ने पर जिन्हां दे नाम ने रंगे ने काया रंगण जे थिया प्यारे जे अंदर नू रंगणी इथे पाठे काया रंगण रंगण दा अर्थ ए नहीं रंगणा इथे रंगण दा अर्थ ओह भांडा जिदे विच ललारी रंग पा के कपड़े रंगदा है। साहिब कहिंदे ने काया रंगण इस शरीर नूं इक ललारी दा भांडा बना लै काया रंगण जे थिया प्यारे पाईए नाम मजीत एदे विच नाम दा रंग पा दे रंगण वाला जे रंगा है साहिब ऐसा रंग न दीत जिनके चोले रतड़े प्यारे कंत तिना कै पास धूड़ तिना की जे मिलै जी कहो नानक की अरदास। सतगुरु ने कहा ऐ मनुख तू बाहर दे रंग नू छड तू अंदर नू रंग लै ते महाराज ए रंग कदी उतरदा नहीं। सतगुरु बाणी विच कहिंदे ने ना मैला ना धुंधला ना भगवान ना कच नानक लालो लाल है सच्चे रता सच। ए रंग लगदा किनू वे साहिब कहिंदे ने हर रंग लागो जिन्हू हरी दा रंग लग जाए जाको हर रंग लागो इस युग में सो कहीत है सूरा ते जिन्हू अंदरों रंग लग जाए ओदे बारे गुरुदेव बाणी विच बचन करदे ने लाल रंग तिस को लगा जिसके वडभागा मैला कदे न होवी न लागै दागा ते जिदा अंदर नहीं रंगया। गुरु ग्रंथ साहिब ने बड़े प्यारे बचन कहे कहन लगे अपने शरीर वल कदी झाती मार जन्म नू कुछ समय बाद दंद मिले जेड़े मोतियां दी तरह चमकदे सन सारी उम्र इन्हां दंदां नाल चबा के खादा दंद घस गए दंद भुर के मूह विचों निकल गए ساری زندگی انہاں انگاں نوں سواریا، سونے تو سونے بستر پائے اس شریر تے، شریر دے انگ وی کس گئے، اے وی ختم ہو گئے، تے ستگرو کہندے بڑے افسوس دی بات، کھاندیاں دند کس گئے، پاندیاں شریر کس گیا، ساری عمر لگ گئی، پر جے اجے تک نام دا رنگ نہیں لگا تے تیرا جیون ترکار جو، اندر نوں کیوں نہیں رنگ دا؟ حضور نے بچن کیتا، کہن لگے کھاندیاں کھاندیاں منہ کٹھا، کٹھا در تے کس گیا، تے نندیاں سب انگ، نانک ترگ تنہ دا جیویا جنہ سچ نہ لگو رنگ، انہ دا جیون ترکار جو گے جنہ نو اندر سچ دا رنگ نہیں ہو لگا۔ سادھ سنگت میں اگے تراں، ستگرو نے اندر رنگن دی گل کئی، ہولا محلہ اے دا ارتھ کی؟ پہلا آپاں اے دے بارے بینتی کر لیے، ہولا شبد جیڑا اے فارسی دا ہے، محلہ شبد جیڑا اے عربی دا ہے، ہولا دا ارتھ حملہ، محلہ دا ارتھ تھان، اے دا ارتھ بندا ہے حملہ اتے حملے والی تھان، او تھان جتھے حملہ کیتا جائے۔ ہولا محلہ جیڑا ہے بھائی کان سنگھ دے نابا دے مطابق گرو گوبند سنگھ مہاراج جی نے کلگی تر سوامی نے سکھاں وچ شستر ابھیاس نوں، شستر ودیا دے ابھیاس نوں پرپک رکھن واسطے چیت سدھی ایک نوں اے میلہ جیڑا اے محلہ آرمب کیتا سی، شستراں دی ودیا لئی۔ تے میں ارج کراں شستراں دی لوڑ کیوں میں؟ آ کئی واری سوال وی بڑے اپجدے نے، شستر کیوں پکڑے؟ تے تن گرو ہرگوبند صاحب نے پہلا دو کرپانا پائیاں نے، ایک بڑی پرانی لکھت پڑھن دا موقع ملیا، او دے وچ گرو ارجن صاحب نو کیا مہاراج تسی شستر نہیں پاؤ گے؟ ستگرو نے ایک رمز بھرپور بچن کیا، کہہ لگے پاواں گے، اسا شبد دی پریت کر کے پیر دی پیری کھچ لینی ہے، تے شستر دی پریت کر کے میر دی میری کھچ لینی ہے۔ بڑے کمال دے بھاو پورک بچن سن، شبد دی پریت نال پیری ملے گی، شستر دی پریت نال میری ملے گی، تے جدو میرے گرو ارجن صاحب جی تتی توی تے بیٹھے نے، اس وقت دے حالات نو ایک ادیب نے بڑا سونا لکھے، او کہندے نے کندا حویلی دیاں بڑیاں اچیاں نے، اگ دیاں لاٹاں پیاں نکلدیاں نے، تے میرا گرو ارجن پتا تتی توی تے بیٹھا ہے، تے مرتضیٰ خان او کہندا پیا ہے، میں ایک عرض غور کر دیاں، جنہاں نے سجنا نے ودواناں نو پڑھیا ہے نا، کلا چندو گرو ارجن صاحب دی شہادت دا ہاتھ نہیں چندو دا ہی کلے دا، جہانگیر خود جیڑا اے دے اندر پورا اے دا جوگدان ہے، جہانگیر دا، شیخ احمد بخاری دا، جنوں مرتضیٰ خان وی کہندے نے، پرچیے دا وی کچھ ہاتھ ہے، اس تو علاوہ کئی ایسے نے جنہاں نے اپنا پورا جوگدان پایا، خاص کر کے سروریے وی ورودھ سن کہ سکھی دا پرچار کیوں ہوندا ہے۔ آپ جی دے نالج لئی جدو آپ فتح گڑھ صاحب جانے ہیں نا، یہ تھلے ایک مزار ہے، ایک مسجد ہے، وہ مقبر ہے، تے آپ جی نو پتا ہوئے جس بندے نے گرو ارجن صاحب نو شہید کران وچ پوری واہ لا دتی ہے، اس بندے دی جڑی قبر ہے وہ سرہند فتح گڑھ صاحب دے بالکل ہی نال اس مقبرے دے وچ، اس مسجد دے وچ دی قبر ہے، اجے تک جا کے دیکھو دی قبر موجود ہے۔ خیر گرو ارجن صاحب تتی توی تے بیٹھے، تے پوچھا ہن تواڈی آواز کتھے وے، اگ دیاں لاٹاں تواڈے نال کی پیاں کردیاں نے؟ تے میرے ستگرو نے جڑے بچن کہے، اس ادیب نے پاوے اپنی من دی اڈاری وچوں کیا، کہن لگے مرتضیٰ خان ایس وقت میری زبان نو تسی بند کرنا چاہندے ہو، پر یاد رکھنا اے زبان بند ہونی نہیں، میرے تو بعد وقت دے جڑے حالات نے نا، انہاں دا ٹاکرا نہ تیرے تو ہونا ہے نہ جہانگیر تو ہونا ہے۔ اے ٹھیک ہے اج اگ دیاں لاٹاں وچ میرے شریر نو گم کرنا چاہندے ہو، پر میرے تو بعد جدو ہر گوبند نے کرپان پکڑی تواڈے کسے دی طاقت نہیں اودے نال تسی ٹکر لے سکو۔ اس ادیب نے بچن لکھے، او کہندا حضور نے کیا میری صدا کو دبانا تو ممکن ہے، مگر بدلتے وقت کی رفتار کون روکے گا، فصیلے آتشو آہن بہت بلند سہی، مگر حیات کی للکار کون روکے گا، میرے خیالوں کی پرواز روکنے والو میرے ہر گوبند کی تلوار کون روکے گا؟ ستگرو گرو ہر گوبند صاحب نے دو کرپانا پائیاں، ਤੇ ਸਵਾਲ ਉੱਠਿਆ ਕਿਰਪਾਨਾ ਕਿਉਂ ਤੇ ਇਹਦਾ ਉੱਤਰ ਭਾਈ ਗੁਰਦਾਸ ਹੋਰਾਂ ਨੇ ਦਿੱਤਾ ਕਹਿਣ ਲੱਗੇ ਕੁਦਰਤ ਦਾ ਇੱਕ ਨੇਮ ਏ ਜਦੋਂ ਜ਼ਿਮੀਦਾਰ ਫਸਲ ਬੀਜਦਾ ਜਿੰਨੀ ਉਹ ਕੀਮਤੀ

ਕੁੱਤਾ ਰੱਖ ਲਿਆ। ਇਸੇ ਤਰ੍ਹਾਂ ਕਹਿਣ ਲੱਗੇ ਫੁਲਵਾੜੀ ਨੂੰ ਬਚਾਉਣ ਦੇ ਲਈ ਸ਼ਸਤਰਾਂ ਦੀ ਜ਼ਰੂਰਤ ਹੈ। ਖੈਰ ਸਾਧ ਸੰਗਤ, ਆਪਾਂ ਅੱਗੇ ਤੁਰੀਏ। ਇਹ ਲੋਕ ਜ਼ਾਲਮ ਜ਼ੁਲਮ ਕਰਦੇ ਰਹੇ। ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਆਇਆ ਤੇ ਉਸ ਵਕਤ ਮੇਰੇ ਦਾਤਾ ਜੀ ਆਨੰਦਪੁਰ ਦੀ ਧਰਤੀ ਤੇ ਨੇ। ਇੰਨਾ ਕੁ ਜ਼ੁਲਮ ਵੱਧ ਗਿਆ ਕਿ ਜ਼ਾਲਮ ਦੀ ਤਲਵਾਰ ਨੇ ਅਨੇਕਾਂ ਦੇ ਸਿਰ ਲਾ ਦਿੱਤੇ, ਜੰਜੂ ਲਾ ਦਿੱਤੇ, ਟਿੱਕੇ ਮਟੇਣ ਦੀ ਕੋਸ਼ਿਸ਼ ਕੀਤੀ ਤੇ ਉਸ ਵਕਤ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿਚ ਇਨ੍ਹਾਂ ਨੇ ਫਰਿਆਦ ਕੀਤੀ, ਮਹਾਰਾਜ ਤੂੰ ਕਿਰਪਾ ਕਰੇ ਤਾਂ ਮੰਦਰ ਵਿਚ ਦੀਵੇ ਬਲਦੇ ਰਹਿਣਗੇ, ਜੇ ਤੂੰ ਕਿਰਪਾ ਕਰੇ ਤਾਂ ਜੰਜੂ ਤਿਲਕ ਰਹੇਗਾ, ਜੇ ਦਾਤਿਆ ਤੂੰ ਬਖਸ਼ਿਸ਼ ਨਾ ਕੀਤੀ ਨਾ ਤਿਲਕ ਰਹਿਣੇ ਨੇ, ਨਾ ਜੰਜੂ ਰਹਿਣੇ ਨੇ, ਨਾ ਦਾਤਿਆ ਮੰਦਰ ਵਿਚ ਆਰਤੀ ਉਤਾਰਨ ਲੱਗਿਆ ਦੀਵੇ ਬਲਦੇ ਦਿਸਣੇ ਨੇ। ਇਕ ਅਦੀਬ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਮੇਰੇ ਸਤਿਗੁਰੂ ਨੇ ਭਰੋਸਾ ਦੇ ਕੇ ਤੋਰਿਆ। ਕਹਿਣ ਲੱਗੇ ਯਕੀਨ ਕਰਿਓ, ਤੁਸੀਂ ਘਰਾਂ ਨੂੰ ਚਲੇ ਜਾਓ, ਮੈਂ ਆਪਣਾ ਸਰ ਦੇ ਕੇ ਤੁਹਾਡੇ ਸੱਤ ਨੂੰ ਬਚਾਵਾਂਗਾ, ਤੇ ਜਿਹੜੇ ਕਹਿੰਦੇ ਤੁਸੀਂ ਸਾਡੇ ਦੀਵੇ ਬੁੱਝ ਚੱਲੇ ਨੇ, ਮੈਂ ਤੇਲ ਦੀ ਥਾਂ ਤੇ ਆਪਣਾ ਖੂਨ ਪਾ ਕੇ ਵੀ ਤੁਹਾਡੇ ਦੀਵੇ ਬਲਦੇ ਰੱਖਾਂਗਾ। ਉਸ ਅਦੀਬ ਨੇ ਬੜਾ ਸੋਹਣਾ ਬਚਨ ਲਿਖਿਆ, ਕਹਿੰਦਾ ਕਿਹਾ ਸਤਿਗੁਰੂ ਬੱਚਿਓ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁੱਝ ਰਹੇ ਦੀਵੇ ਅੰਦਰ, ਤੇਲ ਆਪਣੇ ਲਹੂ ਦਾ ਪਾਵਾਂਗਾ ਮੈਂ, ਇਸ ਦੀਵੇ ਨੂੰ ਬੁੱਝਣ ਨਹੀਂ ਮੈਂ ਦਿੰਦਾ। ਉਸ ਵਕਤ ਕਹਿੰਦਾ ਜਦੋਂ ਮੈਂ ਅੱਜ ਝਾਤੀ ਮਾਰਨਾ, ਕੋਈ ਪੁਜਾਰੀ ਦੀਵੇ ਰੱਖ ਕੇ ਥਾਲੀ ਵਿਚ ਆਰਤੀ ਉਤਾਰਦਾ, ਲੋਕ ਕਹਿੰਦੇ ਨੇ ਦੀਵਿਆਂ ਵਿਚ ਤੇਲ ਬਲਦਾ, ਉਹ ਕਹਿੰਦਾ ਨਹੀਂ। ਉਹ ਲਿਖਦਾ ਪਾਇਆ ਦੇਸ਼ ਦੀਆਂ ਜੜਾਂ ਵਿਚ ਤੇਲ ਉਸਨੇ, ਖੂਨ ਉਸਨੇ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ। ਕਹਿਣ ਲੱਗੇ ਹਿੰਦੂ ਮੰਦਰਾਂ ਦੇ ਦੀਵਿਆਂ ਵਿਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਲ ਰਿਹਾ। ਅੱਜ ਤੱਕ ਉਹ ਗੁਰੂ ਤੇਗ ਬਹਾਦਰ ਦਾ ਮਾਨੋ ਖੂਨ ਪਿਆ ਬਲਦਾ, ਜਿਹੜੇ ਉਹ ਦੀਵੇ ਕਾਇਮ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋ ਗਈ, ਭਾਈ ਜੈਤਾ ਜੀ ਸੀਸ ਲੈ ਕੇ ਕੀਰਤਪੁਰ ਆਏ, ਧੰਨ ਗੁਰੂ ਕਲਗੀ ਵਾਲੇ ਨੇ ਆਪਣੇ ਪਿਤਾ ਦੇ ਸੀਸ ਨੂੰ ਨਮਸਕਾਰ ਕੀਤੀ। ਸਾਧ ਸੰਗਤ, ਉਸੇ ਸਮੇਂ ਕੁਝ ਸਮੇਂ ਤੋਂ ਬਾਅਦ ਮੇਰੇ ਕਲਗੀਧਰ ਸਵਾਮੀ ਨੇ ਚੇਤ ਸੁਦੀ ਇਕ ਨੂੰ ਸਾਰੀਆਂ ਸੰਗਤਾਂ ਨੂੰ ਇਕੱਠਾ ਕੀਤਾ ਤੇ ਉਸ ਵਕਤ ਕਿਹਾ, ਸਿੱਖੋ ਹੁਣ ਇਕ ਦੂਜੇ ਤੇ ਰੰਗ ਸੱਟਣ ਦਾ ਸਮਾਂ ਨਹੀਂ, ਇਕ ਦੂਜੇ ਤੇ ਚਿੱਕੜ ਜਾਂ ਆ ਪਾਣੀ ਸੱਟਣ ਦਾ ਸਮਾਂ ਨਹੀਂ, ਅੱਜ ਸਮਾਂ ਆ ਗਿਆ ਕਿ ਤੁਸੀਂ ਆਪਣੇ ਆਪ ਨੂੰ ਸ਼ਸਤਰ ਬੱਧ ਕਰੋ। ਦੇਖੋ ਜ਼ਾਲਮ ਨੇ ਇਸ਼ਟ ਤੇ ਵਾਰ ਕੀਤਾ, ਦਿਨ ਰਾਤ ਜ਼ੁਲਮ ਪਿਆ ਵੱਧਦਾ, ਹੁਣ ਰੰਗ ਸੱਟਣ ਨਾਲ ਜ਼ਾਲਮ ਨੇ ਵਾਪਸ ਨਹੀਂ ਮੁੜਨਾ, ਤੁਸੀਂ ਸ਼ਸਤਰ ਵਿਦਿਆ ਦਾ ਇੰਨਾ ਕੁ ਅਭਿਆਸ ਕਰੋ ਕਿ ਜ਼ਾਲਮ ਦੇ ਮੂੰਹ ਨੂੰ ਤੁਸੀਂ। ਮੈਂ ਅਰਜ਼ ਕੀਤੀ ਏ, ਹੋਲਾ ਮਹੱਲਾ ਕੇਵਲ ਸ਼ਸਤਰਾਂ ਦੇ ਅਭਿਆਸ ਦਾ ਇਕ ਪ੍ਰਤੀਕ ਏ। ਵੈਸੇ ਭਾਈ ਨੰਦ ਲਾਲ ਨੇ ਇਹ ਵੀ ਬਚਨ ਕਿਹਾ, ਕਹਿੰਦੇ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਹੱਥ ਵਿਚ ਇਕ ਪਿਚਕਾਰੀ ਏ। ਉਨ੍ਹਾਂ ਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ ਜ਼ਹਿ ਪਿਚਕਾਰੀਏ ਪੁਰ ਜ਼ਵਾਬਰਾਨੀ, ਹੇ ਸਤਿਗੁਰੂ ਤੇਰੇ ਹੱਥ ਵਿਚ ਇਕ ਪਿਚਕਾਰੀ ਏ ਬਖਸ਼ਿਸ਼ ਦੀ, ਤੇ ਜਿਹੜੀ ਪਿਚਕਾਰੀ ਕੇਵਲ ਨਾਮ ਤੇ ਅੰਮ੍ਰਿਤ ਜਲ ਰੰਗ ਨਾਲ ਭਰੀ ਏ। ਜ਼ਹਿ ਪਿਚਕਾਰੀਏ ਪੁਰ ਜ਼ਵਾਬਰਾਨੀ, ਤੇ ਅੱਗੇ ਉਹ ਲਿਖਦੇ ਨੇ ਕਿ ਹਰ ਦੇ ਰੰਗ ਰਾਹ, ਜਿਸ ਬੰਦੇ ਦਾ ਅੰਦਰ ਨਹੀਂ ਰੰਗਿਆ ਖੁਸ਼ ਰੰਗੋ ਬੂ ਕਰਦ, ਸਤਿਗੁਰੂ ਤੇਰੇ ਹੱਥ ਦੀ ਪਿਚਕਾਰੀ ਜਿਹੜੀ ਏ, ਜਿਹੜੇ ਅੰਦਰ ਨਹੀਂ ਰੰਗੇ ਉਹਨਾਂ ਅੰਦਰਾਂ ਨੂੰ ਧੋ ਕੇ ਤੂੰ ਨਾਮ ਦਾ ਰੰਗ ਚਾੜ ਦਿੰਦਾ। ਅੱਗੇ ਫਿਰ ਲਿਖਦਾ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਗੁਲਾਲ ਆਪ ਸਾਨੀਏ ਦਸਤੇ ਮੁਬਾਰਕ। ਬੜੇ ਕਮਾਲ ਦੀ ਗੱਲ ਕਹੀ, ਗੁਰੂ ਗੋਬਿੰਦ ਸਿੰਘ ਤੇਰੇ ਹੱਥ ਦੇ ਵਿਚ ਇਕ ਬਖਸ਼ਿਸ਼ ਦਾ ਰੰਗ ਏ, ਬਖਸ਼ਿਸ਼ ਦਾ ਗੁਲਾਲ ਏ। ਗੁਲਾਲ ਆਪ ਸਾਨੀਏ, ਆਪ ਸਾਨੀਏ ਦਾ ਅਰਥ ਉੱਡਣਾ, ਜਦੋਂ ਤੇਰੇ ਹੱਥ ਵਿਚੋਂ ਬਖਸ਼ਿਸ਼ ਦਾ ਗੁਲਾਲ ਨਿਕਲਦਾ, ਦਸਤੇ ਅਰਕ ਤੇਰੇ ਹੱਥਾਂ ਵਿਚੋਂ ਨਿਕਲਦਾ। ਕਹਿਣ ਲੱਗੇ ਜ਼ਮੀਨੋ ਆਸਮਾਰਾ ਸੁਰਖਰੂ ਕਰਦ, ਤੇਰੇ ਹੱਥ ਵਿਚ ਇੰਨੀ ਕੁ ਬਖਸ਼ਿਸ਼ ਏ, ਜਦੋਂ ਤੂੰ ਬਹਿਨਾ ਤੂੰ ਅਸਮਾਨ ਨੂੰ ਵੀ ਰਾਮ ਦੇ ਰੰਗ ਵਿਚ ਰੰਗ ਦੇਣਾ, ਤੇ ਜਿਸ ਧਰਤੀ ਤੇ ਬਹਿਨਾ ਉਹਨੂੰ ਵੀ ਨਾਮ ਦੇ ਰੰਗ ਵਿਚ ਰੰਗ ਦੇਣਾ। ਕਿਹੜੇ ਰੰਗ ਦੀ ਗੱਲ ਸਤਿਗੁਰੂ ਨੇ ਕੀਤੀ? ਅੱਜ ਸੰਗਤਾਂ ਦਾ ਇਕੱਠ ਹੋਇਆ ਤੇ ਮੇਰੇ ਸਤਿਗੁਰੂ ਨੇ ਇਕ ਜਗ੍ਹਾ ਨਿਸ਼ਚਿਤ ਕੀਤੀ। ਹੋਲਾ ਮਹੱਲਾ ਜਦੋਂ ਆਰੰਭ ਹੋਇਆ, ਉਸ ਵਕਤ ਗੁਰਦੇਵ ਨੇ ਆਪਣੀ ਮਿਆਨ ਵਿਚੋਂ ਤੇਜ ਚਮਕਦੀ ਕਿਰਪਾਨ ਕੱਢੀ ਤੇ ਇਕ ਥਾਂ ਨਿਸ਼ਚਿਤ ਕੀਤੀ ਜਿਹਨੂੰ ਆਪਾਂ

ਕੋਲਗੜ੍ਹ ਕਹਿੰਦੇ ਹਾਂ, ਸਾਹਿਬ ਨੇ ਥਾਂ ਨਿਸ਼ਚਿਤ ਕਰਕੇ ਕਿਹਾ ਦੋ ਜਥੇ ਬਣਾ ਦਿੱਤੇ, ਇੱਕ ਨੂੰ ਕਿਹਾ ਤੂੰ ਇਸ ਥਾਂ ਤੇ ਹਮਲਾ ਕਰਨਾ, ਦੂਜੇ ਨੂੰ ਕਿਹਾ ਤੂੰ ਇਹਦੇ ਹਮਲੇ ਨੂੰ ਰੋਕਣਾ ਤੇ ਤਿਆਰ ਰੱਖਣਾ। ਇਹ ਲੜਾਈ ਨਕਲੀ ਸੀ, ਇੱਕ ਅਭਿਆਸ ਸੀ। ਇੱਕ ਜਣਾ ਹਮਲਾ ਪਿਆ ਕਰਦਾ, ਦੂਜਾ ਉਸ ਹਮਲੇ ਨੂੰ ਰੋਕਦਾ, ਤੇ ਜਦੋਂ ਆਪਸ ਵਿਚ ਨਕਲੀ ਲੜਾਈ ਨਾਲ ਜਿਹੜਾ ਵੀ ਉਸ ਥਾਂ ਤੇ ਕਬਜ਼ਾ ਕਰਨ ਵਿਚ ਸਫਲ ਹੋ ਜਾਂਦਾ ਤੇ ਮੇਰਾ ਕਲਗੀ ਵਾਲਾ ਅੱਜ ਦੇ ਦਿਨ ਭਰੇ ਦਰਬਾਰ ਵਿਚ ਉਨ੍ਹਾਂ ਸੁਰਪਾਉ ਦੇ ਦਿਉਂਦੇ ਸਨ। ਜਿਹੜਾ ਜਿੱਤ ਜਾਂਦਾ ਸੀ ਉਹਨੂੰ ਦੀਵਾਨ ਦੇ ਅੰਦਰ ਸਰਪਾਉ ਦੇਣੇ, ਤੇ ਸਤਿਗੁਰੂ ਨੇ ਇਸੇ ਦੇਣੀ ਖੋਲੇ ਮਹੱਲੇ ਵਾਲੇ ਦਿਨ ਕਿਰਪਾਨ ਕੱਢੀ ਤੇ ਇੰਨੇ ਭਰੋਸੇ ਨਾਲ ਇੱਕ ਗੱਲ ਕਹੀ ਸੀ। ਕਹਿਣ ਲੱਗੇ ਸਿੱਖੋ, ਜੇ ਹੋਲੀ ਖੇਡਣੀ ਹੈ ਨਾ ਤੇ ਰੰਗ ਸੱਟ ਕੇ ਨਹੀਂ, ਆਜ ਹਮਾਰੇ ਬਨੈ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਜੇ ਤੁਸੀਂ ਰੰਗ ਹੋਲੀ ਖੇਡਣੀ ਏ ਤੇ ਰੱਬ ਦੇ ਪਿਆਰੇ ਗੁਰਮੁਖ ਜਨਾਂ ਦੀ ਸੰਗਤ ਵਿਚ ਬੈਠ ਕੇ ਨਾਮ ਜਪੋ, ਇਹ ਅੰਦਰ ਨੂੰ ਨਾਮ ਦਾ ਰੰਗ ਚਾੜ ਦੇਗੀ। ਖੈਰ, ਸਤਿਗੁਰੂ ਨੇ ਕਿਰਪਾਨ ਕੱਢੀ, ਉਥੇ ਜਿਹੜੇ ਹਜ਼ੂਰ ਨੇ ਬਚਨ ਕਹਿ ਉਹ ਦਸਮ ਦੀ ਬਾਣੀ ਵਿਚ ਦਰਜ ਨੇ। ਗੁਰੂ ਕਲਗੀ ਵਾਲੇ ਨੇ ਕਿਹਾ ਖੋਲੇ ਮਹੱਲੇ ਵਾਲੇ ਦਿਨ, ਕਹਿਣ ਲੱਗੇ ਖੱਗ ਖੰਡ ਬੇਹੰਡੰਗ, ਖਲ ਦਲ ਖੰਡੰਗ, ਅਤ ਰਣ ਮੰਡੰਗ, ਬਰ ਮੰਡੰਗ, ਪੁਜ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਭਾਨ ਪ੍ਰਬੰਗ, ਸੁਖ ਸੰਤਾ ਕਰਨੰਗ, ਦੁਰਮਤ ਦਰਨੰਗ, ਕਿਲਵੀ ਕਾਰਨੰਗ, ਅਸਰਨੰਗ, ਜੈ ਜੈ ਜੈ ਤਾਰਨ, ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰੰਗ, ਜੈ ਤੇਗੰਗ। ਸਤਿਗੁਰੂ ਨੇ ਬਚਨ ਕਿਹਾ, ਕਹਿਣ ਲੱਗੇ ਖੱਗ ਖੰਡ ਬੇਹੰਡੰਗ, ਆ ਜਿਹੜੀ ਖੱਗ ਦਰ ਤਲਵਾਰ ਹੈ ਨਾ, ਕਿਰਪਾਨ ਹੈ, ਇਹ ਚੰਗੀ ਤਰ੍ਹਾਂ ਦੁਸ਼ਮਣ ਦੇ ਟੁਕੜੇ ਕਰਦੀ ਏ। ਪਰ ਕਿਹੜਾ ਦੁਸ਼ਮਣ? ਖੱਗ ਖੰਡ ਬੇਹੰਡੰਗ, ਖਲ ਦਲ ਖੰਡੰਗ, ਦਲ ਦਾ ਅਰਥ ਹੈ ਟੋਲੇ, ਜਿਹੜੇ ਮੂਰਖਾਂ ਦੇ ਟੋਲੇ ਜ਼ੁਲਮ ਕਰਦੇ ਨੇ, ਇਹ ਕਿਰਪਾਨ ਉਹਨਾਂ ਦੇ ਟੁਕੜੇ ਕਰਕੇ ਉਹਨਾਂ ਦੇ ਮੂੰਹ ਨੂੰ ਮੋੜ ਦਿੰਦੀ। ਖਾ ਖੱਡ ਬੇਹੰਡੰਗ, ਖਲ ਦਲ ਖੰਡੰਗ, ਅਤ ਰਣ ਮੰਡੰਗ, ਇਹਦਾ ਅਰਥ ਹੈ ਜੰਗ ਨੂੰ ਬੜਾ ਸੋਹਣਿਆ ਬਣਾਉਂਦੀ ਏ। ਬਰ ਮੰਡੰਗ, ਇਹਦੇ ਵਰਗਾ ਕੋਈ ਹੋਰ ਉੱਚਾ ਹਥਿਆਰ ਨਹੀਂ। ਉਥੇ ਸਾਹਿਬ ਨੇ ਕਿਹਾ ਪੁਜ ਦੰਡ ਅਖੰਡੰਗ, ਇਹ ਹੱਥ ਦਾ ਇੱਕ ਸੋਟਾ ਹੈ। ਤੇਜ ਪ੍ਰਚੰਡੰਗ, ਇਹਦੀ ਲਿਸ਼ਕ ਬੜੀ ਏ। ਜੋਤ ਅਮੰਡੰਗ, ਭਾਨ ਪ੍ਰਬੰਗ, ਇਹਦੀ ਇੰਨੀ ਕੁ ਚਮਕ ਏ ਇਸ ਤਲਵਾਰ ਦੀ ਕਿ ਇਹਦੀ ਚਮਕ ਸਾਹਮਣੇ ਸੂਰਜ ਦੀ ਚਮਕ ਮੱਧਮ ਪੈ ਜਾਂਦੀ। ਨਾਲ ਕਿਹਾ ਜੈ ਜੈ ਜੈ ਕਾਰਨ, ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਇਸ ਕਿਰਪਾਨ ਦੀ ਜੈ ਜੈਕਾਰ ਹੋਵੇ। ਸ਼ਸਤਰ ਦੀ ਗੱਲ ਕਰਦਿਆਂ ਸੁਖ ਸੰਤਾ ਕਰਨੰਗ, ਇਸ ਕਿਰਪਾਨ ਨਾਲ ਸੰਤਾਂ ਨੂੰ ਸੁਖ ਦੇਣਾ, ਜਿਹੜਾ ਮਹਾਂਪੁਰਸ਼ਾਂ ਦੇ ਜ਼ੁਲਮ ਕਰਦਾ ਮੈਂ ਇਸ ਕਿਰਪਾਨ ਨਾਲ ਉਨ੍ਹਾਂ ਨੂੰ ਰੋਕਾਂਗਾ। ਸੁਖ ਸੰਤਾ ਕਰਨੰਗ, ਦੁਰਮਤ ਦਰਨੰਗ, ਕਿਲਵਿਕ ਹਰਨੰਗ, ਅਸ ਸਰਨੰਗ, ਜੈ ਜੈ ਜਗ ਕਾਰਨ, ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰਨ, ਜੈ ਤੇਗੰਗ, ਇਹ ਤੇਗ ਤੇਰੀ ਜੈ ਜੈਕਾਰ ਹੋਵੇ। ਸਤਿਗੁਰੂ ਦੀ ਦਸਮ ਦੀ ਬਾਣੀ ਪੜ੍ਹਨੇ ਆ। ਖੋਲੇ ਮਹੱਲੇ ਵਾਲੇ ਦਿਨ ਹਜ਼ੂਰ ਨੇ ਕਿਹਾ ਸੀ, ਕਹਿਣ ਲੱਗੇ ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ, ਦਸਮ ਦੀ ਬਾਣੀ ਵਿਚ, ਕਿ ਆਹ ਜਿਹੜੇ ਖੰਡੇ ਨੇ, ਕਿਰਪਾਨ ਨੇ, ਤੋਪ ਨੇ, ਸਾਹਿਬ ਨੇ ਕਿਹਾ ਅਸਲ ਵਿਚ ਮੈਂ ਇਨ੍ਹਾਂ ਨੂੰ ਤੀਰ ਮੰਨਦਾ ਵਾਂ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰਤੀਪ, ਤੀਰ, ਕਹਿਣ ਲੱਗੇ ਸੈਲ ਸਰੋਹੀ ਸੈਤੀ ਯੇ ਹਮਾਰੇ ਪੀਰ, ਇਹਨਾਂ ਨੂੰ ਪੀਰ ਜਾਣ ਕੇ ਸਤਿਗੁਰੂ ਨੇ ਖਾਲਸੇ ਦੀ ਝੋਲੀ ਵਿਚ ਸ਼ਸਤਰ ਪਾ ਦਿੱਤੇ। ਇਸ ਦਿਨ ਹਜ਼ੂਰ ਨੇ ਇਕ ਹੁਕਮ ਕੀਤਾ, ਜਿਹੜਾ ਗੁਰਬਿਲਾਸ ਪਾਤਸ਼ਾਹ ਦਸਵੀਂ ਵਿਚ ਆਇਆ। ਮੈਂ ਅਰਜ਼ ਕੀਤੀ ਖੋਲਾ ਮਹੱਲਾ ਕੇਵਲ ਤੇ ਕੇਵਲ ਸ਼ਸਤਰਾਂ ਦੇ ਅਭਿਆਸ ਦਾ ਪ੍ਰਤੀਕ ਸੀ ਤੇ ਉਹ ਜਿਹੜੇ ਜ਼ਾਲਮ ਨਾਲ ਟੱਕਰ ਲੈ ਸਕਣ। ਸਤਿਗੁਰੂ ਨੇ ਹੁਕਮ ਕੀਤਾ, ਸਿੱਖੋ ਅੱਜ ਤੋਂ ਬਾਅਦ ਮੇਰੇ ਕੋਲ ਆਉਣਾ ਤੀਰ ਲੈ ਕੇ, ਕਿਰਪਾਨ ਲੈ ਕੇ, ਘੋੜੇ ਤੇ ਚੜ ਕੇ। ਤੇ ਕਹਿਣ ਲੱਗੇ ਜਿਸ ਬੰਦੇ ਕੋਲ ਸ਼ਸਤਰ ਨਹੀਂ ਨਾ, ਉਹ ਤਾਂ ਇਸ ਤਰ੍ਹਾਂ ਮਾਨੋ ਜਿਵੇਂ ਇੱਕ ਭੇਡ ਹੋਵੇ ਤੇ ਉਹਦੇ ਕੰਨ ਪਕੜ ਕੇ ਜਿੱਥੇ ਮਰਜ਼ੀ ਕੋਈ ਉਹਨੂੰ ਲੈ ਜਾਏ, ਉਹਦਾ ਕਦੀ ਵੀ ਕੋਈ ਬਚਾਅ ਕਰ ਨਹੀਂ ਸਕਦਾ। ਸਤਿਗੁਰੂ ਨੇ ਇਹ ਬਚਨ ਕਹਿ ਗੁਰਬਿਲਾਸ ਪਾਤਸ਼ਾਹੀ ਦਸਵੀਂ, ਉਹਦੇ ਇਹ ਬਚਨ ਨੇ ਉਸ ਗ੍ਰੰਥ ਦੇ। ਕਹਿਣ ਲੱਗੇ ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ, ਬਿਨਾਂ ਤੇਰ ਤੇਗੰਗ ਰਹੁ ਨੈ ਭਾਈ, ਬਿਨਾਂ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ, ਗਏ ਕਾਨ ਤਾਂ ਕੋ ਕਿਤੇ ਲੈ ਸਧਾਨੋ, ਤੇ ਕਿਆ ਇਹ ਮੋਰ ਆ ਗਿਆ ਸੁਣੋ ਹੈ ਪਿਆਰੇ, ਬਿਨਾਂ ਕੇਸ ਤੇਗੰਗ ਦੇਵੋ ਨਾ ਦੀਦਾਰੇ। ਜੇ ਮੇਰੇ ਕੋਲ ਆਉਣਾ, ਹਜ਼ੂਰ ਕਹਿਣ ਲੱਗੇ ਕੇਸ ਧਾਰੀ ਤੇ ਆਪਣੇ ਕੋਲ ਤੇਗ ਲੈ ਕੇ ਆਉਣੀ। ਸਾਧ ਸੰਗਤ, ਇਸ ਤੇਗ ਨੇ ਜ਼ਾਲਮ ਦਾ ਮੂੰਹ ਭਵਾ ਦਿੱਤਾ। ਇਸ ਤੇਗ ਨੇ ਇੱਕ ਫੈਸਲਾ ਕੀਤਾ। ਮੈਂ ਅਰਜ਼ ਕਰਨੀ ਚਾਹੁੰਦਾ ਹਾਂ ਇਤਿਹਾਸ ਦੀ ਉਸ ਝਾਂਕੀ ਵਿਚੋਂ ਜਿੱਥੇ ਇਸ ਤੇਗ ਨੇ
ਇੰਨੀ ਕੁ ਬਹਾਦਰੀ ਦਿਖਾਈ ਪਹਿਲਾਂ ਕਦੀ ਪੰਜਾਬ ਇਹ ਦਿੱਲੀ ਦੇ ਨਾਲ ਜੁੜ ਜਾਣਾ, ਜਿਹਦਾ ਜ਼ੋਰ ਪੈਣਾ ਕਦੀ ਅਫਗਾਨਿਸਤਾਨ ਕਾਬਲ ਨਾਲ ਜੁੜ ਜਾਣਾ, ਤੇ ਸਿੱਖਾਂ ਨੇ ਕਿਰਪਾਨ ਪਕੜ ਕੇ ਇੱਕ ਫੈਸਲਾ ਕੀਤਾ, ਮਿਸਲਾ ਬਣਾ ਕੇ ਅੱਜ ਤੋਂ ਬਾਅਦ ਪੰਜਾਬ ਨੂੰ ਸਵਤੰਤਰ ਕਰਾਂਗੇ, ਨਾ ਇਹਨੂੰ ਅਸੀਂ ਦਿੱਲੀ ਦਾ ਹਿੱਸਾ ਬਣ ਦੇਣਾ ਤੇ ਨਾ ਇਹਨੂੰ ਅਫਗਾਨਿਸਤਾਨ ਦਾ ਹਿੱਸਾ ਬਣ ਦੇਣਾ। ਦਿੱਲੀ ਤੇ ਜ਼ਰੂਰ ਰਾਜ ਕੀਤਾ ਪਰ ਉਸ ਵਕਤ ਹਿੱਸਾ ਨਹੀਂ ਬਣ ਦਿੱਤਾ। ਸ਼ੇਰੇ ਪੰਜਾਬ ਦੇ ਜਿੰਦੇ ਤੱਕ ਕਦੀ ਵੀ ਅੰਗਰੇਜ਼ ਦੀ ਜ਼ਰੂਰਤ ਨਹੀਂ ਸੀ ਪਈ ਪੰਜਾਬ ਵੱਲ ਝਾਕ ਸਕੇ। ਇਹ ਗੱਲ ਵੱਖਰੀ ਕਿ ਸਿੱਖ ਰਿਆਸਤਾਂ ਉਹਦੇ ਨਾਲ ਮਿਲ ਗਈਆਂ ਗੋਰੇ ਨਾਲ, ਤੇ ਉਹਨਾਂ ਦਾ ਜਿਹੜਾ ਟਿਕਾਣਾ ਲੁਧਿਆਣੇ ਤੱਕ ਬਣ ਗਿਆ, ਨਹੀਂ ਤਾਂ ਸਤਲੁਜ ਤੋਂ ਅੱਗੋਂ ਉਹਦੇ ਜਿੰਦੇ ਜੀ ਉਹਦੀ ਜ਼ਰੂਰਤ ਨਹੀਂ ਸੀ ਪਈ ਕਿ ਉਹ ਪੈਰ ਪਾ ਸਕੇ। ਉਸ ਸਮੇਂ ਦੀ ਮੈਂ ਘਟਨਾ ਅਰਜ਼ ਕਰਨੀ ਚਾਹੁੰਦਾ ਕਿ ਸ਼ਸਤਰਾਂ ਦਾ ਅਭਿਆਸ ਗੁਰੂ ਨੇ ਇਕੱਲਾ ਕਰਾਇਆ ਨਹੀਂ। ਹੁਣ ਭਾਵੇਂ ਕਿ ਭਾਈ ਕਾਹਨ ਸਿੰਘ ਨਾਭਾ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਹੋਲਾ ਮਹੱਲਾ ਸ਼ਸਤਰਾਂ ਦਾ ਪ੍ਰਤੀਕ ਸੀ, ਪਰ ਕਹਿਣ ਲੱਗਾ ਅਫਸੋਸ ਨਾਲ ਕਹਿਣਾ ਪੈਂਦਾ ਹੁਣ ਸ਼ਸਤਰ ਕੇਵਲ ਅਜਾਇਬ ਘਰ ਤੱਕ ਸੀਮਤ ਰਹਿ ਗਏ ਨੇ। ਸਿੱਖ ਨੂੰ ਦਿਨੋ ਦਿਨ ਸ਼ਸਤਰਾਂ ਚਲਾਉਣ ਦੀ ਯਾਦ ਜਿਹੜੀ ਇਹ ਭੁੱਲਦੀ ਜਾਂਦੀ। ਪਰ ਸ਼ਸਤਰ ਇਹਦਾ ਮਤਲਬ ਇਹ ਨਹੀਂ ਸੀ ਕਿ ਸ਼ਸਤਰ ਪਕੜ ਕੇ ਹਾਰੀ ਸਾਰੀ ਨੂੰ ਡਰਾਈ ਜਾਣਾ। ਸਮਝਣਾ ਇਸ ਗੱਲ ਨੂੰ, ਜ਼ਾਲਮ ਨੂੰ ਰੋਕਣ ਲਈ ਸ਼ੇਰੇ ਪੰਜਾਬ ਦਾ ਚਲਾਉਣਾ ਹੋਇਆ ਤੇ ਸੰਨ 1846 ਆਇਆ ਤੇ 10 ਫਰਵਰੀ ਦੇ ਦਿਨ ਤੋਂ ਪਹਿਲਾਂ ਦੀ ਘਟਨਾ। ਦੋ ਜੰਗ ਗੋਰਿਆਂ ਨਾਲ ਸਿੱਖ ਹਾਰ ਗਏ ਨੇ, ਇੱਕ ਮੁਦਕੀ ਦਾ ਤੇ ਦੂਜਾ ਫੇਰੂ ਸ਼ਹਿਰ ਦਾ। ਸ਼ਾਮ ਸਿੰਘ ਅਟਾਰੀ ਜਿਹਦੇ ਪਿਤਾ ਦਾ ਨਾਮ ਸੀ ਸਰਦਾਰ ਨਿਹਾਲ ਸਿੰਘ, ਮੈਂ ਅੱਜ ਦੇ ਦਿਨ ਵਿਸ਼ੇਸ਼ ਇਹ ਅਰਜ਼ ਕਰਨੀ ਚਾਹੁੰਦਾ ਵਾਂ। ਡਾਕਟਰ ਗੰਡਾ ਸਿੰਘ ਮਹਾਨ ਹਿਸਟੋਰੀਅਨ ਉਹ ਲਿਖਦੇ ਨੇ ਕਿ ਨਿਹਾਲ ਸਿੰਘ ਹੋਰੀ ਸ਼ਾਮ ਸਿੰਘ ਅਟਾਰੀ ਦੇ ਪਿਤਾ 1817 ਦੇ ਕਰੀਬ ਸ਼ੇਰੇ ਪੰਜਾਬ ਬਿਮਾਰ ਹੋ ਗਿਆ, ਇਹਦੇ ਬਚਨ ਦੀ ਕੋਈ ਉਮੀਦ ਨਹੀਂ ਸੀ। ਤੇ ਸ਼ਾਮ ਸਿੰਘ ਅਟਾਰੀ ਦੇ ਪਿਤਾ ਨਿਹਾਲ ਸਿੰਘ ਨੇ ਇੱਕ ਅਰਦਾਸ ਕੀਤੀ ਸੀ, ਸਤਿਗੁਰੂ ਅਜੇ ਇਸ ਸ਼ੇਰੇ ਪੰਜਾਬ ਦੀ ਜ਼ਰੂਰਤ ਏ, ਤੇਰੇ ਰਾਜ ਦੇ ਝੰਡੇ ਝੁਲਣੇ ਨੇ, ਕਿੰਨਾ ਚੰਗਾ ਹੋਵੇ ਜੇ ਇਹਨੂੰ ਤੂੰ ਕਿਰਪਾ ਕਰਕੇ ਜੀਵਨ ਬਖਸ਼ ਦੇ, ਇਹਦੀ ਥਾਂ ਤੇ ਮੈਨੂੰ ਮੌਤ ਆ ਜਾਏ, ਪਰ ਦਾਤਿਆ ਇਹਨੂੰ ਤੂੰ ਤੰਦਰੁਸਤੀ ਜ਼ਰੂਰ ਬਖਸ਼। ਤੇ ਇੰਨਾ ਤਕੜਾ ਇਤਿਹਾਸਕਾਰ ਗੱਲ ਝੂਠੀ ਨਹੀਂ ਲਿਖ ਸਕਦਾ। ਉਹ ਲਿਖਦਾ ਹੈਰਾਨਗੀ ਦੀ ਬਾਤ, ਨਿਹਾਲ ਸਿੰਘ ਨੇ ਅਰਦਾਸ ਕਰਕੇ ਕੀਤੀ ਪਰਕਰਮਾ, ਨਿਹਾਲ ਸਿੰਘ ਬਿਮਾਰ ਹੋ ਗਿਆ, ਸ਼ੇਰੇ ਪੰਜਾਬ ਤੰਦਰੁਸਤ ਹੋਣ ਲੱਗਾ। ਤੇ ਇੱਕ ਦਿਨ ਐਸਾ ਆਇਆ ਕਿ ਨਿਹਾਲ ਸਿੰਘ ਸ਼ਾਮ ਸਿੰਘ ਅਟਾਰੀ ਦੇ ਪਿਤਾ ਦਾ ਚਲਾਣਾ ਹੋ ਗਿਆ। ਜਿੱਦਣ ਉਹਨੇ ਚਲਾਣਾ ਕੀਤਾ ਤੇ ਸ਼ੇਰੇ ਪੰਜਾਬ ਤੰਦਰੁਸਤ ਹੋ ਕੇ ਆਪਣੇ ਦਰਬਾਰ ਵਿਚ ਆ ਬੈਠਾ। ਕੈਸੀ ਅਜੀਬ ਜੀ ਖੇਡ ਵਾਪਰੀ। ਉਸ ਸ਼ਾਮ ਸਿੰਘ ਅਟਾਰੀ ਦੀ ਬੱਚੀ ਰਣਜੀਤ ਸਿੰਘ ਦੇ ਪੋਤੇ ਕੰਵਰ ਨੌ ਨਿਹਾਲ ਸਿੰਘ ਨਾਲ ਵਿਆਹੀ ਸੀ। ਜਦੋਂ ਬੁਰਸ਼ਾਗਰਦੀ ਹੋਈ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਖੜਕ ਸਿੰਘ ਕੰਵਰ ਨੌ ਨਿਹਾਲ ਸਿੰਘ, ਜਦੋਂ ਇਹਨਾਂ ਨੂੰ ਵੀ ਡੋਗਰਿਆਂ ਨੇ ਮਰਵਾ ਦਿੱਤਾ, ਇਹਦੀ ਬੱਚੀ ਬੀਬੀ ਨਾਨਕੀ ਨੂੰ ਵੀ ਜ਼ਹਿਰ ਦੇ ਦਿੱਤਾ ਗਿਆ ਤੇ ਸ਼ਾਮ ਸਿੰਘ ਅਟਾਰੀ ਆਪਣੇ ਘਰ ਚਲਾ ਗਿਆ। ਮੈਂ ਗੱਲ ਕਰਨ ਲੱਗਾ ਸ਼ਸਤਰ ਦੀ ਕਿ ਗੁਰੂ ਨੇ ਕਿਰਪਾਨ ਇਹੋ ਜੀ ਅੱਜ ਦੇ ਦਿਨ ਸਿੱਖ ਦੇ ਹੱਥ ਵਿਚ ਪਕੜਾਈ, ਉਹ ਪੂਰੇ ਭਰੋਸੇ ਨਾਲ ਜੰਗ ਵਿਚ ਗਿਆ। ਸ਼ਾਮ ਸਿੰਘ ਅਟਾਰੀ ਘਰ ਏ, ਦੋ ਜੰਗ ਜਿਹੜੇ ਨੇ ਸਿੱਖ ਹਾਰ ਗਏ ਨੇ ਅੰਗਰੇਜ਼ਾਂ ਤੋਂ, ਤੇ ਮਹਾਰਾਣੀ ਜਿੰਦਾ ਨੇ ਨਾ ਇੱਕ ਚਿੱਠੀ ਲਿਖੀ ਸ਼ਾਮ ਸਿੰਘ ਅਟਾਰੀ ਨੂੰ, ਤੇ ਉਹਦੀ ਚਿੱਠੀ ਦੇ ਜਿਹੜੇ ਅਲਫਾਜ਼ ਸਨ ਸੋਹਣ ਸਿੰਘ ਸ਼ੀਤਲ ਹੋਰਾਂ ਨੇ ਬੜੇ ਪਿਆਰੇ ਢੰਗ ਨਾਲ ਦਿੱਤੇ ਨੇ। ਉਹ ਲਿਖਦੇ ਨੇ ਰਾਣੀ ਨੇ ਵਾਸਤਾ ਪਾਇਆ, ਤੇ ਉਹ ਲਿਖਦੇ ਨੇ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਹੇ ਕਿ ਚਿੱਤ ਵਿਚ ਧਾਰ ਸਿੰਘਾ, ਕਹਿਣ ਲੱਗੇ ਜੰਗ ਦੋਵੇਂ ਮੁਦਕੀ ਫੇਰੂ ਸ਼ਹਿਰ ਵਾਲੇ ਆਏ ਸਿੰਘ ਅੰਗਰੇਜ਼ਾਂ ਤੋਂ ਹਾਰ ਸਿੰਘਾ, ਕਾਹਨੂੰ ਹਾਰ ਦੇ ਕਿਉਂ ਮੇਣੇ ਜੱਗ ਜਾਂਦਾ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ। ਕਹਿਣ ਲੱਗਾ ਸੇ ਲਿਖਦੀ ਅੱਗੇ ਸੇ ਕਹਿੰਦੀ ਏ ਤੇਗ ਸਿੰਘਾਂ ਦੀ ਖੁੰਡੀ ਤਾਂ ਨਹੀਂ ਹੋ ਗਈ ਐ, ਪਰ ਆਪਣੇ ਹੋ ਗਏ ਗਦਾਰ ਸਿੰਘਾ। ਤੇ ਇੱਕ ਵਾਸਤਾ ਪਾ ਕੇ ਕਹਿੰਦੀ ਅਟਾਰੀ ਵਾਲੇ ਨੂੰ, ਤੂੰ ਸ਼ੇਰੇ ਪੰਜਾਬ ਦਾ ਮਿੱਤਰ ਸੈਂ, ਕਦੀ ਤੇਰੇ ਬਾਪ ਨੇ ਆਪ ਮੌਤ ਕਬੂਲ ਕੀਤੀ, ਸ਼ੇਰੇ ਪੰਜਾਬ ਨੂੰ ਜੀਵਨ ਦਵਾਇਆ ਸੀ। ਤੇ ਕਹਿਣ ਲੱਗੀ ਅਜੇ ਵਕਤ ਹੀ ਸਮਾਂ ਸੰਭਾਲ ਸਿੰਘਾ, ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ, ਲੈਂਦੀ ਦਿਸੇ ਰਣਜੀਤ ਦੀ ਪੱਗ ਮੈਨੂੰ, ਮੋਏ ਮਿੱਤਰਾਂ ਦੀ ਯੋਧਿਆ ਆਣ ਰੱਖ ਲੈ, ਜੇ ਤੂੰ ਰੱਖ ਸਕਣਾ ਅੱਜ ਤੇਰੇ ਤੋਂ ਬਿਨਾਂ ਕੋਈ ਨਹੀਂ, ਸਾਰੇ ਜਿਹੜੇ ਨੇ ਬਰਬਾਦੀ ਕਰਨ ਤੇ ਤੁਲੇ ਨੇ। ਕਹਿੰਦੇ ਉਸ ਵਕਤ ਸਰਦਾਰ ਸ਼ਾਮ ਸਿੰਘ ਅਟਾਰੀ ਘਰੋਂ ਤੁਰਿਆ, ਚੀਨੀ ਘੋੜੀ ਤੇ ਚੜਿਆ। ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਨੇ, ਚੀਨੀ ਘੋੜੀ ਤੇ ਚੜਨ ਤੋਂ ਪਹਿਲਾਂ
ਘਰ ਇੱਕ ਗੱਲ ਕਹਿ ਕੇ ਤੁਰਿਆ, ਜੇ ਪਰਤ ਕੇ ਆਵਾਂਗਾ ਖਾਲਸਾ ਰਾਜ ਨੂੰ ਕਾਇਮ ਕਰਕੇ ਮੁੜਾਂਗਾ, ਤੇ ਜੇ ਮੈਂ ਜਿੱਤ ਨਾ ਸਕਿਆ ਮੇਰੇ ਲਈ ਚਿਖਾ ਚਿਣ ਕੇ ਤਿਆਰ ਰੱਖਿਓ, ਕਿਉਂਕਿ ਮੈਂ ਜਿੰਦੇ ਪਰਤ ਕੇ ਆਉਣਾ ਨਹੀਂ, ਮੇਰੀ ਅਰਥੀ ਕੇਵਲ ਘਰ ਆਵੇ। ਬੁੱਢਾ ਜਰਨੈਲ ਦੁੱਧ ਵਰਗਾ ਚਿੱਟਾ ਦਾੜਾ, 10 ਫਰਵਰੀ ਦਾ ਦਿਨ ਆਇਆ ਤੇ ਸੰਨ 1846 ਸਭਰਾਵਾਂ ਦੇ ਮੈਦਾਨ ਅੰਦਰ ਯੁੱਧ ਹੋਇਆ। ਇੱਕ ਪਾਸੇ ਅੰਗਰੇਜ਼ ਤੋਪ ਲੈ ਕੇ ਆਏ ਨੇ ਤੋਪਖਾਨੇ, ਦੂਜੇ ਪਾਸੇ ਗਦਾਰਾਂ ਨੇ ਤੋਪਾਂ ਦੇ ਬਰੂਦ ਦੀ ਥਾਂ ਰੇਤ ਸਰੋਂ ਦੇ ਪੇਟੀਆਂ ਭਰ ਕੇ ਲਿਆਂਦੀਆਂ, ਤੇ ਇੱਥੋਂ ਤੱਕ ਤੇਜ ਸਿੰਘ ਵਰਗਿਆਂ ਨੇ ਕਿਹਾ, ਸ਼ਾਮ ਸਿਆ ਚਲਾ ਜਾ ਪਿਛਾਂ, ਜ਼ਾਲਮ ਅੰਗਰੇਜ਼ ਇੰਨੀ ਕੁ ਫੌਜ ਲੈ ਕੇ ਆਇਆ ਅਸੀਂ ਟੱਕਰ ਨਹੀਂ ਲੈ ਸਕਣੀ। ਉਸ ਵਕਤ ਸ਼ਾਮ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਿਹਾ, ਕਹਿਣ ਲੱਗਾ ਕਿਉਂ? ਕਹਿੰਦਾ ਉਨ੍ਹਾਂ ਕੋਲ ਤੋਪਖਾਨੇ ਨੇ, ਸਾਡੇ ਕੋਲ ਸ਼ਸਤਰ ਚੰਗੇ ਨਹੀਂ। ਤੇ ਸ਼ਾਮ ਸਿੰਘ ਨੇ ਨਾ ਕਿਰਪਾਨ ਦੇ ਮੁੱਠੇ ਤੇ ਹੱਥ ਰੱਖ ਕੇ ਕਿਹਾ, ਕਹਿਣ ਲੱਗਾ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਕਹਿੰਦਾ, ਸਤਿਗੁਰੂ ਨੇ ਨਾ ਖੋਲੇ ਵਾਲੇ ਦਿਨ ਕਿਰਪਾਨ ਪਕੜਾਈ ਸੀ, ਤੇ ਮੈਂ ਭਰੋਸਾ ਕਰਕੇ ਕਹਿੰਦਾ ਕਿ ਮੈਂ ਜਿੰਦੇ ਨੇ ਵਾਪਸ ਨਹੀਂ ਜਾਣਾ, ਭਾਵੇਂ ਮੇਰੀ ਛਾਤੀ ਗੋਲੀਆਂ ਨਾਲ ਵਿੰਨ ਦੇਣ, ਪਰ ਜਿੰਨੀ ਦੇਰ ਤੱਕ ਮੇਰੇ ਕੋਲ ਜੀਵਨ ਹੈ ਮੈਂ ਆਪਣੇ ਹੱਥੋਂ ਕਿਰਪਾਨ ਨਹੀਂ ਛੱਡਾਂ। ਸ਼ਾਮ ਸਿੰਘ ਅਟਾਰੀ ਜਦੋਂ ਗਿਆ ਤੇ ਸਿੱਖਾਂ ਨੂੰ ਇੱਕ ਭਰੋਸਾ ਬੱਝ ਗਿਆ।

कदम जप आदि सच जोगादि सच खैपि सच नानक खुशी पी सच जेता समुंद सागर नीर भरिया तेते अवगण खमारे दया करो किछ मेहर उपावो डूबदे पत्थर तारे जियड़ा अग्न बराबर तपै पीतर वगै काती परणवत नानक हुकम पछाण सुख होवै दिन राती कृपा करो दीन के दाते मेरा गुण अवगण ना विचारो कोई माटी का क्या तोपै स्वामी मानस की गत एकी ना खो जती सती नहीं पड़या मूरख मुगदा जन्म भया परणवत नानक तिनकी शरणा परणवत नानक तिनकी शरणा जिन तू नाही विसरिया परम सम्मान योग चवर शतर तख दे मालक जुगह जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुबाई मान खोए बैठे गुरमुख प्यारे सत संगी जनों उस पार ब्रह्म परमेश्वर जी दी दया सतगुरु जी दे बख्शे हुए उद्दम और प्रेरणा दा सदका आप जी खालसा जी दा सिरजना दिवस पिछले तकरीबन दो हफ्तियां तो वध समा हो चुका है मना रहे हो। आओ जो विचार आपां पिछले दिनां तो आरंभ कीती हुई है कल इस लड़ी नूं इत्थे समाप्त कीता सी कि उस परम पिता परमेश्वर वाहिगुरु जी ने हर एक जो वस्तु इस संसार विच पैदा कीती है उस नूं किसे मर्यादा किसे नेम किसे दायरे दे अंदर अपने हुक्म दे विच टिकाया होया है
ਤੇ ਜਦੋਂ ਉਸ ਪਰਮੇਸ਼ਵਰ ਦੀ ਬਣੀ ਹੋਈ ਇਹ ਦਾਤ ਮਰਿਆਦਾ ਵੀ ਚੱਲੇ ਤੇ ਜੀਵਨ ਨੂੰ ਸੁਖ ਦਿੰਦੀ ਹੈ ਤੇ ਜਦੋਂ ਆਪ ਖੁਦਰਾਪਨ ਕਰੇ ਤੇ ਉਦੋਂ ਮਨੁੱਖ ਦੇ ਜੀਵਨ ਲਈ ਵੀ ਦੁਖਦਾਈ ਬਣ ਜਾਂਦੀ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਜੇ ਤਾਂ ਅੱਗ ਚੁੱਲ੍ਹੇ ਵਿੱਚ ਬਲਦੀ ਹੋਵੇ ਤੇ ਚੁੱਲ੍ਹੇ ਵਿੱਚ ਬਲਦੀ ਹੋਈ ਅੱਗ ਮਨੁੱਖ ਦੇ ਪੇਟ ਦੀ ਭੁੱਖ ਨੂੰ ਦੂਰ ਕਰਦੀ ਹੈ। ਦੇਖੋ ਉਹ ਕਿਸੇ ਮਰਿਆਦਾ ਦੇ ਅੰਦਰ ਕਿਸੇ ਨਿਯਮ ਦੇ ਅਧੀਨ ਕਿਸੇ ਦਾਇਰੇ ਦੇ ਅਧੀਨ ਆਉਂਦੀ ਹੈ ਤਾਂ ਉਸ ਦਾ ਬਲਣਾ ਮਰਿਆਦਾ ਵਿੱਚ ਮਨੁੱਖ ਦੇ ਜੀਵਨ ਨੂੰ ਸੁੱਖ ਦਿੰਦਾ ਹੈ ਤੇ ਉਹੀ ਅੱਗ ਕਿਤੇ ਬੇਮਰਿਆਦਾ ਹੋ ਕੇ ਚੱਲ ਪਵੇ ਤੇ ਘਰ ਨੂੰ ਸਾੜ ਕੇ ਰਾਖ ਵੀ ਕਰ ਸਕਦੀ ਹੈ। ਉਹੀ ਪਾਣੀ ਹੈ ਜਿਸ ਦੇ ਪੀਣ ਦੇ ਨਾਲ ਮਨੁੱਖ ਨੂੰ ਜ਼ਿੰਦਗੀ ਮਿਲਦੀ ਹੈ। ਜੇਕਰ ਉਹ ਪਾਣੀ ਕਿਸੇ ਮਰਿਆਦਾ ਦੇ ਅਧੀਨ ਆਵੇ ਤਾਂ ਮਨੁੱਖ ਦੇ ਤਨ ਨੂੰ ਸ਼ੁੱਧੀ ਦਿੰਦਾ ਹੈ, ਇਹਦੇ ਅੰਦਰ ਦੀ ਪਿਆਸ ਬੁਝਾਉਂਦਾ ਹੈ ਤੇ ਇਹ ਪਾਣੀ ਜਦੋਂ ਖੜ ਦਾ ਰੂਪ ਧਾਰਨ ਕਰਕੇ ਬੇਤਰਤੀਬਾ ਬੇਮਰਿਆਦਾ ਖੁੱਲਾ ਹੋ ਕੇ ਚੱਲਦਾ ਹੈ ਤੇ ਕਈ ਵਾਰੀ ਸ਼ਹਿਰਾਂ ਦੇ ਸ਼ਹਿਰ ਰੋੜ ਕੇ ਆਪਣੇ ਨਾਲ ਲੈ ਜਾਂਦਾ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਹਰ ਧਰਤੀ ਵਿੱਚ ਮਰਿਆਦਾ ਵਿੱਚ ਚੱਲਣ ਵਾਲੀ ਵਸਤੂ ਜ਼ਿੰਦਗੀ ਲਈ ਸੁਖਦਾਈ ਹੈ ਤੇ ਬੇਮਰਿਆਦਾ ਬੇਤਰਤੀਬੀ ਹੋਈ ਕੋਈ ਵੀ ਚੀਜ਼ ਜੋ ਹੈ ਉਹ ਜ਼ਿੰਦਗੀ ਲਈ ਦੁਖਦਾਈ ਬਣ ਜਾਂਦੀ। ਆਓ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਹਰ ਚੀਜ਼ ਬਾਹਰ ਦੀ ਕਿਸੇ ਰਹਿਤ ਕਿਸੇ ਮਰਿਆਦਾ ਦੇ ਅਧੀਨ ਹੈ। ਅੱਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਅੰਤਰੀਵ ਰਹਿਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਤੇ ਔਰ ਜੋ ਸਾਨੂੰ ਬਾਹਰੋਂ ਕਿਰਪਾ ਕਰਕੇ ਰਹਿਤ ਦੀ ਦਾਤ ਦਿੱਤੀ ਹੈ ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ ਔਰ ਸਾਰੇ ਰਲ ਕੇ ਅਰਦਾਸ ਕਰੀਏ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਜਦੋਂ ਵੀ ਜਗਿਆਸੂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਪ੍ਰਭੂ ਦੇ ਘਰ ਦਾ, ਵਾਹਿਗੁਰੂ ਜੀ ਦੇ ਘਰ ਦਾ ਮਾਰਗ ਪੁੱਛਿਆ ਹੈ ਤੇ ਉਸ ਵੇਲੇ ਜਿਤਨੇ ਵੀ ਸ਼ਬਦ ਤੁਸੀਂ ਪੜ੍ਹ ਲਵੋ, ਮੇਰੇ ਸਤਿਗੁਰੂ ਨੇ ਹਰ ਇੱਕ ਜਗਿਆਸੂ ਨੂੰ ਉੱਤਰ ਕੇਵਲ ਇੱਕ ਹੀ ਦਿੱਤਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਮੇਰੇ ਸਾਹਿਬ ਦੇ ਅੰਮ੍ਰਿਤ ਬਚਨ ਤੇ ਆਪਣੇ ਆਪ ਨੂੰ ਅੱਤ ਦੀ ਨਿਮਰਤਾ ਵਿੱਚ ਲਿਆ ਕੇ ਬੇਨਤੀ ਕਰਦੇ ਨੇ ਖੇ ਸਤਿਗੁਰੂ ਕਿ ਸਾਡੇ ਕੋਲ ਗਿਆਨ ਦੇ ਚਕਸ਼ੂ ਨਹੀਂ, ਸਾਡੇ ਕੋਲ ਗਿਆਨ ਦੇ ਨੇਤਰ ਨਹੀਂ, ਇੱਕ ਕਿਰਪਾ ਕਰਕੇ ਦੱਸੋ ਹਾਂ ਕਿ ਅਸੀਂ ਅੱਖਾਂ ਤੋਂ ਹੀਣੇ ਹਾਂ ਤੇ ਮੈਂ ਬੇਨਤੀ ਕਰਾਂ ਇਹਨਾਂ ਦੋ ਅੱਖਾਂ ਦੀ ਗੱਲ ਨਹੀਂ, ਸਾਡੇ ਕੋਲ ਅੰਦਰ ਗਿਆਨ ਦੇ ਦੀਦੇ ਨਹੀਂ ਤੇ ਮਾਲਕ ਜੀ ਜੇ ਸਤਿਗੁਰੂ ਦਾ ਲੜ ਪਕੜਨਾ ਹੋਵੇ ਸਾਨੂੰ ਕੋਈ ਮਾਰਗ ਦੱਸੋ ਕਿ ਅਸੀਂ ਗੁਰੂ ਦਾ ਲੜ ਪਕੜ ਸਕੀਏ, ਕੋਈ ਤਰੀਕਾ ਕੋਈ ਜੁਗਤ। ਤੇ ਮੇਰੇ ਦਾਤਾ ਜੀ ਨੇ ਉੱਥੇ ਬਹੁਤ ਕਮਾਲ ਦਾ ਉੱਤਰ ਦਿੱਤਾ ਹੈ, ਅਸੀਂ ਇਹ ਬਚਨ ਪੜ੍ਹਨੇ ਆ, ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ, ਸਤਿਗੁਰੂ ਸੁਖਾਂ ਦਾ ਦਾਤਾ ਮੇਰ ਕਰੇ, ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ,
ਇੱਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲੈ, ਤੇ ਅੱਗੇ ਫਿਰ ਇਹਦਾ ਉੱਤਰ ਦਿੱਤਾ ਵੀ ਗੁਰੂ ਪੱਲਾ ਪਕੜਾਂਦੇ ਕਿਨੂੰ ਨੇ, ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ, ਤੇ ਅੱਗੋ ਉੱਤਰ ਕੀ ਦਿੱਤੋ ਨੇ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹਦਾ ਅਰਥ ਕੀ ਹੈ? ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਚਾਲੀ ਦਾ ਅਰਥ ਹੈ ਗੁਰੂ ਕੀ ਮਰਿਆਦਾ। ਕਹਿਣ ਲੱਗੇ ਹੇ ਗੁਰਸਿੱਖ ਮਿੱਤਰ, ਜੇ ਤੂੰ ਗੁਰੂ ਦਾ ਪੱਲਾ ਪਕੜਨਾ ਚਾਹਨਾ ਹੈ ਤੇ ਸਭ ਤੋਂ ਪਹਿਲਾਂ ਉਹ ਚਾਲੀ ਚੱਲ, ਉਸ ਮਰਿਆਦਾ ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ, ਜਿਹੜੀ ਚਾਲ ਜਿਹੜੀ ਮਰਿਆਦਾ ਤੇਰੇ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਅਗਲੇ ਬਚਨ ਮਹਾਰਾਜ ਚਾਲੀ ਕਿਵੇਂ ਚੱਲਿਆ ਜਾਂਦਾ? ਤੇ ਸਤਿਗੁਰੂ ਨੇ ਫਿਰ ਹੋਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੂੰ। ਹੁਣ ਦੇਖੋ ਸਾਡਾ ਮਨ ਅਨੇਕਾਂ ਤਰਕ ਕਰਦਾ। ਮੈਂ ਕਹਿੰਦਾ ਗੁਰਮਤ ਤੇ ਚੱਲਣ ਚੱਲਣਾ ਹੋਵੇ ਤੇ ਸਭ ਤੋਂ ਪਹਿਲਾਂ ਸਬਜੈਕਟ ਜਾਂ ਸਭ ਤੋਂ ਪਹਿਲਾਂ ਉਪਦੇਸ਼ ਹੀ ਹੁਕਮ ਮੰਨਣਾ ਹੈ। ਕੱਲ ਵੀ ਇਹ ਬੇਨਤੀ ਕੀਤੀ ਸੀ ਤੇ ਸਾਹਿਬ ਨੇ ਸ਼ਬਦ ਵਰਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਤਰਕ ਕਰਕੇ ਨਹੀਂ ਉਹਨੂੰ ਭਲਾ ਕਰਕੇ ਮੰਨ ਲੈ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੂਸਰਾ ਪ੍ਰਮਾਣ ਹਜ਼ੂਰ ਦੀ ਬਾਣੀ ਵਿੱਚੋਂ, ਸਿਰਫ ਮਰਿਆਦਾ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਹ ਮਤ ਸਮਝਿਓ ਕਿਸੇ ਪ੍ਰਚਾਰਕ ਦੇ ਠੋਸੇ ਹੋਏ ਸ਼ਬਦ, ਮਤ ਸਮਝੀਏ ਕਿਸੇ ਬੰਦੇ ਦੇ ਆਪਣੇ ਕੋਲੋਂ ਮਨ ਘੜਤ ਸ਼ਬਦ। ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਅਸੀਂ ਸ਼ਬਦ ਦੀ ਰੋਸ਼ਨੀ ਵੀ ਜੀ ਕੇ ਦੇਖੀਏ ਕਿ ਗੁਰਮਤ ਨੂੰ ਕਮਾਇਆ ਕਿਵੇਂ ਜਾਂਦਾ ਹੈ। ਕਿਰਪਾਲੂ ਸਤਿਗੁਰੂ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ, ਇਹ ਸ਼ਬਦ ਆਪ ਪੜ੍ਹਦੇ ਹੋ ਤੇ ਸ਼ਬਦ ਆਰੰਭ ਹੁੰਦਾ ਹੈ ਕਿ ਕੋਈ ਵੀ ਗੁਰੂ ਕਾ ਸਿੱਖ ਦਿਸੇ, ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਸਿੱਖ ਦੀ ਰਹਿਤ ਕੀ ਹੈ, ਸੰਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਭਗਤ ਦੀ ਰਹਿਤ ਕੀ ਹੈ, ਤੇ ਉਸੇ ਰਹਿਤ ਨੂੰ ਪਰਪੱਕ ਕਰਾਉਣ ਦੇ ਲਈ ਮੇਰੇ ਦਾਤਾਰ ਨੇ ਕਿਰਪਾ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਤੇ ਚਾਰ ਵਜਰ ਕਰਹਿਤਾਂ ਤੋਂ ਬਚਾਇਆ ਸੀ। ਆਓ ਆਪਾਂ ਬਾਣੀ ਵੱਲ ਚਲੀਏ ਥੋੜਾ ਜਿਹਾ। ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ ਕਿ ਹਜ਼ੂਰ ਨੇ ਉਸ ਸ਼ਬਦ ਦਾ ਸਰਲੇਖ ਦਿੱਤਾ ਹੈ ਗੁਣਵੰਤੀ। ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ, ਇੱਕ ਸੁਚੱਜੀ, ਇੱਕ ਕੁਚੱਜੀ ਤੇ ਤੀਸਰਾ ਸ਼ਬਦ ਹੁੰਦਾ ਗੁਣਵੰਤੀ। ਤੇ ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹੀ ਸਵਾਲ ਕੀਤੇ ਨੇ। ਉਹ ਸ਼ਬਦ ਆਰੰਭ ਹੁੰਦਾ ਹੈ ਕਿ ਜੋ ਦਿਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੋ ਪਾਏ ਜੀਓ। ਅਰਥ ਬੜੇ ਸਪਸ਼ਟ ਨੇ ਕਿ ਜਦੋਂ ਕੋਈ ਗੁਰੂ ਕਾ ਸਿੱਖ ਮਿਲੇ ਤੇ ਸਾਹਿਬ ਕਹਿੰਦੇ ਨੇ ਮੈਂ ਝੋਕੇ ਉਹਦੇ ਪੈਰਾਂ ਨੂੰ ਹੱਥ ਲਾਨਾ ਵਾ, ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਨਾ ਤੇ ਦੇਖੋ ਸਾਨੂੰ ਉੱਤਰ ਮਿਲੇਗਾ ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ। ਕਹਿਣ ਲੱਗੇ ਜੋ ਦਿਸੈ ਗੁਰਸਿੱਖੜਾ, ਤਿਸ ਨਿਵ ਨਿਵ ਲਾਗੂ ਪਾਏ ਜੀਓ। ਆਖਾ ਬਿਰਥਾ ਜੀ ਕੀ, ਆਖਾ ਬਿਰਥਾ, ਬਿਰਥਾ ਦਾ ਅਰਥ ਹੁੰਦਾ ਅੰਦਰ ਦੀ ਪੀੜਾ, ਅੰਦਰ ਦੀ ਲੋੜ, ਅੰਦਰ ਦੀ ਤੜਫ। ਕਹਿੰਦੇ ਨੇ ਮੈਂ ਆਪਣੇ ਅੰਦਰ ਦੀ ਬਿਰਥਾ ਦੱਸਣਾ ਪਿਆ ਵਾ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਓ, ਹੇ ਗੁਰੂ ਕੇ ਸਿੱਖੜੇ ਗੁਰੂ ਕੇ ਸਿੱਖਾਂ, ਤੈਨੂੰ ਗੁਰੂ ਮਿਲਿਆ ਤੇ ਮੈਂ ਤੇਰੇ ਚਰਨਾਂ ਵਿੱਚ ਆਪਣੇ ਅੰਦਰ ਦੀ ਬਿਰਹਾ ਦੱਸਣਾ ਵਾ, ਮੈਨੂੰ ਕਿਰਪਾ ਕਰਕੇ ਗੁਰੂ ਸੱਜਣ ਮਿਲਾ ਦੇ। ਹੋ ਕਿਤੇ ਇਹੋ ਜੀ ਤੜਪ ਹੋਵੇ ਗੁਰੂ ਸੱਜਣ ਨੂੰ ਮਿਲਦੀ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਓ। ਫਿਰ ਕਿੰਨੇ ਸੋਈ ਦੱਸ ਉਪਦੇਸ਼ੜਾ, ਮੈਨੂੰ ਉਹ ਉਪਦੇਸ਼ ਦੱਸ, ਮੇਰਾ ਮਨ ਅਨੰਤ ਨਾ ਕਾਉ ਜਾਏ ਜੀਓ। ਜਿਹੜਾ ਮਨ ਰੋਜ ਤੜਪਦਾ ਭੱਜਦਾ ਪਿਆ, ਇਹ ਜਿਹਾ ਉਪਦੇਸ਼ ਸੁਣਾ ਦੇ, ਮੇਰਾ ਮਨ ਕਿਸੇ ਦੂਜੇ ਪਾਸੇ ਜਾਈ ਨਾ। ਕਹਿਣ ਲੱਗੇ ਫਿਰ ਅਗਲੀ ਤੁਕ ਹੈ ਕਿ ਜੇ ਮੈਨੂੰ ਇਹੋ ਜਿਹਾ ਉਪਦੇਸ਼ ਦੱਸਦਾ, ਇਹ ਮਨ ਅਨੰਤ ਨਾ ਕਾਉ ਜਾਏ ਜੀਓ। ਅਗਲੀ ਤੁਕ, ਇਹ ਮਨ ਤੈ ਕੁ ਦੇਵ ਸਾ, ਮੈਂ ਆਪਣਾ ਮਨ ਤੈਨੂੰ ਦੇ ਦਿਆ, ਮੈਂ ਮਾਰਗ ਦੇਖੋ ਬਤਾਏ ਜੀਓ, ਮੈਨੂੰ ਦੱਸ ਤਾਂ ਸਹੀ ਮੇਰੇ ਗੁਰੂ ਦੇ ਘਰ ਨੂੰ ਰਸਤਾ ਕੀ ਹੋ ਜਾਂਦਾ, ਕਿਵੇਂ ਤੁਰਨਾ ਮੈਂ ਗੁਰੂ ਦੇ ਮਾਰਗ ਤੇ। ਤੇ ਮੈਂ ਬੇਨਤੀ ਕਰਾਂ, ਇਹ ਸ਼ਬਦ ਕੇਵਲ ਗੁਰੂ ਜੀ ਦੇ ਅੰਦਰ ਦੇ ਆਮ ਕਵੀਆਂ ਵਾਲੇ ਖਿਆਲ ਨਹੀਂ, ਇਹ ਧੁਰ ਆਤਮਾ ਦੀ ਆਵਾਜ਼ ਹੈ। ਤੇ ਜੇ ਸਿੱਖਾਂ ਅੱਜ ਤੂੰ ਇਹਨਾਂ ਨੂੰ ਮੰਨ ਲਵੇ, ਕਿਤੇ ਤੇਰੇ ਮਨ ਵਿੱਚ ਨਾ ਤੜਪ ਪੈਦਾ ਹੋਵੇ, ਕਿਤੇ
ਕਿ ਮੈਂ ਆਪਣੇ ਸਤਿਗੁਰੂ ਗੁਰੂ ਕਲਗੀਧਰ ਤੇਰੇ ਮਾਰਗ ਤੇ ਕਿਵੇਂ ਚੱਲਾਂ। ਉੱਥੇ ਤਾਂ ਤਰਲੇ ਕਰਕੇ ਪੁੱਛਦੇ ਪਏ ਨੇ ਸਾਨੂੰ ਮਾਰਗ ਦੱਸੋ, ਤੇ ਇੱਥੇ ਗੁਰੂ ਕੇ ਸਿੱਖ ਰੋਜ਼ ਪੁਕਾਰ ਪੁਕਾਰ ਕੇ ਕਹਿੰਦੇ ਨੇ ਲੁਕਾਈ ਆਹ ਮਾਰਗ ਗੁਰੂ ਦਰ ਨੂੰ ਜਾਂਦਾ, ਇਸ ਮਾਰਗ ਤੇ ਚੱਲਣਾ ਸ਼ੁਰੂ ਕਰ ਦੇਈਏ। ਸਾਹਿਬ ਕਹਿਣ ਲੱਗੇ ਇਹ ਮਨ ਤੈ ਕੁ ਡੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਹਕੀਕਤ ਇਹ ਕਿ ਮੈਂ ਬੜੀਆਂ ਥਾਵਾਂ ਤੇ ਭਟਕਿਆ ਵਾਂ, ਖਾਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ, ਤੁਸੀਂ ਕਿਰਪਾ ਕਰੋ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ। ਹੁਣ ਦੇਖੋ ਗੁਰਸਿੱਖ ਦਾ ਉੱਤਰ ਕੀ, ਜਿਹੜੇ ਗੁਰਸਿੱਖ ਨੂੰ ਪੁੱਛਿਆ ਆਪ ਜੁੜਿਆ ਸੀ, ਉਹਨੇ ਉੱਤਰ ਵਿੱਚ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਭਰਾਵਾ ਜੇ ਇਸ ਮਾਰਗ ਤੇ ਚੱਲਣਾ ਹੀ, ਜੇ ਇਹ ਮਾਰਗ ਤੂੰ ਪੁੱਛਣਾ, ਸਭ ਤੋਂ ਪਹਿਲੀ ਗੱਲ ਆਪਣੇ ਮਨ ਦੀਆਂ ਟੁੱਚਰਾਂ ਨੂੰ ਤਿਆਗ ਦੇ, ਆਪਣੀ ਮਨ ਦੀ ਖੁਜਤ ਨੂੰ ਛੱਡ ਦੇ। ਕਹਿਣ ਲੱਗੇ ਇਸ ਮਾਰਗ ਚੱਲੇ ਭਾਈੜੇ, ਉਹ ਮੇਰੇ ਭਰਾ ਜੇ ਇਸ ਮਾਰਗ ਤੇ ਚੱਲਣਾ ਚਾਹੁੰਦਾ, ਤੂੰ ਪੁੱਛਣਾ ਕਿ ਮੈਂ ਮਾਰਗ ਦਿਓ ਬਤਾਏ ਜੀਓ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤੇ ਅਗਲੀ ਤੋਕੇ ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਮਨ ਦੀ ਮਤ ਨੂੰ ਛੱਡ ਦੇ, ਆਪਣੀ ਖੌਮੇ ਦੀ ਪੰਡ ਨੂੰ ਸੱਟ ਦੇ, ਤੇ ਜੋ ਗੁਰੂ ਤੈਨੂੰ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮਨ, ਤਾਂ ਇਹ ਮਾਰਗ ਲੱਭਣੇ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਓ। ਤੇ ਜਦੋਂ ਮਰਿਆਦਾ ਮੰਨ ਲਏਗਾ ਨਾ, ਇਉਂ ਪਾਵੇਂ ਹਰ ਦਰਸਾਵੜਾ, ਨਾ ਲੱਗੇ ਤੱਤੀ ਵਾਹ ਜੀਓ। ਇਸ ਮਾਰਗ ਤੇ ਚੱਲਿਆ ਖਰੀ ਦਰ ਦਰਸਾਵੜਾ, ਉਹਦੇ ਦਰਸ਼ਨ ਹੁੰਦੇ ਨੇ, ਤੈਨੂੰ ਤੱਤੀ ਵਾਹ ਨੀ ਲੱਗੇਗੀ। ਤੀਸਰਾ ਪ੍ਰਮਾਣ ਅਰਜ਼ ਕਰਾਂ ਕਿ ਹੁਕਮ ਮੰਨ ਕੇ ਮਾਰਗ ਤੇ ਚੱਲਿਆ ਜਾਣਾ। ਹਜ਼ੂਰ ਨੇ ਇੱਕ ਬਚਨ ਕਿਹਾ, ਅਸੀਂ ਪੜ੍ਹਨੇ ਆ ਬੜੀ ਵਾਰੀ, ਹਜ਼ੂਰ ਕਹਿੰਦੇ ਨੇ ਅਸਲ ਵਿੱਚ ਗੁਰੂ ਕਾ ਸਿੱਖ ਹੋਵੇ, ਗੁਰੂ ਕਾ ਰਿਸ਼ਤੇਦਾਰ ਉਹ ਹੈ, ਗੁਰੂ ਕਾ ਪੁੱਤਰ ਉਹ ਹੈ, ਗੁਰੂ ਕਾ ਮਿੱਤਰ ਉਹ ਹੈ। ਮਹਾਰਾਜ ਕੌਣ? ਕਹਿਣ ਲੱਗੇ ਜਿਹੜੇ ਗੁਰੂ ਦੇ ਭਾਣੇ ਨੂੰ, ਸਤਿਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ, ਤੇ ਜਿਹੜੇ ਗੁਰੂ ਦੇ ਹੁਕਮ ਨੂੰ ਇੱਕ ਪਾਸੇ ਛੱਡ ਕੇ ਆਪਣੀ ਮਨ ਮਤ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵਿਛੜ ਕੇ ਹਮੇਸ਼ਾ ਉਹ ਚੋਟੇ ਖਾਂਦੇ। ਉੱਥੇ ਗੱਲ ਹੁਕਮ ਦੀ ਕੀਤੀ। ਕਹਿਣ ਲੱਗੇ ਸੋ ਸਿੱਖ ਸਖਾ ਬੰਧਤ ਹੈ ਭਾਈ। ਹੁਣ ਦੇਖੋ ਕਿੰਨੇ ਪਿਆਰੇ ਸ਼ਬਦ ਵਰਤੇ ਨੇ, ਕਹਿੰਦੇ ਨੇ ਸਾਡਾ ਸਿੱਖ ਵੀ ਹੋਵੇ, ਰਿਸ਼ਤੇਦਾਰ ਵੀ ਉਹ ਹੈ, ਭਰਾ ਵੀ ਉਹ ਹੈ, ਮਿੱਤਰ ਵੀ ਉਹ ਮਨੁੱਖ ਹੈ। ਕੌਣ? ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਆਉਂਦਾ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ। ਸੋ ਸਿੱਖ ਸਖਾ ਬੰਧਤ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਣੇ ਭਾਣੇ ਵਿੱਚ ਮਨ ਮਤੜੀ ਕਰੇਗਾ, ਆਪਣੀ ਖੌਮੇ ਵਿੱਚ ਚੱਲੇਗਾ, ਉਹ ਵਿਛੜੇਗਾ, ਤੇ ਵਿਛੜੇ ਹੋਏ ਹਮੇਸ਼ਾ ਜਿਹੜੇ ਨੇ ਉਹ ਚੋਟਾਂ ਖਾਂਦੇ ਨੇ। ਮੈਂ ਬੇਨਤੀ ਆਰੰਭ ਕਰਨ ਲੱਗਾ ਕਿ ਪਹਿਲੀ ਗੱਲ, ਬਿਨਾਂ ਕਿਸੇ ਟੁੱਚਰ ਤੋਂ, ਭਾਵੇਂ ਅਸੀਂ ਕਹਿ ਦਿਆਂਗੇ, ਅਰਥ ਕਰਾਂਗੇ ਕਕਾਰਾਂ ਦੇ ਅਰਥ ਕੀ ਨੇ, ਚਾਰ ਬਜਰ ਕਰੈਤਾਂ ਤੋਂ ਕਿਉਂ ਬਚਣਾ। ਮੈਂ ਕਹਿੰਦਾ ਸਿੱਖ ਨੂੰ ਹੁਕਮ ਸ਼ਬਦ ਕਦੀ ਨੀ ਭੁੱਲਣਾ ਚਾਹੀਦਾ। ਜੋ ਗੁਰੂ ਹੁਕਮ ਕਰਦਾ ਨਾ, ਉਹਨੂੰ ਸਤ ਬਚਨ ਕਰਕੇ ਮੰਨਣ ਵਿੱਚ ਹੀ ਜ਼ਿੰਦਗੀ ਵਿੱਚ ਭਲਾ ਹੁੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਪ੍ਰਮਾਣ ਹੋਰ ਦੇ ਕੇ ਅੱਗੇ ਚੱਲਣਾ। ਸਤਿਗੁਰੂ ਕਹਿੰਦੇ ਨੇ ਕੀਰਤਨ ਹੁੰਦੇ ਨੇ, ਕਥਾ ਹੁੰਦੀ ਹੈ, ਆਪਾਂ ਬਾਣੀ ਪੜ੍ਹਨੇ ਆ, ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਾ ਅਰਦਾਸ ਕਰਨੇ ਆ। ਭਾਵੇਂ ਘਰ ਪੜ੍ਹੀਏ, ਭਾਵੇਂ ਗੁਰੂ ਘਰ ਬੈਠ ਕੇ ਪੜ੍ਹੀਏ, ਗੁਰੂ ਕੇ ਵਜ਼ੀਰ ਜਾਂ ਅਰਦਾਸੀਆ ਸਿੱਖ ਕਹਿੰਦਾ, ਦਾਤਾ ਜੀ ਕਿਰਪਾ ਕਰਿਓ ਕਿ ਪੜ੍ਹੀ ਸੁਣੀ ਵਿਚਾਰੀ ਸੇਵਾ ਕੀਤੀ ਹੋਈ, ਬਾਣੀ ਪੜ੍ਹੀ ਸੁਣੀ ਤੇ ਕੀਤੀ ਹੋਈ ਸੇਵਾ ਆਪਣੇ ਦਰਗਾਹ ਪ੍ਰਵਾਨ ਕਰਿਓ। ਕਈ ਕਹਿੰਦੇ ਨੇ ਸੱਚਖੰਡ ਪ੍ਰਵਾਨ ਕਰਿਓ, ਕਈ ਗੁਰਮੁਖ ਕਹਿੰਦੇ ਨੇ ਆਪਣੇ ਘਰ ਪ੍ਰਵਾਨ ਕਰਿਓ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਆਪਾਂ ਕਹਿ ਕੇ ਚਲੇ ਜਾਂਦੇ ਹਾਂ ਕਿ ਦਾਤਾ ਜੀ ਪ੍ਰਵਾਨ ਕਰਿਓ, ਪਰ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡੀ ਕਈ ਹੋਈ ਅਰਦਾਸ ਪ੍ਰਵਾਨ ਹੋ ਗਈ? ਸਵਾਲ ਹੈ ਨਾ, ਕਹਿ ਕੇ ਚਲੇ ਗਏ ਕਿ ਪ੍ਰਵਾਨ ਕਰਿਓ ਜੀ, ਅੱਗੋਂ ਕਿਤੇ ਉੱਤਰ ਮਿਲਿਆ ਵੀ ਪ੍ਰਵਾਨ ਹੋਈਏ ਕਿ ਨਹੀਂ, ਕਿ ਅਸੀਂ ਜੋ ਕੁਛ ਕਿਹਾ ਗੁਰੂ ਜੀ ਨੇ ਉਹਨੂੰ ਪ੍ਰਵਾਨ ਕੀਤਾ ਕਿ ਨਹੀਂ। ਸਤਿਗੁਰੂ ਗੁਰੂ ਹਰਿ ਸਾਹਿਬ ਨੇ ਇੱਕ ਸਵਾਲ ਕੀਤਾ ਸੀ ਸਿੱਖਾਂ ਨੇ, ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ। ਕਹਿਣ ਲੱਗੇ ਦਾਤਾ ਜੀ ਕਿ ਬਾਣੀ ਵਿੱਚ ਵਾਰ ਵਾਰ ਆਉਂਦਾ ਮਨ ਨੂੰ ਜਗਾਓ,
ਵਾਰ ਵਾਰ ਹੁੰਦਾ ਜਾਗ ਲਿਖੋ ਰੇ ਮਨਾ ਜਾਗ ਲਿਖੋ, ਵਾਰ ਵਾਰ ਅਸੀਂ ਪੜ੍ਹਨੇ ਆ ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ। ਸਾਹਿਬ ਜੀ ਇੱਕ ਗੱਲ ਸਾਨੂੰ ਦੱਸੋ ਕਿ ਸਰੀਰਕ ਦੇ ਤੌਰ ਸਰੀਰ ਦੇ ਪੱਧਰ ਤੇ ਜਾਗਣ ਦਾ ਪਤਾ ਹੈ ਕਿ ਸਵੇਰੇ ਸੂਰਜ ਦੀ ਟਿੱਕੀ ਨਿਕਲੀ ਅੱਖਾਂ ਖੁੱਲੀਆਂ ਜਾਂ ਨੀਂਦ ਤੋਂ ਉੱਠੇ ਤੇ ਪਤਾ ਲੱਗ ਗਿਆ ਵੀ ਅਸੀਂ ਜਾਗ ਗਏ ਹਾਂ। ਸਾਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜਿਸ ਮਨ ਨੂੰ ਜਗਾਉਣ ਦੀ ਗੱਲ ਪੈ ਕਰਦੇ ਹੋ ਸਾਨੂੰ ਕਿਵੇਂ ਪਤਾ ਲੱਗ ਜਾਏ ਵੀ ਸਾਡਾ ਸੁੱਤਾ ਹੋਇਆ ਮਨ ਹੁਣ ਜਾਗ ਪਿਆ ਹੈ, ਇਹ ਜਾਗਣਾ ਸ਼ੁਰੂ ਹੋ ਗਿਆ। ਇੱਕ ਸਵਾਲ ਸੀ ਕਿ ਮਹਾਰਾਜ ਕਿਵੇਂ ਸਮਝ ਪਏ ਕਿ ਸੁੱਤਾ ਹੋਇਆ ਜਾਗ ਗਿਆ। ਗੁਰੂ ਹਰਿ ਸਾਹਿਬ ਨੇ ਉੱਤਰ ਦਿੱਤਾ ਤੇ ਇਤਿਹਾਸਕਾਰਾਂ ਨੇ ਉਹਨੂੰ ਆਪਣੀ ਗ੍ਰੰਥਾਂ ਵਿੱਚ ਸਾਂਭ ਕੇ ਰੱਖਿਆ। ਕਹਿਣ ਲੱਗੇ ਸਿੱਖਾਂ ਤੂੰ ਰੋਜ਼ ਜਪਜੀ ਸਾਹਿਬ ਪੜ੍ਹਨਾ, ਕਈ ਵਾਰੀ ਵੱਧਾ ਰੁੱਧਾ ਟਾਈਮ ਪਾਸ ਕਰਨਾ ਵੀ ਛੇਤੀ ਖਤਮ ਹੋਵੇ। ਹਕੀਕਤ ਇਹ ਬੰਦੇ ਦੇ ਅੰਦਰ ਦੀ ਅਵਸਥਾ, ਸੁਖਮਨੀ ਸਾਹਿਬ ਦਾ ਪਾਠ ਕਰਨੇ ਤੇ ਯਤਨ ਕਰਨੇ ਆ ਛੇਤੀ ਸਮਾਪਤੀ ਹੋ ਜਾਏ। ਪੜ੍ਹਦੇ ਜ਼ਰੂਰ ਆ ਪਰ ਮਨ ਦਾ ਟਿਕਾ ਨਹੀਂ ਬਣਦਾ। ਧੰਨ ਗੁਰੂ ਹਰਿ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜਿਸ ਦਿਨ ਜਪ ਪੜ੍ਹਦੇ ਆ, ਜਿਸ ਦਿਨ ਸੁਖਮਨੀ ਪੜ੍ਹਦੇ ਆ, ਜਿਸ ਦਿਨ ਆਨੰਦ ਪੜ੍ਹਦੇ ਆ, ਸੱਜਣਾ ਤੇਰਾ ਮਨ ਗੁਰੂ ਕੇ ਬਚਨਾਂ ਵਿੱਚ ਜੁੜੇ ਤੇ ਗੁਰੂ ਦੀ ਇੱਕ ਇੱਕ ਤੁਕ ਤੇਰੇ ਮਨ ਨੂੰ ਚੰਗੀ ਲੱਗਣ ਲੱਗ ਜਾਏ, ਉਦਨ ਸਮਝੀ ਕਿ ਤੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਏ। ਜਦੋਂ ਬਾਣੀ ਪਿਆਰੀ ਲੱਗੇ ਉਦੋਂ ਸਮਝੀ ਤੇਰਾ ਅੰਦਰ ਜਾਗਿਆ ਤੇ ਸਾਹਿਬ ਨੇ ਜਿਹੜੇ ਬਚਨ ਕਹਿ ਕਵੀ ਸੰਤੋਖ ਸਿੰਘ ਨੇ ਉਹਨਾਂ ਨੂੰ ਕਲਮਬੰਦ ਕੀਤਾ ਤੇ ਸ਼ਬਦ ਵਰਤੇ ਨੇ ਮਨ ਜਾਗੇ ਕੀ ਇਹ ਨਿਸ਼ਾਨੀ, ਕਿ ਮਨ ਜਾਗਣ ਦੇ ਇਹ ਲੱਛਣ ਨੇ ਚਿੰਨ ਨੇ ਕੀ ਕਹਿ। ਕਹਿਣ ਲੱਗੇ ਮਿੱਠੀ ਲੱਗੇ ਤ੍ਰੈ ਕੀ ਬਾਣੀ, ਜਦੋਂ ਪਤੀ ਪਰਮਾਤਮਾ ਗੁਰੂ ਦੀ ਬਾਣੀ ਮਿੱਠੀ ਲੱਗੇ ਉਦੋਂ ਸਮਝੀ ਮੇਰਾ ਮਨ ਜਾਗਣ ਲੱਗ ਪਏ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਸਮਾਗਮ ਕੀਤਾ, ਕਥਾ ਕੀਰਤਨ ਹੋਈ, ਕਹਿ ਦਿੱਤਾ ਗੁਰੂ ਸਾਹਿਬ ਜੀ ਕਿ ਸਾਡੀ ਅਰਦਾਸ ਪ੍ਰਵਾਨ ਕਰਿਓ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਿਓ। ਤੇ ਮੈਂ ਇੱਕ ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਕੀ? ਕਹਿਣ ਲੱਗੇ ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ, ਜੋ ਕਹਿ ਕੇ ਗਿਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਜੇ ਸੱਤ ਸੱਤ ਕਰਕੇ ਮੰਨਣ ਲੱਗ ਪਵੇ, ਜਿੱਦਣ ਗੁਰੂ ਦਾ ਹੁਕਮ ਮੰਨੇਗਾ ਉਦਣ ਤੇਰੀ ਕੀਤੀ ਹੋਈ ਪ੍ਰਵਾਨ ਹੋ ਜਾਏ। ਉਸ ਤੋਂ ਪਹਿਲਾਂ ਨਹੀਂ। ਸ਼ਬਦ ਵਰਤੇ ਅਸੀਂ ਪੜ੍ਹਨੇ ਆ ਸਾਰੇ ਕਿ ਸੇਵਕ ਸਿੱਖ ਪੂਜਣ ਸਭ ਆਵੇ, ਕਿ ਸਾਰੇ ਸਿੱਖ ਆਉਂਦੇ ਨੇ ਆ ਕੇ ਗੁਰੂ ਦੇ ਚਰਨਾਂ ਵਿੱਚ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਪਰ ਅਗਲਾ ਬਚਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਜਿਨੇ ਗੁਰੂ ਦੀ

ਕੋਸ਼ਿਸ਼ ਕੀਤੀ ਏ, ਉਹਨਾਂ ਨੇ ਸਾਨੂੰ ਰਹਿਤ ਕਿਰਪਾ ਕਰਕੇ ਅੰਦਰ ਦੀ ਦਿੱਤੀ ਤੇ ਸਾਨੂੰ ਪੰਜ ਕਕਾਰ ਬਾਹਰ ਦੀ ਰਹਿਤ ਵੀ ਬਖਸ਼ਿਸ਼ ਕੀਤੀ। ਕਿਰਪਾਲੂ ਸਤਿਗੁਰੂ ਨੇ ਮਿਹਰ ਕੀਤੀ, ਸਾਨੂੰ ਬਜਰ ਕਰੈਤਾਂ ਤੋਂ ਬਚਾਇਆ। ਮਿਹਰਾਂ ਦੇ ਦਾਤੇ ਕਿਰਪਾਲੂ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਬਦ ਦੀ ਪ੍ਰੀਤ ਕਰਨ ਦੀ ਦਾਤ ਦਿੱਤੀ। ਹੁਣ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਸਾਨੂੰ ਹਰ ਸਵਾਲ ਦਾ ਉੱਤਰ ਮਿਲੇਗਾ। ਅਸੀਂ ਪੁੱਛਦੇ ਹਾਂ ਸਿੱਖ ਕੌਣ ਹੈ, ਜਾਂ ਕਿਹਾ ਜਾਂਦਾ ਹੈ ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਭਗਤ ਕੌਣ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਇਹਨਾਂ ਸਵਾਲਾਂ ਦਾ ਉੱਤਰ ਅੰਮ੍ਰਿਤ ਗੁਰਬਾਣੀ ਵੀ ਦਿੰਦੇ ਨੇ। ਸਭ ਤੋਂ ਪਹਿਲੀ ਬੇਨਤੀ ਕਿ ਗੁਰ ਸਿੱਖ ਕੌਣ ਹੈ। ਹੁਣ ਇਹ ਕਹਿ ਦੇਣਾ ਸੀ ਅੰਦਰ ਦੀ ਰਹਿਤ ਮੰਨਨੇ ਪਏ ਆ ਜੀ, ਮੈਂ ਕਹਿੰਦਾ ਗੁਰਮੁਖੋ ਕਹਿਣਾ ਬਹੁਤ ਸੌਖਾ ਹੈ, ਅੰਦਰ ਦੀ ਰਹਿਤ ਮੰਨਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕਦੀ ਦੇਖੋ ਕਿ ਅੰਦਰ ਦੀ ਰਹਿਤ ਇਹ ਮੰਨੇ ਆ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਕਿ ਅੰਦਰ ਦੀ ਰਹਿਤ ਮਾਨੇ ਪਿਆ, ਪਰ ਤਿਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗੇਤ। ਕਿ ਅੰਦਰ ਦੀ ਰਹਿਤ ਮਾਨੇ ਆ, ਬਾਬਾ ਖੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੈ ਤਨ ਪੀੜੀਐ ਮਨ ਮੈਂ ਚਲੈ ਬੇਕਾਰ। ਕਿ ਅੰਦਰ ਦੀ ਰਹਿਤ ਮੰਨੇਗਾ, ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਹਿਬ ਛੇਤੀ ਪਤ ਰਹੇ। ਕਦੀ ਕੋਈ ਇਹ ਅੰਦਰ ਦੀ ਰਹਿਤ ਨੂੰ ਕਮਾਏਗਾ ਕਿ ਅਵਗਣ ਛਾੜ ਗੁਣਾ ਕੋ ਧਾਵੋ, ਕਰ ਅਵਗਣ ਪਛਤਾਈ ਜਿਉ। ਕਦੀ ਕੋਈ ਇਹ ਰਹਿਤ ਕਮਾਏਗਾ ਕਿ ਗੁਣਾ ਕਾ ਹੋਵੇ ਵਾਸੁਲਾ, ਕਦ ਵਾਸ ਲਈ ਜੈ ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣਾ ਕੇਰੀ ਛਾੜ ਅਵਗਣ ਚੱਲੀਏ। ਕਦੀ ਇਹਨਾਂ ਗੁਣਾ ਨੂੰ ਕੋਈ ਗ੍ਰਹਿਣ ਕਰ ਸਕੇਗਾ? ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਕੇ ਸਿੱਖੋ, ਸਿੱਖ ਦੀ ਪਰਿਭਾਸ਼ਾ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਕਿਰਪਾਲੂ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ, ਉਹਨਾਂ ਦਾ ਸ਼ਬਦ ਇਹ ਸਲੋਕ ਆਪ ਸਭ ਨੂੰ ਚੇਤੇ ਵੇ। ਸ਼ੁਰੂਆਤ ਕੀਤੀ ਨੇ ਸਿੱਖ ਤੋਂ, ਇਹ ਸ਼ਬਦ ਦੀ ਸਲੋਕ ਦੀ ਸੰਪੂਰਨਤਾ ਕੀਤੀ ਹੈ ਗੁਰਸਿੱਖ ਤੇ। ਸਿੱਖ ਤੋਂ ਸ਼ੁਰੂ ਕੀਤਾ, ਗੁਰਸਿੱਖ ਤੇ ਸੰਪੂਰਨਤਾ ਕੀਤੀ ਹੈ। ਸ਼ਬਦ ਆਰੰਭ ਕਰਦੇ ਨੇ, ਕਹਿੰਦੇ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਅਖਵਾਉਂਦਾ ਹੈ। ਇੱਥੇ ਸ਼ਬਦ ਅਖਵਾਣਾ ਵਰਤੇ ਕਿ ਜਿਹੜਾ ਇਹ ਕਹਿੰਦਾ ਕਿ ਮੈਂ ਬਾਬੇ ਨਾਨਕ ਦਾ ਸਿੱਖ ਹਾਂ। ਸਾਹਿਬ ਕਹਿੰਦੇ ਸਭ ਤੋਂ ਪਹਿਲੀ ਗੱਲ ਕਿ ਉਹ ਸਵੇਰੇ ਉੱਠਦਿਆਂ ਸਾਰ ਗੁਰੂ ਦੇ ਦਿੱਤੇ ਹੋਏ ਮੰਤਰ ਦਾ ਜਾਪ ਕਰਦਾ ਹੈ। ਦੇਖੋ ਇਹ ਰਹਿਤ ਹੈ ਸਿੱਖ ਦੀ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਗੁਰੂ ਕਾ ਸਿੱਖ ਉਸ ਗੁਰੂ ਦੇ ਬਖਸ਼ੇ ਹੋਏ ਮੰਤਰ ਨੂੰ ਜਪਦਾ ਤੇ ਉਹਨਾਂ ਪਰਿਭਾਸ਼ਾ ਦਿੱਤੀ। ਜਿਹੜਾ ਸਿੱਖ ਕਹਾਂਦਾ ਹੈ, ਸਭ ਤੋਂ ਪਹਿਲਾਂ ਭਲਕੇ ਉੱਠ ਕੇ ਨਾਮ ਨੂੰ ਧਿਆਏਗਾ, ਫਿਰ ਕੀ ਕਰਦਾ? ਕਹਿਣ ਲੱਗੇ ਉੱਦਮ ਕਰਦਾ ਹੈ, ਆਲਸ ਨਹੀਂ, ਇਸ਼ਨਾਨ ਕਰੇਗਾ, ਸਤ ਸੰਗਤ ਵੀ ਜਾਏਗਾ, ਗੁਰੂ ਤੇ ਦਿੱਤੇ ਕੋਈ ਉਪਦੇਸ਼ ਨੂੰ ਜਪੇਗਾ ਤੇ ਉਹਦੇ ਪਾਪ ਕੱਟੇ ਜਾਂਦੇ ਨੇ। ਦਿਨ ਚੜ੍ਹਦਾ ਫਿਰ ਗੁਰੂ ਕੀ ਬਾਣੀ ਗਾਉਂਦਾ, ਬਹਿੰਦਿਆਂ ਨੂੰ ਉੱਠਦਿਆਂ ਨੂੰ ਨਾਮ ਕੋਈ ਨੀ ਭੁੱਲਦਾ। ਤੇ ਕਹਿੰਦੇ ਨੇ ਸੱਚ ਜਾਣੋ, ਜਿਹੜਾ ਸਾਸ ਗਰਾਸ ਮੇਰੇ ਗੁਰੂ ਨੂੰ ਧਿਆਉਂਦਾ ਉਹ ਮੇਰੇ ਗੁਰੂ ਨੂੰ ਚੰਗਾ ਲੱਗਦਾ ਹੈ, ਪਰ ਇਹ ਦਾਤ ਉਹਨਾਂ ਨੂੰ ਮਿਲੀ ਜਿਨ੍ਹਾਂ ਉੱਤੇ ਗੁਰੂ ਦਿਆਲੂ ਹੋ ਗਿਆ ਤੇ ਜਿਨ੍ਹਾਂ ਸਿੱਖਾਂ ਦਾ ਜੀਵਨ ਇੰਨਾ ਉੱਚਾ ਹੋ ਜਾਏ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾ। ਪਿਆਰਿਓ, ਸਿੱਖ ਸ਼ਬਦ ਕਹਿਣਾ ਬਹੁਤ ਸੌਖਾ ਹੈ। ਹਜ਼ੂਰ ਨੇ ਸ਼ਬਦ ਵਰਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜੇ ਤੂੰ ਅਖਾਨਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਤੇ ਤੇਰੀ ਜ਼ਿੰਦਗੀ ਦੀ ਅੰਦਰ ਦੀ ਰਹਿਤ ਪਹਿਲੀ ਮਰਿਆਦਾ ਇਹੀ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਵੀ ਜੁੜੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਭਲਕੇ ਦਾ ਅਰਥ ਸਵੇਰਾ ਅੰਮ੍ਰਿਤ ਵੇਲਾ। ਸਾਹਿਬ ਨੇ ਸ਼ਬਦ ਵਰਤੇ ਸੋ ਭਲਕੇ ਉਤਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਬਹੁਤ ਸਿੱਖ ਐਸੇ ਮਿਲਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜੇ ਗੁਰੂ ਕੀ ਬਾਣੀ ਨੂੰ ਪੜ੍ਹਦੇ ਨੇ ਗਾਉਂਦੇ ਨੇ, ਬੇਅੰਤ ਐਸੇ ਮਿਲਣਗੇ ਜਿਨ੍ਹਾਂ ਨੂੰ ਹਕੀਕਤ ਵਿੱਚ ਸੱਚ ਜਾਣੋ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਆਪ ਉਹਨਾਂ ਨੇ ਦਰਸ਼ਨ ਵੀ ਨਹੀਂ ਕੀਤੇ, ਆਪ ਪਾਠ ਵੀ ਨਹੀਂ ਕਰਕੇ ਦੇਖਿਆ ਹੁੰਦਾ। ਤੇ ਗੁਰਮੁਖੋ, ਜਿਤਨੀ ਦੇਰ ਤੱਕ ਆਪਣਾ ਅੰਦਰ ਗੁਰੂ ਵੱਲ ਨਹੀਂ ਜੋੜਦੇ

इतनी देर तक टिका नहीं। साहब ने शब्द वरते, उपदेश गुरु हर हर जप जापे, सब किलविक पाप दोख ले जावे, फिर चढ़े दिवस गुरबाणी गावे, बैंदियां उठदियां हर नाम ते आवे, जो सास ग्रास ते आए मेरा हर हर, सो गुरसिख गुरु मन पावे, और जिसनो दयाल होवे मेरा स्वामी, तिस गुरसिख गुरु उपदेश सुनावे। पहला शब्द सी सिख, ते अखीर ते संपूर्णता कीती गुरसिख। जेडी मैं बेनती करनी चाहना के आपे गुर चेला दी खेड चलाई, पहला सिख के गुर सतगुरु का जो सिख खाए, ते अखीर ते कह लगे के जिसनो दयाल होवे मेरा स्वामी, तिस गुर सिख गुरु उपदेश सुनावे। हुण अगली तो के जन नानक धूड़ मंगे तिस गुर सिख की, शब्द सिख ने कला वरतिया, गुर सिख की, ते नाल तो कह दिती जो आप जपे अवरै नाम चपावे। गुर सिख क्यों? पहला सी शब्द सिख, सिखी नू कमान तुरे है, ते कहिंदे सच जानी जे तू बाणी नाल जुड़ेगा नाम नाल जुड़ेगा, उठदियां बहिंदियां तेनू कदी भी करतार भुले ना, ते सिख विचो गुरु दी झलक पैंदी है, ते गुरु कम की करदे ने, गुरु नाम दृढ़ करांदे ने। गुरु रामदास कहिंदे ने जेड़ा आप नाम जपदा है, आप जपना सिख दा कर्म है, ते जपाना गुरु दा कम है। गुर सिख शब्द ही तां बने है के जिस सिख विचो गुरु दी झलक पैंदी होवे। जन नानक धूड़ मंगे तिस गुर सिख की, जो आप जपे अवरे नाम जपावे। हुण तक सिख दी रहत में संखेप चर्च कर रहा वा, इस तो अगे असी शब्द संत भी पढ़ने, बाणी विच बड़ी वारी आए। हुण संत दी रहत की है? देखो सतगुरु कृपा करे मेल करे, किसे लई निंदिया वाले शब्द नहीं। जो गुरु ग्रंथ साहिब दा शब्द कहिंदा है कि संत दी मर्यादा की है, आखिर सिख संत ब्रह्म ज्ञानी भगत शब्द असी वरतने आ, गुरमुख वरतने आ, इन्हां दी जिंदगी दी कोई मर्यादा ते है? सतगुरु ने संत दी मर्यादा जो दिती ना, ते उदो कमाल दे बचन कहे, ते नाल खास करके शब्द वरतिया, ए रहाओ दी तो कौंदी है, संत रहत सुनो तुम भाई, उहां की महिमा कथन ना जाए। कहिंदे रब दे प्यारियो, आओ मैं संत दी रहत तुहानू दसां, ते संत दी रहत नू कोई बयान किवें कर सकदा? कहिंदे फिर यतन करांगा कि दसण लई कि उह रब्बी प्यारे संत जन उहनां दा जीवन कैसा है। ते शब्द की वरते, कहिंदे संत दा पहला लक्षण इह वे कि उह रब दे भाणे अगे सामने कदी भी तर्क नहीं करदा, प्रभु दे भाणे नू सत करके मंनदा। कोई समा ऐसा नहीं जदों संत दा अंदर रब दे चरणा तो दूर जावे। अगला उहदा लक्षण इह वे, उहदे सामने मित्र आ जाए दुश्मन आ जाए, ओदी दृष्टि विच कदी भी फर्क नहीं पैंदा, ओ मित्र ते दुश्मन लई सम दृष्टि रखदा है। कहिंदे ने ओदी जिंदगी दा आधार केवल कीर्तन है, ते कहिंदे ने इन्नी ओदे कोल ताकत है कि एक बचन करे ते करोड़ां जन्मां दे पापियां दे पाप कर सकदा है। ए संत दी रहत है, ते शब्द गुरु ग्रंथ साहिब दा है। हजूर दा शब्द आरंभ हुंदा है, आठ पैर निकट कर जाना, जिहड़ा अठे पैर साईं नूं अंग संग समझदा है। मैं दो चार प्रमाण दे के आउणा है, रहत वाली आठ पैर निकट कर जाने, प्रभ का किया मीठा मन है, एक नाम संतन आधार, ओदी जिंदगी दा आधार केवल नाम है, खोए रहे सब की पगसार, संत रहत सुनो तुम भाई, उहां की महिमा कथन न जाई, वर्तन जाके केवल नाम, आनंद रूप कीर्तन विश्राम, मित्र शत्र जाके एक समान है, प्रभ अपने बिन अवर न जाने, संत कोल इन्नी ताकत है, कोट कोट अग काटन हारा, दुख दूर करन जी के दातारा, संत कौन है? कहन लगे सूर बीर बचन के बली, कौला बपरी संती शली, जेड़े बचन के बली ने बहादुर सूर में ने सिर चला जांदा है, पर अपने बचन तो कदी ओ थिड़कदे ने, ओ वे संत। ते महाराज कृपालू जी, ब्रह्म ज्ञानी दी रहत की? शब्द सारे एक दूजे दे नेड़े नेड़े ढुकदे ने। मेरे गुरु तेग बहादुर कृपालू जी ने मेहर कीती, मैं इस करके फिर बेनती कर दिया कि मैं केवल कथा वाचक हां, शब्दां दे अर्थ करना पियावां। मेरे धन गुरु ग्रंथ साहिब कृपालू जी जेड़े इस मंडल विच विचरदे पए ने, बस उहनां दे चरणां नू नमस्कार है। साहिब कृपालू जी ने ब्रह्म ज्ञानी दी परिभाषा दित्ती, ते देखो हजूर दा
ਇੱਕ ਸ਼ਬਦ ਗੁਰੂ ਤੇਗ ਬਹਾਦਰ ਦਾ ਸੀ, ਪੜ੍ਹਨੇ ਆ ਕਿਰਪਾਲੂ ਸਤਿਗੁਰੂ ਦਾ ਸੋਰ ਸੁਰਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ, ਬ੍ਰਹਮ ਗਿਆਨੀ ਕੌਣ ਹੈ? ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਬ੍ਰਹਮ ਗਿਆਨ ਜਿਹਨੂੰ ਹੋ ਗਿਆ ਉਹ ਦੁੱਖ ਵਿੱਚ ਦੁਖੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੇ। ਹੁਣ ਇੱਕ ਇੱਕ ਤੁਕ ਦੇ ਜਿੰਨੇ ਮਰਜ਼ੀ ਤੁਸੀਂ ਵਿਸਤਾਰ ਕਰੀ ਜਾਓ। ਕੰਚਨ ਮਾਟੀ ਮਾਨੇ ਨਹਿ ਨਿੰਦਿਆ ਨਹਿ ਉਸਤ ਜਾਂ ਕਹਿ ਲੋਭ ਮੋਹ ਅਭਿਮਾਨਾ, ਹਰ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਾਂ ਪਰਸਾ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ, ਤੇ ਘੱਟ ਬ੍ਰਹਮ ਨਿਵਾਸਾ ਹੈ ਬ੍ਰਹਮ ਗਿਆਨੀ ਹੈ। ਤੇ ਦਾਤਾ ਜੀ ਇਹ ਅਵਸਥਾ ਕਿਵੇਂ ਮਿਲਦੀ ਹੈ? ਗੱਲ ਫਿਰ ਆ ਕੇ ਗੁਰੂ ਤੇ ਮੁਕੀ, ਕਹਿਣ ਲੱਗੇ ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ, ਸੰਗ ਪਾਨੀ ਪਿਆਰਿਓ। ਇਹ ਬ੍ਰਹਮ ਗਿਆਨੀ ਹੈ, ਇਹ ਸੰਤ ਹੈ, ਇਹ ਗੁਰਸਿੱਖ ਹੈ। ਉਸ ਤੋਂ ਅੱਗੇ ਪੁੱਛੀਏ ਦਾਤਾ ਜੀ ਫਿਰ ਭਗਤ ਦੀ ਪਰਿਭਾਸ਼ਾ ਕੀ? ਭਗਤ ਕਿਹਨੂੰ ਕਿਹਾ ਜਾਂਦਾ? ਮੇਰੇ ਕਿਰਪਾਲੂ ਦਾਤੇ ਨੇ ਮਿਹਰ ਕੀਤੀ ਤੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਹਜ਼ੂਰ ਨੇ ਤਿੰਨ ਪ੍ਰਮਾਣ ਉਹਨਾਂ ਦੀ ਜ਼ਿੰਦਗੀ ਦੇ ਦਿੱਤੇ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਬਚਨ ਅਸੀਂ ਪੜ੍ਹਨੇ ਆ। ਭਗਤ ਦੀ ਪਰਿਭਾਸ਼ਾ ਦਿੰਦਿਆਂ ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਭਗਤ ਹੋਵੇ ਜਿਹਦੇ ਕੋਲ ਮਤ ਬੜੀ ਹੈ ਪਰ ਦੁਨੀਆਂ ਵਿੱਚ ਅਣਜਾਣਾ ਬਣ ਕੇ ਰਹਿੰਦਾ। ਦੂਜਾ ਬਚਨ ਕੀਤਾ, ਭਗਤ ਹੋਵੇ ਜਿਹਦੇ ਕੋਲ ਤਾਕਤ ਬੜੀ ਹੈ ਪਰ ਨਿਤਾਣਾ ਬਣ ਕੇ ਰਹਿੰਦਾ। ਤੇ ਤੀਜਾ ਬਚਨ ਕੀਤਾ, ਭਗਤ ਹੋਵੇ ਭਾਵੇਂ ਆਪਣੇ ਕੋਲ ਇੱਕ ਤਿਲ ਵੀ ਹੋਵੇ ਤੇ ਤਿਲ ਵੀ ਲੋਕਾਂ ਵਿੱਚ ਵੰਡ ਦਿੰਦਾ ਹੈ। ਸਾਹਿਬ ਨੇ ਸ਼ਬਦ ਵਰਤੇ ਤੇ ਕਹਿਣ ਲੱਗੇ, ਮਤ ਖੁੰਦੀ ਹੋਏ ਇਆਣਾ, ਤਾਣ ਖੁੰਦੈ ਹੋਏ ਨਿਤਾਣਾ, ਅਣ ਖੁੰਦੈ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਇਹੋ ਜੈ ਨੂੰ ਭਗਤ ਕਿਹਾ ਜਾਂਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ। ਇਸ ਕਰਕੇ ਬੇਨਤੀ ਕੀਤੀ ਸੀ ਕਿ ਇਹ ਸ਼ਬਦ ਜਿਹੜੇ ਅਸੀਂ ਅਰਥ ਕੀਤੇ ਨੇ, ਪਿਆਰਿਓ ਬਾਹਰ ਦੀ ਰਹਿਤ ਰਤ ਰੱਖਣੀ ਤਾਂ ਜੇ ਸੁਖੈਣ ਜਾਪਦੀ ਏ, ਇਸ ਅੰਦਰ ਦੀ ਰਹਿਤ ਨੂੰ ਕਮਾਣਾ ਸਤਿਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ। ਕੱਲ ਬੇਨਤੀ ਕੀਤੀ, ਹਜ਼ੂਰ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ। ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਚੁਲੇ ਉਹਨਾਂ ਨੂੰ ਛਕਾਏ ਨੇ, ਪੰਜ ਨੇਤਰਾਂ ਵਿੱਚ ਪਾਏ ਨੇ, ਪੰਜ ਕਿਰਪਾਲੂ ਸਤਿਗੁਰੂ ਨੇ ਸੀਸ ਦੇ ਵਿੱਚ ਪਾਏ ਨੇ, ਤੇ ਨਾਲ ਬਚਨ ਕਹੇ ਨੇ ਕਿ ਆ ਰਹਿਤਾਂ ਦੇ ਤੇ ਆ ਕੁਰਹਿਤਾਂ ਦੇ। ਜਦੋਂ ਅਸੀਂ ਰਹਿਤ ਦੀ ਗੱਲ ਕਰਨੇ ਆ ਤੇ ਰਹਿਤ ਦੀ ਗੱਲ ਕਰਦੇ ਆ, ਸਭ ਤੋਂ ਪਹਿਲਾਂ ਸਾਡੇ ਕਕਾਰਾਂ ਦੀ ਗੱਲ ਸ਼ੁਰੂ ਹੋਵੇਗੀ। ਤੇ ਮੈਂ ਯਤਨ ਕਰਾਂਗਾ, ਜਿਤਨੇ ਕੋ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਦੇ ਨੇ, ਦਾਵਾ ਕੋਈ ਨਹੀਂ, ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰ ਸਕੀਏ। ਸਾਹਿਬ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤ ਦੇਣ ਤੋਂ ਬਾਅਦ ਹਜ਼ੂਰ ਨੇ ਫਿਰ ਰਹਿਤਾਂ ਦ੍ਰਿੜ ਕਰਾਈਆਂ ਨੇ। ਸਭ ਤੋਂ ਪਹਿਲਾਂ ਬਚਨ ਕੀਤਾ, ਕੇਸ ਜਿਹੜੇ ਨੇ ਇਹ ਰਹਿਤ ਵਿੱਚ ਵੀ ਆਉਂਦੇ ਨੇ ਤੇ ਸੱਚ ਜਾਣੋ ਕੁਰਹਿਤ ਵਿੱਚ ਵੀ ਕੇਸ ਸ਼ਬਦ ਆਉਂਦਾ, ਕਿਉਂਕਿ ਕੇਸਾਂ ਦੀ ਮਹਾਨਤਾ ਕਿੰਨੀ ਪਵੇ। ਤੁਸੀਂ ਸਿਆਣੇ ਬੈਠੇ ਹੋ, ਜਦੋਂ ਰੋਜ਼ ਅਰਦਾਸ ਹੁੰਦੀ ਹੈ ਨਾ ਤੇ ਅਸੀਂ ਸਤਿਗੁਰੂ ਦੇ ਦਰ ਤੋਂ ਇੱਕ ਦਾਤ ਮੰਗਣੇ ਆ, ਤੇ ਮੈਂ ਸੋਚਣਾ ਬਣਾ ਰੋਜ਼ ਅਰਦਾਸ ਕਰਕੇ ਮੰਗਣਾ ਵੀ ਪਿਆ ਹੈ, ਤੇ ਜੇ ਗੁਰੂ ਦਿੰਦਾ ਉਹਨੂੰ ਤੂੰ ਲੈਣ ਲਈ ਤਿਆਰ ਵੀ ਨਹੀਂ ਹੁੰਦਾ, ਮੰਗਣਾ ਵੀ ਹੈ। ਅਸੀਂ ਇੱਕ ਤਾਂ ਅਰਦਾਸ ਵੀ ਸ਼ਬਦ ਵਰਤਨੇ ਆ, ਜਿਨ੍ਹਾਂ ਨੇ ਕਕਾਰਾਂ ਦੀ ਭਗਤੀ ਕੀਤੀ, ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ, ਤੇ ਉਹਨਾਂ ਬਾਰੇ ਰੋਜ਼ ਅਸੀਂ ਪੜ੍ਹਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਏ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਹੁਣ ਇੱਥੇ ਉਹਨਾਂ ਗੁਰਮੁਖਾਂ ਨੇ ਬੰਦ ਨਹੀਂ ਕੀਤਾ ਇਹ ਫਿਕਰਾਂ, ਇੱਥੇ ਪਹਿਰਾ ਬੰਦ ਨਹੀਂ, ਕਹਿਣ ਲੱਗੇ ਧਰਮ ਨਹੀਂ ਹਾਰਿਆ। ਤੇ ਕਹਿੰਦੇ ਉਹ ਸਿੱਖੋ ਰੋਜ਼ ਉਹਨਾਂ ਦਾ ਧਿਆਨ ਧਰਿਆ ਕਰੋ। ਕਿਉਂ ਜੀ? ਕਹਿਣ ਲੱਗੇ ਸਿੱਖੀ ਅਗਲੀ ਤੋਂ ਕੀ ਹੈ, ਕੇਸਾਂ ਸਵਾਸਾਂ, ਸਿੱਖ ਦਾ ਕੇਸਾਂ ਦਾ ਸੰਬੰਧ ਸਵਾਸਾਂ ਦੇ ਨਾਲ ਹੈ। ਜਿੰਨੀ ਦੇਰ ਤੱਕ ਉਹਨਾਂ ਦੇ ਸਵਾਸ ਚੱਲਦੇ ਰਹੇ, ਉਹਨਾਂ ਗੁਰੂ ਕੇ ਲਾਲਾ ਨੇ ਆਪਣੀ ਸਿੱਖੀ ਨੂੰ ਕੇਸਾਂ ਨੂੰ ਸਵਾਸਾਂ ਦੇ ਨਾਲ ਨਿਭਾਇਆ ਹੈ। ਕੇਸ ਤੇ ਸਵਾਸ ਇਕੱਠੇ ਪਾਠ ਹੈ, ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਤੇ ਫਿਰ ਕਹਿੰਦੇ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਉਹਨਾਂ ਸਿੱਖੀ ਨਿਭਾਈ। ਬੇਨਤੀ ਮੈਂ ਕਰਾਂ, ਤੇ ਜਦੋਂ ਅਸੀਂ ਅਰਦਾਸ ਕਰਕੇ ਮੰਗਣੇ ਆ ਤੇ ਫਿਰ ਮੰਗਣੇ ਕਿਹਾ ਜੀ, ਦੇਖੋ ਸਿੱਖੀ ਦੇ ਦਾਨ ਵਿੱਚ
ਸਭ ਤੋਂ ਪਹਿਲਾ ਦਾਨ ਜਿਹੜਾ ਮੰਗਿਆ ਗਿਆ ਉਹ ਕੇਸਾਂ ਦਾ ਮੰਗਿਆ ਗਿਆ। ਹਜ਼ੂਰ ਨੇ ਰਹਿਤ ਜਦੋਂ ਦਿੱਤੀ ਕਹਿਣ ਲੱਗੇ ਦਾਤਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ। ਦੇਖੋ ਸਿੱਖੀ ਦਾਨ ਬੜਾ ਵੱਡਾ ਸਬਜੈਕਟ ਹੈ, ਸਿੱਖੀ ਵਿੱਚ ਬੇਅੰਤ ਸ਼ਬਦ ਆਉਂਦੇ ਨੇ ਤੇ ਮਹਾਰਾਜ ਸਿੱਖੀ ਦਾਨ ਵਿੱਚ ਮੰਗਣਾ ਕੀ ਚਾਹੁੰਦੇ ਹੋ, ਸਾਨੂੰ ਕੁਝ ਕੁ ਸ਼ਬਦ ਦੱਸੋ। ਤੇ ਪਹਿਲੀ ਤੋਂ ਅਰਦਾਸ ਵਿੱਚ ਅਸੀਂ ਵਰਤਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ, ਸਿੱਖੀ ਦਾਨ ਸ਼ੁਰੂ ਹੀ ਕੇਸ਼ ਦਾਨ ਤੋਂ ਹੁੰਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਫਿਰ ਸ਼ਬਦ ਵਰਤਨੇ ਆ ਰਹਿਤ ਦਾਨ, ਕਿਉਂਕਿ ਸਿੱਖ ਦੀ ਰਹਿਤ ਹੀ ਕੇਸ਼ ਤੋਂ ਸ਼ੁਰੂ ਹੁੰਦੀ ਹੈ। ਇਹੀ ਕਾਰਨ ਕਿ ਅਸੀਂ ਅਰਦਾਸ ਵਿੱਚ ਸਭ ਤੋਂ ਪਹਿਲਾਂ ਮੰਗਦੇ ਹਾਂ ਕਿ ਸਾਨੂੰ ਕੇਸ਼ ਦਾਨ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਖਾਸ ਕਰਕੇ ਅੱਜ ਕੇਸ ਤੇ ਦਸਤਾਰ ਇਹਦੇ ਸੰਬੰਧੀ ਅਰਜ਼ ਕਰਨੀ। ਜਦੋਂ ਅਸੀਂ ਕੇਸਾਂ ਬਾਰੇ ਪੜ੍ਹਨੇ ਹਾਂ, ਕਈ ਵਾਰੀ ਕਹਿੰਦੇ ਹਾਂ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਜੀ, ਕੇਸ ਨਹੀਂ ਕੱਟਣੇ। ਮੈਂ ਇੱਕ ਦੋ ਪ੍ਰਮਾਣ ਦੇ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਬੀਰ ਵਰਗੇ ਮਹਾਂਪੁਰਸ਼ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ, ਉਹਨਾਂ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਕਿ ਦੇਖ ਸੱਜਣਾ ਤੂੰ ਰੋਜ਼ ਆਪਣੇ ਸਿਰ ਨੂੰ ਸ਼ਬਦ ਉਹਨਾਂ ਨੇ ਮੁੰਨਣਾ ਵਰਤੇ, ਰੋਜ਼ ਤੂੰ ਸਿਰ ਦੇ ਕੇਸ ਮੁੰਨਣ ਤੁਰ ਪੈਂਦਾ। ਕਹਿਣ ਲੱਗੇ ਜਿੰਨਾ ਸਮਾਂ ਇਹ ਵਾਲ ਮੁੰਨਣ ਤੇ ਲਾਏ ਨੇ ਉਹਨਾਂ ਸਭਾ ਕਿਤੇ ਮਨ ਦੇ ਵਿਕਾਰਾਂ ਨੂੰ ਕੱਟ ਦਿੰਦਾ ਤੇ ਤੂੰ ਰੱਬ ਦੇ ਚਰਨਾਂ ਵਿੱਚ ਜੁੜ ਜਾਂਦਾ। ਸ਼ਬਦ ਵਰਤੇ ਕਬੀਰ, ਮਨ ਮੁੰਡਿਆ ਨਹੀਂ ਅਗਲੀ ਤੋਂ ਕੇ ਕੇਸ ਮੁੰਡਾਏ ਕਾਹੇ। ਤੇ ਮੈਂ ਬੇਨਤੀ ਕਰਨੀ ਹੈ, ਖਾਲਸੇ ਨੂੰ ਰੱਬ ਵਰਗਾ ਬਣਾਇਆ ਤੇ ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਗੁਰੂ ਸਾਹਿਬ ਨੇ ਜਦੋਂ ਰੱਬ ਦੇ ਸਰਗਣ ਸਾਕਾਰ ਰੂਪ ਦੀ ਗੱਲ ਕੀਤੀ ਤੇ ਸ਼ਬਦ ਵਰਤੇ ਤੇਰੇ ਸਿਰ ਤੇ ਪਾ ਕੇ ਤੇ ਤੂੰ ਸੋਹਣੇ ਕੇਸ ਰੱਖੇ ਹੋਏ। ਸ਼ਬਦ ਵਰਤੇ ਨੇ ਕਬੀਰ, ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਹਜ਼ੂਰ ਨੇ ਇੱਕ ਸ਼ਬਦ ਹੋਰ ਵਰਤਿਆ, ਕਹਿਣ ਲੱਗੇ ਮੂੰਡ ਮੰਡਾਇਆ ਜੋ ਸਿੱਧ ਪਾਈ, ਮੁਕਤੀ ਭੇਟ ਨਾ ਗਈਆਂ ਕਾਈ। ਕਬੀਰ ਸਾਹਿਬ ਦਾ ਬਚਨ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ ਤੇ ਮੈਂ ਇੱਕ ਜ਼ਰੂਰ ਬੇਨਤੀ ਕਰਨਾ ਹੁੰਦਾ, ਜਿਹੜੇ ਅਜੇ ਤੁਰੇ ਨਹੀਂ, ਦੇਖੋ ਉਹਨਾਂ ਨੂੰ ਪ੍ਰੇਰਨਾ ਨਿਮਰਤਾ ਨਾਲ ਦਿਓ। ਸਖਤੀ ਦੇ ਸ਼ਬਦ ਇੰਨੇ ਨਾ ਵਰਤੋ ਕਿ ਬੰਦਾ ਪਰਤ ਕੇ ਗੁਰਦੁਆਰੇ ਮੱਥਾ ਟੇਕਣ ਤੋਂ ਵੀ ਜਾਂਦਾ ਰਹੇ। ਦੇਖੋ ਇੱਕ ਰੁਪਈਆ ਥੱਲੇ ਡਿੱਗਿਆ ਹੋਵੇ ਨਾ, ਉਹਨੂੰ ਚੁੱਕਣ ਵਾਸਤੇ ਵੀ ਬੰਦੇ ਨੂੰ ਚੁੱਕਣਾ ਪੈਂਦਾ ਹੈ। ਜੇ ਕਿਸੇ ਡਿੱਗੇ ਨੂੰ ਚੁੱਕਣੇ ਤੇ ਆਕੜ ਨਾ ਕਰ ਮਾਣਾ, ਤੂੰ ਵੀ ਥੋੜੀ ਜਿਹੀ ਚੁੱਕਣ ਦੀ ਜਾਂਚ ਸਿੱਖ ਲੈ। ਕਦੀ ਤਕਵੇ ਅੱਗੇ ਬੇਨਤੀ ਕਰਨੀ ਹੈ ਕਿ ਸਿੱਖ ਦਾ ਜੀਵਨ ਹੀ ਸਿੱਖ ਨੂੰ ਪਲਟ ਗਿਆ। ਹਜ਼ੂਰ ਨੂੰ ਪੁੱਛਿਆ ਮਹਾਰਾਜ ਰੱਬ ਕਿਹੋ ਜਿਹਾ, ਤੇ ਬਾਣੀ ਵੀ ਸ਼ਬਦ ਵਰਤੇ, ਪਹਿਲਾ ਬਚਨ ਕਹਿੰਦੇ ਨੇ ਮੇਰਾ ਰੱਬ ਬੜਾ ਮਿੱਠਾ ਹੈ, ਉਹਦੇ ਬੋਲਾਂ ਦਾ ਜ਼ਿਕਰ ਕੀਤਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਤੇ ਕਹਿੰਦੇ ਨੇ ਇੰਨਾ ਮਿੱਠਾ ਬੋਲਦਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਜਦੋਂ ਪੜਿਆ ਮਹਾਰਾਜ ਕਿਹੋ ਜਿਹਾ ਮਿੱਠਾ ਬੋਲਦਾ, ਕਹਿਣ ਲੱਗੇ ਉਹਦੀ ਚਾਲ ਵੀ ਬੜੀ ਚੰਗੀ ਆ ਤੇ ਉਹ ਬੋਲਦਾ ਕੋਇਲ ਦੀ ਤਰ੍ਹਾਂ। ਮਿਠਾਸ ਸ਼ਬਦ ਵਰਤੇ, ਕਹਿਣ ਲੱਗੇ ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਇੰਨਾ ਮਿੱਠ ਬੋਲਣਾ ਹੈ ਕਿ ਦਾਤਾ ਕੋਇਲ ਦੀ ਆਵਾਜ਼ ਨੂੰ ਵੀ ਤੂੰ ਮਾਤ ਪਿਆ ਕਰ। ਮੈਂ ਉਹ ਮਿੱਠ ਬੋਲਣਾ ਹੈ, ਉਹਦੀ ਚਾਲ ਬੜੀ ਚੰਗੀ ਏ। ਤੇ ਪੁੱਛਿਆ ਮਹਾਰਾਜ ਫਿਰ ਉਹਦਾ ਰੂਪ ਕਿਹੋ ਜਿਹਾ, ਉੱਥੇ ਹਜ਼ੂਰ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ, ਕਹਿਣ ਲੱਗੇ ਮੇਰੇ ਦਾਤਾ ਜੀ ਤੁਸੀਂ ਬੜੇ ਕਿਰਪਾਲੂ ਹੋ, ਤੇਰੇ ਬੰਕੇ ਨਾਇਣ ਦੰਤਰ ਸਾਲਾਂ ਤੇ ਅਗਲੀ ਤੋਕੇ ਸੋਹਣੇ ਨੱਕ ਜਿਨ ਲੰਬੜੇ ਵਾਲਾਂ। ਕਹਿੰਦੇ ਨੇ ਮੇਰੇ ਪਿਆਰੇ ਦੀ ਕੇਵਲ ਆਵਾਜ਼ ਮਿੱਠੀ ਨਹੀਂ, ਕਹਿੰਦੇ ਨੇ ਉਹਦੇ ਵਾਲ ਉਹਦੇ ਕੇਸ ਵੀ ਬੜੇ ਲੰਬੇ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਜਦੋਂ ਕਿਤੇ ਪੜ੍ਹਨੇ ਅਸੀਂ ਹਜ਼ੂਰ ਦੀ ਬਾਣੀ ਤੇ ਨਾਮਦੇਵ ਨੂੰ ਪੁੱਛੋ ਵੀ ਤੁਹਾਡਾ ਸਾਈਂ ਕਿਹੋ ਜਿਹਾ, ਉਹਨਾਂ ਨੇ ਬੇਨਤੀ ਪਤਾ ਕੀ ਕੀਤੀ, ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ ਤੇ ਕੇਸਵਾ ਦੇ ਅਰਥ ਕਿਸੇ ਕੋਸ਼ ਵਿੱਚੋਂ ਪੜ੍ਹ ਕੇ ਦੇਖੋ, ਇਹਦੇ ਅਰਥ ਹੀ ਇਹ ਨੇ ਜਿਹਦੇ ਕੇਸ ਬੜੇ ਲੰਮੇ ਨੇ। ਕਹਿਣ ਲੱਗੇ ਕਬੀਰ ਜੀ ਨੂੰ ਪੁੱਛੋ ਕਿ ਤੁਹਾਡਾ ਗੋਪਾਲ ਕਿਹੋ ਜਿਹਾ, ਤੇ ਉਹਨਾਂ ਤੁਕ ਵਰਤੀ ਹੈ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕ ਮੈਂ ਕਬੂ ਕੈ ਸੁਰੈ ਪੁਕਾਰ। ਕੇਸਵਾ ਕੇਸੋ ਕੇਸੋ ਇਹ ਜਿਤਨੇ ਵੀ ਸ਼ਬਦ ਆਉਂਦੇ ਨੇ ਇਹਦਾ ਅਰਥ ਹੀ ਇਹ ਕਿ ਮੇਰੇ ਪਿਆਰੇ ਦੇ ਕੇਸ ਬੜੇ ਲੰਬੇ ਨੇ। ਮੇਰਾ ਪਿਆਰਾ ਸਭ ਸੂਰਤ ਹੈ, ਹੁਣ ਇਸ ਤੋਂ ਅੱਗੇ ਚੱਲਾਂ। ਗੁਰੂ ਕਲਗੀਧਰ ਜੀ ਨੇ ਪਹਿਲੀ ਰਹਿਤ ਦਿੱਤੀ, ਕਹਿਣ ਲੱਗੇ ਸਿੱਖਾਂ ਸਿੱਖੀ ਦੀ ਰਹਿਤ ਕੇਸਾਂ ਤੋਂ ਸ਼ੁਰੂ ਹੁੰਦੀ ਹੈ। ਕੇਸ ਰੱਖੀ ਤੇ ਨਾਲ ਇੱਕ ਬਚਨ ਕੀਤਾ, ਤੇ ਦੇਖੋ ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕੇਸ ਕਿਸੇ ਰੱਖੇ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ,
ਉਹਨਾਂ ਦੀ ਗਿਆਨ ਰਤਨਾਵਲੀ ਕਦੀ ਪੜਿਓ। ਉਹਦੇ ਵਿੱਚ ਜਦੋਂ ਭਾਈ ਮਰਦਾਨੇ ਨੂੰ ਉਪਦੇਸ਼ ਦਿੱਤਾ ਤੇ ਤਿੰਨ ਬਚਨ ਮੇਰੇ ਬਾਬੇ ਨਾਨਕ ਨੇ ਕਹੇ ਨੇ, ਤੇ ਉਹ ਤਿੰਨ ਬਚਨ ਕਿਤੇ ਧਿਆਨ ਨਾਲ ਸੁਣਿਓ। ਮਰਦਾਨੇ ਨੇ ਜਦੋਂ ਕਿਹਾ, ਹੇ ਸਤਿਗੁਰੂ ਮੇਰਾ ਪਾਰ ਉਤਾਰਾ ਕਿਵੇਂ, ਤੇ ਕਹਿਣ ਲੱਗਿਆ ਤਿੰਨ ਗੱਲਾਂ ਜ਼ਿੰਦਗੀ ਵਿੱਚ ਪਾਲ ਲਈ। ਮਹਾਰਾਜ ਕਿਹੜੀਆਂ? ਪਹਿਲਾ ਬਚਨ ਕੀਤਾ ਸੀ ਦਾਨਿਆ, ਕੇਸ਼ ਕਦੀ ਨਹੀਂ ਕੱਟਣੇ। ਭਾਈ ਮਨੀ ਸਿੰਘ ਦੇ ਸ਼ਬਦ ਨੇ, ਕੇਸ਼ ਕਦੀ ਨਹੀਂ ਕੱਟਣੇ। ਦੂਜਾ ਬਚਨ ਕੀਤਾ ਸੀ ਸਿੱਖੀ ਕਮਾਣੀਆਂ, ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦਿਆਂ ਉੱਠ ਕੇ ਗੁਰੂ ਗੁਰੂ ਜਪਣਾ। ਤੇ ਤੀਜਾ ਬਚਨ ਕੀਤਾ, ਤੇਰੇ ਘਰ ਆਇਆ ਹੋਇਆ ਸਾਧੂ ਸੰਤ ਅਤਿਥੀ ਕਦੀ ਭੁੱਖਾ ਨਾ ਜਾਏ, ਆਪਣੀ ਲੋੜ ਅਨੁਸਾਰ ਉਹਦੀ ਸੇਵਾ ਜ਼ਰੂਰ ਕਰੇ। ਬਸ ਆ ਤਿੰਨ ਗੱਲਾਂ ਪੱਲੇ ਬੰਨ ਲਈ ਕਿ ਕੇਸ਼ ਕਦੀ ਨਹੀਂ ਕੱਟਣੇ। ਗੁਰਮੁਖਾਂ ਕੇ ਚੇਤੇ ਰੱਖੀ ਕਿ ਆਏ ਗਏ ਦੀ ਸੇਵਾ ਕਰੀ ਤੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪੀ। ਉਸ ਤੋਂ ਅੱਗੇ ਚੱਲੋ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ, ਹਕੀਕਤ ਰਾਜ ਦੇ ਦਾਦੇ ਨੂੰ ਨੰਦ ਲਾਲ ਪੁਰੀ ਨੂੰ ਦੇਖੋ। ਇੱਕ ਤਾਂ ਭਾਈ ਨੰਦ ਲਾਲ ਜੀ ਹੋਏ ਨੇ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ, ਹਜ਼ੂਰ ਦੀ ਸਿਫਤ ਲਿਖੀ। ਇੱਕ ਭਾਈ ਨੰਦ ਲਾਲ ਪੁਰੀ ਹਜ਼ੂਰ ਇੱਥੇ ਗਏ ਨੇ ਗੁਰੂ ਹਰਿ ਸਾਹਿਬ, ਇੱਕ ਨੰਦ ਲਾਲ ਹੋਰ ਤੀਜੇ ਹੋਏ ਨੇ, ਉਹ ਵੀ ਇੱਕ ਕਵੀ ਹੋਏ ਨੇ, ਹੋਏ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਨੇ। ਆ ਕਈ ਵਾਰੀ ਅਸੀਂ ਇੱਕ ਤੁੱਕ ਪੜ੍ਹਨੇ ਆ ਨਾ, ਅਸੀਂ ਇਸ ਭਾਈ ਨੰਦ ਲਾਲ ਜੀ ਦੇ ਨਾਂ ਨਾਲ ਲਾ ਦਿੰਦੇ ਹਾਂ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਨੇ। ਨਹੀਂ, ਅਸੀਂ ਪੜ੍ਹਨੇ ਆ ਕਿ ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਅਸੀਂ ਪੜ੍ਹਨੇ ਆ ਇੱਕ ਦਿਨ ਕਲਗੀਆਂ ਵਾਲੇ ਹੱਥੋਂ ਪ੍ਰੇਮ ਸੁਰਾਹੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ। ਤੇ ਗੁਰੂ ਨੇ ਕਿਹਾ ਅੱਗੇ ਸੁਧਰ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਇਹ ਭਾਈ ਨੰਦ ਲਾਲ ਤੀਜੇ ਹੋਰ ਨੇ, ਇਹ ਭਾਈ ਨੰਦ ਲਾਲ ਨਹੀਂ ਜਿਨ੍ਹਾਂ ਦੀਆਂ ਗਜ਼ਲਾਂ ਪੜ੍ਹਨੀਆਂ, ਗਾਹੇ ਸੂਫੀ, ਗਾਹੇ ਜ਼ਾਹਿਦ, ਗਾਹੇ ਕਲੰਦਰ ਮੇਸ਼ਵਤ, ਇਹ ਨੰਦ ਲਾਲ ਦਰਬਾਰੀ ਕਵੀਆਂ ਵਿੱਚ ਸਨ। ਖੈਰ, ਹਜ਼ੂਰ ਹਕੀਕਤ ਰਾਏ ਦੇ ਦਾਦੇ ਨੂੰ ਉਪਦੇਸ਼ ਦਿੰਦੇ ਨੇ, ਟੋਪੀ ਨੀ ਪਹਿਰਨੀ ਗੁਰੂ ਹਰਿ ਸਾਹਿਬ, ਕੇਸ ਨੀ ਕੱਟਣੇ, ਤੰਬਾਕੂ ਦੀ ਵਰਤੋਂ ਨੀ ਕਰਨੀ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨਹੀਂ? ਸਹਿਬ ਕਿਰਪਾਲੂ ਮੇਰਾ ਦੇ ਦਾਤੇ ਨੇ ਸਭ ਤੋਂ ਪਹਿਲੀ ਸਿੱਖੀ ਦੀ ਦਾਤ ਦਿੱਤੀ ਤੇ ਕਿਹਾ ਦੇਖੀ ਸਾਬਤ ਸੂਰਤ ਨਹੀਂ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕੇਸ ਕਿਉਂ ਰੱਖਣੇ ਚਾਹੀਦੇ ਨੇ, ਤੇ ਇੱਕ ਸੱਜਣ ਕਹਿੰਦਾ ਸੀ ਇਹ ਨਾ ਪੁੱਛੋ, ਜੇ ਇਹਦਾ ਉੱਤਰ ਪੁੱਛਣਾ ਕਿਉਂ ਰੱਖਣੇ ਚਾਹੀਦੇ ਨੇ ਤੇ ਰੱਬ ਨੂੰ ਪੁੱਛੋ ਕਿਉਂ ਪੈਦਾ ਕੀਤੇ, ਸਵਾਲ ਇਹ ਕਰੋ ਵੀ ਕੇਸ ਕੱਟਦੇ ਕਿਉਂ ਪਏ। ਰੱਖਣ ਵਾਲਾ ਤਾਂ ਰੱਬ ਹੈ, ਕੇਸ ਰੱਖੇ ਨਹੀਂ ਜਾਂਦੇ, ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਬਸ ਸਿਰਫ ਇੱਕ ਬੰਦਾ ਐਸਾ ਹੈ ਜਿਹੜੀ ਉਹਦੀ ਦਿੱਤੀ ਨੂੰ ਕਤਰਨ, ਦਾਤ ਨੂੰ ਕਤਰਨ ਤੁਰ ਪੈਂਦਾ ਹੈ, ਜਿੰਨਾ ਮਰਜ਼ੀ ਉਹ ਕੱਟੇ। ਉਹ ਕਿਰਪਾਲੂ ਐਸਾ ਉਹਨੂੰ ਹੋਰ ਫਿਰ ਦਾਤ ਦੇਈ ਜਾਂਦਾ ਹੈ। ਸਹਿਬ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਪੰਜੋ ਪਿਆਰਿਆਂ ਨੂੰ ਕਿ ਕੇਸ ਸਾਡੀ ਮੋਹਰ ਨੇ, ਸ਼ਬਦ ਵਰਤੇ ਕੇਸ ਸਾਡੀ ਮੋਹਰ ਨੇ। ਤੇ ਜੇ ਕਿਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ ਉਹ ਤਾਂ ਬੜਾ ਸੋਹਣਾ ਉੱਤਰ ਦਿੰਦੇ ਨੇ, ਕਹਿੰਦੇ ਨੇ ਖੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ, ਅੱਜ ਹਵਾ ਚੱਲੀਏ ਤੇ ਕੇਸੀ ਇਸ਼ਨਾਨ ਤੁਸੀਂ ਕੀਤਾ, ਕੇਸ਼ ਉਪਰੋਂ ਢੱਕੇ ਨੇ। ਕਹਿੰਦੇ ਨੇ ਇੱਕ ਛੋਟਾ ਜੀ ਲਿਟ ਇੱਕ ਕੇਸ ਉੱਡ ਕੇ ਮੱਥੇ ਦੇ ਅੱਗੇ ਆ ਗਿਆ। ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਨੇ ਨਾ, ਮੈਂ ਕਹਿੰਦਾ ਇਹੋ ਜਿਹਾ ਬੈਰਾਗਵਾਨ ਤੇ ਭਾਵਨਾ ਵਾਲਾ ਖਿਰਦਾ ਕੋਈ ਕੋਈ ਹੋਵੇਗਾ। ਪਿਛਲੀ ਵਾਰ ਕੀਤੀ ਸੀ, ਸਾਡਾ ਤਾਂ ਰੋਟੀਆਂ ਕਾਰਨ ਤਾਲ ਬਣਿਆ ਪਿਆ ਦਾਤਾ, ਕਿਰਤ ਦੀ ਦਾਤ ਦੇ ਜਿਹੜੇ ਕਿਰਤ ਕਰਕੇ ਸਿੱਖੀ ਕਮਾਉਂਦੇ ਨੇ ਉਹਨਾਂ ਦਾ ਸਾਨੀ ਕੋਈ ਨਹੀਂ, ਧਿਆਨ ਦਿਆ ਜੀ। ਭਾਈ ਨੰਦ ਲਾਲ ਜੀ ਨੇ ਜਿੱਦਣ ਆਪਣੀ ਪੁਸਤਕ ਪੇਸ਼ ਕੀਤੀ ਸੀ ਬੰਦਗੀ ਨਾਮਾ, ਸਾਹਿਬ ਨੇ ਸੁਣ ਕੇ ਕਿਹਾ ਸੀ ਜ਼ਿੰਦਗੀ ਨਾਮਾ, ਤੇ ਨਾਲ ਕਲਮ ਚੁੱਕ ਕੇ ਕਿਹਾ ਮੁਲਤਾਨ ਦੀ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਭਾਈ ਨੰਦ ਲਾਲ ਦੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ, ਸਾਰੀ ਦਸਵੰਧ ਦੀ ਮਾਇਆ ਇਹਨਾਂ ਨੂੰ ਦਿਓ। ਭਾਈ ਸਾਹਿਬ ਗੱਲ ਵਿੱਚ ਪੱਲਾ ਪਾ ਕੇ ਕਹਿੰਦੇ ਤੇਰੀ ਦਿੱਤੀ ਮਾਇਆ ਬੜੀਏ, ਅੱਜ ਤਰੁੱਠਿਓ ਤੇ ਸਿੱਖੀ ਦੀ ਦਾਤ ਦਿਓ। ਜੇ ਤਰੁੱਠਿਓ ਤੇ ਸਿੱਖੀ ਦਿਓ, ਮੇਰੀ ਔਲਾਦ ਤੇ ਮੈਂ ਅਸੀਂ ਕਲਮ ਦੀ ਕਮਾਈ ਖਾਂਦੇ ਹਾਂ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੱਜ ਹਵਾ ਚੱਲੀਏ, ਇੱਕ ਕੇਸ ਉੱਡ ਕੇ ਤੁਹਾਡੇ ਚਿਹਰੇ ਤੇ ਆਇਆ ਤੇ ਸਤਿਗੁਰੂ ਦੇ ਚਿਹਰੇ ਨੂੰ ਕਿੰਨੇ ਬਿਆਨ ਕਰਨਾ। ਕਹਿੰਦੇ ਨੇ ਮੇਰੀ ਅੱਖ ਨੇ ਦੇਖ ਲਿਆ ਤੇਰੇ ਦਰਸ਼ਨ ਕੀਤੇ ਤੇ ਉਸੇ ਵੇਲੇ ਕਲਮ ਚੁੱਕ ਲਈ। ਇਹ ਕਲਮ ਚੁੱਕ ਕੇ ਸ਼ਬਦ ਵਰਤੇ, ਖੇ ਦੁਨੀਆਂ ਦੇ ਲੋਕੋ, ਲੋਕ ਤੇ ਪਰਲੋਕ ਦੇ ਸੁੱਖ ਭਾਲਣ ਵਾਲਿਓ, ਆ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਕੇਸ, ਇੱਕ ਕੇਵਲ ਤਾਰ, ਇਹਦੇ ਬਦਲੇ ਦੁਨੀਆਂ ਦੇ ਦੋ ਜਹਾਨਾਂ ਦੇ ਪਦਾਰਥਾਂ ਦਾ ਮੁੱਲ ਵੀ ਨਹੀਂ ਪੈ ਸਕਦਾ। ਇੰਨੀ ਕੀਮਤੀ ਹੈ
ਸ਼ਬਦ ਵਰਤੇ ਸੀ, ਤੁਸੀਂ ਸਾਰੇ ਪੜ੍ਹਦੇ ਹੋ, ਦੀਨ ਦੁਨੀਆਂ ਦਰ ਕਮੰਦੇ ਆ ਭਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਮੂਵੇ ਦਾ ਅਰਥ ਹੁੰਦਾ ਹੈ ਕਿ ਆਪਾਂ ਬਾਣੀ ਵਿੱਚ ਵੀ ਇੱਕ ਸ਼ਬਦ ਪੜ੍ਹਨੇ ਆ ਕਿ ਮਮ ਸਰ ਮੂਵੇ ਅਜ਼ਰਾਇਲ ਗ੍ਰਸਤ ਹੈ। ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦਾ ਕੋਈ ਸੁੰਦਰੀ ਕੇਸ ਖਲਾਰ ਕੇ ਇਸ਼ਨਾਨ ਕਰਕੇ ਕੇਸਾਂ ਨੂੰ ਢਾਕੇ ਜਾ ਰਹੀ ਸੀ ਤੇ ਕਿਸੇ ਸੱਜਣ ਨੇ ਇੰਨੀ ਸ਼ਬਦ ਪੁੱਛ ਲਿਆ ਕਿ ਇਹਨਾਂ ਕੇਸਾਂ ਦਾ ਸੁੰਦਰੀ ਕੀ ਕੀਮਤ ਹੈ, ਤੇ ਉਹਨੇ ਪੰਜਾਬੀ ਸ਼ਬਦ ਕਰ ਕਹਿ ਦਿੱਤਾ ਦੁਰ ਦੁਰ ਮੂਵੇ। ਹੁਣ ਆਪਾਂ ਨੂੰ ਪਤਾ ਹੀ ਹੈ ਪੰਜਾਬੀ ਚ ਇਹਦੇ ਅਰਥ ਕੀ ਬਣਦੇ ਨੇ, ਦੁਰ ਦੁਰ ਮੂਵੇ। ਉਹ ਬੰਦਾ ਬੜਾ ਸਿਆਣਾ ਸੀ, ਕਹਿੰਦਾ ਗੱਲ ਬੜੀ ਪਤੇ ਤੇ ਗਈ, ਦੁਰ ਦਾ ਅਖਰੀ ਅਰਥ ਹੁੰਦਾ ਮੋਤੀ, ਮੂਵੇ ਦਰ ਤੇ ਕੇਸ। ਉਹਨੇ ਕਿਹਾ ਦੁਰ ਦੁਰ ਮੂਵੇ, ਇਹਦਾ ਮਤਲਬ ਕਿ ਦੁਰ ਬੀਟੇ ਨੂੰ ਤੇਰੇ ਮਰ ਜਾਣੇ ਤਾਂ ਸ਼ਬਦ ਵਰਤਿਆ। ਉਹ ਕਹਿੰਦਾ ਨਹੀਂ, ਇਹਦੇ ਅਰਥ ਨੇ ਕਿ ਇੱਕ ਇੱਕ ਕੇਸ ਦੀ ਕੀਮਤ ਸੁੱਚੇ ਮੋਤੀਆਂ ਨਾਲ ਪਾਈ ਜਾ ਸਕਦੀ ਹੈ। ਉਹਨੇ ਮੂਵੇ ਦਾ ਅਰਥ ਕੇਸ ਕਰਕੇ ਦੁਰ ਦਾ ਅਰਥ ਮੋਤੀ ਕਰ ਲਿਆ। ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿੰਨੇ, ਦੀਨ ਦੁਨੀਆਂ ਦਰ ਕਮੰਦੇ ਆ ਪੂਰੀ ਰਕਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਤੇ ਸਿਆਣੇ ਕਹਿੰਦੇ ਦੀਨ ਤੇ ਦੁਨੀਆਂ ਦੋਵੇਂ ਬੱਧੇ, ਅੰਦਰ ਜ਼ੁਲਮ ਪਿਆਰੇ ਹੂ, ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ। ਮੈਂ ਆਪਣੇ ਪ੍ਰੀਤਮ ਦੇ ਇੱਕ ਇੱਕ ਕੇਸ ਤੋਂ ਦੋਨੋਂ ਜਹਾਨ ਵਾਰ ਨਾ ਪਿਆਵਾਂ। ਗੁਰਮੁਖ ਸਤਿਗੁਰੂ ਦੇ ਕੇਸਾਂ ਦੀ ਕਦਰ ਜੇ ਕਿਤੇ ਪੁੱਛਣੀ ਹੈ, ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ ਤੇ ਪੁੱਛੋ ਕਦੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ ਪੀਰ ਬੁੱਧੂ ਸ਼ਾਹ। ਬੜੀ ਵਾਰੀ ਅਸੀਂ ਇਹ ਸ਼ਬਦ ਪੜ੍ਹਨੇ ਆ, ਅੱਜ ਤੱਕ ਉਹ ਕੰਗਾ, ਅੱਜ ਤੱਕ ਉਹ ਕੇਸ ਮੌਜੂਦ ਨੇ ਜਿਹੜੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਉਹਨਾਂ ਦੋ ਪੁੱਤਰ ਸ਼ਹੀਦ ਕਰਕੇ ਲਏ, ਆਪਣੇ ਮੁਰੀਦ ਸ਼ਹੀਦ ਕਰਾ ਕੇ ਲਏ। ਤੁਸੀਂ ਇਹ ਬੜੀ ਵਾਰੀ ਸੁਣਿਆ, ਸਿਰਫ ਮੈਂ ਟਿਊਕ ਮਾਤਰ ਚੱਲਣਾ। ਜਿਸ ਦਿਨ ਹਜ਼ੂਰ ਨੇ ਖਲੋ ਕੇ ਕਿਹਾ ਸੀ ਪੀਰ ਜੀ ਕਿ ਤੁਹਾਡੇ ਪੁੱਤਰ ਰਣ ਤੱਤੇ ਵਿੱਚ ਰਹਿ ਗਏ, ਤੇ ਹਜ਼ੂਰ ਨੂੰ ਅੱਗੇ ਕਹਿਣ ਦੀ ਥਾਂ ਇੱਕੋ ਦਮ ਪੀਰ ਬੁੱਧੂ ਸ਼ਾਹ ਬੋਲਿਆ, ਤੇ ਉਹਦੇ ਸ਼ਬਦ ਪਤਾ ਕੀ ਨੇ? ਕਵੀ ਸੰਤੋਖ ਸਿੰਘ ਕਹਿੰਦੇ ਨੇ ਹੱਥ ਜੋੜ ਕੇ ਕਹਿੰਦਾ ਦਾਤਾ ਇਹ ਨਾ ਕਿਹੋ ਵੀ ਤੇਰੇ ਪੁੱਤਰਾਂ ਦੀ ਮੌਤ ਦਾ ਖੇਦ ਹੈ, ਇਹ ਨਾ ਕਿਹੋ ਤੇਰੇ ਪੁੱਤਰਾਂ ਦੀ ਮੌਤ ਦਾ ਅਫਸੋਸ ਹੈ। ਸ਼ਬਦ ਵਰਤੇ ਮਮ ਪੁੱਤਰ ਮਰੇ ਸ਼ੁਭ ਥਾਨਾ, ਮੈਨੂੰ ਖੁਸ਼ੀ ਹੈ ਮੇਰੇ ਪੁੱਤਰ ਚੰਗੀ ਥਾਂ ਤੇ ਸ਼ਹੀਦ ਹੋਏ ਦੇ। ਇੱਕ ਤੋਂ ਰਣ ਖੇਤ ਮਹਾਨਾ, ਪਹਿਲੀ ਖੁਸ਼ੀ ਇਹ ਕਿ ਰਣ ਤੱਤੇ ਵੀ ਸ਼ਹੀਦ ਹੋਏ, ਤੇ ਦੂਜੀ ਖੁਸ਼ੀ ਇਹ ਵੀ ਮੇਰੇ ਗੁਰੂ ਕਲਗੀ ਵਾਲਿਆ ਤੇਰੇ ਚਰਨਾਂ ਤੋਂ ਕੁਰਬਾਨ ਹੋਏ। ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਕਹਿ ਵੈ ਬਿਸ਼ ਸੁਧਾਏ, ਮੈਂ ਸ਼ੋਕ ਕਰੇ ਮਨ ਮੇਰਾ, ਮੈਂ ਜਾਣਿਓ ਲਾਭ ਵਡੇਰਾ, ਮੈਂ ਚਿੰਤਾ ਨੀ ਕਰਦਾ। ਕਹਿ ਲੱਗੇ ਕੁਛ ਮੰਗ ਲੈ। ਮੈਂ ਕਹਿੰਦਾ ਅੱਜ ਬੰਦਾ ਮੇਰੇ ਵਰਗਾ ਮਾਣੂ ਦਾ ਪਦਾਰਥ ਮੰਗਦਾ, ਆਪਣੀ ਖੌਮੇ ਨੂੰ ਪੱਠੇ ਪਾਉਂਦਾ, ਝੋਲੀ ਅੱਡ ਕੇ ਕਹਿਣ ਲੱਗੇ ਜੇ ਤਰੁੱਠ ਹੈ ਨਾ ਬਸ ਆਪਣੀ ਯਾਦ ਆ, ਸੋਹਣੇ ਮੁਬਾਰਕ ਮੂਵੇ ਸੋਹਣੇ ਕੇਸ ਮੇਰੀ ਝੋਲੀ ਚ ਪਾ ਦੇ, ਮੈਂ ਪੁੱਤਰ ਤੇਰੀ ਝੋਲੀ ਚ ਪਾਏ, ਤੂੰ ਕੇਸ ਮੇਰੀ ਝੋਲੀ ਵਿੱਚ ਪਾ ਦੇ। ਸਾਹਿਬ ਕਿਰਪਾਲੂ ਜੀ ਦੇ ਕੇਸ ਲਏ, ਕੰਘਾ ਲਿਆ, ਦਸਤਾਰ ਲਈ। ਉਹ ਗੁਰੂ ਕੇ ਸਿੱਖੋ, ਜਦੋਂ ਉਹ ਲੈ ਕੇ ਘਰ ਮੁੜੇ ਨੇ ਤੇ ਨਸੀਰਾਂ ਨੇ ਇਹ ਸ਼ਬਦ ਵਰਤੇ ਸਨ ਪੁੱਤਰ, ਤੇ ਹੱਸ ਕੇ ਕਹਿਣ ਲੱਗੇ ਨਸੀਰਾਂ ਅੱਜ ਗੁਰੂ ਗੋਬਿੰਦ ਸਿੰਘ ਨਾਲ ਮਿੱਤਰਤਾ ਪਾ ਆਏ ਆ, ਅੱਗੇ ਵੀ ਜਾਂਦੇ ਸਨ ਪਰ ਅੱਜ ਡੂੰਘੀ ਮਿੱਤਰਤਾ ਪੈ ਗਈ। ਪੁੱਛਿਆ ਕਾਹਦੀ? ਕਹਿਣ ਲੱਗੀ ਇਸ ਕਰਕੇ ਕਿ ਅੱਗੇ ਜਾਂਦੇ ਸਾਂ ਮੱਥਾ ਟੇਕਣਾ, ਸੁਣਨੇ ਦੀਵਾਨ ਤੇ ਆ ਜਾਣਾ, ਅੱਜ ਮਿੱਤਰਤਾ ਪਾ ਲਈ, ਦੇਣ ਲੈਣ ਹੋ ਗਿਆ। ਪੁੱਛਿਆ ਕਿ ਅੰਦਰ ਲਿਜਾ ਕੇ ਖੋਲੀ ਪੋਟਲੀ ਕੱਪੜਾ, ਕੇਸ ਤੇ ਕੰਘਾ ਦਿਖਾ ਕੇ ਕਹਿੰਦੇ ਨੇ ਨਸੀਰਾਂ ਆ ਦੇਖ ਗੁਰੂ ਕਲਗੀ ਵਾਲੇ ਦੇ ਮੁਬਾਰਕ ਮੂਵੇ ਸਾਨੂੰ ਮਿਲ ਗਏ, ਮੁਬਾਰਕ ਕੇਸ ਮਿਲ ਗਏ ਨੇ, ਆ ਕੰਘਾ ਮਿਲਿਆ। ਕਹਿੰਦੇ ਨੇ ਉਸ ਵੇਲੇ ਉਹਨੇ ਕਿਹਾ ਇਹ ਮਿੱਤਰਤਾ ਕਾਹਦੀ? ਕਹਿਣ ਲੱਗੇ ਨਸੀਰਾਂ ਆਪਣੀ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਬੰਦੇ ਲਈ ਪੁੱਤਰ ਨੇ, ਜਦੋਂ ਕਿਸੇ ਨਾਲ ਮਿੱਤਰਤਾ ਪਏ ਤੇ ਨਿਸ਼ਾਨੀ ਦੇ ਕੇ ਆਦਾਨ ਪ੍ਰਦਾਨ ਹੁੰਦਾ, ਆਪਣੀ ਕੀਮਤੀ ਨਿਸ਼ਾਨੀ ਪੁੱਤਰ ਉਹਨਾਂ ਦੀ ਝੋਲੀ ਵਿੱਚ ਪਾਇਆ, ਤੇ ਗੁਰੂ ਦੀ ਕੀਮਤੀ ਨਿਸ਼ਾਨੀ ਆ ਕੇਸ ਲੈ ਕੇ ਆਇਆ, ਤੇ ਸੱਚ ਜਾਣੀ ਪੁੱਤਰ ਦੇ ਕੇ ਵੀ ਸੌਦਾ ਸਾਨੂੰ ਸਸਤਾ ਹੀ ਪਿਆ ਹੈ, ਮਹਿੰਗਾ ਨਹੀਂ, ਪੁੱਤਰ ਦੇ ਕੇ ਵੀ ਸੌਦਾ ਸਸਤਾ ਹੈ। ਮੈਂ ਕਹਿੰਦਾ ਪੀਰ ਜੀ ਤੁਸੀਂ ਪੁੱਤਰ ਦੇ ਕੇ ਕੇਸ ਲਏ, ਸਤਿਗੁਰੂ ਤੁਸੀਂ ਪੁੱਤਰ ਦੇ ਕੇ ਸਾਨੂੰ ਕੇਸਾਂ ਦੀ ਦਾਤ ਦਿੱਤੀ, ਉਹਨੇ ਤਾਂ ਪੁੱਤਰ ਦੇ ਕੇ ਤੇ ਗੁਰੂ ਕਲਗੀਧਰ ਨੇ ਵਾਰ ਕੇ ਸਾਨੂੰ ਸਿੱਖੀ ਦੀ ਦਾਤ ਦਿੱਤੀ, ਫਿਰ ਵੀ ਆਪਾਂ ਗੁਰੂ ਦੀ ਮੋਹਰ ਹੈ ਕੇਸ,
तीसरा प्रमाण मैं अर्ज करना चाहना, फिर सिद्धांतक पक्ष वल आवांगा के हजूर दे सिखो कदी भाई तारू सिंह दी लत दी खोपड़ी नू देख लिया कर। भावे पिछले साल अरदास विच बड़ी खुलके दी विचार चली सी, बापू शहीद हो चुका है भाई तारू सिंह दा, मां दा इको एक जवान पुत्र है, भैन ते भरा इकट्ठे दोवे मां दी गोद विच पले ने, एक ओदा कसूर की जी सिर्फ एना कु के जंगल विच बैठे सिखा नू प्रशादा छका के आउंदा सी, सिर ते टोकरा रोटियां दा दाल दा भांडा हाथ विच, भैन ते भरा दोना प्रशादा छकाना, ते जिदन पकड़े गए पिंड दे लोग छड़ान आए ते भाई तारू सिंह ने इको गल कही सी, मेनू छड़ाओ ना, ए एक घर विच तवा बलदा है, ते मेनू पकड़न आए ने, तुसी घर घर विच तवे ते लोहा बाल दियो कि अज तो बाद जंगल विच कोई गुरु कलगी वाले दा सिख भुखा ना सौवे, जे मेनू प्यार कर दियो तुर लग्या। मां ने जेड़े शब्द कहे, मां किते इहो जे शब्द आपा भी किते बच्चियां लई भावना बनाईए, खिमा करियो साडियां भैणां ने मावां बराबर ने वड्डे बजुर्ग ने साडे, ओ बीबीओ कदी उस मां दी अंदर दी आत्मा नू सुनो। तुर लगे भाई तारू सिंह ते मां दे चरणां नू हथ लाया ते कुट के पकड़ के सीने न ला के किन्ने दाड़े ते खत फेर के सिर ते हथ रख के क्या मेरे लाल दुश्मन अणहोणी करेगा, सिर दा खोपड़ तां उतर जाए, सिर दी गर्दन तां धड़ तो अलग हो जाए, पर वेखी मेरे लाल मैं बड़ी मशक्कत नाल तेरे केस पाले ने, मेरे पुत्र मैं तेरी शहीदी दा सुनिया सुना, ए ना सुना के तारू सिंह दे केस कोई कट के लै गए। बस ऐ मां तू पुत्र नू केस किथे रखाने ने, तू तां अपने केस कतल करन ते तुरी होई, कोई तेरे ते भार नहीं, कोई तेरे ते बोझ नहीं। मैं कहना जदो सिख बीबी गुरु गोबिंद सिंह नू गुरु कह के भाई तारू सिंह दी तस्वीर सामने किवें खलो जाएगी कि जदो ओदी तां खोपड़ी लत्ती होवे ते अपने हथां नाल सी अपने केस कतल करने पए। गुरु साहब ने पहला बचन किया कि केस मेरी मोहर ने, यही गल कदी राणी जिंदा ने कही सी। ताडी सोहण सिंह शीतल दुखीए मां पुत विचों ने एक शब्द कहा है, कहिंदे जदो अज जिंदा दलीप नू मिली, मैं आउणा अपने विषय वाले, जिंदा दलीप नू मिली ते कहिंदे अखां दी जोत जा चुकी सी, अज इन्नी ममता सी कि कई सालां तो बाद अपने पुत्र नू अपने लाल नू मिलने, कहिंदे जदो दलीप नू घुट के सीने न लाया राणी जिंदा ने दुखां दी मारी ने, ते चित कीता मन दरिया मना, मैं अपने पुत्र दे सिर ते हथ तां फेर लवां, मैं अपने पुत्र दा शीश ते दाड़ा ता वेखा, शीश दे केस ते मुख ते दाड़ा वेखा। ते ताडी सोहण सिंह शीतल कहिंदे ने कि जदो ओ हथ मारदिआं शीश दे उत्ते आया हथ, ते कहिंदे ने जिंदा इको दम मानो जिवें ओहदे तानू किसे बिजली ला दित्ती होवे, तब के पिछे हट गई, कहिंदे रो पई ते शब्द सन, पुत्र मैं तेरे बाप दी मौत जर गई, भरा दी मौत जरी, मैं खालसे राज दा जाना भी जर गई, मैनू रंचक दुख नहीं होया, एक आस लै के आई सा, पुत्र छोटा हुंदा विछड़िया सी, अज केस अज दाड़ा वड्डा होवेगा, कह लगे सच जानी अज तू मैनू मार के रख दिता है। उस वेले कहिंदे ने दलीप ने गल कही सी मां, उन्हां दीआं चिट्ठियां भी मिलदियां ने, दलीप सिंह दीआं कदी चिट्ठियां पढ़ो, पंजाब दे लोकां नू जदों लिखदा कहिंदा मैनू छोटे हुंदिआं नू लै गए, मेरी मजबूरी के मैं इन्हां दे खत आ गया, अपनी मर्जी इन्हां कराई, कहिंदा मेरा चित करदा मैं पंजाब दी धरती ते आवां, गुरु गोबिंद सिंह दी सिक्खी नू धारण करा, कहिंदा मैनू भुल्लियो ना, मैं तुहाडा अपना खून ते वास हां। शब्द वरते जो चिट्ठी संपूर्ण करदा तुहाडा खून ते मास दलीप सिंह, कहिंदे ने हथ जोड़ के क्या मां तेरा पति नहीं जिउंदा हो सकदा, राज नहीं आ सकदा, तेरे भरा ने नहीं आना, पर मैं एक तेनू वादा करना वा, तेरी मौत तो पहला पहला मैं कलगी वाले दी सिक्खी परत के जरूर लियावा, मैं तेरे नाल वादा करना कि तू निराश ना होवी, गुरु के सिखा तेरे जीवन दी मर्यादा केसा तो शुरू हुंदी है, ते जे तू पुछे क्यों रखने ने, ते अज तां बड़ियां किताबां लिख दित्तियां गईयां, आपां पढ़ने आ के सारी ए ताकत मिलदी है, मैं इन्हां गल्लां ते इन्हां यकीन करदा नहीं,
ਮੈਂ ਕਹਿੰਦਾ ਕੱਲ ਨੂੰ ਸਾਇੰਸ ਜਿਹੜੀ ਗੱਲ ਅੱਜ ਸਿੱਧ ਕਰਦੀ ਹੈ ਨਾ, ਪਿੰਡਾਂ ਵਿੱਚ ਪਹਿਲਾਂ ਤਾਂ ਬੁਖਾਰ ਚੜਨਾ ਤੇ ਕਹਿਣਾ ਇਹਦੇ ਤੇ ਰਜਾਈਆਂ ਦਿਓ ਦੋ ਤਿੰਨ। ਹੁਣ ਡਾਕਟਰ ਕਹਿੰਦਾ ਰਜਾਈ ਨਾ ਦਿਓ, ਰਜਾਈ ਲਾ ਕੇ ਇਹਨੂੰ ਠੰਡੀਆਂ ਪੱਟੀਆਂ ਕਰੋ ਠੀਕ ਹੋ ਜਾਏਗਾ। ਉਹਨੇ ਗੱਲ ਬਦਲ ਲਈ ਨਾ। ਅੱਜ ਕਹਿੰਦੇ ਪਏ ਵੀ ਆਹ ਵਿਟਾਮਿਨ ਦਿੰਦੇ ਨੇ, ਤੇ ਜੇ ਅਗਲਾ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ ਜੀ, ਮੈਂ ਰੋਜ਼ ਦੀ ਇੱਕ ਗੋਲੀ ਖਾ ਲਈ ਨਾ ਵਿਟਾਮਿਨ ਦੀ। ਪ੍ਰੋਫੈਸਰ ਪੂਰਨ ਸਿੰਘ ਨੇ ਦੇਖੋ ਉੱਤਰ ਕੈਸਾ ਦਿੱਤਾ, ਉਹ ਕਹਿੰਦਾ ਮੈਨੂੰ ਨੀ ਪਤਾ ਇਹ ਵਿਟਾਮਿਨ ਦਿੰਦੇ ਨੇ, ਇਹ ਤਾਕਤ ਦਿੰਦੇ ਨੇ। ਕਹਿੰਦੇ ਨੇ ਇੱਕ ਸੁਹਾਗਣ ਤੁਰੀ ਜਾਂਦੀ ਏ, ਉਹਦੀ ਮਾਂਗ ਵਿੱਚ ਸੰਧੂਰ ਪਿਆ ਹੈ, ਤੇ ਉਹਨੂੰ ਪੁੱਛੀਏ ਵੀ ਤੇਰੇ ਸੰਧੂਰ ਦੇ ਅਰਥ ਕੀ ਨੇ, ਕੀ ਅਰਥ ਕਰੇਗੀ ਉਹ। ਕਹਿੰਦੇ ਨੇ ਸੰਧੂਰ ਕਿਹੜਾ ਵਿਟਾਮਿਨ ਦਿੰਦਾ ਜੀ? ਕਹਿੰਦੇ ਸੰਧੂਰ ਦੇ ਇੱਕੋ ਅਰਥ ਨੇ ਕਿ ਲੰਘਣ ਵਾਲੇ ਬੰਦਿਆਂ ਚੇਤੇ ਰੱਖੀ, ਜਿਹਦੇ ਕੇਸਾਂ ਵਿੱਚ ਸੰਧੂਰ ਹੈ ਇਹਦੇ ਸਿਰ ਦਾ ਸਾਈ, ਇਹਦਾ ਪਤੀ, ਇਹ ਪਤੀ ਵਰਤਾ ਖਤਮ ਵਾਲੀ ਹੈ। ਤੇ ਸੱਚ ਜਾਣੀ ਕਹਿੰਦਾ ਮੇਰੇ ਕਕਾਰ ਮੇਰੇ ਕੇਸ ਕਹਿੰਦੇ ਨੇ ਮੈਂ ਖਤਮ ਵਾਲਾ ਵਾ, ਤੇ ਮੇਰਾ ਖਤਮ ਗੁਰੂ ਕਲਗੀ ਵਾਲਾ। ਸੰਧੂਰ ਦੇ ਕੀ ਅਰਥ ਕਰਾਂਗੇ? ਧਿਆਨ ਦਿਆ ਜੇ ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਕੇਸ ਸਾਡੀ ਮੋਰ ਨੇ। ਇੱਕ ਸ਼ਬਦ ਅਸੀਂ ਪੜ੍ਹਨੇ ਆ, ਵੈਸੇ ਤੁਸੀਂ ਸਿਆਣੇ ਬੈਠੇ ਹੋ, ਨੁਕਤਾ ਚੀਨੀ ਨੀ ਮੈਂ ਕਰਨੀ। ਆਮ ਤੌਰ ਤੇ ਸ਼ੇਰ ਪੜਿਆ ਜਾਂਦਾ ਨਿਸ਼ਾਨੇ ਸਿੱਖੀ ਪੰਜ ਹਰਫ ਕਾਵ, ਹਰਗਿਜ ਨਾ ਬਾਸ਼ਦ ਈ ਪੰਜ ਮਾਪ, ਕੜਾ ਕਾਰ ਦੋ ਕੱਚ ਕੰਘਾ ਬਿਦਾਂ ਬਿਲਾ। ਕਈ ਥਾਂ ਤੇ ਬਿਲਾ ਆਇਆ, ਕਿਤੇ ਬਿਨਾ ਆਇਆ। ਬਿਨਾ ਕੇਸ ਖੇਚ ਅਸਤ ਜੁਮਲਾ ਨਿਸ਼ਾਨ, ਅਸੀਂ ਆਮ ਤੌਰ ਤੇ ਕਹਿੰਦੇ ਹਾਂ ਭਾਈ ਨੰਦ ਲਾਲ ਦੇ ਰਹਿਤ ਨਾਮਿਆਂ ਵਿੱਚ। ਦੇਖੋ ਸ਼ਬਦ ਦੇ ਅਰਥ ਜ਼ਰੂਰ ਸਿੱਖੀ ਅਨੁਸਾਰ ਕਰੀਏ, ਹਕੀਕਤ ਇਹ ਜੇ ਭਾਈ ਨੰਦ ਲਾਲ ਦੀ ਰਚਨਾ ਵਿੱਚ ਕਿਤੇ ਵੀ ਨਹੀਂ ਆਇਆ। ਭਾਈ ਨੰਦ ਲਾਲ ਗ੍ਰੰਥਾਵਲੀ ਪੜ੍ਹੋ, ਇਸ ਫਾਰਸੀ ਦੇ ਸਿੱਖ ਵਿਦਵਾਨ ਦੇ ਇਹ ਸ਼ਬਦ ਨੇ, ਤੇ ਸ਼ਬਦ ਬੜੇ ਭਾਵਪੂਰਤ ਨੇ। ਉਹ ਕਹਿੰਦਾ ਸਿੱਖੀ ਦੀ ਨਿਸ਼ਾਨੀ ਪੰਜ ਕਾਫ ਤੋਂ ਸ਼ੁਰੂ ਹੁੰਦੀ ਹੈ। ਪੰਜ ਕਾਫ ਆਪਾਂ ਕੱਕਾ ਕਹਿੰਦੇ ਹਾਂ, ਤੇ ਸ਼ਬਦ ਕਾਫ ਵਰਕੀ ਹੈ। ਕਹਿਣ ਲੱਗੇ ਨਿਸ਼ਾਨੇ ਇਹ ਸਿੱਖੀ ਪੰਜ ਹਰੂਪ ਕਾਫ, ਕਈ ਥਾਵਾਂ ਤੇ ਸ਼ਬਦ ਹਰਫ ਆਇਆ, ਪਰ ਆਮ ਤੌਰ ਤੇ ਜਦੋਂ ਉਰਦੂ ਪੜ੍ਹਨੇ ਆ ਫਾਰਸੀ ਪੜ੍ਹਨੇ ਆ ਤੇ ਉਹ ਸ਼ਬਦ ਹਰਫ ਨਹੀਂ ਵਰਤਦੇ, ਹਰੂਫ ਹੀ ਵਰਤਦੇ। ਨਿਸ਼ਾਨੇ ਸਿੱਖੀ ਪੰਜ ਹਰਫ ਕਾਫ, ਹਰਗਿਜ਼ ਨਾ ਪਾਸ਼ਦ ਈ ਪੰਜ ਮਾਪ। ਕਹਿਣ ਲੱਗੇ ਕੜਾ ਕਾਰ ਦੋ ਕੱਚ ਕੰਘਾ ਬਿਦਾਂ, ਤਾਂ ਚਾਰ ਸ਼ਬਦ ਕਹਿ ਹੱਥਾਂ ਵਿੱਚ ਕੜਾ, ਗਾਤਰੇ ਕਿਰਪਾਨ ਤੇ ਨਾਲ ਸ਼ਬਦ ਵਰਤੇ ਕਸ਼ਹਿਰਾ, ਤੇ ਪਿਆਰਿਆ ਨਾਲ ਤੇਰੇ ਕੰਘਾ। ਹੁਣ ਸ਼ਬਦ ਵਰਤਨੇ ਅਖੀਰ ਤੇ ਪਤਾ ਹੀ ਕਹਿੰਦੇ ਨੇ ਬਿਨਾਂ ਕੇਸ ਖੇਚ ਅਸਤ ਜੁਮਲਾ ਨਿਸ਼ਾਨ। ਕਹਿੰਦੇ ਨੇ ਭਾਵੇਂ ਤੇਰੇ ਕੋਲ ਚਾਰ ਨਿਸ਼ਾਨੀਆਂ ਨੇ, ਕੜਾ ਵੀ ਪਾਇਆ, ਕਿਰਪਾਨ ਵੀ ਪਾਈ, ਕਸ਼ਹਿਰਾ ਵੀ ਪਾਇਆ, ਕੰਘਾ ਵੀ ਰੱਖਿਆ, ਪਰ ਚੇਤੇ ਰੱਖੀ ਜੇ ਕੇਸ ਨਹੀਂ ਤਾਂ ਪਹਿਲੀਆਂ ਸਾਰੀਆਂ ਸਾਰੀਆਂ ਨਫਲ ਨਿਫਲ। ਕੇਸਾਂ ਤੋਂ ਬਿਨਾਂ ਸੰਪੂਰਨ ਨਹੀਂ। ਬਿਨਾਂ ਕੇਸ ਖੇਸ ਅਸ ਜੁਮਲਾ ਨਿਸ਼ਾਨ, ਕੇਸ ਜਿਹੜੇ ਨੇ ਉਹ ਸਾਡੀ ਮੋਹਰ ਨੇ। ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਮਿਹਰ ਕੀਤੀ। ਦੇਖੋ ਫਿਰ ਨਾਲ ਇੱਕ ਸ਼ਬਦ ਹੋਰ ਕਿਹਾ, ਹੁਣ ਜੇ ਅਸੀਂ ਕਹੀਏ ਵੀ ਇਕੱਲੇ ਕੇਸ ਰੱਖ ਲੈ, ਤੇ ਸਾਹਿਬ ਨੇ ਨਾਲ ਤਕੀਦ ਕੀਤੀ, ਧਰੇ ਕੇਸ ਪੌਲ ਬਿਨਾਂ ਭੇਖੀ ਮੂੜਾ ਸਿੱਖ, ਮੇਰੇ ਦਰਸ਼ਨ ਨਾਏ ਤਿਸ ਪਾਪੀ ਤਿਆਗੈ ਭਿੱਖ। ਸਾਹਿਬ ਕਿਰਪਾਲੂ ਨੇ ਸਭ ਤੋਂ ਪਹਿਲੀ ਦਾਤ ਦਿੱਤੀ ਕਿ ਰਹਿਤ ਵਿੱਚ ਸਿੱਖਾਂ ਸਾਬਤ ਸੂਰਤ, ਕੇਸਾਂ ਨੂੰ ਤੂੰ ਰੱਖੀ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅੰਮ੍ਰਿਤ ਛਕ ਲਓ, ਕੋਈ ਨੀ ਅੰਮ੍ਰਿਤ ਰੱਖ ਲਈ ਤੂੰ। ਇਹ ਸ਼ਬਦ ਮੈਂ ਪਿਛਲੇ ਸਾਲ ਵੀ ਕਿਹਾ ਸੀ ਨਾ ਕਹੀਏ, ਕਿਉਂਕਿ ਅੰਮ੍ਰਿਤ ਨੇ ਸਾਨੂੰ ਰੱਖਣਾ, ਅਸੀਂ ਅੰਮ੍ਰਿਤ ਨੂੰ ਨਹੀਂ ਰੱਖਣਾ। ਅੰਮ੍ਰਿਤ ਨੇ ਸਾਨੂੰ ਸਿੱਖੀ ਦਾ ਦਾਨ ਦੇਣਾ। ਹਜ਼ੂਰ ਨੇ ਕਿਹਾ ਕੇਸ ਰੱਖੀ, ਫਿਰ ਅਗਲੀ ਕਿਰਪਾ ਨਾਲ ਕੀਤੀ, ਜਿੱਥੇ ਕੇਸਾਂ ਵਿੱਚ ਕੰਘਾ ਰੱਖਿਆ ਤੇ ਕੰਘਾ ਦਿੱਤਾ ਸਾਨੂੰ ਲੱਕੜ ਦਾ, ਤੇ ਕੰਘਾ ਸਾਨੂੰ ਬੜੀਆਂ ਗੱਲਾਂ ਸਮਝਾਉਂਦਾ। ਮੈਂ ਸੰਖੇਪ ਜਰਤ ਕਰਦਿਆਂ, ਹੁਣ ਉਹੀ ਲੱਕੜ ਦਾ ਟੁਕੜਾ ਜਿਹੜਾ ਪੈਰਾਂ ਵਿੱਚ ਰੁਲਦਾ, ਜਦੋਂ ਉਹਨੂੰ ਆਰੇ ਤੇ ਚੀਰ ਕੇ ਉਹਦੇ ਦੰਦੇ ਬਣਾਉਂਦੇ ਨੇ, ਜਿਹਨੇ ਆਪਣੇ ਆਪ ਨੂੰ ਆਰੇ ਦੇ ਸਮਰਪਿਤ ਕੀਤਾ, ਸੱਚ ਜਾਣੋ ਉਹ ਇੱਕ ਦਿਨ ਸਿਰ ਦਾ ਤਾਜ ਬਣ ਜਾਂਦਾ। ਉਹ ਕੰਘਾ, ਉਹ ਲੱਕੜ ਜਿਹੜੀ ਪੈਰਾਂ ਵਿੱਚ ਰੁਲਦੀ ਏ, ਉਹ ਕੇਸਾਂ ਦੇ ਵਿੱਚ ਆ ਗਈ। ਤੇ ਨਾਲ ਸ਼ਬਦ ਕਹਿ ਕਿ ਸਿੱਖਾਂ ਦੋਨੋ ਵਕਤ ਤੂੰ ਕੰਘਾ ਕਰਨਾ। ਸ਼ਬਦ ਵਰਤੇ ਕਿ ਕੰਘਾ ਦੋਨੋ ਵਕਤ ਕਰ, ਪਾਗ ਪਾਗ ਚੁਣੇ ਚੁਣ ਬੰਨ ਲਈ, ਕਿ ਸਿਰ ਦੇ ਉੱਤੇ ਦੋਨੋ ਵਕਤ ਕੰਘਾ ਕਰੀ ਤੇ ਪੱਗ ਚੁਣ ਕੇ ਬੰਨੀ, ਟੋਪੀ ਦੀ ਤਰ੍ਹਾਂ ਨਹੀਂ। ਇਹ ਨਹੀਂ ਕਿ ਪੰਜ ਛੇ ਪੱਗਾਂ ਇਕੱਠੀਆਂ ਅੱਜ ਸੰਡੇ ਵਾਲੇ ਦਿਨ ਬੰਨ ਲਈਆਂ, ਤੇ ਸੋਮਵਾਰ ਨੂੰ ਇੱਕ ਟੋਪੀ ਰੱਖ ਲਈ, ਮੰਗਲਵਾਰ ਨੂੰ ਦੂਜੀ ਰੱਖ ਲਈ। ਨਹੀਂ, ਸ਼ਬਦ ਵਰਤਿਆ ਪਾਗ ਚੁਣੇ ਚੁਣ ਬੰਨ ਲਈ, ਦੋਨੋ ਵਕਤ ਕੰਘਾ ਕਰੀ। ਤੇ ਫਿਰ ਕੰਘਾ ਤੈਨੂੰ ਇੱਕ ਗੱਲ ਸਮਝਾਉਂਦਾ ਹੈ, ਕੁਰਬਾਨੀ ਕਰਨ ਵਾਲੇ ਸਿਰਾਂ ਦਾ ਤਾਜ ਮੰਨਦੇ ਨਹੀਂ। ਦੋ ਵਕਤ ਦਾ ਕੰਘਾ ਤੇ ਦੋ ਵਕਤ ਦਾ ਨਿਤਨੇਮ ਦਿੱਤਾ। ਸਿੱਖ ਦੀ ਬਾਹਰ ਦੀ ਰਹਿ ਤੈਨੂੰ ਅੰਦਰ ਨੂੰ ਪ੍ਰੇਰਦੀ ਏ, ਕੇਸਾਂ ਵਿੱਚ ਕੰਘਾ ਕਰੇ
ਮੁਰਦਾ ਕੇਸ ਕੰਘੇ ਨਾਲ ਬਾਹਰ ਆਉਂਦੇ ਨੇ, ਸਵੇਰ ਦਾ ਕੰਘਾ ਕਰੇ ਤੇ ਸ਼ਾਮ ਨੂੰ ਕੇਸ ਬਾਹਰ ਨਿਕਲਦੇ ਨੇ, ਰਾਤ ਸਮੇਂ ਸਵੇਰੇ ਕੰਘਾ ਕਰੇ ਤੇ ਮੁਰਦਾ ਕੇਸ ਬਾਹਰ ਨਿਕਲਦੇ ਨੇ। ਦੋਨੋ ਵੇਲੇ ਦੇ ਨਿਤ ਨੇਮ ਦਾ ਮਤਲਬ ਇਹ ਵੇ ਕਿ ਅੰਦਰ ਨੂੰ ਕੰਘਾ ਕਰੀ ਕਿ ਜਿਹੜੇ ਫੁਰਨੇ ਮਾੜੇ ਅੰਦਰ ਪੈਦਾ ਹੋਣ ਬਾਣੀ ਦਾ ਕੰਘਾ ਕਰਕੇ ਉਹ ਵੀ ਬਾਹਰ ਕਰ ਦੇ। ਦੋਨੋ ਵਕਤ ਕੰਘਾ ਤੇ ਦੋਨੋ ਵਕਤ ਨਿਤ ਨੇਮ ਦੀ ਬਾਣੀ। ਹੁਣ ਉਸ ਤੋਂ ਅੱਗੇ ਸ਼ਬਦ ਵਰਤੇ ਹੈ ਪਾਗ, ਧਿਆਨ ਦਿਆ ਜੇ ਪੱਗ ਵਾਲਾ ਮਸਲਾ ਆਪਣਾ ਸਿੱਖਾਂ ਵਿੱਚ ਬੜੇ ਜ਼ੋਰ ਸ਼ੋਰ ਨਾਲ ਚੱਲਦਾ ਪਿਆ। ਹਜ਼ੂਰ ਕਿਰਪਾਲੂ ਜੀ ਦੀ ਕਿਰਪਾ ਨਾਲ ਕੁਝ ਕੁ ਪ੍ਰਮਾਣ ਅਰਜ ਕਰਨ ਨੇ ਪੱਗ ਕਿੱਥੋਂ ਸ਼ੁਰੂ ਹੋਈ। ਗੁਰੂ ਗ੍ਰੰਥ ਸਾਹਿਬ ਵਿੱਚ ਭਾਵੇਂ ਪੱਗ ਸ਼ਬਦ ਵੀ ਆਇਆ, ਪਗੜੀ ਸ਼ਬਦ ਵੀ ਆਇਆ, ਪਾਗ ਸ਼ਬਦ ਵੀ ਆਇਆ ਤੇ ਸਿੱਖੀ ਦਾ ਗੁਰਮਤ ਦਾ ਸ਼ਬਦ ਸਾਨੂੰ ਦਿੱਤਾ ਹੈ ਉਹ ਹੈ ਦਸਤਾਰ। ਅਸੀਂ ਜਿੱਥੇ ਬੰਨ੍ਹਦੇ ਹਾਂ ਹੋਰ ਲੋਕ ਵੀ ਦਸਤਾਰ ਪੱਗ ਬੰਨ੍ਹਦੇ ਨੇ, ਪਰ ਸਾਡੀ ਦਸਤਾਰ ਵਿੱਚ ਤੇ ਉਹਨਾਂ ਦੀ ਬੱਜੀ ਕੋਈ ਕੱਪੜੇ ਦੀ ਪੱਗ ਅੰਦਰ ਜ਼ਮੀਨ ਅਸਮਾਨ ਦਾ ਅੰਤਰ ਹੈ। ਕਿਉਂ? ਧਿਆਨ ਦਿਆ ਜੇ ਪਹਿਲੀ ਗੱਲ ਕਿ ਪੱਗ ਦੀ ਸ਼ੁਰੂਆਤ ਕਦੋਂ ਹੋਈ। ਅਸੀਂ ਬਾਣੀ ਵਿੱਚੋਂ ਪੜ੍ਹੀਏ ਤੇ ਸਭ ਤੋਂ ਪੁਰਾਤਨ ਭਗਤ ਬਾਣੀ ਵਿੱਚ ਬਾਬਾ ਫਰੀਦ ਜੀ ਨੇ, ਉਹਨਾਂ ਦੀ ਰਚਨਾ ਵਿੱਚ ਇਹਦਾ ਖਾਸ ਕਰਕੇ ਜ਼ਿਕਰ ਆਇਆ, ਭਾਵੇਂ ਉਹਨਾਂ ਨੇ ਕਿਸੇ ਹੋਰ ਸੰਦਰਭ ਵਿੱਚ ਲਿਆ। ਉਹ ਸ਼ਬਦ ਕਹਿੰਦੇ ਨੇ ਕਿ ਫਰੀਦਾ ਮੈਂ ਭੁਲਾਵਾ ਪੱਗ ਦਾ। ਧਿਆਨ ਦਿਆ ਜੇ ਮੈਂ ਸਿਰਫ ਪੱਗ ਸ਼ਬਦ ਸੰਬੰਧੀ, ਹਜ਼ੂਰ ਨੇ ਕਿਹਾ ਕੇਸ ਰੱਖੀ ਸਿਰ ਤੇ ਪੱਗ ਬੰਨੀ, ਕਹਿੰਦੇ ਨੇ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਜਦੋਂ ਬਾਬੇ ਰਵਿਦਾਸ ਜੀ ਨੂੰ ਪੜ੍ਹਿਆ ਉਹਨਾਂ ਨੇ ਵੀ ਪੱਗ ਦਾ ਜ਼ਿਕਰ ਕੀਤਾ, ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏਗੋ ਭਸਮ ਕੀ ਢੇਰੀ। ਜਦੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜ੍ਹੀ ਤੇ ਬਾਬੇ ਨਾਮਦੇਵ ਨੂੰ ਜਿੱਦਣ ਰੱਬ ਦੇ ਦੀਦਾਰ ਹੋਏ ਤੇ ਕਹਿਣ ਲੱਗੇ ਉਹ ਰੱਬ ਦੀ ਗੰਜ ਕੋਈ ਨਹੀਂ ਸੀ। ਸੱਚ ਜਾਣੋ ਤੁਸੀਂ ਜਿੰਨੇ ਵੀ ਟੀਕਾਕਾਰ ਪੜੋਗੇ ਨਾ, ਉਹ ਸ਼ਬਦ ਆਰੰਭ ਹੁੰਦਾ ਹੱਲੇ ਯਾਰਾਂ ਖੁਸ਼ਖਬਰੀ। ਹੁਣ ਉੱਥੇ ਜਿਹੜੇ ਉਹਨੇ ਰੱਬ ਦੇ ਦੀਦਾਰ ਕੀਤੇ ਤੇ ਉਹਨਾਂ ਸ਼ਬਦ ਪਤਾ ਕੀ ਵਰਤੇ ਨੇ, ਕਹਿਣ ਲੱਗੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਹੋਲ। ਇਹ ਕਹਿੰਦੇ ਆ ਕਿ ਨਾਮ ਦੇਵ ਨੂੰ ਰੱਬ ਦੇ ਦਰਸ਼ਨ ਹੋਏ ਤੇ ਜਿਹਨੂੰ ਦਰਸ਼ਨ ਹੋਏ ਸਭ ਤੋਂ ਪਹਿਲਾਂ ਉਹਨੇ ਪੱਗ ਦੀ ਗੱਲ ਕੀਤੀ, ਕਹਿੰਦਾ ਤੇਰੇ ਵਰਗੀ ਪੱਗ ਕਿਸੇ ਹੋਰ ਦੀ ਗਈ। ਉਹਨਾਂ ਸ਼ਬਦ ਵਰਤੇ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ। ਪੱਗ ਸ਼ਬਦ, ਪਾਗ ਸ਼ਬਦ, ਪਗੜੀ ਸ਼ਬਦ ਇਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੀ ਸਾਨੂੰ ਮਿਲਦਾ ਹੈ। ਇੱਕ ਮੈਂ ਬੇਨਤੀ ਕਰਦਿਆਂ, ਖਾਸ ਕਰਕੇ ਸਿੱਖੀ ਵਿੱਚ ਪੱਗ ਦਾ ਜਦੋਂ ਜ਼ਿਕਰ ਕੀਤਾ ਤੇ ਉਦੋਂ ਪਹਿਲੇ ਢਾਡੀ ਨੱਥਾ ਜੀ ਤੇ ਅਬਦੁੱਲਾ ਨੇ, ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਨੇ, ਭਾਈ ਸਾਹਿਬ ਹੋਰਾਂ ਨੂੰ ਪਤਾ ਢਾਡੀ ਕਲਾ ਵਿੱਚ ਨਿਪੁੰਨ ਨੇ ਜੋ, ਉਹਨਾਂ ਦੋਨਾਂ ਨੇ ਦੇਖੋ ਉਹਨਾਂ ਦੀ ਢਾਡੀ ਕਲਾ ਨੂੰ ਨਮਸਕਾਰ ਕਰੀਏ। ਵੈਸੇ ਐਸ ਗੁਰਮਤ ਸਮਾਗਮ ਤੇ ਇਹ ਨਾ ਸਮਝਿਓ ਕਿ ਕਿਸੇ ਸੱਜਣ ਦੀ ਖੁਸ਼ਾਮਦ, ਜਿਹੜਾ ਤੁਸੀਂ ਐਤਕੀ ਇਹ ਪ੍ਰੋਗਰਾਮ ਉਲੀਕਿਆ ਹੈ ਨਾ, ਇਸ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ ਸਾਡੀ ਇਹ ਮਰਿਆਦਾ ਬਣੇ। ਕਈ ਵਾਰੀ ਇਕੱਲੇ ਕਹਿੰਦੇ ਨੇ ਕੀਰਤਨ ਹੀ ਸੁਣਨਾ ਜੀ, ਸਾਡਾ ਨੀ ਕਥਾ ਸੁਣਨ ਨੂੰ ਮਨ ਕਰਦਾ। ਕਈ ਕਹਿੰਦੇ ਨੇ ਅਸੀਂ ਕਥਾ ਸੁਣਨੀ ਜੀ, ਸਾਡਾ ਸਾਨੂੰ ਢਾਡੀ ਨੀ ਚੰਗੇ ਲੱਗਦੇ। ਮੈਂ ਕਹਿੰਦਾ ਤੁਸੀਂ ਅਸਲ ਵਿੱਚ ਖਾਲਸੇ ਦੇ ਸਿਰਜਣਾ ਦਿਵਸ ਨੂੰ ਗੁਰਮਤ ਦੀ ਮਰਿਆਦਾ ਤੇ ਪਹਿਰਾ ਦਿੱਤਾ ਜੀ। ਪਹਿਲੀ ਗੱਲ ਬਾਣੀ ਦਾ ਪਾਠ ਹੋਵੇ, ਦਰਬਾਰ ਵਿੱਚ ਕੀਰਤਨ ਹੋਵੇ, ਕੀਰਤਨ ਨਾਲ ਸ਼ਬਦ ਦੀ ਵਿਚਾਰ ਹੋਵੇ ਤੇ ਸ਼ਬਦ ਦੀ ਵਿਚਾਰ ਦੇ ਨਾਲ ਇਤਿਹਾਸ ਨੂੰ ਢਾਡੀਆਂ ਰਾਹੀਂ ਦੁਹਰਾਇਆ ਜਾਏ। ਅਸਲ ਵਿੱਚ ਇਹ ਗੁਰਮਤ ਦੀ ਮਰਿਆਦਾ ਹੈ। ਭਾਈ ਨੱਥਾ ਤੇ ਅਬਦੁੱਲਾ ਮੈਂ ਸ਼ਬਦ ਪੱਗ ਤੋਂ ਦੂਰ ਨਾ ਜਾਇਓ, ਕਿਉਂਕਿ ਖਜ਼ਾਨਾ ਇੰਨਾ ਕੁ ਇਹ ਕਈ ਵਾਰੀ ਵਿਚਾਰ ਕਰਦਿਆਂ ਹੋਰ ਸ਼ਬਦ ਬੜੇ ਕੀਮਤ ਵਿੱਚ ਆਉਂਦੇ। ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਦੋਨੋਂ ਢਾਡੀ ਨੇ ਤੇ ਸੁਰ ਸਿੰਘ ਪਿੰਡ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ। ਆਪ ਜੀ ਨੂੰ ਗਿਆਤ ਹੋਵੇ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਜਥਾ ਸੁਰ ਸਿੰਘ ਪਿੰਡ ਦਾ ਉੱਠਿਆ ਸੀ, ਜਿਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਵਕਤ ਦਾ ਪ੍ਰਸ਼ਾਦਾ, ਛੇ ਮਹੀਨਿਆਂ ਬਾਅਦ ਇੱਕ ਤਨ ਦਾ ਕੱਪੜਾ ਦੇ ਦੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਜਿੱਥੇ ਮਰਜ਼ੀ ਠੀਕਰਾ ਭੰਨ ਲਿਆ ਜੇ। ਇਹ ਸੁਰ ਸਿੰਘ ਪਿੰਡ ਦੀ ਇੱਕ ਜ਼ਿਮੀਦਾਰ ਸੱਜਣ ਜਿਹਨੂੰ ਅਸੀਂ ਮਿਸਤਰੀ ਦੇਸ ਰਾਜ ਸ਼ਬਦ ਵਰਤਨੇ ਆ। ਆਪ ਜੀ ਨੂੰ ਗਿਆਤ ਮੈਂ ਖਿੰਨ ਵਿੱਚੋਂ ਨਿਕਲਿਆ, ਪਰ ਇਹ ਖਿੰਟ ਦੇਣਾ ਜ਼ਰੂਰੀ ਸੀ। ਮਿਸਤਰੀ ਦੇਸ ਰਾਜ ਸੁਰ ਸਿੰਘ ਪਿੰਡ ਦੇ ਨੇ। ਜਿੱਦਣ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਪਰਤ ਕੇ ਹਰਿਮੰਦਰ ਦੀ ਸਿਰਜਣਾ ਕਰਨ ਦਾ ਖਾਲਸੇ ਨੂੰ ਪ੍ਰੇਰਨਾ ਦੇ ਕੇ ਜਦੋਂ ਸ਼ੁਰੂ ਕੀਤਾ ਤੇ ਉਸ ਵੇਲੇ ਮਿਸਤਰੀ ਦੇਸ ਰਾਜ ਨੂੰ ਖਾਲਸੇ ਨੇ ਇੱਕ ਮੋਹਰ ਦਿੱਤੀ ਸੀ। ਮੈਂ ਕਹਿੰਦਾ ਉਹ ਸਿੱਖ ਇਮਾਨਦਾਰ ਦਾ ਪ੍ਰਬੰਧ ਵੇਖੋ, ਮੋਹਰ ਦੇ ਕੇ ਕਿਹਾ ਸੀ ਦੇਸ ਰਾਜ ਜੀ
ਇਸ ਮੋਹਰ ਨਾਲ ਜਿਸ ਮਰਜ਼ੀ ਜਥੇ ਤੋਂ ਜਿੰਨਾ ਮਰਜ਼ੀ ਪੈਸਾ ਮੰਗਾਓ ਉਸਾਰੀ ਲਈ, ਤੁਸੀਂ ਮੋਹਰ ਲਾ ਕੇ ਦਸਖਤ ਕਰਕੇ ਭੇਜ ਦਿਓ, ਤੁਹਾਡੇ ਕੋਲ ਇੰਨੇ ਪੈਸੇ ਆਉਣਗੇ। ਕਹਿੰਦੇ ਨੇ 14 ਲੱਖ ਰੁਪਇਆ ਪਹਿਲੇ ਦਿਨ ਹੋਇਆ, ਹੀਰੇ ਮੋਤੀਆਂ ਦੇ ਸੋਨੇ ਚਾਂਦੀ ਦੇ ਟਰੰਕ ਭਰੇ, ਦੇਸ ਰਾਜ ਘਰ ਗਏ। ਮੈਂ ਕਹਿੰਦਾ ਕਿੱਥੇ ਸਿੱਖੀ ਕਮਾਈ ਜਾਏਗੀ ਇਹੋ ਜਿਹੀ। ਘਰ ਜਾ ਕੇ ਇਹਨਾਂ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ, ਆਪਣੀ ਘਰਵਾਲੀ ਤੇ ਸੁਪਤਨੀ ਤੇ ਨਾਲ ਧੀ ਦੋਨਾਂ ਨੂੰ, ਸੁਪਤਨੀ ਤੇ ਧੀ ਨੂੰ, ਮਾਈ ਰੱਜੀ ਆਪਣੀ ਘਰਵਾਲੀ ਨੂੰ ਤੇ ਧੀ ਨੂੰ ਕਿਹਾ, ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਘਰ ਦਿਹਾੜੀ ਕਰਕੇ ਰੋਟੀ ਕਮਾਣੀ ਏ, ਮੈਂ ਹਰਿਮੰਦਰ ਦੀ ਸੇਵਾ ਕਰਨੀ ਏ। ਭਾਵੇਂ ਕਰੋੜਾਂ ਰੁਪਇਆ ਦਾ ਹੀਰਾ ਮੋਤੀ ਸਾਡੇ ਘਰ ਪਿਆ ਹੈ, ਪਰ ਇਹ ਗੁਰੂ ਕੇ ਸਿੱਖਾਂ ਦੀ ਗੁਰੂ ਕੀ ਗੋਲਕ ਦੀ ਮਾਇਆ ਹੈ, ਇਹਦੇ ਵਿੱਚੋਂ 1 ਰੁਪਈਏ ਨਾਲ ਵੀ ਘਰ ਰੋਟੀ ਨਹੀਂ ਜੇ ਪਕਾਉਣੀ। ਹੈਰਾਨਗੀ ਦੇ ਹਾਲ ਕਹਿੰਦੇ ਨੇ ਉਹਦੀ ਘਰ ਵਾਲੀ ਤੇ ਉਹਦੀ ਬੱਚੀ ਆਪ ਕਿਰਤ ਕਰਨ ਤੇ ਸ਼ਾਮ ਨੂੰ ਰੋਟੀ ਉਹਨਾਂ ਦੀ ਪੈਸਿਆਂ ਦੀ ਪੱਕਦੀ ਸੀ ਜਿਹੜੀਆਂ ਉਹ ਕਮਾ ਕੇ ਲਿਆਉਂਦੀਆਂ ਸਨ। ਕਰੋੜਾਂ ਰੁਪਈਏ ਟਰੰਕਾਂ ਵਿੱਚ ਪਏ ਨੇ ਘਰ ਨਹੀਂ। ਹੁਣ ਦੇਖੋ ਸੁਰ ਸਿੰਘ ਪਿੰਡ ਤੋਂ ਮਿਸਤਰੀ ਦੇਸ ਰਾਜ ਸਿੱਖ ਰਾਜ ਵੇਲੇ ਨੱਥਾ ਤੇ ਬਦੁੱਲਾ ਦੋਨਾਂ ਨੇ ਵਾਰ ਜਦੋਂ ਗਾਈ ਉਹਦੇ ਵਿੱਚ ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਤਾਰ ਉਦਨ ਬੰਨੀ ਤੇ ਉਸ ਪੱਗ ਦੀ ਤੁਲਨਾ ਉਹਨਾਂ ਨੇ ਕਿਸੇ ਰਾਜਪੂਤ ਰਾਜੇ ਦੀ ਪੱਗ ਨਾਲ ਨਹੀਂ, ਉਹਨਾਂ ਨੇ ਉਸ ਪੱਗ ਦੀ ਤੁਲਨਾ ਕਿਸੇ ਦੇਵੀ ਦੇਵਤੇ ਦੇ ਤਾਜ ਨਾਲ ਨਹੀਂ। ਜਦੋਂ ਉਹਨਾਂ ਢਾਡੀ ਵਾਲਾਂ ਗਾਈਆਂ, ਢਾਡੀ ਦਾ ਕੰਮ ਹੀ ਇਹ ਕਿ ਵੇਲੇ ਦੇ ਹਾਲਾਤ ਤੋਂ ਜਾਣੂ ਕਰਾਉਣਾ, ਤੇ ਅਖੀਰ ਤੇ ਉਹਨਾਂ ਨੇ ਜਦੋਂ ਪੌੜੀ ਸੰਪੂਰਨ ਕੀਤੀ ਤੇ ਕਹਿਣ ਲੱਗੇ, ਉਹ ਜਹਾਂਗੀਰ ਤੂੰ ਹੀ ਆਪਣੇ ਸਿਰ ਤੇ ਪਰਨਾ ਬੰਨੀ ਫਿਰਨਾ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਤੂੰ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਾ। ਉਹਨਾਂ ਪਹਿਲੀ ਵਾਰੀ ਦਸਤਾਰ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਇਆ ਹੈ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ, ਵਜ਼ੀਰ ਦੀ ਖਿਮਤ ਬਾਹ, ਕੋਟਗੜ ਦਰਵਾਜ਼ਾ ਬਲਖ ਬਕੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ, ਅਖੀਰ ਤੇ ਕਹਿੰਦੇ ਸਨ ਪੱਗ ਤੇਰੀ ਕੀ ਜਹਾਂਗੀਰ ਦਿਓ ਜਹਾਂਗੀਰ। ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਮੁਕਾਬਲਾ ਤੂੰ ਕਰ ਸਕਣਾ, ਧਿਆਨ ਦਿਓ। ਇਸ ਤੋਂ ਅੱਗੇ ਮੈਂ ਇੱਕ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਦੇਣੀ ਹੈ ਕਿ ਦਸਤਾਰ ਸਜਾਈਏ, ਇਹ ਗੁਰੂ ਦਾ ਹੁਕਮ ਹੈ ਕਿ ਰਹਿਤ ਦੱਸਦਿਆਂ ਕੇਸ ਰੱਖੀ, ਕੇਸਾਂ ਵਿੱਚ ਕੰਘਾ ਟਿਕਾਈ, ਉੱਤੇ ਦਸਤਾਰ ਤੂੰ ਬੰਨੀ। ਹਜ਼ੂਰ ਭਾਈ ਗੁਰਦਾਸ ਨੇ ਇੱਕ ਸ਼ਬਦ ਕਿਹਾ, ਭਾਵੇਂ ਉਹਨਾਂ ਨੇ ਮੂਰਖਾਂ ਦੀ ਉਦਾਹਰਨ ਦਿੱਤੀ ਹੈ, ਪਰ ਉਸ ਉਦਾਹਰਨ ਵਿੱਚੋਂ ਪਤਾ ਲੱਗਦਾ ਵੀ ਪੱਗ ਸਿਰ ਤੋਂ ਲਾਹਣੀ ਕਿੰਨਾ ਵੱਡਾ ਉਸ ਵੇਲੇ ਇੱਕ ਪਾਪ ਸਮਝਿਆ ਜਾਂਦਾ ਸੀ। ਦੇਖੋ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਕੋਈ ਸੱਜਣ ਖੂਹ ਤੇ ਇਸ਼ਨਾਨ ਕਰਨ ਗਿਆ ਸੀ। ਕਹਿੰਦੇ ਨੇ ਇਸ਼ਨਾਨ ਉਹਨੇ ਕੀਤਾ ਤੇ ਆਪਣੀ ਪੱਗ ਉਹਨੇ ਲਾਹ ਕੇ ਨਾ ਖੂਹ ਦੇ ਮਨ ਤੇ ਰੱਖ ਦਿੱਤੀ। ਇਸ਼ਨਾਨ ਕਰਕੇ ਪੱਗ ਕਿਤੇ ਭੁੱਲ ਕੇ ਉੱਥੇ ਆ ਗਿਆ। ਧਿਆਨ ਦਿਆ ਜੇ ਭਾਵੇਂ ਹਾਸ ਰਸ ਦੇ ਤਰੀਕੇ ਨਾਲ ਕਹੀ, ਪਰ ਗੱਲ ਇਹ ਕਿਵੇ ਕਿ ਪੱਗ ਲਾਣੀ ਮੌਤ ਦਾ ਸੂਚਕ ਸੀ। ਕਹਿੰਦੇ ਨੇ ਜਦੋਂ ਪੱਗ ਭੁੱਲ ਕੇ ਖੂਹ ਤੇ ਘਰ ਆ ਗਿਆ ਤੇ ਡਿਊੜੀ ਵਿੱਚ ਵੜਿਆ ਤੇ ਅੰਦਰ ਨੂੰ ਜਿਹੜੀ ਸੀ ਉਹਨੇ ਦੇਖਿਆ ਵੀ ਸਹੁਰਾ ਤੁਰਿਆ ਹੁੰਦਾ। ਭਾਈ ਗੁਰਦਾਸ ਕਹਿੰਦੇ ਨੇ ਸਹੁਰੇ ਦੇ ਸਿਰ ਤੇ ਪੱਗ ਕੋਈ ਨਹੀਂ ਸੀ, ਢੱਕਿਆ ਨਹੀਂ ਸੀ, ਨੂੰ ਨੇ ਕੁਝ ਨਹੀਂ ਦੇਖਿਆ, ਇੱਕੋ ਦਮ ਭਾਂਡਾ ਸੀ, ਸੱਟ ਕੇ ਤੱਪੜ ਵਿਛਾ ਕੇ ਢਾਹਾਂ ਮਾਰ ਕੇ ਰੋਣ ਲੱਗ ਪਈ, ਤੱਪੜ ਵਿਛਾਇਆ ਰੋਣ ਲੱਗ ਪਈ। ਜਦੋਂ ਉਹਨੇ ਚ ਸਾਰੀ ਰੋਣਾ ਸ਼ੁਰੂ ਕੀਤਾ, ਨਾਲ ਉਹਦੀ ਦਰਾਣੀ ਵੀ, ਉਹ ਵੀ ਲੱਗ ਪਈ ਰੋਣ, ਤੇ ਸਹੁਰਾ ਅੰਦਰ ਨਹੀਂ ਗਿਆ, ਉਹ ਡਿਊੜੀ ਵਿੱਚ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਉਨੀ ਦੇਰ ਨੂੰ ਗੁਆਂਢੀ ਇਕੱਠੇ ਹੋ ਗਏ, ਉਹਨਾਂ ਨੇ ਵੀ ਰੋਣਾ ਸ਼ੁਰੂ ਕੀਤਾ ਤੇ ਕਹਿੰਦੇ ਨੇ ਉਨੀ ਇਹ ਜਦ ਰੋਣ ਲੱਗੇ ਫਿਰ ਨੈਣ ਆਈ, ਕਿਉਂਕਿ ਨੈਣ ਪੂਰੇ ਤਰੀਕੇ ਨਾਲ ਰਵਾਂਦੀ ਸੀ। ਉਹਨੇ ਆ ਕੇ ਪੁੱਛਿਆ, ਕਹਿਣ ਲੱਗੀ ਤੁਸੀਂ ਰੋਈ ਤਾਂ ਜਾਂਦੀਆਂ ਜੇ, ਪਰ ਮੈਨੂੰ ਇੱਕ ਗੱਲ ਦੱਸੋ, ਮੈਂ ਵੈਣ ਕਾਹਦਾ ਪਵਾਵਾਂ, ਖਾਏ ਮੋਰਨੀਏ ਖਾਂ ਜਾਂ ਮਰਦਾਂ ਨਾ ਲਵਾਂ, ਬੰਦਾ ਮਰਿਆ ਕੋਈ ਜਨਾਨੀ ਮਰੀ, ਕੌਣ ਮਰਿਆ? ਨੂੰ ਕਹਿ ਲੱਗੀ ਮੈਨੂੰ ਕੋਈ ਪਤਾ ਨੀ, ਸਹੁਰੇ ਨੂੰ ਪੁੱਛ ਕੇ ਆਵੋ ਕੌਣ ਮਰਿਆ। ਉਹ ਨੈਣ ਗਈ ਸਹੁਰੇ ਨੂੰ ਪੁੱਛਦੀ ਵੀ ਦੱਸੋ ਜੀ, ਘਰ ਪੁੱਛਦੇ ਪਏ ਨੇ ਕਿਹਦਾ ਵੈਣ ਪਾਈਏ, ਕੌਣ ਮਰਿਆ? ਉਹ ਸਹੁਰਾ ਕਹਿੰਦਾ ਮੈਨੂੰ ਕੋਈ ਨੀ ਜੇ ਪਤਾ, ਇਹ ਰੋਂਦੀਆਂ ਸਨ, ਮੈਂ ਇਹਨਾਂ ਨੂੰ ਵੇਖ ਕੇ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਮੂਰਖਾਂ ਦਾ ਟੋਲਾ ਇਕੱਠਾ ਹੋਇਆ ਹੈ। ਕਹਿੰਦੇ ਨੇ ਉਹ ਘਰ ਆਇਆ, ਜਦੋਂ ਅਖੀਰ ਤੇ ਦੋਨਾਂ ਧਿਰਾਂ ਨੂੰ ਬਿਠਾਇਆ ਵੀ ਮਰਿਆ ਕੌਣ ਹੈ, ਤੂੰ ਸਿਰ ਅਸਮਾਨ ਸਿਰ ਤੇ ਚੁੱਕਿਆ, ਕੌਣ ਮਰ ਗਿਆ? ਕਹਿਣ ਲੱਗੀ ਮੈਨੂੰ ਕੋਈ ਨੀ ਪਤਾ, ਇਹਦੇ ਸਿਰ ਤੇ ਪੱਗ ਕੋਈ ਨੀ ਸੀ, ਮੈਂ ਸੋਚਿਆ ਕੋਈ ਮਰ ਗਿਆ ਹੋਣਾ। ਅਸਲ ਵਿੱਚ ਉਹ ਕਹਿੰਦੇ ਪੱਗ ਉਤਰਨਾ ਮੌਤ ਦਾ ਸੂਚਕ ਸੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਠੰਡੇ ਖੂਨ ਨਹਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ, ਤੁਸੀਂ ਲਿੱਤੀ ਦੇਖ ਕੁਟੰਗੇ, ਰੰਨਾ ਦੇਖ ਪਟੰਦੀਆਂ, ਮਾਰਾ ਮਾਰੇ ਢਾਹਾਂ ਹੋਏ ਨਿਸੰਗੇ,
ਲੋਕ ਸਿਆਪੇ ਆਇਆ ਇਸਤਰੀ ਪੁਰਸ਼ ਜੁੜੇ ਲੈ ਪੰਗਾ ਪੰਗਾ ਦਾ ਅਰਥ ਪੰਗਤਾਂ ਬਣਾ ਕੇ ਰੋਣ ਲੱਗ ਪਏ ਕਹਿਣ ਲੱਗੇ ਨੈਣ ਪੁੱਛਦੀ ਪਿੱਟ ਦਿਆਂ ਕਿਸ ਦੇ ਨਾਂ ਅਲਾਉਣੀ ਅੰਗ ਹੈ ਕਿਹਦੇ ਨਾਂ ਤੇ ਅਲਾਉਣੀ ਪਾਵਾਂ ਤੇ ਅੱਗੋਂ ਨੇ ਉੱਤਰ ਦਿੱਤਾ ਸਹੁਰਾ ਪੁੱਛੋ ਜਾਏ ਕਹਿ ਕੌਣ ਮੂਵਾ ਨੂੰ ਉੱਤਰ ਮੰਗੇ ਤੇ ਭਾਈ ਜੀ ਕਹਿੰਦੇ ਨੇ ਕਾਵਾਂ ਰੌਲੀ ਮੂਰਖ ਸੰਗ ਹੈ ਮੂਰਖਾਂ ਦਾ ਟੋਲਾ ਇੱਕ ਕਾਂ ਬੋਲਿਆ ਸਾਰੇ ਕਾਵਾਂ ਅੱਗੋਂ ਰੌਲਾ ਪਾ ਦਿੱਤਾ ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਕੇ ਸਿੱਖੋ ਪੱਗ ਉਤਰਨੀ ਮੌਤ ਦਾ ਸੂਚਕ ਸੀ ਦਸਤਾਰ ਸ਼ਬਦ ਜਦੋਂ ਅਸੀਂ ਪੜ੍ਹਨੇ ਆ ਮੈਂ ਜਿਹੜੀ ਬੇਨਤੀ ਕਰ ਰਿਹਾ ਵਾ ਅਰਬੀ ਵਿੱਚ ਅਸੀਂ ਇਹਨੂੰ ਦਸਤਾਰ ਸ਼ਬਦ ਵਰਤਨੇ ਆ ਅਰਬੀ ਵਿੱਚ ਇਹਦੇ ਜਿਹੜੀ ਸ਼ਬਦ ਵਰਤਿਆ ਜਾਂਦਾ ਇਮਾਮਾ ਜਦੋਂ ਇਹਨੂੰ ਫਾਰਸੀ ਵਿੱਚ ਪੜ੍ਹੀਏ ਤੇ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਦੁੱਲ ਬੰਦ ਦਾ ਅਖਰੀ ਅਰਥ ਹੁੰਦਾ ਹੈ ਕੱਪੜੇ ਦੀਆਂ ਤਹਿਆਂ ਕੱਪੜੇ ਦੀਆਂ ਪੱਟੀਆਂ ਅਰਬੀ ਵਿੱਚ ਇਮਾਮਾ ਫਾਰਸੀ ਵਿੱਚ ਦੁੱਲ ਬੰਦ ਟਰਕੀ ਵਿੱਚ ਇਹਨੂੰ ਕਹਿੰਦੇ ਤੁੱਲ ਬੰਦ ਤੇ ਜਦੋਂ ਆਪਾਂ ਅੰਗਰੇਜ਼ੀ ਵਿੱਚ ਪੜ੍ਹਨੇ ਆ ਤੇ ਸ਼ਬਦ ਵਰਤਿਆ ਜਾਂਦਾ ਹੈ ਟਰਬਨ ਤੇ ਮੇਰੇ ਕਿਰਪਾਲੂ ਸਤਿਗੁਰੂ ਨੇ ਕਿਰਪਾ ਕਰਕੇ ਜਿੱਥੇ ਪੱਗ ਸ਼ਬਦ ਵਰਤੇ ਨੇ ਉੱਥੇ ਮੇਰ ਕਰਕੇ ਦਸਤਾਰ ਸ਼ਬਦ ਵੀ ਕਿਹਾ ਹੈ ਦੇਖੋ ਹੁਣ ਇਸ ਦਸਤਾਰ ਸਿੱਖ ਦੀ ਦਸਤਾਰ ਕੱਲੀ ਸਿਰ ਢੱਕਣ ਤੱਕ ਸੀਮਿਤ ਨਹੀਂ ਅਸਲ ਵਿੱਚ ਇਹਦੇ ਕੇਸ ਗੁਰੂ ਦਾ ਹੁਕਮ ਮੰਨਣ ਦੇ ਸੂਚਕ ਨੇ ਤੇ ਦਸਤਾਰ ਜਿਹੜੀ ਹੈ ਸਿੱਖ ਦੀ ਅਣਖ ਦਾ ਸੂਚਕ ਹੈ ਆਮ ਲੋਕ ਪਗੜੀ ਬੰਨਦੇ ਨੇ ਸਾਡੇ ਹਰਿਆਣੇ ਵੀ ਜਾਟ ਵੀ ਪਗੜੀ ਬੰਨਦੇ ਨੇ ਛਮਲੇ ਛੱਡ ਕੇ ਪਰ ਦੇਖੋ ਜਦੋਂ ਸਿੱਖ ਦੀ ਸ਼ਬਦਾਵਲੀ ਪੜ੍ਹਨੇ ਆ ਉਹਦੀ ਦਸਤਾਰ ਜੇ ਕੋਈ ਉਹਨੂੰ ਸ਼ਬਦ ਉਹਦੇ ਧਰਮ ਲਈ ਮਾੜਾ ਬੋਲੇ ਤੇ ਉਹ ਕਹਿੰਦਾ ਮੇਰੀ ਦਸਤਾਰ ਨੂੰ ਖੱਤ ਪਾਇਆ ਹੈ ਜਦੋਂ ਕੋਈ ਕੁਰਬਾਨੀ ਕਰਕੇ ਕਿਸੇ ਦੁਸ਼ਟ ਨੂੰ ਸੋਧੇ ਸਿੱਖ ਕਹਿੰਦਾ ਰੁਲਦੀ ਕੋਈ ਦਸਤਾਰ ਸਿਰ ਤੇ ਰੱਖ ਦਿੱਤੀ ਹੈ ਇਹਦੇ ਲਈ ਦਸਤਾਰ ਸ਼ਬਦ ਜਿਹੜਾ ਹੈ ਉਹ ਹਕੀਕਤ ਵਿੱਚ ਇਹਦੇ ਅੰਦਰ ਦੀ ਅਣਖ ਨਾਲ ਵੀ ਜੁੜਿਆ ਹੈ ਸਤਿਗੁਰੂ ਨੇ ਰਹਿ ਦਿੱਤੀ ਪਹਿਲਾ ਬਚਨ ਕਿਹਾ ਕੇਸ਼ ਸਾਡੀ ਮੋਹਰ ਨੇ ਤੇ ਕਿਸੇ ਦੀ ਮੋਹਰ ਦੀ ਦੁਰਵਰਤੋਂ ਕਰਨੀ ਹਕੀਕਤ ਵਿੱਚ ਬੜਾ ਵੱਡਾ ਜੁਰਮ ਹੁੰਦਾ ਹੈ ਕੇਸਾਂ ਵਿੱਚ ਕੰਘਾ ਰੱਖਣਾ ਤੇ ਕੰਘਾ ਰੱਖ ਕੇ ਉੱਤੇ ਦਸਤਾਰ ਸਜਾਉਣੀ ਤੇ ਇਸ ਦਸਤਾਰ ਦੀ ਕੀਮਤ ਇਹ ਦਸਤਾਰ ਗੁਰੂ ਸਾਹਮਣੇ ਝੁਕੇ ਇਹ ਦਸਤਾਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਅਦਬ ਕਰੇ ਤੇ ਜੇ ਕਿਸੇ ਨੇ ਇਸ ਦਸਤਾਰ ਦੀ ਕੀਮਤ ਪੁੱਛਣੀ ਹੈ ਤੇ ਕਦੀ ਬਾਬਾ ਫਤਿਹ ਸਿੰਘ ਤੋਂ ਪੁੱਛ ਕਿ ਉਹਨਾਂ ਨੂੰ ਝੁਕਣ ਲਈ ਇਸ਼ਾਰਾ ਨਹੀਂ ਕੀਤਾ ਗਿਆ ਵੱਡਾ ਦਰਵਾਜ਼ਾ ਬੰਦ ਹੈ ਛੋਟੇ ਦਰਵਾਜ਼ੇ ਲਈ ਅੰਦਰ ਪ੍ਰਵੇਸ਼ ਬਾਰੀ ਦੀ ਕਰਵਾਉਣ ਦਾ ਮਤਲਬ ਇਹ ਸੀ ਕਿ ਸਿਰ ਝੁਕੇਗਾ ਅਸੀਂ ਹੱਸ ਕੇ ਕਹਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ ਬਿਲਕੁਲ ਨਹੀਂ ਉਹਨਾਂ ਨੂੰ ਪਤਾ ਹੈ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ ਆਪ ਨਹੀਂ ਉਹ ਝੁਕੇ ਪਹਿਲਾਂ ਪੈਰ ਅੰਦਰ ਕੀਤੇ ਮੁਬਾਰਕ ਚਰਨ ਅੰਦਰ ਕੀਤੇ ਤੇ ਜੁੱਤੀ ਦੀ ਤਲੀ ਵਿਖਾ ਕੇ ਕਿਹਾ ਸੀ ਸੂਬਿਆ ਚੇਤੇ ਰੱਖੀ ਤੇਰੇ ਲਈ ਸਿਰ ਨਹੀਂ ਝੁਕੇਗਾ ਤੇਰੇ ਸਿਰ ਲਈ ਜੁੱਤੀ ਤਿਆਰ ਰੱਖਾਂ ਜੁੱਤੀ ਦਿਖਾਈ ਅੰਦਰ ਪ੍ਰਵੇਸ਼ ਕੀਤਾ ਫਤਿਹ ਬੁਲਾਈ ਉੱਥੇ ਜਿਹੜੇ ਸ਼ਬਦ ਕਹੇ ਨੇ ਅੱਲਾ ਯਾਰ ਖਾਂ ਜੋਗੀ ਨੇ ਵਰਤੇ ਨੇ ਉਹ ਕਹਿੰਦਾ ਹੈ ਕਿ ਜਦੋਂ ਕਿਹਾ ਤੁਸੀਂ ਝੁਕੋ ਜੇ ਝੁਕੇ ਨਾ ਤੇ ਤੁਹਾਨੂੰ ਮਿਟਾ ਦਿਆਂਗੇ ਉਹਦੇ ਸ਼ਬਦ ਨੇ ਕਿ ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਜੇ ਸਾਨੂੰ ਮਿਟਾਉਣ ਦਾ ਯਤਨ ਕਰੋਗੇ ਇਹ ਜਿੰਦਾ ਨਹੀਂ ਮਿਟਣਗੀਆਂ ਤੁਸੀਂ ਜਹਾਨ ਤੋਂ ਮਿਟ ਜਾਓਗੇ ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਪੱਗ ਦਸਤਾਰ ਜ਼ਾਲਮ ਸਾਹਮਣੇ ਝੁਕੀ ਨਹੀਂ ਕਿਉਂਕਿ ਸਿੱਖ ਸਿਰ ਜਿਹੜਾ ਉਹ ਗੁਰੂ ਨੂੰ ਦੇ ਚੁੱਕਾ ਹੈ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਤਾ ਨਹੀਂ ਹੈ ਅਕਾਲ ਕਿਸੀ ਸ਼ਹਿਨ ਸ਼ਾਹ ਕੀ ਸ਼ਾਨ ਸੇ ਉਪਦੇਸ਼ ਆਪਲਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ ਹਮ ਤੁਮਕੋ ਕਹਿ ਰਹੇ ਹੈ ਖੁਦਾ ਕੀ ਜ਼ੁਬਾਨ ਸੇ ਅਸੀਂ ਰੱਬ ਦੀ ਜ਼ੁਬਾਨ ਤੋਂ ਬੋਲ ਕੇ ਕਹਿੰਦੇ ਹਾਂ ਉਹਨਾਂ ਕਿਹਾ ਬੱਚਿਓ ਕਿ ਤੁਹਾਨੂੰ ਖਤਮ ਕਰ ਦਿਆਂਗੇ ਹੁਣ ਉੱਥੇ ਸ਼ਬਦ ਕੈਸੇ ਅਖੀਰ ਦੇ ਉਹਨੇ ਸੋਹਣੇ ਚੁਣੇ ਕਹਿਣ ਲੱਗੇ ਹਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਨੀਵ ਹਮ ਹੈ ਸਰੋਂ ਪੇ ਉਠਾ ਚਲੇ ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ ਕਹਿੰਦੇ ਨੇ ਅਸਲ ਵਿੱਚ ਇਹ ਨੀਆਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀਆਂ ਇੱਟਾਂ ਨਹੀਂ ਕਹਿਣ ਲੱਗੇ ਖਾਲਸਾ ਰਾਜ ਦਾ ਪਹਿਲਾ ਨਿਸ਼ਾਨ ਇਹਨਾਂ ਨੀਆਂ ਉੱਤੇ ਝੁਲੇਗਾ ਸ਼ਬਦ ਵਰਤੇ ਗੁਰਿਆਈ ਕਾ ਕਿੱਸਾ ਜਹਾਂ ਮੇ ਬਣਾ ਚਲੇ ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ ਕਹਿੰਦਾ ਗੱਦੀ ਤੋਂ ਤਖ਼ਤ ਬਸ ਅਬ ਕੌਮ ਪਾਏਗੀ ਦੁਨੀਆਂ ਮੇਂ ਜ਼ਾਲਮੋ ਕਾ ਨਿਸ਼ਾਨ ਤੱਕ ਮਿਟਾਏਗੀ ਕੇਸ ਸਾਡੀ ਮੋਹਰ ਨੇ ਗੁਰੂ ਜੀ ਕਹਿ ਰਹੇ ਨੇ ਕੇਸਾਂ ਵਿੱਚ ਕੰਘਾ ਰੱਖੀ ਦਸਤਾਰ ਸਜਾਈ ਹੱਥ ਵਿੱਚ ਕੜਾ ਦਿੱਤਾ ਉਦਨ ਗੁਰਮੁਖ ਅਰਥ ਬੜੇ ਸੋਹਣੇ ਕੀਤੇ ਨੇ ਕਿ ਕੜਾ ਸੱਜੇ ਹੱਥ ਨਾਲ ਹਰ ਕਰਮ ਕਰਨੇ ਆ ਕੋਈ ਵੀ ਕਰਮ ਕਰਨ ਤੁਰੇ ਦੇਖੋ ਚਿੰਨ੍ਹ ਬੜੇ ਵੱਡੇ ਅਰਥ ਰੱਖਦੇ ਨੇ ਸਿੰਬਲ ਬੜੇ ਵੱਡੇ ਅਰਥ ਰੱਖਦੇ ਨੇ
ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਹਨਾਂ ਦਾ ਕੀ ਅਰਥ ਹੈ, ਤੇ ਮੈਂ ਕਹਿੰਦਾ ਜਿਤਨਾ ਸੰਸਾਰ ਚੱਲਦਾ ਹੈ ਨਾ ਉਹ ਚਿੰਨਾਂ ਤੇ ਚੱਲਦਾ ਹੈ। ਜੇ ਕੋਈ ਬੰਦਾ ਕਹੇ ਜੀ ਮੈਨੂੰ ਕਵਿਤਾ ਬੜੀ ਚੰਗੀ ਫੁਰਦੀ ਹੈ ਪਰ ਮੈਂ ਅੱਖਰਾਂ ਨਾਲ ਜਾਮਾ ਨਹੀਂ ਦੇਣਾ, ਲੋਕ ਕਹਿਣਗੇ ਚੁੱਕੀ ਫਿਰ ਕਵਿਤਾ ਨੂੰ ਆਪਣੇ ਮਨ ਵਿੱਚ। ਤੇਰਾ ਪ੍ਰਭਾਵ ਤਾਂ ਪੈਣਾ ਜੇ ਅੱਖਰਾਂ ਰਾਹੀਂ ਕਵਿਤਾ ਦਾ ਜਨਮ ਹੋਵੇਗਾ। ਜੇ ਕੋਈ ਕਹੇ ਮੈਂ ਚਿੱਤਰਕਾਰ ਬੜਾ ਚੰਗਾ ਵਾ ਪਰ ਮੈਂ ਫੋਟੋ ਕੋਈ ਨਹੀਂ ਬਣਾਉਣੀ, ਕਹਿਣਗੇ ਆਪਣੇ ਚੌਂਕੇ ਦਾ ਚਿੱਤਰਕਾਰ ਹੋਵੇਗਾ, ਲੋਕਾਂ ਵਿੱਚ ਤਾਂ ਪਤਾ ਲੱਗਣਾ ਜੇ ਚਿੱਤਰ ਬਣਾਏਗਾ। ਤੇ ਬੋਲੀ ਅੰਦਰ ਦੇ ਖਿਆਲ ਬੰਦੇ ਦੇ ਬਲਬਲੇ ਜਦੋਂ ਅੱਖਰਾਂ ਦਾ ਰੂਪ ਲੈਂਦੇ ਨੇ। ਅੱਖਰ ਕੀ ਨੇ ਜੀ? ਚਿੰਨ੍ਹ ਨੇ। ਅੱਜ ਤੀਕਰਾ ਚਿੰਨ੍ਹ ਮੁਕਰਰ ਕਰ ਦਿੱਤਾ ਇਹ ਤੇ ਰਹਿੰਦੀ ਦੁਨੀਆਂ ਤੱਕ ਸਾਰੇ ਲੋਕ ਉਸ ਸ਼ਕਲ ਨੂੰ ਇਹ ਕਹਿੰਦੇ ਨੇ ਚਿੰਨ੍ਹ ਹੀ ਹੈ। ਹੁਣ ਹਵਾਈ ਜਹਾਜ਼ ਕਿਹਦੇ ਆਸਰੇ ਚੱਲਦਾ ਪਿਆ, ਕੰਪਿਊਟਰ 'ਚ ਕੀ ਹੈ ਜੀ? ਚਿੰਨ੍ਹ ਹੀ ਕੰਮ ਪੈ ਕਰਦੇ ਨੇ। ਰੋਡ ਤੇ ਜਾਂਦੇ ਹਾਂ, ਬੱਚੇ ਨੇ ਆਪਣਾ ਬਸਤਾ ਗਲ ਵਿੱਚ ਪਾਇਆ, ਦੌੜੇ ਜਾਂਦੇ ਦੀ ਤਸਵੀਰ ਬਣਾਈ ਹੈ, ਕਦੀ ਬੋਰਡ ਬੋਲ ਕੇ ਕਹਿੰਦਾ, ਬਸ ਲੰਘਣ ਵਾਲੇ ਨੂੰ ਕਹਿੰਦਾ ਸੁਚੇਤ ਰਹੀ, ਸਾਹਮਣੇ ਸਕੂਲ ਹੀ ਇੱਕ ਚਿੰਨ੍ਹ ਹੀ ਹੈ ਨਾ। ਹੌਸਪੀਟਲ ਹੈ, ਬੈੱਡ ਲੱਗਾ ਹੈ, ਉੱਤੇ ਖੌਰਨ ਦਾ ਕਾਟਾ ਵੱਜਿਆ, ਇਹਦਾ ਮਤਲਬ ਇੱਥੇ ਮਰੀਜ਼ ਨੇ। ਇਹ ਚਿੰਨ੍ਹ ਬੋਲ ਕੇ ਕਹਿੰਦਾ ਖੌਰਨ ਨਾ ਵਜਾਈ, ਉਹ ਡਿਸਟਰਬ ਹੋਣਗੇ। ਦੁਨੀਆਂ ਸਾਰੀ ਚਿੰਨ੍ਹਾਂ ਤੇ ਚੱਲਦੀ ਪਈ ਹੈ। ਡਾਕਟਰ ਤਾਰਨ ਸਿੰਘ ਨੇ ਤੇ ਕਮਾਲ ਕਰ ਦਿੱਤੀ, ਭਗਤੀ ਸ਼ਕਤੀ ਵਿੱਚ ਉਹ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ, ਨੀਲਾ ਘੋੜਾ, ਚਿੱਟਾ ਬਾਜ, ਕਲਕੀ ਹੀਰਾ, ਕਹਿੰਦਾ ਅਸਲ ਵਿੱਚ ਇਹ ਜਿੱਥੇ ਬਾਦਮੁਖੀ ਚੀਜ਼ਾਂ ਸਨ ਇਹ ਅੰਦਰ ਦੇ ਚਿੰਨ੍ਹ ਸਨ। ਕਹਿੰਦੇ ਨੇ ਨੀਲਾ ਘੋੜਾ, ਨੀਲਾ ਰੰਗ ਅਸਮਾਨ ਦਾ, ਨੀਲਾ ਰੰਗ ਸਮੁੰਦਰ ਦੇ ਪਾਣੀ ਦਾ, ਪਾਣੀ ਦਾ ਰੰਗ ਕੋਈ ਨਹੀਂ ਅਸਮਾਨ ਦਾ ਹੀ ਪ੍ਰਤੀਬਿੰਬ ਹੈ। ਕਹਿਣ ਲੱਗੇ ਨੀਲਾ ਰੰਗ ਸੂਚਕ ਹੈ ਭਗਤੀ ਦਾ, ਵਿਸ਼ਾਲਤਾ ਦਾ, ਗੰਭੀਰਤਾ ਦਾ, ਤੇ ਘੋੜਾ ਪ੍ਰਤੀਤ ਹੈ ਸ਼ਕਤੀ ਦਾ। ਨੀਲੇ ਘੋੜੇ ਦਾ ਅਰਥ ਹੀ ਹੈ ਭਗਤੀ ਤੇ ਸ਼ਕਤੀ। ਚਿੱਟਾ ਬਾਜ, ਬਾਜ ਸ਼ਿਕਾਰੀ ਪੰਛੀ ਹੈ, ਚਿੱਟਾ ਰੰਗ ਸੁਲਾਹ ਕੁਲ ਹੈ, ਚਿੱਟਾ ਸ਼ਾਂਤੀ ਦਾ ਪ੍ਰਤੀਕ ਹੈ, ਤੇ ਬਾਜ ਜਿਹੜਾ ਉਹ ਕ੍ਰਾਂਤੀ ਦਾ ਪ੍ਰਤੀਕ ਹੈ। ਤੇ ਕਲਗੀ ਹੀਰਾ, ਕਦੀ ਬਾਣੀ ਪੜੋ, ਅਸੀਂ ਕਹਾਂਗੇ ਹੀਰੇ ਵਿੱਚ ਕਿਹੜੀ ਭਗਤੀ? ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸ਼ਬਦ ਨੇ ਜਿੱਥੇ ਨਾਮ ਨੂੰ ਹੀਰੇ ਨਾਲ ਤੁਲਨਾ ਦਿੱਤੀ। ਮੇਰਾ ਹੀਰ ਹੈ ਰਤਨ ਨਾਮ ਹਰ ਵਸਿਆ, ਗੁਰ ਕਾ ਸ਼ਬਦ ਰਤਨ ਹੈ, ਸੰਤਾਂ ਬੰਦਿਆਂ ਨਾਮ ਗੋਬਿੰਦ ਕਾ ਹੀਰਾ ਹਾਥ ਚੜਿਓ ਨਿਰਮੋਲਕ। ਨਾਮ ਨੂੰ ਸ਼ਬਦ ਨੂੰ ਹੀਰਾ ਕਿਹਾ ਹੈ। ਕਲਗੀ ਵਿੱਚ ਹੀਰਾ ਪ੍ਰਤੀਕ ਹੈ ਭਗਤੀ ਦਾ, ਤੇ ਕਲਗੀ ਪ੍ਰਤੀਕ ਹੈ ਸ਼ਕਤੀ ਦੀ। ਸਾਹਿਬ ਕਿਰਪਾਲੂ ਨੇ ਜਿਹੜੇ ਚਿੰਨ੍ਹ ਦਿੱਤੇ, ਕੜਾ ਦਿੱਤਾ, ਕੜਾ ਪਾ ਕੇ ਕਦੀ ਵੀ ਬੁਰਾ ਕਰਮ ਨਾ ਕਰੀ, ਕਿਉਂਕਿ ਚੀਜ਼ ਤੈਨੂੰ ਰੋਕੇਗੀ। ਹੱਥ ਤੇਰਾ ਨਹੀਂ, ਅੰਮ੍ਰਿਤ ਜਿੰਦ ਛਕਿਆ ਹੱਥ ਤੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਾ ਦਿੱਤਾ। ਗੁਰੂ ਗੋਬਿੰਦ ਸਿੰਘ ਦਾ ਹੱਥ ਮਾੜਾ ਨਹੀਂ ਸੋਚਦਾ। ਹਜ਼ੂਰ ਨੇ ਨਾਲ ਕਿਹਾ ਗਾਤਰੇ ਕਿਰਪਾਨ, ਕਿਰਪਾਨ ਸਵੈ ਰੱਖਿਆ ਲਈ, ਤਲਵਾਰ ਸ਼ਬਦ ਨਹੀਂ, ਕਿਰਪਾਨ। ਤੇ ਖਾਸ ਕਰਕੇ ਕਿਹਾ ਸੀ ਕਿਰਪਾਨ ਦੀ ਉਪਮਾ ਸ਼ਸਤਰ ਮਾਲਾ ਚ ਕਰਦਿਆਂ, ਖੰਡ ਬੇਹੰਡੰਗ, ਖਲਦਲ ਖੰਡੰਗ, ਅਤਰਣ ਮੰਡੰਗ, ਬਰ ਬੰਡੰਗ, ਪੁਜ ਦੰਡ ਅਖੰਡੰਗ, ਤੇਜ ਪ੍ਰਚੰਡੰਗ, ਜੋਤ ਅਮੰਡੰਗ, ਭਾਨ ਪ੍ਰਭੰਗ, ਸੁਖ ਸੰਤਾ ਕਰਨੰਗ, ਦੁਰਮਤ ਦਰਨੰਗ, ਕਿਲ ਵਿਕਾਰਨੰਗ, ਅਸਰਨੰਗ, ਜੈ ਜੈ ਜੈ ਕਾਰਨ ਸ੍ਰਿਸ਼ਟ ਉਭਾਰਨ, ਮਮ ਪ੍ਰਤਪਾਰੰਗ ਜੈ ਤੇਗੰ। ਹਜ਼ੂਰ ਨੇ ਕਿਹਾ ਗਾਤਰੇ ਕਿਰਪਾਨ ਰੱਖਣੀ ਹੈ, ਤੇ ਨਾਲ ਅਗਲਾ ਬਚਨ ਕਿਹਾ ਸੀ ਜੱਤ ਕੀ ਕੱਛ ਪਹਿਰਨੀ। ਇਹਦਾ ਮਤਲਬ ਕਿ ਕਸ਼ਹਿਰਾ ਭਾਵੇਂ ਕੱਪੜੇ ਦਾ ਤੂੰ ਭਾਵੇਂ, ਗੁਰਮੁਖੋ ਇਹ ਵਿਆਖਿਆ ਕਰਨੀ ਪਏਗੀ, ਪਰ ਚੇਤੇ ਰੱਖੀ ਇਹ ਜੱਤ ਦਾ ਕਸ਼ਹਿਰਾ ਪਾਈ ਕਿ ਇਹ ਤੇਰੇ ਲਈ ਸੂਚਕ ਹੋਵੇ ਕਿ ਸਿੱਖ ਦਾ ਆਚਰਣ ਬੜਾ ਉੱਚਾ ਹੈ। ਹਜ਼ੂਰ ਕਿਰਪਾਲੂ ਨੇ ਪੰਜ ਰਹਿਤਾਂ ਦ੍ਰਿੜ ਕਰਾ ਦਿੱਤੀਆਂ, ਇੱਕ ਕਿਰਪਾ ਕੀਤੀ, ਸਾਨੂੰ ਚਾਰ ਵਜਰ ਕਰੈਤਾਂ ਤੋਂ ਵਰਜ ਕੇ ਰੱਖਿਆ, ਕੇਸ ਰਹਿਤ ਵਿੱਚ ਵੀ ਨੇ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੇਸ ਕਿੰਨੇ ਕੁ ਪਿਆਰੇ ਨੇ। ਦੇਖੋ ਜਿੱਥੇ ਅੰਮ੍ਰਿਤ ਤਿਆਰ ਕੀਤਾ ਹੈ ਨਾ, ਜਿੱਥੇ ਹਜ਼ੂਰ ਰੁਕੇ, ਕੱਲ ਭਾਈ ਸਾਹਿਬ ਹੋਰਾਂ ਨੇ ਦਮਦਮਾ ਸਾਹਿਬ ਦਾ ਜ਼ਿਕਰ ਕੀਤਾ ਉਸ ਘਟਨਾ ਦਾ, ਉੱਥੇ ਰੁਕੇ ਤੇ ਨਾ ਉਸ ਥਾਂ ਦਾ ਰੱਖ ਦਿੱਤਾ ਦਮਦਮਾ ਸਾਹਿਬ, ਜਿੱਥੇ ਪੰਜਾ ਲੱਗਾ ਉੱਥੇ ਨਾਮ ਰੱਖ ਦਿੱਤਾ ਪੰਜਾ ਸਾਹਿਬ, ਜਿੱਥੇ ਰੇਥੇ ਮਿੱਠੇ ਹੋ ਗਏ ਨਾਮ ਰੱਖ ਦਿੱਤਾ ਕਿ ਰੇਥਾਂ ਰੀਠਾਂ ਸਾਹਿਬ, ਜਿੱਥੇ ਬੇਰਾਂ ਨੂੰ ਭਾਗ ਲੱਗੇ ਨਾਮ ਰੱਖ ਦਿੱਤਾ ਬੇਰ ਸਾਹਿਬ, ਜਿੱਥੇ ਸਿੱਧਾਂ ਨੂੰ ਸ਼ਿਕਸਤ ਦੇ ਕੇ ਸ਼ਬਦ ਦੇ ਰਾਹੀਂ ਉੱਥੇ ਨਾਮ ਰੱਖਿਆ ਨਾਨਕ ਮਤਾ, ਸਿੱਧ ਮਤੇ ਤੋਂ ਸਿੱਧ ਆਸਣ ਤੋਂ ਨਾਨਕ ਮਤਾ। ਕਦੀ ਸੋਚਿਆ ਕਿ ਜਿੱਥੇ ਸੀਸ ਦਾ ਸੰਸਕਾਰ ਕੀਤਾ ਉਹਦਾ ਨਾਮ ਰੱਖਿਆ ਸੀਸ ਗੰਗ, ਕਿਉਂਕਿ ਦੋ ਸੀਸ ਗੰਗ ਨੇ ਹਿੰਦੁਸਤਾਨ ਵਿੱਚ, ਇੱਕ ਅਨੰਦਪੁਰ ਸਾਹਿਬ ਜਿੱਥੇ ਸੰਸਕਾਰ ਕੀਤਾ, ਇੱਕ ਦਿੱਲੀ ਜਿੱਥੇ ਸੀਸ ਲਾਇਆ। ਸਾਹਿਬ ਨੇ ਜਿੱਥੇ ਸੀਸ ਲਾਇਆ ਉਹ ਵੀ ਸੀਸ ਗੰਜ, ਜਿੱਥੇ ਸੰਸਕਾਰ ਕੀਤਾ ਉਹ ਵੀ ਸੀਸ ਗੰਜ। ਪਰ ਹੈਰਾਨਗੀ ਦੀ ਗੱਲ, ਰੀਠੇ ਦੀ ਥਾਂ ਸ਼ਬਦ, ਪੰਜੇ ਦੀ ਥਾਂ ਸ਼ਬਦ, ਸੀਸ ਦੀ ਥਾਂ ਸ਼ਬਦ, ਪਰ ਕਿਰਪਾਲੂ ਦਾਤੇ ਨੇ ਨਾ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਉਹਦਾ ਨਾਂ ਅੰਮ੍ਰਿਤਗੜ੍ਹ ਦੀ, ਉਹਦਾ ਨਾਂ ਕੇਸਗੜ੍ਹ ਰੱਖਿਆ, ਕਿਉਂਕਿ ਸਭ ਤੋਂ ਪਿਆਰੀ ਚੀਜ਼ ਉਹਨਾਂ ਨੂੰ ਸਿੱਖ ਦੇ ਕੇਸ ਰੱਖਦੇ। ਇਹੀ ਕਾਰਨ
ਕਿ ਸਭ ਤੋਂ ਉੱਚੀ ਥਾਂ ਤੇ ਨਾਲ ਲਿਖਿਆ ਕੇਸਗੜ੍ਹ ਤੇ ਡਾਕਟਰ ਸਾਹਿਬ ਲਿਖਦੇ ਸਨ ਤਾਰਨ ਸਿੰਘ ਕਹਿੰਦੇ ਨੇ ਸਿੱਖ ਦਾ

ਜਿਹੜੇ ਡੋਲਾ ਲੈ ਕੇ ਆਏ ਸਨ ਤੇ ਉਹਨਾਂ ਸ਼ਬਦ ਕਹਿ ਸਨ, ਪੁਨ ਸਿੰਘਣ ਬੂਝੇ ਗੁਣਖਾਨੀ ਸਕਲ ਤੁਰਕ ਭੁਗਵੈ ਕਿ ਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਤੇ ਮੇਰੇ ਦਾਤੇ ਨੇ ਕਿਹਾ ਸੀ, ਸੁਣ ਸਤਿਗੁਰ ਬੋਲੇ ਤਸਬੇਰੇ, ਕਹਿੰਦੇ ਨੇ ਮੈਂ ਪੰਥ ਛੱਟਣ ਨਹੀਂ ਆਇਆ, ਹਮ ਲੈ ਜਾਣੋ ਪੰਥ ਉਚੇਰੇ, ਉੱਚੇ ਲਿਜਾਣੇ। ਸਿੱਖ ਦੀ ਦਾਸਤਾਨ ਪੜ੍ਹਨੀ ਹੋਵੇ ਕਦੀ 1972 ਦਾ ਜੰਗ ਪੜ੍ਹਿਓ। ਸਿਰ ਮੈਂ ਰਹਿਤਾਂ ਕੁਰਹਿਤਾਂ ਤੇ ਸੰਖੇਪ ਜੀ ਅਰਜ਼ ਕਰ ਰਿਹਾ, ਲਿਖਦਾ ਨਿਊਯਾਰਕ ਟਾਈਮਸ ਨਿਕਲਦਾ ਤੁਹਾਡੇ ਇੱਥੋਂ, ਬੰਗਲਾਦੇਸ਼ ਬਣਿਆ, ਉਹ ਨੁਮਾਇੰਦਾ ਉਸ ਜੰਗ ਵਿੱਚ ਗਿਆ। ਉਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਇੱਕ ਬੰਗਾਲੀ ਬਾਪ ਆਪਣੀ ਧੀ ਨੂੰ ਲੈ ਕੇ ਕਾਰ ਤੇ ਆਇਆ, ਸਿੱਖ ਫੌਜੀ ਪਹਿਰਾ ਪਿਆ ਦਿੰਦਾ, ਕਹਿੰਦੇ ਮੈਂ ਫੁੱਲਾਂ ਦਾ ਹਾਰ ਉਹ ਸਿੱਖ ਦੇ ਗਲੇ ਵਿੱਚ ਪਾ ਦਿੱਤਾ, ਗਲੇ ਵਿੱਚ ਪਾਇਆ। ਹੁਣ ਪੱਤਰਕਾਰ ਗੱਲ ਦੀ ਤਹਿ ਵੀ ਜਾਂਦੇ ਨੇ, ਉਹਨਾਂ ਜਾਂਦਿਆਂ ਸਾਰ ਪੁੱਛਿਆ, ਪੱਤਰਕਾਰ ਪੁੱਛਦਾ ਵੀ ਇਹ ਤੇਰੇ ਵਤਨ ਦਾ ਬੰਦਾ ਨਹੀਂ, ਤੇਰੇ ਮਜ਼ਹਬ ਦਾ ਬੰਦਾ ਨਹੀਂ, ਹਮ ਮਜ਼ਹਬ ਨਹੀਂ ਹਮ ਵਤਨ ਨਹੀਂ, ਪਰ ਇਹਦੇ ਗੱਲ ਵਿੱਚ ਫੁੱਲਾਂ ਦਾ ਹਾਰ ਕਿਉਂ? ਤੇ ਉਸ ਬੰਗਾਲੀ ਮੁਸਲਮਾਨ ਔਰਤ ਦੇ ਸ਼ਬਦ ਸਨ, ਕਹਿੰਦੀ ਸਾਨੂੰ ਪਤਾ ਹੀ ਹੋਣ ਲੱਗਾ ਸਿੱਖ ਤੇ ਪੱਗ ਦੀ ਪਰਿਭਾਸ਼ਾ ਕੀ ਹੁੰਦੀ। ਉਹਨੇ ਪੁੱਛਿਆ ਕਿਉਂ? ਦੇਖ ਸਿੱਖਾਂ ਤੇਰੇ ਕਿਰਦਾਰ ਨੂੰ ਲੋਕ ਝੁਕਦੇ ਸਨ, ਤੈਨੂੰ ਕੁੱਤੇ ਕਹਿਣ ਵਾਲਿਆਂ ਨੂੰ ਵੀ ਸ਼ੇਰ ਕਹਿਣਾ ਪੈ ਗਿਆ। ਕਾਜੀ ਨੂਰ ਮੁਹੰਮਦ ਦਾਸਤਾਨ ਨੇ ਸਾਡ ਲਿਖਦਿਆਂ ਕਹਿੰਦਾ ਨਹੀਂ ਇਹ ਸ਼ੇਰ ਨੇ। ਉਹਨੂੰ ਪੁੱਛਿਆ ਵੀ ਕਿਉਂ? ਕਹਿਣ ਲੱਗੀ ਹਕੀਕਤ ਇਹ ਵੇ, ਇਸ ਜੰਗ ਵਿੱਚ ਸਾਡੇ ਵਤਨ ਦੇ ਸਾਡੇ ਮਜ਼ਹਬ ਦੇ ਲੋਕਾਂ ਨੇ ਸਾਡੀਆਂ ਬੱਚੀਆਂ ਦੀ ਸਾਡੀਆਂ ਧੀਆਂ ਭੈਣਾਂ ਦੀ ਪੱਤ ਬਸਤਰ ਪਾੜ ਉਤਾਰੀ, ਪਰ ਇਹ ਸਿੱਖ ਆਪਣੀ ਪੱਗ ਲਾ ਕੇ ਕਹਿੰਦੇ ਸਨ ਤੁਹਾਨੂੰ ਢੱਕ ਲੈ ਫਿਰ ਮੈਂ ਤੇਰੇ ਘਰ ਪਹੁੰਚਾਵਾਂਗਾ। ਕਹਿੰਦੇ ਸਾਨੂੰ ਪਤਾ ਹੀ ਉਦਣ ਲੱਗਾ ਕਿ ਸਿੱਖ ਦੀ ਪੱਗ ਵੀ ਲੋਕਾਂ ਦੇ ਨਗੇਜ ਢੱਕਦੀ ਹੁੰਦੀ। ਕਹਿੰਦੀ ਬਸ ਇਹਦੇ ਵਿੱਚੋਂ ਭਰਾ ਦਿਸਦਾ ਹੀ, ਤੇ ਜਿਨ੍ਹਾਂ ਨੂੰ ਭਰਾ ਕਹਿੰਦੇ ਸਾਂ ਉਹਨਾਂ ਵਿੱਚੋਂ ਦਰਿੰਦਾ ਨਜ਼ਰ ਆਉਂਦਾ ਸੀ। ਮੇਰੇ ਸਤਿਗੁਰੂ ਨੇ ਕਿਹਾ ਹਮਲੇ ਜਾਨੋ ਪੰਥ ਉਚੇਰੇ। ਅਗਲੀ ਗੱਲ ਕਹੀ, ਮਰਿਆਦਾ ਵਿੱਚ ਲਿਖਿਆ ਪੁੱਠਾ, ਤੇ ਮੈਂ ਇੱਕ ਬੇਨਤੀ ਕਰਾਂ ਗੁਰੂ ਕੇ ਸਿੱਖੋ, ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹ ਜੀਵ ਦੇ ਰਸ ਤੋਂ ਬੜੇ ਉੱਚੇ ਜੇ। ਹੁਣ ਜੇ ਅਸੀਂ ਕਹਿੰਦੇ ਸਾਡੀ ਮਰਿਆਦਾ ਕਹਿੰਦੀ ਹੈ, ਇੱਕ ਤੋਖੇ ਜ਼ਰੂਰ ਪੜ੍ਹ ਲਿਆ ਜੇ, ਜ਼ਰੂਰ ਇਹਦਾ ਵਿਚਾਰ ਕਰਿਓ, ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਧਿਆਨ ਦਿਆ ਜੇ, ਜਦੋਂ ਨਾਮ ਰਸ ਵਿੱਚ ਕੋਈ ਗੜੁੰਮ ਦਿੰਦਾ ਹੈ ਉਹ ਮਾਸ ਦੀਆਂ ਗੱਲਾਂ ਕੀ ਉਹਦੇ ਰੋਟੀ ਦੀ ਗੱਲ ਤੋਂ ਵੀ ਉੱਪਰ ਉੱਠਦਾ ਹੈ। ਸਾਹਿਬ ਕਿਰਪਾਲੂ ਜੀ ਨੇ ਚੌਥੀ ਗੱਲ ਕਹੀ ਕਿ ਤੰਬਾਕੂ ਦਾ ਸੇਵਨ ਨਹੀਂ ਕਰਨਾ। ਦੇਖੋ ਇਹਦੇ ਵਿੱਚ ਕਈ ਵਾਰੀ ਕਹਿੰਦੇ ਨੇ ਸ਼ਰਾਬ ਦੀ ਗੱਲ ਨਹੀਂ ਕਹੀ ਜੀ, ਅਫੀਮ ਦੀ ਗੱਲ ਨਹੀਂ ਕਹੀ ਜੀ, ਇੱਥੇ ਭੁੱਕੀ ਦੀ ਗੱਲ ਨਹੀਂ ਕਹੀ ਜੀ। ਸੁੱਖ ਨਿਧਾਨ ਤੇ ਗੁਰੂ ਸਾਹਿਬ ਨੂੰ ਮੈਂ ਵਾਹਿਗੁਰੂ ਮਿਹਰ ਕਰੇ ਕਿ ਸੁੱਖ ਨਿਧਾਨ ਕੇਵਲ ਨਾਮ ਤੇ ਬਾਣੀ ਏ। ਅਸੀਂ ਕਹਿੰਦੇ ਹਾਂ ਜੀ ਸ਼ਰਾਬ ਬਾਰੇ ਭੀਮ ਬਾਰੇ ਮੈਂ ਇੱਕ ਦੋ ਪ੍ਰਮਾਣ ਦੇ ਕੇ ਸੰਪੂਰਨਤਾ ਕਰਨਾ। ਇਸ ਸਟੋਕ ਦੇ ਘਰ ਜਾ ਕੇ ਕਦੀ ਅਰਥ ਪੜ੍ਹ ਲਿਓ, ਦੁਰਮਤ ਬਦ ਜੋ ਪੀਵ ਤੇ ਬਿਖਲੀ ਪੱਤ ਕਮਲੀ। ਕਹਿੰਦੇ ਨੇ ਜਿਹੜਾ ਦੁਰਮਤ ਮਦ ਨੂੰ ਪੀਂਦਾ ਵੇਸ਼ਵਾ ਗਮਨ ਦੇ ਬਰਾਬਰ ਹੈ, ਇਹ ਗੁਰੂ ਗ੍ਰੰਥ ਸਾਹਿਬ ਹੈ। ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ, ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਤਮੋ ਧੱਕੇ ਖਾਏ। ਗੁਰੂ ਸਾਹਿਬ ਕਹਿੰਦੇ ਨੇ ਸੁਰਸਰੀ ਸਰਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨਗ। ਮੇਰੇ ਕਿਰਪਾਲੂ ਜੀ ਕਹਿਣ ਲੱਗੇ ਪਰ ਨਾਰੀ ਜੁਆ ਅਸੰਤ ਚੋਰੀ ਮਦਰਾ ਜਾਨ, ਪਾਂਚ ਐਬ ਜੇ ਤਖਤ ਮੈਂ ਤਜੇ ਸੋ ਸਿੰਘ ਸਜਾਨ। ਜਿਹੜਾ ਪੰਜ ਬਜ ਚ ਰਹਿਤਾ ਨੂੰ ਧਾਰਨ ਕਰਦਾ ਹੈ, ਚਾਰ ਬਜਰ ਕਰਹਿਤਾ ਤੋਂ ਬਾਜਾ ਹੈ, ਨਾ ਬਾਣੀ ਦਾ ਅਭਿਆਸ ਕਰਦਾ ਹੈ, ਤੇ ਜਦੋਂ ਸਿੱਖ ਨਾਮ ਵਿੱਚ ਗੁੜੁੰਦ ਹੋ ਕੇ ਨਿਕਲਦਾ ਉਹਨੂੰ ਫਿਰ ਗੁਰੂ ਕਹਿੰਦਾ ਸੀ ਖਾਲਸਾ ਗੁਰੂ, ਗੁਰੂ ਖਾਲਸਾ ਕਰੂ ਮੈਂ ਅਬ, ਜੈਸੇ ਗੁਰੂ ਨਾਨਕ ਦੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਓ ਮੋਹੇ ਜੈਸੇ ਤੁਮ ਲੀਨੀਓ। ਪੰਜਾਂ ਨੇ ਅੰਮ੍ਰਿਤ ਛਕਿਆ, ਤੇ ਜਦੋਂ ਕਲਗੀਧਰ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਭਾਵੇਂ ਅਸੀਂ ਕਹਿੰਦੇ ਹਾਂ ਪੁੱਛਿਆ ਵੀ ਤੁਸੀਂ ਕੀ ਦਿਓਗੇ, ਖਿਮਾ ਕਰਿਓ ਤਰਕ ਨਹੀਂ। ਉਹ ਜਦੋਂ ਗੁਰੂ ਨੇ ਅੰਮ੍ਰਿਤ ਦੇ ਦਿੱਤਾ ਸਿੱਖ ਨੇ ਕੀ ਸ਼ਰਤ ਲਾਣੀ ਸੀ, ਕਿਉਂਕਿ ਅੰਮ੍ਰਿਤ ਦੇਣ ਵਾਲੇ ਦੇ ਸਾਹਮਣੇ ਸ਼ਰਤ ਹੀ ਕੋਈ। ਉਹ ਕਿਰਪਾਲੂ ਏ, ਫਿਰ ਉਹਨਾਂ ਕਹਿ ਦਿੱਤਾ ਮੈਂ ਤੈਨੂੰ ਦਿਆਂਗਾ ਕਿ ਸੇਵ ਕਰੀ ਇਨਹੀ ਕੀ ਭਾਵਤ, ਔਰ ਕੀ ਸੇਵ ਸੁਹਾਤ ਨਾ ਜੀਕੋ, ਦਾਨ ਦਿਓ ਇਨਹੀ ਕੋ ਭਲੋ, ਅਰ ਆਨ ਕੋ ਦਾਨ ਨਾ ਲਾਗਤ ਨਿਕੋ, ਆਕੇ ਫਲੈ ਇਨਹੀ ਕੋ ਦਿਓ, ਅਰ ਜਗ ਮੈਂ ਜਸ ਔਰ ਦਿਓ ਸਭ ਫੁਈਕੋ, ਮੈਂ ਤੈਨੂੰ ਕੀ ਦਿਆਂਗਾ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਧਨ ਤੇ ਸਿਰ ਲਓ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ, ਧਨ ਹੈ ਸਭੀ ਇਨਹੀ ਕੋ। ਜਦੋਂ ਕਿਹਾ ਮੇਰਾ ਸਭ ਕੁਝ ਤੇਰਾ, ਹੱਥ ਜੋੜ ਕੇ ਕਿਹਾ ਮੈਨੂੰ ਅੰਮ੍ਰਿਤ ਦੇ, ਉਦੋਂ ਅੰਮ੍ਰਿਤ ਦੀ ਦਾਹ ਛਕਣ ਲੱਗੇ। ਉਧਰੋਂ ਫਿਰ ਇੱਕ ਆਵਾਜ਼ ਉੱਠੀ, ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ ਮੇਲਾ,
ਨਾਨਕ ਨਿਰਭਉ ਨਿਰੰਜਨ।

0: ਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਅੱਜ ਗੁਰੂ ਸਕਦਾ ਪਿਆ ਲੋਕੋ ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ। ਆਵਾਜ਼ ਕਹਿ ਰਹੀ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਆਵਾਜ਼ ਨੇ ਬ੍ਰਹਿਮੰਡ ਤੱਕ ਆਪਣੇ ਸ਼ਬਦ ਨੂੰ ਪਹੁੰਚਾਇਆ। ਆਓ ਗੁਰੂ ਕੇ ਸਿੱਖੋ। ਪਿੱਛੇ ਵੈਸੇ ਮੈਂ ਸੰਖੇਪ ਜਿਹਾ ਚੱਲਿਆ, ਭਾਵੇਂ ਕਈ ਮਹੀਨੇ ਦੀ ਵਿਚਾਰ ਆਪਾਂ ਕਰਦੇ ਰਹੀਏ। ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਪੰਜਾਂ ਨੇ ਗੁਰੂ ਕੀ ਹਜ਼ੂਰੀ ਵਿੱਚ ਤਿਆਰ ਕਰਨਾ, ਸਵਾਦ ਤਾਂ ਹੈ। ਇਹਨਾਂ ਦਿਨ ਹੋ ਗਿਆ ਸਾਰਿਆਂ ਨੂੰ ਜ਼ੋਰ ਮਾਰਦਿਆਂ, ਕੋਮਲ ਸਾਹਿਬ ਜੀ, ਬਾਬਾ ਜੀ, ਕੀਰਤਨੀਏ, ਕਥਾਵਾਚਕ, ਸਕੱਤਰ ਸਾਹਿਬ, ਪੂਰਾ ਤਾਣ ਲਾਇਆ ਪਿਆ। ਤੇ ਜਿੱਥੋਂ ਮੈਂ ਗੱਲ ਅੱਜ ਆਰੰਭ ਕੀਤੀ ਸੀ, ਪਰਸੋਂ ਜਦੋਂ ਸੰਪੂਰਨਤਾ ਕਰਕੇ ਕਹੋਗੇ ਦਾਤਾ ਜੀ ਸੇਵਾ ਥਾਂ ਪਾਇਓ, ਪਰ ਗੁਰੂ ਕਹੇਗਾ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਗਿਆ ਮੰਨ ਲਈਏ, ਅੰਮ੍ਰਿਤ ਦੀ ਦਾਤ ਲੈ ਕੇ ਅੰਦਰੋਂ ਅੰਮ੍ਰਿਤ ਨਾਲ ਜੁੜ ਜਾਈਏ। ਕੱਲ ਨੂੰ ਅਸੀਂ ਧੰਨ ਗੁਰੂ ਅੰਗਦ ਸਾਹਿਬ ਦੇ ਜੀਵਨ ਦੀ ਵਿਚਾਰ ਕਰਨੀ, ਕਿਉਂਕਿ ਪਰਸੋਂ ਮੇਰੇ ਸਤਿਗੁਰੂ ਦੇ ਪੁਰਬ ਨੂੰ ਪੂਰੇ 500 ਸਾਲ ਹੋ ਜਾਣੇ ਨੇ। ਕੱਲ ਅਸੀਂ ਘੰਟਾ ਜਿਤਨਾ ਵੀ ਸਮਾਂ ਪ੍ਰਬੰਧਕ ਵੀਰ ਉਲੀਕਣਗੇ, ਕੇਵਲ ਗੁਰੂ ਅੰਗਦ ਸਾਹਿਬ ਦਾ ਜੀਵਨ ਸਾਂਝਾ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: ਸਤਨਾਮ।

0: नानक तिन की शरणा जिन तू नाही विसरिया। परम सम्मान योग चवर शतर तखत दे मालक साहिब सतगुरु गुरु ग्रंथ साहिब कृपालू जी दी पावन पवित्र हजूरी अंदर रात्रि दे इस विशेष गुरमत समागम दी हाजरी भर रहे गुरु सवारियो, आप जी ने अमृत बचना दा कीर्तन गुरु प्यार वालियां पासों सरवण कीता है। आओ सतगुरु गुरु ग्रंथ साहिब जी दी कृपा दा सदका हजूर दे अमृत बचना दी विचार आपां कर सकीए। खास करके अज सवेरे अमृत वेले जिथे हरिमंदर साहिब विचों धन गुरु ग्रंथ साहिब जी दे रब्बी फरमान नू अकाली हुक्म नू आप जी ने सरवण कीता, उथे अज कत्तक दा महीना प्रारंभ होया है। सारे महीने विचों दो गल्लां बड़ियां स्पष्ट ने ते विचार भी आपां अज दे दिन नाल संबंधित ही करनी है। पहला बचन है कि कर्म जो तू इंसान कमारिया है अपने किते हुए कर्मां दा दोष दूसरे दे सिर ना मढ़। पर अखीर विच एक कृपा कीती उहने कि जे तू कर्म माड़े कर लैने ते कत्तक दे महीने विच साध संगत गुरु दी संगत दा आसरा लै तेरे अंदर दे सारे चिंता झोरे अपने आप ही मुक जाएंगे। सतगुरु ने दो बचन अज कहे, पहला रोग है फिर उस रोग दी औषधि उस दी दवाई है। रोग की है कि कत्तक कर्म कमावने दोष ना काहू जोग ते की कर्म कमाया। कहन लगे परमेश्वर ते भुलिया व्यापन सबे रोग वेमुख होए राम ते लगन जन्म विजोग खिनमें कौड़े होए गए जितड़े माया भोग विच ना कोई कर सके किस थे रोवे रोज। अखीर विच एक बचन क्यों ने कहन लगे जे तू इस चिंता नू इस झोरे नू खत्म करना है ते फिर एक काम कर के कत्तिक होवे साध संग बिन सह सब है सोच। सिर्फ दो तुकां जेड़े कर्म कमाए ने ए रोग सहेड़े ने ते जे तू अपने अंदरों चिंता झोरे नू खत्म करना चाहना ते कत्तक दे महीने विच साध संगत दा ओट आसरा लै। करो कृपालता आप जितने भी कृपालू सतगुरु जी दी चरण शरण विच इकत्र होए हो आसीस बख्शो और गुरु बख्शी फतेह प्रवान करो जी। वाहेगुरु जी का खालसा वाहेगुरु जी की फतेह। सतगुरु गुरु ग्रंथ साहिब जी दी अमृत गुरबाणी विच कर्म फिलासफी दे संबंधी सतगुरु ने सानू अनेकां प्रमाण दे के सुचेत कीता है कि जेड़े कर्म इंसान करदा है इस नूं अपने कीते हुए कर्म जो बीज बीज रहा है ਇਸ ਦਾ ਫਲ ਇੱਕ ਦਿਨ ਜ਼ਰੂਰ ਵੱਢਣਾ ਪਏਗਾ। ਤੇ ਅਸੀਂ ਰੋਜ਼ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਪੜ੍ਹਨੇ ਹਾਂ, ਤੇ ਜਪਜੀ ਸਾਹਿਬ ਦੀ ਬਾਣੀ ਵਿੱਚ ਉਹ ਬਚਨ ਨੇ ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਜੋ ਇਨਸਾਨ ਕਰਮ ਕਰਦਾ ਹੈ ਇਹ ਕਰਮ ਮਾਨੋ ਆਪਣੇ ਸਰੀਰ ਧਰਤੀ ਵਿੱਚ ਬੀਜ ਬੀਜ ਰਿਹਾ, ਤੇ ਇਹਨਾਂ ਕਰਮਾਂ ਦੀ ਬੀਜ ਦੀ ਬੀਜੀ ਕੋਈ ਫਸਲ ਇੱਕ ਦਿਨ ਜ਼ਰੂਰ ਕੱਟੇਗਾ। ਸਾਹਿਬ ਦੇ ਬਚਨ ਸੀ ਪੜ੍ਹਨੇ ਆ, ਪੁੰਨੀ ਪਾਪੀ ਆਖਣ ਨਾਹੇ, ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ, ਜੋ ਇਨਸਾਨ ਤੂੰ ਕਰਨਾ ਕਹਿ, ਮਤ ਸੋਚ ਕੇ ਮੇਰੇ ਕੀਤੇ ਹੋਏ ਨੇ ਨਾਲ ਨਹੀਂ ਤੁਰਨਾ, ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ, ਤੇ ਅਗਲਾ ਬਚਨੇ ਆਪੇ ਬੀਜ ਆਪੇ ਹੀ ਖਾਓ, ਜੋ ਤੂੰ ਬੀਜਿਆ ਹੈ ਤੈਨੂੰ ਆਪਣੇ ਬੀਜੇ ਹੋਏ ਨੂੰ ਕੱਟਣਾ ਪਏਗਾ, ਆਪ ਤੈਨੂੰ ਵੱਢਣਾ ਪਏਗਾ, ਆਪਣੇ ਬੀਜੇ ਹੋਏ ਨੂੰ ਤੇ ਤੂੰ ਆਪ ਹੀ ਖਾਏਗਾ। ਥੋੜਾ ਜਿਹਾ ਇਸ ਵਿਸ਼ੇ ਤੇ ਆਪਾਂ ਟਿਕਣਾ, ਤੇ ਫਿਰ ਸਮਰੱਥ ਗੁਰੂ ਦੀ ਸ਼ਰਨ ਵਿਚ ਆਪਾਂ ਕਿਵੇਂ ਜਾਂਦੇ ਹਾਂ ਜੇ ਆਪਣੇ ਕਰਮ ਕੀਤੇ ਹੋਏ ਭੋਗਣੇ। ਮੈਂ ਬਾਣੀ ਵਿਚੋਂ ਕੁਛ ਉਦਾਹਰਣਾਂ ਦੇ ਕੇ ਫਿਰ ਅੱਗੇ ਤੁਰਨਾ ਚਾਹਾਂਗਾ ਕਿ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਜਦੋਂ ਅਸੀਂ ਸਲੋਕ ਪੜ੍ਹਨੇ ਹਾਂ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅਖੀਰ ਫਿਰ ਜਾ ਕੇ ਸੁਚੇਤ ਕੀਤਾ, ਇਹ ਇਨਸਾਨ ਕਿ ਦੇਖ ਜਿਹੜੇ ਤੇਰੇ ਚੰਗੇ ਜਾਂ ਮੰਦੇ ਕਰਮ ਨੇ ਇਹ ਪਰਮਾਤਮਾ ਦੀ ਹਜ਼ੂਰੀ ਵਿਚ ਵਾਚੇ ਜਾਂਦੇ ਨੇ, ਤੇਰੇ ਕਰਮਾਂ ਅਨੁਸਾਰ ਜੇ ਤਾਂ ਕਰਮ ਸ਼ੁਭ ਨੇ ਪ੍ਰਭੂ ਦੇ ਨੇੜੇ ਹੋਏਗਾ, ਤੇ ਨਹੀਂ ਤਾਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਪਿਆਰੇ ਵਾਹਿਗੁਰੂ ਜੀ ਤੋਂ ਦੂਰ ਵੀ ਜਾ ਸਕਣਾ। ਬਚਨ ਅਸੀਂ ਪੜ੍ਹਦੇ ਹਾਂ ਚੰਗਿਆਈਆਂ ਬੁਰਿਆਈਆਂ, ਕਿ ਚੰਗਿਆਈ ਤੇ ਬੁਰਿਆਈ ਨੂੰ ਤੇ ਯਕੀਨ ਕਰਿਓ ਗੁਰਮੁਖੋ। ਜਿਹੜੇ ਅਸੀਂ ਰੋਜ਼ ਬਚਨ ਪੜ੍ਹਦੇ ਹਾਂ ਇਹ ਕੇਵਲ ਦੁਹਰਾਉਣ ਮਾਤਰ ਤੋਤਾ ਰਟਨ ਨਹੀਂ, ਜਿਹੜੇ ਪੜ੍ਹਦੇ ਹਾਂ ਇਹਨਾਂ ਪਿੱਛੇ ਹਕੀਕਤ ਵੀ ਹੈ, ਸੱਚਾਈ ਵੀ ਹੈ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਖਦੂਰ, ਤੇ ਅਗਲਾ ਬਚਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਸਾਹਿਬ ਕਿਰਪਾਲੂ ਕਹਿੰਦੇ ਪਿਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੋਈ ਕਰਮਾਂ ਕਰਕੇ ਸਾਈ ਦੇ ਨੇੜੇ ਹੋ ਗਿਆ ਤੇ ਕੋਈ ਕਰਮ ਕਰਕੇ ਪਰਮਾਤਮਾ ਤੋਂ ਦੂਰ ਚਲਾ ਗਿਆ। ਇਸ ਤੋਂ ਅੱਗੇ ਤੁਰੀਏ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿਚ, ਆਸਾ ਕੀ ਵਾਰ ਵਿਚ ਹਜ਼ੂਰ ਦੀ ਇਕ ਅੰਮ੍ਰਿਤ ਬਚਨ ਪੌੜੀ ਅਸੀਂ ਪੜ੍ਹਨੇ। ਧੰਨ ਗੁਰੂ ਨਾਨਕ ਸਾਹਿਬ ਨੇ ਉਥੇ ਫਿਰ ਸੁਚੇਤ ਕੀਤਾ, ਕਹਿੰਦੇ ਨੇ ਦੇਖ ਇਹ ਇਨਸਾਨ ਆ ਜਿਹੜਾ ਤੇਰਾ ਤਨ ਹੈ ਇਹ ਸਰੀਰ ਤਾਂ ਇਸ ਤਰ੍ਹਾਂ ਹੈ ਜਿਵੇਂ ਆਪਣੇ ਜਿਸਮ ਉਪਰ ਆਪਣੇ ਤਨ ਉਪਰ ਤੂੰ ਬਸਤਰ ਪੈਰ ਨਾ ਹੈ, ਤੂੰ ਇਕ ਦਿਨ ਜਿਵੇਂ ਬਸਤਰ ਪੁਰਾਣੇ ਨੇ ਇਸ ਨੂੰ ਉਤਾਰ ਦੇਣਾ, ਤੇ ਸੱਚ ਜਾਣ ਇਸ ਸਰੀਰ ਦੇ ਕੱਪੜੇ ਨੂੰ ਵੀ ਇਸ ਸੰਸਾਰ ਵੀ ਤੂੰ ਛੱਡ ਕੇ ਜਾਣਾ, ਤੇ ਅੱਗੇ ਨਾਲ ਤੇਰੇ ਜੋ ਚੱਲਣਾ ਹੈ ਉਹ ਤੇਰੇ ਚੰਗੇ ਜਾਂ ਮੰਦੇ ਕਰਮ ਨੇ, ਇੱਥੇ ਤੂੰ ਹੁਕਮ ਕੀਤੇ ਨੇ ਆਪਣੇ ਮਨ ਭਾਉਂਦੇ, ਪਰਮਾਤਮਾ ਦੀ ਦਰਗਾਹ ਵਿਚ ਤੇਰੇ ਹੁਕਮ ਨਹੀਂ, ਉਥੇ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਨਿਤਾਰਾ ਹੋਵੇਗਾ। ਸਾਹਿਬ ਦਾ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਪੌੜੀ ਕੱਪੜ ਰੂਪ ਸੁਹਾਵਣਾ, ਸਿਰਫ ਇੱਕ ਤੁਕ ਤੇ ਜੇ ਮੈਂ ਅਰਜ਼ ਕਰ ਰਿਹਾ ਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਇਸ ਸੁਹਾਪਣ ਨੂੰ ਇਸ ਤਨ ਨੂੰ ਇਸ ਸਰੀਰ ਨੂੰ ਇੱਕ ਦਿਨ ਆਪਾਂ ਦੁਨੀਆਂ ਵੀ ਛੱਡ ਕੇ ਚਲੇ ਜਾਣਾ ਹੈ। ਸਰੀਰ ਆਇਆ ਜ਼ਰੂਰ ਨਾਲ ਹੈ ਪਰ ਗੁਰੂ ਕੇ ਪਿਆਰਿਓ ਸਰੀਰ ਕਦੀ ਕਿਸੇ ਦੇ ਨਾਲ ਨਹੀਂ ਗਿਆ, ਆਇਆ ਜ਼ਰੂਰ ਲੈ ਕੇ ਜ਼ਰੂਰ ਆਇਆ ਪਰ ਤੁਰਿਆ ਤਾਂ ਸਰੀਰ ਵੀ ਸਾਡਾ ਸਾਥ ਛੱਡ ਗਿਆ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿਚ ਭਗਤ ਕਬੀਰ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਆਪਾਂ ਘਰ ਦੇ ਵਿਚ ਦੀਵਾ ਬਾਲਨੇ ਹਾਂ, ਦੀਵੇ ਦੇ ਵਿਚ ਤੇਲ ਪਾਇਆ ਹੈ ਤੇ ਤੇਲ ਦੀ ਬਰਕਤ ਨਾਲ ਉਸ ਦੀਵੇ ਵਿਚੋਂ ਬੱਤੀ ਲੱਟ ਲੱਟ ਕਰਕੇ ਬਲੇ, ਤੇਲ ਪਾਇਆ ਤੇ ਦੀਵੇ ਦੀ ਰੋਸ਼ਨੀ ਬੱਤੀ ਵਿਚੋਂ ਨਿਕਲ ਕੇ ਉਹਨੇ ਸਾਨੂੰ ਚਾਨਣ ਦਿੱਤਾ। ਪਰ ਬਾਬਾ ਜੀ ਕਹਿੰਦੇ ਨੇ ਦੇਖ ਜਿੰਨੀ ਦੇਰ ਤੱਕ ਦੀਵੇ ਵਿਚ ਤੇਲ ਹੈ ਓਨੀ ਦੇਰ ਤੱਕ ਉਸ ਦੀ ਬੱਤੀ ਲੱਟ ਲੱਟ ਕਰਕੇ ਬਲੇਗੀ, ਜਿਸ ਵੇਲੇ ਦੇ ਤੇਲ ਖਤਮ ਹੋ ਗਿਆ ਉਸ ਵੇਲੇ ਬੱਤੀ ਵੀ ਬੁੱਝ ਜਾਣੀ ਏ, ਤੇ ਜਿਸ ਵੇਲੇ ਬੱਤੀ ਬੁੱਝ ਗਈ ਜਿਸ ਘਰ ਦੇ ਚਾਨਣ ਵਿਚ ਤੇਰੇ ਸਾਰੇ ਆਪਣੇ ਪ੍ਰਤੀਤ ਹੁੰਦੇ ਨੇ, ਹਨੇਰੇ ਵਿਚ ਪ੍ਰਵੇਸ਼ ਕਰਕੇ ਦੇਖੀ ਤੇਰੇ ਆਪਣੇ ਤਨ ਦਾ ਪਰਛਾਵਾਂ ਵੀ ਸਾਥ ਛੱਡ ਜਾਏਗਾ ਜਿਹੜੇ ਤੂੰ ਕਰਮ ਕਰਨਾ, ਕਿਉਂਕਿ ਕੱਪੜ ਰੂਪ ਸੁਹਾਵਣਾ। ਤੇ ਮੈਂ ਅਕਸਰ ਬੇਨਤੀ ਕਰਨਾ ਕੁੰਨਾ ਕਿ ਜਿਹੜੇ ਸ਼ਬਦ ਅਸੀਂ 12 ਮਾਹ ਵਿਚ ਪੜ੍ਹਨੇ ਕਿ ਸੰਗਰਾਂਦ ਦਾ ਅਰਥ ਕੇਵਲ ਮੱਥਾ ਟੇਕ ਕੇ ਜਾਣਾ ਹੈ, ਕਿ ਸੰਗਰਾਂਦ ਦਾ ਅਰਥ ਕੇਵਲ ਮਹੀਨੇ ਦਾ ਨਾਮ ਸੁਣਨਾ ਹੈ, ਨਹੀਂ ਗੁਰੂ ਕੇ ਸਿੱਖੋ ਉਸ ਦਿਨ ਕਹਿ ਕੋਈ ਬਚਨਾਂ ਨੂੰ ਜ਼ਿੰਦਗੀ ਵਿਚ ਢਾਲ ਲਈਏ। 12 ਮਹੀਨੇ ਨੇ, ਜੇ ਇਕ ਇਕ ਬਚਨ ਵੀ ਮਹੀਨੇ ਵਿਚ ਕਮਾਇਆ ਜਾਏ ਤੇ 12 ਮਹੀਨਿਆਂ ਵਿਚ ਇਹ ਇਨਸਾਨ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਦੀਵਾ ਬਲੇ ਤੇ ਉਹਦਾ ਚਾਨਣ, ਚਾਨਣ ਵਿਚ ਤਨ ਦੇ ਪਰਛਾਵੇਂ ਨੇ, ਦੀਵਾ ਬੁੱਝ ਜਾਏ ਪਰਛਾਵੇਂ ਤਨ ਦੇ ਹਨੇਰੇ ਵੀ ਸਾਥ ਛੱਡ ਗਏ। ਤੇ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰ ਮਾਨੋ ਇਕ ਦੀਵਾ ਹੈ, ਪਰਮਾਤਮਾ ਨੇ ਸਵਾਸਾਂ ਦਾ ਤੇਲ ਪਾਇਆ, ਜੀਵਨ ਦੀ ਜੋਤ ਬਲੇਗੀ ਜਿਤਨੀ ਦੇਰ ਤੱਕ ਸਵਾਸਾਂ ਦਾ ਤੇਲ ਹੈ। ਜਿਸ ਦਿਨ ਸਵਾਸਾਂ ਦਾ ਤੇਲ ਖਤਮ ਹੋ ਗਿਆ ਜੀਵਨ ਦੀ ਜੋਤ ਬੁੱਝ ਗਈ, ਤੇ ਜਿਸ ਤਨ ਨੂੰ ਤੂੰ ਆਪਣਾ ਸਮਝਣਾ ਜੋਤ ਬੁੱਝਣ ਦੀ ਦੇਰ ਹੈ। ਭਰਾਵਾਂ ਭੈਣਾਂ ਤਾਂ ਸਾਥ ਕੀ ਦੇਣਾ, ਤੇਰੇ ਆਪਣੇ ਤਨ ਦੇ ਪਰਛਾਵੇਂ ਨੇ ਵੀ ਸਾਥ ਛੱਡ ਜਾਣਾ, ਸਰੀਰ ਨਾਲ ਤੁਰੇਗਾ। ਸਾਹਿਬ ਨੇ ਕਿਹਾ ਕਿ ਦੇਖੋ ਕੱਪੜ ਰੂਪ ਸੁਹਾਵਣਾ। ਕਬੀਰ ਸਾਹਿਬ ਕਹਿਣ ਲੱਗੇ ਜਬ ਲਗ ਤੇਲ ਦੀਵੈ ਮੁਖ ਬਾਤੀ, ਜਿੰਨੀ ਦੇਰ ਤੱਕ ਤੇਰੇ ਸਰੀਰ ਵਿਚ ਸਵਾਸਾਂ ਦਾ ਤੇਲ ਹੈ ਜੀਵਨ ਦੀ ਜੋਤ ਲਟ ਲਟ ਕਰਕੇ ਬਲੇਗੀ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੁਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਤੇ ਮਹਾਰਾਜ ਮੇਰਾ ਤਾਂ ਪਰਿਵਾਰ ਬਹੁਤ ਵੱਡਾ ਹੈ, ਜਨਮ ਦੇਣ ਵਾਲੀ ਮਾਂ ਮੇਰੇ ਨਾਲ ਹੈ, ਮੇਰੇ ਜੀਵਨ ਸਾਥਨ ਮੇਰੇ ਨਾਲ, ਮੇਰਾ ਜੀਵਨ ਸਾਥੀ ਮੇਰੇ ਨਾਲ, ਮੇਰੇ ਭਰਾ ਮੇਰੇ ਨਾਲ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਨਿਰਣਾ ਕੀਤਾ, ਕਹਿਣ ਲੱਗੇ ਇਨਸਾਨ ਮਾਂ ਜਨਮ ਦੇ ਸਕਦੀ ਹੈ, ਮਾਂ ਆਪਣੇ ਤਨ ਦਾ ਅੰਮ੍ਰਿਤ ਦੁੱਧ ਤੈਨੂੰ ਦੇ ਸਕਦੀ ਏ, ਜਿਸ ਦਿਨ ਮੌਤ ਆਈ ਮਾਂ ਵੀ ਕੇਵਲ ਘਰ ਦੀ ਡਿਊੜੀ ਤੱਕ ਰੋਂਦਿਆਂ ਜਾਏਗੀ। ਚੇਤੇ ਰੱਖੀ ਮਰਿਆਂ ਕੋਇਆਂ ਨੂੰ ਮਾਂ ਵੀ ਗੋਦ ਵਿਚ ਨਹੀਂ ਸਮਾ ਸਕਦੀ, ਜਿਹਨੂੰ ਤੂੰ ਜੀਵਨ ਸਾਥੀ ਕਹਿੰਦੇ। ਤੇ ਮੈਂ ਕਈ ਵਾਰੀ ਬੇਨਤੀ ਕਰਨਾ, ਆਪਣੇ ਸੁਣਿਆ ਹੋਣਾ ਕਿ ਜਿਸ ਦਿਨ ਆਨੰਦ ਕਾਰਜ ਹੁੰਦਾ, ਕੀਰਤਨੀਏ ਗੁਰਸਿੱਖ ਆਨੰਦ ਕਾਰਜ ਕਰਾਂ, ਕੋਈ ਪ੍ਰਚਾਰਕ ਬੋਲੇ ਇੱਕ ਸ਼ਬਦ ਅਸੀਂ ਕਹਿੰਦੇ ਹਾਂ ਕਿ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ, ਮੈਂ ਕਹਿੰਦਾ ਅਸਲ ਵਿਚ ਆਨੰਦ ਕਾਰਜ ਵਾਲੇ ਦਿਨ ਹੀ ਸਾਨੂੰ ਇਹ ਗੱਲ ਸਮਝਾ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ, ਤੁਸੀਂ ਮਰਨ ਸਾਥੀ ਨਹੀਂ। ਤੁਸੀਂ ਜਿੰਦੇ ਦੇ ਇੱਕ ਦੂਜੇ ਦਾ ਸਾਥ ਦੇ ਸਕਦੇ ਹੋ, ਮਰਨ ਸਾਥੀ ਨਹੀਂ, ਕਿਉਂਕਿ ਕੱਪੜ ਰੂਪ ਜੋ ਹੈ ਇੱਥੇ ਛੱਡ ਕੇ ਜਾਣਾ ਹੈ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੁਨਾ ਮੰਦਰ ਹੋਈ ਰੇ ਬੋਰੇ ਤੋਏ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦੇਵਰੀ ਬੈਠੀ ਮਾਤਾ ਰੋਵੈ ਖਟੀਆ ਲੈ ਕੇ। ਭਾਈ ਭਰਾ ਖਟੀਆ ਦਰ ਤੇ ਮੰਜੀ ਚੁੱਕ ਕੇ ਚਲੇ ਗਏ। ਅਸੀਂ ਭਰਾਵਾਂ ਨੂੰ ਬਾਹਾਂ ਕਹਿੰਦੇ ਹਾਂ, ਅੱਜ ਤੀਕਰਾਂ ਸਾਡਾ ਸੁਭਾਅ। ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ, ਕੱਤਕ ਦੇ ਮਹੀਨੇ ਵਿਚ ਜਿਹੜੇ ਕਰਮ ਕਰਨੇ, ਕਰਮ ਤੇਰੇ ਨਾਲ ਨਿਭਣੇ ਨੇ, ਆ ਸੰਸਾਰ ਦੇ ਲੋਕ ਪਰਛਾਵੇਂ ਨਾਲ ਨਿਭਣੇ ਨਹੀਂ। ਦੇਖੋ ਭਰਾ ਬਾਹਾਂ ਨੇ, ਤੇ ਜਿਸ ਵੇਲੇ ਆਦਮੀ ਦੀ ਅਰਥੀ ਤਿਆਰ ਹੁੰਦੀ ਏ, ਤੇ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਬਾਹਾਂ ਕਹਿੰਦੇ ਹਾਂ, ਇਹ ਬਾਹਾਂ ਹੀ ਤਾਂ ਅਰਥੀ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਰੱਖਦੀਆਂ। ਕਦੀ ਕਿਸੇ ਦੁਸ਼ਮਣ ਨੇ ਅਰਥੀ ਨਹੀਂ ਚੁੱਕੀ, ਭਰਾ ਹੀ ਤਾਂ ਅਰਥੀ ਚੁੱਕਦੇ ਨੇ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿਚ ਕਿਹਾ, ਕਹਿਣ ਲੱਗੇ ਕਿ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਅਰਜ਼ ਮੈਂ ਕਰ ਰਿਹਾ, ਜਬ ਲਗ ਤੇਲ ਦੀਵੈ ਮੁਖ ਬਾਤੀ, ਤੁਸੀਂ ਬਾਣੀ ਨੂੰ ਸਮਝਣ ਵਾਲੇ ਹੋ, ਮੈਂ ਯਤਨ ਕਰਨਾ ਹੁੰਦਾ, ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਆਏ ਹਾਂ, ਨਾ ਕਿ ਕੇਵਲ ਕੰਨ ਰਸ ਜਾਂ ਕੇਵਲ ਚਮਕ ਦਮਕ ਵਾਲੀਆਂ ਨਾਟਕ ਚੇਤਕ ਵਾਲੀਆਂ ਕਹਾਣੀਆਂ। ਜੇ ਗੁਰੂ ਕੋਲ ਬੈਠੇ ਹਾਂ ਤੇ ਗੁਰੂ ਦਾ ਸ਼ਬਦ ਸਮਝੀਏ, ਕਿਉਂਕਿ ਸ਼ਬਦ ਨੇ ਹੀ ਤਾਂ ਸਾਡਾ ਪਾਰੂ ਤਾਰਾ ਕਰਨਾ ਹੈ। ਸਾਹਿਬ ਕਿਰਪਾਲੂ ਦੇ ਬਚਨ ਸਨ ਕਿ ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੁਨਾ ਮੰਦਰ ਖੋਈ ਰੇ ਬੋਰੇ ਤੋਏ ਗਰੀ ਨਾ ਰੱਖੈ ਕੋਈ, तू राम नाम जब सोई देवरी बैठी माता रोवे खटिया ले गए भाई लट छटकाए केस खलार के तिरिया रोवे औरत रोंदी पई है पर अंदर वाला प्यारे खंस अकेला जाई जान वाला इकला जा रहे हैं। हजूर ने बचन कीते कतक कर्म कमावने सब तो माड़ा कर्म की है जिदा फल सानू भोगना पैंदा है। फिर उस पौड़ी दे अर्थ में करदा जावा के कपड़ रूप सुहावना छड़ दुनिया अंदर जावना मंदा चंगा अपना आपे ही कीता पावना कतक कर्म कमावने दोष ना कहूं जो मंदा कर रहे हैं चाहे चंगा कर रहे हैं अपने कीते ने तू आप ही पाना है मंदा चंगा अपना आपे ही कीता पावना हुक्म किए मन पाम दे। इस धरती विच मन मर्जी दे हुक्म चलाए ते की परमात्मा दे घर विच इंसान दा हुक्म चल सकदा सवाल ही नहीं पैदा हुंदा। मेरे धन गुरु नानक साहिब बाबा जी ने ना रोज सानू जपजी साहिब दी बाणी विच एक ऐसी पौड़ी बख्शीश वजो दित्ती कि जिन्हू आपां टेक के कदी पढ़ीए ते गुरमुखो जदो आपां गुरु ग्रंथ साहिब दी बाणी पढ़ने हां ते मैं अर्ज करना हुन्ना बाणी नू इस तरह पढ़ो कि जिवें पिता दी गोदी विच बैठ के एक पुत्तर पिता नाल गल्लां करदा होवे। बाणी नू बद्दा चट्टी नखी बाणी तां मेरे गुरु नानक साहिब दा हिरदा है शब्द तां मेरे गुरु नानक साहिब दा आपा है। जिस बंदे ने गुरु नानक साहिब दे हिरदे दा आनंद मानना है उन्हां दे गलवकड़ी दा प्यार मानना है वह अपने अंदर नू टिका के गुरु की बाणी दे शब्द दा अभ्यास करे बाणी नू टेक के पढ़े ते उहदे अंदर नू आनंद आवेगा। हजूर ने देखो सानू अमृत वेले जपजी साहिब दी बाणी बख्शीश वजो दित्ती नितनेम दी पहली बाणी है उहदे विच इक पौड़ी रही दस दिता कि अपने अंदर दे भरम नू कढ़ लै इथे मन मर्जी दे हुक्म चलन गे पर प्यारे साईं दे घर विच नहीं। जे दाता जी किसे कोल धन दी बहुतात होवे किसे कोल अपनियां बाहवां विच बाहु बल होवे किसे बंदे दे सामने लखां लोक उहदे हुक्म नू मनन कि परमात्मा दे घर विच उहदा हुक्म नहीं। कृपालू सतगुरु ने नाल उदाहरण दे दित्ती कहन लगे ए इंसान इस धरती दा बच्चा बच्चा तेरे हुक्म नू मने तेरे नाम दे सिक्के चलन कोई तेरा विरोध ना करे जे सत नाम वाहगुरु हिरदे विच नहीं शुभ कर्म तेरे पल्ले नहीं ते रब दे दर ते तेरी कीड़ी जिन्नी कीमत नहीं हो पैनी कादा तू मान करी बैठा हुक्म किए मन भाव दे। बाबा जी दे बचन असी पढ़ने हैं जे जुग चारे आर जा जे आदमी दी उम्र चार जुग हो जाए होर दसूनी खोए इनू चार नू दस नाल गुणा कर दे चाली जुग उम्र हो जाए जे जुग चारे आर जा होर दसूनी खोए नवा खंडा विच जानिए नाल चले सब कोई सारी दुनिया उदे नाल चले। गुरमुखो एक अर्ज मैं होर करदा जावां भीड़ कदी भी धर्म नहीं जे हुंदी जे असी सोचने ना कि फलाने बंदे दे फलाने धर्म बड़े पिछे बड़ी भीड़ है। मैं दिल्ली दी एक उदाहरण तुहानू देना वा तुसी गुरमुख समझोगे साहब धन गुरु हरकृष्ण साहब इस दिल्ली दी धरती ते आए बंगला साहब स्थान तुसी दर्शन कर दे बाला साहब मेरी सच्ची सरकार दे पवित्र तन दा अंतले समय संस्कार किया गया। धन गुरु हरकृष्ण साहब जिस दिन आए ने 1664 मेरे कृपालू दाता जी ने अपने तन दे चोले नू समेटिया 1664 नू 8 साल कुछ महीने दी आर बला है। धन गुरु हरकृष्ण साहब जदो आए ने ते गुरु कलगीधर जी ने उस तो बाद एक बचन गुरु हरकृष्ण साहब जी लिखा है आपां अरदास रोज करने हैं। देखो एक पंक्ति सिर्फ गुरु नानक साहब ली एक तोक विच गुरु अंगद साहब गुरु अमरदास ते गुरु रामदास जी दा नाम एक तोक दे विच गुरु अर्जुन देव गुरु हरगोबिंद साहब ते गुरु हरराय साहब ते जदों गुरु हरकृष्ण साहब जी दा नाम आया इथे ना समझियो कि शायद असी एक जोत दे वखरेवे नहीं एक जोत एक हो के भी वख वख शरीरां विच विचर के अपनियां रहमतां आप ही बखेरदी रहे। देखो अमृत गुरु रामदास जी दे दर ते जाने हैं अमृतसर साहब ਪੁਰਾਣੇ ਬਜ਼ੁਰਗ ਇੱਕ ਗੱਲ ਕਹਿੰਦੇ ਸਨ, ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਦੇ ਸਨ ਉਹਨਾਂ ਦੀ ਰਸਨਾ ਤੇ ਤਿੰਨ ਸ਼ਬਦ ਹੁੰਦੇ ਸਨ। ਉਹ ਸ਼ਬਦ ਸਨ, ਧੰਨ ਗੁਰੂ ਰਾਮਦਾਸ, ਡਰ ਡਿੱਗਿਆਂ ਦੀ ਲੱਖੀ ਲਾਜ, ਤੇ ਤੀਜਾ ਬਚਨ ਕਰਦੇ ਸਨ, ਕਰੀ ਨਾ ਕਿੱਥੇ ਦਾ ਮੁਥਾਜ। ਹੁਣ ਉਹਨਾਂ ਦੀ ਭਾਵਨਾ ਸੀ, ਉਹਨਾਂ ਡਿੱਗਣਾ ਉਸ ਪਰਿਕਰਮਾ ਵਿੱਚ ਮੱਥਾ ਟੇਕਣਾ ਤੇ ਤਿੰਨ ਸ਼ਬਦ ਕਹਿਣੇ, ਧੰਨ ਗੁਰੂ ਰਾਮਦਾਸ, ਡਰ ਡਿੱਗਿਆਂ ਦੀ ਰੱਖੀ ਲਾਜ, ਕਰੀ ਨਾ ਕਿਸੇ ਦਾ ਮੁਥਾਜ, ਜੋਤ ਤਾਂ ਇੱਕੋ ਹੈ। ਹੁਣ ਭੱਟਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ, ਜੋਤ ਇੱਕ ਹੀ ਹੈ, ਪਰ ਇੱਕ ਜੋਤ ਨੇ ਵੱਖ ਵੱਖ ਸਰੀਰਾਂ ਵਿੱਚ ਜਿਹੜੀਆਂ ਰਹਿਮਤਾਂ ਵਰਸਾਈਆਂ ਤੇ ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਵਰਸਾਈਆਂ, ਭਰੋਸਾ ਕਰਕੇ ਜਾਇਓ ਉਹਨਾਂ ਥਾਵਾਂ ਤੇ ਅੱਜ ਵੀ ਰਹਿਮਤਾਂ ਵਰਸਦੀਆਂ ਨੇ। ਜੇ ਸਾਡੀ ਭਾਵਨਾ ਹੋਵੇ, ਅੱਜ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਲਾ ਬਾਲਾ ਪ੍ਰੀਤਮ ਦੋ ਕੱਟਦਾ ਨਹੀਂ, ਅੱਜ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਝੋਲੀ ਵਿੱਚ ਰਹਿਮਤਾਂ ਪਾਉਂਦੇ ਨੇ। ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਦੇਖੋ ਸਤਿਗੁਰੂ ਨੇ ਜਦੋਂ ਸ਼ਬਦ ਲਏ ਨੇ, ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਧਿਆਉਣਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਗੁਰਮੁਖ, ਜਦੋਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ ਨਾਮ ਆਉਂਦਾ ਹੈ, ਆਦ ਗੁਰੂ ਨੇ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਦੇ ਧਿਆਉਣ ਦੀ ਗੱਲ ਕੀਤੀ ਤੇ ਅੱਗੋਂ ਫਿਰ ਸ਼ੁਰੂ ਕੀਤਾ, ਕਹਿਣ ਲੱਗੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਸਹਾਇਤਾ ਮੰਗੀ। ਫਿਰ ਅਰਜੁਨ ਗੁਰੂ ਰਾਮਦਾਸ ਜੀ ਦੀ ਸਹਾਇਤਾ, ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਕਰ ਰਾਏ, ਪਹਿਲਾਂ ਧਿਆਇਆ ਫਿਰ ਸਹਾਇਤਾ ਫਿਰ ਸਿਮਰਿਆ, ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ ਤੇ ਉਥੇ ਇੱਕ ਤੁਕ ਪੂਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਈ ਕਹੀ। ਉਹ ਤੁਕ ਸੀ ਕਿ ਇਹ ਸਿੱਖੋ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਦੋ ਕੱਟੇ ਜਾਂਦੇ ਨੇ, ਤੇ ਅੱਜ ਦੇ ਅਸੀਂ ਪੜ੍ਹੇ ਲਿਖੇ ਵਰਗ ਨੇ ਕਹਿਣਾ ਸੀ ਦਰਸ਼ਨ ਤਾਂ ਉਹਨਾਂ ਕੀਤੇ ਜਿਹੜੇ 1664 ਸਨ, ਹੁਣ ਦਰਸ਼ਨ ਕਿਵੇਂ? ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਰਸਨਾ ਨਾਲ ਧਿਆ ਹੀ ਲਈ, ਸੱਚ ਜਾਣੀ ਧਿਆਨ ਵਾਲਿਆਂ ਦੇ ਵੀ ਦੋ ਕੱਟੇ ਜਾਂਦੇ। ਅਰਦਾਸ ਅਸੀਂ ਰੋਜ਼ ਕਰਨੇ ਆ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਸਤਿਗੁਰੂ 1664 ਨੂੰ ਆਪਣੇ ਸਰੀਰਕ ਚੋਲੇ ਨੂੰ ਇੱਥੇ ਸਮੇਟਦੇ ਪਏ ਨੇ। ਪਿਆਰਿਓ, ਜਿਸ ਦਿਨ ਦੁੱਖ ਕੱਟਣ ਦੀ ਗੱਲ ਚੱਲੀ ਤੇ ਅੱਜ ਤੀਕਰਾਂ ਅਸੀਂ ਕਹਿੰਦੇ ਹਾਂ ਹਜ਼ਾਰਾਂ ਲੋਕ ਉਹਨਾਂ ਦੇ ਮੰਜੇ ਮੈਦਾਨ ਵਿੱਚ ਵੀ ਰੱਖ ਦਿੱਤੇ ਗਏ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਲੋਕਾਂ ਦੇ ਤਨ ਦੇ ਰੋਗ ਖੰਡਨ ਕਰ ਦਿੱਤੇ। ਕਿਉਂਕਿ ਗੁਰੂ ਜੀ ਦਾ ਸੁਭਾਅ ਬਿਰਧ ਹੈ ਕਿ ਜੀਵ ਦਾ ਭਲਾ ਕਰਨ ਲਈ ਉਹ ਕੋਈ ਜੁਗਤ ਵੀ ਵਰਤ ਸਕਦੇ ਨੇ। ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਤੇ ਕਹਿੰਦੇ ਨੇ ਦਰਸ਼ਨ ਵੀ ਦੁੱਖ ਕੱਟਦੇ ਨੇ, ਬਚਨ ਸੁਣ ਕੇ ਵੀ ਰਹਿਮਤ ਮਿਲਦੀ ਹੈ, ਚਰਨ ਪਰਸ ਕੇ ਵੀ ਕਿਰਪਾ ਮਿਲਦੀ ਏ। ਤੇ ਬਾਬਾ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਕਵੇ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ। ਇਹ ਸਾਰੀ ਗੁਰੂ ਕਿਰਪਾ ਕਰਨ ਦੀ ਜੁਗਤ ਹੈ, ਕਿਸੇ ਨੂੰ ਦਰਸ਼ਨਾਂ ਵਿੱਚੋਂ, ਕਿਸੇ ਨੂੰ ਚਰਨਾਂ ਵਿੱਚੋਂ। ਜਿਸ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਰਹਿਮਤਾਂ ਵਰਸਾਈਆਂ, ਉਦਨ ਹਜ਼ਾਰਾਂ ਲੋਕ ਦਿੱਲੀ ਦੇ ਅਰੋਗਤਾ ਲੈ ਕੇ ਗਏ। 11 ਸਾਲ ਸਿਰਫ ਬਤੀਤ ਹੋਏ, ਅਰੋਗਤਾ ਲੈਣ ਵਾਲੇ ਸਾਰੇ ਧਰਮੀਆਂ ਦੀ ਭੀੜ ਨਹੀਂ। ਬੇਨਤੀ ਸਮਝੋ, ਆਪਣੇ ਸਵਾਰਥ ਨੂੰ ਆਪਣੇ ਸੁੱਖ ਦੀ ਭਾਲ ਵਿੱਚ ਆਏ, ਉਦਨ ਹਜ਼ਾਰਾਂ ਦੀ ਤਾਦਾਦ ਵਿੱਚ ਆਏ, ਤੇ ਜਿੱਦਣ ਇਸੇ ਧਰਤੀ ਤੇ 11 ਸਾਲ ਬਾਅਦ ਮੇਰੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਉਦਨ ਸਿਰਫ 4-5 ਨਿਕਲੇ, ਜਿਹੜਾ ਇੱਕ ਸੀਸ ਲੈ ਕੇ ਚਲਾ ਗਿਆ, ਦੂਸਰੇ ਧੜ ਲੈ ਕੇ ਚਲੇ ਗਏ। ਭੀੜ ਹਜ਼ਾਰਾਂ ਦੀ ਸੀ, ਪਰ ਧਰਮ ਕਮਾਉਣ ਵਾਲੇ 5-7 ਹੀ ਸਨ। ਕਦੀ ਭੀੜ ਧਰਮ ਨਹੀਂ ਹੁੰਦੀ। ਪਿਆਰਿਓ, ਬਾਬਾ ਜੀ ਨੇ ਬਾਣੀ ਵਿੱਚ ਇਸ ਦਾ ਨਿਰਣਾ ਕੀਤਾ, ਗੁਰਸਿੱਖ ਜਿਹੜੇ ਬਾਣੀ ਪੜ੍ਹਦੇ ਨੇ ਉਹ ਕਦੀ ਭਰਮਣਗੇ ਨਹੀਂ, ਭਰਮੇਗਾ ਉਹ ਜਿਹੜਾ ਗੁਰੂ ਦੇ ਸ਼ਬਦ ਤੋਂ ਦੂਰ ਚਲਾ ਜਾਏਗਾ। ਜਿਹਦੇ ਚਾਰ ਚ ਫੇਰੇ ਗੁਰੂ ਦੇ ਸ਼ਬਦ ਦੀ ਚੌਂਕੀ ਹੈ, ਉਹਨੂੰ ਪਿਆਰਿਓ ਭਰਮਣ ਦੀ ਲੋੜ ਹੀ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਇਹ ਕਦੀ ਵੀ ਮਾਪਦੰਡ ਨਾ ਰੱਖੀਏ ਕਿ ਫਲਾਣੇ ਇਨਸਾਨ ਪਿੱਛੇ ਬਹੁਤ ਸੰਗਤ, ਫਲਾਣੇ ਧਰਮ ਪਿੱਛੇ ਬੜੇ ਲੋਕ। ਨਹੀਂ, ਗੁਰੂ ਸਾਹਿਬ ਕਹਿੰਦੇ ਨੇ ਪੂਜ ਲੱਗੈ ਪੀਰ ਆਖੀਐ, ਧੰਨ ਗੁਰੂ ਨਾਨਕ ਸਾਹਿਬ ਜੀ। ਉੱਥੇ ਰਾਜੇ ਦੀ ਗੱਲ ਨਹੀਂ ਕੀਤੀ, ਪੀਰ ਦੀ ਗੱਲ ਕੀਤੀ। ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ ਸਾਰੇ ਲੋਕ ਉਹਦੀ ਜੈ ਜੈਕਾਰ ਕਰਨ ਪਰ ਪਿਆਰਿਓ ਜੇ ਸਾਈਂ ਦੇ ਦਰ ਤੇ ਪ੍ਰਵਾਨ ਨਹੀਂ ਤੇ ਉਸ ਭੀੜ ਨੂੰ ਕੀ ਕਰਾਂਗੇ ਪੂਜ ਲੱਗੇ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਖੋਵੈ ਸਿੱਧ ਸਮਾਰ ਜਾਂ ਪਤ ਲੇਖੈ ਨਾ ਪਵੈ ਸਭਾ ਪੂਜ ਖੁਆਰ ਜਿਹੜੀ ਪੂਜਾ ਕਰਾਂਦੇ ਰਹਿ ਸਾਰੀ ਖੁਆਰੀ ਪੱਲੇ ਪੈ ਗਈ ਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਫਿਰ ਆਪਣੇ ਵਿਸ਼ੇ ਤੇ ਆਵਾਂ ਹੁਕਮ ਕੀਏ ਮਨ ਭਾਵਦੇ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਕਿਹੜੇ ਹੁਕਮ ਕੀਤੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਇੱਥੇ ਵਿਰੋਧੀ ਵੀ ਕੋਈ ਨਾ ਹੋਵੇ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਪਰ ਗੁਰਮੁਖੋ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਮਹਾਰਾਜ ਇੱਥੇ ਤੇ ਬਾਦਸ਼ਾਹ ਹੈ ਕਹਿਣ ਲੱਗੇ ਉੱਥੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਇੱਥੇ ਬਾਦਸ਼ਾਹ ਪਰ ਉੱਥੇ ਕੀੜਿਆਂ ਵੀ ਛੋਟਾ ਕੀੜਾ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਜਿਹੜੇ ਤੂੰ ਕਰਮ ਕਰਨਾ ਪਿਆ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੈ ਅੱਗੇ ਜਾਵਣਾ ਨੰਗਾ ਦੋਜ਼ਖ ਚਾਲਿਆ ਤਾਂ ਦਿਸ਼ੈ ਖਰਾ ਡਰਾਵਣਾ ਸਤਿਗੁਰੂ ਕਹਿੰਦੇ ਨੇ ਪਿਆਰਿਆ ਕਰ ਅਵਗਣ ਪਛੋਤਾਵਣ ਕਤਕ ਕਰਮ ਕਮਾਵਣੇ ਦੋਸ਼ ਨਾ ਕਾਉ ਜੋਗ ਪਿਆਰਿਓ ਹੁਣ ਅਸੀਂ ਕਈ ਵਾਰੀ ਸੋਚਨੇ ਹਾਂ ਕਿ ਕਰਮ ਵੀ ਤਾਂ ਪਰਮਾਤਮਾ ਕਰਾਂਦਾ ਪਿਆ ਹੈ ਇਹ ਬੜਾ ਇੱਕ ਗੁੰਝਲਦਾਰ ਮਸਲਾ ਹੈ ਸਿਆਣੇ ਲੋਕ ਗੁਰਮਤ ਨੇ ਗੱਲ ਕਹੀ ਹੈ ਕਿ ਅਸੀਂ ਕਰਮ ਕਰਨ ਦੇ ਵਿੱਚ ਸਵਤੰਤਰ ਹਾਂ ਪਰ ਭੋਗਣ ਦੇ ਵਿੱਚ ਅਸੀਂ ਪਰਤੰਤਰ ਹਾਂ ਇੱਥੇ ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ ਹੋਰ ਸਾਨੂੰ ਸਮਝ ਪੈ ਜਾਏ ਵੇਖੋ ਦਾਵਾ ਨਹੀਂ ਮਤ ਸਮਝਿਓ ਕਥਾ ਵੀ ਜੋ ਵਿਚਾਰ ਕਹਿ ਰਹੇ ਹਾਂ ਆਖਰੀ ਮੇਰਾ ਫੈਸਲਾ ਹੈ ਨਹੀਂ ਇਹ ਸਾਗਰ ਹੈ ਅਸੀਂ ਇੱਕ ਨਿੱਕੇ ਨਿੱਕੇ ਲੂਣ ਦੀਆਂ ਪੁਤਲੀਆਂ ਸਾਗਰ ਦਾ ਅੰਤ ਕੀ ਪਾ ਲਵਾਂਗੇ ਬਿਲਕੁਲ ਨਹੀਂ ਇਹ ਸਮਰੱਥ ਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਉਣਾ ਇਹੀ ਗੱਲ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਨੇ ਕਹੀ ਸੀ ਮੈਂ ਇੱਥੇ ਦਿੱਲੀ ਇੱਕ ਵਾਰੀ ਬੇਨਤੀ ਕਰਕੇ ਗਿਆ ਸਾਂ ਅੱਜ ਚਾਰ ਪੰਨਿਆਂ ਦੀ ਕੋਈ ਕਿਤਾਬ ਲਿਖਦਾ ਹੈ ਪੈਂਫਲੇਟ ਕੋਈ ਬਣਾਉਂਦਾ ਹੈ ਉਹਦੇ ਪੰਜ ਸੱਤ ਜਿਹੜੇ ਪਹਿਲੇ ਹਰੂਪ ਤੁਸੀਂ ਪੜੋਗੇ ਪਹਿਲੇ ਪੰਨੇ ਕਿਤੇ ਦੋ ਪੜੋਗੇ ਆਪਣੀ ਘਾਲਣਾ ਦਾ ਜ਼ਿਕਰ ਕਰੇਗਾ ਮੈਂ ਇੰਨੀ ਮੁਸ਼ਕਤ ਕੀਤੀ ਇੰਨੇ ਲੋਕਾਂ ਨੂੰ ਮਿਲਿਆ ਤਾਂ ਪੁਸਤਕ ਤਿਆਰ ਹੋਈ ਪਰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਆਰੰਭਤਾ ਵਿੱਚ ਕਿਤੇ ਨਹੀਂ ਕਿਹਾ ਕਿ ਸਾਡੇ ਇੰਨੇ ਸਾਲਾਂ ਦੀ ਕਮਾਈ ਤਾਂ ਗੁਰੂ ਗ੍ਰੰਥ ਸਾਹਿਬ ਤਿਆਰ ਹੋਏ ਕਿਤੇ ਨਹੀਂ ਕਿਹਾ ਕਿ ਅਸੀਂ ਕਿਹੜੇ ਕਿਹੜੇ ਭਗਤਾਂ ਨੂੰ ਲਿਆਂਦਾ ਇੱਥੋਂ ਤੱਕ ਗੁਰੂ ਕੇ ਸਿੱਖੋ ਜਿੱਦਣ ਸੰਪੂਰਨਤਾ ਕਰਦੇ ਨੇ ਉਦਣ ਕਮਾਈ ਦੀ ਗੱਲ ਨਹੀਂ ਕਰਦੇ ਉਦਣ ਕਹਿੰਦੇ ਨੇ ਤੁਸੀਂ ਕਰਾ ਲਿਆ ਮੈਂ ਇਹਦੇ ਯੋਗ ਨਹੀਂ ਸੀ ਮੈਂ ਸਿਰਫ ਸ਼ੁਕਰ ਕਰਨਾ ਆ ਤੂੰ ਮੈਨੂੰ ਇਹਦੇ ਯੋਗ ਬਣਾ ਲਿਆ ਗੁਰਮੁਖੋ ਸਿੱਖੀ ਤਾਂ ਇਹ ਹੈ ਬਾਬਾ ਜੀ ਨੇ ਬਚਨ ਕੀਤੇ ਨੇ ਅਖੀਰਲਾ ਸਲੋਕ ਅਸੀਂ ਪੜ੍ਹਨੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀ ਤੇਰੇ ਕੀਤੇ ਨੂੰ ਮੈਂ ਜਾਣਿਆ ਹੀ ਨਹੀਂ ਮੈਨੂੰ ਯੋਗ ਕੀਤੋ ਹੀ ਪਾਠ ਹੈ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਯੋਗ ਕੀਤੋ ਹੀ ਕਿਉਂ ਜੀ ਤੁਸੀਂ ਯੋਗ ਨਹੀਂ ਸੀ ਕਹਿਣ ਲੱਗੇ ਨਹੀਂ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਮੈਂ ਔਗੁਣਾਂ ਨਾਲ ਭਰਿਆ ਵਾਂ ਕੈਸੀ ਨਿਰਮਾਣਤਾ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਹੀ ਤੁਸੀਂ ਤਰਸ ਦੇ ਘਰ ਵਿੱਚ ਆਏ ਤੇ ਤੁਸੀਂ ਮਿਹਰ ਕਰਕੇ ਮੇਰੇ ਤੋਂ ਇਹ ਸੇਵਾ ਲੈ ਲਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਹੀ ਤੇ ਜਗਿਆਸੂ ਪੁੱਛਦਾ ਸੱਚੇ ਪਾਤਸ਼ਾਹ ਕਿਵੇਂ ਤਰਸ ਪਿਆ ਕਹਿਣ ਲੱਗੇ ਤਰਸ ਪਿਆ ਮੈਂ ਰਾਮਤ ਹੋਈ ਪਤਾ ਕੀ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਗੁਰਮੁਖੋ ਗੁਰੂ ਤਾਂ ਬੜੇ ਮਿਲ ਜਾਣਗੇ ਪਰ ਗੁਰੂ ਸੱਜਣ ਕਿਤੋਂ ਨਹੀਂ ਜੇ ਮਿਲਣਾ ਫਿਰ ਬੇਨਤੀ ਸਮਝਿਓ ਪੂਜਾ ਕਰਾਉਣ ਵਾਲੇ ਗੁਰੂ ਮਿਲਣਗੇ ਮੱਥੇ ਟਿਕਾਉਣ ਵਾਲੇ ਗੁਰੂ ਮਿਲਣਗੇ ਪਰ ਗੁਰੂ ਸੱਜਣ ਮਿਲੇਗਾ ਜਿਹੜਾ ਛਾਤੀ ਠੋਕ ਕੇ ਕਹਿ ਸਿੱਖਾਂ ਜਿੱਥੇ ਲੇਖਾ ਮੰਗਿਆ ਗਿਆ ਤੂੰ ਸ਼ਬਦ ਨੂੰ ਕਮਾਈ ਜਾ ਤੇਰੇ ਲੇਖਾ ਦੇਣ ਵਾਲੀ ਥਾਂ ਤੇ ਮੈਂ ਖਲੋਤਾ ਹੋਵਾਂਗਾ ਸੱਜਣ ਇਹ ਹੁੰਦਾ ਗੁਰੂ ਮਿਲਣਗੇ ਪਰ ਗੁਰੂ ਸੱਜਣ ਨਹੀਂ ਬਾਰਾਂ ਵਧੀਕ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ ਨਾਨਕ ਦੁਨੀਆਂ ਕੈਸੀ ਕੋਈ ਸਾਲਕ ਮਿੱਤ ਨਾ ਰਹੋ ਕੋਈ ਭਾਈ ਬੰਦੀ ਖੇਤ ਚੁਕਾਇਆ ਇੱਥੇ ਸਾਲਕ ਦਾ ਅਖਰੀ ਅਰਥ ਸੰਤ ਹੁੰਦਾ ਕਹਿੰਦੇ ਨੇ ਇੱਥੇ ਸੰਤ ਬੜੇ ਮਿਲਦੇ ਨੇ ਪਰ ਮਿੱਤਰ ਸੰਤ ਕੋਈ ਨਹੀਂ ਮਿਲਦਾ ਜੇਬਾਂ ਕੱਟਣ ਵਾਲੇ ਮਿਲਣਗੇ। ਹਾਂ, ਜਿਹੜੇ ਭਾਵਨਾ ਵਾਲੇ ਨੇ, ਕਮਾਈਆਂ ਵਾਲੇ ਨੇ, ਗੁਰੂ ਗ੍ਰੰਥ ਸਾਹਿਬ ਜੀ ਸਾਡੀ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਕਮਾਈਆਂ ਵਾਲੇ ਜਿਹੜੇ ਨਾਨਕ, ਦੁਨੀਆਂ ਕੈਸੀ ਕੋਈ, ਸਾਲਕ ਮਿਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਗੁਰੂ ਸੱਜਣ ਹੈ, ਕਹਿੰਦੇ ਨੇ ਸਤਿਗੁਰੂ ਸੱਜਣ ਜਦੋਂ ਮਿਹਰ ਕਰੇ। ਮੈਂ ਇੱਕ ਇਤਿਹਾਸ ਵਿੱਚੋਂ ਉਦਾਹਰਣ ਦੇ ਜਾਣਾ ਕਿ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਵੇਖੋ ਗੁਰਮੁਖਾਂ ਨੇ ਇੱਕ ਉਪਰਾਲਾ ਕੀਤਾ। ਛੋਟੇ ਛੋਟੇ ਬੱਚੇ, ਇਹ ਸਾਡੀ ਪਨੀਰੀ ਹੈ। ਗੁਰਮੁਖੋ, ਜਿਹੜਾ ਮਾਲੀ ਆਪਣੀ ਪਨੀਰੀ ਨੂੰ ਸਾਂਭ ਜਾਏ, ਉਹਦੇ ਬਾਗ ਦੇ ਬੂਟਿਆਂ ਨੂੰ ਕਦੀ ਕੀੜਾ ਨਹੀਂ ਜੇ ਲੱਗਦਾ। ਜਿਹਦੀ ਪਨੀਰੀ ਖਾਧੀ ਜਾਏ, ਉਹਦੇ ਬਾਗ ਦੇ ਬਗੀਚੇ, ਉਹਦੇ ਫੁੱਲਾਂ ਨੂੰ, ਉਹਦੇ ਫਲਾਂ ਨੂੰ ਕਦੀ ਵੀ ਅਰੋਗ ਨਾ ਮੰਨਿਓ। ਜਿਹਦੀ ਪਨੀਰੀ ਨੂੰ ਕੀੜਾ ਲੱਗ ਗਿਆ, ਉਹਦਾ ਬੂਟਾ ਵੀ ਖਤਮ ਹੋ ਜਾਂਦਾ, ਬੂਟੇ ਤੱਕ ਪਹੁੰਚਦੇ। ਬੱਚੇ, ਸਾਡੀ ਪਨੀਰੀ ਨੇ, ਸਾਡਾ ਆਉਣ ਵਾਲਾ ਭਵਿੱਖ ਨੇ। ਤੇ ਇੱਕ ਦਿਨ ਮੈਂ ਅਰਜ਼ ਵੀ ਕੀਤੀ ਸੀ, ਤੁਸੀਂ ਇੱਕ ਅਰਦਾਸ ਵੀ ਸ਼ਬਦ ਪੜ੍ਹਦੇ ਹੋ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰੇਤ। ਇਹ ਕਦੋਂ ਸ਼ਬਦ ਲਿਖਿਆ ਗਿਆ? ਰੋਜ਼ ਅਸੀਂ ਤੁਕ ਪੜ੍ਹਦੇ ਹਾਂ। ਜਿਸ ਦਿਨ ਲਾਹੌਰ ਸਾਡੇ ਛੋਟੇ ਛੋਟੇ ਬੱਚੇ ਉਹਨਾਂ ਦੇ ਟੁਕੜੇ ਕਰਕੇ ਨੇਜਿਆਂ ਵਿੱਚ ਪਰੋ ਕੇ, ਤਨ ਨੂੰ ਉਹਨਾਂ ਦੀਆਂ ਆਂਦਰਾਂ ਦੇ ਹਾਰ ਮਾਵਾਂ ਦੇ ਗਲੇ ਵਿੱਚ ਪਾ ਦਿੱਤੇ, ਮਾਈਆਂ ਦੇ ਤਨ ਆਪਣੇ ਬੱਚਿਆਂ ਦੇ ਖੂਨ ਨਾਲ ਭਰੇ ਸਨ। ਤੇ ਜਦੋਂ ਪੰਥ ਨੂੰ ਪਤਾ ਲੱਗਾ ਕਿ ਦੁੱਧ ਚੁੰਘ ਤੇ ਬੱਚੇ ਟੁਕੜੇ ਕਰ ਦਿੱਤੇ ਗਏ, ਉਸ ਦਿਨ ਭਾਵਨਾ ਵਾਲਿਆਂ ਦੇ ਹਿਰਦੇ ਵਿੱਚੋਂ ਆਵਾਜ਼ ਨਿਕਲੀ, ਗੁਰੂ ਗੋਬਿੰਦ ਸਿੰਘ, ਬੱਚੇ ਪਨੀਰੀ ਨੇ, ਇਹ ਨਾ ਰਹੇ ਤੇ ਪੰਥ ਦੇ ਨਿਸ਼ਾਨ ਕੌਣ ਚੁਲਾਏਗਾ। ਉਸ ਦਿਨ ਸਾਡੀ ਅਰਦਾਸ ਵਿੱਚ ਇਹ ਤੁਕ ਸ਼ਾਮਿਲ ਕੀਤੀ ਗਈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਹੇ। ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ, ਤੁਸੀਂ ਕਿਰਪਾ ਕਰਿਓ ਕਿ ਇਹਨਾਂ ਦੀ ਰੱਖਿਆ ਕਰਿਓ। ਮੈਂ ਜਿਹੜੀ ਬੇਨਤੀ ਕਰਨਾ ਪਿਆ, ਅਸੀਂ ਸ਼ਬਦ ਨਾਲ ਜੁੜ ਕੇ ਕਦੀ ਦੇਖੀਏ ਗੁਰੂ ਸੱਜਣ ਕੈਸਾ ਹੈ। ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਨੇ ਤੇ ਗੁਰੂ ਨਾਨਕ ਚਮਤਕਾਰ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ। ਤੁਸੀਂ ਭਾਵਨਾ ਨਾਲ ਬੈਠੇ ਹੋ, ਦੇਖੋ ਕਹਿੰਦੇ ਨੇ ਗੁਰੂ ਨੂੰ ਸੱਜਣ ਬਣਾ, ਸ਼ਬਦ ਨਾਲ ਜੁੜੀਏ। ਗੁਰੂ ਦਾ ਸੀਨਾ ਹੈ ਉਹ ਤਾਂ ਕਹਿੰਦੇ ਨੇ ਜਿਹਦੇ ਵੱਲ ਗੁਰੂ ਨਾਨਕ ਸਾਹਿਬ ਉਂਗਲ ਕਰਦੇ ਨਾ, ਕਰਮ ਤਾਂ ਉਹਦੇ ਵੀ ਨਿਬੜ ਜਾਂਦੇ ਨੇ। ਮੈਂ ਅੱਗੇ ਚੱਲ ਕੇ ਫਿਰ ਇਹਦਾ ਵਿਸਤਾਰ ਕਰਨਾ। ਉਹਨਾਂ ਨੇ ਬੜੀ ਸੋਹਣੀ ਇੱਕ ਘਟਨਾ ਦਿੱਤੀ ਕਿ ਗੁਰੂ ਨਾਨਕ ਸਾਹਿਬ ਇੱਕ ਨਗਰ ਵਿੱਚ ਗਏ ਨੇ, ਸਿਰਫ ਸਾਖੀ ਤਾਂ ਆਧਾਰ ਬਣਾਈ ਹੈ, ਗੁਰੂ ਸੱਜਣ ਹੈ, ਤਰੁੱਠ ਪਵੇ ਤੇ ਗੁਰੂ ਸੱਜਣ ਹਰ ਥਾਂ ਤੇ ਸਹਾਇਤਾ ਕਰਦੇ। ਹਜ਼ੂਰ ਨਗਰ ਵਿੱਚ ਗਏ ਨੇ, ਪਿੰਡ ਸਾਰੇ ਦਾ ਸਾਰਾ ਨਗਰ ਜਿਹੜਾ ਉਹ ਲੁਟੇਰਿਆਂ ਦਾ ਹੈ। ਜਿਹੜੇ ਜਿਨ੍ਹਾਂ ਦਾ ਕੰਮ ਕੀਤਾ ਇਹ ਵੇ ਆਏ ਕੋਈ ਬੰਦੇ ਨੂੰ ਲੁੱਟਣਾ ਤੇ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕਰ ਦੇਣਾ। ਗੁਰੂ ਨਾਨਕ ਸਾਹਿਬ ਕਿਰਪਾਲੂ ਗਏ ਤੇ ਚਿਹਰੇ ਦੇ ਉੱਤੇ ਨੂਰ ਡਲਕਾਂ ਮਾਰਦਾ ਸੀ। ਹਜ਼ੂਰ ਦੇ ਦਰਸ਼ਨ ਕੀਤੇ ਤੇ ਇੰਜ ਪ੍ਰਤੀਤ ਹੋਇਆ ਕੋਈ ਹੀਰਿਆਂ ਦਾ ਵਪਾਰੀ ਆਇਆ, ਕੋਈ ਕੀਮਤੀ ਮੋਤੀਆਂ ਦਾ ਜ਼ੋਰੀ ਕਹਿ। ਇਹਦੇ ਮੱਥੇ ਦਾ ਨੂਰ ਦੱਸਦਾ ਇਹਦੇ ਕੋਲ ਬਹੁਤ ਖਜ਼ਾਨਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਸੱਜਣ ਉਹਨਾਂ ਵਿੱਚੋਂ ਆਪਣੇ ਘਰ ਲੈ ਗਿਆ। ਬਿਰਤੀ ਅੰਦਰ ਮਲੀਨ ਸੀ, ਨਾਲ ਦਿਆਂ ਨੇ ਕਿਹਾ ਦੇਖੀ ਵਪਾਰੀ ਬਹੁਤ ਵੱਡਾ ਹੀ, ਐਵੇਂ ਨਾ ਕਿਤੇ ਜਾਣ ਦੀ, ਜੋ ਕੁਝ ਇਹਦੇ ਕੋਲੋਂ ਮਿਲਿਆ ਇਮਾਨਦਾਰੀ ਨਾਲ ਸਾਰੇ ਪਿੰਡ ਵਿੱਚ ਸਵੇਰੇ ਵੰਡੀ। ਰਾਤ ਇਹਨੇ ਹਜ਼ੂਰ ਕਿਰਪਾਲੂ ਜੀ ਨੂੰ ਆਰਾਮ ਕਰਨ ਲਈ ਕਿਹਾ। ਪਹਿਲਾਂ ਕਿਹਾ ਭੋਜਨ ਛਕੋਗੇ? ਗੁਰੂ ਸਾਹਿਬ ਕਹਿੰਦੇ ਨੇ ਬਸ ਇੱਕ ਵਾਰੀ ਛਕ ਲਿਆ ਉਹਦਾ ਹੀ ਆਧਾਰ ਬਣਾ ਕੇ ਚੱਲੇ। ਪੁੱਛਿਆ ਕਿਹੜਾ ਭੋਜਨ? ਕਹਿੰਦੇ ਨੇ ਨਾਮ ਦਾ ਭੋਜਨ ਛਕਿਆ, ਉਸ ਨੂੰ ਆਧਾਰ ਬਣਾਇਆ। ਕਹਿਣ ਲੱਗੇ ਵਿਸ਼ਰਾਮ ਕਰੋਗੇ? ਕਹਿੰਦੇ ਨੇ ਤਨ ਦੇ ਵਿਸ਼ਰਾਮ ਦੀ ਬਾਤ ਨਹੀਂ, ਮਨ ਹਮੇਸ਼ਾ ਵਿਸ਼ਰਾਮ ਵਿੱਚ ਹੀ ਰਹਿੰਦਾ ਹੈ। ਕਹਿਣ ਲੱਗੇ ਆਪ ਟਿਕੋਗੇ? ਹਜ਼ੂਰ ਨੇ ਕਿਹਾ ਟਿਕਾ ਦੱਸਣ ਦੀ ਲੋੜ ਨਹੀਂ, ਅੰਦਰ ਚੰਚਲ ਮਲ ਨੂੰ ਗੁਰੂ ਦੇ ਸ਼ਬਦ ਨੇ ਟਿਕਾ ਦਿੱਤਾ ਹੈ। ਉਹ ਕੁਛ ਬੋਲਣ, ਗੁਰੂ ਸਾਹਿਬ ਅੰਦਰ ਦੇ ਉੱਤਰ ਦੇ। ਉਹਨਾਂ ਦੇ ਮਨ ਵਿੱਚ ਆਇਆ ਕਿ ਬੇਪਰਵਾਹ ਵਪਾਰੀ ਹੈ, ਰਾਤ ਨੂੰ ਸੌਵੇਗਾ ਤੇ ਸਵੇਰੇ ਅਸੀਂ ਜਦੋਂ ਸੌ ਜਾਏਗਾ ਪ੍ਰਭਾਤ ਵੇਲੇ ਇਹਦਾ ਕਤਲ ਕਰਕੇ ਸਭ ਕੁਝ ਖੋਹ ਲਾਂਗੇ। ਉਹ ਰਾਤ ਨੂੰ ਪੈ ਗਏ, ਹਜ਼ੂਰ ਚੌਂਕੜਾ ਮਾਰ ਕੇ ਬੈਠੇ ਰਹੇ। ਸੂਰਜ ਦੀ ਟਿੱਕੀ ਨਾਲ ਉਹ ਕਾਤਲ ਉਹ ਠੱਗ ਉੱਠੇ, ਬਾਬਾ ਜੀ ਭਿੰਨੀ ਰੈਨੜੀਏ ਆਪਣੇ ਮਾਰਗ ਤੇ ਚੁੱਲ ਪਏ ਸਨ। ਪਿੰਡ ਦੇ ਲੋਕ ਆਏ, ਆ ਕੇ ਕਹਿਣ ਲੱਗੇ ਲਿਆ ਸਾਡਾ ਜੋ ਹਿੱਸਾ, ਰਾਤ ਜੋ ਵਪਾਰੀ ਆਇਆ ਤੁਸੀਂ ਲੁੱਟਿਆ, ਤੁਸੀਂ ਠੱਗਿਆ, ਸਾਡਾ ਹਿੱਸਾ ਦਿਓ। ਉਹਨੇ ਕਿਹਾ ਨਹੀਂ ਦੁਖਾਈ ਰੱਬ ਦੀ ਮੈਂ ਕੀ ਲੁੱਟਣਾ ਸੀ ਮੈਨੂੰ ਤਾਂ ਨੀਂਦ ਨੇ ਠੱਗ ਲਿਆ ਮੇਰੇ ਸੁੱਤੀਓ ਕਿਤੇ ਚਲੇ ਗਏ ਭਾਈ ਵੀਰ ਸਿੰਘ ਉਹਨਾਂ ਨੇ ਇੱਥੇ ਬੜੇ ਭਾਵਪੂਰਤ ਬਚਨ ਕਹੇ ਨੇ ਸਿਰਫ ਇੱਕ ਸ਼ਰਧਾ ਬਣਾਉਣ ਲਈ ਮਨਾ ਦੇਖ ਦੁਨੀਆਂ ਵਿੱਚ ਬੜੇ ਸੱਜਣ ਮਿਲਣਗੇ ਜੇ ਸਤਿਗੁਰੂ ਨੂੰ ਸੱਜਣ ਬਣਾ ਲੈ ਤੇ ਸਤਿਗੁਰੂ ਸੱਜਣ ਰੱਬ ਦੀ ਦਰਗਾਹ ਵਿੱਚ ਵੀ ਤੇਰੇ ਸਾਹਮਣੇ ਖਲੋਤਾ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ ਸਵੇਰੇ ਉਹ ਲੋਕ ਇਕੱਠੇ ਹੋਏ ਨੌਜਵਾਨਾਂ ਨੇ ਤੇਜ ਧਾਰ ਸ਼ਸਤਰ ਲਏ ਜੰਗਲ ਵਿੱਚ ਜਾ ਬਾਬੇ ਗੁਰੂ ਨਾਨਕ ਸਾਹਿਬ ਨੂੰ ਘੇਰਿਆ ਕਹਿਣ ਲੱਗੇ ਰੁਕੋ ਹਜ਼ੂਰ ਰੁਕੇ ਤੇ ਸ਼ਬਦ ਸਨ ਕਿ ਤੁਸੀਂ ਸਾਨੂੰ ਧੋਖਾ ਦਿੱਤਾ ਹੱਸ ਕੇ ਕਹਿਣ ਲੱਗੇ ਜਿਨ੍ਹਾਂ ਦੇ ਸਵਾਸ ਧੋਖਾ ਪੈ ਦਿੰਦੇ ਨੇ ਉਹਨਾਂ ਨੂੰ ਕਿਸੇ ਦੂਜੇ ਨੇ ਧੋਖਾ ਕੀ ਦੇ ਜਾਣਾ ਹੈ ਤੁਹਾਡੀ ਤਾਂ ਜ਼ਿੰਦਗੀ ਤੁਹਾਨੂੰ ਧੋਖਾ ਵੀ ਦਿੰਦੀ ਹੈ ਕਹਿਣ ਲੱਗੇ ਅਸੀਂ ਤੁਹਾਨੂੰ ਠੱਗਣਾ ਸੀ ਸਾਡਾ ਕਿੱਤਾ ਹੈ ਜੋ ਸਾਡੇ ਸਾਹਮਣੇ ਸਾਡੇ ਪਿੰਡ ਵਿੱਚ ਕਾਬੂ ਆ ਜਾਏ ਅਸੀਂ ਕਈ ਪੁਸ਼ਤਾਂ ਤੋਂ ਠੱਗਣੇ ਆ ਸਤਿਗੁਰੂ ਹੱਸ ਕੇ ਕਹਿਣ ਲੱਗੇ ਠੱਗਦੀ ਪਏ ਹੋ ਪਰ ਮਨ ਤਾਂ ਰੱਜੇ ਨਹੀਂ ਨਾ ਕਹਿਣ ਲੱਗੇ ਗੱਲ ਨਾ ਕਰ ਅਸੀਂ ਤੈਨੂੰ ਵੀ ਠੱਗਣਾ ਹੈ ਮੁਸਕਰਾ ਕੇ ਕਹੋ ਨੇ ਕਿ ਠੱਗਣ ਦੀ ਜ਼ਰੂਰਤ ਤਾਂ ਕਰੋ ਅੱਜ ਤੀਕਰਾ ਦੁਨੀਆਂਦਾਰ ਹੀ ਠੱਗੇ ਜੇ ਕਿਤੇ ਰੱਬ ਦੀ ਕਮਾਈ ਵਾਲੇ ਨੂੰ ਠੱਗਣ ਦੀ ਜਾਚ ਆ ਜਾਏ ਤੇ ਜਨਮਾਂ ਜਨਮਾਂ ਦੀ ਭੁੱਖ ਚਲੀ ਜਾਏ ਜੇ ਲੁੱਟਣਾ ਜੇ ਤਾਂ ਕਬੀਰ ਜੀ ਨੇ ਕਿਹਾ ਕਹਿੰਦੇ ਲੋਕਾਂ ਦੀਆਂ ਜੇਬਾਂ ਲੁੱਟਣ ਵਾਲਿਆ ਕਦੀ ਰੱਬ ਦੇ ਘਰ ਨੂੰ ਲੁੱਟ ਪਰ ਲੁੱਟਣਾ ਕਿਵੇਂ ਗੋਲਕ ਲੁੱਟਣਾ ਨਹੀਂ ਕਬੀਰ ਲੁੱਟ ਨਾ ਹੈ ਤੋ ਲੁੱਟ ਲੈ ਰਾਮ ਨਾਮ ਹੈ ਲੁੱਟ ਜੇ ਲੁੱਟਣਾ ਚਾਹੁੰਦਾ ਤੇ ਨਾਮ ਨੂੰ ਲੁੱਟ ਹਜ਼ੂਰ ਨੇ ਕਿਹਾ ਜੇ ਜ਼ਰੂਰਤ ਹੈ ਤਾਂ ਲੁੱਟੋ ਇੱਕ ਨੇ ਅੱਗੇ ਵੱਧ ਕੇ ਕਿਹਾ ਕਹਿਣ ਲੱਗਾ ਇਹ ਯਾਤਰੀ ਇਹ ਵਪਾਰੀ ਸਾਡੇ ਪਿੰਡ ਦਾ ਇਹ ਰਸਮੋ ਰਿਵਾਜ ਹੈ ਅਸੀਂ ਜਿਸ ਨੂੰ ਲੁੱਟਨੇ ਆ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕੀਤਾ ਜਾਂਦਾ ਸਤਿਗੁਰੂ ਉੱਥੇ ਰੁਕ ਗਏ ਕਹਿਣ ਲੱਗੇ ਜੀ ਸਦਕੇ ਕਤਲ ਕਰੋ ਪਰ ਇੱਕ ਗੱਲ ਮੇਰੀ ਵੀ ਸੁਣ ਲੋ ਅਸੀਂ ਵੀ ਘਰੋਂ ਨਿਰਣਾ ਕਰਕੇ ਤੁਰੇ ਆ ਸਰੀਰ ਨੂੰ ਰੁਲਣ ਨਹੀਂ ਦੇਣਾ ਕਤਲ ਬੇਸ਼ੱਕ ਕਰ ਦਿਓ ਪਰ ਘੱਟੋ ਘੱਟ ਸਾਡੇ ਤਨ ਨੂੰ ਫੂਕਣ ਵਾਸਤੇ ਲੱਕੜਾਂ ਤੇ ਅੱਗ ਦਾ ਪ੍ਰਬੰਧ ਜ਼ਰੂਰ ਕਰੋ ਇਹ ਸਾਖੀ ਕੇਵਲ ਭਾਵਨਾ ਪੈਦਾ ਕਰਨ ਲਈ ਤੇ ਬਾਣੀ ਵਿੱਚੋਂ ਮੈਂ ਅਰਜ਼ ਕਰਾਂਗਾ ਗੁਰਮੁਖੋ ਗੁਰੂ ਤੇ ਭਰੋਸਾ ਕਰੀਏ ਤੇ ਗੁਰੂ ਸੱਜਣ ਰਹਿਮਤਾਂ ਕਰਦੇ ਕਹਿਣ ਲੱਗੇ ਅਸੀਂ ਲੁੱਟਣ ਤੋਂ ਪਹਿਲਾਂ ਚਿਖਾਂ ਦੀਆਂ ਲੱਕੜਾਂ ਦਾ ਪ੍ਰਬੰਧ ਵੀ ਕਰ ਦਿੰਦੇ ਹਾਂ ਪਰ ਅੱਗ ਕਿੱਥੇ ਉੱਥੇ ਕਹਿੰਦੇ ਨੇ ਸਾਹਮਣੇ ਉੱਚੀ ਧੂੰ ਪਿਆ ਨਿਕਲਦਾ ਸੀ ਮੇਰੇ ਕਿਰਪਾਲੂ ਬਾਬਾ ਜੀ ਨੇ ਸਿਰਫ ਨਿਕਲਦੇ ਹੋਏ ਧੂੰ ਵੱਲ ਉਂਗਲ ਕੀਤੀ ਕਹਿਣ ਲੱਗੇ ਚਲੇ ਜਾਓ ਸਾਹਮਣੇ ਬਲਦੀ ਕੋਈ ਅੱਗ ਵਿੱਚੋਂ ਅੰਗਿਆਰ ਲੈ ਕੇ ਆਓ ਤੇ ਆ ਕੇ ਸਾਨੂੰ ਮਾਰਨ ਤੋਂ ਬਾਅਦ ਤੁਸੀਂ ਲੁੱਟ ਲੈਣਾ ਸਾਡੇ ਤਨ ਨੂੰ ਜ਼ਰੂਰ ਫੂਕ ਦਿਆ ਜੇ ਕੁਝ ਤਾਂ ਗੁਰੂ ਨਾਨਕ ਸਾਹਿਬ ਕੋਲ ਰੁਕ ਗਏ ਕੁਝ ਚਲੇ ਗਏ ਅੱਗ ਲੈਣ ਵਾਸਤੇ ਜਦੋਂ ਉੱਥੇ ਗਏ ਤੇ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਨਹੀਂ ਜੰਗਲ ਨੂੰ ਲੱਗੀ ਕੋਈ ਅੱਗ ਨਹੀਂ ਸ਼ਮਸ਼ਾਨ ਘਾਟ ਹੈ ਕਿਸੇ ਦੇ ਤਨ ਨੂੰ ਘਰ ਦੇ ਜੀ ਸ਼ਮਸ਼ਾਨ ਭੂਮੀ ਵਿੱਚ ਫੂਕਣ ਵਾਸਤੇ ਆਏ ਨੇ ਉਸ ਦੀ ਚਿਖਾਂ ਨੂੰ ਲੱਗੀ ਅੱਗ ਤੇ ਕੀ ਦੇਖਦੇ ਨੇ ਉਸ ਸੱਜਣ ਨੂੰ ਜਮ ਗਣ ਮਾਰਦੇ ਨੇ ਜਮਦੂਤ ਮਾਰਦੇ ਨੇ ਉਹਦੇ ਅੰਦਰ ਦੀ ਰੂਹ ਵਿਲਕਦੀ ਹੈ ਅੰਦਰ ਦੀ ਰੂਹ ਕਲਪਦੀ ਏ ਤਰਲੇ ਲੈਂਦਾ ਪਰ ਉਹ ਛੱਡਦੇ ਨਹੀਂ ਪਰ ਇੱਕ ਘੜੀ ਤੋਂ ਬਾਅਦ ਜਮ ਗਣ ਚਲੇ ਗਏ ਦੇਵ ਗਣ ਆ ਗਏ ਜਮਦੂਤ ਉਹਦੇ ਸਾਹਮਣੇ ਝੁਕ ਗਏ ਨੇ ਉਹਦੀ ਰੂਹ ਨੂੰ ਪ੍ਰਣਾਮ ਪੈ ਕਰਦੇ ਨੇ ਪਰ ਇਹ ਦ੍ਰਿਸ਼ ਦਿਸਦਾ ਪਿਆ ਕੇਵਲ ਤਾਂ ਕੇਵਲ ਉਹਨਾਂ ਨੂੰ ਜਿਹੜੇ ਠੱਗਣ ਵਾਸਤੇ ਠੱਗ ਆਏ ਸਨ ਤੇ ਜਾਂ ਉਸ ਰੂਹ ਨੂੰ ਜਿਹੜੀ ਰੂਹ ਨੂੰ ਉਹ ਲਿਜਾਂਦੇ ਪਏ ਨੇ ਇਹ ਸੱਜਣ ਰੁਕ ਗਏ ਇਹਨਾਂ ਨੇ ਰੁਕ ਕੇ ਇੱਕ ਗੱਲ ਪੁੱਛੀ ਅੱਗ ਭੁੱਲ ਗਈ ਕਹਿਣ ਲੱਗੇ ਪਹਿਲਾਂ ਤੁਸੀਂ ਇਸ ਰੂਹ ਨੂੰ ਮਾਰਦੇ ਸੀ ਤੇ ਅਸੀਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ ਅੱਜ ਵੀ ਸ਼ਾਇਦ ਸਵੇਰੇ ਆ ਰਿਹਾ ਸੀ ਕਿ ਅਸੀਂ ਕਹਿੰਦੇ ਹਾਂ ਕਿ ਅੱਗੇ ਜਾ ਕੇ ਕਿਸੇ ਨੇ ਪੁੱਛਣਾ ਨਹੀਂ ਗੁਰਮੁਖੋ ਜਿਹੜੇ ਕਰਮ ਕਰਨੇ ਆ ਨਾ ਇਹ ਕਰਮ ਜ਼ਰੂਰ ਪੁੱਛੇ ਜਾਣਗੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਕਰਨੇ ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ ਉਹਨਾਂ ਦਾ ਇੱਕ ਸ਼ਲੋਕ ਹੈ ਛੇ ਉਦਾਹਰਨਾਂ ਇੱਕ ਸ਼ਲੋਕ ਵਿੱਚ ਦੇ ਗਏ ਤੇ ਨਿੱਕੇ ਜੇ ਛੇ ਉਦਾਹਰਨਾਂ ਦੇ ਕੇ ਏਡੀਆਂ ਵੱਡੀਆਂ ਰਮਜ਼ਾਂ ਪਾ ਗਏ ਉਹਨਾਂ ਦਾ ਬਚਨ ਹੁੰਦਾ ਹੈ ਵੇਖ ਕਪਾਹ ਹੈ ਜੇ ਥੀਆ ਬਾਬਾ ਫਰੀਦ ਜੀ ਜੇ ਸਿਰ ਥੀਆ ਤਿਲਾਂ ਕਾ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ ਤੇ ਅਗਲਾ ਬਚਨ ਹੈ ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ ਹੁਣ ਇਹ ਸ਼ਲੋਕ ਦੇ ਅਰਥ ਕਰਕੇ ਤੁਸੀਂ ਦੇਖੋ
1: 6 ਉਦਾਹਰਨਾਂ ਸਿਰਫ 2 ਤੁਕਾਂ ਵਿੱਚ ਦੇ ਦਿੱਤੀਆਂ। ਵੇਖ ਕਪਾਹ ਹੈ ਜੇ ਥੀਆ, ਕਹਿੰਦੇ ਨੇ ਤੂੰ ਮਾਣ ਕਰਕੇ ਤੁਰਿਆ ਫਿਰਨਾ, ਮੈਨੂੰ ਕਿਸੇ ਪੁੱਛਣਾ ਨਹੀਂ ਇਸ ਕਪਾਹ ਨੇ ਕਿਹੜੇ ਮਾੜੇ ਕਰਮ ਕੀਤੇ ਨੇ। ਵੇਲਣੇ ਵਿਚ ਵੇਲਿਆ, ਰੂਹ ਪਿੰਜਣੀ ਵਿਚ ਪਿੰਜਿਆ, ਤਕ ਚਰਖੇ ਤੈਨੂੰ ਕੱਤਿਆ, ਪਰਤ ਕੇ ਇਹਦਾ ਕੱਪੜਾ ਬਣਾਇਆ, ਕੱਟਿਆ ਕੁੱਟਿਆ ਤੈਨੂੰ ਖੁੰਭ ਚੜਾ ਕੇ ਰੰਗਣ ਲੱਗੇ, ਕਪਾਹ ਦਾ ਕੀ ਦੋਸ਼ ਹੈ? ਕਪਾਹ ਨੇ ਇੰਨਾ ਦੁੱਖ ਪਾ ਲਿਆ। ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ, ਕੇ ਤਿਲਾਂ ਦਾ ਕੀ ਦੋਸ਼ ਸੀ? ਕਹਾਣੀ ਵਿਚ ਪੀੜੇ ਗਏ। ਗੰਨਿਆਂ ਦਾ ਕੀ ਦੋਸ਼ ਸੀ? ਕੋਹਲੂ ਵਿਚ ਪੀੜੇ ਗਏ। ਆ ਦੇਖ ਕੋਲਿਆਂ ਦਾ ਕੀ ਦੋਸ਼ ਏ? ਪਹਿਲਾਂ ਲੱਕੜ ਸਾੜ ਕੇ ਕੋਲੇ ਬਣਾਏ, ਪਰਤ ਕੇ ਅੰਗੀਠੀ ਵਿਚ ਰੱਖ ਕੇ ਫੂਕਿਆ। ਉਹ ਸੱਜਣਾ ਇਸ ਹਾਂਡੀ ਦਾ ਕੀ ਕਸੂਰ ਜਿਹੜੀ ਰੋਜ ਅੱਗ ਤੇ ਬਲਦੀ ਏ? ਇਹ 6 ਬੇਦੋਸ਼ੇ ਨੇ ਤੇ ਇੰਨੀ ਸਜ਼ਾ ਮਿਲਦੀ ਪਈ ਏ, ਤੇ ਜਿਹੜਾ ਮੰਦੇ ਅਮਲ ਕਰਨਾ ਤੂੰ ਕਾਹਦੇ ਦਾਅਵੇ ਕਰੀ ਬੈਠਾ? ਬਾਬਾ ਜੀ ਦੇ ਬਚਨ ਨੇ ਕਿ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਾਂ ਮਾਦੇ ਅਰ ਕਾਗ ਦੇ ਕੁੰਨੇ ਕੋਈ ਲਿਆ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿੰਨਾ। ਇੱਕ ਬਚਨ ਅਸੀਂ ਪੜ੍ਹਨੇ ਆ, ਫਰੀਦਾ ਦਰ ਦਰਵਾਜੇ ਜਾਏ ਕਹਿ, ਕਿਉਂ ਡਿੱਠੋ ਕੜਿਆਲ, ਉਹਨੇ ਦੋਸ਼ਾਂ ਮਾਰੀਐ, ਖਮ ਦੋਸ਼ਾਂ ਦਾ ਕਿਆ ਹਾਲ, ਘੜੀਆਂ ਘੜੀਐ ਮਾਰੀਐ, ਪੈਰੀ ਲੈ ਸਜਾਏ, ਸੋ ਖੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਖਾ। ਗੁਰੂ ਅਰਜੁਨ ਸਾਹਿਬ ਨੂੰ ਪੜ੍ਹੋ, ਕਹਿੰਦੇ ਨੇ ਪਾਪੀ ਕਰਮ ਕਮਾਉਣ ਦੇ, ਅਸੀਂ ਕਹਿੰਦੇ ਆ ਕਰਮਾਂ ਨੂੰ ਕਿਸੇ ਪੁੱਛਣਾ ਨਹੀਂ, ਪਾਪੀ ਕਰਮ ਕਮਾਉਣ ਦੇ, ਕਰਦੇ ਖਾਏ ਖਾਏ ਨਾਨਕ, ਜਿਉ ਮੱਥਨ ਮਾਧਾਣੀਆਂ ਤਿਉ ਮਥੈ ਧਰਮ ਰਾਹ। ਇੱਕ ਬਾਬਾ ਜੀ ਦਾ ਬਚਨ ਹੈ ਪੌੜੀ, ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀ, ਤੇ ਮੈਂ ਉਸ ਦਿਨ ਅਰਜ਼ ਕੀਤੀ ਸੀ ਜਦੋਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਵਰਸਦੀ ਹੈ ਨਾ, ਉਦੋਂ ਫਿਰ ਵਿਰੋਧੀ ਵੀ ਚਰਨਾਂ ਵਿਚ ਆ ਝੁਕਦੇ ਨੇ। ਹਜ਼ੂਰ ਮੱਕੇ ਗਏ ਨੇ, ਸਤਿਗੁਰੂ ਕਾਬੇ ਦੇ ਨੇੜੇ ਗਏ ਨੇ, ਪਰ ਜਦੋਂ ਹਜ਼ੂਰ ਪਹੁੰਚਦੇ ਨੇ, ਮੱਕੇ ਦੀ ਧਰਤੀ ਦੀ ਗੱਲ ਕਰਨੇ ਆ, ਕਾਬੇ ਦੀ ਧਰਤੀ ਦੀ ਗੱਲ ਕਰਨੇ ਆ, ਗੜ ਬਗਦਾਦ ਨਿਵਾਨ ਦੀ ਗੱਲ ਕਰਨੇ ਆ, ਪਹਿਲਾਂ ਆਪਣੇ ਪੈਰਾਂ ਦੀਆਂ ਠੋਕਰਾਂ ਮਾਰਦੇ ਨੇ ਮੇਰੀ ਸੱਚੀ ਸਰਕਾਰ ਨੂੰ, ਤੇ ਜਦੋਂ ਫਿਰ ਅੰਦਰ ਦੀ ਰਹਿਮਤ ਵੇਖਦੇ ਨੇ ਨਾ, ਪੈਰਾਂ ਦੀਆਂ ਠੋਕਰਾਂ ਮਾਰਨ ਵਾਲੇ ਉਸੇ ਬਾਪੂ ਦੇ ਚਰਨ ਪਕੜ ਕੇ ਕਹਿੰਦੇ ਨੇ, ਆਪ ਤਾਂ ਤੁਰ ਚੱਲਿਆ, ਘੱਟੋ ਘੱਟ ਆਪਣੇ ਚਰਨਾਂ ਦੀ ਖੜਾਂ ਵੀ ਦੇ ਜਾ। ਤੁਸੀਂ ਪੜ੍ਹਦੇ ਹੋ, ਲੱਤਾਂ ਮਾਰਨ ਵਾਲੇ ਚਰਨ ਪਕੜ ਕੇ ਕਹਿੰਦੇ ਨੇ, ਧਰੀ ਨਿਸ਼ਾਨੀ ਕੌਸ ਦੀ, ਮੱਕੇ ਅੰਦਰ ਪੂਜ ਕਰਾਈ। ਉੱਥੇ ਇੱਕ ਪ੍ਰਸ਼ਨ ਕੀਤਾ, ਤੇ ਉਹ ਪ੍ਰਸ਼ਨ ਕੱਲਾ ਹਿੰਦੂ ਤੇ ਮੁਸਲਮਾਨ ਲਈ ਨਹੀਂ ਸੀ, ਕਿਉਂਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਮੈਂ ਉਸ ਵਿਸ਼ੇ ਵੱਲ ਫਿਰ ਤੁਰਾਂਗਾ ਜਿਹੜਾ ਅਰਜ਼ ਕਰ ਰਿਹਾ ਪਿਆ ਬਲ ਦੀ ਕੋਈ ਚਿਖਾ ਦਾ। ਉੱਥੇ ਦੋਨਾਂ ਲਈ ਇੱਕ ਸਵਾਲ ਉੱਠਿਆ ਸੀ, ਤੇ ਉਹ ਸ਼ਬਦ ਸੀ ਭਾਈ ਗੁਰਦਾਸ ਦੀ ਰਚਨਾ, ਤੁਸੀਂ ਸਾਰੇ ਪੜ੍ਹਦੇ ਹੋ। ਉਹ ਰਚਨਾ ਹੈ ਕਿ ਪੁੱਛਣ ਗੱਲ ਇਮਾਨ ਦੀ, ਆ ਕੇ ਉਹਨਾਂ ਨੇ ਗੱਲ ਪੁੱਛੀ, ਕਾਜੀ ਮੁੱਲਾਂ ਇਕੱਠੇ ਹੋਈ, ਇਕੱਠੇ ਹੋ ਕੇ ਬਾਬੇ ਕੋਲੋਂ ਧਰਮ ਦੀ ਗੱਲ ਪੁੱਛਣ ਆਏ। ਇਹਦਾ ਮਤਲਬ ਉਹ ਇੰਨੇ ਕੁ ਪ੍ਰਭਾਵਿਤ ਹੋ ਗਏ ਕਿ ਗੁਰੂ ਨਾਨਕ ਸਾਹਿਬ ਤੋਂ ਪੁੱਛਣ ਆਏ ਕਿ ਤੁਸੀਂ ਸੱਚ ਦੀ ਝਲਕ ਪਈ ਤੁਹਾਡੇ ਕੋਲੋਂ, ਸਾਨੂੰ ਦੱਸੋ ਧਰਮ ਕੀ ਹੈ। ਪੁੱਛਿਆ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ, ਗੁਰਸਿੱਖੋ ਉਸ ਆਵਾਜ਼ ਨੂੰ ਭੁੱਲਿਓ ਨਾ ਜਿਹੜੀ ਅਰਬ ਦੀ ਧਰਤੀ ਤੇ ਆਈ ਸੀ। ਹੁਣ ਇਹਦਾ ਮਤਲਬ ਇਹ ਨਹੀਂ ਮੈਂ ਸਿੱਖ ਬਣ ਗਿਆ, ਮੈਂ ਕਕਾਰ ਪਾ ਲੈ ਤੇ ਮੈਨੂੰ ਲਾਇਸੈਂਸ ਮਿਲ ਗਿਆ, ਜਿਤਨੇ ਮਰਜ਼ੀ ਕੁਕਰਮ ਨੇ ਮੈਂ ਕਰੀ ਜਾ। ਕਿਉਂ ਨਹੀਂ ਆਪਣੀਆਂ ਗਲਤੀਆਂ ਨੂੰ ਸਵੀਕਾਰ ਦਾ ਆਪਣਾ ਅੰਦਰ? ਗੁਰੂ ਜੀ ਦੇ ਸਾਹਮਣੇ ਉਹ ਇਮਾਨ ਦੀ ਗੱਲ ਪੁੱਛੀ, ਕੀ ਧਰਮ ਬਾਹਰ ਦੇ ਚਿੰਨ੍ਹਾਂ ਦਾ ਨਾਮ ਹੈ, ਕੀ ਧਰਮ ਬਾਹਰ ਦੇ ਅਡੰਬਰ ਦਾ ਨਾਮ ਹੈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵਟਾ ਕੇ ਮੁਸਲਮਨੋਈ। ਅੱਗੋ ਕਹਿੰਦੇ ਨੇ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਵੇਂ ਰੋਈ। ਹੁਣ ਦੋਵੇਂ ਰੋਈ ਦਾ ਮਤਲਬ ਕੱਲੇ ਉਹ ਨਹੀਂ ਸਨ ਪਿਆਰੇ, ਜੇ ਸਾਡੇ ਪੱਲੇ ਸ਼ੁਭ ਅਮਲ ਨਹੀਂ ਤੇ ਕੀ ਸਿੱਖ ਦੇ ਪੱਲੇ ਰੋਣਾ ਨਹੀਂ ਪਏਗਾ? ਸ਼ੁਭ ਅਮਲ, ਬਾਬਾ ਜੀ ਦਾ ਬਚਨ ਸਭ ਲਈ ਸਾਂਝਾ ਹੈ। ਮੈਂ ਬੇਨਤੀ ਜਿਹੜੀ ਕਰ ਰਿਹਾ, ਬਲਦੀ ਕੋਈ ਚਿਖਾ ਹੈ ਤੇ ਜਦੋਂ ਕੋਲ ਗਏ ਤੇ ਜਮ ਗਣ ਮਾਰਦੇ ਪਏ ਨੇ, ਤੇ ਜਦੋਂ ਨੇੜੇ ਪਹੁੰਚਦੇ ਨੇ ਦੇਖਦੇ ਨੇ ਕਿ ਜਮ ਗਣ ਦੀ ਥਾਂ ਦੇਵਗਣ ਆ ਗਏ ਨੇ, ਜਮਦੂਤ ਰੂਹ ਦੇ ਸਾਹਮਣੇ ਝੁਕੇ ਨੇ, ਤੇ ਗੁਰਮੁਖੋ ਉਹਨਾਂ ਨੇ ਉੱਥੇ ਸਭ ਕੁਝ ਭੁੱਲ ਗਿਆ। ਪ੍ਰਸ਼ਨ ਕੀਤਾ ਕਿ ਅਸੀਂ ਕੀ ਮਾਜਰਾ ਪੈ ਦੇਖਨੇ ਆ, ਤੇ ਕਈ ਵਾਰੀ ਅਸੀਂ ਇਹ ਸ਼ਬਦ ਕਹਿੰਦੇ ਹਾਂ ਵੀ ਲਓ ਜਿਹੜੀ ਚੀਜ਼ ਦਿਸਦੀ ਨੀ ਉਹ ਹੁੰਦੀ ਨਹੀਂ। ਗੁਰਮੁਖੋ ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਬੇਅੰਤ ਕੁਛ ਐਸਾ ਹੈ ਜਿਹੜਾ ਦਿਸਦਾ ਨਹੀਂ ਪਰ ਹੈ ਵੇ। ਸਾਡੇ ਸਰੀਰ ਵਿੱਚੋਂ ਪ੍ਰਗਟ ਹੁੰਦਾ ਹੈ। ਕ੍ਰੋਧ ਦਾ ਕਿਹੜਾ ਰੂਪ ਹੈ, ਕ੍ਰੋਧ ਦੇ ਕਿਹੜੇ ਬਸਤਰ ਨੇ, ਕ੍ਰੋਧ ਦਾ ਕਿਹੜਾ ਰੰਗ ਹੈ, ਪਤਾ ਹੀ ਉਦੋਂ ਲੱਗਦਾ ਜਦੋਂ ਬੰਦੇ ਦੇ ਬੁੱਲ ਫੜਕਦੇ ਨੇ ਤੇ ਜ਼ਬਾਨ ਵਿੱਚੋਂ ਗਾਲਾਂ ਨਿਕਲਦੀਆਂ ਨੇ, ਕ੍ਰੋਧ ਦਿਸਦਾ ਨਹੀਂ ਪ੍ਰਗਟ ਹੋ ਜਾਂਦਾ ਹੈ। ਕਾਮ ਦਿਸਿਆ ਕਦੀ ਕਿਸੇ ਨੂੰ? ਕਾਮ ਦੀ ਸ਼ਕਲ ਨਹੀਂ ਦਿਸਦੀ। ਆਦਮੀ ਦਾ ਤਨ ਪੀੜਿਆ ਜਾਂਦਾ ਹੈ, ਉਹ ਕਰਮ ਜਨਮ ਲੈਂਦਾ ਤੇ ਆਪਾਂ ਕਹਿੰਦੇ ਹਾਂ ਕਾਮ ਪ੍ਰਗਟ ਹੋ ਗਿਆ। ਚੋਰੀ ਕਰਦਾ, ਲਾਲਚ ਪ੍ਰਗਟ ਹੁੰਦਾ। ਪਿਆਰਿਓ, ਰੱਬ ਨੇ ਇਸ ਸਪੇਸ ਵਿੱਚ ਬਹੁਤ ਕੁਝ ਅਦ੍ਰਿਸ਼ਟ ਰੱਖਿਆ, ਪਰ ਜਿਨ੍ਹਾਂ ਦੇ ਅੰਦਰ ਟਿਕ ਜਾਣ ਉੱਥੇ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਸਰਬ ਵਿਆਪਕ, ਅਸੀਂ ਸਾਰੇ ਕਹਿੰਦੇ ਤੇ ਸਾਰੇ ਫਿਰ ਰੱਬ ਦਾ ਰੂਪ ਕਿਉਂ ਨਹੀਂ ਜੀ? ਸਾਰੇ ਅਸੀਂ ਕਹਿੰਦੇ ਹਾਂ ਪਰਮਾਤਮਾ ਸਾਰਿਆਂ ਵਿੱਚ, ਸਾਰੇ ਸੰਤ ਕਿਉਂ ਨਹੀਂ? ਸਾਰਿਆਂ ਨੂੰ ਲੋਕ ਕਿਉਂ ਨਹੀਂ ਸਜਦੇ ਕਰਦੇ? ਗੁਰਮੁਖੋ, ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਬੁੱਕ ਉੱਥੇ ਕੀਤੀ ਜਾਂਦੀ ਜਿੱਥੇ ਪਾਣੀ ਪ੍ਰਗਟ ਹੋ ਜਾਂਦਾ ਹੈ। ਧਰਤੀ ਤਾਂ ਸਾਰੀ ਥੱਲੇ ਪਾਣੀ। ਬਾਬਾ ਜੀ ਨੇ ਕਿਹਾ ਸਭਨੀ ਘਟੀ ਸੌ ਵਸੈ, ਸਹਿ ਬਿਨ ਘੱਟ ਨਾ ਕੋਏ, ਨਾਨਕ ਤੇ ਸੁਹਾਗਣੀ ਜੇ ਘੱਟ ਪ੍ਰਗਟ ਹੋਏ। ਜਿੱਥੇ ਪ੍ਰਗਟ ਹੋ ਜਾਏ, ਪਾਣੀ ਸਰਬ ਵਿਆਪਕ ਏ ਪਰ ਪ੍ਰਗਟ ਸਾਰੀਆਂ ਥਾਵਾਂ ਤੇ ਨਹੀਂ। ਹੁਣ ਉਹਨਾਂ ਨੇ ਜਦੋਂ ਤੱਕਿਆ ਤੇ ਉਹਨਾਂ ਪੁੱਛਿਆ, ਪਹਿਲਾਂ ਤੁਸੀਂ ਮਾਰਦੇ ਸੋ ਰੂਹ ਕਲਪਦੀ ਸੀ, ਹੁਣ ਤੁਸੀਂ ਪਿਛਾਂ ਹਟ ਗਏ, ਆਪ ਪੈਰਾਂ ਵਿੱਚ ਆ ਚੁੱਕੇ ਜਾਂ ਇਸ ਰੂਹ ਨੂੰ ਸਜਦੇ ਕਰਦੇ ਹੋ ਕਿਉਂ? ਤੇ ਅੱਗੋਂ ਆਵਾਜ਼ ਆਈ ਸੀ, ਜਿਹਨੂੰ ਤੁਸੀਂ ਠੱਗਣਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਕਤਲ ਕਰਨਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਮਾਰ ਮੁਕਾਉਣਾ ਚਾਹੁੰਦੇ ਹੋ, ਚੇਤੇ ਰੱਖਿਓ ਬੰਦਾ ਕੁਕਰਮੀ ਸੀ, ਕਰਮ ਬੜੇ ਮਾੜੇ ਕੀਤੇ, ਪਰ ਇਹਦੀ ਬਲਦੀ ਚਿਖਾਂ ਵੱਲ ਕਰੋੜਾਂ ਬ੍ਰਹਿਮੰਡਾਂ ਦੇ ਸਾਈ ਗੁਰੂ ਨਾਨਕ ਦੀ ਉਂਗਲ ਹੋ ਗਈ, ਜਿਹਦੀ ਚਿਖਾਂ ਨੂੰ ਇੱਕ ਵਾਰੀ ਦੇਖ ਲੈ ਉਹਦੇ ਕਰਮ ਕੱਟੇ ਜਾਂਦੇ ਨੇ। ਸੱਚ ਜਾਣਿਓ, ਬਾਬੇ ਨਾਨਕ ਦੀ ਸਿਰਫ ਨਦਰ ਤੇ ਉਂਗਲ ਨੇ ਇਹਦੇ ਕਰੋੜਾਂ ਜਨਮਾਂ ਦੇ ਪਾਪ ਕੱਟ ਦਿੱਤੇ। ਗੁਰਮੁਖੋ, ਜੇ ਇੰਨਾ ਭਰੋਸਾ ਕਰੀਏ ਤਾਂ ਗੁਰੂ ਅਰਜੁਨ ਸਾਹਿਬ ਨੂੰ ਪੁੱਛੋ, ਉਹ ਬਚਨ ਕਰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਸੱਜਣ ਹੈ, ਇੱਕ ਚਿਖਾਂ ਵੱਲ ਉਂਗਲ ਕਰੇ ਤੇ ਕਰਮ ਕੱਟੇ ਜਾਂਦੇ ਨੇ। ਮੈਂ ਬੇਨਤੀ ਕਰ ਰਿਹਾ, ਜਿਹੜੇ ਤੂੰ ਕਰਮ ਕਰਨੇ ਤੈਨੂੰ ਭੁਗਤਨੇ ਪੈਣਗੇ, ਪਰ ਇੱਕ ਤਰੀਕਾ ਹੈ, ਕਰਮਾਂ ਦਾ ਪ੍ਰਾਸ਼ਤ ਕਰਕੇ ਕਿਤੇ ਗੁਰੂ ਦੇ ਸਾਹਮਣੇ ਖਲੋ ਜਾ, ਸੱਚ ਜਾਣ ਗੁਰੂ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਰਮ ਵੀ ਸਾੜਦਾ ਹੈ। ਮੈਂ ਦੋਨੋਂ ਪੱਖ ਰੱਖਣੇ ਚਾਹੁੰਦਾ। ਉਹਨਾਂ ਨੂੰ ਜਦੋਂ ਦੇਖਿਆ, ਕਹਿਣ ਲੱਗੇ ਉਹਨੂੰ ਮਾਰੋ ਨਾ, ਉਹ ਸਾਈਂ ਦੇ ਜਾ ਕੇ ਚਰਨ ਪਕੜ ਲਓ, ਕਿਰਪਾਲੂ ਦਾਤਾ ਜੀ ਦੇ ਕੋਲ ਵਾਪਸ ਆਏ, ਆ ਕੇ ਕਹਿਓ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ। ਨਾਲ ਦਿਆਂ ਨੇ ਕਿਹਾ ਕਿ ਅਸੀਂ ਲੁੱਟਣਾ ਸੀ ਤੇ ਤੁਸੀਂ ਇਹਦੇ ਚਰਨਾਂ ਵਿੱਚ? ਕਹਿਣ ਲੱਗੇ ਨਹੀਂ, ਇਹਦੇ ਇੱਕ ਹੱਥ ਦਾ ਇਸ਼ਾਰਾ ਕਰੋੜਾਂ ਜਨਮਾਂ ਦੇ ਪਾਪੀ ਤਾਰ ਸਕਦਾ, ਚਰਨ ਪਕੜ ਲਓ, ਕਿਤੇ ਕੀਤੇ ਹੋਏ ਪਾਪਾਂ ਤੋਂ ਆਪਾਂ ਵੀ ਬਚ ਸਕੀਏ। ਮੈਂ ਆਰੰਭ ਵਿੱਚ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਇੱਕ ਸੱਜਣ ਹੈ ਤੇ ਗੁਰੂ ਅਰਜੁਨ ਸਾਹਿਬ ਨੇ ਮਿਹਰ ਕੀਤੀ ਤੇ ਨਾਲ ਕਹਿ ਦਿੱਤੋ ਨੇ ਕਿ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓਈ, ਤਰਸ ਪਿਆ ਮੇ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਤੇ ਗੁਰੂ ਸੱਜਣ ਮਿਲਿਆ, ਨਾਲ ਸ਼ਬਦ ਸਨ ਨਾਨਕ, ਨਾਮ ਮਿਲੈ ਤਾਂ ਜੀਵਾਂ, ਤਨ ਮਨ ਠੀ ਵੈ ਖਰਿਆ। ਫਿਰ ਵਿਸ਼ੇ ਆਪਣੇ ਤੇ ਉੱਥੇ ਆਈਏ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਜਿਹੜੇ ਤੂੰ ਕਰਮ ਕਰ ਰਹੇ ਹੈ, ਅਸੀਂ ਕਹਿੰਦੇ ਹਾਂ ਕਰਮ ਵਿੱਚ ਬੰਦਾ ਸਵਤੰਤਰ ਹੈ ਪਰ ਭੋਗਣ ਵਿੱਚ ਪਰਤੰਤਰ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਵੀ ਉਦਾਹਰਣਾਂ ਦਿੱਤੀਆਂ ਤੇ ਭਾਈ ਵੀਰ ਸਿੰਘ ਨੇ ਇੱਕ ਬਹੁਤ ਢੁਕਵੀਂ ਉਦਾਹਰਣ ਦਿੱਤੀ। ਉਹ ਕਹਿੰਦੇ ਨੇ, ਦੇਖੋ ਅੰਗੂਰ ਦੇ ਵੇਲ ਹੈ ਜਾਂ ਦਾਖਾਂ ਨੇ, ਅੰਗੂਰ ਦੀ ਵੇਲ ਵਿੱਚ ਰਸ ਭਰਿਆ ਗਿਆ ਅੰਗੂਰਾਂ ਵਿੱਚ, ਹੁਣ ਉਸੇ ਅੰਗੂਰ ਦੀ ਕੋਈ ਸ਼ੂਗਰ ਬਣਾਏ, ਖੰਡ ਬਣਾਏ, ਜਿਹਦੇ ਖਾਣ ਦੇ ਨਾਲ ਆਦਮੀ ਨੂੰ ਤਾਕਤ ਮਿਲਦੀ ਹੈ, ਤੇ ਉਸੇ ਅੰਗੂਰਾਂ ਨੂੰ ਤਰਕਾ ਕੇ ਕੋਈ ਭਾਂਡੇ ਵਿੱਚ ਰੱਖ ਕੇ ਨਸ਼ਾ ਬਣਾ ਲੈ, ਪੀ ਕੇ ਮੱਤ ਮਾਰੀ ਜਾਂਦੀ ਏ, ਤੇ ਆਦਮੀ ਇਹ ਕਹਿਣਾ ਸ਼ੁਰੂ ਕਰਦਾ, ਦੇਖੋ ਜੀ ਦੋਸ਼ ਅੰਗੂਰਾਂ ਦਾ ਹੈ, ਇਹਨਾਂ ਵਿੱਚੋਂ ਸ਼ਰਾਬ ਨਿਕਲੀ, ਰੱਬ ਨੇ ਕੇਵਲ ਤੈਨੂੰ ਅੰਗੂਰ ਦਿੱਤੇ ਨੇ, ਸ਼ਰਾਬ ਬਣਾਉਣਾ ਮਿੱਠਾ ਬਣਾਉਣਾ ਤੇਰਾ ਆਪਣਾ ਕੰਮ ਸੀ, ਪਰਮਾਤਮਾ ਨੇ ਤੈਨੂੰ ਕੀਮਤੀ ਸਮਾਂ ਦਿੱਤਾ। ਬਸ ਸੱਜਣਾ, ਤੇਰੇ ਆਪਣੇ ਕੀਤੇ ਕਰਮਾਂ ਨਾਲ ਤੂੰ ਭਗਤ ਵੀ ਬਣ ਸਕਣਾ, ਆਪਣੇ ਕਰਮਾਂ ਦੇ ਨਾਲ ਤੂੰ ਸਾਖਤ ਵੀ ਬਣ ਸਕਣਾ। ਭਾਈ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗੱਲ ਲਟਕਾਏ ਤੂੰ ਉਹ ਤੋੜ ਮੱਤ ਵਿਚ ਪਾਏ ਰੱਖ ਰੱਖ ਕੇ ਤਰਕਾਏ ਦੁੱਖ ਦੇਵੇ ਦਾਰੂ ਉਸ ਵਿਚੋਂ ਤੂੰ ਹਨ ਆਪ ਚੁਆਏ। ਰੱਬ ਨੇ ਤਾਂ ਕੇਵਲ ਅੰਗੂਰ ਪੈਦਾ ਕੀਤੇ ਨੇ, ਜੇ ਅੰਗੂਰ ਤਾਂ ਸ਼ਰਾਬ ਬਣਾ ਕੇ

ਪਰਮਾਤਮਾ ਕੋਲ ਨਾਮ ਲੈ ਕੇ ਚਲੇ ਜਾਂਦੇ ਨੇ ਪਰ ਅੰਦਰ ਨਹੀਂ ਭੇਜਦੇ, ਅੰਦਰ ਨਹੀਂ। ਕੁਝ ਐਸੇ ਨੇ ਜਿਹੜੇ ਆਉਂਦੇ ਨੇ, ਦੋ ਦਿਨਾਂ ਦੇ ਵਿੱਚ ਹੀ ਅੰਦਰ ਰੰਗ ਲੱਗ ਜਾਂਦਾ। ਮੈਂ ਇਹਨੂੰ ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਸੀ। ਮੈਂ ਕਿਹਾ ਵੀਰ ਮੇਰਿਆ, ਦੋ ਤਰ੍ਹਾਂ ਦੀ ਲੱਕੜ ਹੈ, ਇੱਕ ਲੱਕੜ ਹੈ ਗਿੱਲੀ, ਇੱਕ ਲੱਕੜ ਹੈ ਸੁੱਕੀ। ਗਿੱਲੀ ਲੱਕੜ ਨੂੰ ਅੱਗ ਲਾਵਾਂਗੇ, ਅੱਗ ਜ਼ਰੂਰ ਲੱਗੇਗੀ, ਪਰ ਪਹਿਲਾਂ ਪਾਣੀ ਸੜੇਗਾ। ਗਿੱਲੀ ਲੱਕੜ ਨੂੰ ਅੱਗ ਜ਼ਰੂਰ ਲੱਗੇਗੀ, ਅੱਗ ਮੱਚਣ ਤੋਂ ਪਹਿਲਾਂ ਪਾਣੀ ਸੜੇਗਾ। ਹੁਣ ਇੱਕ ਲੱਕੜ ਗਿੱਲੀ ਲਿਆ ਕੇ ਤੂੰ 12 ਘੰਟੇ ਅੱਗ ਵਿੱਚ ਰੱਖੇ, ਉਹ 12 ਘੰਟਿਆਂ ਵਿੱਚ ਨਹੀਂ ਫੂਕੀ ਜਾਏਗੀ, ਨਹੀਂ ਅੱਗ ਛੇਤੀ ਲੱਗੇਗੀ। ਸੁੱਕੀ ਲੱਕੜ ਤੂੰ ਲਿਆਵੇਂ ਤੇ 10 ਮਿੰਟਾਂ ਵਿੱਚ ਭੜਕ ਉੱਠੇਗੀ, ਬਸ ਇੰਨਾ ਫਰਕ ਹੀ। ਕੁਝ ਮਨ ਐਸੇ ਨੇ ਜਿਹੜੇ ਕਈ ਜਨਮਾਂ ਦੀਆਂ ਵਾਸ਼ਨਾਵਾਂ ਦਾ ਪਾਣੀ ਲੈ ਕੇ ਤੁਰੇ, ਸੁੱਕਣਗੇ ਤੇ ਅੱਗ ਲੱਗੇਗੀ, ਕਿਵੇਂ ਅੱਗ ਮੱਚ ਜਾਏ ਇੱਕੋਦਮ। ਇੱਕ ਐਸੇ ਨੇ ਜਿਹੜੇ ਵਾਸ਼ਨਾਵਾਂ ਦਾ ਪਾਣੀ ਲਾ ਕੇ ਤੁਰੇ ਨੇ, ਅੰਦਰ ਪਹਿਲੇ ਹੀ ਨਿਰਮਲ ਸੀ, ਮੱਥਾ ਟੇਕਣ ਦੀ ਦੇਰ ਸੀ, ਅੰਦਰ ਗੁਰੂ ਗੁਰੂ ਚੱਲ ਪਿਆ। ਹੁਣ ਗਿੱਲੀ ਲੱਕੜ ਸੁੱਕੀ ਲੱਕੜ ਦਾ ਮੁਕਾਬਲਾ ਕੀ ਕਰੇ? ਜੇ ਗਿੱਲੀ ਲੱਕੜੇ ਕਹਿ ਮੈਨੂੰ ਇੰਨੇ ਦਿਨ ਹੋ ਗਏ, ਅਗਲੇ ਕਹਿਣਗੇ ਦਿਨਾਂ ਦੀ ਗੱਲ ਨਹੀਂ, ਆਪਣਾ ਅੰਦਰ ਦੇਖ, ਤੇਰੇ ਅੰਦਰ ਪਾਣੀ ਇਹ ਸੁੱਕਾ ਹੈ, ਸੁੱਕੇ ਅੰਦਰ ਭਾਂਬੜ ਮੱਚੇਗਾ। ਦੇਖੋ ਇਹ ਨਹੀਂ ਕਿ ਕੋਈ ਬੰਦਾ ਅੱਜ ਆਇਆ ਇਹਦੇ ਤੇ ਕਿਰਪਾ ਕਿਵੇਂ ਹੋ ਗਈ। ਭਗਤ ਸਦਨਾ ਜੀ ਤੇ ਮਿਹਰ ਹੋਈ, ਕਰਮ ਉਹਨਾਂ ਮਾੜੇ ਕੀਤੇ, ਸਮਾਜ ਨੇ ਕਿਹਾ ਨਹੀਂ, ਕੱਲ ਤੱਕ ਦਾ ਕਸਾਈ ਅੱਜ ਕਿਵੇਂ ਭਗਤ ਬਣ ਸਕਦਾ ਹੈ? ਮੈਂ ਅੱਜ ਬੇਨਤੀ ਕਰਕੇ ਆਇਆ ਗੁਰੂ ਲੁਧਿਆਣੇ ਵੀ, ਮੈਂ ਕਹਿੰਦਾ ਅੱਜ ਕੱਤੇ ਦੇ ਮਹੀਨੇ ਵਿੱਚ ਸੰਗਤ ਵਿੱਚ ਆ ਕੇ ਨਾ ਭਗਤ ਸਦਨੇ ਦੀ ਤਰ੍ਹਾਂ ਇੱਕ ਫਰਿਆਦ ਕਰੀਏ ਗੁਰੂ ਨਾਨਕ ਦੇ ਚਰਨਾਂ ਵਿੱਚ। ਭਗਤ ਜੀ ਨੇ ਰੱਬ ਨੂੰ ਮੁਖਾਤਬ ਕਰਕੇ ਬਚਨ ਕਹਿ, ਕਹਿਣ ਲੱਗੇ ਪਰਮਾਤਮਾ ਮੈਨੂੰ ਇੱਕ ਗੱਲ ਤੁਸੀਂ ਸਮਝਾਓ, ਪਹਿਲਾਂ ਮੈਂ ਕਰਮ ਮਾੜੇ ਕਰਦਾ ਸਾਂ, ਲੋਕ ਕਹਿੰਦੇ ਸਨ ਕਸਾਈ ਲੇਖਾ ਕਿੱਥੇ ਦੇਵੇਗਾ, ਅੱਜ ਮੈਂ ਜੇ ਭਗਤੀ ਵਾਲੇ ਪਾਸੇ ਤੁਰਿਆ ਤੇ ਲੋਕ ਕਹਿੰਦੇ ਨੇ ਤੂੰ ਛੁੱਟੇਗਾ ਕਿਵੇਂ, ਤੇਰੇ ਲੇਖੇ ਹੀ ਨਹੀਂ ਮੁੱਕਣੇ, ਮੈਨੂੰ ਇੱਕ ਗੱਲ ਸਮਝਾ ਜੇ, ਜੇ ਤੇਰੀ ਭਗਤੀ ਕਰਕੇ ਵੀ ਕਰਮਾਂ ਦਾ ਸੰਗਲ ਪਿਆ ਰਹਿਣਾ ਫਿਰ ਭਗਤੀ ਦਾ ਲਾਭ ਕੀ ਹੈ? ਮੈਂ ਦੋ ਬੇਨਤੀਆਂ ਕੀਤੀਆਂ, ਕੱਤਕ ਕਰਮ ਕਮਾਵਣੇ ਵੀ ਹੈ, ਪਰ ਕੱਤਕ ਹੋਵੇ ਸਾਧ ਸੰਗ ਬਿਨਸੈ ਸਭ ਹੈ ਸੋਚ, ਜੇ ਸੰਗਤ ਵਿੱਚ ਆਵੇ ਤੇ ਕਰਮ ਦਗਦ ਵੀ ਨੇ। ਉੱਥੇ ਉਹਨਾਂ ਨੇ ਫਿਰ ਬਚਨ ਕੀਤੇ ਤੇ ਉਦਾਹਰਣਾਂ ਕੈਸੀਆਂ ਦਿੱਤੀਆਂ, ਕਹਿਣ ਲੱਗੇ ਪਰਮਾਤਮਾ ਚੱਲ ਮੇਰੇ ਤੂੰ ਕਰਮਾਂ ਨੂੰ ਉਸ ਕਾਮੀ ਦੀ ਤਰ੍ਹਾਂ ਹੀ ਸਮਝ ਲੈ। ਮੈਂ ਕਹਿੰਦਾ ਸਵਾਦ ਆ ਗਿਆ ਅਰਦਾਸ ਕਰਨ ਦਾ ਰੱਬ ਦੇ ਚਰਨਾਂ ਵਿੱਚ, ਕਿਉਂਕਿ ਲੱਕੜਾਂ ਘੜਨ ਵਾਲਾ ਇੱਕ ਸੱਜਣ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਰਾਜੇ ਦੀ ਕੰਨਿਆਂ ਨੂੰ ਛਲਣ ਗਿਆ। ਰੂਪ ਤਾਂ ਧਾਰਨ ਕਰ ਲਿਆ ਪਰ ਸ਼ਕਤੀ ਨਹੀਂ, ਸਿਰ ਮੈਂ ਬਾਣੀ ਦੇ ਅਰਥ ਕਰ ਰਿਹਾ, ਇਹਨੂੰ ਇਹ ਨਾ ਸਮਝੋ ਕਿਤੇ ਮਥਿਓਲੋਜੀ। ਕਹਿਣ ਲੱਗੇ ਵੀ ਰੂਪ ਤਾਂ ਵਿਸ਼ਨੂੰ ਦਾ ਬਣਾ ਲਿਆ ਪਰ ਸ਼ਕਤੀ ਨਹੀਂ, ਤੇ ਜਦੋਂ ਉਹਨਾਂ ਕਿਹਾ ਸ਼ਕਤੀ, ਫਿਰ ਉਸ ਕਮਾਰਥੀ ਨੇ ਅਰਦਾਸ ਕੀਤੀ ਪਰਮਾਤਮਾ ਭੇਖ ਬਣਾ ਲਿਆ ਪਰ ਕਰਮ ਚੰਗੇ ਨਹੀਂ, ਰੱਬ ਜੀ ਤੂੰ ਉਹਨੂੰ ਸ਼ਕਤੀ ਦੇ ਦਿੱਤੀ, ਜੇ ਕਾਮੀਆਂ ਨੂੰ ਸ਼ਕਤੀ ਦੇ ਕੇ ਬਣਾ ਦਿੱਤਾ ਹੀ, ਕਰਮ ਨਹੀਂ ਉਹ ਵਿਚਾਰੇ ਤੇ ਮੈਂ ਤੇਰੇ ਚਰਨਾਂ ਵਿੱਚ ਆਇਆ, ਕੀ ਮੇਰੇ ਕਰਮ ਵਿਚਾਰੇਗਾ? ਇਹ ਸ਼ਬਦ ਆਰੰਭ ਹੁੰਦਾ ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ। ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਕੱਤਕ ਹੋਵੇ ਸਾਧ ਸੰਗ, ਜੇ ਸੰਗਤ ਕਰੇਗਾ ਤੇ ਕੱਤੇ ਵਿੱਚ ਕਰਮ ਕੱਟੇ ਜਾਣਗੇ। ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਤਵ ਗੁਣ ਕਹਾ ਜਗਤ ਗੁਰਾ। ਹੇ ਜਗਤ ਦੇ ਮਾਲਕ ਵਾਹਿਗੁਰੂ ਜੀ, ਤੇਰੇ ਕਿਹੜੇ ਗੁਣ ਕਹਾ ਜੋ ਕਰਮ ਨਾ ਨਾਸ਼ੈ? ਜੇ ਸਾਡੇ ਕਰਮਾਂ ਦਾ ਨਾਸ਼ ਨਹੀਂ ਹੋਣਾ ਫਿਰ ਤੇਰੇ ਨਾਮ ਨੂੰ ਉੱਚੀ ਉੱਚੀ ਪੁਕਾਰਨ ਦਾ ਲਾਭ ਕੀ? ਮੈਂ ਕਹਿੰਦਾ ਦੇਖੋ ਭਗਤੀ ਕਰੇ ਤੇ ਇਹੋ ਜਿਹਾ ਰੱਬ ਨਾਲ ਗੱਲਾਂ ਹੀ ਕਰੇ, ਕਰਮ ਕਾਂਡ ਨਾ ਕਰੇ। ਉਹ ਸਿੱਧਾ ਜਿਵੇਂ ਬਾਂਹ ਪਕੜ ਕੇ ਨਹੀਂ ਕਹੀਦਾ ਮੇਰੀ ਇਸ ਗੱਲ ਦਾ ਜਵਾਬ ਦੇ। ਮੈਂ ਕਹਿੰਦਾ ਭਗਤ ਸੁਰਤ ਟਿਕਾ ਕੇ ਪਕੜ ਕੇ ਚਰਨ ਕਹਿੰਦਾ ਪਰਮਾਤਮਾ ਮੈਨੂੰ ਪਹਿਲਾਂ ਆਹ ਦੱਸ ਆਹ ਗੱਲ ਕੀ ਹੈ, ਇਹ ਗੁੰਝਲ ਖੁੱਲੇਗੀ ਕਿ ਨਹੀਂ? ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸ਼ੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਜੰਬੁਕ ਦਾ ਅਖਰੀ ਅਰਥ ਹੁੰਦਾ ਗਿੱਦੜ। ਕਹਿੰਦੇ ਨੇ ਜੇ ਸ਼ੇਰ ਦੇ ਘੁਰਨੇ ਵਿੱਚ ਜਾ ਕੇ ਵੀ ਗਿੱਦੜ ਦੀਆਂ ਭਬਕੀਆਂ ਤੋਂ ਡਰਨਾ ਫਿਰ ਮੈਨੂੰ ਦੱਸ ਸ਼ੇਰ ਦੀ ਤਾਕਤ ਕੀ ਹੁੰਦੀ ਹੈ? ਦੇਖੋ ਸਮਝਿਓ, ਮੈਂ ਕਰਮ ਕੀਤੇ ਨੇ ਮਾੜੇ ਤੇ ਜੇ ਤੇਰਾ ਨਾਮ ਲਿਆ ਵੀ ਉਹਨਾਂ ਕਰਮਾਂ ਦਾ ਡਰ, ਖਾਏ ਕਰਮ ਖਾਏ ਕਰਮ, ਫਿਰ ਮੈਨੂੰ ਦੱਸ ਤੇਰੀ ਬਖਸ਼ਿਸ਼ ਕੀ ਹੋਵੇਗੀ? ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬੁਕ ਗ੍ਰਸ ਹੈ। ਅਗਲੀ ਤੁਕ ਹੈ, ਏਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵੇ। ਚਾਤਰਿਕ ਇੱਕ ਬੂੰਦ ਨੂੰ ਸਹਿਕਦਾ,
ਤੇ ਗੁਰਮਤ ਨਗਦ ਧਰਮ ਹੈ, ਗੁਰਮਤ ਉਧਾਰਾ ਧਰਮ ਨਹੀਂ। ਫਿਰ ਮੇਰੀ ਬੇਨਤੀ ਸਮਝਿਓ, ਗੁਰਮਤ ਇਹ ਨਹੀਂ ਕਹਿੰਦੀ ਕਿ ਆ ਤੂੰ ਕਰਨਾ ਹੈ, ਅਗਲੇ ਜਹਾਨ ਜਾ ਕੇ ਤੇਰਾ ਸਭ ਕੁਝ ਕੰਮ ਨਿਬੜੇਗਾ। ਗੁਰੂ ਕਹਿੰਦਾ ਤੂੰ ਕਮਾਈ ਕਰ ਤਾਂ ਸਹੀ, ਪਿਆਰਿਆ ਮਰਨ ਤੋਂ ਬਾਅਦ ਮੁਕਤੀ ਨਹੀਂ, ਇਸ ਘਰ ਵਿਚ ਤਾਂ ਜਿਉਂਦੇ ਜੀ ਹੀ ਮੁਕਤ ਹੋ ਜਾਂਦੇ ਨੇ। ਅਸੀਂ ਮਰਨ ਤੋਂ ਬਾਅਦ ਮੁਕਤੀ ਕਿੱਥੇ ਕਿਹਾ ਗੁਰੂ ਗ੍ਰੰਥ ਸਾਹਿਬ ਵਿਚ ਮਰਨ ਤੋਂ ਬਾਅਦ ਮੁਕਤੀ? ਬਾਬਾ ਜੀ ਨੇ ਤੇ ਬਾਣੀ ਵਿਚ ਕਹਿ ਦਿੱਤਾ, ਕਹਿਣ ਲੱਗੇ ਮੂਵੇ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ, ਜੀਵਨ ਮੁਕਤ ਕੌਣ ਹੈ? ਅਸੀਂ ਰੋਜ਼ ਇਹ ਬਚਨ ਪੜ੍ਹਦੇ ਹਾਂ ਕਿ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸੋਗ, ਸਦਾ ਅਨੰਤ ਹੈ ਨਾਹੇ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ, ਏਕ ਬੂੰਦ ਜਲ ਕਾਰਨ ਹੈ, ਇੱਕ ਪਾਣੀ ਦੀ ਬੂੰਦ ਖਾਤਰ ਚਾਤ੍ਰਿਕ ਦੁੱਖ ਪਾਵੈ, ਤੇ ਜੇ ਮਰ ਗਿਆ ਪਰਤ ਕੇ ਦਰਿਆ ਪੈਦਾ ਕਰਨੇ, ਅਸੀਂ ਦਰਿਆਵਾਂ ਨੂੰ ਕੀ ਕਰਨਾ? ਕਹਿਣ ਲੱਗੇ ਚਾਤ੍ਰਿਕ ਦੁੱਖ ਪਾਵੈ, ਏਕ ਬੂੰਦ ਕਰ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੂ, ਡੂ ਬੂਡ ਮੁਵੇ ਨੌਕਾ ਮਿਲੇ ਕਹੋ ਕਾਹੇ ਚੜਾਵੂ, ਜਿਉਂਦੇ ਮੈਨੂੰ ਤਿਣਕਾ ਸਹਾਰਾ ਦੇ ਦੇ ਡੁੱਬਣਾ ਪਿਆ, ਤੇ ਜਿੱਦਣ ਮਰ ਗਿਆ ਪਰਤ ਕੇ ਬੇੜੀਆਂ ਲਿਆਂਦਿਆਂ ਮੈਂ ਬੇੜੀ ਨੂੰ ਕੀ ਕਰਨਾ? ਪਿਆਰਿਓ ਅਗਲਾ ਬਚਨ ਜਿਹੜਾ ਕਿਹਾ ਸੀ, ਕਹਾਂਗੇ ਵੀ ਹੰਕਾਰ ਦੇ ਬਚਨ ਕਹੇ, ਫਿਰ ਰੱਬ ਨੂੰ ਚੈਲੰਜ ਕੀਤਾ, ਰੱਬ ਨੂੰ ਸਮੁਖਾਤਵ ਕਰਕੇ ਕੀ ਉਹਨੂੰ ਸਾਹਮਣੇ ਰੋਸ ਪ੍ਰਗਟ ਕੀਤਾ? ਕਹਿਣ ਲੱਗੇ ਮੈਂ ਨਾਹੀ ਕਛ ਹਾਂ ਨਹੀ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰੱਖ ਲਿਓ ਸਦਨਾ ਜਨ ਤੋਰਾ, ਮੈਂ ਕੁਛ ਨਹੀਂ, ਤੂੰ ਕਿਰਪਾ ਕਰ ਮੇਰੇ ਗਰੀਬ ਦੀ ਲੱਜਿਆ ਰੱਖ ਲੈ। ਪਿਆਰਿਓ ਜਿਹੜੇ ਕਰਮ ਆਪਾਂ ਕਰਨੇ ਆ ਇਹ ਭੁਗਤਨੇ ਪੈਣੇ ਨੇ, ਪਰ ਦੇਖੋ ਸਭ ਤੋਂ ਵੱਡਾ ਮਾੜਾ ਕਰਮ ਪਤਾ ਕੀ ਹੈ? ਗੁਰੂ ਜੀ ਨੇ ਅੱਜ ਕਹਿਣ ਲੱਗੇ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਸਭ ਤੋਂ ਵੱਡਾ ਮਾੜਾ ਕਰਮੀ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਅਗਲਾ ਬਚਨ ਹੈ ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਤੇ ਜੇ ਭੁੱਲ ਗਿਓ ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਜਿਹੜੇ ਭੋਗ ਭੋਗਣਾ ਪੈ ਇਹ ਕੌੜੇ ਹੋ ਜਾਣਗੇ। ਪਰ ਜੇ ਤੂੰ ਰੱਬ ਤੋਂ ਵੇਮੁਖ ਨਾ ਹੋਵੇ, ਗੁਰੂ ਦੇ ਸਨਮੁਖ ਰਹੇ, ਤੇਰੀ ਝੋਲੀ ਵਿਚ ਦਾਤ ਪਏਗੀ। ਗੁਰਮੁਖੋ ਆਓ ਦੇਖੋ, ਸਤਿਕਾਰਯੋਗ ਭਾਈ ਸਾਹਿਬ ਹੋਣਾ ਨੇ ਤੁਸਾਂ ਇੱਕ ਉਪਰਾਲਾ ਕੀਤਾ ਬੱਚਿਆਂ ਨੂੰ ਗੁਰਮਤ ਦੇਣ ਦਾ, ਬੜੀ ਚੰਗੀ ਬਾਤ ਹੈ। ਮੈਂ ਆਰੰਭ ਵਿਚ ਅਰਜ਼ ਕੀਤੀ ਪਨੀਰੀ ਖੈ, ਜਿਸ ਮਾਲੀ ਨੇ ਪਨੀਰੀ ਸਾਂਭ ਲਈ ਬਗੀਚੇ ਉਹਦੀ ਸੁਗੰਧੀ ਦੇਣਗੇ। ਰੱਬ ਮਿਹਰ ਕਰੇ, ਕਬੀਰ ਜੀ ਨੇ ਇੱਕ ਬਹੁਤ ਕਮਾਲ ਦਾ ਬਚਨ ਕਿਹਾ, ਕਦੀ ਮਤ ਸਮਝੀਏ ਕਿ ਬੱਚੇ ਨੂੰ ਸਿਰਫ ਉਮਰ ਕਰਕੇ ਅੰਦਰ ਜਿਹੜਾ ਆਤਮ ਹੈ ਪਤਾ ਨਹੀਂ ਕਿੰਨੇ ਕੁ ਦਿਨਾਂ ਦਾ ਸਫ਼ਰ ਕਰਦਾ ਪਿਆ ਹੈ। ਸਾਡੇ ਸਾਹਮਣੇ ਉਮਰ ਉਹਦੀ 7 ਸਾਲ 8 ਸਾਲ 10 ਸਾਲ ਹੈ, ਪਰ ਅੰਦਰ ਵਾਲਾ ਆਤਮਾ ਤਾਂ ਕਈ ਜਨਮਾਂ ਦਾ ਚੱਲਿਆ ਹੈ। ਬੱਚਾ ਜੇ ਕਿਤੇ ਮਾਂ ਬਾਪ ਆਪ ਕਿਸੇ ਸੰਚੇ ਵਿਚ ਢਲੇ ਹੋਣ ਤੇ ਬੱਚਾ ਜ਼ਰੂਰ ਢਲੇਗਾ। ਮੈਂ ਸਿਰਫ 2-3 ਉਦਾਹਰਨਾਂ ਦੇਣੀਆਂ ਚਾਹੁੰਦਾ। ਕਬੀਰ ਜੀ ਨੇ ਇੱਕ ਬਚਨ ਕਿਹਾ ਕਿ ਜਿਸ ਤਰ੍ਹਾਂ ਬੱਚਾ ਨਿਰਮਲਤਾਈ ਬਚਪਨ ਵਿਚ ਲੈ ਕੇ ਤੁਰਦਾ ਹੈ, ਰੱਬ ਮਿਹਰ ਕਰੇ ਬੱਚਾ ਇੱਕ ਉਸ ਰੁੱਖ ਦੀ ਤਰ੍ਹਾਂ ਹੈ ਜਿਹੜਾ ਧਰਤੀ ਵਿਚੋਂ ਨਿਕਲਦਾ ਹੈ, ਇੰਨਾ ਕੋਮਲ ਤੇ ਲਚਕੀਲਾ ਹੈ, ਜਿੱਧਰ ਉਹਨੂੰ ਕਰਾਂਗੇ ਆਪਾਂ ਰੁੱਖ ਨੇ ਉਸੇ ਪਾਸੇ ਢਲ ਜਾਣਾ, ਝੁਕ ਜਾਣਾ, ਜਿੱਧਰ ਬੱਚੇ ਨੂੰ ਤੋਰੋਗੇ ਉਹਨੇ ਉਸੇ ਪਾਸੇ ਤੁਰ ਪੈਣਾ ਹੈ। ਕਬੀਰ ਜੀ ਨੇ ਇੱਕ ਬਚਨ ਕਿਹਾ, ਕਬੀਰ ਜੈਸੀ ਉਪਜੀ ਪੇੜ ਤੇ, ਵੈਸੇ ਦੇ ਭਾਵ ਅਰਥ ਕੁਛ ਹੋਰ ਨੇ, ਪੇੜ ਤੇ ਦਾ ਅਰਥ ਟੀਕਾਕਾਰਾਂ ਨੇ ਇਹੀ ਕੀਤੇ ਨੇ ਕਿ ਜਿਵੇਂ ਮਾਨੋ ਕਿ ਰੁੱਖ ਕੋਮਲ ਹੈ ਧਰਤੀ ਚੋਂ ਨਿਕਲਦਾ, ਜੇ ਅਖੀਰਲੇ ਸਮੇਂ ਤੱਕ ਕੋਮਲ ਰਹੇ ਤੇ ਇਹਦੇ ਵਰਗਾ ਕੋਈ ਨਹੀਂ, ਪਰ ਪੇੜ ਤੇ ਦਾ ਅਖਰੀ ਅਰਥ ਕਰਾਂਗੇ ਮੂਲ, ਕਿ ਜਦੋਂ ਮਾਤਾ ਦੇ ਉਦਰ ਵਿਚ ਬੱਚੇ ਦਾ ਜੇ ਜਨਮ ਨਹੀਂ ਹੋਇਆ, ਜਿਹੜੀ ਲਿਵ ਉਥੇ ਲੱਗੀ ਸੀ, ਜੇ ਕਿਤੇ ਇਹ ਲਿਵ ਜਨਮ ਤੋਂ ਲੈ ਕੇ ਮੌਤ ਤੱਕ ਲੱਗੀ ਰਹੇ, ਬੰਦੇ ਦੀ ਕੀਮਤ ਕਰੋੜਾਂ ਰਤਨਾਂ ਨਾਲ ਵੀ ਨਹੀਂ ਪਾਈ ਜਾ ਸਕਦੀ। ਜੈਸੀ ਉਪਜੀ ਪੇੜ ਤੇ, ਜਿਸ ਤਰ੍ਹਾਂ ਤੂੰ ਪੈਦਾ ਹੋਏ, ਜੋ ਤੈਸੀ ਨਿਭ ਹੈ ਔੜ, ਹੀਰਾ ਕਿਸ ਕਾ ਬਾਪੜਾ ਪੁਜੈ ਨਾ ਰਤਨ ਕਰੋੜ। ਪਰ ਦੇਖੋ ਬੱਚੇ ਅੰਦਰ ਇੱਕ ਦ੍ਰਿੜਤਾ ਹੈ,
तीन चार उदाहरणा ने सिर्फ। प्रहलाद एक बच्चा है, उस बच्चे दे अंदर रब ने मेहर की, कोई बाप दे सामने नहीं सी बोलता, पर प्रहलाद अपने बाप दे सामने खलो के बोलिया। उस बच्चे की दृढ़ता कैसी सी, उसका अंदर किन्ना टिकिया सी, परमात्मा भी ओदे भोलेपन उते खुश हो गया, ओदे भरोसे ते मेहर की। ध्रुव की उम्र कितनी सी, ध्रुव बिल्कुल रब लई नहीं तुरिया। जदों बच्चे गुरमत लई तुरदे ने, देखो अज इनाम मिलेगा, इन्हां लई इह बड़ी वड्डी चीज है। ध्रुव जिद्दन तुरिया उन्हें यह नहीं सी पुछया मां मैनूं रब किवें मिलेगा, किते नहीं लिखिया रब लई तुरिया, बिल्कुल झूठ है। उन्हें इको गल कही, मां माई जिस तखत तो अज मैनूं धक्का पिया, मेरे प्यो दा तखत किवें मैनूं मिलेगा। उन्हें राज मंगिया, उन्हें रब नहीं मंगिया। ते भाई गुरदास ने कहा, ध्रुव हसदा कर आया, कर प्यार प्यो कुछड़ दिता, बाहों पकड़ उठा लिया, मन विच रोस मतरई किता, डड्डो लिका मां पुछे तू सा वाणी है कि सरिता। ओदे विच उन्हें एक सवाल किया, मां कि सुदम ते राज मिले, उन्हें यह नहीं कहा रब मिले, किस उदम ते राज मिले, शत्रु ते सब खोमन मीता। मां बड़ी सियाणी से उन्हें कहा, पुत्र मेरिया राजे दे घर जम्मी आ, राजे नाल व्याही आ, धक्के तां पए ने, मेरी भगती कोई नहीं, मेरी भगती हुंदी ते इहदी कुख चो तैनूं मे राजे दी गोदी चो तैनूं खिचदा क्यों कोई, मेरी भगती नहीं। देखो इत्थे इहने कहा कि तेरी भगती नहीं, मां ने तोरना सी, पुत्र तू पुछना किस उदम ते राज मिले, छत्री ते सब खोण मीता। मां ने को गल कही, पुत्र परमेश्वर आराधी है जिद्दू होई है पत पुनीता। दो बच्चे तुरे, मुदतां हो गईयां ने, गुरु ग्रंथ साहिब विच आवाज आउंदी जे रब नूं पाणा है ते राम जपो जी, ऐसे ऐसे ध्रुव प्रहलाद जपो हरा, जैसे एक दृढ़ता है। तीसरी उदाहरण बाबे फरीद दी असीं गल करने आ। मैं पढ़ रहा सां, 10 साल तो थोड़ी उम्र सी जिदन बाबे फरीद नूं सारी कुरान जबानी कंठ हो गई सी। किन्ने कराई? मां ने। प्यारियो, मां नूं जिदन भगती लई तुरे ने ओ महान महापुरश। सिर्फ इक्को गल पुछी सी, मां भगती दी गल करनी है, बच्चा तुरेगा जरूर, ओनू उत्साहित कीता जाए। मैं कहना जेड़े भावे एग्जाम विचों घट भी नंबर लैण, उन्हां नूं उत्साहित करो, क्योंकि उन्हां दा उत्साह उन्हां नूं अगे वधन वास्ते होर प्रेरणा देगा। उन्हें इक्को गल कही, मां रब रब दीआं गल्लां करनीआं, रब की दिंदा है। मां नूं पता सी अज तरीका बदल गया, सन्मान ओही है जिहड़ा कदी फरीद दी मां ने दिता। कहन लगी, पुत्तर खुदा दी भगती करिए ते रब खाण वास्ते मिठा दिंदा है। इतिहास गवाह है, मिठे दी पोटली नूं लैके चलिया। एक दिन मां दे सामने खलो, कहिंदा मां मेरीए किहड़े मिठे दी गल करनी है, रब वर्गा मिठा किते भी नहीं। बच्चा ही सी ना, मिठे लई तुरिया, एक राज लई तुरिया। ते उन्हां बाणी विच कह दिता, शक्कर खंड निवात गुड़, माख्यो माझा दुध, सबे वस्तु मिठिया रब ना पुजन तुद। एक बच्चे सी गुरमुखो, ओ भी बच्चा सी जिहड़ा दिल्ली दी धरती ते खलोता, वंगार के कहिंदा सी मेरी मां झूठ बोलदी है, मैं सिख हां, मेनू कतल करके बाबा फतेह सिंह दे कोल पहुंचा दिओ। ओह भी 4 साल दा बच्चा सी जिदा सीना चीर के कलेजा तड़फदा बाबा बंदा सिंह बहादुर दे मुंह विच तुन दिता। ना बच्चे ने चीक मारी, ना बापू ने खाई कीती। तुहाडा इतिहास है गुरमुखो, ओह सरहद दीआं नीआं ने। मैं एक बेनती तुहानू करांगा, तुसी भावें तुहानू रब ने सब कुछ दिता, इत्थे पैसे की कमी नहीं, तुहाडे विचों करोड़ां पति होने ने। बच्चे जदों अपने ले जांदे हो ना, गर्मी दे दिनां विच कल्ले हिल स्टेशन नहीं, कदी गर्मी दे दिनां विच सरहद दीआं नीआं कोल वी जाके खड़े करिया करो। गुरमुखो मैं कहांगा, बच्चियां दे ट्रिप बनाओ, रात ले जाओ, ते कदी ओ समा जदों कोई भी ना होवे, उस एकांत विच चौंकड़े मरवा के कहो, बेटा आओ देख ठंडा बुरज, पो दी रात विच दादी अपनी गोद दा निग पई दिंदी है बच्चियां, आ देख नीआं। इहदे विच बाबा फतेह सिंह बोलिया सी ते बोल के कहिंदा पिया सी, सच को मिटाओगे तो मिटोगे जहान से, डरता नहीं है अकाल किसी शहन शाह की शान से, उपदेश अपला सुन लो जरा दिल के कान से, कह रहे हम तुमको खुदा की जुबान से। गुरमुखो, ओ भी तां देखण विच बच्चे ने,
ਪਰ ਸਾਡੇ ਬਾਬੇ ਨੇ ਉਸ ਤੋਂ ਅੱਗੇ ਚੱਲੋ ਬੱਚਿਆਂ ਨੂੰ ਜੇ ਹੋਰ ਪ੍ਰੇਰਣਾ ਦੇਣੀ ਹੈ, ਭਾਵੇਂ ਸਾਰੀਆਂ ਸਹੂਲਤਾਂ ਨੇ ਆਪਣੇ ਘਰਾਂ ਵਿਚ, ਨੌਕਰ ਨੇ, ਚਾਕਰ ਨੇ, ਗੁਰਮੁਖੋ ਕਦੀ ਹਰਿਮੰਦਰ ਸਾਹਿਬ ਜ਼ਰੂਰ, ਮੈਂ ਜਿੱਥੇ ਵੀ ਜਾਣਾ ਇੱਕ ਹੋਕਾ ਜ਼ਰੂਰ ਦੇਣਾ, ਮੇਰੀ ਬੇਨਤੀ ਜੇ ਸਿੱਖੋ ਤਿੰਨ ਚੀਜ਼ਾਂ ਤੋਂ ਕਦੀ ਭਟਕਿਓ ਨਾ, ਅੰਮ੍ਰਿਤ ਤੋਂ, ਅੰਮ੍ਰਿਤ ਬਾਣੀ ਤੋਂ ਤੇ ਅੰਮ੍ਰਿਤਸਰ ਤੋਂ। ਇਹ ਤੁਹਾਡੇ ਜੀਵਨ ਦਾ ਆਧਾਰ ਨੇ। ਅੰਮ੍ਰਿਤ ਬਾਣੀ ਨਾਲ ਜੁੜਿਓ ਤੇ ਨਾਮ ਅੰਮ੍ਰਿਤ ਦੇ ਪਿਆਲੇ ਖੰਡੇ ਬਾਟੇ ਦੇ ਅੰਮ੍ਰਿਤ ਨਾ ਥਿੜਕਿਓ ਤੇ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਨਾ ਕਦੀ ਭੁੱਲ ਜਾਇਓ। ਬੱਚਿਆਂ ਨੂੰ ਲਿਜਾਓ। ਤਰੀਕਾ ਜੇਕ ਮੈਂ ਇੱਥੇ ਬੇਨਤੀ ਕਰਾਂ, ਭਾਵੇਂ ਬੜੇ ਸੁੱਖ ਨੇ ਤੁਹਾਡੇ ਕੋਲ, ਪਰ ਉੱਥੇ ਜਾ ਕੇ ਕਦੀ ਘੰਟਾ ਲੰਗਰ ਦੇ ਭਾਂਡੇ ਮਾਂਜੋ ਬੱਚਿਆਂ ਨੂੰ ਲੈ ਕੇ, ਤਜਰਬਾ ਕਰਕੇ ਦੇਖਿਓ। ਮੈਂ ਕਹਿੰਦਾ ਪ੍ਰੈਕਟੀਕਲ ਧਰਮ ਹੈ, ਕਥਾ ਕਹਾਣੀਆਂ ਨਹੀਂ। ਠੀਕ ਹੈ ਕਥਾ ਸੁਣਾਤੀ, ਕਿਸੇ ਨੇ ਚਾਰ ਪ੍ਰਮਾਣ ਵੱਧ ਲਾਤੇ, ਕਿਸੇ ਨੇ ਘੱਟ ਲਾਤੇ, ਗੱਲ ਤਾਂ ਪ੍ਰੈਕਟੀਕਲ ਤੌਰ ਤੇ ਹੈ। ਉਦਾਸੀ ਮਹਾਂਪੁਰਸ਼ ਇਕੱਠੇ ਹੋਏ, ਮੈਂ ਪੜ੍ਹ ਰਿਹਾ ਇੱਕ ਬਜ਼ੁਰਗਾਂ ਦਾ ਜੀਵਨ, ਕਹਿਣ ਲੱਗਿਆ ਉਹ ਸੁਖਮਨੀ ਸਾਹਿਬ ਦੇ ਅਰਥ ਕਰੀਏ ਤੇ ਬਿਰਧ ਬਾਬਾ 85 ਸਾਲ ਦਾ, ਉਹਨੂੰ ਵੀ ਲਾਇਆ ਬਾਬਾ ਜੀ ਅੱਜ ਅਰਥ ਕਰ ਲੱਗੇ ਆ। ਅਰਥ ਪਹਿਲੇ ਸ਼ਲੋਕ ਦੇ ਤੇ ਕਰ ਲੈ, ਜਦੋਂ ਪਹਿਲੀ ਤੁਕ ਪੜੀ ਨਾ, ਸਿਮਰੋਂ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਾਬਾ ਸੋਟੀ ਲੈ ਕੇ ਉੱਠ ਪਿਆ। ਚੇਲਿਆਂ ਨੇ ਕਿਹਾ ਬਾਬਾ ਜੀ ਅਜੇ ਤੇ ਅਰਥ ਸ਼ੁਰੂ ਹੋਏ ਨੇ। ਕਹਿੰਦਾ ਬਸ ਆ ਹੀ ਕਮਾ ਲਿਆ ਤੇ ਸਮਝ ਲਓ ਸਭ ਕੁਝ ਕਮਾ ਲਿਆ। ਪਿਆਰਿਓ ਆਂਦਾ ਚੋਖੇ ਅਰਥ ਕੀ, ਗੁਰੂ ਨੇ ਗੱਲ ਮੁਕਾ ਦਿੱਤੀ, ਤੂੰ ਸੁਖ ਭਾਲਣਾ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਸ ਬਸ ਇੰਨੀ ਗੱਲ ਤੇ ਮੈਂ ਪਹਿਰਾ ਦੇਣ ਚੱਲਿਆ, ਦੂਜੀ ਦੇ ਅਰਥ ਮੈਂ ਕੱਲ ਨੂੰ ਪੁੱਛਾਂਗਾ ਜੇ ਮੇਰੇ ਅੰਦਰ ਨੂੰ ਸੁਖ ਮਿਲਿਆ ਤੇ, ਨਹੀਂ ਤੇ ਇਹਦੀ ਕਮਾਵਾਂਗਾ ਜੀ। ਦੇਖੋ ਇਹਨੂੰ ਕਮਾਓ, ਬੱਚੇ ਲੈ ਕੇ ਜਾਓ, ਇਹ ਉਥੇ ਲੰਗਰ ਦੇ ਬਰਤਨਾਂ ਵਿਚ ਖਲੋਵੋ, ਅਮੀਰੀ ਦਾ ਕਰੀਚ ਨਾ ਕਰੀਏ, ਮੇਰੇ ਘਰ ਅਰਬਾਂ ਰੁਪਈਏ ਨੇ ਨਹੀਂ। ਚੇਤੇ ਰੱਖਿਓ ਉਹਦੇ ਦਰ ਦੇ ਝਾੜੂ ਲਾਉਣ ਵਾਲੇ, ਉਸ ਦੇ ਦਰ ਦੇ ਜੋੜਿਆਂ ਦੇ ਧੂੜ ਦੇ ਵਿਚ ਨਵਾਬੀਆਂ ਪਈਆਂ ਨੇ, ਸਰਦਾਰੀਆਂ ਪਈਆਂ ਨੇ। ਬੱਚਿਆਂ ਨੂੰ ਲਿਜਾ ਕੇ ਆਪ ਖਲੋਵੋ ਪਹਿਲਾਂ, ਪਰ ਇਕ ਤਰੀਕਾ ਹੈ। ਸੇਵਾ ਕਰਨ ਦਾ ਮਤਲਬ ਗੱਲਾਂ ਕਰਨੀਆਂ ਨਹੀਂ, ਲੰਗਰ ਦੇ ਬਰਤਨਾਂ ਵਿਚ ਤਜਰਬਾ ਕਰਿਓ। ਜਿਹੜਾ ਵੀ ਸ਼ਬਦ ਬੱਚੇ ਨੂੰ ਚੇਤੇ ਵੇ, ਉਹਨੂੰ ਇਕੋ ਗੱਲ ਕਹਿ, ਪੁੱਤਰ ਇਕ ਘੰਟਾ ਜੇ ਭਾਂਡੇ ਮਾਂਜਣੇ, ਸਿਰਫ ਤੂੰ ਜੋ ਤੈਨੂੰ ਹੁੰਦਾ ਬੋਲੀ ਜਾਈ, ਪਹਿਲਾਂ ਸੇਵਾ ਵਿਚ ਖਲੋਵੋ, ਪਰਤ ਕੇ ਇਸ਼ਨਾਨ ਕਰਕੇ ਅੰਦਰ ਜਾਓ ਤੇ ਘੰਟਾ ਗੁਰੂ ਰਾਮਦਾਸ ਦੇ ਚਰਨਾਂ ਵਿਚ ਬਿਠਾ ਕੇ ਲਿਆਇਓ। ਕਦੀ ਦੀਪ ਸਿੰਘ ਨੂੰ ਮਾਂ ਇਸ ਤਰ੍ਹਾਂ ਹੀ ਹਰਿਮੰਦਰ ਵਿਚ ਲੈ ਕੇ ਜਾਂਦੀ ਸੀ, ਕਿਉਂਕਿ ਪਿੰਡ ਨੇੜੇ ਸੀ। ਮਾਂ ਰੋਜ਼ ਲੈ ਕੇ ਜਾਣਾ ਜਦੋਂ ਹਰਿਮੰਦਰ, ਤੇ ਇਕੋ ਗੱਲ ਕਹਿਣੀ, ਗੁਰੂ ਰਾਮਦਾਸ ਕਿਰਪਾ ਕਰੀ ਮੇਰੇ ਦੀਪੇ ਨੂੰ ਸਿੱਖੀ ਦੀ ਦਾਤ ਦਈ। ਜਿਹੜਾ ਬੱਚਾ ਮਾਂ ਭਾਂਡਿਆਂ ਵਿਚ ਜਾਂ ਉਥੇ ਸੇਵਾ ਵਿਚ ਲਿਜਾਂਦੀ ਰਹੀ, ਜਿੱਦਣ ਲੋੜ ਪਈ, ਪਹਿਲਾਂ ਤਾਂ ਜਾਂਦੇ ਸਨ ਮਾਂ ਕੋਲੋਂ ਦਾਣੇ ਲੈ ਕੇ, ਕੁਝ ਭੇਟਾਵਾਂ ਲੈ ਕੇ, ਅੱਜ ਲੋੜ ਪੈ ਗਈ ਦਮਦਮਾ ਸਾਹਿਬ ਤੋਂ ਤੁਰੇ ਤੇ ਆਵਾਜ਼ ਦਿੱਤੀ, ਬਾਪੂ ਗੁਰੂ ਰਾਮਦਾਸ ਮਾਂ ਨਾਲ ਮੱਥਾ ਟੇਕਦਾ ਸਾਂ, ਪੈਸੇ ਦਾ ਟਕੇ ਦਾ ਅੱਜ ਪੱਲੇ ਕੁਛ ਨੀ, ਕੱਲਾ ਸਿਰੇ ਸਿਰ ਲੈ ਕੇ ਆਇਆ ਪ੍ਰਵਾਨ ਕਰ ਲਵੇ। ਉਹ ਇੱਕ ਬੱਚਾ ਸੀ, ਇੱਕ ਪੰਜਾਬੀ ਦੇ ਅਦੀਬ ਨੇ ਬਹੁਤ ਸੋਹਣੇ ਸ਼ਬਦ ਕਹੇ ਨੇ, ਤੁਰ ਲੱਗਿਆ ਕਿਹਾ ਸੀ ਉਸ ਬਜ਼ੁਰਗ ਬਾਬੇ ਨੇ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਲਗਾਂਗਾ ਨਾ ਮੈਂ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ, ਕੜਾ ਪ੍ਰਸ਼ਾਦ ਗੁਰੂ ਘਰ ਚੜਾਣ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਂਗਾ। ਗੁਰੂ ਕਿਰਪਾ ਕਰੇ ਤੁਹਾਡੇ ਕੀਤੇ ਹੋਏ ਇਸ ਉਪਰਾਲੇ ਨੂੰ ਭਾਗ ਲਾਏ, ਬੱਚੇ ਤੁਹਾਡੇ ਹੋਰ ਗੁਰਮਤ ਨਾਲ ਜੁੜਨ, ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਆ ਜੇ। ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ, ਪਤਾ ਨੀ ਜਦੋਂ ਤੋਂ ਮੈਂ ਦਿੱਲੀ ਆਉਣਾ ਪਿਆ, ਜਦੋਂ ਵੀ ਐ ਟੈਨਸ਼ਨ ਚ, ਇੱਕ ਥਾਂ ਕਥਾ, ਦੋ ਥਾਂ ਕਥਾ, ਪਰ ਚਿੱਤ ਕਰਦਾ ਹੁੰਦਾ ਵੀ ਇੱਕੋ ਥਾਂ ਜਾਈਏ ਤੇ ਟਿਕ ਕੇ ਕਥਾ ਹੋਵੇ ਬਾਣੀ ਦੀ। ਗੁਰੂ ਮੇਹਰ ਕਰੇ, ਅੱਗੋਂ ਜਦੋਂ ਸਬੱਬ ਬਣਿਆ ਫਿਰ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਂਗਾ, ਅਸੀਸ ਬਖਸ਼ਿਓ। ਆਓ ਮਿੰਟ ਸਿਰਫ ਤੁਹਾਡੇ ਦੋ ਲੈਣੇ ਨੇ, ਸਾਰੇ ਟਿਕ ਕੇ ਨਾ ਆਪਣੇ ਅੰਦਰ ਨੂੰ ਟਿਕਾਓ। ਕਥਾ ਦਾ ਮਤਲਬ ਜੁੜਨਾ ਹੈ। ਕੋਈ ਵੀ ਰਸਨਾ ਸਤਿਗੁਰੂ ਦੇ ਨਾਮ ਤੋਂ ਵਾਂਝੀ ਨਾ ਰਹਿ, ਸਿਰਫ ਦੋ ਮਿੰਟ ਉੱਚੀ ਆਵਾਜ਼ ਵਿਚ ਇੱਕ ਪੁਕਾਰ ਕਰੋ, ਸੱਚੇ ਪਾਤਸ਼ਾਹ ਸਾਡੇ ਅੰਦਰ ਨੂੰ ਭਾਗ ਲਾ। ਦਾਸ ਪਹਿਲਾਂ ਬੋਲੇਗਾ, ਆਪ ਸੰਗਤ ਨੇ ਉੱਚੀ ਆਵਾਜ਼ ਵਿਚ ਪੁਕਾਰੀਏ, ਸਾਡੀ ਸ਼ਾਇਦ ਸੁਣੀ ਜਾਏ। ਕਰੋ ਕਿਰਪਾ ਔਰ ਉਚਾਰਨ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਓਮਕਾਰ।

साहिब महाराज जी दी पावन पवित्र हजूरी विच बैठ करके आप जी ने बड़ी एकाग्रता दे नाल और बड़े भावपूर्त शब्दां विच महापुरशां तों अमृत दे संबंध विच विचारां सरवण कीतियां ने, क्योंकि पिछले कुछ दिनां तों निरंतर आपां अमृत दी गुरबाणी दी रहत दी गल करदे आ रहे हां, ते आखिर इस विचार दा भाव केवल इतना है कि किते अमोड़ मन दियां वागां सतगुरु दे हाथ विच पकड़ा दईए ते एक गुरमत दे गाड़ी राह उत्ते चल पवे। आओ करो कृपालता साध संगत जी के पिछले कुछ दिनों तो आपां एक लड़ी आरंभ कीती है। पहले दिन जिस दिन वैसाखी दे संबंध विच विचार आरंभ कीती सी, आरंभ वाले दिन बेनती कीती सी के इस जीव दा सतगुरु दे शब्द तो बिना सहारा कोई नहीं। दूसरे दिन बेनती कीती सी के अमृत दी दात अमृत है कि कल आप जी दे समक्ष वैसाख दे महीने और वैसाखी दे संबंधी विचार कीते सन, ते देखो ऐद की मालक ने सबब किहो जिहा बनाया है। कई बारी कुछ गल्लां ऐसियां हुंदियां ने जदों कुदरती तौर ते इतिहासिक घटनावां मेल खांदियां ने ते मनुख दा अंदर प्रसन्न होके कहिंदा मेरे दाता साडी कीती हुई इस सेवा नूं तुसीं कबूल करदे पहिओ। कल बुधवार सी, वैसाख दा महीना सी आरंभ होया,
ਉਸ ਦਿਨ ਦਾਤਾਰ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਹੈਰਾਨ ਹੋਇਆ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਅੱਜ ਪੜ੍ਹ ਰਿਹਾ ਸਾਂ। ਉਹ ਕਹਿੰਦਾ ਸੰਨ 1756 ਨੂੰ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਉਸ ਦਿਨ ਵੀ ਬੁੱਧ ਵੇਲੇ ਦਾ ਬੁੱਧਵਾਰ ਦਾ ਅੰਮ੍ਰਿਤ ਵੇਲਾ ਸੀ, ਕੱਲ ਵੀ ਬੁੱਧਵਾਰ ਸੀ, ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧਵਾਰ ਸੀ। ਆਓ ਗੁਰਮਖੋ, ਜਿਹੜੀ ਵਿਚਾਰ ਆਪਾਂ ਕੱਲ ਛੱਡੀ ਸੀ, ਕਿਉਂਕਿ ਲੜੀ ਦਾ ਖਿਆਲ ਜ਼ਰੂਰ ਅੱਤ ਰੱਖੀਏ। ਆਪਾਂ ਵਿਚਾਰ ਆਰੰਭ ਕੀਤੀ ਸੀ ਵੈਸਾਖ ਭਲਾ ਸਾਖਾ ਵੇਸ਼ ਕਰੇ, ਧਨ ਦੇਖੇ ਹਰ ਦੁਆਰ, ਆਓ ਦਇਆ ਕਰੇ ਘਰ ਆਓ ਪਿਆਰੇ, ਦੁੱਤਰ ਤਾਰੇ ਤੁਧ ਬਿਨ ਅੱਜ ਨਾ ਮੋਲੋ। ਕਹਿਣ ਲੱਗੇ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਕਹਿਣ ਲੱਗੇ ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ, ਨਾਨਕ ਵਹਿ ਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਨ। ਆਓ ਇਸੇ ਸ਼ਬਦ ਨੂੰ ਆਪਾਂ ਅੱਗੇ ਲੈ ਤੁਰਨੇ। ਗੱਲ ਅੰਮ੍ਰਿਤ ਦੀ ਹੋਣੀ, ਆਪੋ ਆਪਣਾ ਢੰਗ ਹੈ, ਆਪੋ ਆਪਣੀ ਗੱਲ ਕਰਨ ਦਾ ਤਰੀਕਾ ਹੈ, ਪਰ ਗੱਲ ਕਰਨ ਦਾ ਮਕਸਦ ਕੇਵਲ ਕਲਾਕਾਰੀ ਨਹੀਂ, ਗੱਲ ਕਰਨ ਦਾ ਭਾਵ ਹੈ ਸਾਡੇ ਕਹਿਣ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਦੇ ਕਿਰਦੇ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਕਾ ਅੰਮ੍ਰਿਤ ਟਿਕ ਜਾਏ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਇਸੇ ਤਰ੍ਹਾਂ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ ਇਹ ਬਚਨ ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਜੇ ਜਲ ਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ, ਧਨ ਦੇਖੇ ਹਰ ਦੁਆਰ। ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ ਖਾਸ ਕਰਕੇ। ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ, ਤੇ ਧਨ ਦਾ ਅਰਥ ਹੈ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਆ ਧਨ ਫਿਰ ਇਹ ਨਾ ਆਖੀਐ ਵੈਰ ਇਕੱਠੇ ਹੋਏ, ਉੱਥੇ ਧਨ ਦਾ ਅਰਥ ਹੈ ਇਸਤਰੀ। ਜਦੋਂ ਅਸੀਂ ਪੜ੍ਹਨੇ ਆ ਕਾਚਾ ਸਨ ਧਨ ਸੰਚੈ ਮੂਰ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਹੈ ਦੌਲਤ। ਜਦੋਂ ਅਸੀਂ ਪੜ੍ਹਨੇ ਆ ਇਹ ਧਨ ਨਖੁੱਟ ਨਾਂਜ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਹੈ ਨਾਮ ਧਨ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ, ਉੱਥੇ ਧਨ ਦਾ ਅਰਥ ਹੈ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੇ ਹਰ ਦੁਆਰ, ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੇ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ। ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਕਿ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ ਦੁੱਤਰ ਤਾਰੇ ਜਿਹੜਾ ਦੁਸ਼ਤਰ ਸੰਸਾਰ ਤਰਿਆ ਨਹੀਂ ਜਾਂਦਾ ਇਹ ਮੈਨੂੰ ਤਾਰ ਦਿਓ। ਤੇ ਨਾਲ ਬਚਨ ਕੀਤਾ ਤੁੱਧ ਬਿਨ ਅੱਡ ਨਾ ਮੋਲੋ। ਅੱਡ ਦਾ ਅੱਖਰ ਅੱਖਰੀ ਅਰਥ ਇੱਥੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ ਬੜੇ ਟਿਕਾਣ ਨਾਲ ਸੁਣਿਆ ਤੇ ਚਿੱਤ ਕੀਤਾ ਵੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਤੁਖਾਰੀ ਬਾਰਾਂ ਮਾਂ ਦੀ ਕਥਾ ਹੋਣੀ ਅੱਤ ਜ਼ਰੂਰੀ। ਮਾਝ ਤੇ ਅਸੀਂ ਪੜ੍ਹਦੇ ਹਾਂ ਤੁਖਾਰੀ ਬਾਰਾਂ ਮਾਂ ਨੂੰ ਪੜ੍ਹੋ। ਮੈਂ ਕਹਿੰਦਾ ਸਾਡਾ ਪਿਛੋਕੜ
ਸਾਡੇ ਬਾਹਰ ਦੇ ਇਲਾਕੇ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਤੁਖਾਰੀ ਬਾਰਾਂ ਮਾਹ ਦੇ ਵਿੱਚੋਂ ਨਿਕਲਦਾ ਪਿਆ। ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਜਦੋਂ ਅਗਲੀ ਤੁਕ ਪੜ੍ਹਨੇ ਆ, ਕਹਿਣ ਲੱਗੇ ਮੇਰੇ ਮਾਲਕ ਜੀ ਕਿ ਤੁਧ ਬਿਨ ਅੱਗ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਹੁਣ ਅਗਲੀ ਤੁਕ ਕੇ ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ, ਪਰ ਮੇਰੇ ਮਾਲਕਾ ਜਿੱਧਰ ਤੂੰ ਮੇਰਾ ਹੋ ਗਿਓ ਉਦਨ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਗ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਪਾ ਜਾਵਾਂ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ। ਦੇਖ ਦਿਖਾਵੇ ਢੋਲੋ, ਹੁਣ ਢੋਲਾ ਸ਼ਬਦ ਬੜਾ ਪਿਆਰਾ, ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ। ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ, ਦੇਖ ਦਿਖਾਵੇ ਢੋਲੋ। ਹੁਣ ਦੇਖੋ ਦੇਖ ਦਿਖਾਵੇ ਦੋ ਸ਼ਬਦ ਨੇ, ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਣਾ ਜਿਹਨੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ, ਤੇ ਕੇਵਲ ਦੇਖਿਆ ਨਹੀਂ, ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਪਿਆਰਾ ਪਰਮਾਤਮਾ ਮੇਰੇ ਤੇ ਨਜ਼ਰ ਕਰਦੇ ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ। ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ, ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ, ਉਹਨਾਂ ਪ੍ਰਮਾਣ ਦਿੱਤਾ ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੋਂਦਾ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ, ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ, ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵਾਲੇ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ, ਆਪਣੇ ਹਉਮੈ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ ਆਪਣੀ ਹਉਮੈ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ ਉਹਦੇ ਵਿੱਚੋਂ ਰਸ ਨਿਕਲਦਾ ਹੈ, ਉਹ ਨਸ਼ੇ ਵਾਲਾ ਰੁੱਖ ਕਿਤੇ ਪ੍ਰਵਾਨ ਨਹੀਂ, ਪਰ ਜਦੋਂ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਰਾਮ ਨਾਮ ਲਿਖਿਆ ਜਾਏ ਤੇ ਲੋਕ ਉਸੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਮੱਥੇ ਟੇਕਦੇ ਨੇ, ਅਸੀਂ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹਾਂ। ਪਰ ਜਦੋਂ ਸਤਿਗੁਰੂ ਤੇਰਾ ਨਾਮ ਲਿਖਿਆ ਜਾਏ ਤੇ ਤਾੜੀ ਦਾ ਰੁੱਖ ਵੀ ਜਿਹੜਾ ਉਹ ਕੀਮਤੀ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤਰਤਾਲ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਕ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ। ਭਗਤ ਭਗਵਤ ਲਿਖੀਐ ਤੈ ਉਪਰੈ, ਪੂਜਿਆ ਕਰ ਨਮਸਕਾਰਕ। ਜਦੋਂ ਉਹਦੇ ਤੇ ਭਗਤੀ ਵਾਲੇ ਸ਼ਬਦ ਲਿਖੇ ਗਏ ਤੇ ਉਸੇ ਰੁੱਖ ਨੂੰ ਲੋਕੀ ਮੱਥੇ ਟੇਕਣ ਲੱਗ ਪੈਂਦੇ ਨੇ। ਦਾਤਾ ਤੁਧ ਬਿਨ ਅੱਗ ਨਾ ਮੋਲੋ, ਪਰ ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾਂ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤੱਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਆ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ, ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਹਾਂ, ਹੁਣ ਪ੍ਰਮਾਣ ਕੈਸਾ ਲਿਆ ਉਹਨਾਂ। ਕਹਿਣ ਲੱਗੇ ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਹੈ। ਕਹਿਣ ਲੱਗੇ ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਹੈ ਕਿਉਂਕਿ ਇਹਦੇ ਕੋਲ ਰੇਸ਼ਮ ਭਰੀ ਹੋਈ ਹੈ। ਕਹਿਣ ਲੱਗੇ ਮਾਲਕ ਜੀ, ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ, ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਹੈ ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਮੁਖਤੂਲ ਸਫੇਦ ਸਪੀਅਲ ਖੰਭ ਬਪਰੇ ਜਸ ਕੀੜਾ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਹਾਂ ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮਖਤੂਲ ਸਫੇਦ ਸਪੀਅਲ ਖੰਭ ਬਪਰੇ ਜਸ ਕੀੜਾ, ਸੱਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ। ਤਵਜੋ ਦਿਆ ਜੇ, ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਤੈਨੂੰ ਭਾਗ ਹੈ
ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾ ਗਏ, ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਮੇਰੇ ਦਾਤਾਰ ਨੇ ਜਿਸ ਹਿਰਦੇ ਵਿੱਚ ਵੀ ਸਾਈ ਪ੍ਰਗਟ ਹੋ ਗਿਆ, ਇਹ ਨਹੀਂ ਦੇਖਿਆ ਇਹ ਚਮੜੇ ਮਰੇ ਪਸ਼ੂਆਂ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਰੰਗਣ ਦਾ ਕੰਮ ਕਰਦਾ, ਇਹ ਨਹੀਂ ਦੇਖਿਆ ਇਹ ਕੱਪੜੇ ਬੁਣ ਦਾ ਕੰਮ ਕਰਦਾ ਹੈ, ਇਹ ਨਹੀਂ ਦੇਖਿਆ ਘਰ ਘਰ ਦੀਆਂ ਬੁੱਤੀਆਂ ਕਰਨ ਦਾ ਕੰਮ ਨਾਈ ਪੂਣਾ ਕਰਦਾ ਹੈ, ਇਹ ਨਹੀਂ ਦੇਖਿਆ ਇਹ ਬਲਦਾਂ ਪਿੱਛੇ ਲੱਗ ਕੇ ਖਲ ਵਾਹਦਾ ਹੈ। ਮੇਰੇ ਗੁਰੂ ਨੇ ਚੰਮ ਨਹੀਂ ਦੇਖਿਆ ਉਹਦੇ ਕੰਮ ਨੂੰ ਤੱਕ ਕੇ ਜਾਂ ਉਹਦੀ ਜ਼ਾਤ ਨੂੰ ਦੇਖ ਕੇ ਉਹਨੂੰ ਨਿੰਦਿਆ ਨਹੀਂ। ਸਤਿਗੁਰੂ ਨੇ ਕਿਹਾ ਜੇ ਤੈਨੂੰ ਪਿਆਸ ਲੱਗੀ ਏ ਇਹ ਨਾ ਦੇਖ ਭਾਂਡਾ ਮਿੱਟੀ ਦੇ, ਇਹ ਨਾ ਦੇਖ ਭਾਂਡਾ ਕਾਂਸੀ ਦੇ, ਇਹ ਨਾ ਦੇਖ ਭਾਂਡਾ ਪਿੱਤਲ ਦੇ, ਤੇਰਾ ਸੰਬੰਧ ਕੇਵਲ ਪਾਣੀ ਨਾਲ ਏ, ਜੇ ਰਵਿਦਾਸ ਦੇ ਅੰਦਰੋਂ ਨਿਕਲਦਾ ਸ਼ਬਦ ਤੇਰੀ ਪਿਆਸ ਬੁਝਾਉਂਦਾ ਤੇ ਮੈਨੂੰ ਉਹ ਵੀ ਪ੍ਰਵਾਨ, ਜੇ ਨਾਨਕ ਦੇਵ ਦੇ ਅੰਦਰੋਂ ਨਿਕਲਦੇ ਬਚਨ ਤੇਰੇ ਅੰਦਰ ਦੀ ਤ੍ਰਿਪਤੀ ਕਰਦੇ ਨੇ ਉਹ ਵੀ ਪ੍ਰਵਾਨ ਨੇ, ਜੇ ਸੈਣ ਦੇ ਸ਼ਬਦ ਤੇਰੇ ਅੰਦਰ ਨੂੰ ਟਿਕਾ ਦਿੰਦੇ ਨੇ ਉਹ ਵੀ ਪ੍ਰਵਾਨ ਨੇ। ਤੇ ਗੁਰਮੁਖੋ ਇੱਕ ਬੇਨਤੀ ਮੈਂ ਕਰਦਿਆਂ, ਦੇਖੋ ਅੱਜ ਭਾਵੇਂ ਸਾਡੇ ਵਿੱਚ ਇੱਕ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਗੜਬੜ ਕਰਾਓ, ਖਿਮਾ ਕਰਿਓ। ਇਹੀ ਕਾਰਨ ਅੱਜ ਭਗਤਾਂ ਨਾਲ ਸ਼ਬਦ ਗੁਰੂ ਜੋੜੇ ਜਾ ਰਹੇ ਨੇ। ਮੈਂ ਕਿਸੇ ਤਰ੍ਹਾਂ ਤਰਕ ਨਹੀਂ ਕਰਦਾ, ਬਾਣੀ ਦੇ ਵਿੱਚੋਂ ਦਲੀਲ ਦੇਣੀ ਹੈ। ਜਿਹੜੀ ਗੁਰੂ ਦੀ ਪਦਵੀ ਹੈ ਨਾ, ਦੇਖੋ ਗੁਰੂ ਦੀ ਪਦਵੀ ਨੂੰ ਚੈਲੰਜ ਕਰਨਾ ਸਾਡੇ ਅੰਦਰ ਦੀ ਅਗਿਆਨਤਾ ਹੋਵੇਗੀ। ਜੇ ਕੋਈ ਕਹੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਭਗਤਾਂ ਨੂੰ ਗੁਰੂ ਦੀ ਤੁਲਤਾ ਨਹੀਂ ਦਿੱਤੀ, ਮੈਂ ਕਹਿੰਦਾ ਤੁਸੀਂ ਸਾਰੇ ਬਾਣੀ ਪੜ੍ਹਨ ਵਾਲੇ ਬੈਠੇ ਹੋ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੁਕ ਲਿਖਾ ਦੇ ਕਿ ਗੁਰੂ ਅਰਜਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਦਿਖਾ ਦਿਓ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ ਹੈ, ਇਹ ਨਹੀਂ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸਲੋਕ ਹੁੰਦਾ ਹੈ ਕਿ ਜਿਸ ਪਿਆਰੇ ਸਿਓਨੇ ਉਹ ਜਿਸ ਆਗੈ ਮਰ ਚਲੀਏ, ਇਹ ਨਹੀਂ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ। ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ, ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦਿਆਂ ਸ਼ਬਦ ਜੀ ਨਾ ਵਰਤਿਆ ਹੋਵੇ। ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ। ਉਹ ਦੁਨੀਆਂ ਦੇ ਲੋਕੋ, ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ, ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ। ਕੀ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨਹੀਂ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅੰਮ੍ਰਿਤ ਸੰਚਾਰ ਪਵੇ। ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ, ਮੈਂ ਇਹਨਾਂ ਕੈਸੇ ਕਮਾਲ ਦੀ ਗੱਲ, 39 ਸਾਲ ਦੀ ਉਮਰ ਸੀ ਈਸਾ ਦੀ, ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ, ਮੈਂ ਕਟਾਕਸ਼ ਵੱਲ ਨਹੀਂ ਜਾਣਾ। 35 ਸਾਲ ਦੀ ਉਮਰ ਸੀ ਜਿਸਦਿਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ। ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿੱਦਣ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਥਵਾਰ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ, ਉਹਦੇ ਕੇਸ ਤਲਵਾਰ ਨਾਲ ਕੱਟੇ ਗਏ। ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ, ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ, ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ। ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ। ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਿਹਾ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ, ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੁਣਦੇ ਹੁੰਦੇ, ਗਿਆਨ ਕਿਤੇ ਵੀ ਮਿਲ ਜਾਏ। 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ, 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕ, ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ। 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ। ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ, ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ?
एक है पहचान गो वाला शब्द अस पढ़ने मानुष की जात साहब है एक है पहचान गो साहब गुरु ग्रंथ साहब जी दे अमृत बचना दे अनुसार के देखो जात पात दे आधारित जे असी कहने गुरु कलगी धर जी ने नीवियां नूं उच्चा चुकिया मैं कहना गुरु ग्रंथ साहब की शब्द की रोशनी तो दूर ना जायो अमृत की व्याख्या बाणी दे आधारित करो क्योंकि एक चाल है कि बाणी नूं वख दसो ते अमृत नूं वख दसो कि द्वार खड़ा करो कि अमृत वखरा है कि गुरु गोबिंद सिंह ने नीवियां नूं चुकिया गुरु ग्रंथ साहब किते बाबे कालू का नाम नहीं आया तुसी बाणी पढ़ने वाले हो किते मां तृप्ता दे नाम नहीं आया दो गुरु साहब ने कि जिन्हां दे बापू का नाम आया एक ते गुरु अंगद साहब के पिता का नाम आया फेर विसाया फेरू आन फेर आनी फेरू दे रारे नूं अंकर लगी है जे फेर आन पाठ करांगे तां अर्थ होएगा फिर दोबारा अंकर लगी है फेरू आन बाबे फेरू दे पुत्र ने जां बाबा तेज भान जी का शब्द एक ना है किते बाबे कालू जी का नाम नहीं मां तृप्ता का नाम नहीं बेबे नानकी का नाम नहीं अजकल दिया कूड़े चुकते ने अपनिया किताबा बस मैं कभी ग्रंथ शब्द उन्होंने नहीं वरतदा ग्रंथ केवल गुरु ग्रंथ साहिब सिख दे अंदर भावना होवे वो चुकते ने अपनिया महबूबा के नाम विच अपने जिन्हां प्यार करते ने उन्होंने शब्द मन पक्के का ग्रंथ बना के गुरु ग्रंथ साहिब की बराबरी करते ने वह गुरु के सिखो क्यों चुको जुग अटल है ये फानी संसार वाले बापू का नाम नहीं मां का नाम नहीं पुत्रा का नाम नहीं इतने भैन का नाम नहीं पर एक गुरु नानक ते भरोसा करो कि जिन्हों लोग नीवा शूद्र कहते सन भाई लालो का नाम गुरु ग्रंथ साहब सत वरी आया एक वरी नहीं सत वरी गुरु ग्रंथ साहब आया जब तुम शब्द पढ़ोगे कि जैसी मैं आवे खसम की बाणी तैसरा करी ज्ञान वे लालो सत वरी ना आया ते मरदाना जी का दो वरी ना आया मैं बेनती करा कि जिन्हां नूं लोक मंदिर विच थां नहीं सन देंदे गुरु ग्रंथ साहिब विच बाणी दर्ज करके मेरे गुरु अर्जुन देव ने खरमंदर विच थां दे दित्ती कि यह गुरु नानक साहिब की कृपालता नहीं जेड़ी अज बचन कह सन इन गरीब सिंगन को दयो पातशाही ये बचन कभी बाबे नानक दे पढ़ो कि नीचा अंदर नीच जात नीची हुआत नीच नानक तिन कै संत बटिया स्यों क्या रीस जिथे नीच संभालियन तिथे नदर तेरी बख्शीश मेरे गुरु कलगीधर सच्चे पातशाह ने आप सब नू पता है पंजा ने सिर भेट किते ने ये भी महापुरुष दर्शा गए कि गुरु समरथ है हुण देखो फिर सर्ब लोहे का बाटा लिया पवित्र जल पाया माता जीतो जी ने पतासे पाए ने ना के माता साहब कौर जी तवारीख दे पन्ने पढ़ियो असि कह दें माता साहब कौर जी अमृत संचार तो बाद आए ने हां ये भी मैं अर्ज कर दिया कि उन्हां नूं कुवारा डोला भी शब्द वरते हैं ते जिस दिन अंदर फुरना पैदा होया सी कि मेरे घर भी संतान होवे ते गुरु कलगीधर जी ने कहा सी भरे दीवान भी जायो ते तुहाडी अरदास कीती जाएगी गुरमुख इसे तरह दीवान सजिया पांच प्यारे गुरु की ताबिया भी सन अमृतधारी सिंह जेड़े ने हजूर की खजूरी विच बैठे सन ते माता साहब कौर नूं भरे दीवान विच कहा सी कि तेनू पुत्रां दी दात चाहीदी है संसारी पुत्र कुछ कु समय का रिश्ता बन गए पुत्र की मौत तो बाद पोतरा पैदा हुंदा पोतरा खा लैंदा पुत्र केवल एक पीढ़ी तक रहिंदा मैं तेन वह पुत्र तेरी झोली भी पा के जागा जिनी देर तक सिख जगत रहेगा तेरे पुत्र की कदी मौत नहीं होगी तेरा पुत्र तेरी गोद विच खेलती रहे पूछा सतगुरु केड़ा पुत्र कह लगे प्यारे भाई दया सिंह तुसी मेनू सिर दिता मैं अपनी गोद विच छीने का अमृत तुहानू दिता ते अज तो बाद तुसी माता साहिब कौर की गोद विच बह जाना मैं कहना मां जेड़े प्यारे गुरु के सन तेनू उन्होंने मां कहा ते तेनू इना उच्चा रुतबा दिता मां के उन्होंने तेनू पुत्र तुहानू पुत्र कहण दा सत्कार देण दा रब वालों गुरु वालों कृपा हुई जेड़ी बेनती कर लगा खंडा बाटा ले है सर्ब लोह दा बाटा दो धारा खंडा पताशे शब्द भी वरते ने कि निर्मल जल है वैसे दुध क्यों नहीं वरतिया ध्यान दिया जे हजूर ने जल जो है ये निम्रता का प्रतीक है
ਜਲ ਜੋ ਹੈ ਇਹ ਸੁਚਮਤਾ ਦਾ ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਏ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸੱਜਣੋ ਕਿ ਜਦੋਂ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ ਹੈ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ। ਅੰਮ੍ਰਿਤ ਦੀ ਦਾਤ ਜਦੋਂ ਦੇਣ ਲੱਗੇ, ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ, ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ, ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੈ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ, ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਏ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਅੰਮ੍ਰਿਤ ਛਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ, ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜੀ ਜਾਂਦੀ ਏ, ਜਿਹੜੇ ਸਾਡੇ ਨਿਤਨੇ ਵਿੱਚ ਪੜੀ ਜਾਂਦੀ ਏ, ਮੌਤ ਤੋਂ ਬਾਅਦ ਵੀ ਬਾਣੀ ਪੜੀ ਜਾਂਦੀ ਏ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਇੱਕ ਨਾਲ ਜੋੜਨਾ ਹੈ, ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨੂੰ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿੱਚ ਬੈਠਾ ਹੈ, ਕਰਤਾ ਪੁਰਖ, ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੋਂ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ ਮਾਨ ਤੂੰ ਹੋ ਜਾਏ, ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਚੂਕ ਮਾਤਰ ਪੰਛੀ ਝਾਤ ਪਾਣੀਏ, ਬਾਟਾ ਤਿਆਰ ਹੋਣ ਲੱਗਾ, ਔਰ ਤਿਆਰ ਹੋਣ ਲੱਗੀਏ, ਤੇ ਪਹਿਲੀ ਬਾਣੀ ਜਪ ਸਹਿ ਪੜੀ, ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋ ਸੀਪੀ ਸੱਚ ਤੱਕ ਜਪ ਕਰਦਿਆਂ ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ। ਸੱਚ ਜਾਣੋ, ਸਿੱਖੀ ਦਾ ਪਹਿਲਾ ਲੈਸਨ ਹੀ ਹੁਕਮ ਮੰਨਣਾ ਹੈ। ਜਿਹੜਾ ਬੰਦਾ ਤਰਕ ਕਰਦਾ ਹੈ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈਏ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ, ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵਿੱਚ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਖਾਲਸਾ ਕਿਵੇਂ ਬਣੇਗਾ ਬਈ? ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ, ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਏ ਕਿਵੇਂ ਟੁੱਟੇ? ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਪਹਿਲੀ ਗੱਲ ਹੁਕਮ ਦੀ ਏ। ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨਹੀਂ ਸੀ ਚਾਹੀਦਾ ਅੰਮ੍ਰਿਤ ਕਿਉਂ ਛਕਣਾ, ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ, ਮੇਰੇ ਗੁਰੂ ਨੇ ਪਹਿਲਾ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ। ਹੁਕਮ ਹੈ ਤੇ ਮੈਂ ਮੰਨਣਾ ਹੈ। ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ,
ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ ਉਹ ਅੰਮ੍ਰਿਤ ਲੈਣ ਵਾਲਿਆ ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ ਤੇ ਇੱਕ ਕੰਮ ਕਰੀ ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ ਬਾਣੀ ਪੜ੍ਹਦਿਆਂ ਕਿਹਾ ਨਾਮ ਨੂੰ ਸੁਣੀ ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਕਹਿਣ ਲੱਗੇ ਕੱਲਾ ਸੁਣ ਤੱਕ ਸੀਮਿਤ ਨਾ ਰਹੀ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵਿੱਚ ਸ਼ਾਮਿਲ ਹੋ ਜਾਂਦੇ ਨੇ ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ ਮਤਾ ਮਾਨ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ ਕਹਿਣ ਲੱਗੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਦਾਓ ਤੇ ਨਫ਼ਰਤ ਨਾ ਕਰੀ ਜਿੱਥੇ ਜਪ ਤਪ ਵਾਲੇ ਅਸੰਖਾਂ ਨੇ ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ ਤੂੰ ਇਹਨਾਂ ਵਿੱਚ ਰਹਿ ਕੇ ਸਾਈਂ ਦੀ ਸਿਫਤ ਕਰਨੀ ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ ਗੁਰਮੁਖ ਕਦੀ ਤੱਕੋ ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਹੈ ਜਿਹੜੇ ਧਰਮੀ ਬਣਦੇ ਨੇ ਧਰਮੀਆਂ ਨੂੰ ਗਿਆਨ ਮਿਲਦਾ ਹੈ ਗਿਆਨ ਵਾਲਿਆਂ ਦੀ ਸੁਰਤ ਘੜੀ ਜਾਂਦੀ ਏ ਜਿਨ੍ਹਾਂ ਦੀ ਸੁਰਤ ਘੜੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ ਹਜ਼ੂਰ ਨੇ ਇਹ ਕਿਰਪਾ ਕੀਤੀ ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ ਅਖੀਰ ਤੇ ਸੰਪੂਰਨਤਾ ਕੀਤੀ ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ ਤਰਤੀਬ ਦਿਓ ਕਦੀ ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ

ਕਾਲ ਥਾਂ ਪੈਂਦੀ ਹੈ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੋਹਣੀ, ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਹੈ। ਅਸੀਂ ਪੜ੍ਹਨੇ ਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਕੀਤੀ ਸੀ ਅਸ਼ਟਾਂਗ। ਆਪਾਂ ਪੜ੍ਹਨੇ ਡੰਡੋਤ ਬੰਦਨ ਅਨਕ ਬਾਰ, ਡੰਡੋਤ ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਵਿਸ ਜਾਣਾ। ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ, ਡੰਡੇ ਦਾ ਮਤਲਬ ਇਹ ਤੇ ਨਹੀਂ ਇਕਦਮ ਸਿੱਧੇ ਪੈ ਜਾਣੇ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ, ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਡਾਂਗ ਨੂੰ ਮੋਢਿਆਂ ਤੇ ਰੱਖੇ, ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ, ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਸੜਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ, ਤੇ ਜੇ ਪੁੱਛੀਏ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਤਾਂ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਹੈ। ਡੰਡੋਤ ਦਾ ਮਤਲਬ ਹੀ ਇਹ ਵੇ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰ ਦੇ। ਸਾਹਿਬ ਨੇ ਕਿਹਾ ਜਦੋਂ ਨਮਸਕਾਰ ਕਰੇਗਾ ਤੇ ਡੰਡੋਤ ਹੋਵੇਗੀ ਤੇ ਸੱਚ ਜਾਣੀ। ਜੇ ਜਪ ਪੜ੍ਹਨੇ ਆ ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤਕ ਤੋਂ ਸ਼ੁਰੂ ਕਰਨੇ ਆ ਤੇ ਸੰਪੂਰਨਤਾ ਕਰਦੇ ਨੇ। ਸੱਜਣਾ ਕੇਵਲ ਆ ਲੋਕ ਦਾ ਦੁੱਖ ਨਹੀਂ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਬਰ ਸੁਭੰ ਸਰਬਦਾ ਸਰਬ ਜੁਗਤੇ ਦੋਕਾਲੰਗ ਪ੍ਰਣਾਸ਼ੀ ਦਯਾਲੰਗ ਸਰੂਪੇ। ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ ਜੇ ਜਾਪ ਰਹੇਗਾ, ਕਿਉਂਕਿ ਸਦਾ ਅੰਗ ਸੰਗੇ ਆ ਭੰਗਿੰਗ ਵਿਭੂਤੇ, ਉਹ ਤੇਰੇ ਅੰਗ ਸੰਗ ਰਹੇਗਾ। ਜਾਪ ਦੀ ਬਾਣੀ ਵਿੱਚ ਅੰਗ ਸੰਗ ਰਹਿ ਕੇ ਨਮਸਕਾਰ ਕਰਨ ਦੀ ਜਾਚ ਦੱਸੀ। ਜਦੋਂ ਆ ਗਿਆ ਸਵਈਏ ਤੇ ਸੁਧਾ ਸਵਈਆਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾਂ ਕਿਤੇ ਚਾਰ ਚੱਕੇ ਹੋ ਜਾਣ ਤੇ ਮਾਣ ਵਿੱਚ ਨਾ ਮਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪਏ ਤੇ ਖੌਮੇ ਵਿੱਚ ਨਾ ਫਸ ਜਾਈ। ਸਾਹਿਬ ਕਹਿੰਦੇ ਨੇ ਮੈਂ ਬੜੀ ਦੁਨੀਆਂ ਦੇਖੀ ਹੈ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਤੁਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਦਨ ਸ਼ੁੱਧ ਸੁਧਾ ਵਿੱਚ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ, ਏਕ ਰਤੀ ਕੇ ਰੱਬ ਦੇ ਚਰਨਾਂ ਵਿੱਚ ਰੱਤੇ ਜਾਣ ਤੋਂ ਬਿਨਾਂ ਤੇਰੀ ਕੀਮਤ ਰੱਤੀ ਨੀ ਪੈਣੀ। ਤੁਹ ਚਾਹੁੰਦੇ ਹੋ ਜੇ ਤੇਰੇ ਸਾਹਮਣੇ ਸਿੱਖਾਂ ਕਿਤੇ ਦੌਲਤ ਵਾਲੇ ਆਉਣ ਤੇ ਅੰਮ੍ਰਿਤਧਾਰੀ ਸਿੱਖਾਂ ਉਹਨਾਂ ਦੀ ਕਾਨ ਨਾ ਮੰਨੀ ਕਿਉਂ, ਕਹਿਣ ਲੱਗੇ ਜੀਤ ਪਿਆ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿਲਸਤ ਹੈ ਰਾਜਾ ਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ ਮਰ ਕੇ ਚਲੇ ਗਏ ਜਮਾਂ ਦੇ ਘਰ ਨੂੰ ਤੂੰ ਕਾਹਦੀ ਕਾਨਕ ਮੰਨੀ। ਹੇ ਗੁਰੂ ਕਲਗੀ ਵਾਲਿਆ, ਪਹਿਲਾਂ ਤੁਸੀਂ ਜਪ ਕਿਹਾ, ਫਿਰ ਤੁਸੀਂ ਜਾਪ ਕਿਹਾ, ਹੁਣ ਸਵਈਆਂ ਵਿੱਚ ਸਾਨੂੰ ਕੋਈ ਦੱਸਣਾ ਚਾਹੁੰਦੇ ਹੋ, ਤੁਹ ਚਾਹੁੰਦੇ ਹੋ। ਅੰਮ੍ਰਿਤ ਦੀ ਤੀਜੀ ਬਾਣੀ ਸੀ ਸਵਈਏ, ਕਹਿਣ ਲੱਗੇ ਮੈਂ ਤੈਨੂੰ ਦੱਸਣਾ ਚਾਹੁੰਦਾ ਵਾ, ਭਾਵੇਂ ਜਪ ਕਰੀ ਭਾਵੇਂ ਨਮਸਕਾਰ ਕਰਦੇ ਆ, ਜਾਪ ਕਰੀ, ਜਪ ਤੇ ਜਾਪ ਤਾਂ ਪ੍ਰਵਾਨ ਨੇ ਕਿ ਸਾਚ ਕਹੁ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨੀ ਪ੍ਰਾਪਾਇਓ, ਪ੍ਰੇਮ ਕਰੀ ਤਵਜੋ ਦਿਓ। ਹੁਣ ਚੌਥੀ ਬਾਣੀ ਆਈ ਚੌ ਪਈ ਸਹਿਬ, ਵੇਖੋ ਮੈਂ ਪਿਛਲੀ ਵਾਰੀ ਇੱਕ ਕਿਤੇ ਕਰਜ਼ ਕਰਕੇ ਗਿਆ ਸਾਂ, ਸਿੱਖ ਨੂੰ ਤੋਪ, ਸਿੱਖ ਨੂੰ ਤਲਵਾਰ, ਸਿੱਖ ਨੂੰ ਗੋਲੀਆਂ ਫਾਂਸੀਆਂ ਕੋਈ ਵੀ ਖਤਮ ਨਹੀਂ ਕਰ ਸਕਦੀ, ਪਰ ਜਦੋਂ ਵੀ ਜਗਿਆਸੂ ਦੀ ਮੌਤ ਹੁੰਦੀ ਹੈ ਆਪਣੇ ਮੁਰਸ਼ਦ ਉੱਤੇ ਸ਼ੱਕ ਕਰਕੇ ਹੁੰਦੀ। ਸੱਚ ਜਾਣੀ ਜਦੋਂ ਆਪਣੇ ਮੁਰਸ਼ਦ ਤੇ ਸ਼ੱਕ ਆ ਜਾਏ, ਸੋਹਣੀ ਰੋਜ਼ ਚਨਾ ਨੂੰ ਡਰਦੀ ਸੀ, ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਾਂ, ਭਾਵੇਂ ਕੱਚਾ ਭਾਂਡਾ ਸੀ, ਇੱਕ ਦਿਨ ਮਨ ਵਿੱਚ ਆਇਆ ਸੀ ਕਿ ਇਸ਼ਕ ਤਾਂ ਪਿਆਰ ਤਾਂ ਹੈ ਪਰ ਉਹਦੀ ਅੱਖ ਦੇ ਵਿੱਚ ਇੱਕ ਛੋਟਾ ਜਿਹਾ ਦਾਗ ਹੈ, ਇੱਕ ਛੋਟੇ ਜਿਹੇ ਦਾਗ ਦੇ ਸ਼ੱਕ ਨੇ ਸੋਹਣੀ ਨੂੰ ਡੋਬ ਕੇ ਰੱਖ ਦਿੱਤਾ। ਬਸ ਇੱਕ ਮੈਂ ਬੇਨਤੀ ਕਰਾਂ, ਅੰਮ੍ਰਿਤ ਤੇ ਅੰਮ੍ਰਿਤ ਸਰ ਤੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਬਾਣੀ ਤੇ ਸ਼ੱਕ ਨਾ ਕਰਿਓ। ਜਦੋਂ ਤੁਸੀਂ ਜਾਂਦੇ ਹੋ ਇੱਥੋਂ, ਭਾਵੇਂ ਮਹਾਂਪੁਰਸ਼ ਆਉਂਦੇ ਨੇ, ਉਹਨਾਂ ਦੇ ਸਥਾਨਾਂ ਤੇ ਜੀ ਸਦਕੇ ਜਾਓ। ਜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪਿਆਰ ਕਰਦੇ ਹੋ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਣਾ ਕਦੀ ਨਾ ਭੁੱਲੋ। ਹਰਿਮੰਦਰ ਸਾਡਾ ਧੁਰਾ ਹੈ। ਖੈਰ, ਹਜ਼ੂਰ ਨੇ ਸਵਈਆਂ ਤੋਂ ਬਾਅਦ ਆਈ ਚੌਥੀ ਬਾਣੀ ਚੌ ਪਈ, ਕਹਿਣ ਲੱਗੇ ਸੱਜਣਾ ਜਪ ਕੀਤਾ ਹੋਵੇ, ਜਾਪ ਕੀਤਾ ਹੋਵੇ, ਪ੍ਰੇਮ ਕੀਤਾ ਹੋਵੇ ਤੇ ਇਹਦਾ ਵੀ ਮਾਣ ਨਹੀਂ ਕਰੀਦਾ, ਤੇ ਬੇਨਤੀ ਕਰਿਆ ਕਰੀ ਖਮਰੀ ਕਰੋ ਖਾਸ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ। ਅਖੀਰ ਤੇ ਫਿਰ ਗੱਲ ਕੀ ਸੱਜਣਾ, ਰੋਜ਼ ਇਹ ਬੇਨਤੀ ਕਰੀ।

एक बार चिंतु मैं सुभारा काल पास ते ताए उबारा जिन्नर नाम तिहारो कहा दार्द दुष्ट दोखते रहा खड़ग केत कृपाण पकड़न वालिया खड़ग केत मैं शरण तुहारी आप आदे लोहारी मेरे ते मिरका कृपा कर। जदो चौक ही पड़ी साहब ने खीर ते संपूर्णता की सजना गुरु दे दर तो किते किते जाई ना जप दिता जाप पढ़िया सुदा सवैये पढ़िए चौपाई दा पाठ कीता अखीर ते सिख नू आनंदपुर दा वासी बनाना सी। अमृत दी विचार आरंभ कीती सी। अमृत दा अर्थ ये वे के जिदे उते मौत दा भय नहीं आनंद विच टिकाणा सी। पंजवी बाणी पढ़ी गई आनंद भया मेरी माए सतगुरु मैं पाया सतगुर ता पाया सहज सेती मन वजिया वाधाइया नाल क्या सजना जे आनंद लैणे कदी मन नू गुरु तो दूर ना करी। ए मन मेरिया तू सदा रो खरनाले मन नू समझाण लग्या क्या आनंदपुर दा वासी बनी ते चलाकी ना वरती। एक विद्वान ने बड़े सोहने शब्द कहे ने आनंदपुर साहब नू रस्ती दो जांदे सन उस वेले। एक ये ना समझो कि किसी दे शहर ते तल क्यों गल करन दा टंग है। एक हुशियारपुर दा रस्ता सी ते एक कीरतपुर दा रस्ता सी। चेते रखी आनंदपुर जाण दे रस्ती दो ने जोगा हुक्म मन के तुरे आए। जदो हुशियारपुर दे रस्ते ते आए अंदर दी चलाकी ने राह विच रोक लिया। जे आनंदपुर नू जाणी ते कीरती दे रस्ते वर्गा होर सौखा रस्ता ही कोई। कीरती दा रस्ता है जिहड़ा अनंत ते लै जाएगा। साहब ने कहा रब ना रही पर मना चलाकियां ना वरती क्योंकि ए मन चंचला चतुराई किना ना पाया। नाल क्या जे चलाकी नहीं मता जिया ते मान करके कही जाए ए मन प्यारिया तू सदा सच संभाले ध्यान दिया। जे फिर गल करदे मैं चूक मात्र चल रहा अखीर ते अमृत दी गल आई। कहन लगे अमृत ओना अखां विच जिन्ना विच पै जाए ओना नू विश भी खरी का रूप लगदा है। अमृत जिन्नू मिल जाए ओदे कन्ना विच भी सच दी बाणी जांदी है ते हकीकत एवे अमृत जिन्नू मिल जाए ओदी रसना भी आंदला छड़ दिंदी है। अमृत जिन्नू मिल जाए अखीर दियां पौड़ियां कईआं दसम द्वारे विच रोज अमृत चकदा हुंदा। गुरखा तेनू ये पंज बाणियां जिहड़ियां अमृत दियां पढ़ियां एवें नहीं कि पंज बाणियां पढ़ दित्तियां जी ओ नहीं एक एक बाणी का सिद्धांत दित्ता। अखीर ते शब्द वरते के खर जियो गुफा अंदर रख कै वाजा पवन बजाया बजाया वाजा पौन नौ द्वारे प्रगट किए दसवां गुप्त रखाया। तवजो ज्या दे दसवां गुप्त रखाया ते महाराज उस गुप्त तक किवें जाना है। कहन लगे कि योग साधना नाल कि प्राणायाम नाल कि जल धारिया नाल कि निवली कर्म करके कि सन्यासियां वाले बाणे धारण करके। मेरे गुरु ग्रंथ साहिब ने कहा ते गुरु कलगी तर बाणी पढ़द्या कहिंदे ने सिखा जे दसम द्वार तक जाना ही ते चेते रखी प्राणायाम नहीं उस अमृत नू चखनी ते गुरु ते भावना बना लवी बस हुक्म मन्नी। कहन लगे प्यारे के खर जियो गुफा अंदर रख के पाठ कथा नहीं खर जियो हर जियो गुफा अंदर रख के वाजा पवन बजाया बजाया वाजा पवन नौ द्वारे प्रगट किए दसवां गुप्त रखाया गुरु द्वारा लाए भावनी और जिदी गुरु दे चरणा विच भावना बन जाए इक ना दसवां द्वार दिखाया तय अनेक रूप नौ नव निध तिस दा अंत न जाई पाया। अखीर दी पौड़ी जदों आई कह लगे आनंदपुर जांदिया सोहले गांदे जाई ए साचा सोहला साचे कर गावो गावो ता सोहला घर सच है जिथे सदा सच ध्यावे। कह लगे सोहले दा अर्थ खुशी दे गीत गाउंदे जाना। कह लगे सोहले गाउंदा जाई आनंदपुर दा वासी बनेगा ते जिदन तू आनंदपुर दा वासी बन गया जिन्ना दुखा तो जिन्ना चिंता तो जिस झोरे तो दिन रात कंबना है अमृत तेरू आनंद देगा आप आनंद पा के लोगों नू भी आनंद सुनाई। मैं बेनती की पिछली बार के आनंद साहब की बाणी विच तीन शब्द आए ने आनंद भया आनंद जाणिया आनंद सुनो तीन गल्लां कहियां ने। कहिंदे ने भया है भया का मतलब कि मैनू महसूस होया है। कह लगे सच जानो मैं आप जान लिया है ते जानन वाला कहिंदा लोको आओ मैं तुहानू आनंद की गल सुनावा। महाराज
ਉਹ ਅਨੰਤੀ ਗੱਲ ਕਿਹੜੀ? ਅੰਮ੍ਰਿਤ ਧਾਰੀ ਦੀ ਅਖੀਰਲੀ ਪੌੜੀ ਅੰਮ੍ਰਿਤ ਛਕਾਣ ਲੱਗਿਆ ਤੇ ਸੰਪੂਰਨ ਹੋਈ। ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ। ਅਨੰਦਪੁਰ ਦਾ ਮੈਂ ਵਾਸੀ ਬਣ ਲੱਗਾ ਵਾਂ, ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲੱਗਾ ਵਾਂ। ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰ ਪੂਰੇ। ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ, ਕਿ ਰੋਜ਼ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ੍ਹ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਹੈ, ਪੰਜਾਂ ਨੂੰ ਅੰਮ੍ਰਿਤ ਦਿੱਤਾ ਹੈ। ਤੇ ਮੈਂ ਬੇਨਤੀ ਕਰਾਂ, 17 ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਚ ਦੱਸੀ। ਜਦੋਂ ਅੰਮ੍ਰਿਤ ਪਾਨ ਕਰਨੇ ਆ, 15 ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ, 2 ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ। ਹਜ਼ੂਰ ਨੇ ਪਹਿਲਾਂ 5 ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਵਿਖ ਉਤਾਰਨ ਦੇ ਲਈ, ਤੇਰੇ ਅੰਦਰ ਨਾਮ ਅੰਮ੍ਰਿਤ ਪੈਦਾ ਕਰਨ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਅੰਦਰ ਪ੍ਰਵੇਸ਼ ਕੀਤਾ। ਤੇ ਜਦੋਂ ਅੰਮ੍ਰਿਤ ਛਕਾਇਆ ਤੇ ਨਾਲ ਇਹ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਤੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਗਿਆ ਹੈ, ਅੱਜ ਤੋਂ ਬਾਅਦ ਤੇਰੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੋਵੇਗੀ। 5 ਚੁਲੇ ਅੰਮ੍ਰਿਤ ਦੇ ਛਕਾ ਕੇ ਕਿਹਾ, ਰੱਬ ਮੇਰ ਕਰੇ ਰੋਜ਼ ਬਾਣੀ ਪੜੇ ਸਿੱਖਾ, ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚੱਲੇ, ਧਿਆਨ ਦਿਆ ਜੇ। ਉਸ ਤੋਂ ਬਾਅਦ ਹਜ਼ੂਰ ਨੇ 5 ਛੱਟੇ ਨੇਤਰਾਂ ਵਿੱਚ ਪਾਏ ਨੇ। ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ 83% ਵਕਾਰ ਬੰਦੇ ਦੀਆਂ ਅੱਖਾਂ ਲਈ ਅੰਦਰ ਜਾਂਦੇ। ਹਕੀਕਤ ਜੇ ਅੱਖਾਂ ਵਰਗੀ ਰੱਬ ਦੀ ਦਿੱਤੀ ਹੋਈ ਦਾਤ ਵੀ ਕੋਈ ਨਹੀਂ, ਤੇ ਸੱਚ ਜਾਣੋ ਜਿੰਨੀ ਖੁਆਰੀ ਇਹ ਪੈਦਾ ਕਰਦੀਆਂ ਨੇ, ਇੰਨੀ ਖੁਆਰੀ ਵੀ ਕੋਈ ਨਹੀਂ ਪੈਦਾ ਕਰਦਾ। ਰੱਬ ਨੇ ਇਹੋ ਜਿਹਾ ਇਹਨਾਂ ਨੂੰ ਬਣਾਇਆ ਕਿ ਇਹਨਾਂ ਦੀਆਂ ਪੁਤਲੀਆਂ ਬਾਕੀ ਸਾਰੇ ਅੰਗ ਵਾਧੇ ਕਰਦੇ ਨੇ, ਪਰ ਅੱਖਾਂ ਦੀ ਅੰਦਰ ਵਾਲੀ ਜਿਹੜੀ ਪੁਤਲੀ ਹੈ, ਮਰਨ ਤੋਂ ਲੈ ਕੇ ਜਨਮ ਤੋਂ ਲੈ ਕੇ ਮੌਤ ਤੱਕ ਓਨੀ ਰਹਿੰਦੀ ਹੈ। ਹੈਰਾਨਗੀ ਦੀ ਗੱਲ, ਥੋੜੀ ਜਿਹੀ ਹਵਾ ਚੱਲਦੀ ਹੋਵੇ ਤੇ ਰੱਬ ਦੇ ਲਾਏ ਹੋਏ ਸ਼ਟਰ ਇਹਨਾਂ ਕੀਮਤੀ ਖਜ਼ਾਨੇ ਨੂੰ ਢੱਕ ਲੈਂਦੇ। ਫਿਰ ਇਹਨਾਂ ਨੂੰ ਤਾਕਤ ਇਹ ਨਹੀਂ ਦਿੱਤੀ ਹੈ, ਇਹ ਕੇਵਲ ਦੇਖਦੀਆਂ ਨੇ ਤੇ ਨੈਗੇਟਿਵ ਮਨ ਨੂੰ ਦੇ ਦਿੰਦੀਆਂ ਨੇ। ਪਾਪੀ ਮਨ ਕੀ ਕਰਦਾ ਹੈ, ਜਦੋਂ ਇਕਾਂਤ ਵਿੱਚ ਬਹਿੰਦਾ ਹੈ ਅੱਖਾਂ ਦੇ ਦਿੱਤੇ ਹੋਏ ਨੈਗੇਟਿਵ ਦੀਆਂ ਫੋਟੋਆਂ ਬਣਾ ਬਣਾ ਦੇਖੀ ਜਾਂਦਾ, ਇਹਦੇ ਵਿੱਚ ਝੂਠ ਕੋਈ ਨਹੀਂ। 83% ਬੰਦੇ ਦੇ ਅੰਦਰ ਮੈਲ ਕੇਵਲ ਅੱਖਾਂ ਲਈ ਜਾਂਦੀ ਹੈ। ਜੇ ਰੱਬ ਮਿਹਰ ਕਰੇ ਨੇਤਰਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਨਾਲ ਸ਼ਬਦ ਕਹੇ ਕਿ ਤੇਰਾ ਮਨ ਵੀ ਅੰਮ੍ਰਿਤ ਨਾਲ ਤੀਰ ਨਾਲ ਰੰਗਿਆ ਜਾਏ, ਤੇ ਰੱਬ ਮਿਹਰ ਕਰੇ ਤੇਰੀਆਂ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਚਰਨ ਲੱਗ ਪਵੇ। ਪਰਤ ਕੇ 3 ਸੀਸ ਵਿੱਚ ਪਾਇਆ ਅੰਮ੍ਰਿਤ, ਭਾਵੇਂ ਅਸੀਂ ਸ਼ਬਦ ਵਰਤਨੇ ਆ, ਕੇਸਾਂ ਵਿੱਚ ਪਾਇਆ। ਤੇ ਪਿਛਲੇ ਦਿਨਾਂ ਦਾ ਆਨੰਦ ਇਸ ਕਰਕੇ ਆ ਰਿਹਾ ਕਿ ਹਰ ਬੁਲਾਰਾ ਰੱਬ ਮਿਹਰ ਕਰੇ ਕਿ ਸਾਡੇ ਦੀਵਾਨ ਇਸੇ ਤਰ੍ਹਾਂ ਲੱਗਦੇ ਰਹਿਣ। ਤਾਂ ਹੀ ਤਾਂ ਸ਼ਬਦ ਵਰਤੇ ਸਨ ਕਿ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ। ਕਹਿਣ ਲੱਗੇ ਨਾਲ ਸ਼ਬਦ ਵਰਤੇ ਸਨ, ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਦੀਵਾਨ ਦਾ ਮਤਲਬ ਇਹ ਨਹੀਂ ਕਿ ਇੱਕ ਦੂਜੇ ਉੱਤੇ, ਦੀਵਾਨ ਦਾ ਮਤਲਬ ਕਟਾਕਸ਼ ਨਹੀਂ, ਦੀਵਾਨ ਦਾ ਮਤਲਬ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਯਤਨ ਕੀਤਾ ਜਾਏ ਕਿ ਗੁਰੂ ਦੀ ਗੱਲ ਕੀਤੀ ਜਾਏ। ਸਹਿਬ ਕਿਰਪਾਲੂ ਜੀ ਨੇ 5 ਚੁਲੇ ਅੰਮ੍ਰਿਤ ਦੇ ਅੰਦਰ ਦਿੱਤੇ ਕਿ ਤੇਰੇ ਅੰਦਰ ਦੀ ਦਿੱਖ ਲੱਥੇ ਤੇ ਅੰਮ੍ਰਿਤ ਸੰਚਾਰ ਚੱਲੇ। 5 ਨੇਤਰਾਂ ਵਿੱਚ ਛੱਟੇ ਮਾਰੇ ਕਿ ਅੱਖਾਂ ਅੰਮ੍ਰਿਤ ਨਾਲ ਭਿੱਜ ਜਾਣ, ਤੇ 5 ਜਿਹੜੇ ਨੇ ਸ਼ੀਸ਼ ਵਿੱਚ 5 ਵਾਰੀ ਰਹਿਮਤਾਂ ਕੀਤੀਆਂ, ਭਾਵੇਂ ਅਸੀਂ ਕਹਿੰਦੇ ਹਾਂ ਕੇਸਾਂ ਵਿੱਚ ਪਾਏ, ਕੇਸ ਤਾਂ ਦਾੜੇ ਦੇਵੀ ਨੇ ਗੁਰਮਖੋ, ਅੰਮ੍ਰਿਤ ਸ਼ੀਸ਼ ਵਿੱਚ ਪਾਇਆ ਗਿਆ। ਤੁਸੀਂ ਸਿਆਣੇ ਬੈਠੇ ਹੋ, ਕਦੀ ਦੇਖਿਓ ਹਿੰਦੂ ਪੁਜਾਰੀ ਜਦੋਂ ਪੰਡਿਤ ਪੂਜਾ ਕਰਦਾ ਹੈ, ਸਾਡੇ ਸਿੱਖ ਸਵਾਲ ਕਰਦੇ ਨੇ ਸਿਰ ਕਿਉਂ ਢੱਕਿਆ ਜਾਂਦਾ ਹੈ। ਮੈਂ ਅੱਗੇ ਬੇਨਤੀ ਕਰਨੀ, ਹਿੰਦੂ ਨੂੰ ਕਦੀ ਪੂਜਾ ਕਰਦੇ ਦੇਖਿਓ, ਉਹ ਸਿਰ ਦੇ ਉੱਤੇ ਪਰਨਾ ਲੈ ਲੈਂਦਾ। ਸਾਹਿਬ ਨੇ ਸ਼ਬਦ ਵੀ ਵਰਤੇ ਨੇ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿਨ ਪੂਜਿਸ ਬਗਲ ਸਮਾਧੰਗ, ਮੁਖ ਝੂਟ ਦੇ ਭੂਕਣ ਸਾਰੰਗ, ਤਰੇ ਪਾਸ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ, ਸਿਰ ਦੇ ਉੱਤੇ ਕੱਪੜਾ ਦਿੰਦਾ। ਮੁਸਲਮਾਨ ਨੂੰ ਕਦੀ ਨਮਾਜ਼ ਪੜ੍ਹਦਿਆਂ ਦੇਖੋ, ਉਹ ਆਪਣੇ ਸਿਰ ਤੇ ਟੋਪੀ ਲਏਗਾ। ਯਹੂਦੀ ਨੂੰ ਕਦੀ ਇਬਾਦਤ ਕਰਦੇ ਦੇਖੋ,
ਆਪਣੇ ਸਿਰ ਨੂੰ ਢੱਕਦੇ, ਕਦੀ ਫਾਦਰ ਨੂੰ ਢੱਕੋ ਪਾਦਰੀ ਨੂੰ ਆਪਣੇ ਸਿਰ ਨੂੰ ਢੱਕਦੇ, ਉਹ ਤਾਂ ਕੇਵਲ ਕੁਝ ਸਮੇਂ ਲਈ ਢੱਕਦੇ ਨੇ, ਜੇ ਪੁੱਛਿਆ ਜਾਏ ਤਾਂ ਹੋ ਸਕਦਾ ਉੱਤਰ ਕੋਈ ਨਾ ਹੋਵੇ, ਪਰ ਗੁਰਮਤ ਨੇ ਉੱਤਰ ਦਿੱਤਾ ਹੈ। ਕਹਿਣ ਲੱਗੇ ਅਸਲ ਵਿੱਚ ਜਦੋਂ ਰੱਬ ਦੇ ਚਰਨਾਂ ਵਿੱਚ ਬੰਦੇ ਨੇ ਝੁਕਣਾ ਹੈ ਪੂਜਾ ਪਾਠ ਵੇਲੇ, ਪਤਾ ਨੀ ਕਿਸ ਦਿਨ ਇਹਦੇ ਦਸਾਂ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਚੋੜੀਆਂ ਨੇ, ਉਹ ਕੇਵਲ ਇੱਕ ਦੋ ਘੜੀਆਂ ਢੱਕਦੇ ਨੇ। ਤੂੰ ਸਦਾ ਲਈ ਸਿਰ ਨੂੰ ਢੱਕ ਕੇ ਰੱਖੀ, ਕਿਉਂਕਿ ਸਿੱਖ ਨੂੰ ਨਾਮ ਨੀ ਭੁੱਲਣਾ ਤੇ ਇਹਦੇ ਸੀਚ ਵਿੱਚੋਂ ਹਮੇਸ਼ਾ ਅੰਮ੍ਰਿਤ ਚੋਂਦੇ ਰਹਿਣਾ। ਸੱਚ ਜਾਣੋ ਇਹ ਕੇਵਲ ਕੇਸ ਢੱਕਣ ਦੀ ਗੱਲ ਨੀ, ਕੇਸ ਤਾਂ ਕਰਨਾ ਹੀ ਹੈ ਕਿ ਕੇਸ ਦਾੜੇ ਦੇ ਵੀ ਨੇ, ਇਹ ਕਿਉਂ ਨੀ ਢੱਕਦੇ ਪਏ? ਇਹਨਾਂ ਤੱਕ ਇਹਨਾਂ ਦਾੜਾ ਪ੍ਰਕਾਸ਼ ਕਰਕੇ ਰੱਖੋ। ਸਾਹਿਬ ਨੇ ਕਿਹਾ ਕੇਸ ਤਾਂ ਹੈ ਨੀ, ਪਰ ਸੱਚ ਜਾਣੀ ਜਿੱਥੇ ਅੰਮ੍ਰਿਤ ਤੂੰ ਰੋਜ਼ ਚੱਖਣਾ, ਉਸ ਅੰਮ੍ਰਿਤ ਦਾ ਅਦਬ ਕਰਨਾ ਅਤ ਜ਼ਰੂਰੀ। ਸਾਹਿਬ ਨੇ ਪੰਜ ਵਾਰੀ ਰਹਿਮਤ ਕਰਕੇ ਸੀਸ ਵਿੱਚ ਅੰਮ੍ਰਿਤ ਪਾਇਆ, ਭਾਵੇਂ ਕੇਸ ਸ਼ਬਦ ਵਰਤੀਏ ਕਿ ਤੇਰੇ ਅੰਦਰ ਦਸਮ ਦਾ ਸੰਚਾਰ ਹੋ ਜਾਏ। ਮੇਰੇ ਗੁਰੂ ਨੇ ਕਿਹਾ ਤੇਰੇ ਮੁੱਖ ਵਿੱਚ ਅੰਮ੍ਰਿਤ ਪੈ ਜਾਏ, ਤੇਰੇ ਨੇਤਰਾਂ ਵਿੱਚ ਅੰਮ੍ਰਿਤ ਪੈ ਜਾਏ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਫਿਰ ਤੱਕਿਓ ਅੱਗੇ, ਹੁਣ ਗੱਲ ਹੁਕਮ ਦੀ ਸ਼ੁਰੂ ਹੋਈ। ਪੰਜਾਂ ਨੂੰ ਸਾਹਮਣੇ ਖਿਲਾਰ ਕੇ ਗੁਰੂ ਜੀ ਨੇ ਰਹਿਤਾਂ ਤੇ ਕਰਹਿਤਾਂ ਦੋ ਸ਼ਬਦ ਨੇ ਪਿਆਰਿਓ। ਇੱਕ ਸ਼ਬਦ ਵੈਸੇ ਧਰਮ ਵਿੱਚ ਦੋ ਅੱਖਰ ਹੁੰਦੇ ਨੇ, ਬਿੱਦ ਤੇ ਨਖੇਦ। ਬਿੱਦ ਦਾ ਅਰਥ ਹੁੰਦਾ ਕਰਨਾ ਤੇ ਨਖੇਦ ਦਾ ਅਰਥ ਹੁੰਦਾ ਖੰਡਨ ਕਰ ਦੇਣਾ, ਨਾ ਮੰਨਣਾ। ਗੁਰੂ ਸਾਹਿਬ ਨੇ ਰਹਿਤ ਤੇ ਕਰਹਿਤ ਸ਼ੁਰੂ ਕੀਤੀ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਸਾਡੇ ਸੱਜਣ ਇਹ ਬੜੇ ਛੇਤੀ ਕਹਿੰਦੇ ਨੇ, ਜੇ ਕਿਤੇ ਕੇਸਾਂ ਵਾਲੀ ਪਾਬੰਦੀ ਨਾ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ, ਕਹਿੰਦੇ ਨੇ ਨਾ, ਜੇ ਕਿਤੇ ਕਿਰਪਾਨ ਪਾਉਣ ਦੀ ਗੱਲ ਨਾ ਹੁੰਦੀ ਸਾਰੀ ਦੁਨੀਆਂ ਸਿੱਖ ਹੋਣੀ ਸੀ। ਮੈਂ ਕਹਿੰਦਾ ਗੁਰੂ ਜੀ ਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਨਹੀਂ ਜਿਹੜੇ ਸਵਾਦ ਦੀ ਖਾਤਰ ਸਿੱਖੀ ਵੱਲ ਆਏ ਨੇ, ਗੁਰੂ ਤੇ ਉਹਨਾਂ ਸਿੱਖਾਂ ਨੂੰ ਭਾਲਦਾ ਜਿਹੜੇ ਮੌਤ ਨੂੰ ਵਿਹਾਜਣ ਆਏ। ਹਕੀਕਤ ਇਹ ਸਿੱਖੀ ਦਾ ਸੰਬੰਧ ਕੇਵਲ ਤਾਂ ਕੇਵਲ ਇਹ ਪਦਾਰਥਾਂ ਨਾਲ ਨਹੀਂ। ਮੈਂ ਕਹਿੰਦਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗਣਾ ਨਾਲ ਝਗੜਾਂ ਹੋਈਆਂ, ਓਏ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨੀ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ, ਸਵਾਲ ਹੀ ਨੀ ਪੈਦਾ ਹੁੰਦਾ, ਕਿਉਂਕਿ ਕੌਮ ਦੀ ਘਾਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਪਹਿਲੀ ਗੱਲ ਜਿਹੜੀ ਸੀ ਕਹਿੰਦੇ ਰਹਿਤ ਦੀ ਲੋੜ ਕੋਈ ਨਹੀਂ। ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ ਜੇ ਇਹਦੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਹੈ ਕਿ ਸਵਾਮੀ ਪੰਡਤਾ ਦੇਹੋ ਮਤੀ ਕਿਨ ਬਿਦ ਪਾਵੂ ਪ੍ਰਾਣ ਪਤੀ। ਉੱਥੇ ਇੱਕ ਤੁਕ ਹੁੰਦੀ ਹੈ, ਭੀਤਰ ਅਗਨ ਬਨਾਸਪਤ ਮੌਲੀ, ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਏ, ਸਾਗਰ ਪੰਡੈ ਪਾਇਆ, ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ। ਇਸ ਤੋਂ ਅੱਗੇ ਚੱਲੋ, ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਅਸੀਂ ਸਾਰਿਆਂ ਨੂੰ ਟਿਕਾਣੇ ਲਾ ਕੇ, ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤੇ ਅੱਗੇ ਮਰਿਆਦਾ ਬਣਾ ਦਿੱਤੀ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਉਹਨੇ ਧਰਤੀ ਨੇ ਚਾਰ ਚੁਫੇਰੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ, ਪਵਨ ਪਾਣੀ ਅੱਗ ਪੈਦਾ ਕੀਤੀ, ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਹੀਂ ਕਰਨਗੇ। ਧਿਆਨ ਦਿਓ, ਤੀਸਰਾ ਪ੍ਰਮਾਣ, ਆਸਾ ਕੀ ਵਾਰ ਅਸੀਂ ਪੜ੍ਹਨੇ ਹਾਂ, ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁੱਕ ਜਾਣਾ ਚਾਹੀਦਾ। ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ ਹੈ, ਬੱਦਲ ਆਉਂਦਾ, ਕਦੀ ਦੇਖੋ ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ। ਮੈਂ ਸਿਰਫ ਸੰਖੇਪ ਜੀ ਅਰਜ਼ ਕਰਾਂ, ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ, ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ। ਦੂਜੀ ਗੱਲ, ਜੇ ਪਹੁੰਚ ਜਾਏ ਕਿੰਨੇ ਪਲਾਂਟ ਇਹਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ।
وہ کہنے لگے رب دی مریادا کے متھا ٹیک جنہیں کھارے پانی نو چوک کے پہاڑ سے لے گیا تے جتن اوتھے ستیا کھارا پن ختم کر کے انہیں مٹھا تے نرمل تک بار دیتی اس رب دی مریادا نے اسی روز پڑھنے پے وچ پون وہ سد واؤ مریادا ہے پے وچ چلے لکھ دریاؤ پے وچ اگن کڈے بےگار پے وچ دھرتی دبی پار پے وچ اند پھرے سر پار اند در تے بدل سر پرنے ہو کے پھردا ہے کی رب دی بنائی کوئی مریادا نہیں پے وچ اند پھرے سر پار پے وچ راجا دھرم دوار پے وچ سورج پے وچ چند اگلی تو کہنے جیڑا تو کہنا کھلا پن چاہیدا سی جتن کسے دن سورج دھرتی نال ٹکرا گیا دھرتی چندرما نال ٹکرا گئی تے سب کچھ فنا ہو جانے اس رب دا شکر کر کروڑا سال ہو گئے نے تے کروڑا کو ترتے پئے نے اینی مریادا بنی ایک دوجے دے نال ٹکراندے نہیں پئے کی رب دی مریادا نہیں میں کہ رہت ولونا مریادا پے وچ اند پھرے سر پار پے وچ راجا دھرم دوار پے وچ سورج پے وچ چند کو کروڑی چلت نانت کروڑا کو چلن تو بعد بھی سورج اپنے ترے تے دھرتی اپنے ترے تے چندرما اپنے ٹکانے تے وے کی رب دی مریادا نہیں حضور کرپالو نے کیا بھائی گرداس نے بڑے سونے ایک بچن کہنے اسی کئی واری کہنے نا جڑا ملدا ہے میری مکتی کیویں ہوے گی میں ایک بینتی کرا میں چاہنا وا کہ ارداس کیتی جائے داتا مکتی نہیں ہر جنم دئی سکھ دے کر دئی تیری بانی پڑھ دے رہی ادو وڈا سچ کھانڈی کوئی حقیقت دے دے سکھی تو وڈا سچ کھانڈی بھائی منی سنگھ نے یہی شبد کہے سن 80 سال دے بابے نے جدو تکھا کر کے ٹوکھا کٹن لگے تے کیا سی بابا ایک عمر پرت کے لبڑی نہیں دودھ ورگا چٹا داڑا یہ شریر نہیں پرت کے لبنا تے رتن سنگھ پنگو کہنے اس بابے دے شبد سن شریر پہلا ملیا ہے کہنے لگے پہلا ملیا ہے کہنے نے کئی جنم شریر دی کالنا تو بعد سکھی ملی ہے شریر تے پرت کے مل جائے گا پر گرو گوبند سنگھ دی سکھی پرت پرت کے نہیں ملی شبد ورتے دہی کس کی باپری جے سکھی ثابت ہوئے دہی تو آون جان ہے سکھی ملا ہے کب کو شریر مل گئے پر سکھی نہیں اچھیتی ملتی میں بینتی کرا جڑی عرض کر رہا بھائی صاحب کہتے میں دے پروار نے مکتی نالوں پوچھا کیوں میں صرف ادھارنا دے دینا وہ کہندے نے باج کھلے نالوں ڈور نال بجا ہوا چنگا ہے مریادا کیوں چنگی ہے کہنے لگے کھلا ہوئے گا تے پتا نہیں ڈوری تو کھلا کنے کو جیواں دا گھات کرے گا بجا ہوا کٹوکر جیو گھاتے نہیں نا کرتا کہنے لگے چکوی دی اڈاری نالوں یہ پنجرا چنگا ہے پوچھا کیوں کہن لگے چکوی کھلی ہو کے مریادا تو بنا ترے تے رات نو چکوے تو وچھوڑے پہن گے جے پنجرے وچ بیٹھی رہ تے پنجرا او دا وچھوڑا کدی پہن ہی نہیں دیندا تیجی ادھارن دتی کہن لگے توتیاں پاویں تو باغاں وچ جا کے پھل چکھنا ہے رب میر کرے تینوں پنجرا مل جائے کیونکہ باہر کوئی شکار تیرا کر جائے گا پنجرے وچ بیٹھے ہویا دا تے بلا وی کچھ نہیں بگاڑ سکدا کہن لگے ڈوری نال بجے کوئی باغ نے جیو گھات نہیں کرنا چکوی تے چکوا پنجرے وچ بجے وچھوڑے نہیں تے سچ جانی توتا پنجرے وچ ہووے تے بلا کچھ نہیں بگاڑ سکدا ہے گرو نانک صاحب مینوں او آزادی نہیں چاہی دی جیڑی آزادی میری زندگی دا کھان کر دے مینوں او مریادا دئی تیرے مریادا دے پنجرے وچ رہ کے میں زندگی دا سکھ مان جا مریادا اینوں یہ نہ شبد یہ کہ پابندی ساڈے تے لا دتی حضور کرپالو جی نے کیا ریت رکھ میں ایک ادھارن دے کے سمپورنتا والے پاسے جانا ہے کیونکہ سما ہو چکا ہے کیونکہ جیوں جیوں دا اسی وچار شروع کیتی ہے یتن کرنا ہونا بھی اینا سبجیکٹ اج پورا ہو جائے گا سچ جانو سکھی دا خزانہ ہی اینا ہے کہ جتنا مرضی سنائی جو ادا انتی کوئی میں کہنا دا کوئی تھا نہیں بابا جی نے کرپا کیتی مریادا دی گل سب تو پہلا ریت دی گل گرو گرنتھ صاحب وچ بھگت کبیر جی کیتی تے سب تو پہلا خالصا شبد وی بھگت کبیر جی نے ورتے کہو کبیر جن پئے خالصے ہن تکیو اسی کہاں گے بھی او کبیر مریادا دی گل کیویں کیتی او کہن لگے رب جی میں تیرے کول رہنا چاہنا پر ریت مریادا وچ رہ کے ریت تو باہر جا کے نہیں انہاں دی گوڑی راگ دی اک توکے او دے ارد ضرور کرنے نے وہ تو کہیں اپ تیج
बाए पृथ्वी आकाशा ऐसी रहत रहूं हर पासा। इना तुकामल थोड़ी जी तवज्जो दे आगे पंज शब्द ने अप अप दा अखरी अर्थ इत्थे पाणी है तेज तेज दा अर्थ आगे अप तेज बाए बाए दा अर्थ खावा पृथ्वी दा अर्थ आपां करांगे धरती ते आकाशा कह लगे अप तेज बाए पृथ्वी आकाशा पंज तत् ने पाणी दा हवा दा आकाश दा मिट्टी दा ये सारे जेड़े पंज तत् ने रब मेहर करी मैं पंजां तत्तां वाली रहत लैके तेरे को रहना चाहना। हुण असीं बड़ी वारी ये तुक पढ़ी होनी है ते समझांगे भी ये रहत केड़ी है जेड़ी रहत कबीर जी मंगदे पए ने ओह भी किन्ने मेरे जीवन नूं मर्यादा दे। अप तेज बाए पृथ्वी आकाशा ऐसी रहत रहूं हर पासा मैं इहो जी रहत रख के तेरे कोल रहां। ध्यान दिया जे गुरमुख पानी की अपनी रहत मर्यादा है अग की अपनी मर्यादा है हवा की अपनी मर्यादा है मिट्टी की अपनी मर्यादा है ते आकाश की अपनी रहत है। थोड़ी जी एकाग्रता नाल सुनियो जिहड़ी मैं बेनती करनी चाहना बचन है पानी की मर्यादा कही है जी वह कहन लगे रब जी जे तू मैनु अपने को रखना है ते पानी वर्गी मर्यादा दे जिन्ना मर्जी वह धरती से सबर कर लै पर अपने अंदर की निर्मलताई कभी जान ही नहीं देता। पानी जिथे भी चला जाए ओदे अंदर निर्मलताई के अंश पै रहिंदे ने कहन लगे मैं पानी की तरह निर्मलताई लैनी चाहना वा ते शब्द वरते कि ब्रह्म ज्ञानी निर्मल ते निर्मला जैसे मैल ना लागे जला मैनू पानी वर्गी मर्यादा दई। दूजा शब्द सी कि अप तेज मैनू अग वर्गी मर्यादा दई कहन लगे कि ब्रह्म ज्ञानी का यह गुनाओ नानक जो पावक का सहज सुभाव मैनू अग वर्गी मर्यादा दे दे अग सारती है मैल नू अग आके कंचन नू शुद्ध कर देंदी है मैनू अग वर्गी मर्यादा दई किसी दे घर साड़न वाली नहीं ओ मर्यादा दे दी मैं अपने मन नू चंगी तरह मैल नू साड़ के शुद्ध कर लवां। अग तो मैं शुद्धता का गुण लैना पानी तो निर्मलता का गुण लैना अप तेज बाए तीजी मर्यादा मैनू हवा वर्गी दे दी हवा की मर्यादा की है कह लगे बिना विचकरे तो हर एक नू स्पर्श करके सुख दें दिए ब्रह्म ज्ञानी का दृष्ट समान ज्यो राज रंग को लागे तुल पवान जिवें बराबर चलती खावा। ते चौथा शब्द उन्हें वरत्या मैनू धरती वर्गी मर्यादा दे दी धरती की मर्यादा की है ओनू कई नाल पट लो ते गिड़ा कोई नहीं ते चौंका चंदन नाल लिप दियो ते ओने शाबाश नहीं दे। ब्रह्म ज्ञानी का धीरज एक जो बसदा को खोदा क्यों चंदन लेप ते कृपा करी मैनू आकाश वर्गी मर्यादा दई। ब्रह्म ज्ञानी का मन प्रगास ज्यो धर ऊपर आकाश आसमान वर्गा मैनू खुला दिल दे दी आसमान वर्गी विशालता दे दी ते सच जानो आसमान कदी खीणा नहीं खुंदा आसमान वर्गी मर्यादा दई ओ पापियां पुनियां नू कुकरदियां नू सारियां नू अपनी झोली विच लै के बैठा है मैनू एहो जी मर्यादा दे दई मैं आकाश की तरह किसी तो नफरत ना करा सम दृष्टि नाल सारियां नू अपने गले नाल ला सका। कबीर जी ने कहा मैनू एहो जी मर्यादा दे दे धरती वर्गी पानी वर्गी पौन वर्गी आकाश वर्गी। कल नू अगे शुरू करांगा कि गुरु गोबिंद सिंह दी दित्ती कोई रहत मर्यादा रहता की ने ते कुरहता की ने दस्तार क्यों बनने आ केस क्यों कटे जाते ने ये नहीं भी क्यों रखने ते सवाल ही कोई नहीं क्योंकि रब ने दित्ते हुए केस शुरू ते ने दाता मेहर करे। कल हो सकता है समा जिस तरह उलीकिया जाएगा आप संगत दे दीदार ही करांगे। वाहिगुरु जी का खालसा वाहिगुरु जी की।

ستنام.

करना जिन तू नाही विसरिया। परणवत नानक तिनकी शरणा जिन तू नाही विसरिया। परम सम्मान योग चवर शतर तख दिमालक साहिब सतगुरु श्री गुरु ग्रंथ साहिब महाराज जी दी पावन पवित्र खजूरी विच बैठ करके आप जी ने बड़ी एकाग्रता दे नाल और बड़े भावपूर्त शब्दां विच महापुरशां तों अमृत दे संबंध विच विचारां सरवण कीतियां ने, क्योंकि पिछले कुछ दिनां तों निरंतर आपां अमृत दी गुरबाणी दी रहत दी गल करदे आ रहे हां। ते आखिर इस विचार दा भाव केवल इतना है कि किते अमोड़ मन दियां वागां सतगुरु दे हथ विच पकड़ा दईए ते इह गुरमत दे गाड़ी राह उत्ते चल पवे। आओ करो कृपालता साध संगत जी कि पिछले कुछ दिनां तों आपां इक लड़ी आरंभ कीती है। पहले दिन जिस दिन वैसाखी दे संबंध विच विचार आरंभ कीती सी, आरंभ वाले दिन बेनती कीती सी कि इस जीव दा सतगुरु दे शब्द तो बिना सहारा कोई नहीं। दूसरे दिन बेनती कीती सी कि अमृत दी दात अमृत है कि कल आप जी दे समक्ष वैसाख दे महीने और वैसाखी दे संबंधी विचार कीते सन। ते देखो ऐद की मालक ने सबब किहो जिहा बनाया है। कई बारी कुछ गल्लां ऐसियां हुंदियां ने जदों कुदरती तौर ते इतिहासिक घटनावां मेल खांदियां ने ते मनुख दा अंदर प्रसन्न हो के कहिंदा मेरे दाता साडी कीती हुई इस सेवा नूं तुसीं कबूल करदे पए। कल बुधवार सी, वैसाख दा महीना सी आरंभ होया, उस दिन दातार जी ने अमृत दी दात दित्ती। मैं हैरान होया, रतन सिंह भंगू दा प्राचीन पंथ प्रकाश अज पढ़ रहा सा, ओह कहिंदा सन 1756 नूं जिस दिन गुरु गोबिंद सिंह जी ने अमृत दी दात दित्ती उस दिन भी बुद्ध वेले दा बुधवार दा अमृत वेला सी। कल भी बुधवार सी ते जिस दिन कलगी वाले ने अमृत दी दात दित्ती उस दिन भी बुधवार सी। आओ गुरमुखो, जेड़ी विचार आपां कल छड्डी सी, क्योंकि लड़ी दा ख्याल जरूर अत रखिए, आपां विचार आरंभ कीती सी वैसाख भला साखार वेश करे धन देखे हर द्वार, आओ दया करे कर आओ प्यारे दुत्तर तारे, तुद बिन अज ना मोलो कहन लगे कीमत कौन करे तुद पावा, देख दिखावे ढोलो कहन लगे दूर न जाना अंतर माना, हर का मैन पछाना नानक वैसाखी प्रभ पावे सुरत शब्द मन मान। आओ इसे शब्द नु आपा अगे ले तुरने, गल अमृत दी होनी, आपो अपना ढंग है, आपो अपनी गल करन दा तरीका है, पर गल करन दा मकसद केवल कलाकारी नहीं, गल करन दा पावे साडे कहण वालियां विच ते सुन वालियां दे हिरदे विच गुरु दा शब्द ते गुरु का अमृत टिक जाए। आओ करो कृपा साध संगत जी, विचार आरंभ करन तो पहला आप एकाग्रता इसे तरह बख्श दे कोए, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। साहिब धन गुरु नानक साहिब जी का तुखारी राग का यह बचन
ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਕੇ ਬ੍ਰਿਜਾਂ ਲਿਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ, ਧਨ ਦੇਖੇ ਹਰ ਦੁਆਰ। ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ, ਖਾਸ ਕਰਕੇ ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ, ਤੇ ਧਨ ਦਾ ਅਰਥ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਹਾਂ ਧਨ ਫਿਰ ਇਹ ਨਾ ਆਖੀਐ ਵਹਿਣ ਇਕੱਠੇ ਹੋਏ, ਉੱਥੇ ਧਨ ਦਾ ਅਰਥ ਇਸਤਰੀ। ਜਦੋਂ ਅਸੀਂ ਪੜ੍ਹਨੇ ਹਾਂ ਕਾਚਾ ਸਨ ਧਨ ਸੰਚੈ ਮੂਲ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਦੌਲਤ। ਜਦੋਂ ਅਸੀਂ ਪੜ੍ਹਨੇ ਹਾਂ ਇਹ ਧਨ ਨਖੁੱਟ ਨਾਂਜ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਨਾਮ ਧਨ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਪੁਰਸੋਈ, ਉੱਥੇ ਧਨ ਦਾ ਅਰਥ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੈ ਹਰ ਦੁਆਰ, ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੈ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ। ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਏ ਕਿ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ ਦੁੱਤਰ ਤਾਰੇ ਜਿਹੜਾ ਦੁਸ਼ਤਰ ਸੰਸਾਰ ਤਰਿਆ ਨਹੀਂ ਜਾਂਦਾ ਇਹ ਮੈਨੂੰ ਤਾਰ ਦਿਓ। ਤੇ ਨਾਲ ਬਚਨ ਕੀਤਾ ਤੁੱਤ ਬਿਨ ਅੱਡ ਨਾ ਬੋਲੋ, ਅੱਡ ਦਾ ਅੱਖਰ ਅੱਖਰੀ ਅਰਥ ਤੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ ਬੜੇ ਟਿਕਾਣ ਨਾਲ ਸੁਣੇ ਤੇ ਚਿੱਤ ਕੀਤਾ ਵੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਤੁਖਾਰੀ ਬਾਂ ਬਾਰਾਂ ਮਾਂ ਦੀ ਕਥਾ ਹੋਣੀ ਅੱਤ ਜ਼ਰੂਰੀ। ਮਾਂ ਜੀ ਤੇ ਅਸੀਂ ਪੜ੍ਹਨੇ ਤੁਖਾਰੀ ਬਾਰਾਂ ਮਾਂ ਨੂੰ ਪੜ੍ਹੋ। ਮੈਂ ਕਹਿੰਦਾ ਸਾਡਾ ਪਿਛੋਕੜ ਸਾਡੇ ਬਾਹਰ ਦੇ ਇਲਾਕੇ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਤੁਖਾਰੀ ਬਾਰਾਂ ਮਾਂ ਦੇ ਵਿੱਚੋਂ ਨਿਕਲਦਾ ਪਿਆ। ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਜਦੋਂ ਅਗਲੀ ਤੁਕ ਪੜ੍ਹਨੇ ਆ ਕਹਿਣ ਲੱਗੇ ਮੇਰੇ ਮਾਲਕ ਜੀ ਕਿ ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਹੁਣ ਅਗਲੀ ਤੁਕ ਏ ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ, ਪਰ ਮੇਰੇ ਮਾਲਕਾ ਜਿੱਦਣ ਤੂੰ ਮੇਰਾ ਹੋ ਗਿਓ ਉਦਣ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਪਾ ਜਾਵਾਂ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ, ਦੇਖ ਦਿਖਾਵੇ ਢੋਲੋ। ਹੁਣ ਢੋਲਾ ਸ਼ਬਦ ਬੜਾ ਪਿਆਰਾ ਹੈ, ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਹੈ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ, ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ, ਦੇਖ ਦਿਖਾਵੇ ਢੋਲੋ। ਹੁਣ ਦੇਖੋ ਦੇਖ ਦਿਖਾਵੇ ਦੋ ਸ਼ਬਦ ਨੇ, ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਂਦਾ ਜਿਹਨੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ, ਤੇ ਕੇਵਲ ਦੇਖਿਆ ਨਹੀਂ ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ ਹੈ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਪਿਆਰਾ ਪਰਮਾਤਮਾ ਮੇਰੇ ਤੇ ਨਜ਼ਰ ਕਰ ਗਏ ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ। ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ, ਉਹਨਾਂ ਪ੍ਰਮਾਣ ਦਿੱਤਾ ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੁਣਦਾ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ, ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ ਹੇ ਗੁਰੂ ਗੋਬਿੰਦ ਸਿੰਘ ਜੀ,
میں خاص کر کے گرومل شبد لیونا چاہنا کہ اسی تاڑی دے رخ دی طرح اپنے خومے دے نشے وچ انے گلتان ہاں، اپنے وکاراں دے نشے وچ انے اسی مست ہاں کہ میرے مالک جی اپنی خومے کر کے اسی کتے بھی پروان نہیں، تاڑی دا رخ اودے وچوں رس نکلدا ہے، وہ نشے والا رخ کتے پروان نہیں، پر جدو تاڑی دے رخ دا کاغذ بنا کے اودے اتے رام نام لکھیا جائے تے لوگ اسے تاڑی دے رخ دے کاغذ نوں متھے ٹیکدے نے، اسی تا تاڑی دے رخ دی طرح ہاں، پر جدو ستگرو تیرا نام لکھیا جائے تے تاڑی دا رخ بھی جڑا وہ قیمتی ہو جاندا ہے۔ بھگت رزاق جی نے شبد ورتے نے، کہن لگے تر پان اپوتر کر مانیے رے جیسے کاگرا کرت بچارک، تاڑی دا رخ اپوتر منیا جاندا ہے، بھگت بھگوت لکھی ہے تے اوپر پوجیا کر نمسکار، جدو اودے تے بھگتی والے شبد لکھے گئے تے اسے رخ نو لوکی متھے ٹیکن لگ پیندے نے، داتا تد بن اگ نہ مولو پر قیمت کون کرے تد پاوا، جے تینوں پا جائیے تے پھر تاڑی دے رخ نو وی لوکی نمسکارا کر دے۔ دوسرا پرمان عرض کراں کہ کیڑا کبھی تکیو، کوئی کیڑا بھی آپ شبد ورتنے ہوں تے اس کیڑے نو لوک مارن دا یتن کر دے۔ صاحب گرو گرنتھ صاحب نے ایک بچن کیا ہے، کہندے نے ریشم دے کیڑے ول کدی چاکی ماریو، خیر تاں او بھی ایک کیڑا ہی، تے بابا گرو گرنتھ صاحب دے وچ بابا رویداس جی کہندے نے کہ مالک جی دوجے کیڑیاں نو لوک دیکھدیاں سار مسل دیندے نے، اسی تاں ریشم دے کیڑے دی طرح ہاں، ہن پرمان کیسا لیا انہاں؟ کہن لگے ریشم دا کیڑا مت مان کرے کہ میرے کیڑے ہون کر کے میری قدر ہے، کہن لگے تیرے ورگے کئی کیڑے بندے نے مسل دتے، ریشم دے کیڑے دی قیمت آئے کیونکہ ایدے کو ریشم پری ہوئی ہے۔ کہن لگے مالک جی عام کیڑے دا ادھی کوڈی مول نہیں، پر جدو ریشم دے کیڑے نو کوئی پالدا ہے تے اس کر کے اودی قیمت پہ جاندی ہے کیونکہ اودے کول قیمتی ریشم ہے۔ صاحب نے بچن کیتا ہے، کہن لگے تم مختول سفید سفیل ہم بپرے جس کیرا، کہ اسی تا میرے مالک کیڑے دی طرح نا، تے تیرا نام ریشم دی طرح چٹا پیلا تو ریشم ہے، تم مختول سفید سفیل ہم بپرے جس کیرا، ست سنگت مل رہی ہے مادو جیسے مد پر مکھیرا۔ توجہ دیا جائے تاڑی دا رخ ہاں اسی، پر قیمت تاں جے تیرا نام لکھیا جائے، ریشم دے کیڑے دی قیمت تاں جے ریشم ہوئے تے تان گرو نانک صاحب کہندے جڑے تینوں پا گئے انہاں دی قیمت کوئی کہہ نہیں سکدا۔ تے اج آپاں انہاں پنجاں نوں جڑے میرے ستگرو نوں پا گئے انہاں گرو کے لالاں دا ذکر کرنا، پاویں مہاپرش سانوں اتہاس دے پنیاں وچوں دس کے گئے، میں بےنتی کراں کہ تان گرو گرنتھ صاحب دی بانی پڑھن والےو کہ گرو گرنتھ صاحب دی امرت بانی دے وچ میرے داتار نے جس ہردے وچ وی سائی پرگٹ ہو گیا، یہ نہیں دیکھیا یہ چمڑے مرے پشواں دا کام کردا، یہ نہیں دیکھیا یہ کپڑے رنگن دا کام کردا، یہ نہیں دیکھیا یہ کپڑے بن دا کام کردا ہے، یہ نہیں دیکھیا گھر گھر دیاں بتیاں کرن دا کام نائی پونا کردا ہے، یہ نہیں دیکھیا یہ بدنا پیچھے لا کے کھل باندا ہے، میرے گرو نے چم نہیں دیکھیا اودے کام نو تاکے جاں او دی ذات نو دیکھے انہوں نندیا نہیں۔ سات گرو نے کیا جے تینو پیاس لگیے اے نہ دیکھ پانڈا مٹی دے، اے نہ دیکھ پانڈا کانسی دے، اے نہ دیکھ پانڈا پتل دے، تیرا سبند کیول پانی نالے، جے رمضان دے اندروں نکلدا شبد تیری پیاس بجھاندا ہے تے مینوں او وی پروان، جے نام دیو دے اندروں نکلدے بچن تیرے اندر دی ترپتی کردے نے او وی پروان نے، جے سین دے شبد تیرے اندر نو ٹکا دیندے نے او وی پروان نے۔ تے گرمخو ایک بینتی میں کر دیاں، دیکھو اج پاویں ساڈے وچ ایک سوچی سمجھی چال چلی جا رہی ہے کہ گرو گرنتھ صاحب دی بانی دے وچوں کچھ نہ کچھ گڑبڑ کراؤ، کھما کرو، یہی کارن اج بھگتاں نال شبد گرو جوڑے جا رہے نے۔ میں کسے طرح ترخ نہیں کردا، بانی دے وچوں دلیل دینی ہے، جیڑی گرو دی پدوی ہے نا، دیکھو گرو دی پدوی نو چیلنج کرنا ساڈے اندر دی اگیانتا ہوے گی، جے کوئی کہے بھی گرو گرنتھ صاحب وچ تسی بھگتاں نو گرو دی تلتا نہیں دتی، میں کہنا تسی سارے بانی پڑھن والے بیٹھے ہو
ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਦੁੱਖ ਲਿਖਾ ਦੇ ਕਿ ਗੁਰੂ ਅਰਜੁਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਦਿਖਾ ਦਿਓ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ ਹੈ, ਇਹ ਨੀ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਝੋਨੇ ਇਸ ਆਗੇ ਮਰ ਚਲੀਏ। ਇਹ ਨੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ। ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ, ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦੇ ਸ਼ਬਦ ਜੀ ਨਾ ਵਰਤਿਆ ਹੋਵੇ। ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ। ਉਹ ਦੁਨੀਆਂ ਦੇ ਲੋਕੋ, ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ, ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ। ਕੀ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅੰਮ੍ਰਿਤ ਸੰਚਾਰ ਦੇ ਵਿੱਚ, ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ। ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ, 39 ਸਾਲ ਦੀ ਉਮਰ ਸੀ ਗੀਤਾ ਦੀ, ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ, ਮੈਂ ਕਟਾਕਸ਼ ਵੱਲ ਨਹੀਂ ਜਾਣਾ। 35 ਸਾਲ ਦੀ ਉਮਰ ਸੀ ਜਿੱਦਣ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ। ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿੱਦਣ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਦੇ ਰਥਵਾਰ ਨੂੰ ਕਿਹਾ ਕਿ ਮੇਰੇ ਕੇਸ ਕੱਟ ਦੇ, ਉਹਦੇ ਕੇਸ ਤਲਵਾਰ ਨਾਲ ਕੱਟੇ ਗਏ। ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ, ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ, ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ। ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ। ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਿਹਾ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ, ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੁਣਦੇ ਹੋ। ਗਿਆਨ ਕਿਤੇ ਵੀ ਮਿਲ ਜਾਏ, 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ, 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕ, ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ। 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ। ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ, ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ, ਇੱਕ ਹੈ ਪਹਿਚਾਨਬੋ ਵਾਲਾ ਸ਼ਬਦ ਅਸੀਂ ਪੜ੍ਹਨੇ ਹਾਂ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨਬੋ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿ ਦੇਖੋ ਜਾਤ ਪਾਤ ਤੇ ਆਧਾਰਿਤ, ਜੇ ਅਸੀਂ ਕਹਿੰਦੇ ਹਾਂ ਗੁਰੂ ਕਲਗੀਧਰ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ। ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਤੋਂ ਦੂਰ ਨਾ ਜਾਇਓ, ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ, ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ, ਕਿ ਦੁਆਰ ਖੜਾ ਕਰੋ ਕਿ ਅੰਮ੍ਰਿਤ ਵੱਖਰਾ, ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਿਤੇ ਮਾਂ ਤ੍ਰਿਪਤਾ ਦੇ ਨਾਮ ਨਹੀਂ ਆਇਆ। ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ, ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ, ਫੇਰ ਵਿਛਾਇਆ ਫੇਰੂ ਆਣ, ਫੇਰ ਆਣ ਨੀ ਫੇਰੂ ਦੇ ਰਾਹਰੇ ਨੂੰ ਔਂਕੜ ਲੱਗੀ, ਜੇ ਫੇਰ ਆਣ ਪਾਠ ਕਰਾਂਗੇ ਤਾਂ ਅਰਥ ਹੋਏਗਾ ਫੇਰ ਦੁਬਾਰਾ ਔਂਕੜ ਲੱਗੀ ਹੈ। ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ, ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਹੈ, ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ, ਮਾਂ ਤ੍ਰਿਪਤਾ ਦਾ ਨਾਮ ਨਹੀਂ, ਬੇਬੇ ਨਾਨਕੀ ਦਾ ਨਾਮ ਨਹੀਂ। ਅੱਜ ਕੱਲ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ, ਉਸ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਦੇ ਲਈ ਵਰਤਦਾ। ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ, ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ, ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ। ਉਹ ਗੁਰੂ ਕੇ ਸਿੱਖੋ ਕਿਉਂ ਜੁਗੋ ਜੁਗ ਅਟਲ ਹੈ, ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ, ਮਾਂ ਦਾ ਨਾਮ ਨਹੀਂ, ਪੁੱਤਰਾਂ ਦਾ ਨਾਮ ਨਹੀਂ, ਇੱਥੇ ਭੈਣ ਦਾ ਨਾਮ ਨਹੀਂ, ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ, ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ, ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਹੈ। ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੇ ਖਤਮ ਕੀ ਬਾਣੀ ਤੈਸਣਾ ਕਰੀ ਗਿਆਨ ਵੇ ਲਾਲੋ, 7 ਵਾਰੀ ਨਾ ਆਇਆ, ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ। ਮੈਂ ਬੇਨਤੀ ਕਰਾਂ
ਕਿ ਜਿਨ੍ਹਾਂ ਨੂੰ ਲੋਕ ਮੰਦਰ ਵਿੱਚ ਥਾਂ ਨਹੀਂ ਸਨ ਦਿੰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਹਰਿਮੰਦਰ ਵਿੱਚ ਥਾਂ ਦੇ ਦਿੱਤੀ, ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ? ਜਿਹੜੀ ਅੱਜ ਬਚਨ ਕਹਿ ਸਨ, ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਤ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ, ਆਪ ਸਭ ਨੂੰ ਪਤਾ, ਪੰਜਾਂ ਨੇ ਸਿਰ ਭੇਟ ਕੀਤੇ ਨੇ। ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ। ਹੁਣ ਦੇਖੋ, ਫਿਰ ਸਰਬ ਲੋਹੇ ਦਾ ਬਾਟਾ ਲਿਆ, ਪਵਿੱਤਰ ਜਲ ਪਾਇਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ, ਨਾ ਕਿ ਮਾਤਾ ਸਾਹਿਬ ਕੌਰ ਜੀ। ਤਵਾਰੀਖ ਦੇ ਪੰਨੇ ਪੜਿਓ, ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਹਾਂ, ਇਹ ਵੀ ਮੈਂ ਅਰਜ਼ ਕਰਦਿਆਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤਿਆ, ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ। ਗੁਰਮੁਖ ਇਸੇ ਤਰ੍ਹਾਂ ਦੀਵਾਨ ਸਜਿਆ, ਪੰਜ ਪਿਆਰੇ ਗੁਰੂ ਕੀ ਤਾਬਿਆ ਵੀ ਸਨ, ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ, ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ। ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ, ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ, ਪੋਤਰਾ ਥਾਂ ਲੈਂਦਾ, ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ। ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ, ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ, ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇ। ਪੁੱਛਿਆ ਸਤਿਗੁਰੂ ਕਿਹੜਾ ਪੁੱਤਰ? ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ, ਤੁਸੀਂ ਮੈਨੂੰ ਸਿਰ ਦਿੱਤਾ, ਮੈਂ ਆਪਣੀ ਗੋਦ ਵਿੱਚ ਸੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ, ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ। ਮੈਂ ਕਹਿੰਦਾ ਮਾਂ, ਜਿਹੜੇ ਪਿਆਰੇ ਗੁਰੂ ਕੇ ਸਨ, ਤੈਨੂੰ ਉਹਨਾਂ ਨੇ ਮਾਂ ਕਿਹਾ ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ, ਕਿ ਉਹਨਾਂ ਨੂੰ ਤੈਨੂੰ ਪੁੱਤਰ, ਤੁਹਾਨੂੰ ਪੁੱਤਰ ਕਹਿਣ ਦਾ, ਸਤਿਕਾਰ ਦੇਣ ਦਾ ਰੱਬ ਵੱਲੋਂ, ਗੁਰੂ ਵੱਲੋਂ ਕਿਰਪਾ ਹੋਈ। ਜਿਹੜੀ ਬੇਨਤੀ ਕਰਨ ਲੱਗਾ, ਖੰਡਾ ਬਾਟਾ ਲਿਆ, ਸਰਬ ਲੋਹ ਦਾ ਬਾਟਾ, ਦੋ ਧਾਰਾ ਖੰਡਾ, ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ। ਵੈਸੇ ਦੁੱਧ ਕਿਉਂ ਨੀ ਵਰਤਿਆ? ਧਿਆਨ ਦਿਆ ਜੇ, ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ, ਜਲ ਜੋ ਹੈ ਇਹ ਸੁਚਮਤਾ ਦਾ, ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ, ਜਦੋਂ ਘੁਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਏ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸਜਣੋ ਕਿ ਜਦੋਂ ਖੰਡੇ ਦਾ ਅੰਮ੍ਰਿਤ ਤਿਆਰ ਕੀਤਾ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ। ਅੰਮ੍ਰਿਤ ਦੀ ਦਾਤ ਜਦੋਂ ਦੇਣ ਲੱਗੇ, ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਇਹ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ, ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ, ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ, ਗੁਰੂ ਗੋਬਿੰਦ ਸਿੰਘ, ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾਂ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ, ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਏ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਅੰਮ੍ਰਿਤ ਛਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ, ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜੀ ਜਾਂਦੀ ਏ, ਜਿਹੜੇ ਸਾਡੇ ਨਿਤਨੇ ਵਿੱਚ ਪੜੀ ਜਾਂਦੀ ਏ, ਮੌਤ ਤੋਂ ਬਾਅਦ ਵੀ ਬਾਣੀ ਪੜੀ ਜਾਂਦੀ ਏ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ, ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਮਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਇੱਕ ਨਾਲ ਜੋੜਨਾ,
جنہیں صدیب کا رہنا ہے سات نام میں اودے نو جوڑنا چاہنا جڑا سب نو بنا کے سب وچ بیٹا ہے کرتا پرخ میں چاہنا تو ایک نہ جڑے تے نرپو ہو جائیں نرویر ہو جائیں تو سمے تو رہت ہو جائیں اکال مورت تو بن جائیں کہنے لگے جنا تو رہت ہو جائیں تے سدھے سدھ پرکاش مان تو ہو جائیں پر کہ ایک تینو تا ملے گا جے گر پرساد لیں گا تے پھر میں چوک ماتر پنچی چات پاڑیے باتا تیار ہون لگا ہے اور تیار ہون لگی ہے تے پہلی بانی جپ سہ پڑی ایک اونکار تو لے کے نانک سی پی سچ تک جپ کر دیا اگے حضور نے پہلی پوڑی شروع کی تھی سچ جانو سکھی دا پہلا لیسن کی حکم مننا ہے جیڑا بندہ ترک کر دے ان وجہ تک پتہ ہی نہیں کہ سکھی دا پہلا پاٹھ کی حضور نے شبد برتے کہنے نے میں چاہنا تو سچیار ہو جائیں تے گرو گوبند سنگھ چاہتے نے میں سچیار نو شبد خالصا دے کے جاواں سچیار تے خالصا ارتھ اکو ہی نے جنوں گرو نانک سچیار بنانا چاہتے نے اونوں گرو گوبند سنگھ نے خالصا بنایا دو نانک گل کے سچیار وہ بنے گا جو گرو دا حکم منے گا گل حکم تو شروع ہوئی پہلی پوڑی شروع کی تھی تے گل ننے تو پائیے یہ نہیں کیا کہ میں پچھلی منوت نو مننا وا کہن لگے سچیار بننے تے تیر تھان تے نہ پٹکدا رہی سچیار بننے تے پخندیاں والیاں اکھاں نہ بند کریں سچیار بننے کیول دولت اکٹھی نہ کری جائیں جے سچیار بننے کیول چلاکیاں چستیاں نہ کریں سچ جانی سچیار وہ بنے گا جڑا حکم تے رضا بھی زندگی بتیت کرے گا کدی سویا پڑھو کہ تیرت دان دیا تب سنجم ایک بنا نہ ایک پچھانے خالصا ہوے جڑا اس پنکتی تے عمل کرے تے بابے نانک دی پہلی پوڑی پڑھو اسے پنکتی دی ویاخیا کر دی سوچے سوچ نہ ہوئی جے سوچی لکھوار چپ ہے چپ نہ ہوئی جے لائے رہا نمتار بھکھیاں بھوک نہ اتری جے بننا پوریاں پار سہ سیاپا لکھ ہوئے تا ایک نہ چلے نال خالصا کیویں بنے گا بھائی کیو سچیارا ہوئی ہے کیو کوڑا ٹوٹے پال گرو تے رب درمیان تیری جڑی کند بنی ہے کیویں ٹوٹے کہنے لگے حکم رضائی چلنا نانک لکھیا نال پہلی گل حکم دیے میں کہنا سکھ نو تے پوچھنے نہیں سی چاہیے امرت کیوں سکنا اینو ایکو گل کہنی چاہیے سی میرے گرو نے پہلا پاٹھ ہی میرے حکم تے رضا دا پڑھایا حکم ہے تے میں مننا ہے دیکھو جدو باٹے وچ حکم رضائی دے شبد پئے اس تو اگے گرو جی نے کیا امرت لین والے امرت ویلے رب دے چرناں وچ پٹاواں دتیاں جاندیاں نے ایک کام کری امرت شکن تو بعد امرت ویلا سچ نو وڈیائی وچار بانی پڑھدیاں کیا نام نو سنی نام سننے والے کھیڑے وچ رہندے نے کہ سنیا دکھ پاپ کا ناش نانک بھگتاں سدا وگاس سنیا دکھ پاپ کا ناش کہن لگے کلا سن تک سیمت نہ رہی مننے کی گت کہی نہ جائے جے کو کہے پیچھے پچھتائے کیڑے منگ لیندے نے وہ پھر پیاریاں بھی شامل ہو جاندے نے وہ پنچ پروان پنچ پردھان پنچے پاویں درگاہ مان متا مان کر کے کہہ کے کیول جپ تپ میں ہی کرنا کہن لگے اسنکھ جپ اسنکھ پاؤ

ਜਿਹੜੇ ਧਰਮੀ ਬਣਦੇ ਨੇ, ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਘੜੀ ਜਾਂਦੀ ਏ, ਜਿਨ੍ਹਾਂ ਦੀ ਸੁਰਤ ਘੜੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ ਖਾਲਸਾ। ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ ਕਦੀ, ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ। ਕਹਿਣ ਲੱਗੇ ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਹੈ। ਸ਼ੁਰੂ ਕੀਤਾ ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ, ਸਾਰੀ ਬਾਣੀ ਵਿੱਚ ਨਮੋ ਨਮਸਤੰ ਨਮਸਤਵੰ ਨਮਸਤਸਤ ਤੇ ਕਿਹਨੂੰ ਕਰੀਏ। ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ ਹੈ, ਸਦੈਵ ਪ੍ਰਕਾਸ਼ ਹੈ, ਕਿਹਨੂੰ ਨਮਸਕਾਰ। ਕਹਿਣ ਲੱਗੇ ਨਾ ਜਾਤਾ ਨਾ ਪਾਤਾ ਨਾ ਤਾਤਾ ਨਾ ਮਾਤਾ, ਉਹਨੂੰ ਨਮਸਕਾਰ ਕਰੀ, ਨਾ ਸ਼ਤਰਾ ਨਾ ਮਿੱਤਰ ਹੈ। ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ, ਮੈਂ ਤਾਂ ਸੰਖੇਪ ਵੀ ਚੱਲਣਾ ਪਿਆ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ ਨਮਸਕਾਰ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੋਹਣੀ, ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਹੈ। ਅਸੀਂ ਪੜ੍ਹਨੇ ਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਕੀਤੀ ਸੀ ਅਸ਼ਟਾਂਗ। ਆਪਾਂ ਪੜ੍ਹਨੇ ਆ ਡੰਡੋਤ ਬੰਦਨ ਅਨਕ ਬਾਣ, ਡੰਡੋਤ ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਦਿਸ ਜਾਣਾ। ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ, ਡੰਡੇ ਦਾ ਮਤਲਬ ਇਹ ਤੇ ਨਹੀਂ ਇਕਦਮ ਸਿੱਧੇ ਪੈ ਜਾਣੇ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ, ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਡਾਂਗ ਨੂੰ ਮੋਢਿਆਂ ਤੇ ਰੱਖੇ, ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ, ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਸੱਟਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ, ਤੇ ਜੇ ਪੁੱਛੀਏ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਦਾ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਏ। ਡੰਡਾਵਤ ਦਾ ਮਤਲਬ ਹੀ ਇਹ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰ ਦੇ। ਸਾਹਿਬ ਨੇ ਕਿਹਾ ਜਦੋਂ ਨਮਸਕਾਰ ਕਰੇਗਾ ਤੇ ਡੰਡੋਤ ਹੋਵੇਗੀ ਤੇ ਸੱਚ ਜਾਣੀ। ਜੇ ਜਪ ਪੜ੍ਹਨੇ ਆ ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤਕ ਤੋਂ ਸ਼ੁਰੂ ਕਰਨੇ ਆ ਤੇ ਸੰਪੂਰਨਤਾ ਕਰਦੇ ਨੇ। ਸੱਜਣਾ ਕੇਵਲ ਆ ਲੋਕ ਦਾ ਦੁੱਖ ਨਹੀਂ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯਮ ਬਲ ਸੁਭੰਗ ਸਰਬਦਾ ਸਰਬ ਜੁਗਤੇ ਦੋਕਾਲੰਗ ਪ੍ਰਣਾਸ਼ੀ ਦਯਾਲੰਗ ਸਰੂਪੇ। ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ ਜੇ ਜਾਪ ਰਹੇਗਾ, ਕਿਉਂਕਿ ਸਦਾ ਅੰਗ ਸੰਗੇ ਅਪੰਗਿੰ ਵਿਭੂਤੇ, ਉਹ ਤੇਰੇ ਅੰਗ ਸੰਗ ਰਹੇਗਾ। ਜਾਪ ਦੀ ਬਾਣੀ ਵਿੱਚ ਅੰਗ ਸੰਗ ਰਹਿ ਕੇ ਨਮਸਕਾਰ ਕਰਨ ਦੀ ਜਾਚ ਦੱਸੀ। ਜਦੋਂ ਆ ਗਿਆ ਸਵਈਏ ਤੇ ਸੁਧਾ ਸਵਈਆਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾ ਕਿਤੇ ਚਾਰ ਚੱਕੇ ਹੋ ਜਾਣ ਤੇ ਮਾਣ ਵਿੱਚ ਨਾ ਮੱਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪੈ ਤੇ ਖੌਮੇ ਵਿੱਚ ਨਾ ਫਸ ਜਾਈ। ਸਾਹਿਬ ਕਹਿੰਦੇ ਮੈਂ ਬੜੀ ਦੁਨੀਆ ਦੇਖੀ ਹੈ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਤਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਤਨ ਸ਼ੁੱਧ ਸੁਧਾ ਵਿੱਚ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ, ਏਕ ਰਤੀ ਕੇ ਰੱਬ ਦੇ ਚਰਨਾਂ ਵਿੱਚ ਰੱਤੇ ਜਾਣ ਤੋਂ ਬਿਨਾ ਤੇਰੀ ਕੀਮਤ ਰੱਤੀ ਨੀ ਪੈਣੀ। ਤੋਂ ਚਾਹੁੰਦੇ ਹੋ ਜੇ ਤੇਰੇ ਸਾਹਮਣੇ ਸਿੱਖਾਂ ਕਿਤੇ ਦੌਲਤ ਵਾਲੇ ਆਉਣ ਤੇ ਅੰਮ੍ਰਿਤਧਾਰੀ ਸਿੱਖਾਂ ਉਹਨਾਂ ਦੀ ਕਾਣ ਨਾ ਮੰਨੀ ਕਿਉਂ। ਕਹਿਣ ਲੱਗੇ ਜੀਤ ਪਰਾਂ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿਲਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੁਗਤ ਕੌਣ ਗਣੈ ਨੀ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ ਮਰ ਕੇ ਚਲੇ ਗਏ ਜਮਾ ਦੇ ਘਰ ਨੂੰ ਤੂੰ ਕਾਹਦੀ ਕਾਣਕ ਮੰਨੀ। ਹੇ ਗੁਰੂ ਕਲਗੀ ਵਾਲਿਆ, ਪਹਿਲਾਂ ਤੁਸੀਂ ਜਪ ਕਿਹਾ, ਫਿਰ ਤੁਸੀਂ ਜਾਪ ਕਿਹਾ, ਹੁਣ ਸਵਈਆਂ ਵਿੱਚ ਸਾਨੂੰ ਕੋਈ ਦੱਸਣਾ ਚਾਹੁੰਦੇ ਹੋ, ਸਮਝਾਉਂਦੇ ਹੋ। ਅੰਮ੍ਰਿਤ ਦੀ ਤੀਜੀ ਬਾਣੀ ਸੀ ਸਵਈਏ, ਕਹਿਣ ਲੱਗੇ ਮੈਂ ਤੈਨੂੰ ਦੱਸਣਾ ਚਾਹੁੰਦਾ ਵਾ, ਭਾਵੇਂ ਜਪ ਕਰੀ ਭਾਵੇਂ ਨਮਸਕਾਰ ਕਰਦੇ ਆ, ਜਾਪ ਕਰੀ, ਜਪ ਤੇ ਜਾਪ ਤਾਂ ਪ੍ਰਵਾਨ ਨੇ ਕਿ ਸਾਚ ਕਹੋ ਸੁਣ ਲਿਓ ਸਭੈ ਜਿਨ

0: ਤਾਂ ਹੀ ਤਾਂ ਸ਼ਬਦ ਵਰਤੇ ਸਨ ਕਿ ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ। ਕਹਿਣ ਲੱਗੇ ਨਾਲ ਸ਼ਬਦ ਵਰਤੇ ਸਨ ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਦੀਵਾਨ ਦਾ ਮਤਲਬ ਇਹ ਨਹੀਂ ਕਿ ਇੱਕ ਦੂਜੇ ਉੱਤੇ, ਦੀਵਾਨ ਦਾ ਮਤਲਬ ਕਟਾਕਸ਼ ਨਹੀਂ, ਦੀਵਾਨ ਦਾ ਮਤਲਬ ਇੱਕ ਦੂਜੇ ਦੀ ਗੱਲ ਨੂੰ ਸੁਣ ਕੇ ਯਤਨ ਕੀਤਾ ਜਾਏ ਕਿ ਗੁਰੂ ਦੀ ਗੱਲ ਕੀਤੀ ਜਾਏ। ਸਾਹਿਬ ਕਿਰਪਾਲੂ ਜੀ ਨੇ ਪੰਜ ਚੂਲੇ ਅੰਮ੍ਰਿਤ ਦੇ ਅੰਦਰ ਦਿੱਤੇ ਕਿ ਤੇਰੇ ਅੰਦਰ ਦੀ ਦਿੱਖ ਲੱਥੇ ਤੇ ਅੰਮ੍ਰਿਤ ਸੰਚਾਰ ਚੱਲੇ। ਪੰਜ ਨੇਤਰਾਂ ਵਿੱਚ ਛੱਤੇ ਮਾਰੇ ਕਿ ਅੱਖਾਂ ਅੰਮ੍ਰਿਤ ਨਾਲ ਭਿੱਜ ਜਾਣ, ਤੇ ਪੰਜ ਜਿਹੜੇ ਨੇ ਸ਼ੀਸ਼ ਵਿੱਚ ਪੰਜ ਵਾਰੀ ਰਹਿਮਤਾਂ ਕੀਤੀਆਂ। ਭਾਵੇਂ ਅਸੀਂ ਕਹਿੰਦੇ ਹਾਂ ਕੇਸਾਂ ਵਿੱਚ ਪਾਏ, ਕੇਸ ਤਾਂ ਦਾੜੇ ਦੇਵੀ ਨੇ ਗੁਰਮੁਖੋ, ਅੰਮ੍ਰਿਤ ਸ਼ੀਸ਼ ਵਿੱਚ ਪਾਇਆ ਗਿਆ। ਤੁਸੀਂ ਸਿਆਣੇ ਬੈਠੇ ਹੋ, ਕਦੀ ਦੇਖਿਓ ਹਿੰਦੂ ਪੁਜਾਰੀ ਜਦੋਂ ਪੰਡਿਤ ਪੂਜਾ ਕਰਦਾ ਹੈ, ਸਾਡੇ ਸਿੱਖ ਸਵਾਲ ਕਰਦੇ ਨੇ ਸਿਰ ਕਿਉਂ ਚੱਕਿਆ ਜਾਂਦਾ। ਮੈਂ ਅੱਗੇ ਬੇਨਤੀ ਕਰਨੀ, ਹਿੰਦੂ ਨੂੰ ਕਦੀ ਪੂਜਾ ਕਰਦੇ ਦੇਖਿਓ, ਉਹ ਸਿਰ ਦੇ ਉੱਤੇ ਪਰਨਾ ਲੈ ਲੈਂਦਾ। ਸਾਹਿਬ ਨੇ ਸ਼ਬਦ ਵੀ ਵਰਤੇ ਨੇ ਕਿ ਪੜ ਪੁਸਤਕ ਸੰਧਿਆ ਬਾਦੰਗ, ਸਿਨ ਪੂਜਿਸ ਬਗਲ ਸਮਾਧੰਗ, ਮੁਖ ਝੂਟ ਮੇ ਭੂਕਣ ਸਾਰੰਗ, ਤਰੇ ਪਾਸ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ। ਸਿਰ ਦੇ ਉੱਤੇ ਕੱਪੜਾ ਦਿੰਦਾ। ਮੁਸਲਮਾਨ ਨੂੰ ਕਦੀ ਨਮਾਜ਼ ਪੜ੍ਹਦਿਆਂ ਦੇਖੋ, ਉਹ ਆਪਣੇ ਸਿਰ ਤੇ ਟੋਪੀ ਲਏਗਾ। ਯਹੂਦੀ ਨੂੰ ਕਦੀ ਇਬਾਦਤ ਕਰਦਿਆਂ ਦੇਖੋ, ਆਪਣੇ ਸਿਰ ਨੂੰ ਢੱਕਦਾ। ਕਦੀ ਫਾਦਰ ਨੂੰ ਟੱਕੋ, ਪਾਦਰੀ ਨੂੰ ਆਪਣੇ ਸਿਰ ਨੂੰ ਢੱਕਦਾ। ਉਹ ਤਾਂ ਕੇਵਲ ਕੁਝ ਸਮੇਂ ਲਈ ਢੱਕਦੇ ਨੇ, ਜੇ ਪੁੱਛਿਆ ਜਾਏ ਤਾਂ ਹੋ ਸਕਦਾ ਉੱਤਰ ਕੋਈ ਨਾ ਹੋਵੇ, ਪਰ ਗੁਰਮਤ ਨੇ ਉੱਤਰ ਦਿੱਤਾ। ਕਹਿਣ ਲੱਗੇ ਅਸਲ ਵਿੱਚ ਜਦੋਂ ਰੱਬ ਦੇ ਚਰਨਾਂ ਵਿੱਚ ਬੰਦੇ ਨੇ ਝੁਕਣਾ ਹੈ ਪੂਜਾ ਪਾਠ ਵੇਲੇ, ਪਤਾ ਨੀ ਕਿਸ ਦਿਨ ਇਹਦੇ ਦਸਾਂ ਵਿੱਚੋਂ ਅੰਮ੍ਰਿਤ ਦੀਆਂ ਬੂੰਦਾਂ ਚੋੜੀਆਂ ਨੇ, ਉਹ ਕੇਵਲ ਇੱਕ ਦੋ ਘੜੀਆਂ ਢੱਕਦੇ ਨੇ। ਤੂੰ ਸਦਾ ਲਈ ਸਿਰ ਨੂੰ ਢੱਕ ਕੇ ਰੱਖੀ, ਕਿਉਂਕਿ ਸਿੱਖ ਨੂੰ ਨਾਮ ਨੀ ਭੁੱਲਣਾ ਤੇ ਇਹਦੇ ਸੀਚ ਵਿੱਚੋਂ ਹਮੇਸ਼ਾ ਅੰਮ੍ਰਿਤ ਚੋਂਦੀ ਰਹਿਣਾ। ਸੱਚ ਜਾਣੋ, ਇਹ ਕੇਵਲ ਕੇਸ ਢੱਕਣ ਦੀ ਗੱਲ ਨੀ, ਕੇਸ ਤਾਂ ਕਰਨਾ ਹੀ ਕਿ ਕੇਸ ਦਾੜੇ ਦੇ ਵੀ ਨੇ, ਇਹ ਕਿਉਂ ਨੀ ਢੱਕਦੇ ਪਏ? ਇਹਨਾਂ ਤੱਕੇ ਨੇ ਦਾੜਾ ਪ੍ਰਕਾਸ਼ ਕਰਕੇ ਰੱਖੋ। ਸਾਹਿਬ ਨੇ ਕਿਹਾ ਕੇਸ ਤਾਂ ਹੈ ਨੀ, ਪਰ ਸੱਚ ਜਾਣੀ ਜਿੱਥੇ ਅੰਮ੍ਰਿਤ ਤੂੰ ਰੋਜ਼ ਚੱਕਣਾ, ਉਸ ਅੰਮ੍ਰਿਤ ਦਾ ਅਦਬ ਕਰਨਾ ਅੱਤ ਜ਼ਰੂਰੀ। ਸਾਹਿਬ ਨੇ ਪੰਜ ਵਾਰੀ ਰਹਿਮਤ ਕਰਕੇ ਸੀਸ ਵਿੱਚ ਅੰਮ੍ਰਿਤ ਪਾਇਆ। ਭਾਵੇਂ ਕੇਸ ਸ਼ਬਦ ਵਰਤੀਏ ਕਿ ਤੇਰੇ ਅੰਦਰ ਦਸਮ ਦਾ ਸੰਚਾਰ ਹੋ ਜਾਏ। ਮੇਰੇ ਗੁਰੂ ਨੇ ਕਿਹਾ ਤੇਰੇ ਮੁੱਖ ਵਿੱਚ ਅੰਮ੍ਰਿਤ ਪੈ ਜਾਏ, ਤੇਰੇ ਨੇਤਰਾਂ ਵਿੱਚ ਅੰਮ੍ਰਿਤ ਪੈ ਜਾਏ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਤੇ ਫਿਰ ਤੱਕਿਓ ਅੱਗੇ, ਹੁਣ ਗੱਲ ਹੁਕਮ ਦੀ ਸ਼ੁਰੂ ਹੋਈ। ਪੰਜਾਂ ਨੂੰ ਸਾਹਮਣੇ ਖਿਲਾਰ ਕੇ ਗੁਰੂ ਜੀ ਨੇ ਰਹਿਤਾਂ ਤੇ ਕਰਹਿਤਾਂ ਦੋ ਸ਼ਬਦ ਨੇ ਪਿਆਰਿਓ। ਇੱਕ ਸ਼ਬਦ ਵੈਸੇ ਧਰਮ ਵਿੱਚ ਦੋ ਅੱਖਰ ਹੁੰਦੇ ਨੇ, ਵਿਦ ਤੇ ਨਖੇਦ। ਵਿਦ ਦਾ ਅਰਥ ਹੁੰਦਾ ਕਰਨਾ ਤੇ ਨਖੇਦ ਦਾ ਅਰਥ ਹੁੰਦਾ ਖੰਡਨ ਕਰ ਦੇਣਾ, ਨਾ ਮੰਨਣਾ। ਗੁਰੂ ਸਾਹਿਬ ਨੇ ਰਹਿਤ ਤੇ ਕਰਹਿਤ ਸ਼ੁਰੂ ਕੀਤੀ। ਪਹਿਲੀ ਗੱਲ ਮੈਂ ਬੇਨਤੀ ਕਰਾਂ, ਸਾਡੇ ਸੱਜਣ ਇਹ ਬੜੇ ਛੇਤੀ ਕਹਿੰਦੇ ਨੇ, ਜੇ ਕਿਤੇ ਕੇਸਾਂ ਵਾਲੀ ਪਾਬੰਦੀ ਨਾ ਨਾ ਹੁੰਦੀ, ਸਾਰੀ ਦੁਨੀਆਂ ਸਿੱਖ ਹੋਣੀ ਸੀ। ਕਹਿੰਦੇ ਨੇ ਨਾ, ਜੇ ਕਿਤੇ ਕਿਰਪਾਨ ਪਾਉਣ ਦੀ ਗੱਲ ਨਾ ਹੁੰਦੀ, ਸਾਰੀ ਦੁਨੀਆਂ ਸਿੱਖ ਹੋਣੀ ਸੀ। ਮੈਂ ਕਹਿੰਦਾ ਗੁਰੂ ਜੀ ਨੂੰ ਇਹੋ ਜਿਹੇ ਸਿੱਖਾਂ ਦੀ ਲੋੜ ਨਹੀਂ ਜਿਹੜੇ ਸਵਾਦ ਦੀ ਖਾਤਰ ਸਿੱਖੀ ਵੱਲ ਆਏ ਨੇ। ਗੁਰੂ ਤੇ ਉਹਨਾਂ ਸਿੱਖਾਂ ਨੂੰ ਭਾਲਦਾ ਜਿਹੜੇ ਮੌਤ ਨੂੰ ਵਿਹਾਜਣ ਆਏ। ਹਕੀਕਤ ਇਹ ਸਿੱਖੀ ਦਾ ਸੰਬੰਧ ਕੇਵਲ ਤਾਂ ਕੇਵਲ ਇਹ ਪਦਾਰਥਾਂ ਨਾਲ ਨਹੀਂ। ਮੈਂ ਕਹਿੰਦਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗਣਾ ਨਾਲ ਝਗੜਾ ਹੋਇਆ, ਉਹ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨਹੀਂ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ, ਸਵਾਲ ਹੀ ਨਹੀਂ ਪੈਦਾ ਹੁੰਦਾ, ਕਿਉਂਕਿ ਕੌਮ ਦੀ ਘਾਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਪਹਿਲੀ ਗੱਲ ਜਿਹੜੀ ਸੀ ਕਹਿੰਦੇ ਆ, ਰਹਿਤ ਦੀ ਲੋੜ ਕੋਈ ਨਹੀਂ। ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ, ਜੇ ਇਹ ਵੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ, ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਕਿ ਸਵਾਮੀ ਪੰਡਤਾਂ देहो मती किन बिद पामू प्राण पति उथ एक तो कुंदिये पीतर अगन बनास्पत मौली अग रख के रब ने रुखा नु हरियावर दिती है सागर पंडा पाया उन्हें समुद्र मर्यादा विच बने है ते जे बेमर्यादा होवे ते तेरी धरती की तबाही कर जाए। इस तो अगे चलो जेडी बेनती करनी बाणी विचों हजूर ने एक शब्द वरते है कह लगे जिदन धरती बनाई उन्हें धरती बनाई ता कि सारियां नु टिकाने ला के राती रुति छिट्टी वार पवन पानी अग्नि पाताल ते अगे मर्यादा बना दी तिस विच धरती थाप रखी धर्मशाल उन्हें धरती ने चार चबेरे इना कुछ पैदा करके मर्यादा विच बन के रखिया पवन पानी अग पैदा की पर क्या मेरे हुक्म नाल तेरा नुकसान निकल गए। ध्यान दियो तीसरा प्रमाण आसा की वार असि पढ़ने जेडे कहने मर्यादा की की लोड़ है धन गुरु नानक साहब कहने ओदी बनाई मर्यादा अगे झुक जाना चाहिए कहने इस धरती ते तू बैठा है बदल आंदा है कभी देखो बंदे नू समुंदर तो पानी चुक के लियाना पै मैं सिर्फ संखेप जी अर्ज करा ओ खारे पानी नू जितना मर्जी यत्न करे पहली गल एना पानी चुक के सैकड़े हजारा मील बंद करके पहाड़ा ते बंदे पहुंची ना। दूजी गल जे पहुंच जाए किन्ने पलाते नू लाने पैणगे उस खारे पानी नू मिठा बनान दे लई वो कह लगे रब की मर्यादा के मत्था टेक जिन्हें खारे पानी नू चुक के पहाड़ ते लै गया ते जितन ओथे सत्या खारापन खत्म करके उन्हें मिठास ते निर्मलता ही पा दिती सी। रब की मर्यादा नहीं असी रोज पढ़ने भै विच पवन वह सदवाओ मर्यादा है भै विच चल लख दरियाओ भै विच अगन कदै बेगार भै विच धरती दबी भार भै विच इंद फिरै सिर भार इंद दर थे बदल सिर परने होके फिरदा है कि रब की बनाई कोई मर्यादा नहीं भै विच इंद फिरै सिर पार भै विच राजा धर्म द्वार भै विच सूरज भै विच चंद अगली तो कहने जेड़ा तू कहना खुलापन चाहिदा सी जितन किसे दिन सूरज धरती नाल टकरा गया धरती चंद्रमा नाल टकरा गई ते सब कुछ फना हो जाने उस रब का शुक्र कर करोड़ा साल हो गए ने ते करोड़ा को तुरते पे ने इनी मर्यादा बनी एक दूजे दे नाल टकराते नहीं पे कि रब की मर्यादा नहीं। मैं अगे रहत वाले मर्यादा भै विच इंद फिरै सिर पार भै विच राजा धर्म द्वार भै विच सूरज भै विच चंद को करोड़ी चलत नंत करोड़ा को चलन तो बाद भी सूरज अपने धुरे ते धरती अपने धुरे ते चंद्रमा अपने टिकाने देवे कि रब की मर्यादा नहीं। हजूर कृपालू ने कहा भाई गुरदास ने बड़े सोने एक बचन कहे ने असी कई बार कहने ना जेड़ा मिलता है मेरी मुक्ति किवें होवेगी। मैं एक बेनती करा मैं चाहता हाँ कि अरदास की जा दाता मुक्ति नहीं हर जन्म दई सिख दे घर दई तेरी बाणी पढ़ देरी ए दू वड्डा सचखंड ही कोई हकीकत देवे सिखी तो वड्डा सचखंड की भाई मनी सिंह ने यही शब्द कहे सन 80 साल दे बाबे ने जदो तिखा करके टोखा कटन लगे ते क्या सी बाबा एक उम्र परत के लबड़ी नहीं दुध वर्गा चिट्टा दाड़ा ये शरीर नहीं परत के लबना ते रतन सिंह भंगू कहते उस बाबे दे शब्द सन शरीर पहला मिलया है कह लगे पहला मिलया कहते ने कई जन्म शरीर की घालना तो बाद सिखी मिली है शरीर पे परत के मिल जाएगा पर गुरु गोबिंद सिंह की सिखी परत परत के नहीं मिली। शब्द वर्ते देही किसकी बापरी जे सिखी साबित होए देही तो आवन जान है सिखी मिला है कब को शरीर मिल गए पर सिखी नहीं उछेती मिलती। मैं बेनती करा जेडी अर्ज कर रहे हैं भाई साहब कहते ने मेनू देह परिवार ने मुक्ति नालों पूछा क्यों मैं सिर्फ उदाहरण दे देना वो कहते ने बाज खुले नालों डोर नाल बजा होया चंगा मर्यादा क्यों चंगी है कह लगे खुला होगा ते पता नहीं डोरी तो खुला किन्ने कु जीवा का घात करेगा बजा होया घटो घट जीव घात से नहीं ना करता कह लगे चकवी दी उडारी नालों एदा पिंजरा चंगा है पूछा क्यों कह लगे चकवी खुली होके मर्यादा तो बिना तुरे ते रात नू चकवे तो विछोड़े पैणगे जे पिंजरे विच बैठी रह ते पिंजरा उहदा विछोड़ा कदी पैण ही नहीं देता। तीजी उदाहरण दिती कहन लगे तोतिया भावे तू बाघा विच जा के फल चखना है रब मेर करे तेनू पिंजरा मिल जाए क्योंकि बाहर कोई शिकार तेरा कर जाएगा पिंजरे विच बैठिया होया ते बिल्ला भी कुछ नहीं बिगाड़ सकता। ਕਹਿਣ ਲੱਗੇ ਡੋਰੀ ਨਾਲ ਬੱਜੇ ਕੋਈ ਬਾਜ ਨੇ ਜੀਵ ਘਾਤ ਨਹੀਂ ਕਰਨਾ, ਚੱਕਵੀ ਤੇ ਚੱਕਵਾ ਪਿੰਜਰੇ ਵਿੱਚ ਬੱਜੇ ਵਿਛੋੜੇ ਨਹੀਂ, ਤੇ ਸੱਚ ਜਾਣੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਬਿੱਲਾ ਕੁਝ ਨਹੀਂ ਵਿਗਾੜ ਸਕਦਾ। ਹੇ ਗੁਰੂ ਨਾਨਕ ਸਾਹਿਬ, ਮੈਨੂੰ ਉਹ ਆਜ਼ਾਦੀ ਨਹੀਂ ਚਾਹੀਦੀ ਜਿਹੜੀ ਆਜ਼ਾਦੀ ਮੇਰੀ ਜ਼ਿੰਦਗੀ ਦਾ ਧਾਨ ਕਰਦੇ, ਮੈਨੂੰ ਉਹ ਮਰਿਆਦਾ ਦੇਈ ਤੇਰੇ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਕੇ ਮੈਂ ਜ਼ਿੰਦਗੀ ਦਾ ਸੁੱਖ ਮਾਣਦਾ। ਮਰਿਆਦਾ ਇਹਨੂੰ ਇਹ ਨਾ ਸ਼ਬਦੀਏ ਕਿ ਪਾਬੰਦੀ ਸਾਡੇ ਤੇ ਲਾ ਦਿੱਤੀ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਰਹਿਤ ਰੱਖ। ਮੈਂ ਇੱਕ ਉਦਾਹਰਣ ਦੇ ਕੇ ਸੰਪੂਰਨਤਾ ਵਾਲੇ ਪਾਸੇ ਜਾਣਾ, ਕਿਉਂਕਿ ਸਮਾਂ ਹੋ ਚੁੱਕਾ ਹੈ। ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਹੈ, ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟਾਂ 'ਚ ਪੂਰਾ ਹੋ ਜਾਏਗਾ। ਸੱਚ ਜਾਣੋ, ਸਿੱਖੀ ਦਾ ਖਜ਼ਾਨਾ ਹੀ ਇੰਨਾ ਹੈ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ। ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਮਰਿਆਦਾ ਦੀ ਗੱਲ, ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਨੇ ਕੀਤੀ, ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ। ਕਹੋ ਕਬੀਰ ਜਨ ਭਏ ਖਾਲਸੇ। ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ? ਉਹ ਕਹਿਣ ਲੱਗੇ ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ ਪਰ ਰਹਿਤ ਮਰਿਆਦਾ ਵਿੱਚ ਰਹਿ ਕੇ, ਰਹਿਤ ਤੋਂ ਬਾਹਰ ਜਾ ਕੇ ਨਹੀਂ। ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ, ਉਹਦੇ ਅਰਥ ਜ਼ਰੂਰ ਕਰਨੇ ਨੇ। ਉਹ ਤੁਕ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂ ਹਰ ਪਾਸਾਂ। ਇਹਨਾਂ ਤੁਕਾਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ। ਪੰਜ ਸ਼ਬਦ ਨੇ। ਅਪ, ਅਪ ਦਾ ਅੱਖਰੀ ਅਰਥ ਇੱਥੇ ਪਾਣੀ ਹੈ। ਤੇਜ, ਤੇਜ ਦਾ ਅਰਥ ਆਗੇ। ਅਪ ਤੇਜ ਬਾਏ, ਬਾਏ ਦਾ ਅਰਥ ਖਾਵਾਂ। ਪ੍ਰਿਥਵੀ ਦਾ ਅਰਥ ਆਪਾਂ ਕਰਾਂਗੇ ਧਰਤੀ, ਤੇ ਆਕਾਸ਼ਾਂ ਕਹਿਣ ਲੱਗੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ। ਪੰਜ ਤੱਤ ਨੇ ਪਾਣੀ ਦਾ, ਹਵਾ ਦਾ, ਆਕਾਸ਼ ਦਾ, ਮਿੱਟੀ ਦਾ, ਇਹ ਸਾਰੇ ਜਿਹੜੇ ਪੰਜ ਤੱਤ ਨੇ। ਰੱਬ ਮਿਹਰ ਕਰੀ ਮੈਂ ਪੰਜਾਂ ਤੱਤਾਂ ਵਾਲੀ ਰਹਿਤ ਲੈ ਕੇ ਤੇਰੇ ਕੋਲ ਰਹਿਣਾ ਚਾਹੁੰਦਾ। ਹੁਣ ਅਸੀਂ ਬੜੀ ਵਾਰੀ ਇਹ ਤੁਕ ਪੜ੍ਹੀ ਹੋਣੀ ਹੈ ਤੇ ਸਮਝਾਂਗੇ ਵੀ ਇਹ ਰਹਿਤ ਕਿਹੜੀ ਏ। ਜਿਹੜੀ ਰਹਿਤ ਕਬੀਰ ਜੀ ਮੰਗਦੇ ਪਏ ਨੇ ਉਹ ਵੀ ਕਹਿੰਦੇ ਮੇਰੇ ਜੀਵਨ ਨੂੰ ਮਰਿਆਦਾ ਦੇ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂ ਹਰ ਪਾਸਾਂ। ਮੈਂ ਇਹੋ ਜਿਹੀ ਰਹਿਤ ਰੱਖ ਕੇ ਤੇਰੇ ਕੋਲ ਰਹਾਂ। ਧਿਆਨ ਦਿਆ ਜੇ ਗੁਰਮੁਖੋ, ਪਾਣੀ ਦੀ ਆਪਣੀ ਰਹਿਤ ਮਰਿਆਦਾ ਹੈ, ਅੱਗ ਦੀ ਆਪਣੀ ਮਰਿਆਦਾ ਹੈ, ਹਵਾ ਦੀ ਆਪਣੀ ਮਰਿਆਦਾ ਹੈ, ਮਿੱਟੀ ਦੀ ਆਪਣੀ ਮਰਿਆਦਾ ਹੈ ਤੇ ਆਕਾਸ਼ ਦੀ ਆਪਣੀ ਰਹਿਤ ਹੈ। ਥੋੜੀ ਜਿਹੀ ਇਕਾਗਰਤਾ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਬਚਨ ਹੈ ਪਾਣੀ ਦੀ ਮਰਿਆਦਾ ਕਿਹੜੀ ਹੈ ਜੀ? ਉਹ ਕਹਿਣ ਲੱਗੇ ਰੱਬ ਜੀ ਜੇ ਤੂੰ ਮੈਨੂੰ ਆਪਣੇ ਕੋਲ ਰੱਖਣਾ ਹੈ ਤੇ ਪਾਣੀ ਵਰਗੀ ਮਰਿਆਦਾ ਦੇ, ਜਿੰਨਾ ਮਰਜ਼ੀ ਉਹ ਧਰਤੀ ਤੇ ਸਬਰ ਕਰ ਲੈ ਪਰ ਆਪਣੇ ਅੰਦਰ ਦੀ ਨਿਰਮਲਤਾ ਉਹ ਕਦੀ ਜਾਣ ਹੀ ਨਹੀਂ ਦਿੰਦਾ। ਪਾਣੀ ਜਿੱਥਾ ਵੀ ਚਲਾ ਜਾਏ ਉਹਦੇ ਅੰਦਰ ਨਿਰਮਲਤਾਈ ਦੇ ਅੰਸ਼ ਪੈ ਰਹਿੰਦੇ ਨੇ। ਕਹਿਣ ਲੱਗੇ ਮੈਂ ਪਾਣੀ ਦੀ ਤਰ੍ਹਾਂ ਨਿਰਮਲਤਾਈ ਲੈਣੀ ਚਾਹੁੰਦਾ ਵਾ, ਤੇ ਸ਼ਬਦ ਵਰਤੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਮੈਨੂੰ ਪਾਣੀ ਵਰਗੀ ਮਰਿਆਦਾ ਨਹੀਂ। ਦੂਜਾ ਸ਼ਬਦ ਸੀ ਕਿ ਅੱਤ ਤੇਜ, ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਹਿਣ ਲੱਗੇ ਕਿ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਓ, ਨਾਨਕ ਜੋ ਪਾਵਕ ਕਾ ਸਹਿਜ ਸੁਭਾਅ। ਮੈਨੂੰ ਅੱਗ ਵਰਗੀ ਮਰਿਆਦਾ ਦੇ ਦੇ। ਅੱਗ ਸਾਰਦੀ ਕਾ ਮਹਿਲ ਨੂੰ, ਅੱਗ ਆ ਕੇ ਕੰਚਨ ਨੂੰ ਸ਼ੁੱਧ ਕਰ ਦਿੰਦੀ ਏ, ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਿਸੇ ਦੇ ਘਰ ਸਾੜਨ ਵਾਲੀ ਨਹੀਂ, ਉਹ ਮਰਿਆਦਾ ਦੇਦੀ ਮੈਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਮੈਲ ਨੂੰ ਸਾੜ ਕੇ ਸ਼ੁੱਧ ਕਰ ਲਵਾਂ। ਅੱਗ ਤੋਂ ਮੈਂ ਸ਼ੁੱਧਤਾ ਦਾ ਗੁਣ ਲੈਣਾ, ਪਾਣੀ ਤੋਂ ਨਿਰਮਲਤਾ ਦਾ ਗੁਣ ਲੈਣਾ। ਅਪ ਤੇਜ ਬਾਏ, ਤੀਜੀ ਮਰਿਆਦਾ ਮੈਨੂੰ ਹਵਾ ਵਰਗੀ ਦੇ ਦੇਈ। ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜਿਉਂ ਰਾਜ ਰੰਗ ਕੋ ਲਾਗੈ ਤੁਲ ਪਵਾਨ, ਜਿਵੇਂ ਬਰਾਬਰ ਚੱਲਦੀ ਖਾਵਾਂ। ਤੇ ਚੌਥਾ ਸ਼ਬਦ ਉਹਨਾਂ ਵਰਤਿਆ, ਮੈਨੂੰ ਧਰਤੀ ਵਰਗੀ ਮਰਿਆਦਾ ਦੇ ਦੀ। ਧਰਤੀ ਦੀ ਮਰਿਆਦਾ ਕੀ ਏ? ਉਹਨੂੰ ਕਈ ਨਾਲ ਪੱਟ ਲਓ ਤੇ ਗਿਲਾ ਕੋਈ ਨਹੀਂ, ਤੇ ਚੌਂਕਾ ਚੰਦਨ ਨਾਲ ਲਿਪ ਦਿਓ ਤੇ ਉਹਨੇ ਸ਼ਾਬਾਸ਼ ਨਹੀਂ ਦੇ। ਬ੍ਰਹਮ ਗਿਆਨੀ ਕਾ ਧੀਰਜ ਏਕ, ਜੋ ਬਸਦਾ ਕੋਲ ਖੋਦੈ ਕਿਉਂ ਚੰਦਨ ਲੇਪ। ਤੇ ਕਿਰਪਾ ਕਰੀ ਮੈਨੂੰ ਆਕਾਸ਼ ਵਰਗੀ ਮਰਿਆਦਾ ਦੇਈ। ਬ੍ਰਹਮ ਗਿਆਨੀ ਕਾ ਮਨ ਪ੍ਰਗਾਸ, ਜਿਉ ਧਰ ਉਪਰ ਆਗਾਸ਼, ਆਸਮਾਨ ਵਰਗਾ ਮੈਨੂੰ ਖੁੱਲਾ ਦਿਲ ਦੇ ਦੇਈ, ਅਸਮਾਨ ਵਰਗੀ ਵਿਸ਼ਾਲਤਾ ਦੇ ਦੇਈ। ਤੇ ਸੱਚ ਜਾਣੋ ਅਸਮਾਨ ਕਦੀ ਖੀਣਾ ਨਹੀਂ ਹੁੰਦਾ, ਅਸਮਾਨ ਵਰਗੀ ਮਰਿਆਦਾ ਦੇਈ। ਉਹ ਪਾਪੀਆਂ ਪੁੰਨੀਆਂ ਨੂੰ, ਕੁਕਰਮੀਆਂ ਨੂੰ, ਸਾਰਿਆਂ ਨੂੰ ਆਪਣੀ ਝੋਲੀ ਵਿੱਚ ਲੈ ਕੇ ਬੈਠਾ ਹੈ। ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇਈ, ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਕੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨੀ ਵੀ ਕਿਉਂ ਰੱਖਣੇ ਤੇ ਸਵਾਲ ਹੀ ਕੋਈ ਨਹੀਂ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮੇਲ ਕਰੇ, ਕੱਲ ਨੂੰ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰ ਹੀ ਕਰਾਂਗੇ। ਵਾਹਿਗੁਰੂ ਜੀ ਕਾ।
1: ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਰਹਿਮਤ ਸਦਕਾ ਉਹਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਉਹਨਾਂ ਵੱਲੋਂ ਦ੍ਰਿੜਾਏ ਗਏ ਗੁਰਮਤ ਗਿਆਨ ਨੂੰ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਦਾ ਦਿਨ ਸਾਡੇ ਇਤਿਹਾਸ ਦਾ ਬਹੁਤ ਉੱਘਾ ਦਿਨ ਹੈ। ਸ੍ਰੀ ਨਨਕਾਣਾ ਸਾਹਿਬ ਦੇ ਨਾਮ ਤੋਂ ਅਸੀਂ ਸਾਰੇ ਵਾਕਿਫ ਹਾਂ। ਅੱਜ ਦੇ ਦਿਨ ਉੱਥੇ ਇੱਕ ਮਹਾਨ ਸਾਕਾ ਹੋ ਗੁਜ਼ਰਿਆ ਹੈ। ਉਸ ਦੇ ਇਤਿਹਾਸ, ਉਸ ਦੇ ਪਿਛੋਕੜ ਸੰਬੰਧੀ ਕੁਝ ਚਰਚਾ ਅੱਜ ਦੇ ਸਮੇਂ ਅੰਦਰ ਅਸਾਂ ਕਰਨੀ ਹੈ। ਕੱਲ ਗੁਰਮਤ ਦੇ ਇਸ ਸਿਧਾਂਤ ਦੀ ਅਸੀਂ ਗੱਲ ਕਰ ਰਹੇ ਸਾਂ। ਮੂਲ ਮੰਤਰ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਮਾਤਰ ਨੂੰ ਇਹ ਦ੍ਰਿੜ ਕਰਵਾਉਂਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਜੋ ਇੱਕ ਹੈ, ਉਹ ਅਕਾਲ ਮੂਰਤ ਹੈ ਤੇ ਸਿੱਖ ਨੇ ਉਸ ਅਕਾਲ ਮੂਰਤ ਵਿੱਚ ਆਪਣੇ ਆਪੇ ਨੂੰ ਜਜ਼ਬ ਕਰਨਾ ਹੈ। ਉੱਥੋਂ ਹੀ ਆਇਆ ਹੈ ਤੇ ਉਹੀ ਇਸ ਦੀ ਅੰਤਮ ਮੰਜ਼ਿਲ ਹੈ। ਜਦੋਂ ਸਿੱਖ ਅਕਾਲ ਮੂਰਤ ਨੂੰ ਆਪਣਾ ਇਸ਼ਟ, ਆਪਣਾ ਆਸ਼ਾ ਉਦੇਸ਼ ਮਿਥ ਲੈਂਦਾ ਤਾਂ ਉਹਦੇ ਵਾਸਤੇ ਜਿਹੜੀ ਮੌਤ ਹੈ, ਮਰਨਾ ਜਿਹੜਾ ਹੈ, ਉਹ ਇੱਕ ਬੜੀ ਸਧਾਰਨ ਤੇ ਆਮ ਜੀ ਗੱਲ ਬਣ ਜਾਂਦੀ ਹੈ। ਫਿਰ ਉਹ ਮੌਤ ਨੂੰ ਇਤਨੀ ਮਹੱਤਤਾ ਨਹੀਂ ਦਿੰਦਾ, ਜੀਵਨ ਵਾਸਤੇ ਐਸੇ ਯਤਨ ਨਹੀਂ ਕਰਦਾ ਕਿ ਜਿਹਦੇ ਵਿੱਚ ਉਹਨੂੰ ਧਰਮ ਤੋਂ ਡਿੱਗਣਾ ਪਵੇ, ਆਚਾਰ ਤੋਂ ਡਿੱਗਣਾ ਪਵੇ, ਵਿਹਾਰ ਤੋਂ ਡਿੱਗਣਾ ਪਵੇ ਸਿਰਫ ਜੀਵਨ ਲਈ। ਉਹ ਕਹਿੰਦਾ ਮੌਤ ਤਾਂ ਆਉਣੀ ਹੀ ਆਉਣੀ ਹੈ, ਇਸ ਜੀਵਨ ਨੂੰ ਬਚਾਉਣ ਵਾਸਤੇ ਮੈਂ ਗਲਤ ਤਰੀਕੇ ਤੇ ਗਲਤ ਸਾਧਨ ਕਿਉਂ ਅਖਤਿਆਰ ਕਰਾਂ, ਜਦੋਂ ਕਿ ਇਹਨਾਂ ਦੇ ਅਖਤਿਆਰ ਕਰਨ ਤੋਂ ਬਾਅਦ ਵੀ ਮੈਂ ਹਰ ਹਾਲਤ ਮਰਨਾ ਹੀ ਮਰਨਾ ਹੈ। ਸਾਕਾ ਨਨਕਾਣਾ ਸਾਹਿਬ ਉਹਨਾਂ ਮਰਜੀਵੜਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਉਸ ਅਸਥਾਨ ਦੀ ਪਵਿੱਤਰਤਾ ਲਈ ਅਤੇ ਸਿੱਖ ਪਰੰਪਰਾ ਨੂੰ ਜਿਉਂਦਿਆਂ ਰੱਖਣ ਲਈ ਘਾਲਣਾ ਕਾਲੀ। ਥੋੜਾ ਜਿਹਾ ਇਹਨਾਂ ਘਟਨਾਵਾਂ ਦਾ ਪਿਛੋਕੜ ਜਿਹੜਾ ਹੈ ਉਹ ਸਮਝਣਾ ਬੜਾ ਜ਼ਰੂਰੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਿੱਖ ਇਤਿਹਾਸ ਦਾ 60-70 ਸਾਲ ਦਾ ਸਮਾਂ ਐਸਾ ਹੈ ਕਿ ਜਿਸ ਸਮੇਂ ਦੇ ਅੰਦਰ ਸਿੱਖ ਬੜੇ ਸੰਘਰਸ਼ ਵਿੱਚੋਂ ਦੀ ਗੁਜ਼ਰੇ ਨੇ। ਜਗ੍ਹਾ ਜਗ੍ਹਾ ਤੇ ਲੜਾਈਆਂ, ਝਗੜੇ, ਕਈ ਕਿਸਮ ਦੀ ਕਤਲੋ ਗਾਰਤ। ਇਹ ਸਮਾਂ ਇੱਥੋਂ ਤੱਕ ਪਹੁੰਚ ਗਿਆ ਕਿ ਹਕੂਮਤ ਵੱਲੋਂ ਇੱਕ ਹੁਕਮ ਇਤਿਹਾਸ ਵਿੱਚ ਦਰਜ ਹੈ ਕਿ ਨਾਨਕ ਪਰਸਤਾ ਰਾਹ ਹਰ ਜਾ ਕੇ ਬਾਇਦ ਬਕਤਲ ਰਸਾਨੰਦ, ਕਿ ਜਿਹੜੇ ਨਾਨਕ ਪ੍ਰਸਤ ਨੇ, ਭਾਵ ਗੁਰੂਆਂ ਦਾ ਨਾਮ ਲੈਣ ਵਾਲੇ ਜਿਹੜੇ ਲੋਕ ਹਨ, ਉਹ ਜਿੱਥੇ ਕਿਤੇ ਵੀ ਦਿਸ ਪੈਣ, ਪੁੱਛਣ ਦੀ ਲੋੜ ਨਹੀਂ, ਗੋਲੀ ਮਾਰ ਦਿਓ, ਤਲਵਾਰ ਦੇ ਘਾਟ ਉਤਾਰ ਦਿਓ, ਬਸ ਉਹਨਾਂ ਨੂੰ ਕਤਲ ਕਰ ਦਿਓ ਜਿੱਥੇ ਕਿਤੇ ਨਜ਼ਰ ਆਉਣ। ਤੇ ਇਸ ਹੁਕਮ ਨਾਲ ਬਹੁਤ ਕੁਝ ਹੋਇਆ, ਸਾਰੇ ਜਾਣਦੇ ਹਾਂ ਅਸੀਂ। ਇਸ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਸਿੰਘ ਸਨ ਉਹਨਾਂ ਨੇ ਜੰਗਲਾਂ ਵਿੱਚ ਟਿਕਾਣਾ ਕੀਤਾ, ਛਿਪ ਛਿਪ ਕੇ ਜੂਹਾਂ ਚ ਜੰਗਲ ਬੇਲਿਆਂ ਵਿਚ ਆਪਣਾ ਸਮਾਂ ਬਸਰ ਕੀਤਾ, ਜਦੋਂ ਕਿਤੇ ਵਕਤ ਮਿਲਦਾ ਦੁਸ਼ਮਣ ਨਾਲ ਟੱਕਰ ਵੀ ਲੈਂਦੇ, ਇੱਜ਼ਤ ਵੀ ਬਚਾਉਂਦੇ, ਧਰਮ ਦੀ ਰਾਖੀ ਵੀ ਕਰਦੇ, ਬੜੇ ਸੰਘਰਸ਼ ਕੀਤੇ ਉਹਨਾਂ ਨੇ। ਪਰ ਇਸ ਸਮੇਂ ਦਾ ਸਭ ਤੋਂ ਵੱਡਾ ਘਾਟਾ ਜਿਹੜਾ ਪਿਆ ਉਹ ਇਹ ਸੀ ਕਿ ਸਾਡੇ ਜਿਤਨੇ ਧਾਰਮਿਕ ਅਸਥਾਨ ਸਨ, ਜਿਤਨੇ ਸਾਡੀ ਧਰਮ ਵਿਦਿਆ ਦੇ ਕੇਂਦਰ ਸਨ, ਉਹ ਸਾਰੇ ਦੇ ਸਾਰੇ ਕੁਝ ਐਸੇ ਲੋਕਾਂ ਦੇ ਹੱਥ ਵਿੱਚ ਆਏ ਜਿਹੜੇ ਨਿਰੋਲ ਗੁਰਮਤ ਵਿਚਾਰਧਾਰਾ ਦੇ ਧਾਰਨੀ ਨਹੀਂ ਸਨ। ਉਹਨਾਂ ਵਿੱਚ ਉਦਾਸੀ, ਨਿਰਮਲੇ, ਹੋਰ ਕਈ ਪ੍ਰਕਾਰ ਦੇ ਸੰਤ ਸਾਧ ਹਨ, ਪਰ ਆਮ ਤੌਰ ਤੇ ਉਦਾਸੀਆਂ ਦਾ ਜ਼ਿਕਰ ਬਹੁਤ ਆਉਂਦਾ, ਦੂਸਰੇ ਨੰਬਰ ਤੇ ਨਿਰਮਲਿਆਂ ਦਾ ਆਉਂਦਾ ਹੈ। ਉਹਨਾਂ ਨੇ ਇਹਨਾਂ ਅਸਥਾਨਾਂ ਦੀ ਸੇਵਾ ਸੰਭਾਲ ਜਿਹੜੀ ਸੀ ਉਹ ਸਾਂਭੀ। ਕੁਝ ਲੋਕ ਉਹਨਾਂ ਵਿੱਚ ਚੰਗੇ ਵੀ ਸਨ, ਉਹਨਾਂ ਨੇ ਗੁਰਬਾਣੀ ਦਾ, ਗੁਰਮਤ ਦਾ ਬੜਾ ਪ੍ਰਚਾਰ ਕੀਤਾ। ਔਰ ਉਸ ਸਮੇਂ ਇਹੋ ਸਮਝ ਲਓ ਵੀ ਜਿਹੜੇ ਜੰਗਲਾਂ ਵਿੱਚ ਰਹਿੰਦੇ ਸਿੰਘ ਸੀ ਉਹਨਾਂ ਵਿੱਚ ਸ਼ਹੀਦੀਆਂ ਪ੍ਰਾਪਤ ਕਰਦੇ ਸਨ, ਪਰ ਇਹਨਾਂ ਦੇ ਪ੍ਰਚਾਰ ਦਾ ਸਦਕਾ ਹੀ ਨਵੇਂ ਸਿੰਘ ਜਿਹੜੇ ਸੀ ਮੁੜ ਕੇ ਜਥਿਆਂ ਵਿੱਚ ਜਾ ਕੇ ਰਲਦੇ ਸੀ। ਔਰ ਇਸੇ ਕਰਕੇ ਜਦੋਂ ਹਾਕਮ ਪੁੱਛਦੇ ਸੀ ਵੀ ਇਹ ਕਿੱਥੋਂ ਆਉਂਦੇ ਆ, ਅਸੀਂ ਤੇ ਇਹਨਾਂ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਜਵਾਬ ਮਿਲਦਾ ਸੀ ਵੀ ਪਲੇ ਪਲਾਏ ਹੀ ਆਉਂਦੇ ਆ, ਪਤਾ ਨਹੀਂ ਕਿੱਥੋਂ ਆਉਂਦੇ ਨੇ। ਉਹਨਾਂ ਲੋਕਾਂ ਨੇ ਕੋਸ਼ਿਸ਼ ਤਾਂ ਕੀਤੀ, ਪਰ ਬੜਾ ਲੰਮਾ ਸਮਾਂ ਸੀ, ਕਿ 2-4 ਸਾਲ ਦੀ ਕਹਾਣੀ ਹੁੰਦੀ ਤੇ ਸ਼ਾਇਦ ਗੱਲ ਬਦਲ ਜਾਂਦੀ। ਮਿਸਲਾਂ ਦਾ ਸਮਾਂ ਆਇਆ, ਪਹਿਲੋਂ ਸਿੱਖਾਂ ਦੇ 72 ਜਥੇ ਸਨ, ਫਿਰ 12 ਮਿਸਲਾਂ ਮਸ਼ਹੂਰ ਹੋਈਆਂ। ਉਹਨਾਂ ਨੇ ਵੀ ਆਪਣੇ ਛੋਟੇ ਛੋਟੇ ਰਾਜ, ਛੋਟੇ ਛੋਟੇ ਇਲਾਕੇ ਜਿਹੜੇ ਸੀ ਕਬਜ਼ੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ। ਔਰ ਇਸੇ ਦਾ ਹੀ ਅੰਤ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਸ ਨੂੰ ਅਸੀਂ ਸਿੱਖ ਰਾਜ, ਖਾਲਸਾ ਰਾਜ ਵੀ ਕਹਿੰਦੇ ਹਾਂ, ਉਹ ਮਿਲਿਆ। ਉਹਦੇ ਨਾਲ ਕੀ ਹੋਇਆ, ਜਿਤਨੇ ਇਤਿਹਾਸਕ ਅਸਥਾਨ ਸਨ ਜਾਂ ਜਿਤਨੇ ਮੁੱਖ ਗੁਰਦੁਆਰੇ ਸਨ ਉਹਨਾਂ ਦੀਆਂ ਇਮਾਰਤਾਂ ਤੇ ਨਵੀਆਂ ਬਣ ਗਈਆਂ, ਉਹਨਾਂ ਨਾਲ ਜਾਗੀਰਾਂ ਵੀ ਲਗਾ ਦਿੱਤੀਆਂ ਗਈਆਂ, ਆਮਦਨ ਦੇ ਪੱਕੇ ਸਾਧਨ ਬਣਾ ਦਿੱਤੇ ਗਏ, ਸੁਨਹਿਰੀ ਕਲਸ ਲੱਗ ਗਏ, ਇਹ ਸਭ ਕੁਝ ਹੋਇਆ। ਪਰ ਇੱਕ ਗੱਲ ਬੜੀ ਦਰਦਨਾਕ ਰਹੀ ਕਿ ਕਿਸੇ ਗੁਰਦੁਆਰੇ ਅੰਦਰ ਵੀ ਗੁਰਮਤ ਦੇ ਆਸ਼ੇ ਦੇ ਮੁਤਾਬਕ ਪ੍ਰਚਾਰ ਨਹੀਂ ਸੀ। ਸਭ ਥਾਵਾਂ ਤੇ ਉਹ ਉਦਾਸੀ ਮਹੰਤ ਆਪਣੇ ਢੰਗ ਦਾ ਪ੍ਰਚਾਰ ਕਰਦੇ ਸੀ, ਜਾਂ ਜਿਹੜੇ ਵੀ ਉੱਥੇ ਕਾਬਜ਼ ਸਨ ਉਹਨਾਂ ਨੇ ਆਪਣੇ ਢੰਗ ਨਾਲ ਸਿੱਖੀ ਦੀ ਵਿਆਖਿਆ ਜਿਹੜੀ ਸੀ ਲੋਕਾਂ ਦੇ ਸਾਹਮਣੇ ਰੱਖੀ। ਇੱਥੋਂ ਤੱਕ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਪੜ੍ਹਦੇ ਹੋ ਤੇ ਇਹ ਵੇਖਦੇ ਹੋ ਕਿ ਮਹਾਰਾਜਾ ਵੀ ਕਈ ਕਿਸਮ ਦੀਆਂ ਬ੍ਰਾਹਮਣੀ ਰਸਮਾਂ ਕਰਨ ਵਾਸਤੇ ਤਤਪਰ ਰਹਿੰਦਾ ਸੀ, ਦੇਵੀ ਦੇਵਤਿਆਂ ਦੇ ਜਗਰਾਤੇ, ਮੰਦਰ, ਕਈ ਕੁਛ ਉਸਨੇ ਵੀ ਕਰਨ ਦੀ ਕੋਸ਼ਿਸ਼ ਕੀਤੀ। ਔਰ ਇੱਥੋਂ ਤੱਕ ਕਿ ਉਹਦੇ ਰਾਜ ਭਾਗ ਵਿੱਚ ਵੀ ਬ੍ਰਾਹਮਣੀ ਸਮਾਜ ਦਾ ਗਲਬਾ ਰਿਹਾ, ਤਿਲਕ ਲਾਉਣੇ, ਵਰਤ ਰੱਖਣੇ, ਇੱਦਾਂ ਦੀਆਂ ਕਈ ਕਹਾਣੀਆਂ ਪ੍ਰਚਲਿਤ ਨੇ। ਮਤਲਬ ਕਿ ਗੁਰਦੁਆਰਿਆਂ ਨੂੰ ਆਮਦਨ ਤੇ ਹੋ ਗਈ, ਇਹਨਾਂ ਧਰਮ ਅਸਥਾਨਾਂ ਨੂੰ ਆਮਦਨ ਤੇ ਹੋ ਗਈ, ਪਰ ਇੱਥੇ ਗੁਰਮਤ ਦੀ ਗੱਲ ਜਿਹੜੀ ਸੀ ਉਹ ਕਾਇਮ ਨਾ ਹੋ ਸਕੀ। ਬਹੁਤ ਘੱਟ ਥਾਵਾਂ ਸੀ ਜਿੱਥੇ ਗੁਰਮਤ ਦੇ ਆਸ਼ੇ ਦੇ ਮੁਤਾਬਕ ਕਹਾਣੀ ਚੱਲਦੀ ਸੀ। ਨਹੀਂ ਤੇ ਤੁਸੀਂ ਅੱਜ ਵੀ ਕਈਆਂ ਸਥਾਨਾਂ ਤੇ ਜਾਓਗੇ ਤੇ ਤੁਸੀਂ ਦੇਖੋਗੇ ਵੀ ਗੁਰਦੁਆਰਿਆਂ ਦੇ ਅੰਦਰ ਪੁਰਾਣੀਆਂ ਇਮਾਰਤਾਂ ਵੱਲ ਧਿਆਨ ਦੇਣਾ ਕਦੇ, ਹੁਣ ਘੱਟ ਗਈਆਂ ਕੁਛ ਕਿਉਂਕਿ ਨਵੀਆਂ ਇਮਾਰਤਾਂ ਬਹੁਤ ਬਿਲਡ ਬਣ ਗਈਆਂ। ਉਹਨਾਂ ਵਿੱਚ ਤੁਸੀਂ ਦੇਖੋਗੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਕੰਧਾਂ ਤੇ ਬਣੀਆਂ ਮਿਲਣਗੀਆਂ, ਗੁਰੂਆਂ ਦੇ ਚਿੱਤਰ ਕੰਧਾਂ ਤੇ ਬਣੇ ਮਿਲਣਗੇ, ਇਸੇ ਤਰ੍ਹਾਂ ਹੋਰ ਕਈ ਕਿਸਮ ਦੇ ਚਿੱਤਰ ਜਿਹੜੇ ਨੇ ਜਿਹੜੇ ਕਿ ਮੰਦਰਾਂ ਵਿੱਚ ਤੁਹਾਨੂੰ ਪਾਏ ਜਾਣਗੇ ਉਹ ਗੁਰਦੁਆਰਿਆਂ ਵਿੱਚ ਵੀ ਲੱਭਣਗੇ। ਉਹਦਾ ਕਾਰਨ ਸੀ ਕਿ ਉਹਨਾਂ ਲੋਕਾਂ ਨੇ ਆਪਣੇ ਢੰਗ ਨਾਲ ਜਿਵੇਂ ਉਹਨਾਂ ਨੂੰ ਸਮਝ ਸੀਗੀ ਉਹਦਾ ਪ੍ਰਚਾਰ ਕੀਤਾ, ਔਰ ਉਹਨਾਂ ਦਾ ਆਸ਼ਾ ਸੀ ਵੀ ਸਿੰਘ ਤੇ ਰਹਿੰਦੇ ਨੇ ਜੰਗਲਾਂ ਚ ਤੇ ਸਾਡੀ ਆਮਦਨ ਦਾ ਕੋਈ ਨਾ ਕੋਈ ਵਸੀਲਾ ਬਣਨਾ ਚਾਹੀਦਾ। ਇਸ ਕਰਕੇ ਆਮ ਲੋਕਾਂ ਨੂੰ ਜਿਹੜੇ ਕਿ ਹਿੰਦੂ ਸਮਾਜ ਜਾਂ ਸਨਾਤਨੀ ਸਮਾਜ ਨਾਲ ਸੰਬੰਧ ਰੱਖਦੇ ਸੀ ਉਹਨਾਂ ਨਾਲ ਉਹਨਾਂ ਨੇ ਸੰਪਰਕ ਸਾਧੇ, ਉਹਨਾਂ ਨੇ ਗੀਤਾ ਦੇ ਪ੍ਰਕਾਸ਼ ਵੀ ਕੀਤੇ, ਮੂਰਤੀਆਂ ਵੀ ਰੱਖੀਆਂ, ਰਮਾਇਣ ਦੇ ਪਾਠ ਵੀ ਕੀਤੇ, ਜਿਸ ਤਰ੍ਹਾਂ ਵੀ ਲੋਕ ਜਿਹੜੇ ਨੇੜੇ ਆ ਸਕਦੇ ਸਨ ਉਸੇ ਢੰਗ ਨਾਲ ਉਹਨਾਂ ਨੇ ਉਹਨਾਂ ਗੁਰਦੁਆਰਿਆਂ ਨੂੰ ਚਲਾਉਣ ਦਾ ਯਤਨ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ। ਇੱਥੋਂ ਤੱਕ ਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਅੰਗਰੇਜ਼ ਦਾ ਕਬਜ਼ਾ ਹੋਇਆ ਤਾਂ ਉਸ ਵਕਤ ਦੀ ਮਰਦਮਸ਼ੁਮਾਰੀ ਦੇ ਕਮਿਸ਼ਨਰ ਨੇ ਇੱਕ ਗੱਲ ਲਿਖੀ ਹੈ। ਉਹ ਕਹਿੰਦਾ ਕਿ ਗਿਣਤੀ ਦੇ ਹਿਸਾਬ ਨਾਲ ਉਹ ਕਹਿੰਦਾ ਵੀ ਜਿਹੜੇ ਸਿੱਖ ਨੇ ਨਾ, ਉਹਨੇ ਲਫ਼ਜ਼ ਵਰਤੇ ਨੇ ਕਿ ਇਹ ਬੜੀ ਤੇਜ਼ੀ ਨਾਲ

0: ਖਤਮ ਹੁੰਦੇ ਜਾ ਰਹੇ ਆ। ਯਾਨੀ ਕਿ ਸਿੱਖ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਇਹ ਉਹਦੀ ਰਿਪੋਰਟ ਹੈ। ਤਾਂ ਹੋਇਆ ਕਿ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤੇ ਅੰਗਰੇਜ਼ਾਂ ਨੇ ਵੇਖਿਆ, ਕਿਉਂਕਿ ਸਭ ਤੋਂ ਅਖੀਰ ਤੇ ਉਹ ਪੰਜਾਬ ਤੇ ਕਾਬਜ਼ ਹੋਏ ਸਨ, ਉਹਨਾਂ ਨੇ ਵੇਖਿਆ ਇਹਨਾਂ ਦੇ ਪਿਛੋਕੜ ਨੂੰ, ਇਤਿਹਾਸ ਨੂੰ। ਉਹਨਾਂ ਵੇਖਿਆ ਵੀ ਮੁਗਲੀਆ ਹਕੂਮਤ ਦੀ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਕੌਣ ਸੀ, ਇਤਨੀ ਸਦੀਆਂ ਦੀ ਪੱਕੀ ਹਕੂਮਤ ਕਿਸਨੇ ਉਖੇੜ ਦਿੱਤੀ। ਉਹਨਾਂ ਵੇਖਿਆ ਇੱਕ ਸਿੱਖ ਨੇ, ਇਹਨਾਂ ਤੋਂ ਸਿਵਾ ਹੋਰ ਕੋਈ ਹਿੰਦੁਸਤਾਨ ਦੇ ਅੰਦਰ ਐਸੀ ਸ਼੍ਰੇਣੀ ਨਹੀਂ ਹੈਗੀ ਜਿਹੜੀ ਕਿ ਕਿਸੇ ਹਕੂਮਤ ਲਈ ਖਤਰਾ ਪੈਦਾ ਹੋ ਸਕੇ। ਇਹ ਕੋਈ ਅਤਕਥਨੀ ਨਹੀਂ, ਬ੍ਰਿਟਿਸ਼ ਕੌਂਸਲ ਦੇ ਅੰਦਰ ਇੱਕ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਇਹ ਗੱਲ ਕਹੀ ਗਈ ਕਿ ਜੇ ਹਿੰਦੁਸਤਾਨ ਵਿੱਚ ਰਾਜ ਕਰਨਾ ਹੈ, ਉੱਥੇ ਤੁਸੀਂ ਰਹਿਣਾ, ਰਾਜ ਭਾਗ ਤੁਹਾਡੇ ਹੱਥ ਵਿੱਚ ਰਹਿਣਾ ਚਾਹੁੰਦੇ ਹੋ ਤੁਸੀਂ ਰਵੇ, ਤਾਂ ਇਸ ਗੱਲ ਵੱਲ ਤੁਹਾਨੂੰ ਧਿਆਨ ਦੇਣਾ ਪਏਗਾ ਕਿ ਜਿਹੜੇ ਸਿੱਖ ਨੇ ਇਹਨਾਂ ਦੇ ਧਰਮ ਅਸਥਾਨ, ਇਹਨਾਂ ਦੀ ਹਰ ਪਰੰਪਰਾ ਆਪਣੇ ਕਬਜ਼ੇ ਵਿੱਚ ਰੱਖਣੀ ਪਵੇਗੀ ਤੇ ਉਹਨੂੰ ਆਪਣੇ ਮੁਤਾਬਕ ਢਾਲਣਾ ਪਵੇਗਾ। ਇਹਨਾਂ ਦਾ ਗੁਰੂ ਉੱਤੇ ਅਟੁੱਟ ਵਿਸ਼ਵਾਸ, ਆਪਣੇ ਧਰਮ ਸਥਾਨਾਂ ਉੱਤੇ ਦ੍ਰਿੜ ਨਿਸ਼ਚਾ, ਆਪਣੇ ਇਤਿਹਾਸ ਦੀ ਪਰੰਪਰਾ ਉੱਤੇ ਦ੍ਰਿੜ ਵਿਸ਼ਵਾਸ, ਇਹਨਾਂ ਚੀਜ਼ਾਂ ਨੂੰ ਜਿੰਨੀ ਵੀ ਸੱਟ ਮਾਰ ਸਕਦੇ ਹੋ ਉਹ ਮਾਰ ਲਓ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ। ਫਿਰ ਕੀ ਹੋਇਆ, ਫਿਰ ਇਹ ਪ੍ਰਚਾਰ ਕੀਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਕੈਦ ਸਨ ਜੀ, ਤੇ ਉਹ ਕੋਠੇ ਤੇ ਚੜ ਕੇ ਵੇਂਦੇ ਸੀ ਮੇਰੇ ਟੋਪੀ ਵਾਲੇ ਸਿੱਖ ਆ ਰਹੇ ਕਿ ਨਹੀਂ ਆ ਰਹੇ। ਇਹ ਕਹਾਣੀ ਪ੍ਰਚਲਿਤ ਕੀਤੀ ਗਈ ਤਾਂ ਕਿ ਇਹ ਸਾਬਤ ਕੀਤਾ ਜਾਏ ਵੀ ਅੰਗਰੇਜ਼ ਗੁਰੂ ਦੀ ਮਰਜ਼ੀ ਨਾਲ ਆਏ ਨੇ। ਇੱਥੋਂ ਤੱਕ ਕਿ ਮਿਸਟਰ ਮੈਕਾਲਫ ਵਰਗੇ ਬੰਦੇ ਨੂੰ ਵੀ ਗੁੰਮਰਾਹ ਕੀਤਾ ਗਿਆ ਤੇ ਉਸਨੇ ਵੀ ਲਿਖਿਆ ਕਿ ਸਿੱਖ ਲਿਖਤਾਂ ਦੇ ਅੰਦਰ ਕੁਝ ਐਸ ਗੁਰੂ ਗ੍ਰੰਥ ਸਾਹਿਬ ਵਗੈਰਾ ਚ ਵਰ ਸੰਕੇਤ ਕੀਤਾ ਉਸਨੇ ਕਿ ਅੰਗਰੇਜ਼ਾਂ ਦੇ ਰਾਜ ਭਾਗ ਦੇ ਆਉਣ ਦੀਆਂ ਕੁਝ ਪੇਸ਼ੀਆਂ ਗੋਈਆਂ ਹਨ। ਗਲਤ ਇੰਟਰਪ੍ਰੀਟੇਸ਼ਨ ਕੀਤੀ ਗਈ। ਇਸ ਤਰ੍ਹਾਂ ਦਾ ਪ੍ਰਚਾਰ ਮਹਿਜ਼ ਇਸ ਕਰਕੇ ਕੀਤਾ ਗਿਆ ਕਿ ਜਿਹੜੇ ਸਿੱਖ ਨੇ ਨਾ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਜਾਏ ਵੀ ਅੰਗਰੇਜ਼ ਆਏ ਹੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਨੇ, ਯਾਨੀ ਕਿ ਇਹ ਗੁਲਾਮੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਹੈ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਉੱਤੇ ਨਿਸ਼ਚਾ ਤੋੜਨ ਲਈ ਇੱਕ ਜੀਬੀ ਸਿੰਘ ਦਾ ਨਾਂ ਆਉਂਦਾ ਸਾਡੇ ਕੋਲ, ਗੁਰਬਖਸ਼ ਸਿੰਘ ਸ਼ਾਇਦ ਨਾਂ ਸੀ ਉਹਦਾ। ਉਸਨੇ ਇੱਕ ਪੁਸਤਕ ਲਿਖੀ ਪ੍ਰਾਚੀਨ ਬੀੜਾ, ਉਹ ਪੁਸਤਕ ਲਿਖੀ ਇਸ ਆਸ਼ੇ ਨਾਲ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਥੈਂਟਿਸਿਟੀ ਹੈ ਇਹਦਾ ਜਿਹੜਾ ਮੁਸਤਰਦ ਹੋਣਾ ਹੈ ਵੀ ਇਹ ਬਿਲਕੁਲ ਠੀਕ ਠੀਕ ਸਿੱਖਾਂ ਦੇ ਹੱਥ ਵਿੱਚ ਹੈ, ਗੁਰੂਆਂ ਨੇ ਜੋ ਲਿਖਤ ਕੀਤੀ ਹੈ ਉਹਦਾ ਮਨੋਰਥ ਹੀ ਉਸ ਪੁਸਤਕ ਦਾ ਇਹ ਸੀ ਵੀ ਇਹ ਸਾਬਤ ਕੀਤਾ ਜਾਏ ਵੀ ਇਹਨਾਂ ਕੋਲ ਅਸਲੀ ਬੀੜ ਹੀ ਹੈ ਨਹੀਂ। ਯਾਨੀ ਕਿ ਸਿੱਖਾਂ ਨੂੰ ਕਹਿ ਦਿੱਤਾ ਜਾਏ, ਦੱਸ ਦਿੱਤਾ ਜਾਏ ਵੀ ਜਿਹੜਾ ਗੁਰੂ ਗ੍ਰੰਥ ਲਈ ਫਿਰਦੇ ਉਹ ਤਾਂ ਨਕਲੀ ਹੈ, ਇਹ ਤੇ ਮਿਲਗੋਗਾ ਹੈ, ਇਹ ਤੇ ਮਿਲਾਵਟ ਹੈ। ਸਿੱਖਾਂ ਦਾ ਨਿਸ਼ਚਾ ਤੋੜਨ ਲਈ ਇਹ ਵੀ ਕੰਮ ਕੀਤਾ ਗਿਆ। ਇਹ ਸਭ ਕੁਝ ਇਸ ਨਿਸ਼ਾਨੇ ਨਾਲ ਸੀ ਤਾਂ ਕਿ ਸਿੱਖ ਜਿਹੜੇ ਨੇ ਉਹ ਅੰਗਰੇਜ਼ ਦੀ ਵਫਾਦਾਰੀ ਕਬੂਲ ਕਰ ਲੈਣ ਤੇ ਆਪਣੀ ਪਰੰਪਰਾ ਨਾਲੋਂ ਟੁੱਟ ਜਾਣ। ਇਸ ਵਾਸਤੇ ਉਹਨਾਂ ਨੇ ਹੋਰ ਵੀ ਕੰਮ ਕੀਤੇ। ਉਹਨਾਂ ਨੇ ਕੀ ਕੀਤਾ ਸੀ, ਕਈ ਵਾਰੀ ਪੜ੍ਹਦੇ ਹਾਂ ਤੇ ਬੜੇ ਖੁਸ਼ ਵੀ ਹੁੰਦੇ ਹਾਂ ਕਿ ਅੰਗਰੇਜ਼ਾਂ ਨੇ ਜਿੰਨੀ ਫੌਜੀ ਭਰਤੀ ਸੀ ਉਹਦੇ ਵਿੱਚ ਸਿੱਖਾਂ ਨੂੰ ਰਹਿਤ ਬਹਿਤ ਵਿੱਚ ਬੜੇ ਸਟ੍ਰਿਕਟ ਰੱਖਿਆ, ਬੜਾ ਧਿਆਨ ਰੱਖਿਆ ਵੀ ਕੋਈ। ਇੱਥੋਂ ਤੱਕ ਮੈਂ ਦੋ ਤਿੰਨ ਘਟਨਾਵਾਂ ਪੜ੍ਹੀਆਂ ਨੇ ਵੀ ਇੱਕ ਸਿੱਖ ਨੇ ਜੇ ਕਸ਼ਹਿਰਾ ਬਦਲਦਿਆਂ ਕੋਈ ਗਲਤੀ ਕੀਤੀ ਹੈ ਵੀ ਉਹਨੇ ਕਸ਼ਹਿਰਾ ਲਾ ਕੇ ਦੂਜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੇ ਕੋਈ ਮਿਸਟੇਕ ਕੀਤੀ ਹੈ ਤੇ ਉਹਨੂੰ ਸਜ਼ਾ ਦੇ ਦਿੱਤੀ ਗਈ। ਜੇ ਕਿਸੇ ਸਾਧ ਨੂੰ ਕੈਪਟਨ ਮਰੇ ਨੇ ਸਜ਼ਾਵਾਂ ਦਿੱਤੀਆਂ, ਜਿਹੜਾ ਉਸ ਵੇਲੇ ਕੰਪਨੀ ਕਮਾਂਡਰ ਸੀ, ਇੱਥੋਂ ਤੱਕ ਵੀ ਜੇ ਉਹਨੇ ਕਿਸੇ ਸਾਧ ਨੂੰ ਮੱਥਾ ਜਾ ਕੇ ਟੇਕ ਦਿੱਤਾ ਕਿਸੇ ਸਿਪਾਹੀ ਨੇ ਤਾਂ ਉਹਨੂੰ ਵੀ ਸਜ਼ਾ ਦੇ ਦਿੱਤੀ ਵੀ ਤੂੰ ਕੁਰਹਿਤ ਕੀਤੀ ਹੈ, ਤੁਹਾਡੇ ਤੇ ਦੇਹਧਾਰੀ ਗੁਰੂ ਦੀ ਕੋਈ ਮਹੱਤਤਾ ਹੀ ਨਹੀਂ ਹੈਗੀ। ਇਹ ਘਟਨਾਵਾਂ ਜਿਹੜੀਆਂ ਨੇ ਇਹ ਇਸ ਲਈ ਸਨ ਕਿ ਉਹਨਾਂ ਨੂੰ ਸਿੱਖ ਫੌਜੀਆਂ ਦੀ ਲੋੜ ਸੀ, ਜ਼ਰੂਰਤ ਸੀ। ਤਕਰੀਬਨ ਉਸ ਵੇਲੇ ਦੇ ਹਿਸਾਬ ਨਾਲ ਕੋਈ 90,000 ਦੀ ਗਿਣਤੀ ਵਿੱਚ ਸਿੱਖ ਫੌਜੀ ਉਹਨਾਂ ਨੂੰ ਮਿਲੇ ਸਨ ਪੰਜਾਬ ਚੋਂ, ਤੇ ਉਹਨਾਂ ਨੇ ਉਹਨਾਂ ਵਾਸਤੇ ਲੜਾਈਆਂ ਲੜੀਆਂ, ਬੜੇ ਜੰਗ ਕੀਤੇ। ਲੇਕਿਨ ਉਹਨਾਂ ਦੀ ਨੀਤੀ ਇਹ ਸੀ ਕਿ ਇਹਨਾਂ ਦਾ ਜਿਹੜਾ ਧਾਰਮਿਕ ਅਸਥਾਨ ਨੇ ਤੇ ਇਹਨਾਂ ਦਾ ਜਿਹੜਾ ਵਿਰਸਾ ਹੈ ਸਾਰੇ ਦਾ ਸਾਰਾ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਏ ਤੇ ਜਿੱਦਾਂ ਅਸੀਂ ਚਾਹੀਏ ਉਸ ਤਰ੍ਹਾਂ ਇਹਨਾਂ ਨੂੰ ਮੋਲਡ ਕਰ ਲਈਏ। ਇਹੋ ਕਾਰਨ ਸੀ ਕਿ ਹਰਿਮੰਦਰ ਸਾਹਿਬ ਦੀਆਂ ਸਾਰੀਆਂ ਪ੍ਰਕਰਮਾ ਦੇ ਅੰਦਰ ਮੂਰਤੀਆਂ ਸਨ। ਸਿਰਫ ਹਰਿਮੰਦਰ ਦੇ ਅੰਦਰ ਮੂਰਤੀਆਂ ਨਹੀਂ ਸੀ ਅਜੇ ਪਹੁੰਚੀਆਂ, ਲੇਕਿਨ ਪ੍ਰਕਰਮਾ ਸਾਰੀ ਮੂਰਤੀਆਂ ਨਾਲ ਭਰੀ ਹੁੰਦੀ ਸੀ। ਇੱਥੋਂ ਤੱਕ
1: ਕਿ ਬ੍ਰਾਹਮਣ ਬੈਠੇ ਹੁੰਦੇ ਸੀ, ਜੋਤਿਸ਼ ਪੱਤਰਿਕਾ ਖੋਲੀਆਂ ਹੁੰਦੀਆਂ ਸੀ, ਕਿਤੇ ਰਮਾਇਣ ਦਾ ਪਾਠ ਹੋ ਰਿਹਾ ਹੁੰਦਾ ਸੀ, ਕਿਤੇ ਪੁਰਾਣਾਂ ਦੀ ਗੱਲ ਹੋ ਰਹੀ ਹੁੰਦੀ ਸੀ, ਤੇ ਲੋਕ ਸਮਝਦੇ ਸੀ ਵੀ ਇਹ ਵੀ ਇੱਕ ਮੰਦਿਰ ਹੀ ਹੈ ਬਾਕੀ ਮੰਦਿਰਾਂ ਵਰਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਨਜ਼ਰ ਵਿੱਚ ਸਨ, ਲੇਕਿਨ ਮਹੰਤ ਜਿਹੜੇ ਸੀ ਜਿਨ੍ਹਾਂ ਦਾ ਕਬਜ਼ਾ ਸੀ ਗੁਰਦੁਆਰਿਆਂ ਦੇ ਉੱਤੇ, ਜਿਸ ਵੇਲੇ ਉਨ੍ਹਾਂ ਨੇ ਵੇਖਿਆ ਵੀ ਹੁਣ ਤੇ ਹਕੂਮਤ ਹੀ ਸਾਡੇ ਹੱਕ ਵਿੱਚ ਹੈ, ਕਿਉਂਕਿ ਹਕੂਮਤ ਨੇ ਇਹਨਾਂ ਥਾਵਾਂ ਦਾ ਕੰਟਰੋਲ ਕਰਕੇ ਆਪਣੀਆਂ ਕਮੇਟੀਆਂ ਬਣਾ ਲਈਆਂ, ਆਪਣੇ ਵੱਲੋਂ ਇਹਨਾਂ ਦੇ ਜਿਹੜੇ ਸਰਬਰਾਹ ਕਾਇਮ ਕੀਤੇ, ਕੱਲੇ ਕੱਲੇ ਬੰਦੇ ਨੂੰ ਉਹਨਾਂ ਨੇ ਅਖਤਿਆਰ ਆਪ ਦੇ ਦਿੱਤੇ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ, ਤੇ ਜਨਰਲ ਉਡਵਾਇਰ ਵਰਗੇ ਜਿਨ੍ਹਾਂ ਨੇ ਅੰਮ੍ਰਿਤਸਰ ਵਿੱਚ ਜਲਿਆਂ ਵਾਲੇ ਬਾਗ 'ਚ ਗੋਲੀਆਂ ਚਲਾ ਕੇ ਬੇਅੰਤ ਸਿੱਖਾਂ ਨੂੰ ਤੇ ਹੋਰ ਲੋਕਾਂ ਨੂੰ ਮਾਰ ਦਿੱਤਾ, ਉਹਨੂੰ ਅਕਾਲ ਤਖ਼ਤ ਤੋਂ ਸਿਰੋਪਾ ਦਿੱਤਾ ਗਿਆ ਔਰ ਉਹਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਗੁਰਦੁਆਰਿਆਂ ਵਿੱਚ ਵਾਪਰ ਰਹੀਆਂ ਸੀਗੀਆਂ ਤੇ ਲੋਕ ਬੜੇ ਦੁਖੀ ਸੀਗੇ। ਮਹੰਤ ਜਿਹੜੇ ਸੀ ਉਹਨਾਂ ਨੂੰ ਗੌਰਮੈਂਟ ਦੀ ਸ਼ਹਿ ਸੀ, ਉਹ ਕਹਿੰਦੇ ਸੀ ਜ਼ਖੀਰਾ ਤੁਹਾਡੇ ਨੇ, ਇੱਥੋਂ ਤੱਕ ਜਾਇਦਾਦਾਂ ਜਿਹੜੀਆਂ ਸਨ ਉਹਨਾਂ ਦੇ ਨਾਂ ਲਵਾ ਦਿੱਤੀਆਂ ਗਏ। ਅਜੇ ਵੀ ਹਿੰਦੁਸਤਾਨ 'ਚ ਕਾਫੀ ਤੋਂ ਜ਼ਿਆਦਾ ਮੁਕੱਦਮੇ ਜਿਹੜੇ ਨੇ ਉਹਨਾਂ ਉਦਾਸੀ ਪਰੰਪਰਾਵਾਂ ਸੰਪਰਦਾਵਾਂ ਨਾਲ ਚਲੇ ਆਉਂਦੇ ਨੇ ਸਿੱਖਾਂ ਦੇ, ਜਿਹੜੇ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਉੱਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਨੇ, ਅਜੇ ਵੀ ਇਹ ਗੱਲਾਂ ਮੌਜੂਦ ਨੇ। ਖੈਰ ਉਹ ਜਿਹੜੇ ਮਹੰਤ ਸਨ ਉਹਨਾਂ ਨੇ ਵੇਖਿਆ ਕਿ ਹੁਣ ਤਾਂ ਸਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ, ਉਹਨਾਂ ਨੇ ਫਿਰ ਕੀ ਕੀਤਾ, ਜਿਹੜੇ ਵੀ ਕੋਈ ਅੰਮ੍ਰਿਤਧਾਰੀ ਸਿੱਖ ਕੇਸਾਧਾਰੀ ਸਿੱਖ ਗੁਰਦੁਆਰਿਆਂ ਵਿੱਚ ਜਾਂਦੇ ਸੀ ਉਹਨਾਂ ਨੇ ਉਹਨਾਂ ਨੂੰ ਪਛਾਣ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬੇਇੱਜ਼ਤੀ ਕਰਨ ਦਾ ਯਤਨ ਕੀਤਾ ਤਾਂ ਕਿ ਇਹ ਆਉਣਾ ਬੰਦ ਕਰ ਦੇਣ ਤੇ ਇੱਥੇ ਬਿਲਕੁਲ ਸਾਡਾ ਹੀ ਕਬਜ਼ਾ ਹੋ ਜਾਵੇ, ਕੋਈ ਆਏਗਾ ਨਹੀਂ ਤੇ ਦਖਲ ਨਹੀਂ ਦੇਵੇਗਾ ਕੋਈ। ਇੱਥੋਂ ਤੱਕ ਜ਼ਿਕਰ ਹੈ ਵੀ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਹੜੇ ਉਸ ਵੇਲੇ ਬੜੇ ਚੰਗੇ ਇਕਤਦਾਰ ਦੇ ਮਾਲਕ ਸੀ, ਸਰਕਾਰੀ ਦਰਬਾਰੇ ਵੀ ਉਹਨਾਂ ਦੀ ਬੜੀ ਗੱਲ ਸੀਗੀ ਕਿਉਂਕਿ ਸਰਦਾਰ ਬਹਾਦਰ ਦਾ ਉਹਨਾਂ ਨੂੰ ਖਿਤਾਬ ਪ੍ਰਾਪਤ ਸੀ, ਉਹ ਆਪਣਾ ਲੜਕਾ ਵਿਆਹ ਕੇ ਹਰਿਮੰਦਰ ਮੱਥਾ ਟੇਕਣ ਗਏ ਤੇ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਉਹਨਾਂ ਦਾ ਕੜਾਹ ਪ੍ਰਸ਼ਾਦ ਜਿਹੜਾ ਸੀ ਉਹ ਪ੍ਰਵਾਨ ਨਹੀਂ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਤਿਰਸਕਾਰ ਕੀਤਾ ਗਿਆ। ਹੁਣ ਤੁਸੀਂ ਹਿਸਾਬ ਲਾ ਲਓ, ਇਸੇ ਤਰ੍ਹਾਂ ਉਹਨਾਂ ਹੀ ਦਿਨਾਂ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਅਜੇ ਆਰੰਭ ਹੋਈ ਸੀ ਤੇ ਅੰਮ੍ਰਿਤ ਪ੍ਰਚਾਰ ਦੇ ਸਮਾਗਮ ਹੁੰਦੇ ਸਨ, ਕੁਝ ਅਖੌਤੀ ਅਛੂਤ ਜਿਨ੍ਹਾਂ ਨੂੰ ਨੀਵੀਆਂ ਸ਼੍ਰੇਣੀਆਂ ਦੇ ਲੋਕ ਕਹਿੰਦੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਅੰਮ੍ਰਿਤ ਛਕਾ ਕੇ ਉਹ ਬਕਾਇਦਾ ਜਿਸ ਵੇਲੇ ਜਥਾ ਹਰਿਮੰਦਰ ਮੱਥਾ ਟੇਕਣ ਗਿਆ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਤੇ ਇਹਨਾਂ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਕਹਿੰਦੇ ਤੁਹਾਡਾ ਕੜਾਹ ਪ੍ਰਸ਼ਾਦ ਇੱਥੇ ਸਵੀਕਾਰ ਨਹੀਂ ਹੋ ਸਕਦਾ, ਤੁਸੀਂ ਚੂੜੇ ਚ ਮਾਰੋ ਮੰਦਰ ਹਰਿਮੰਦਰ ਪਿੱਟਿਆ ਜਾਏਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਸਿੱਖ ਸਿਧਾਂਤਾਂ ਸਿੱਖ ਅਸੂਲਾਂ ਦੇ ਖਿਲਾਫ ਸੀ, ਪ੍ਰਿੰਸੀਪਲ ਤੇਜਾ ਸਿੰਘ ਬਾਬਾ ਹਰਕ੍ਰਿਸ਼ਨ ਸਿੰਘ ਵਰਗੇ ਬੰਦੇ ਉਸ ਵੇਲੇ ਇਹਨਾਂ ਦੇ ਨਾਲ ਸਨ, ਫਿਰ ਚੰਗੇ ਜਿਹੜੇ ਦਲੇਰ ਲੋਕ ਸੀ ਉਹ ਪਹੁੰਚ ਗਏ ਜਿਹੜੇ ਜੁਝਾਰੂ ਜਥੇ ਸਨ ਤੇ ਉਹਨਾਂ ਨੇ ਫਿਰ ਕੀ ਕੀਤਾ, ਫਿਰ ਪੁਜਾਰੀ ਨੂੰ ਭਜੜ ਪੈ ਗਈ, ਫਿਰ ਫੈਸਲਾ ਇਹ ਹੋਇਆ ਕਿ ਭਾਈ ਸਾਡੇ ਤੁਹਾਡੇ ਕੋਈ ਵਸ ਨਹੀਂ, ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ ਕੀ ਫੈਸਲਾ ਦਿੰਦੇ ਆ। ਉਹ ਫਿਰ ਪੁਜਾਰੀਆਂ ਨੂੰ ਮਜਬੂਰਨ ਅਰਦਾਸ ਵੀ ਕਰਨੀ ਪਈ, ਜਿਸ ਵੇਲੇ ਅਰਦਾਸ ਕੀਤੀ ਤੇ ਵਾਕ ਆਇਆ ਵੀ ਨਿਗੋਣਿਆਂ ਨੂੰ ਆਪੇ ਬਖਸ਼ ਲੈ ਭਾਈ, ਫਿਰ ਉਹਨਾਂ ਦੇ ਸਿਰ ਨੀਵੇਂ ਹੋ ਗਏ, ਪਰ ਅੰਦਰ ਤੇ ਉਹਨਾਂ ਦੇ ਹਕੂਮਤ ਦੀ ਸ਼ਹਿ ਸੀ, ਉਹ ਕਿਸੇ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਨ। ਇਹੋ ਹੀ ਗੱਲ ਜਿਹੜੀ ਹਰਿਮੰਦਰ ਨਾਲ ਵਾਪਰ ਰਹੀ ਸੀਗੀ, ਇਹੋ ਹੀ ਗੱਲ ਨਨਕਾਣਾ ਸਾਹਿਬ ਵਿੱਚ ਵਾਪਰਦੀ ਸੀ, ਉੱਥੇ ਮਹੰਤ ਨਾਰਾਇਣ ਦਾਸ ਸੀਗਾ ਤੇ ਉਹ ਇੱਥੋਂ ਤੱਕ ਕਿ ਕੋਈ ਔਰਤ ਰਾਤ ਰਹਿ ਲਵੇ ਸਹੀ ਬੇਇੱਜ਼ਤ ਕਰਤੀ ਜਾਂਦੀ ਸੀ, ਸਿੰਧੀ ਸ਼ਰਧਾਲੂ ਆਉਂਦੇ ਸਨ ਉਹਨਾਂ ਦੀਆਂ ਲੜਕੀਆਂ ਚੁੱਕ ਲੈਣੀਆਂ, ਬੇਇੱਜ਼ਤੀ ਕਰਨੀ, ਔਰ ਉਹਨਾਂ ਦੇ ਬੰਦੇ ਐਲਾਨੀਆਂ ਇਹ ਗੱਲ ਕਹਿੰਦੇ ਸੀ ਕਿ ਜਿਹਨੂੰ ਆਪਣੀ ਇੱਜ਼ਤ ਪਿਆਰੀ ਹੈ ਉਹਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਇੱਥੇ ਤਾਂ ਅਸੀਂ ਆਪਣੀ ਮਰਜ਼ੀ ਨਾਲ ਜੋ ਸਾਡਾ ਚਿੱਤ ਕਰੇਗਾ ਅਸੀਂ ਕਰਾਂਗੇ। ਔਰ ਇੱਥੋਂ ਤੱਕ ਕਿਹਾ ਜਾਂਦਾ ਸੀ ਵੀ ਜੇ ਕੋਈ ਕੇਸਾਧਾਰੀ ਕਿਰਪਾਨ ਵਾਲਾ ਕੋਈ ਨਜ਼ਰ ਆਉਂਦਾ ਨਾ ਤੇ ਉਹਨੂੰ ਬਾਹਰ ਕੱਢ ਦਿਓ, ਉਹਦੀ ਬੇਇੱਜ਼ਤੀ ਕਰੋ, ਮੁੜ ਕੇ ਨਾ ਇੱਥੇ ਆਉਣ ਦੀ ਜ਼ਰੂਰਤ ਕਰੇ। ਇਸ ਤਰ੍ਹਾਂ ਦੀਆਂ ਕਹਾਣੀਆਂ ਨਿਤ ਵਾਪਰਦੀਆਂ ਸੀਗੀਆਂ ਤੇ ਸਿੱਖਾਂ ਦੇ ਅੰਦਰ ਬਹੁਤ ਦੁੱਖ ਸੀ। ਨਨਕਾਣਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਇੱਕ ਘਟਨਾ ਤਰਨ ਤਾਰਨ ਵਿੱਚ ਵਾਪਰੀ। ਤਰਨ ਤਾਰਨ ਵਿੱਚ ਇੱਕ ਮਜ਼ਹਬੀ ਬੁੰਗਾ ਸੀ, ਉਹ ਬੁੰਗੇ ਦਾ ਜਿਹੜਾ ਮੁਖੀ ਸੀ ਉਹਨੂੰ ਮਹੰਤਾਂ ਦੀ ਸ਼ਹਿ ਨਾਲ ਈਸਾਈ ਬਣਾਇਆ ਗਿਆ। ਹੁਣ ਹਿਸਾਬ ਲਾਓ ਤੁਸੀਂ, ਇਹ ਸਿੱਖੀ ਦਾ ਪ੍ਰਚਾਰ ਹੋ ਰਿਹਾ, ਈਸਾਈ ਬਣਾਇਆ ਗਿਆ, ਫਿਰ ਉਹ ਜਿਹੜਾ ਬੁੰਗਾ ਸੀ ਉਹ ਬਕਾਇਦਾ ਤੌਰ ਤੇ ਈਸਾਈ ਮਿਸ਼ਨ ਨੂੰ ਦੇ ਦਿੱਤਾ ਗਿਆ ਕਿ ਤੁਸੀਂ ਇੱਥੋਂ ਈਸਾਈਅਤ ਦਾ ਪ੍ਰਚਾਰ ਕਰੋ। ਲੋਕਾਂ ਦੇ ਅੰਦਰ ਬੜਾ ਜਜ਼ਬਾ ਪੈਦਾ ਹੋਇਆ ਤੇ ਇੱਕ ਭਾਈ ਸੰਤ ਸਿੰਘ ਨਾਂ ਦਾ ਬੰਦਾ ਸੀ, ਉਹਨੇ ਕਿਤੇ ਦੀਵਾਨ ਵਿੱਚ ਐਲਾਨ ਕੀਤਾ ਵੀ ਅੰਮ੍ਰਿਤ ਪ੍ਰਚਾਰ ਹੋਵੇਗਾ। ਉਹਦੇ ਸਾਹਮਣੇ 6-7 ਸਾਲ ਦਾ ਉਹਦਾ ਬੱਚਾ ਜਿਹੜਾ ਸੀ ਉਹਨੂੰ ਮਾਰ ਕੇ ਸਰੋਵਰ 'ਚ ਸੁੱਟ ਦਿੱਤਾ ਗਿਆ, ਉਹਦੀ ਨੌਜਵਾਨ ਲੜਕੀ ਦੀ ਬੇਇੱਜ਼ਤੀ ਕੀਤੀ ਗਈ। ਉਹਦੀ ਘਰਵਾਲੀ ਨੇ ਆਣ ਕੇ ਅਕਾਲ ਤਖ਼ਤ ਵਿੱਚ ਦੀਵਾਨ ਵਿੱਚ ਆਹੋ ਜ਼ਾਰੀ ਕੀਤੀ ਵੀ ਇਹ ਕੀ ਬਣ ਰਿਹਾ, ਇਹ ਕੀ ਹੋ ਰਿਹਾ। ਫਿਰ ਕਹਿੰਦੇ ਨੇ ਉੱਥੇ ਫਿਰ ਸਿੰਘ ਜਿਹੜੇ ਸੀ ਤਿਆਰ ਹੋ ਕੇ, ਭਾਈ ਹਜ਼ਾਰਾ ਸਿੰਘ ਵਗੈਰਾ ਉਹ ਇਕੱਠੇ ਹੋ ਕੇ ਗਏ ਵੀ ਅਸੀਂ ਸ਼ਾਂਤ ਰਹਿਣਾ, ਆਖਣਾ ਕਿਸੇ ਨੂੰ ਕੁਝ ਨਹੀਂ, ਤੇ ਅਸਾਂ ਗੁਰਦੁਆਰਿਆਂ ਦਾ ਪ੍ਰਬੰਧ ਆਮ ਸੰਗਤ ਦੇ ਹੱਥ ਵਿੱਚ ਲੈਣਾ ਹੈ। ਉਹ ਗਏ ਜਿਸ ਵੇਲੇ ਤਾਂ ਜ਼ਿਕਰ ਹੈ ਕਿ ਭਾਈ ਹਜ਼ਾਰਾ ਸਿੰਘ ਨੇ ਜਿਸ ਵੇਲੇ ਜਾ ਕੇ ਮੱਥਾ ਟੇਕਿਆ ਨਾ, ਤੇ ਉਹ ਮੱਥਾ ਟੇਕਦੇ ਦੀ ਧੌਣ ਟਕੂ ਇਹਨਾਂ ਲਾਤੀ ਅੰਦਰ ਹੀ। ਇੱਕ ਉਹਦੇ ਨਾਲ ਭਾਈ ਹੁਕਮ ਸਿੰਘ ਸੀ, ਉਹਨੂੰ ਵੀ ਸ਼ਹੀਦ ਕੀਤਾ ਗਿਆ, ਬਾਕੀ ਦੇ ਸਿੱਖ ਜਿਹੜੇ ਸੀ ਉਹ ਵੀ ਫੱਟੜ ਕੀਤੇ ਗਏ। ਇਹ ਤਰਨ ਤਾਰਨ ਦੀ ਘਟਨਾ ਹੈ, ਲੇਕਿਨ ਇਸਦਾ ਨਤੀਜਾ ਹੋਇਆ ਵੀ ਆਖਰ ਸਿੰਘ ਬਹੁਤ ਆ ਗਏ ਤੇ ਮਹੰਤਾਂ ਨੂੰ ਗੁਰਦੁਆਰਾ ਛੱਡਣਾ ਪਿਆ। ਨਨਕਾਣੇ ਵਿੱਚ ਵੀ ਇਹੋ ਕੁਝ ਵਾਪਰ ਰਿਹਾ ਸੀ, ਪਰ ਨਨਕਾਣੇ ਦੇ ਨਾਲ ਚੁੱਕੇ ਜਾਇਦਾਦ ਬੜੀ ਸੀ, ਦੌਲਤ ਦੀ ਆਮਦਨ ਦਾ ਸਾਧਨ ਬੜਾ ਸੀ। ਨਨਕਾਣਾ ਸਾਹਿਬ ਆਪਣੇ ਆਪ ਵਿੱਚ ਸਟੇਟ ਖਵਾਉਂਦਾ ਸੀ, ਕਿਉਂਕਿ ਬੜੀ ਤਗੜੀ ਜਾਗੀਰ ਸੀ ਉਹਦੇ ਨਾਂ ਤੇ। ਤੇ ਉੱਥੇ ਮਹੰਤ ਨਾਰਾਇਣ ਦਾਸ ਦੀ ਪੁਸ਼ਤ ਪਨਾਈ ਜਿਹੜੀ ਸੀ ਉਹ ਗੌਰਮੈਂਟ ਕਰਦੀ ਸੀਗੀ ਵੀ ਤੂੰ ਜੋ ਮਰਜ਼ੀ ਕਰ, ਤੇਰੀ ਵਾਹਵਲ ਕੋਈ ਨਹੀਂ ਵੇਖ ਸਕਦਾ। ਤੇ ਸਿੱਖਾਂ ਨੇ ਫੈਸਲਾ ਕੀਤਾ, ਇਹ ਤਰਨ ਤਾਰਨ ਦੀ ਘਟਨਾ ਤੋਂ ਬਾਅਦ ਫੈਸਲਾ ਕੀਤਾ ਜਥੇਦਾਰ ਲਕਸ਼ਮਣ ਸਿੰਘ ਵਗੈਰਾ ਨੇ ਕਿ ਭਾਈ ਅਸੀਂ ਜਥੇ ਲੈ ਕੇ ਇਸੇ ਤਰ੍ਹਾਂ ਜਾਵਾਂਗੇ ਨਨਕਾਣਾ ਸਾਹਿਬ, ਤੇ ਉਸ ਨੂੰ ਵੀ ਇਸੇ ਤਰ੍ਹਾਂ ਅਸੀਂ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ। ਤੁਰ ਪਏ ਹੋ, ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਜ਼ਿਕਰ ਹੈ ਕਿ ਉਹਨਾਂ ਨੇ ਜਿੱਥੇ ਜਿੱਥੇ ਪੜਾਅ ਕੀਤੇ, ਅਰਦਾਸਾਂ ਕੀਤੀਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਸਰੀਰ ਧਰਮ ਦੇ ਲੇਖੇ ਲੱਗਣਾ ਚਾਹੀਦਾ, ਔਰ ਇਸ ਗੁਰਦੁਆਰਿਆਂ ਦੀ ਇੱਜ਼ਤ ਸ਼ਾਨ ਬਚਾਉਣ ਵਾਸਤੇ ਜੇ ਸਾਡਾ ਖੂਨ ਦਾ ਇੱਕ ਇੱਕ ਕਤਰਾ ਵੀ ਲੇਖੇ ਲੱਗ ਜਾਏ ਤੇ ਅਸੀਂ ਆਪਣੇ ਧਨ ਭਾਗ ਸਮਝਾਂਗੇ। ਇਹਨਾਂ ਦੀ ਅਪਵਿੱਤਰਤਾ ਨੂੰ ਅਸੀਂ ਖੂਨ ਨਾਲ ਧੋ ਕੇ ਪਵਿੱਤਰ ਕਰਨਾ ਹੈ, ਇਸ ਖਿਆਲ ਨਾਲ ਤੁਰੇ ਸਨ। ਤੇ ਜ਼ਿਕਰ ਹੈ ਕਿ ਦੋ ਪੜਾਵਾਂ ਤੇ ਉਹਨਾਂ ਨੇ ਅਰਦਾਸ ਕੀਤੀ, ਤੇ ਅਰਦਾਸ ਤੋਂ ਬਾਅਦ ਜਿਹੜਾ ਹੁਕਮ ਆਇਆ ਉਹ ਬਹੁਤ ਪ੍ਰਸਿੱਧ ਹੈ। ਕਹਿੰਦੇ ਨੇ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪਹਿ ਆਪ ਵੇਚਾਈ, ਉਹਦੇ ਸੀ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਅੱਖੀ ਕਾਟ ਧਰੀ ਚਰਣਾ ਤਲ। ਬੜਾ ਲੰਬਾ ਸ਼ਬਦ ਹੈ, ਇਸ ਸ਼ਬਦ ਦੇ ਭਾਵ ਨਾਲ ਉਹ ਜੁੜ ਗਏ ਵੀ ਹਾਂ ਹੁਣ ਅਸੀਂ ਆਪਣੇ ਸਰੀਰ ਨੂੰ ਲੇਖੇ ਲਾਉਣਾ ਹੈ, ਕੋਈ ਫਰਕ ਨਹੀਂ ਪੈਂਦਾ। ਸਮੇਂ ਦੇ ਅਨੁਸਾਰ ਬੜੀਆਂ ਮੀਟਿੰਗਾਂ ਹੋਈਆਂ, ਬੜੇ ਇਕੱਠ ਹੋਏ ਸਿੱਖਾਂ ਦੇ। ਉਧਰ ਮਹੰਤ ਨਾਰਾਇਣ ਦਾਸ ਨਾਲੇ ਤੇ ਸਿੱਖਾਂ ਨਾਲ ਸਮਝੌਤੇ ਦੀ ਗੱਲ ਕਰਦਾ ਸੀ, ਨਾਲੇ ਅੰਦਰੇ ਅੰਦਰ ਉਹ ਤਿਆਰੀਆਂ ਕਰ ਰਿਹਾ ਸੀ। ਉਹਨੂੰ ਬਕਾਇਦਾ ਸਰਕਾਰੀ ਹੁਕਮ ਨਾਲ ਅਸਲਾ ਦਿੱਤਾ ਗਿਆ, ਜਿਹੜੇ 10 ਨੰਬਰੀ ਬਦਮਾਸ਼ ਸਨ ਉਹਨਾਂ ਦੀ ਹਾਜ਼ਰੀ ਕਿਸੇ ਦੂਸਰੀ ਥਾਂ ਤੇ ਲਾਈ ਗਈ ਤੇ ਉੱਥੇ ਭੇਜੇ ਗਏ ਤਾਂ ਕਿ ਸਮਾਂ ਆਉਣ ਉੱਤੇ ਸਿੱਖਾਂ ਦੀ ਕਤਲਾਮ ਕੀਤੀ ਜਾ ਸਕੇ। ਪਲੈਨਿੰਗ ਇਹ ਸੀਗੀ ਕਿ ਸਿੱਖਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਬੁਲਾਈ ਜਾ ਰਹੀ ਸੀ ਮਾਰਚ ਵਿੱਚ। ਪਲੈਨਿੰਗ ਇਹ ਸੀ ਵੀ ਉਹ ਮੀਟਿੰਗ ਜਿਹੜੀ ਹੈ ਉਹਦੇ 'ਚ ਸਾਰੇ 94 ਸਿੱਖ ਆਏ ਹੋਣਗੇ ਤੇ ਉਹਨਾਂ ਸਾਰਿਆਂ ਨੂੰ ਹਕੂਮਤ ਦੀ ਮਿਲੀ ਭੁਗਤ ਨਾਲ ਮਾਰ ਦਿੱਤਾ ਜਾਏਗਾ, ਸਾਰੇ ਲੀਡਰ ਹੀ ਫਲਾ ਫਿਲਾ ਕਰ ਦਿੱਤੇ ਜਾਣਗੇ। ਪਰ ਇਹ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਸੀ, ਇਸ ਵਾਸਤੇ ਉਹ ਸਿੰਘ ਪਹਿਲਾਂ ਹੀ ਤੁਰ ਪਏ। ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ, ਯਤਨ ਕੀਤਾ ਗਿਆ ਵੀ ਨਹੀਂ ਗੱਲ ਸਮਝੌਤੇ ਨਾਲ ਲਿਬੜ ਜਾਏਗੀ, ਵਕਤ ਆ ਲੈਣ ਦਿਓ। ਪਰ ਉਹ ਕਹਿੰਦੇ ਵੀ ਗੱਲ ਇਹ ਆ, ਅਸੀਂ ਤੇ ਹੁਣ ਅਰਦਾਸਾ ਕਰ ਲਿਆ ਤੇ ਹੁਣ ਤਾਂ ਅਸੀਂ ਸਿਰੇ ਤੇ ਪਹੁੰਚ ਗਏ, ਨਜ਼ਦੀਕ ਪਹੁੰਚ ਗਏ, ਹੁਣ ਤੇ ਅਸੀਂ ਬਿਲਕੁਲ ਵਾਪਸ ਨਹੀਂ ਮੁੜ ਸਕਦੇ। ਚੱਲੇ ਜਿਸ ਵੇਲੇ ਅੰਦਰ ਚਲੇ ਗਏ, ਬੈਠੇ ਜਨਮ ਸਥਾਨ ਵਿੱਚ ਜਾ ਕੇ ਮਹਾਰਾਜ ਦੀ ਤਾਬਿਆ, ਬਸ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਸਵੇਰੇ 6 ਵਜੇ ਦਾ ਵਕਤ ਸੀਗਾ, ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ, ਮਹੰਤ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ, ਬੰਦੇ ਉਹਨੇ ਰੱਖੇ ਹੋਏ ਸੀਗੇ, ਗੋਲੀਆਂ ਜੋ ਹਥਿਆਰ ਕਿਸੇ ਨੂੰ ਲੱਭਾ, ਉਹ 150 ਦੇ ਕਰੀਬ ਸਿੰਘ ਅੰਦਰ ਗਏ ਸੀਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਨੇ ਕਿਸੇ ਨੂੰ ਛੱਡਿਆ ਨਹੀਂ, ਕਿਸੇ ਨੂੰ ਜਿਉਂਦਾ ਮਾਰ ਕੁਛ ਕਰ, 2-3 ਦਿਨ ਇਹ ਵਾਰਤਾ ਜਿਹੜੀ ਸੀ ਚੱਲਦੀ ਰਹੀ। ਔਰ ਮਹੰਤ ਨਾਰਾਇਣ ਦਾਸ ਜਿਹੜਾ ਸੀ ਖੁਦ ਆਗੂ ਬਣ ਕੇ ਲਕਸ਼ਮਣ ਸਿੰਘ ਦੇ ਸਾਥੀ ਦਲੀਪ ਸਿੰਘ ਨੂੰ, ਜਿਹੜਾ ਕਿ ਰੋਕਣ ਗਿਆ ਸੀ ਲਕਸ਼ਮਣ ਸਿੰਘ ਨੂੰ, ਔਰ ਮਹੰਤ ਦਾ ਵੀ ਉਹ ਵਾਕਫ ਸੀ, ਉਹਨੂੰ ਖੁਦ ਉਸਨੇ ਹਾਲਾਂਕਿ ਕਹਿ ਰਿਹਾ ਸੀ ਵੀ ਨਹੀਂ ਅਜੇ ਵੀ ਤੈਨੂੰ ਮੁਆਫੀ ਮਿਲ ਜਾਏਗੀ, ਤੂੰ ਫਿਕਰ ਨਾ ਕਰ। ਲੇਕਿਨ ਉਹਨੇ ਉਸ ਨੂੰ ਉਸੇ ਵੇਲੇ ਗੋਲੀ ਨਾਲ ਮਾਰ ਦਿੱਤਾ, ਖੁਦ ਆਪਣੇ ਪਿਸਤੌਲ ਨਾਲ ਉਸਨੂੰ ਮਾਰਿਆ। ਤੇ ਇਸੇ ਤਰ੍ਹਾਂ ਉਹ ਇੱਥੋਂ ਤੱਕ ਵੀ ਨਨਕਾਣਾ ਸਾਹਿਬ ਦੇ ਅੰਦਰ ਆਸੇ ਪਾਸੇ ਗਲੀਆਂ 'ਚ ਦੂਰ ਤੱਕ ਜਿੱਥੇ ਕਿਤੇ ਕੋਈ ਸਿੱਖ ਮਿਲਿਆ ਉਹਨਾਂ ਗੁੰਡਿਆਂ ਨੇ ਮਾਰ ਮੁਕਾਇਆ, ਛੱਡਿਆ ਨਹੀਂ। ਇਹਦੇ ਨਾਲ ਹੋਇਆ ਵੀ ਸਾਰੇ ਮੁਲਕ ਦੇ ਅੰਦਰ ਰੌਲਾ ਮਚ ਗਿਆ, ਬੇਸ਼ੁਮਾਰ ਗਿਣਤੀ ਅੰਦਰ ਉੱਥੇ ਸਿੰਘ ਜਥੇ ਜਿਹੜੇ ਸੀ ਉਹ ਪਹੁੰਚਣੇ ਸ਼ੁਰੂ ਹੋ ਗਏ। ਭਾਈ ਕਰਤਾਰ ਸਿੰਘ ਝੱਬਰ ਨੇ, ਜਿਹਦੇ ਨਾਲ ਕਿ 4-5 ਹਜ਼ਾਰ ਦੀ ਗਿਣਤੀ ਇਕੱਠੀ ਹੋ ਚੁੱਕੀ ਸੀ, ਉਹਨੇ ਲਕੀਰ ਖਿੱਚ ਦਿੱਤੀ। ਆਖਣ ਲੱਗਾ ਭਾਈ ਗੱਲ ਇਹ ਹੈ, ਹੁਣ ਉਹੀ ਅੱਗੇ ਆਏ ਜਿਸ ਨੇ ਆਪਣਾ ਆਪਾ ਕੁਰਬਾਨ ਕਰਨਾ, ਤੇ ਅਸਾਂ ਸ਼ਾਂਤਮਈ ਕੋਈ ਨਹੀਂ ਰਹਿਣਾ, ਅਸੀਂ ਤਾਂ ਹੁਣ ਸਾਹਮਣੇ ਉਹ ਗੋਲੀਆਂ ਦਾ ਜਵਾਬ ਜਿਹੜਾ ਉਹ ਗੋਲੀਆਂ ਨਾਲ ਦਿਆਂਗੇ ਤੇ ਉਹਨਾਂ ਦੀਆਂ ਬੰਦੂਕਾਂ ਖੋਵਾਂਗੇ, ਹਥਿਆਰ ਖੋਵਾਂਗੇ, ਹੁਣ ਅਸੀਂ ਜੂਝ ਕੇ ਮਰਾਂਗੇ। ਸ਼ਾਂਤੀ ਦਾ ਅਸੀਂ ਰੰਗ ਦੇਖ ਲਿਆ ਤੇ ਹੁਣ ਅਸੀਂ ਬਲਾਚਾਰਗੀ ਵਾਲੀ ਗੱਲ ਹੋਏਗੀ ਕਿ ਉਸਦੇ ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲਸਤ ਗੁਰਦਨ ਬਸ਼ਮਸ਼ੀਰ ਦਸਤ ਹੀਲਾ ਗੁਜ਼ਰ ਚੁੱਕਾ ਹੈ, ਹੁਣ ਸਾਡੇ ਸਾਹਮਣੇ ਮੈਦਾਨੇ ਜੰਗ ਹੈ। 22 ਜਥੇ ਬਣੇ 200 ਦੇ, ਇਹ ਗਿਣਤੀ ਨਿਕਲ ਗਈ ਬਾਹਰ। ਉਹਨਾਂ ਨੇ ਫਿਰ ਸਾਹਮਣੇ 11 ਜਥੇ 200 ਦੇ ਕਾਇਮ ਹੋਏ, ਉਹਨਾਂ ਨੇ ਫਿਰ ਅੱਗੇ ਵਧਣਾ ਸ਼ੁਰੂ ਕੀਤਾ। ਉਧਰੋਂ ਫਿਰ ਡਿਪਟੀ ਕਮਿਸ਼ਨਰ ਵਗੈਰਾ ਜਿਹੜੇ ਵੱਡੇ ਵੱਡੇ ਆਫਿਸਰ ਸੀਗੇ ਉਹਨਾਂ ਨੇ ਉਹਨੂੰ ਰੋਕਣ ਦਾ ਯਤਨ ਕੀਤਾ ਵੀ ਦੇਖੋ ਭਾਈ ਸਾਹਮਣੇ ਬੰਦੂਕਾਂ ਨੇ ਗੋਲੀਆਂ ਨੇ ਫੌਜ ਖੜੀ ਹੈ ਤੁਸੀਂ ਮਾਰ ਦਿੱਤੇ ਜਾਓਗੇ। ਉਹ ਕਹਿਣ ਲੱਗਾ ਤੁਸੀਂ ਆਪਣੇ ਆਪ ਨੂੰ ਰਸਤੇ ਤੋਂ ਡਾਲੋ ਨਹੀਂ ਤੇ ਅਸੀਂ ਪਹਿਲਾ ਵਾਰ ਤੁਹਾਡੇ ਤੇ ਹੀ ਹੋਏਗਾ ਸਾਡਾ, ਸਾਨੂੰ ਚਾਬੀਆਂ ਚਾਹੀਦੀਆਂ ਨੇ। ਕਹਿਣ ਲੱਗਾ ਉਹ ਕੱਲ ਸਵੇਰੇ ਦਿੱਤੀਆਂ ਜਾਣਗੀਆਂ। ਕਹਿੰਦੇ ਨਹੀਂ ਇਹ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਹੁਣੇ ਹੀ ਚਾਹੀਦੀਆਂ ਨੇ ਤੇ 2 ਮਿੰਟ ਦੇ ਅੰਦਰ ਚਾਬੀਆਂ ਦੇ ਦਿੱਤੀਆਂ ਗਈਆਂ। ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਹੁਣ ਜਿਹੜੇ ਲੋਕ ਨੇ ਇਹ ਰੁਕਣਗੇ ਨਹੀਂ ਤੇ ਇਹ ਸਭ ਕੁਝ ਕਿਉਂ ਹੋਇਆ ਸੀ। ਸਿੱਖਾਂ ਦੇ ਅੰਦਰ ਇਹ ਇੱਕ ਥਾਂ ਤੇ ਨਹੀਂ, ਇਹ ਘਟਨਾਵਾਂ ਬਹੁਤ ਥਾਵਾਂ ਤੇ ਵਾਪਰੀਆਂ। ਉਸਦਾ ਕਾਰਨ ਕੀ ਸੀ? ਕਾਰਨ ਇਹ ਸੀ ਕਿ ਗੁਰਦੁਆਰਿਆਂ ਦੇ ਅੰਦਰ ਗੁਰਮਤ ਦੀ ਗੱਲ ਨਹੀਂ ਸੀ, ਗੁਰਦੁਆਰਿਆਂ ਦੇ ਅੰਦਰ ਸਨਾਤਨੀ ਪ੍ਰਚਾਰ ਹੋ ਰਿਹਾ ਸੀ। ਜਾਦੂ ਟੂਣੇ ਮੰਤਰ ਜੰਤਰ ਤੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾਂਦਾ ਸੀ, ਕੇਸਾਂ ਵਾਲਿਆਂ ਨਾਲ ਨਫ਼ਰਤ ਕੀਤੀ ਜਾਂਦੀ ਸੀ, ਜਿਹੜੇ ਕਿਰਪਾਨ ਪਹਿਨਦੇ ਸਨ ਉਹਨਾਂ ਨੂੰ ਮਾੜਾ ਸਮਝਿਆ ਜਾਂਦਾ ਸੀ। ਇਹ ਸਾਰੀਆਂ ਗੱਲਾਂ ਗੁਰਦੁਆਰਿਆਂ ਦੇ ਵਿੱਚ ਹੋ ਰਹੀਆਂ ਸੀ, ਜਿੱਥੋਂ ਕਿ ਗੁਰਦੁਆਰਿਆਂ ਚੋਂ ਇਹਨਾਂ ਗੱਲਾਂ ਦਾ ਪ੍ਰਚਾਰ ਹੋਣਾ ਸੀ ਤੇ ਸਿੱਖੀ ਦੀ ਗੱਲ ਬਣਨੀ ਸੀ, ਉੱਥੇ ਉਹਨਾਂ ਲੋਕਾਂ ਨੂੰ ਜ਼ਲੀਲ ਕੀਤਾ ਜਾਂਦਾ ਸੀ। ਇਸ ਕਰਕੇ ਸਿੱਖਾਂ ਦੇ ਅੰਦਰ ਇਹ ਲਹਿਰ ਪੈਦਾ ਹੋਈ, ਸਿੰਘ ਸਭਾ ਲਹਿਰ, ਅਕਾਲੀ ਲਹਿਰ, ਸਾਰ ਇਸੇ ਗੱਲ ਦੀ ਦੇਣ ਨੇ। ਔਰ ਇਹ ਲੋਕ ਜਿਹੜੇ ਸੀ ਇਹਨਾਂ ਨੇ ਫਿਰ ਉੱਠ ਕੇ ਸਿੱਖਾਂ ਦੇ ਅੰਦਰ ਗੁਰਦੁਆਰਿਆਂ ਦੇ ਅੰਦਰ ਜਿਹੜੀ ਗੁਰਮਤ ਦੀ ਗੱਲ ਸੀ ਉਸ ਨੂੰ ਪ੍ਰਚਾਰਨਾ ਸ਼ੁਰੂ ਕੀਤਾ। ਸਿੰਘ ਜਿਹੜੇ ਨੇ ਉਹ ਇਸ ਗੱਲ ਤੇ ਖੁਸ਼ ਨਹੀਂ ਕਿ ਮੰਦਰ ਬਣੇ ਹੋਣ ਬੜੇ ਵਧੀਆ ਤੇ ਇਮਾਰਤਾਂ ਬਣੀਆਂ ਹੋਣ ਬੜੀਆਂ ਵਧੀਆ ਤੇ ਬੜਾ ਚੰਗਾ ਹੋਵੇ ਸਿਲਸਿਲਾ, ਉਹ ਇਸ ਗੱਲ ਤੇ ਰਾਜ਼ੀ ਨਹੀਂ ਹੁੰਦੇ। ਉਹ ਇਸ ਗੱਲ ਤੇ ਰਾਜ਼ੀ ਨੇ ਕਿ ਇਹਨਾਂ ਧਰਮ ਕੇਂਦਰਾਂ ਵਿੱਚੋਂ ਸਿੱਖੀ ਦੀ ਗੱਲ ਹੋਣੀ ਚਾਹੀਦੀ ਹੈ, ਗੁਰਮਤ ਦੀ ਗੱਲ ਹੋਣੀ ਚਾਹੀਦੀ ਹੈ। ਜੇ ਇਹਨਾਂ ਮੰਦਰਾਂ ਵਿੱਚੋਂ ਅਨਮਤ ਦੀ ਗੱਲ ਹੋਣੀ ਹੈ, ਦੂਜੀਆਂ ਗੱਲਾਂ ਦਾ ਪ੍ਰਚਾਰ ਹੋਣਾ ਤੇ ਫਿਰ ਗੁਰੂ ਸਾਹਿਬ ਦੀ ਜਿਹੜੀ ਗੱਲ ਹੈ ਉਹ ਘਾਟੇ ਵਿੱਚ ਜਾਏਗੀ। ਇਸ ਵਾਸਤੇ ਉਸ ਸਮੇਂ ਦੇ ਜਿਹੜੇ ਸੂਝਵਾਨ ਲੋਕ ਸੀਗੇ ਉਹਨਾਂ ਨੇ ਫਿਰ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ। ਆ ਜਿਹੜੀ ਰਹਿਤ ਮਰਿਆਦਾ ਹੈ ਇਹ ਉਹਨਾਂ ਦਿਨਾਂ ਵਿੱਚ ਹੋਂਦ ਵਿੱਚ ਆਈ ਔਰ ਪੰਥ ਨੇ ਸਮੁੱਚੇ ਤੌਰ ਤੇ ਮਿਲ ਕੇ ਕਈ ਸਾਲਾਂ ਦੀ ਮਿਹਨਤ ਨਾਲ ਇਹ ਖਰੜੇ ਤਿਆਰ ਕੀਤੇ ਕਿ ਜਿਹੜੇ ਸਿੱਖ ਗੁਰਦੁਆਰੇ ਨੇ ਉਹਨਾਂ ਦੇ ਅੰਦਰ ਇਸ ਢੰਗ ਦੀ ਪੂਜਾ ਹੋਣੀ ਚਾਹੀਦੀ ਹੈ, ਕੀਰਤਨ ਕਥਾ ਪਾਠ ਇਹ ਮਰਿਆਦਾ ਜਿਹੜੀ ਹੈ ਇਹ ਗੁਰਦੁਆਰਿਆਂ ਦੇ ਅੰਦਰ ਨਿਭਾਈ ਜਾਣੀ ਚਾਹੀਦੀ ਹੈ। ਇਹ ਉਹਨਾਂ ਸਿੱਖਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਸੀ। ਔਰ ਉਹਨਾਂ ਨੇ ਇੱਕ ਗੱਲ ਹੋਰ ਦੇਖੀ, ਉਹਨਾਂ ਦੇਖਿਆ ਵੀ ਇਹ ਅਸਲ ਕਾਰਨ ਹੈ ਕਿ ਸਾਡੇ ਕੋਲ ਪ੍ਰਚਾਰ ਕਰਨ ਦਾ ਸਾਧਨ ਨਹੀਂ ਹੈ। ਗੁਰਦੁਆਰਿਆਂ ਵਿੱਚ ਵੀ ਜਿਹੜੇ ਗ੍ਰੰਥੀ ਮਹੰਤ ਬੈਠੇ ਨੇ ਉਹ ਸਾਰੇ ਦੇ ਸਾਰੇ ਪੁਰਾਣੇ ਢੰਗ ਦੇ ਨੇ। ਉਹਨਾਂ ਨੇ ਫਿਰ ਉਸ ਵੇਲੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ, ਕਿਉਂਕਿ ਉਹ ਗੁਰਮਤ ਦੇ ਪ੍ਰਚਾਰ ਤੇ ਸਿੱਖਾਂ ਗੁਰਦੁਆਰਿਆਂ ਵਿੱਚੋਂ ਸਿੱਖੀ ਦੀ ਗੱਲ ਕਰਨ ਵਾਸਤੇ ਸ਼ਹਾਦਤ ਪ੍ਰਾਪਤ ਕੀਤੀ ਸੀ, ਉਹਨਾਂ ਦਿਨਾਂ ਵਿੱਚ ਫਿਰ ਉਹਨਾਂ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਖੋਲਿਆ, ਜਿੱਥੋਂ ਦਾਸ ਨੇ ਵੀ ਵਿਦਿਆ ਪ੍ਰਾਪਤ ਕੀਤੀ। ਹੋਰ ਬਹੁਤ ਸਾਰੇ ਮਿਸ਼ਨਰੀ ਉੱਥੋਂ ਤਿਆਰ ਹੋਏ, ਗਿਆਨੀ ਗੁਰਬਚਨ ਸਿੰਘ ਹੁਣੀ ਵੀ ਉੱਥੋਂ ਹੀ ਪੜ੍ਹ ਕੇ ਆਏ ਨੇ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਉੱਥੋਂ ਮਿਸ਼ਨਰੀ ਵਿਦਿਆ ਪ੍ਰਾਪਤ ਕਰਕੇ ਤੇ ਸਿੱਖੀ ਦਾ ਜਿਹੜਾ ਸਹੀ ਪ੍ਰਚਾਰ ਸੀ ਉਸ ਨੂੰ ਕਰਨ ਦਾ ਉਦਮ ਉਪਰਾਲਾ ਬਣਾਇਆ। ਇਹ ਸ਼ਹਾਦਤਾਂ ਦਾ ਨਤੀਜਾ ਸੀ ਕਿ ਉਸ ਵੇਲੇ ਦੀ ਜਨਤਾ ਦੇ ਅੰਦਰ, ਸਿੱਖਾਂ ਦੇ ਅੰਦਰ ਇਹ ਜਾਗਰਤੀ ਪੈਦਾ ਹੋਈ। ਔਰ ਅੰਗਰੇਜ਼ਾਂ ਨੇ ਖਿਆਲ ਕਰਨਾ, ਹਰਿਮੰਦਰ ਦੇ ਚਾਰੇ ਪਾਸੇ ਮੂਰਤੀਆਂ ਸੀ ਨਾ, ਉਸ ਵਕਤ ਦੇ ਡਿਪਟੀ ਕਮਿਸ਼ਨਰ ਨੂੰ ਸਿੱਖ ਮਿਲੇ, ਉਹਨਾਂ ਕਿਹਾ ਕਿ ਇਹ ਸਾਡੇ ਧਰਮ ਦਾ ਅੰਗ ਨਹੀਂ, ਸਮਝਾਇਆ ਤਾਂ ਕਿਤੇ ਜਾ ਕੇ ਉਹ ਮੂਰਤੀਆਂ ਉੱਥੋਂ ਉਠਾਈਆਂ ਗਈਆਂ, ਨਹੀਂ ਤੇ ਉਹ ਜਿਹੜੇ ਕਾਬਜ਼ ਲੋਕ ਸੀਗੇ ਉਹ ਬਿਲਕੁਲ ਇਸ ਗੱਲ ਨੂੰ ਕਰਨ ਵਾਸਤੇ ਤਿਆਰ ਨਹੀਂ ਸੀਗੇ। ਤੇ ਹੌਲੀ ਹੌਲੀ ਜਿਸ ਵੇਲੇ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਗਿਆ, ਫਿਰ ਤੁਹਾਨੂੰ ਪਤਾ ਹੈ ਰਕਾਬਗੰਜ ਦੇ ਗੁਰਦੁਆਰੇ ਦੀ ਕੰਧ ਢਾਉਣ ਦਾ ਮਸਲਾ ਵੀ ਪਹਿਲਾਂ ਉੱਠਿਆ, ਫਿਰ ਗੰਗਸਰ ਦਾ, ਜੈਤੋ ਦਾ, ਇਹ ਸਾਰੇ ਮੋਰਚੇ ਜਗ੍ਹਾ ਜਗ੍ਹਾ ਤੇ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਕਿਤੇ ਨਾ ਕਿਤੇ ਸਿੱਖ ਜਿਹੜੇ ਨੇ ਇਹਨਾਂ ਨੂੰ ਡੋਮੀਨੇਟ ਕੀਤਾ ਜਾ ਸਕੇ, ਕਿਤੇ ਨਾ ਕਿਤੇ ਇਹਨਾਂ ਨੂੰ ਪਛਾੜਿਆ ਜਾ ਸਕੇ ਤੇ ਇਹ ਜਿਹੜੀ ਸਿੱਖ ਜਾਗਰਤੀ ਦੀ ਲਹਿਰ ਹੈ ਇਸ ਨੂੰ ਦਬਾ ਦਿੱਤਾ ਜਾਏ। ਇਹੋ ਕਾਰਨ ਸੀ ਵੀ ਇਹਨਾਂ ਜਿੱਤਾਂ ਨੂੰ ਸਾਹਮਣੇ ਰੱਖਦਿਆਂ ਮਹਾਤਮਾ ਗਾਂਧੀ ਨੇ ਵੀ ਉਦੋਂ ਕਹਿ ਦਿੱਤਾ ਸੀ, ਕਹਿਣ ਲੱਗਾ ਵੀ ਇਹ ਦੇਸ਼ ਦੀ ਆਜ਼ਾਦੀ ਦੀ ਉਹ ਸਮਝ ਲਓ ਵੀ ਪਹਿਲੀ ਜਿੱਤ ਹੈ, ਇਹ ਆਰੰਭ ਹੋ ਗਿਆ ਵੀ ਹੁਣ ਦੇਸ਼ ਆਜ਼ਾਦ ਹੋਵੇਗਾ। ਔਰ ਖਿਆਲ ਕਰਨਾ ਸਿੱਖਾਂ ਨੇ ਇਹ ਕੁਰਬਾਨੀਆਂ ਦੇ ਕੇ ਆਪਣੇ ਧਰਮ ਲਈ, ਆਪਣੇ ਧਰਮ ਉੱਤੇ ਹੀ ਨਹੀਂ ਬਲਕਿ ਦੇਸ਼ ਉੱਤੇ ਔਰ ਉਸ ਵੇਲੇ ਦੇ ਮਨੁੱਖੀ ਸਮਾਜ ਉੱਤੇ ਏਡਾ ਵੱਡਾ ਪਰਉਪਕਾਰ ਕੀਤਾ, ਏਡਾ ਵੱਡਾ ਅਹਿਸਾਨ ਕੀਤਾ ਕਿ ਇਹ ਆਜ਼ਾਦੀ ਜਿਹੜੀ ਅੱਜ ਲੋਕ ਮਾਣਦੇ ਫਿਰਦੇ ਨੇ ਇਹ ਉਹਨਾਂ ਦੀ ਬਦੌਲਤ ਸੀ। ਔਰ ਉਸ ਆਜ਼ਾਦੀ ਦੇ ਇਤਿਹਾਸ ਦੀ ਲਿਸਟ ਪੜ੍ਹ ਕੇ ਵੇਖੋ ਉਹਨਾਂ ਲੋਕਾਂ ਦਾ ਹੀ ਨਾਂ ਹੈ جنہاں لوکاں نے گردوارے آزاد کرانے شروع کیتے انہاں لوکاں نے دیش دی آزادی وچ انہاں دے بھراواں پائیاں نہیں انہاں دے خانداناں نہیں دیش دی آزادی واسطے ود تو ود خون ڈولیا وہی لوگ سن میں جس ویلے پرانی

0: ਸੁੱਖਾਂ ਦੇ ਦਾਤੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਕੁਛ ਘੜੀਆਂ ਲੇਖੇ ਵਿੱਚ ਲਾਉਣ ਦਾ ਯਤਨ ਕਰ ਰਹੇ ਹੋ। ਆਓ, ਜਿੱਥੇ ਆਪ ਜੀ ਨੇ ਤਨ ਦੀ ਹਾਜ਼ਰੀ ਲਵਾਈ ਆ, ਸਾਰੇ ਖੇਚਲ ਕਰੋ, ਗੁਰੂ ਗਰੀਬ ਨਿਵਾਜ ਦੇ ਚਰਨਾਂ ਵਿੱਚ ਮਨ ਦੀ ਵੀ ਹਾਜ਼ਰੀ ਲਵਾਓ, ਸ਼ਬਦ ਅਤੇ ਸੁਰਤ ਦਾ ਮੇਲ ਕਰੋ, ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਹਰਿ ਸਾਹਿਬ ਸੱਤਵੇਂ ਪਾਤਸ਼ਾਹ ਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਜੋ 14 ਮਾਰਚ ਨੂੰ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਨ ਦਾ ਦਿਹਾੜਾ ਜੋ ਅਗਲੇ ਹਫ਼ਤੇ ਆ ਰਿਹਾ। ਅੱਜ ਦੇ ਦੀਵਾਨ ਅਸੀਂ ਗੁਰੂ ਹਰਿ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਕਰਾਂਗੇ, ਤੇ ਅੱਜ ਦੇ ਦੀਵਾਨ ਵਿੱਚ ਸਮੁੱਚੀਆਂ ਵਿਚਾਰਾਂ ਸ਼੍ਰੀ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਜੀਵਨ ਇਤਿਹਾਸ ਵਿੱਚੋਂ ਸਾਂਝੀਆਂ ਕੀਤੀਆਂ ਜਾਣਗੀਆਂ। ਗੁਰੂ ਅੰਗਦ ਦੇਵ ਜੀ ਦਾ, ਗੁਰੂ ਹਰਿ ਸਾਹਿਬ ਜੀ ਦਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਇਤਿਹਾਸ ਸਿੱਖਾਂ ਨੂੰ ਬਹੁਤ ਘੱਟ ਪਤਾ ਹੈ। ਇਹ ਨਹੀਂ ਕਿ ਪਤਾ ਨਹੀਂ ਸਾਰਿਆਂ ਨੂੰ, ਬਹੁਤਿਆਂ ਨੂੰ ਪਤਾ ਹੈ, ਪਰ ਬਹੁਤਿਆਂ ਨੂੰ ਜ਼ਿਆਦਾ ਵਿਸਥਾਰ ਵਿੱਚ ਨਹੀਂ ਪਤਾ। ਤੋ ਅੱਜ ਆਪਾਂ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਨੀ ਹੈ। ਮੈਂ ਇੱਕ ਬੇਨਤੀ ਕਰਦੇ ਹਾਂ, ਇੱਕ ਤਾਂ ਇਕਾਗਰਤਾ ਬਖਸ਼ਣੀ ਹੈ, ਇੱਕ ਜਿਹਨੇ ਕੋਈ ਕੰਮ ਜਾਣਾ ਹੋਵੇ ਉਹ ਪਹਿਲਾਂ ਹੀ ਚਲਾ ਜਾਏ, ਦੀਵਾਨ ਦੇ ਵਿੱਚੋਂ ਜਿੰਨਾ ਚਿਰ ਵਿਚਾਰ ਹੋਵੇ ਕੋਈ ਉੱਠ ਕੇ ਨਾ ਜਾਏ। ਇਹ ਮੇਰੀ ਬੇਨਤੀ ਆਪ ਦੇ ਚਰਨਾਂ ਵਿੱਚ ਹੈ। ਮੀਰੀ ਤੇ ਪੀਰੀ ਦੇ ਮਾਲਕ, ਭਗਤੀ ਤੇ ਸ਼ਕਤੀ ਦੇ ਪ੍ਰਤੀਕ, ਅਕਾਲ ਤਖ਼ਤ ਦੇ ਬਾਨੀ, ਦਲ ਭੰਜਨ ਗੁਰਸੂਰਮਾ, ਬੜ ਜੋਧਾ, ਬਹੁ ਪਰਪਕਾਰੀ ਧੰਨ ਗੁਰੂ ਹਰਿ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ। ਸਤਿਗੁਰੂ ਜੀ ਦੇ 5 ਪੁੱਤਰ ਸਨ ਤੇ 1 ਪੁੱਤਰੀ ਸੀ। 5 ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮੱਲ, ਅਨੀ ਰਾਏ, ਬਾਬਾ ਅਟਲ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 5 ਸਪੂਤ ਸਨ, 5 ਸਾਹਿਬਜ਼ਾਦੇ ਸਨ। ਸਤਿਗੁਰੂ ਜੀ ਦੀ 1 ਪੁੱਤਰੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ, ਇਹ ਮੱਲੇ ਪਿੰਡ ਵਿੱਚ ਭਾਈ ਸਾਧੂ ਦੇ ਨਾਲ ਵਿਆਹੀ ਗਈ ਸੀ। ਇਹਦੇ ਘਰ ਵਿੱਚ 5 ਸੂਰਬੀਰ ਯੋਧੇ ਪੁੱਤਰਾਂ ਨੇ ਜਨਮ ਲਿਆ, ਸੰਗੋ ਸ਼ਾਹ, ਜੀਤ ਮੱਲ, ਗੁਲਾਬ ਚੰਦ, ਮਾਰੀ ਦਾਸ ਤੇ ਸਾਹਿਬ ਚੰਦ। ਇਹ 5ੇ ਹੀ ਸੂਰਬੀਰ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਵਿੱਚ ਭਰਤੀ ਹੋਏ ਤੇ 5ਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਜਿਵੇਂ ਮੈਂ ਜ਼ਿਕਰ ਕੀਤਾ ਹੈ, ਨਾਂ ਸੀ ਬਾਬਾ ਗੁਰਦਿੱਤਾ ਜੀ, ਤੇ ਇਹ ਨਿਹਾਲ ਕੌਰ ਦੇ ਨਾਲ ਵਿਆਹੇ ਹੋਏ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੀਰ ਬੁੱਢਣ ਸ਼ਾਹ ਦੀ ਖਾਹਿਸ਼ ਤੇ, ਮੰਗ ਤੇ, ਇੱਛਾ ਤੇ ਬਾਬਾ ਗੁਰਦਿੱਤਾ ਜੀ ਨੂੰ ਪਹਾੜਾਂ ਦੀ ਗੋਦ ਵਿੱਚ ਇੱਕ ਨਗਰ ਵਸਾਉਣ ਦਾ ਹੁਕਮ ਕੀਤਾ, ਭੇਜਿਆ। ਪੀਰ ਬੁੱਢਣ ਸ਼ਾਹ ਬਹੁਤ ਲੰਬੇਰੀ ਉਮਰ ਦੇ ਸੀ। ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ ਤੇ ਛੇਵੇਂ ਜਾਮੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਇਹਨਾਂ ਦੀ ਖਾਹਿਸ਼ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤੇ ਨੂੰ ਭੇਜਿਆ ਕਿ ਪਹਾੜਾਂ ਦੀ ਗੋਦ ਵਿੱਚ ਇੱਕ ਸੁੰਦਰ ਨਗਰ ਵਸਾਇਆ ਜਾਏ। ਨਗਰ ਵਸਾਇਆ ਗਿਆ, ਉਹਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ। ਉਸ ਨਗਰ ਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ, ਜਿਹਨੂੰ ਅੱਜ ਕੱਲ੍ਹ ਆਪਾਂ ਕੀਰਤਪੁਰ ਸਾਹਿਬ ਕਹਿੰਦੇ ਹਾਂ। ਇਹਦਾ ਪਹਿਲਾ ਨਾਮ ਗੁਰਕੀਰਤਨਪੁਰ ਹੈ। ਇਹ ਬਾਬਾ ਗੁਰਦਿੱਤਾ ਜੀ ਨੇ ਵਸਾਇਆ। ਬਾਬਾ ਗੁਰਦਿੱਤਾ ਜੀ ਇੱਥੇ ਪਰਿਵਾਰ ਸਹਿਤ ਆਏ ਤੇ ਉਹਨਾਂ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਜਿਹਦਾ ਨਾਮ ਜਿਹੜਾ ਧੀਰਮਲ ਰੱਖਿਆ ਗਿਆ, ਧੀਰਮਲ। ਉਸ ਤੋਂ ਬਾਅਦ ਉਹਨਾਂ ਦੇ ਘਰ 31 ਜਨਵਰੀ 1630 ਵਿੱਚ ਇੱਕ ਹੋਰ ਸਾਹਿਬਜ਼ਾਦੇ ਨੇ ਜਨਮ ਲਿਆ, ਜਿਹਦਾ ਨਾਮ ਹਰ ਰਾਏ, ਜਿਹਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਤੇ ਆਪਾਂ ਉਹਨਾਂ ਨੂੰ ਗੁਰੂ ਹਰ ਰਾਏ ਸਾਹਿਬ ਜੀ ਕਹਿ ਕੇ ਸਤਿਕਾਰ ਦਿੰਦੇ ਹਾਂ। ਇਹਨਾਂ ਦਾ ਆਗਮਨ ਕਈ ਇਤਿਹਾਸਕਾਰਾਂ ਨੇ 26 ਫਰਵਰੀ 1630 ਲਿਖਿਆ, ਕਈਆਂ ਨੇ 31 ਜਨਵਰੀ 1630 ਲਿਖਿਆ। ਖੈਰ ਚਲੋ, 31 ਜਨਵਰੀ 1630 ਨੂੰ ਨਿਹਾਲ ਕੌਰ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਗਮਨ ਲਿਆ। ਗੁਰੂ ਹਰ ਰਾਏ ਸਾਹਿਬ ਜੀ ਛੋਟੇ ਹੁੰਦਿਆਂ ਤੋਂ ਹੀ ਬਾਣੀ ਨਾਲ ਪਿਆਰ ਕਰਨ ਵਾਲੇ, ਸੇਵਾ ਸਿਮਰਨ ਵਾਲੇ ਤੇ ਗੁਰੂ ਘਰ ਦੀ ਪਿਆਰ ਤੇ ਸ਼ਰਧਾ ਨਾਲ ਸੇਵਾ ਕਰਨ ਵਾਲੇ। ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹੁਤ ਪਿਆਰੇ ਸਨ, ਦਿਲੋਂ ਪਿਆਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ 4 ਜੰਗ ਕੀਤੇ, ਬਹੁਤ ਵੱਡੇ ਜੰਗ ਸੀ। ਸ਼ਾਹਜਹਾਨ ਦੇ ਨਾਲ ਟੱਕਰ ਹੋਈ, ਏਡੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਣੀ ਕਿਤੇ ਮਾਮੂਲੀ ਜੀ ਗੱਲ ਨਹੀਂ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਜੰਗ ਅੰਮ੍ਰਿਤਸਰ ਮੁਗਲਿਸ ਖਾਨ ਨਾਲ, ਜਿਹੜਾ 7000 ਦੀ ਗਿਣਤੀ ਵਿੱਚ ਫੌਜ ਲੈ ਕੇ ਆਇਆ। ਦੂਜਾ ਜੰਗ ਸ੍ਰੀ ਹਰਗੋਬਿੰਦਪੁਰ ਸਾਹਿਬ ਅਬਦੁਲ ਖਾਨ ਦੇ ਨਾਲ, ਜਲੰਧਰ ਦੇ ਨਵਾਬ ਨਾਲ ਜੰਗ ਹੋਇਆ, ਜਿਹੜਾ 15000 ਦੀ ਫੌਜ ਚਾੜ ਕੇ ਲੈ ਕੇ ਆਇਆ। ਤੀਜਾ ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਲਵੇ ਦੀ ਧਰਤੀ ਨਥਾਣੇ ਵਿੱਚ ਹੋਇਆ, ਜਿੱਥੇ ਲਲਾ ਬੇਗ ਤੇ ਕਮਰ ਬੇਗ 35000 ਦੀ ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਆਏ। ਚੌਥਾ ਜੰਗ ਕਰਤਾਰਪੁਰ, ਜਿਹੜਾ ਦੁਆਬੇ ਦੇ ਵਿੱਚ ਹੈ, ਇੱਥੇ ਪੈਂਦੇ ਖਾਂ ਦੇ ਨਾਲ ਹੋਇਆ। ਪੈਂਦੇ ਖਾਂ, ਕਾਲੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਚੜ ਕੇ ਆਏ। ਤਕਰੀਬਨ ਇਹਨਾਂ ਦੀ ਫੌਜ ਜਿਹੜੀ ਹੈ, ਇਤਿਹਾਸ ਨੇ 1 ਲੱਖ ਲਿਖਿਆ, 75000 ਫੌਜ ਹਕੂਮਤ ਦੀ ਸੀ ਤੇ ਇਹਨਾਂ ਨੇ ਜਹਾਦ ਦਾ ਝੰਡਾ ਗੱਡਿਆ। ਇਲਾਕੇ ਦੇ ਰੰਗੜ, ਮੁਗਲ, ਇਹ ਸਾਰੇ ਇਕੱਠੇ ਹੋ ਗਏ ਤੇ ਸਾਰੇ ਰਲ ਕੇ ਕੁਛ ਲੁੱਟਣ ਵਾਲੇ, ਕੁਛ ਲੜਨ ਵਾਲੇ, ਤੇ ਇਹਨਾਂ ਦੀ ਗਿਣਤੀ ਸਾਰੀ ਟੋਟਲ 1 ਲੱਖ ਤੋਂ ਉੱਤੇ ਸੀ। ਕਮਾਲ ਇਹ ਵੀ ਇਤਨੀ ਵੱਡੀ ਹਕੂਮਤ ਨਾਲ ਜੰਗ ਹੋਈ, 4 ਜੰਗ ਹੋਈਆਂ ਤੇ ਗੁਰੂ ਹਰਗੋਬਿੰਦ ਸਾਹਿਬ ਨੇ 1 ਵੀ ਜੰਗ ਵਿੱਚ ਆਪ ਹੱਲਾ ਨਹੀਂ ਬੋਲਿਆ ਤੇ ਕੋਈ ਜੰਗ ਹਾਰੀ ਨਹੀਂ, ਸਾਰੀਆਂ ਜੰਗਾਂ ਜਿੱਤੀਆਂ ਨੇ। ਇਹ ਸਾਡਾ ਗੌਰਵਮਈ ਇਤਿਹਾਸ ਹੈ। ਧੀਰਮਲ ਗੁਰੂ ਸਾਹਿਬ ਜੀ ਦਾ ਪੋਤਾ ਸੀ, ਅਜੇ ਇਹਦੀ 14 ਸਾਲ ਦੀ ਉਮਰ ਸੀ। ਇਹ ਗੁਰੂ ਘਰ ਤੋਂ ਵੱਖ ਹੋ ਗਿਆ। ਇਹਦਾ ਪੈਂਦੇ ਖਾਂ ਦੇ ਜਵਾਈ ਉਸਮਾਨ ਖਾਂ ਨਾਲ ਪਿਆਰ ਸੀ, ਉਹਨਾਂ ਨੇ ਇਹਨੂੰ ਖਰੀਦ ਲਿਆ। ਇਹ ਗੁਰੂ ਘਰ ਦੀ ਵਿਰੋਧਤਾ ਕਰਨ ਲੱਗ ਪਿਆ ਤੇ ਹਕੂਮਤ ਦੀ ਪੱਖ ਦੀ ਗੱਲ ਕਰਨ ਲੱਗ ਪਿਆ। ਜਿਹੜਾ ਧੀਰਮਲ ਹੈ 14 ਸਾਲ ਦੀ ਉਮਰ ਵਿੱਚ ਜਦੋਂ ਕਰਤਾਰਪੁਰ ਜੰਗ ਹੋਇਆ, ਇਹਨੇ ਹਕੂਮਤ ਨੂੰ ਚਿੱਠੀ ਲਿਖ ਕੇ ਤੇ ਇਹ ਕਿਹਾ ਕਿ ਮੇਰੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਨਾਲ ਜੰਗ ਕੀਤਾ, ਗਲਤੀ ਕੀਤੀ ਹੈ, ਮੈਂ ਉਹਦੀ ਮਾਫ਼ੀ ਮੰਗਦਾ। ਗੁਰੂ ਘਰ ਦਾ ਬਾਗੀ ਹੋ ਗਿਆ। 14 ਸਾਲ ਦੀ ਉਮਰ ਕੀ ਹੁੰਦੀ ਹੈ? ਹਕੂਮਤ ਨੇ ਇੰਨਾ ਚੁੱਕਿਆ, ਧੀਰਮਲ ਬਾਗੀ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਦੇ ਜੰਗ ਤੋਂ ਬਾਅਦ ਇਹ ਇਲਾਕਾ ਛੱਡ ਦਿੱਤਾ ਤੇ ਸਤਿਗੁਰੂ ਕੀਰਤਪੁਰ ਸਾਹਿਬ ਚਲੇ ਗਏ। ਧੀਰਮਲ ਨੇ ਜਿਹੜਾ ਕਰਤਾਰਪੁਰ ਦਾ ਕਿਲ੍ਹਾ ਸੀ ਸਾਰੇ ਉੱਤੇ ਕਬਜ਼ਾ ਕਰ ਲਿਆ ਤੇ ਅੱਜ ਤੱਕ ਉਹਨਾਂ ਦੇ ਕੋਲੋਂ ਕਬਜ਼ਾ ਹੈ। ਧੀਰਮਲ ਦਾ ਉਹਦੀ ਸੰਤਾਨ ਵਿੱਚੋਂ ਵਡਭਾਗ ਸਿੰਘ ਹੈ, ਉਹਦੀ ਸੰਤਾਨ ਵਿੱਚੋਂ ਭੂਤ ਪ੍ਰੇਤ ਕੱਢਣ ਵਾਲੇ, ਉਹਦੀ ਸੰਤਾਨ ਵਿੱਚੋਂ ਜਿਹੜੇ ਅੱਜ ਵੀ ਗੱਦੀ ਤੇ ਬਹਿੰਦੇ ਨੇ ਉਹਨੂੰ ਟਿੱਕਾ ਸਾਹਿਬ ਕਿਹਾ ਜਾਂਦਾ ਤੇ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਕਰਦੇ ਨੇ ਤੇ ਆਪ ਉੱਪਰ ਬਹਿੰਦੇ ਨੇ ਤੇ ਆਪਣੇ ਉੱਪਰ ਚੌਲ ਚੜਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਤੇ ਚੌਰ ਨਹੀਂ ਕਰਦੇ। ਅੱਜ ਵੀ ਕਰਤਾਰਪੁਰ ਕਦੇ ਚਲੇ ਜਾਓ, ਜਿਹੜੀ ਗੁਰੂ ਅਰਜਨ ਦੇਵ ਜੀ ਦੀ ਹੱਥ ਲਿਖਤ ਬੀੜ ਹੈ ਅੱਜ ਵੀ ਉਹਨਾਂ ਦੇ ਕੋਲ ਮੌਜੂਦ ਹੈ ਤੇ ਉਸ ਨੂੰ ਨਾ ਥੱਲੇ ਛੋਟੀ ਜਿਹੀ ਪਾਲਕੀ ਵਿੱਚ ਰੱਖਿਆ ਹੁੰਦਾ ਤੇ ਆਪਣਾ ਆਸਨ ਉੱਪਰ ਲਾਇਆ ਹੁੰਦਾ ਤੇ ਆਪਣੇ ਉੱਪਰ ਚੌਰ ਕਰਾਉਂਦੇ ਨੇ। ਧੀਰਮਲ ਦੀ ਸੰਤਾਨ ਇਹ ਬਾਬਾ ਵਡਭਾਗ ਸਿੰਘ ਤੇ ਬਾਕੀ ਦੇ ਸਾਰੇ ਇਹ ਉਹਦੀ ਸੰਤਾਨ ਤੇ ਅੱਜ ਤੱਕ ਗੁਰੂ ਘਰ ਦੇ ਵਿਰੋਧੀ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਆ ਗਏ। ਜ਼ਿੰਦਗੀ ਦਾ ਬਾਕੀ ਹਿੱਸਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੇ ਵਿੱਚ ਬਤੀਤ ਕੀਤਾ। ਇਤਿਹਾਸ ਚੇਤੇ ਰੱਖਣਾ, ਇੱਥੇ ਰਹਿ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਕਾਫੀ ਇਲਾਕਿਆਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ ਤੇ ਉਹਨਾਂ ਦਾ ਪੋਤਾ ਹਰ ਰਾਏ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿੰਦਾ, ਹਰ ਵੇਲੇ ਆਗਿਆ ਦੀ ਪਾਲਣਾ ਕਰਨੀ, ਹਰ ਵੇਲੇ ਹੁਕਮ ਅੱਗੇ ਸਿਰ ਝੁਕਾਉਣਾ, ਹਰ ਵੇਲੇ ਉਹਨਾਂ ਦੀ ਆਗਿਆ ਦੀ ਪਾਲਣਾ ਕਰਨੀ, ਜੋ ਕਹਿ ਦੇਣ ਉਹ ਸੱਤ ਹੈ। ਬੜਾ ਨਾਜ਼ੁਕ, ਬੜਾ ਕੋਮਲ ਤੇ ਬੜਾ ਪਿਆਰ ਵਾਲਾ ਹਿਰਦਾ ਸੀ ਗੁਰੂ ਹਰ ਰਾਏ ਸਾਹਿਬ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਛ ਸਮਾਂ ਇੱਥੇ ਬਤੀਤ ਕੀਤਾ ਤੇ ਪਤਾਲਪੁਰੀ ਸਥਾਨ ਜਿਹੜਾ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਜੋਤੀ ਜੋ ਸਮਾਨ ਤੋਂ ਕੁਛ ਦਿਨ ਪਹਿਲਾਂ ਸਿਰਜਿਆ ਸੀ ਪਤਾਲਪੁਰੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਜਗਤ ਨੂੰ ਚਿੱਠੀਆਂ ਲਿਖੀਆਂ ਵੀ ਅਸੀਂ ਆਪਣਾ 5 ਭੂਤਕ ਸਰੀਰ ਤਿਆਗ ਰਹੇ ਹਾਂ ਤੇ ਸਾਰੀ ਸੰਗਤ ਜਿੱਥੇ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਬੈਠਾ, ਜਿਨ੍ਹਾਂ ਤੱਕ ਸਾਡਾ ਮੈਸੇਜ ਆਏ ਉਹ ਸਾਰੇ ਕਰਤਾਰਪੁਰ ਕੀਰਤਪੁਰ ਸਾਹਿਬ ਪਹੁੰਚਣ ਦੀ ਖੇਚਲ ਕਰੋ। ਇਤਿਹਾਸ ਲਿਖਦਾ ਹੈ ਕੀਰਤਪੁਰ ਸਾਹਿਬ ਦੇ ਵਿੱਚ ਇਤਨੀ ਸੰਗਤ ਆਈ, ਇਲਾਕਾ ਐਂ ਸ਼ੌਣੀ ਦਾ ਰੂਪ ਧਾਰਨ ਕਰ ਗਿਆ। ਲਗਾਤਾਰ ਕਥਾ ਕੀਰਤਨ ਰੱਬ ਦੇ ਨਾਮ ਦਾ ਬਾਣੀ ਦਾ ਪ੍ਰਵਾਹ ਚੱਲਣ ਲੱਗਾ। ਹੁਣ ਉਹ ਸਮਾਂ ਨੇੜੇ ਆ ਗਿਆ ਜਿੱਦਣ ਗੁਰੂ ਹਰ ਰਾਏ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਜਾਣੀ ਸੀ, 14 ਮਾਰਚ 1644 ਇਹ ਦਿਨ ਜਿਸਨੂੰ ਨੇੜੇ ਆ ਗਿਆ। ਸੰਗਤ ਦਾ ਬਹੁਤ ਭਾਰੀ ਇਕੱਠ, ਅਣਗਿਣਤ ਸੰਗਤਾਂ ਇੱਥੇ ਪਹੁੰਚੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਨ ਹੋਇਆ, ਕੀਰਤਨ ਤੋਂ ਬਾਅਦ ਜਦੋਂ ਦੀਵਾਨ ਲੱਗਿਆ, ਸਤਿਗੁਰੂ ਨੇ ਸਾਰਿਆਂ ਨੂੰ ਬੁਲਾਇਆ, ਧੀਰਮਲ ਨੂੰ ਵੀ ਬੁਲਾਇਆ, ਪਰ ਧੀਰਮਲ ਉਸ ਸਮੇਂ ਨਾ ਆਇਆ। ਮੈਂ ਇਤਿਹਾਸ ਦਾ ਜ਼ਿਕਰ ਕਰ ਰਿਹਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਵਿੱਚੋਂ, 3 ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਦੋਂ ਮੌਜੂਦ ਸਨ ਤੇ 2 ਪੁੱਤਰ ਜੋਤੀ ਜੋਤ ਸਮਾ ਚੁੱਕੇ ਸਨ। ਬਾਬਾ ਅਟਲ ਰਾਏ ਜਿਹੜੇ ਅੰਮ੍ਰਿਤਸਰ ਦੇ ਵਿੱਚ ਸਰੀਰ ਤਿਆਗ ਗਏ ਸਨ ਤੇ ਬਾਬਾ ਗੁਰਦਿੱਤਾ ਜੀ ਜਿਹੜੇ ਕੀਰਤਪੁਰ ਸਾਹਿਬ ਸਰੀਰ ਤਿਆਗ ਗਏ ਸਨ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਤਿੰਨ ਪੁੱਤਰ ਉਹਨਾਂ ਦੇ ਮੌਜੂਦ ਨੇ। ਗੁਰੂ ਹਰਗੋਬਿੰਦ ਸਾਹਿਬ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਵੀ ਗੁਰਤਾ ਗੱਦੀ ਦਾ ਹੱਕਦਾਰ ਕੌਣ ਹੋਏਗਾ। ਮੈਂ ਇੱਕ ਹੋਰ ਪਿਛਲੀ ਘਟਨਾ ਨਾਲ ਜੋੜਦੇ ਹਾਂ। ਗੁਰੂ ਹਰ ਰਾਏ ਸਾਹਿਬ ਕਿਤਨੇ ਮਹਾਨ ਅਤੇ ਕਿਤਨੇ ਫਰਾਖ ਦਿਲ ਅਤੇ ਆਗਿਆਕਾਰੀ ਸਨ। ਕੀਰਤਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਸੁੰਦਰ ਬਾਗ ਲੱਗਾ ਹੋਇਆ ਸੀ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਕੁਛ ਸਿੱਖਾਂ ਸਹਿਤ ਉਸ ਬਾਗ ਦੇ ਵਿੱਚ ਘੁੰਮ ਰਹੇ ਸਨ ਤੇ ਹਰ ਰਾਏ ਸਾਹਿਬ ਪਿੱਛੇ ਰਹਿ ਗਏ। ਇਹ ਛੋਟੀ ਅਵਸਥਾ ਤੋਂ ਹੀ, ਛੋਟੀ ਉਮਰ ਤੋਂ ਹੀ 101 ਕਲੀ ਦਾ ਚੋਲਾ ਪਾਇਆ ਕਰਦੇ ਸਨ। ਇਹ ਜਿਹੜੇ ਅਸੀਂ ਚੋਲੇ ਪਾਏ ਨੇ, ਇਹਨਾਂ ਦੀਆਂ ਜਿਹੜੀਆਂ ਆਸੇ ਪਾਸੇ ਫੱਟੀਆਂ ਲੱਗੀਆਂ ਨੇ ਕਲੀਆਂ ਕਹਿੰਦੇ ਨੇ। 101 ਕਲੀ ਦਾ ਚੋਲਾ ਬਹੁਤ ਖੁੱਲਾ ਤੇ ਬੜਾ ਚੌੜਾ ਹੋ ਜਾਂਦਾ। ਗੁਰੂ ਹਰ ਰਾਏ ਸਾਹਿਬ ਪਾਉਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਲੰਘੇ ਤੇ ਗੁਰੂ ਹਰ ਰਾਏ ਸਾਹਿਬ ਜੀ ਪਿੱਛੇ ਪਿੱਛੇ ਤੇਜ਼ ਤੇਜ਼ ਆ ਰਹੇ ਨੇ। ਹਵਾ ਨਾਲ ਚੋਲਾ ਫੁੱਲਿਆ, ਇੱਕ ਬਹੁਤ ਸੁੰਦਰ ਫੁੱਲ ਖਿੜਿਆ ਹੋਇਆ ਸੀ, ਉਹ ਚੋਲੇ ਨਾਲ ਅੜਿਆ ਤੇ ਟੁੱਟ ਗਿਆ ਤੇ ਉਹਦੀਆਂ ਕਲੀਆਂ ਖਿਲਰ ਗਈਆਂ, ਚੋਲੇ ਦੀਆਂ ਪੱਤੀਆਂ, ਉਹਦੀਆਂ ਫੁੱਲ ਦੀਆਂ ਪੱਤੀਆਂ ਦੂਰ ਤੱਕ ਖਿਲਰ ਗਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਵਾਪਸ ਮੁੜੇ ਨਾ, ਉਦੋਂ ਹਰ ਰਾਏ ਸਾਹਿਬ ਨਾਲ ਸਨ। ਉਹ ਫੁੱਲ ਕੋਲ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਖੜ ਗਏ, ਕਹਿਣ ਲੱਗੇ ਫੁੱਲ ਕਿਨੇ ਤੋੜਿਆ। ਮੈਂ ਹੁਣੇ ਗਿਆ, ਬੜਾ ਨਾਜ਼ੁਕ ਤੇ ਬਹੁਤ ਸੁੰਦਰ ਖਿੜਿਆ ਹੋਇਆ ਸੀ, ਇਹ ਫੁੱਲ ਕਿਨੇ ਤੋੜਿਆ? ਤੇ ਨਾਲ ਦੇ ਸਿੱਖ ਕਹਿਣ ਲੱਗੇ, ਮਹਾਰਾਜ ਇਹ ਗੁਰੂ ਹਰ ਰਾਏ ਸਾਹਿਬ ਦੇ ਚੋਲੇ ਨਾਲ ਅੜ ਕੇ ਟੁੱਟਿਆ। ਹਰ ਰਾਏ ਸਾਹਿਬ ਕੋਲ ਖੜੇ ਸੀ, ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਇਹ ਮੇਰੇ ਕੋਲ ਗੁਸਤਾਖੀ ਹੋਈ, ਇਹ ਕਿਵੇਂ ਟੁੱਟਿਆ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕਹਿਣ ਲੱਗੇ ਮਹਾਰਾਜ ਜੀ ਚੋਲਾ ਖੁੱਲਾ ਪਾਇਆ ਸੀ, ਹਵਾ ਨਾਲ ਫੁੱਲ ਗਿਆ, ਅੜ ਗਿਆ ਚੋਲੇ ਨਾਲ ਤੇ ਫੁੱਲ ਟੁੱਟ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਬਹੁ ਕਮਾਲ ਦਾ ਬਚਨ। ਸਤਿਗੁਰੂ ਕਹਿਣ ਲੱਗੇ, ਬੇਟਾ ਦਾਮਨ ਸੰਕੋਚ ਚਲੋ। ਦਾਮਨ, ਦਾਮਨ ਦਾ ਅਰਥ ਹੁੰਦਾ ਪੱਲਾ। ਸੰਕੋਚ ਚਲੋ, ਕਿਉਂਕਿ ਆਉਣ ਵਾਲੇ ਸਮੇਂ ਚ ਬੜੀਆਂ ਤਾਕਤਾਂ ਦਿੱਤੀਆਂ ਜਾਣੀਆਂ ਸੀ। ਸਤਿਗੁਰੂ ਇਹ ਦੱਸਣਾ ਚਾਹੁੰਦੇ ਸੀ, ਬੇਟਾ ਜਦੋਂ ਤਾਕਤ ਆਏ ਤੇ ਤਾਕਤ ਨੂੰ ਹਮੇਸ਼ਾ ਸੰਕੋਚ ਕੇ ਚਲੋ, ਉਹਦਾ ਮਿਸ ਯੂਜ ਨਾ ਕਰੋ, ਕਿਸੇ ਨਾਲ ਧੱਕਾ ਨਾ ਹੋ ਜਾਏ, ਕਿਸੇ ਨਾਲ ਜਬਰ ਨਾ ਹੋ ਜਾਏ, ਜਿਵੇਂ ਫੁੱਲ ਟੁੱਟਿਆ ਕਿਸੇ ਦੀ ਜਾਨ ਨਾ ਇੱਦਾਂ ਚਲੀ ਜਾਏ। ਤੇ ਗੁਰੂ ਹਰ ਰਾਏ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਦਾਦਾ ਜੀ ਅੱਜ ਤੋਂ ਬਾਅਦ ਚੋਲਾ ਤੇ ਮੈਂ 101 ਕਲੀ ਦਾ ਹੀ ਪਾਵਾਂਗਾ, ਪਰ ਇਸ ਚੋਲੇ ਨੂੰ ਇਕੱਠਾ ਕਰਕੇ ਬਾਂਹ ਤੇ ਸੁੱਟ ਕੇ ਤੁਰਿਆ ਕਰਾਂਗਾ। ਮੈਂ ਅੱਜ ਤੋਂ ਬਾਅਦ ਇੱਦਾਂ ਦਾ ਕਦੇ ਫੁੱਲ ਟੁੱਟਣ ਨਹੀਂ ਦਿਆਂਗਾ। ਦਾਮਨ ਸੰਕੋਚ ਚਲੋ, ਇੱਕ ਗੱਲ ਕਹੀ, ਇਹਦਾ ਮਤਲਬ ਗੁਰੂ ਹਰ ਰਾਏ ਸਾਹਿਬ ਦਾ ਸੀ ਕਿ ਬੇਟਾ ਤੈਨੂੰ ਮੈਂ ਬਹੁਤ ਤਾਕਤਾਂ ਦੇਣੀਆਂ ਨੇ, ਤੈਨੂੰ ਬੜੀਆਂ ਸ਼ਕਤੀਆਂ ਦੇਣੀਆਂ ਨੇ, ਦੇਖੀ ਤੇਰੀਆਂ ਤਾਕਤਾਂ ਕਿਤੇ ਮਿਸ ਯੂਜ ਕਰਨ ਵਾਲੀਆਂ ਨਾ ਹੋਣ, ਕਿਸੇ ਉੱਤੇ ਧੱਕਾ ਨਾ ਹੋ ਜਾਏ, ਕਿਸੇ ਨਾਲ ਨਜਾਇਜ਼ ਨਾ ਹੋ ਜਾਏ। ਗੁਰੂ ਹਰ ਰਾਏ ਸਾਹਿਬ ਆਪਣੇ ਦਾਦੇ ਦੀ ਨਿਗਾਹ ਵਿੱਚ ਪੂਰੇ ਉਤਰ ਆਏ। ਹੁਣ ਪਤਾਲਪੁਰੀ ਦੀਵਾਨ ਸਜਿਆ, ਉਸ ਲੜੀ ਨਾਲ ਫਿਰ ਆਪਾਂ ਜੁੜੀਏ। ਸੰਗਤਾਂ ਬੈਠੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਕਿ ਮੈਂ ਗੁਰਤਾ ਗੱਦੀ ਕਿਹਨੂੰ ਦੇਣ ਲੱਗਾ, ਮੇਰੇ ਤੋਂ ਬਾਅਦ ਕੋਈ ਦਾਅਵੇਦਾਰ ਹੋਵੇ ਤੇ ਹੁਣੇ ਸੰਗਤ ਨੂੰ ਪਤਾ ਲੱਗ ਜਾਏ। ਸਤਿਗੁਰ ਨੇ ਭਰੀ ਸੰਗਤ ਵਿੱਚ, ਸਾਰਾ ਪਰਿਵਾਰ ਬੈਠਾ, ਜਿੱਦਾਂ ਤੁਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ ਇੱਦਾਂ ਸੰਗਤ ਬੈਠੀ ਹੈ। ਸਾਹਮਣੇ ਗੁਰੂ ਦੇ ਪੁੱਤਰ ਬੈਠੇ ਨੇ, ਸੂਰਜਮਲ, ਅਣੀ ਰਾਏ ਤੇ ਤੇਗ ਬਹਾਦਰ। ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਸੂਰਜਮਲ ਨੂੰ ਉਠਾਇਆ, ਕਿਉਂਕਿ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਤਿੰਨ ਪੁੱਤਰ ਉਹਨਾਂ ਦੇ ਸਾਹਮਣੇ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਸੂਰਜਮਲ ਨੂੰ ਬੁਲਾਇਆ, ਕਹਿ ਲੱਗੇ ਬੇਟਾ ਖੜੇ ਹੋ ਕੇ ਆਓ। ਸੂਰਜਮਲ ਖੜਾ ਹੋਇਆ, ਹੱਥ ਜੋੜੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬੇਟਾ ਮੰਗੋ ਕੀ ਚਾਹੀਦਾ ਹੈ? ਜਿਹਦਾ ਮਕਸਦ ਸੀ ਕਿ ਜੇ ਗੁਰੂ ਬਣਨ ਦੀ ਲਾਲਸਾ ਹੋਈ ਤੇ ਅੱਜ ਹੀ ਸੰਗਤ ਵਿੱਚ ਕਹਿ ਦੇਗਾ ਮੈਨੂੰ ਗੁਰਤਾ ਗੱਦੀ ਦੇ ਕੇ ਜਾਓ, ਸੰਗਤ ਨੂੰ ਪਤਾ ਲੱਗ ਜਾਏ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਬੇਟਾ ਮੰਗੋ ਕੀ ਚਾਹੀਦਾ ਹੈ? ਤੇ ਬਾਬਾ ਸੂਰਜਮਲ ਜੀ ਹੱਥ ਜੋੜ ਕੇ ਖੜੇ ਹੋ ਗਏ, ਪਿਤਾ ਜੀ ਮੈਨੂੰ ਸਿੱਖੀ ਚਾਹੀਦੀ, ਮੈਂ ਜ਼ਿੰਦਗੀ ਭਰ ਤੁਹਾਡਾ ਸਿੱਖ ਬਣਿਆ ਰਹਾਂ, ਬਸ ਇਸ ਤੋਂ ਵੱਧ ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਤਾਂ ਜ਼ਿੰਦਗੀ ਤੁਹਾਡਾ ਸਿੱਖ ਬਣਿਆ ਰਹਾਂ, ਇਸ ਤੋਂ ਵੱਧ ਮੈਨੂੰ ਕੁਛ ਨਹੀਂ ਚਾਹੀਦਾ। ਸਤਿਗੁਰੂ ਮੁਸਕਰਾਏ, ਕਹਿਣ ਲੱਗੇ ਠੀਕ ਹੈ ਬੇਟਾ, ਤੁਹਾਨੂੰ ਸਿੱਖੀ ਤੁਹਾਡਾ ਤੁਹਾਡੀ ਸੰਤਾਨ ਵਿੱਚ ਤੁਹਾਡੀ ਕੁੱਲ ਵਿੱਚ ਸਿੱਖੀ ਰਹੇਗੀ। ਬਹਿ ਗਏ। ਸਤਿਗੁਰੂ ਜੀ ਨੇ ਆਪਣੇ ਪੁੱਤਰ ਅਣੀ ਰਾਏ ਨੂੰ ਖੜਾ ਕੀਤਾ, ਬੇਟਾ ਤੁਸੀਂ ਖੜੇ ਹੋਵੋ, ਤੁਸੀਂ ਮੰਗੋ ਕੀ ਚਾਹੀਦਾ। ਅਣੀ ਰਾਏ ਛੋਟੀ ਉਮਰ ਤੋਂ ਹੀ ਸਮਾਧੀ ਲਾ ਕੇ ਬੈਠੇ ਰਹਿੰਦੇ ਸਨ, ਨਾ ਉਹ ਕਿਸੇ ਲੈਣ ਵਿੱਚ, ਨਾ ਉਹ ਕਿਸੇ ਦੇਣ ਵਿੱਚ, ਨਾ ਉਹ ਬਹੁਤਾ ਬੋਲਦੇ, ਨਾ ਉਹ ਬਹੁਤਾ ਖਾਂਦੇ, ਨਾ ਬਹੁਤੀ ਕਿਸੇ ਨਾਲ ਗੱਲ ਕਰਦੇ, ਮਸਤ ਰਹਿੰਦੇ ਸਨ ਸਾਰੀ ਉਮਰ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਬੇਟਾ ਮੰਗੋ ਕੀ ਚਾਹੀਦਾ। ਅਣੀ ਰਾਏ ਨੇ ਗੱਲ ਪੱਲਾ ਪਾ ਕੇ ਕਿਹਾ ਪਿਤਾ ਜੀ ਸੰਸਾਰ ਨਾਸ਼ਵੰਤ ਹੈ, ਇੱਥੇ ਦੀ ਕੋਈ ਚੀਜ਼ ਸਦਾ ਥਿਰ ਨਹੀਂ ਰਹਿਣੀ, ਮੇਰੀ ਇੱਕ ਖਾਹਿਸ਼ ਹੈ, ਮੇਰੀ ਇੱਕ ਇੱਛਾ ਪੂਰੀ ਕਰ ਦਿਓ, ਮੈਨੂੰ ਐਸੀ ਬਖਸ਼ਿਸ਼ ਕਰ ਦਿਓ ਕਿ ਮੇਰੀ ਸੁਰਤ ਹਰ ਵੇਲੇ ਰੱਬ ਨਾਲ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹੁਣ ਅਣੀ ਰਾਏ ਨੂੰ ਸਤਿਗੁਰੂ ਨੇ ਬਖਸ਼ਿਸ਼ਾਂ ਕਰਤੀਆਂ, ਬੈਠ ਗਏ। ਸਾਹਮਣੇ ਬੈਠੇ ਸਨ ਤੇਗ ਤਿਆਗ ਦੀ ਮੂਰਤ, ਤੇਗ ਬਹਾਦਰ। ਸਤਿਗੁਰੂ ਕਹਿਣ ਲੱਗੇ ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਬੜੇ ਲੰਬੇ ਉੱਚੇ ਜਵਾਨ ਸਨ ਤੇ ਹਮੇਸ਼ਾ ਉਹਨਾਂ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਉਹ ਕਦੇ ਆਕੜ ਕੇ ਨਹੀਂ ਖਲੋਤੇ, ਅੱਖਾਂ ਨੀਵੀਆਂ ਤੇ ਹੱਥ ਜੁੜੇ ਹੋਏ ਤੇ ਹਰ ਵੇਲੇ ਹਿਰਦੇ ਵਿੱਚ ਸਿਮਰਨ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਨਹੀਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਟਾ ਕੀ ਚਾਹੀਦਾ ਮੰਗੋ। ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਕਮਾਲ ਕੀਤੀ, ਕਹਿਣ ਲੱਗੇ ਬੇਟਾ ਝੋਲੀ ਕਰੋ, ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਨੇ ਝੋਲੀ ਕੀਤੀ। ਸਤਿਗੁਰੂ ਜੀ ਨੇ ਉਸ ਝੋਲੀ ਵਿੱਚ ਤਿੰਨ ਵਸਤੂਆਂ ਪਾਈਆਂ, ਇੱਕ ਬਾਣੀ ਦੀ ਪੋਥੀ, ਇੱਕ ਕਿਰਪਾਨ, ਕਟਾਰ ਜਿਹਨੂੰ ਕਹਿੰਦੇ ਕਿਰਪਾਨ, ਤੇ ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਪਾ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਸਾਡੇ ਸਰੀਰ ਤਿਆਗਣ ਤੋਂ ਬਾਅਦ, ਇਹ ਹਦਾਇਤ ਸੀ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੁਸੀਂ ਬਕਾਲੇ ਪਿੰਡ ਵਿੱਚ ਚਲੇ ਜਾਣਾ, ਉੱਥੇ ਮੇਰਾ ਇੱਕ ਸਿੱਖ ਭਾਈ ਮੇਰਾ। ਦੇਖੋ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੇ ਵੀ ਉਸੇ ਪਿੰਡ ਸਨ, ਬਕਾਲੇ ਵਿੱਚ ਹੀ ਨਾਨਕੇ ਸਨ, ਮਾਤਾ ਨਾਨਕੀ ਦਾ ਪਿੰਡ ਇੱਥੇ ਇਹੀ ਸੀ, ਇੱਥੇ ਗੁਰੂ ਹਰਗੋਬਿੰਦ ਸਾਹਿਬ ਵਿਆਹੇ ਹੋਏ ਸਨ। ਕਿਹਾ ਤੁਸੀਂ ਉੱਥੇ ਜਾਣਾ ਬਕਾਲੇ, ਤੇ ਭਾਈ ਮੇਰੇ ਨਾਲ ਸਾਡਾ ਇੱਕ ਪ੍ਰੋਮਿਸ ਹੋਇਆ ਕਿ ਅਸੀਂ ਤੇਰੇ ਘਰ ਆ ਕੇ ਰਹਾਂਗੇ, ਤੁਸੀਂ ਉਹਨਾਂ ਦੇ ਘਰ ਜਾ ਕੇ ਰਹਿਣਾ। ਤੇ ਨਾਨਕੀ ਜੀ ਕੋਲ ਬੈਠੇ ਸਨ, ਬਾਅਦ ਵਿੱਚ ਉਹਨਾਂ ਥੋੜਾ ਇਤਰਾਜ਼ ਕੀਤਾ, ਕਹਿਣ ਲੱਗੇ ਪਤੀ ਦੇਵ ਤੁਸੀਂ ਮੈਨੂੰ ਇੱਕ ਬਚਨ ਕਿਹਾ ਸੀ ਕਿ ਤੁਹਾਡਾ ਪੁੱਤਰ ਭਾਰੀ ਗੁਰੂ ਹੋਏਗਾ, ਤੇ ਤੁਸੀਂ ਤਾਂ ਇਹਨਾਂ ਨੂੰ ਦਿੱਤਾ ਕੱਖ ਨਹੀਂ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੰਨੀ ਗੱਲ ਕਹੀ ਸੀ ਬੇਟਾ, ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਨਕੀ ਨੂੰ ਕਹਿਣ ਲੱਗੇ ਤੁਸੀਂ ਥੋੜਾ ਜਿਹਾ ਸਮਾਂ ਸ਼ਾਂਤ ਰਹੋ, ਬਹੁਤ ਕੁਛ ਪ੍ਰਾਪਤ ਹੋਏਗਾ। ਪਰ ਨਾਨਕੀ ਜੀ ਨੇ ਇੰਨਾ ਸੁਣਿਆ ਸਿਰ ਝੁਕਾ ਦਿੱਤਾ। ਇਤਨੇ ਨਾਲ ਹੀ ਉਹਨਾਂ ਨੂੰ ਸਮਝ ਆ ਗਈ ਬਸ ਠੀਕ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਹਰ ਰਾਏ ਸਾਹਿਬ ਨੂੰ ਖੜਾ ਕੀਤਾ। 14 ਸਾਲ ਦੀ ਉਮਰ ਹੈ ਗੁਰੂ ਹਰ ਰਾਏ ਸਾਹਿਬ ਦੀ, 14 ਸਾਲ ਦੀ ਉਮਰ ਹੈ, 14 ਮਾਰਚ ਦਾ ਦਿਨ ਹੈ। ਸਤਿਗੁਰੂ ਨੇ ਹਰ ਰਾਏ ਸਾਹਿਬ ਨੂੰ ਬਾਹੂ ਫੜਿਆ ਤੇ ਲਿਆ ਕੇ ਆਪਣੀ ਥਾਂ ਤੇ ਬਿਠਾਇਆ, ਜਿੱਥੇ ਆਪ ਬੈਠਦੇ ਸੀ ਨਾ, ਆਪਣੀ ਥਾਂ ਤੇ ਬਿਠਾਇਆ। ਗੁਰੂ ਹਰਗੋਬਿੰਦ ਸਾਹਿਬ ਨੇ ਤਿੰਨ ਪ੍ਰਕਰਮਾ ਕੀਤੀਆਂ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਸੰਗਤ ਨੂੰ ਹੁਕਮ ਕੀਤਾ, ਅੱਜ ਤੋਂ ਬਾਅਦ ਗੁਰੂ ਨਾਨਕ ਦੇ 7ਵੇਂ ਸਰੂਪ ਧੰਨ ਗੁਰੂ ਹਰ ਰਾਏ ਸਾਹਿਬ ਜੀ ਹੋਣਗੇ। ਗੁਰੂ ਨਾਨਕ ਦੀ ਗੱਦੀ ਦੇ ਵਾਰਸ ਧੰਨ ਗੁਰੂ ਹਰ ਰਾਏ ਸਾਹਿਬ ਹੋਣਗੇ। ਸਤਿਗੁਰ ਨੇ ਪਹਿਲਾਂ ਆਪ ਮੱਥਾ ਟੇਕਿਆ, ਫਿਰ ਗੁਰੂ ਦੇ ਪੁੱਤਰਾਂ ਨੇ ਮੱਥਾ ਟੇਕਿਆ, ਫਿਰ ਬਾਬਾ ਬੁੱਢਾ ਜੀ ਦੀ ਸੰਤਾਨ ਵਿੱਚੋਂ ਮੱਥਾ ਟੇਕਿਆ ਗਿਆ, ਤੇ ਫਿਰ ਵਾਰੀ ਵਾਰੀ ਸੰਗਤਾਂ ਨੇ ਮੱਥਾ ਟੇਕ ਕੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰੂ ਪ੍ਰਵਾਨ ਕਰ ਲਿਆ। ਧੀਰਮਲ ਨੇ ਅਡੰਬਰ ਰਚਿਆ ਸੀ, ਇੱਕ ਦਿਨ ਪਹਿਲਾਂ ਹੀ ਕੀਰਤਪੁਰ ਸਾਹਿਬ ਆ ਕੇ ਗਲੀ ਵਿੱਚ ਆ ਕੇ ਉਸਨੇ ਚੰਦੋਆ ਲਾ ਲਿਆ, ਥੱਲੇ ਆਪ ਗੁਰੂ ਬਣ ਕੇ ਬਹਿ ਗਿਆ। ਚੇਲੇ ਉਹਦੇ ਚੌਰ ਕਰਨ ਲੱਗ ਗਏ ਤੇ ਲੋਕਾਂ ਨੂੰ ਕਹਿੰਦਾ ਜੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਹੀ ਗੱਦੀ ਦੇ ਗਏ ਨੇ। ਉਦੋਂ ਸਿੱਖਾਂ ਵਿੱਚ ਜਾਗ੍ਰਿਤੀ ਬੜੀ ਸੀ। ਦੇਖੋ ਗੁਰੂ ਬਣਨ ਦਾ ਸਿਲਸਿਲਾ ਉਦੋਂ ਵੀ ਬੜਾ ਸੀ, ਅੱਜ ਵੀ ਬਹੁਤ ਹੈ। ਉਦੋਂ ਧੀਰਮਾ ਪ੍ਰਿਥੀ ਚੰਦ ਗੁਰੂ ਬਣਨਾ ਚਾਹੁੰਦਾ ਸੀ, ਦਾਤੂ ਗੁਰੂ ਬਣਨਾ ਚਾਹੁੰਦਾ ਸੀ, ਫਿਰ ਤੁਸੀਂ ਦੇਖੋ ਧੀਰਮਾਲ ਰਾਮ ਰਾਏ ਗੁਰੂ ਬਣਨਾ ਚਾਹੁੰਦਾ ਸੀ, ਗੁਰੂ ਬਣੇ ਵੀ। ਦਾਤੂ ਨੇ ਤੇ ਗੁਰੂ ਅਮਰਦਾਸ ਜੀ ਦੇ ਲੱਤ ਵੀ ਮਾਰੀ ਤੇ ਸਟੇਜ ਤੋਂ ਥੱਲੇ ਸੁੱਟ ਦਿੱਤਾ ਤੇ ਗੁਰੂ ਬਣ ਕੇ ਬਹਿ ਗਿਆ। ਪਰ ਸੰਗਤਾਂ ਵਿੱਚ ਕਮਾਲ ਇਹ ਸੀ ਵੀ ਸੰਗਤ ਕਦੇ ਫੋਟੀ ਫੁੱਟੀ ਕੋਡੀ ਵੀ ਉਹਨਾਂ ਅੱਗੇ ਰੱਖ ਕੇ ਮੱਥਾ ਨਹੀਂ ਟੇਕਦੀ। ਸੰਗਤ ਕਹਿੰਦੀ ਅਸੀਂ ਤੈਨੂੰ ਗੁਰੂ ਨਹੀਂ ਕਬੂਲ ਕਰਦੇ। ਸੰਗਤਾਂ ਨੇ ਉਸੇ ਵੇਲੇ ਭਜਾ ਦਿੱਤਾ ਧੀਰਮਾਲ ਨੂੰ ਇੱਥੋਂ। ਅੱਜ ਗੁਰੂ ਤੇ ਅੱਜ ਵੀ ਉਦਾਂ ਹੀ ਬਣਦੇ ਨੇ, ਪਰ ਸਿੱਖਾਂ ਵਿੱਚ ਜਾਗ੍ਰਿਤੀ ਨਹੀਂ ਰਹੀ। ਜਿਹਨੂੰ ਮਰਜ਼ੀ ਮੱਥਾ ਟੇਕਣ ਲੱਗ ਪਏ, ਜਿਹਨੂੰ ਮਰਜ਼ੀ ਇਹ ਸਾਡੇ ਮਹਾਰਾਜ ਨੇ ਜੀ, ਜਿਹਨੂੰ ਮਰਜ਼ੀ ਇਹ ਸਾਡੇ ਗੁਰੂ ਨੇ ਜੀ, ਜਿਹਨੂੰ ਮਰਜ਼ੀ ਅਸੀਂ ਇਹਦੇ ਕੋਲ ਨਾਮ ਲੈ ਲਿਆ ਜੀ, ਜਿਹਨੂੰ ਮਰਜ਼ੀ ਆਪਣਾ ਗੁਰੂ ਬਣਾ ਕੇ ਬਹਿ ਗਏ ਆ। ਅਸਲ ਵਿੱਚ ਸਾਡਾ ਪੂਰੇ ਗੁਰੂ ਤੇ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਜਗਿਆਸੂ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਗੁਰੂ ਬਣਾਏ ਨੇ, ਕਿੰਨਿਆਂ ਕੁ ਦੇ ਅੱਗੇ ਸਿਰ ਝੁਕਾਏ ਜਾਂਦੇ ਨੇ ਤੇ ਵਿਸ਼ਵਾਸ ਕਿਸੇ ਦਾ ਵੀ ਨਹੀਂ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਹੇ ਆ। ਪਰ ਸਿੱਖ ਸੰਗਤਾਂ ਵਿੱਚ ਜਾਗ੍ਰਿਤੀ ਸੀ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਮਸੰਦਾਂ ਨੇ ਘੱਟ ਕੀਤੀ, 22 ਮੰਜੀਆਂ ਲਾ ਕੇ ਬਹਿ ਗਏ। ਪਰ ਇੱਕ ਕੱਲਾ ਬਾਬਾ ਮੱਖਣ ਸ਼ਾਹ ਲੁਬਾਣਾ ਆਇਆ, ਉਹਨੇ ਐਸੀ ਜਾਗ੍ਰਿਤੀ ਲਿਆਂਦੀ, ਸਭ ਦੇ ਬੋਰੀ ਬਿਸਤਰੇ ਗੋਲ ਕਰਕੇ ਭਜਾ ਦਿੱਤੇ। ਕੋਈ ਲੜਿਆ ਥੋੜੀ ਹੋ, ਉਹਨੇ ਗਿਆਨ ਦੀ ਗੱਲ ਕੀਤੀ। ਗਿਆਨ ਹੋਣਾ ਚਾਹੀਦਾ ਹਰ ਸਿੱਖ ਦੇ ਕੋਲ, ਸੋਝੀ ਹੋਣੀ ਚਾਹੀਦੀ ਹਰ ਸਿੱਖ ਦੇ ਕੋਲ। ਜਦੋਂ ਅਸੀਂ ਸੋਝੀ ਸਾਡੇ ਕੋਲ ਨਹੀਂ ਆਉਂਦੀ, ਫਿਰ ਜਿਹੜਾ ਮਰਜ਼ੀ ਆਪਣੇ ਪਿੱਛੇ ਲਾ ਕੇ ਤੁਰ ਪੈਂਦਾ, ਫਿਰ ਜਿਹੜਾ ਮਰਜ਼ੀ ਆਪਣੇ ਪਿੱਛੇ ਲਾ ਕੇ ਤੁਰ ਪਏ, ਸੋਝੀ ਨਹੀਂ ਹੈਗੀ। ਗੁਰੂ ਹਰਿ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਕੁਛ ਦਿਨ ਗੁਰੂ ਹਰਗੋਬਿੰਦ ਸਾਹਿਬ ਆਪ ਰਹੇ, ਪਰ ਗੁਰਤਾ ਗੱਦੀ ਤੇ ਗੁਰੂ ਹਰਿ ਸਾਹਿਬ ਬਹਿੰਦੇ ਸਨ, ਆਪ ਥੱਲੇ ਬਹਿੰਦੇ ਸਨ। ਇੱਥੇ ਕੁਛ ਦਿਨ ਬਾਅਦ ਗੁਰੂ ਹਰਿ ਸਾਹਿਬ ਜੀ ਨੇ ਸਰੀਰ ਤਿਆਗ ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰ ਤਿਆਗਿਆ। ਇਤਿਹਾਸ ਲਿਖਦਾ ਕੁਛ ਪ੍ਰੇਮੀਆਂ ਨੇ ਨਾਲ ਚਿਖਾ ਤੇ ਛਾਲਾਂ ਮਾਰੀਆਂ। ਗੁਰੂ ਹਰਿ ਸਾਹਿਬ ਨੇ ਸਖ਼ਤ ਹੁਕਮ ਕੀਤਾ, ਕਹਿਣ ਲੱਗੇ ਗੁਰੂ ਕਾ ਸਿੱਖ ਨਹੀਂ ਹੋਏਗਾ ਜਿਹੜਾ ਹੁਣ ਨਾਲ ਹੋਰ ਛਾਲ ਮਾਰੇਗਾ, ਵਾਪਸ ਹੋ ਜਾਓ, ਸਭ ਪਿੱਛੇ ਹੋ ਜਾਓ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਸਕਾਰ ਹੋ ਗਿਆ, ਸਾਰਾ ਕੁਛ ਹੋ ਗਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਬਾਬੇ ਬਕਾਲੇ ਆ ਗਏ। ਬਾਬਾ ਸੂਰਜ ਮੱਲ, ਬਾਬਾ ਅਣੀ ਰਾਏ ਜੀ ਇਸੇ ਕੀਰਤਪੁਰ ਸਾਹਿਬ ਦੇ ਵਿੱਚ ਰਹਿੰਦੇ ਸਨ। ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ 14 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਕੀਤੀ। ਇਹ ਜ਼ਿੰਮੇਵਾਰੀ, ਇਹ ਭਾਰ ਉਹਨਾਂ ਦੇ ਸਿਰ ਤੇ ਆਇਆ। ਗੁਰੂ ਹਰਿ ਸਾਹਿਬ ਨੇ ਇਤਨੀ ਬਾਖੂਬੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਕਿ ਦੁਨੀਆਂ ਆਸ਼ਾਸ਼ ਕਰ ਉੱਠੀ। ਸਤਿਗੁਰੂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਚਨ ਪੁੱਛਿਆ ਸੀ ਕਿ ਇਹ ਜਿਹੜੀਆਂ ਫੌਜਾਂ ਨੇ, ਹੁਣ ਜੰਗ ਜੁੱਤ ਤੇ ਗੱਲ ਨਹੀਂ ਹੈਗੀ, ਇਹ ਫੌਜਾਂ ਨੂੰ ਕੀ ਕਰਨਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ 2200 ਘੋੜ ਸਵਾਰ ਸ਼ਸਤਰਧਾਰੀ ਯੋਧੇ ਤੁਸੀਂ ਹਰ ਵੇਲੇ ਆਪਣੇ ਨਾਲ ਰੱਖਣੇ ਨੇ। 2200 ਲੜਨ ਦੀ ਨੌਬਤ ਨਹੀਂ ਆਏਗੀ ਜੀ, ਆ ਜਾਏਗੀ ਤੇ ਜੂਝਣੇ। ਪਹਿਲੀ ਗੱਲ ਤੇ ਲੜਨ ਦੀ ਨੌਬਤ ਨਹੀਂ ਆਏਗੀ, ਜੇ ਲੜਨਾ ਪਏਗਾ ਤੇ ਫਿਰ ਲੜਿਆ ਜਾਏਗਾ। 2200 ਘੋੜ ਸਵਾਰ ਹਰ ਵੇਲੇ ਆਪਣੇ ਨਾਲ ਰੱਖਦੇ। ਕੀਰਤਪੁਰ ਸਾਹਿਬ ਦੇ ਵਿੱਚ ਦੋ ਚੀਜ਼ਾਂ ਬੜੀਆਂ ਵੇਖਣ ਵਾਲੀਆਂ ਸੀ। ਅਸੀਂ ਕੀਰਤਪੁਰ ਸਾਹਿਬ ਨੂੰ ਸਿੱਖੀ ਦੇ ਨਕਸ਼ੇ ਵਿੱਚ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ। ਕਦੇ ਵੇਖਣਾ ਕੀਰਤਪੁਰ ਸਾਹਿਬ, ਗੁਰੂ ਹਰਿ ਸਾਹਿਬ ਦਾ ਜਨਮ ਹੋਇਆ, ਗੁਰੂ ਹਰਿ ਸਾਹਿਬ ਇੱਥੇ ਹੀ ਜੋਤੀ ਜੋਤ ਸਮਾਏ। ਕੀਰਤਪੁਰ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਜਨਮ ਹੋਇਆ। ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਰਹੇ। ਕੀਰਤਪੁਰ ਸਾਹਿਬ ਕੁਛ ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਆ ਕੇ ਰਹੇ। ਸੀਸ ਮਹਿਲ ਗੁਰਦੁਆਰਾ ਸਾਹਿਬ ਉੱਥੇ ਬਣਿਆ। ਪਰ ਸਾਡੇ ਬਹੁਤ ਸਾਰੇ ਸਿੱਖ ਨੇ, ਮਾਫ ਕਰਨਾ, ਮੈਂ ਬੇਨਤੀ ਕਰਨ ਲੱਗਾ ਕਿ ਹੇਮਕੁੰਡ ਸਾਹਿਬ ਤੇ ਕਈ ਵਾਰੀ ਜਾਏ ਹੋਣਗੇ, ਬਹੁਤ ਸਾਰੇ ਕੀਰਤਪੁਰ ਸਾਹਿਬ ਇਸ਼ਨਾਨ ਉਸ ਥਾਂ ਤੇ ਨਹੀਂ ਗਏ ਹੋਣਗੇ। ਜਾਣਾ ਚਾਹੀਦਾ ਆਪਣੇ ਇਸ ਇਹਨਾਂ ਮਹਾਨ ਤੀਰਥਾਂ ਨੂੰ, ਇਹ ਸਾਡੇ ਅਸਲ ਮਹਾਨ ਤੀਰਥ ਨੇ, ਇਹਨਾਂ ਨੂੰ ਇਗਨੋਰ ਨਹੀਂ ਕਰਨਾ, ਇਹਨਾਂ ਵੱਲ ਪੂਰਾ ਧਿਆਨ ਦੇਣਾ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿ ਸਾਹਿਬ ਨੇ ਦੋ ਚੀਜ਼ਾਂ ਇੱਥੇ ਕੀਰਤਪੁਰ ਸਾਹਿਬ ਚ ਵਿਸ਼ੇਸ਼ ਕੀਤੀਆਂ, ਇੱਕ ਡਿਸਪੈਂਸਰੀ ਬਣਾਈ ਤੇ ਇੱਕ ਜੂ ਬਣਾਈ, ਚਿੜੀਆ ਘਰ। ਇਤਿਹਾਸ ਲਿਖਦਾ ਸ਼ਿਕਾਰ ਖੇਡਣ ਜਾਂਦੇ ਸਨ, ਕਿਸੇ ਜੀਵ ਨੂੰ ਮਾਰਦੇ ਨਹੀਂ ਸੀ, ਜਿਹੜਾ ਫੱਟੜ ਹੋ ਜਾਏ ਉਸਨੂੰ ਲਿਆ ਕੇ ਉੱਥੇ ਦੁਆ ਦਾਰੂ ਕਰਦੇ ਸਨ। ਬਾਹਰੋਂ ਕੋਈ ਜੀਵ ਫੱਟੜ ਮਿਲ ਜਾਏ ਉਹਨੂੰ ਲਿਆ ਕੇ ਉੱਥੇ ਦੁਆ ਦਾਰੂ ਕੀਤਾ ਜਾਂਦਾ ਸੀ। ਜੂਹ ਦੇ ਵਿੱਚ ਹਰ ਤਰ੍ਹਾਂ ਦਾ ਜਾਨਵਰ ਰੱਖਿਆ ਹੋਇਆ ਸੀ ਤੇ ਇਤਨੀ ਵੱਡੀ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਦੀ, ਤੁਸੀਂ ਕਦੇ ਇਮੈਜਿਨ ਕਰੋਗੇ ਹੈਰਾਨ ਹੋ ਜਾਓਗੇ। ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋ ਸਭ ਤੋਂ ਵੱਡਾ ਪੁੱਤਰ ਸੀ ਦਾਰਾ ਸ਼ਿਕੋ ਤੇ ਸਭ ਤੋਂ ਛੋਟਾ ਪੁੱਤਰ ਸੀ ਔਰੰਗਜ਼ੇਬ। ਸ਼ਾਹਜਹਾਨ ਦਾ ਝੁਕਾਅ ਸੀ ਕਿ ਮੈਂ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋ ਨੂੰ ਗੱਦੀ ਦੇਣੀ ਕਿਉਂਕਿ ਸੰਤ ਰੂਪ ਸੀ, ਬਹੁਤ ਭਗਤੀ ਵਾਲਾ, ਬਹੁਤ ਚੰਗਾ ਇਨਸਾਨ ਸੀ। ਇਹ ਦਾਰਾ ਸ਼ਿਕੋ ਨੂੰ ਛੋਟੇ ਭਰਾ ਨੇ ਮਾਰਨ ਲਈ ਇੱਕ ਚਾਲ ਖੇਡੀ ਔਰੰਗਜ਼ੇਬ ਨੇ ਵੀ ਇਹਨੂੰ ਆਪਣੇ ਰਸਤੇ ਤੋਂ ਪਰਾਂ ਕਰੋ, ਮੇਰੇ ਪਿਓ ਦਾ ਝੁਕਾ ਇਹਨੂੰ ਗੱਦੀ ਦੇਣ ਦਾ ਬਣਿਆ, ਬਾਦਸ਼ਾਹ ਬਣਾਉਣ ਦਾ ਬਣਿਆ, ਇਸ ਨੂੰ ਆਪਣੇ ਅੱਗੋਂ ਪਰਾਂ ਕਰੋ ਤੇ ਪਰਾਂ ਕਰਨ ਲਈ ਇੱਕ ਚਾਲ ਖੇਡੀ ਗਈ। ਕੁਛ ਬੰਦੇ ਖਰੀਦ ਕੇ ਸ਼ੇਰ ਦੀ ਮੁੱਛ ਦੇ ਵਾਲ ਕੱਟ ਕੇ ਚੌਲਾਂ ਵਿੱਚ ਰਿੰਨ ਕੇ ਇਹਨੂੰ ਖਵਾਏ ਗਏ। ਹੁਣ ਇਹ ਚੌ ਜਿਹੜੇ ਵਾਲ ਨੇ ਅੰਦਰ ਗਲਣ ਵਾਲੇ ਨਹੀਂ ਹੁੰਦੇ, ਇਹ ਅੰਦਰ ਸੀ। ਦਾਰਾ ਸ਼ਿਕੋ ਬਿਮਾਰ ਰਹਿਣ ਲੱਗ ਪਿਆ। ਸ਼ਾਹਜਹਾਨ ਨੂੰ ਵੱਡੇ ਪੁੱਤਰ ਨਾਲ ਪਿਆਰ ਬੜਾ ਸੀ, ਇਸ ਨੇ ਇਹਦਾ ਬੜਾ ਦੁਆ ਦਾਰੂ ਕੀਤਾ, ਬੜੇ ਬੜੇ ਹਕੀਮ ਮੰਗਾਏ, ਬੜੇ ਬੜੇ ਵੈਦ ਮੰਗਾਏ। ਤੁਸੀਂ ਵੇਖੋ ਬਾਦਸ਼ਾਹ ਹੋਵੇ ਤੇ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਕਿਸੇ ਵੈਦ ਦਾ ਦੁਆ ਦਾਰੂ ਕੰਮ ਨਹੀਂ ਆਇਆ। ਤੇ ਸ਼ਾਹਜਹਾਨ ਹਰ ਵੇਲੇ ਅੱਖਾਂ ਵਿੱਚ ਹੰਝੂ ਹੁੰਦੇ ਸਨ ਕਿ ਮੇਰਾ ਪੁੱਤਰ ਪਤਾ ਨਹੀਂ ਬਚੇ ਕਿ ਨਾ ਬਚੇ, ਬਚੇ ਕਿ ਨਾ ਬਚੇ। ਉਹਨੂੰ ਪਤਾ ਸੀ ਔਰੰਗਜ਼ੇਬ ਬੜਾ ਜ਼ਾਲਮ ਹੈ, ਮੈਂ ਇਹਨੂੰ ਗੱਦੀ ਦੇਣਾ ਚਾਹੁੰਦਾ, ਮੈਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ। ਆਖਿਰਕਾਰ ਕਿਸੇ ਨੇ ਅਪਰੋਚ ਕੀਤੀ ਸ਼ਾਹਜਹਾਨ ਦੇ ਕੋਲ, ਤੇਰਾ ਪੁੱਤਰ ਠੀਕ ਹੋ ਸਕਦਾ, ਤੂੰ ਗੁਰੂ ਹਰਿਰਾਇ ਸਾਹਿਬ ਨਾਲ ਸੰਬੰਧ ਕਰ, ਉਹਨਾਂ ਕੋਲ ਹਰ ਤਰ੍ਹਾਂ ਦੀ ਮੈਡੀਸਨ ਹੈ, ਉਹਨਾਂ ਦੇ ਕੋਲ ਡਿਸਪੈਂਸਰੀ ਹੈ, ਤੂੰ ਉੱਥੇ ਸੰਬੰਧ ਕਰ। ਸ਼ਾਹਜਹਾਨ ਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਆਪਣੇ ਬੰਦੇ ਘੱਲੇ। ਸਤਿਗੁਰੂ ਜੀ ਨੇ ਆਪਣੇ ਮੈਡੀਸਨ ਦੇ ਵਿੱਚੋਂ ਦਵਾ ਦਾਰੂ ਭੇਜੀ, ਇੱਕ ਖਾਸ ਕਿਸਮ ਦੀ ਹਰੜ ਤੇ ਖਾਸ ਕਿਸਮ ਦੀ ਲੌਂਗ, ਇਹ ਦੋ ਚੀਜ਼ਾਂ ਘੱਲੀਆਂ, ਜਿਹਦੇ ਦੁਆ ਦਾਰੂ ਨਾਲ ਦਾਰਾ ਸ਼ਿਕੋ ਬਿਲਕੁਲ ਤੰਦਰੁਸਤ ਹੋ ਗਿਆ, ਠੀਕ ਹੋ ਗਿਆ। ਕਿਤਨਾ ਵੱਡਾ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਜੀ ਦੀ। ਤੇ ਦਾਰਾ ਸ਼ਿਕੋ ਗੁਰੂ ਹਰਿਰਾਇ ਸਾਹਿਬ ਦਾ ਜ਼ਿੰਦਗੀ ਭਰ ਸ਼ੁਕਰਾਨਾ ਕਰਦਾ ਰਿਹਾ ਵੀ ਜਿਸ ਨੇ ਮੈਨੂੰ ਜਾਨ ਦਿੱਤੀ ਹੈ। ਉਹ ਕਹਿੰਦਾ ਸੀ ਪੀਰ ਨੇ, ਇਹ ਰੱਬ ਦਾ ਰੂਪ ਨੇ, ਜਦੋਂ ਕਿਤੇ ਉਹਨੇ ਲੰਘਣਾ ਤੇ ਉਹਨੇ ਆ ਕੇ ਨਮਸਕਾਰ ਕਰਕੇ ਜਾਣਾ, ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਜਾਣਾ। ਗੁਰੂ ਹਰਿਰਾਇ ਸਾਹਿਬ ਜੀ ਨੇ ਲੰਗਰ ਦੀ ਪ੍ਰਥਾ ਤੇ ਹੋਰ ਜ਼ਿਆਦਾ ਜ਼ੋਰ ਦਿੱਤਾ ਤੇ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਨੇ ਇਲਾਕੇ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕੀਤਾ। ਮਾਝੇ ਵਿੱਚ ਕਰਤਾਰਪੁਰ ਸਾਹਿਬ ਜਾ ਕੇ ਕਈ ਮਹੀਨੇ ਰਹੇ। ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਗਏ, ਸਿਆਲਕੋਟ ਗਏ, ਇਸ ਤਰ੍ਹਾਂ ਕਾਫੀ ਇਲਾਕਿਆਂ ਦੇ ਸਤਿਗੁਰੂ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ। ਕਿਤਨਾ ਪਿਆਰ ਵਾਲਾ ਦਿਲ ਸੀ ਉਹਨਾਂ ਦਾ। ਕੀਰਤਪੁਰ ਸਾਹਿਬ ਦੇ ਨੇੜੇ ਇੱਕ ਨਗਰ ਹੈ, ਉੱਥੇ ਇੱਕ ਮਾਤਾ ਬਜ਼ੁਰਗ, ਜਦੋਂ ਬੰਦਾ ਸਰੀਰ ਕਰਕੇ ਬਜ਼ੁਰਗ ਹੁੰਦਾ ਤੇ ਸਭ ਤੋਂ ਵੱਡੀ ਉਹਦੀ ਸਮੱਸਿਆ ਜਿਹੜੀ ਹੁੰਦੀ ਹੈ ਉਹ ਲੱਤਾਂ ਦੀ ਹੁੰਦੀ, ਗੋਡਿਆਂ ਦੀ ਹੁੰਦੀ, ਜ਼ਿਆਦਾ ਸਫ਼ਰ ਨਹੀਂ ਕਰ ਸਕਦਾ। ਮਾਤਾ ਦੇ ਮਨ ਵਿੱਚ ਪਿਆਰ ਜਾਗਿਆ, ਸ਼ਰਧਾ ਜਾਗੀ, ਪ੍ਰੇਮ ਜਾਗਿਆ ਕਿ ਮੈਂ ਗੁਰੂ ਹਰਿਰਾਇ ਸਾਹਿਬ ਜੀ ਨੂੰ ਆਪਣੇ ਹੱਥਾਂ ਨਾਲ ਲੰਗਰ ਬਣਾ ਕੇ ਛਕਾਉਣਾ ਹੈ। ਪਰ ਕਈ ਦਿਨ ਉਡੀਕਾਂ ਕਰਦੀ ਰਹੀ, ਮਿਲਾਪ ਨਾ ਹੋ ਸਕਿਆ, ਗੁਰੂ ਹਰਿਰਾਇ ਸਾਹਿਬ ਕੋਲ ਜਾਇਆ ਨਹੀਂ ਜਾਂਦਾ, ਸਫ਼ਰ ਬੜਾ ਲੰਬੇਰਾ, ਸਰੀਰ ਬਜ਼ੁਰਗ ਹੈ, ਤੇ ਗੁਰੂ ਸਾਹਿਬ ਦਾ ਆਉਣਾ ਨਹੀਂ ਹੋਇਆ। ਅਰਦਾਸਾਂ ਕਰਦੀ ਰਹੀ, ਬੇਨਤੀਆਂ ਕਰਦੀ ਰਹੀ, ਇੱਕ ਦਿਨ ਮਨ ਵਿੱਚ ਇੰਨਾ ਪਿਆਰ ਜਾਗਿਆ, ਇਸ ਨੇ ਗੁਰੂ ਹਰਿਰਾਇ ਸਾਹਿਬ ਵਾਸਤੇ ਬੜੀ ਰੀਝ ਨਾਲ ਪ੍ਰਸ਼ਾਦੇ ਤਿਆਰ ਕੀਤੇ, ਲੰਗਰ ਤਿਆਰ ਕਰਕੇ ਸਿਰ ਤੇ ਰੱਖ ਕੇ ਨਾ ਘਰੋਂ ਤੁਰ ਪਈ। ਕਿੱਲਾ ਦੋ ਕਿੱਲਾ ਜਾਇਆ ਕਰੇ, ਬਹਿ ਜਾਇਆ ਕਰੇ, ਗੋਡੇ ਜਵਾਬ ਦੇਈ ਜਾਣ, ਤੁਰਿਆ ਜਾਏ ਨਾ, ਮਨ ਵਿੱਚ ਚਾਹ ਵੀ ਅੱਜ ਲੰਗਰ ਛਕਾ ਕੇ ਮੁੜਨਾ ਜੋ ਮਰਜ਼ੀ ਹੋ ਜਾਏ, ਥੋੜ੍ਹਾ ਜਿਹਾ ਅੱਗੇ ਜਾਇਆ ਕਰੇ ਫਿਰ ਬਹਿ ਜਾਇਆ ਕਰੇ। ਮੇਰੇ ਸਾਹਿਬ ਗੁਰੂ ਹਰਿਰਾਇ ਸਾਹਿਬ ਇੱਕਦਮ ਮੌਜ ਵਿੱਚ ਆਏ, ਸਿੱਖਾਂ ਨੂੰ ਕਹਿਣ ਲੱਗੇ ਕੱਢੋ ਘੋੜਾ। ਸਤਿਗੁਰੂ ਘੋੜੇ ਤੇ ਸਵਾਰ, ਪਿੱਛੇ ਨਾਲ ਉਹਨਾਂ ਦੇ ਜਵਾਨ 2200 ਤੇ ਫਟਾਫਟ ਧੂੜਾਂ ਡਾਂਦੇ ਹੋਏ ਘੋੜਾ ਲੈ ਕੇ ਆ ਰਹੇ ਤੇ ਮਾਤਾ ਨੇ ਵੇਖਿਆ ਕੋਈ ਰਾਜਾ ਲੰਘ ਰਿਹਾ ਹੋਣਾ ਤੇ ਧੂੜ ਉੱਡਦੀ ਆ ਰਹੀ, ਬੜੀ ਉਪਰਣ ਹੋ ਗਈ। ਤੇ ਗੁਰੂ ਹਰਿਰਾਇ ਸਾਹਿਬ ਘੋੜੇ ਤੇ ਚੜ੍ਹੀ, ਘੋੜਾ ਉਹਦੇ ਕੋਲ ਰੋਕ ਕੇ ਕਹਿਣ ਲੱਗੇ, ਮਾਤਾ ਭੁੱਖ ਬੜੀ ਲੱਗੀ ਤੇਰੇ ਕੋਲ ਕੀ ਹੈ? ਕਹਿੰਦੀ ਪੁੱਤ ਪ੍ਰਸ਼ਾਦਾ ਲਿਆ, ਫਿਰ ਪ੍ਰਸ਼ਾਦਾ ਛਕਾ। ਜਦੋਂ ਮਾਤਾ ਨੇ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਕੀਤੇ ਗਦਗਦ ਹੋ ਗਈ, ਘੋੜੇ ਤੇ ਬੈਠਿਆ ਹੀ ਪ੍ਰਸ਼ਾਦਾ ਲਿਆ, ਖੋਲਿਆ, ਇੱਦਾਂ ਹੀ ਛਕਿਆ ਤੇ ਛੱਕ ਕੇ ਬਖਸ਼ਾਂ ਕੀਤੀਆਂ। ਮਾਤਾ ਮੰਗ ਕੀ ਚਾਹੀਦਾ? ਤੇ ਮਾਤਾ ਪਿਆਰ ਵਿੱਚ ਆ ਕੇ ਇੱਕ ਬਚਨ ਕਹਿ ਰਹੀ ਹੈ, ਤੂੰ ਪਾਪੀ ਮੈਂ ਬਖਸ਼ਣ ਹਾਰ, ਤੂੰ ਪਾਪੀ ਮੈਂ ਬਖਸ਼ਣ ਹਾਰ, ਤੂੰ ਪਾਪੀ ਮੈਂ ਬਖਸ਼ਣ ਹਾਰ। ਨਾਲ ਦੱਸ, ਕਹਿਣ ਲੱਗਾ, ਮਾਤਾ ਕੀ ਕਹੀ ਜਾਂਦੀ ਹੈ? ਠੀਕ ਬੋਲ। ਗੁਰੂ ਹਰਿ ਸਾਹਿਬ ਕਹਿੰਦੇ, ਨਹੀਂ, ਮਾਤਾ ਦੀ ਭਾਵਨਾ ਵਿੱਚ ਫਰਕ ਨਹੀਂ, ਸ਼ਬਦਾਵਲੀ ਚ ਫਰਕ ਹੋ ਸਕਦਾ ਹੈ। ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਜਿਨ੍ਹਾਂ ਅੰਤਰ ਹਰ ਹਰ ਪ੍ਰੀਤ ਹੈ, ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਪਾਣੇ। ਜੇ ਉਹ ਬਾਹਰੋਂ ਉਹਨਾਂ ਦੇ ਕੋਲੋਂ ਕੋਈ ਗਲਤੀ ਦਾ ਸ਼ਬਦ ਨਿਕਲ ਵੀ ਜਾਏ ਨਾ, ਤਾਂ ਵੀ ਰੱਬ ਨੂੰ ਪਾਉਂਦੇ ਨੇ, ਕਿਉਂਕਿ ਉਹਨਾਂ ਦੀ ਸ਼ਬਦਾਵਲੀ ਵਿੱਚ ਫਰਕ ਹੈ, ਉਹਨਾਂ ਦੀ ਭਾਵਨਾ ਵਿੱਚ ਫਰਕ ਨਹੀਂ ਹੈਗਾ। ਗੁਰੂ ਸਾਹਿਬ ਨੇ ਉਸ ਨੂੰ ਬਖਸ਼ਾਂ ਤੇ ਰਹਿਮਤਾਂ ਦੇ ਨਾਲ ਨਿਵਾਜਿਆ, ਮਾਤਾ ਦੀ ਇੱਛਾ ਪੂਰੀ ਕੀਤੀ, ਉਹਦਾ ਜੀਵਨ ਸਫਲਾ ਹੋਇਆ। ਧੰਨ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਜੀ ਮਾਲਵੇ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਿਕਲੇ, ਸਿੱਖੀ ਦਾ ਪ੍ਰਚਾਰ ਕਰਨ ਲਈ ਮਾਲਵੇ ਦੇ ਇਲਾਕੇ ਵਿੱਚ ਨਿਕਲੇ। ਸਤਿਗੁਰੂ ਵਿਚਰ ਰਹੇ ਸਨ ਤੇ ਰਸਤੇ ਵਿੱਚ ਇੱਕ ਥਾਂ ਤੇ ਆਏ, ਉੱਥੇ ਸਿੱਧੂ ਗੋਦ ਦੇ ਭਾਈ ਕਾਲਾ ਜੀ ਰਿਹਾ ਕਰਦੇ ਸਨ। ਭਾਈ ਕਾਲਾ ਜੀ, ਇਹਦੇ ਕੋਲ ਦੋ ਪੁੱਤਰ ਸੀ ਤੇ ਇਹਦਾ ਭਰਾ ਜੰਗ ਵਿੱਚ ਸ਼ਹੀਦ ਹੋਇਆ ਸੀ, ਦੋ ਪੁੱਤਰ ਇਹਦੇ ਸਨ। ਹੁਣ ਘਰ ਦੇ ਵਿੱਚ ਕਈ ਵਾਰੀ ਸਮੱਸਿਆ ਆ ਜਾਂਦੀ ਹੈ, ਇਹਨੇ ਆਪਣੇ ਭਰਾ ਦੇ ਪੁੱਤਰਾਂ ਨੂੰ ਵੀ ਆਪਣੇ ਘਰ ਵਿੱਚ ਰੱਖ ਲਿਆ, ਤੇ ਬਹੁਤ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਦੂਜੀਆਂ ਮਾਵਾਂ ਦੇ ਕੋਲੋਂ ਆਪਣੀ ਮਾਂ ਜਿੰਨਾ ਪਿਆਰ ਮਿਲਿਆ ਹੋਵੇ। ਵੈਸੇ ਇੱਦਾਂ ਬਹੁਤ ਸਾਰੇ ਭਾਗਾਂ ਵਾਲੇ ਨੇ, ਪਰ ਬਹੁਤਿਆਂ ਨਾਲ ਇਹੋ ਜਿਹਾ ਵਾਪਰਦਾ ਕਿ ਜਦੋਂ ਮਤਰੇਈਆਂ ਮਾਵਾਂ ਦੇ ਵੱਸ ਪੈ ਜਾਏ ਤੇ ਬੜੀ ਦੁਰਦਸ਼ਾ ਹੁੰਦੀ, ਕਈਆਂ ਦੀ ਬਹੁਤ ਬੁਰੀ ਹਾਲਤ ਹੁੰਦੀ। ਉਹੀ ਹਾਲਤ ਇਹਨਾਂ ਬੱਚਿਆਂ ਦੀ ਹੁੰਦੀ ਸੀ। ਭਰਾ ਦੇ ਬੱਚੇ ਸੀ, ਰੱਖੇ ਸਨ ਘਰ, ਘਰ ਵਾਲੀ ਉਹਨਾਂ ਨਾਲ ਨਫ਼ਰਤ ਕਰਦੀ ਸੀ। ਆਪਣੇ ਬੱਚਿਆਂ ਨੂੰ ਚੰਗਾ ਖਾਣ ਨੂੰ ਦੇਣਾ, ਚੰਗਾ ਪਾਣ ਨੂੰ ਦੇਣਾ, ਪਿਆਰ ਨਾਲ ਬੋਲਣਾ ਤੇ ਭਰਾਵਾਂ ਦੇ ਪੁੱਤਰਾਂ ਨੂੰ ਝਿੜਕਣਾ ਵੀ, ਆਪਣੇ ਬੱਚਿਆਂ ਦੇ ਫਟੇ ਪੁਰਾਣੇ ਕੱਪੜੇ ਉਹਨਾਂ ਨੂੰ ਦੇਣੇ ਤੇ ਜੂਠ ਮੂਠ ਤੇ ਕੱਚਾ ਪੀਲਾ ਜਿਹੜਾ ਰਹਿ ਜਾਣਾ ਨਾ, ਉਹ ਉਹਨਾਂ ਨੂੰ ਦੇਣਾ। ਕਾਲੇ ਨੂੰ ਦੁੱਖ ਬੜਾ ਹੁੰਦਾ ਸੀ ਜਦੋਂ ਇੱਦਾਂ ਦੀ ਹਾਲਤ ਵੇਖਦਾ, ਪਰ ਜੋ ਘਰ ਕਹਿੰਦਾ ਤੇ ਕਲੇਸ਼ ਪੈਂਦਾ। ਘਰ ਦਾ ਕਲੇਸ਼ ਵੀ ਕਈ ਵਾਰੀ ਬਚਾਉਣ ਵਾਸਤੇ ਬੰਦੇ ਨੂੰ ਬਹੁਤ ਕੁਛ ਕਰਨਾ ਪੈਂਦਾ, ਬੜਾ ਕੁਛ ਅਵਾਇਡ ਕਰਨਾ ਪੈਂਦਾ, ਬਹੁਤ ਕੁਛ ਬਰਦਾਸ਼ਤ ਕਰਨਾ ਪੈਂਦਾ, ਵੀ ਚਲੋ ਕੋਈ ਨੀ, ਜਿਵੇਂ ਸਮਾਂ ਲੰਘਦਾ ਲੰਘੀ ਜਾਂਦਾ। ਪਰ ਮਨ ਵਿੱਚ ਪੀੜਾ ਬੜੀ ਸੀ, ਮਨ ਵਿੱਚ ਦੁੱਖ ਬੜਾ ਸੀ। ਗੁਰੂ ਹਰਿਰਾਇ ਸਾਹਿਬ ਜੀ ਇਸ ਇਲਾਕੇ ਵਿੱਚ ਆਏ। ਇਹ ਜਿਹੜਾ ਕਾਲੇ ਦਾ ਭਰਾ, ਇਹ ਉਦੋਂ ਸ਼ਹੀਦ ਹੋਇਆ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਉੱਥੇ ਗਏ ਸਨ ਤੇ ਉਸ ਇਲਾਕੇ ਦੇ ਵਿੱਚ ਝਗੜਾ ਹੋਇਆ ਸੀ। ਕਾਲਾ, ਉਹਨੇ ਵੇਖਿਆ ਵੀ ਮੇਰੇ ਭਰਾ ਦੇ ਬੱਚਿਆਂ ਨਾਲ ਬੜੀ ਦੁਰਦਸ਼ਾ ਹੋ ਰਹੀ ਹੈ। ਅੱਜ ਉਹਦੇ ਮਨ ਭਰਿਆ ਸੀ ਆਪਣੇ ਭਰਾ ਦੇ ਦੋਨਾਂ ਬੱਚਿਆਂ ਨੂੰ ਸੰਦਲ ਤੇ ਫੂਲ, ਇੱਕ ਨੂੰ ਉਸ ਨੇ ਮੋਢੇ ਤੇ ਬਾਲ ਚੁੱਕ ਲਿਆ, ਇੱਕ ਨੂੰ ਉਂਗਲ ਫੜ ਕੇ ਨਾਲ ਲਾ ਲਿਆ ਤੇ ਜੁਗਤੀ ਸਿਖਾਈ ਵੀ ਜਿੱਥੇ ਮੈਂ ਤੁਹਾਨੂੰ ਲੈ ਕੇ ਚੱਲਾਂ ਬੱਚਿਓ, ਤੁਸੀਂ ਪਤਾ ਕੀ ਕਰਨਾ, ਉੱਥੇ ਪੇੜ ਦੇ ਉੱਤੇ ਇੱਦਾਂ ਹੱਥ ਮਾਰਨਾ, ਪੇੜ ਤੇ ਹੱਥ ਮਾਰਨਾ ਬਸ। ਕੱਪੜੇ ਹੈ ਕੋਈ ਨਹੀਂ ਸੀ, ਤਨ ਤੂੰ ਨੰਗੇ ਸਨ ਦੋਵੇਂ, ਸੰਦਲ ਤੇ ਫੂਲ ਇਹਨਾਂ ਦੇ ਨਾਂ ਸੀ। ਗੁਰੂ ਹਰਿਰਾਇ ਸਾਹਿਬ ਦਾ ਦਰਬਾਰ ਸਜਿਆ ਤੇ ਕਾਲੇ ਨੇ ਬੱਚੇ ਨੂੰ ਥੱਲੇ ਲਾਇਆ, ਦੋਵੇਂ ਸਤਿਗੁਰ ਦੇ ਸਾਹਮਣੇ ਖਲੋ ਕੇ ਨਾ ਪੇੜ ਤੇ ਹੱਥ ਮਾਰਨ ਲੱਗ ਪਏ, ਪੇੜ ਤੇ ਹੱਥ ਮਾਰਨ ਲੱਗ ਪਏ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ ਤੇ ਪੁੱਛਦੇ ਨੇ, ਕਾਲਿਆ ਇਹ ਕੀ ਕਹਿੰਦੇ ਨੇ ਬੱਚੇ? ਸਤਿਗੁਰ ਕਹਿੰਦੇ, ਕਾਲਿਆ ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ, ਮਹਾਰਾਜ ਜੀ ਇਹ ਬੱਚੇ ਯਤੀਮ ਨੇ, ਇਹਨਾਂ ਦੇ ਤਨ ਤੇ ਕੱਪੜਾ ਕੋਈ ਨਹੀਂ, ਪੇਟ ਵਿੱਚ ਰੋਟੀ ਕੋਈ ਨਹੀਂ, ਇਹ ਪੇਟ ਵਜਾ ਰਹੇ ਨੇ ਵੀ ਸਾਡਾ ਪੇਟ ਖਾਲੀ ਹੈ, ਸਾਡੇ ਕੋਲ ਕੁਛ ਨਹੀਂ ਹੈਗਾ। ਗੁਰੂ ਹਰਿਰਾਇ ਸਾਹਿਬ ਕਹਿੰਦੇ, ਕਾਲਿਆ ਇਹ ਰਾਜੇ ਨੇ ਰਾਜੇ, ਇਹਨਾਂ ਨੇ ਰਾਜੇ ਬਣਨਾ, ਇਹਨਾਂ ਨੂੰ ਦੁਰਕਾਰਿਆਂ ਦੇ ਘਰ ਲੈ ਜਾ, ਇਹਨਾਂ ਦੀ ਸੰਤਾਨ ਰਾਜੇ ਹੋਏਗੀ, ਇਹ ਰਾਜੇ ਹੋਣਗੇ, ਇਹ ਦੁਨੀਆਂ ਨੂੰ ਰੋਟੀ ਦੇਣਗੇ, ਦੁਨੀਆਂ ਨੂੰ ਕੱਪੜਾ ਦੇਣਗੇ, ਜਾ ਲੈ ਜਾ। ਕਾਲਾ ਖਿੜ ਗਿਆ, ਖੁਸ਼ ਹੋ ਗਿਆ, ਮਨ ਪ੍ਰਸੰਨ ਹੋ ਗਿਆ, ਘਰ ਲੈ ਕੇ ਗਿਆ। ਘਰ ਵਾਲੀ ਨੂੰ ਕਹਿਣ ਲੱਗਾ, ਦੇਖ ਅੱਜ ਤੱਕ ਤੂੰ ਇਹਨਾਂ ਬੱਚਿਆਂ ਨਾਲ ਬੜਾ ਮਿਸਬਿਹੇਵ ਕੀਤਾ, ਬੜਾ ਦੁਰਵਿਹਾਰ ਕੀਤਾ, ਪਰ ਮੈਂ ਤੈਨੂੰ ਦੱਸਦਿਆਂ ਇਹ ਬੱਚੇ ਰਾਜੇ ਬਣਨੇ ਨੇ, ਇਹਨਾਂ ਨੂੰ ਅੱਜ ਤੋਂ ਬਾਅਦ ਝਿੜਕਣਾ ਨਹੀਂ, ਇਹਨਾਂ ਦਾ ਅਪਮਾਨ ਨਹੀਂ ਕਰਨਾ, ਇਹਨਾਂ ਦਾ ਨਿਰਾਦਰ ਨਹੀਂ ਕਰਨਾ, ਇਹਨਾਂ ਨਾਲ ਕਦੇ ਵੀ ਗਲਤ ਨਹੀਂ ਬੋਲਣਾ, ਇਹ ਰਾਜੇ ਬਣਨਗੇ। ਘਰਵਾਲੀ ਪੈ ਗਈ ਕੁੱਦ ਕੇ, ਕਹਿੰਦੀ ਤੈਨੂੰ ਕਿੱਥੋਂ ਪਤਾ ਲੱਗਾ, ਤੈਨੂੰ ਕਿੱਦਾਂ ਪਤਾ ਲੱਗ ਗਿਆ, ਤੂੰ ਕਹਿੰਦਾ ਜੋਤਸ਼ੀ ਬਣ ਗਿਆ। ਉਹ ਕਹਿੰਦਾ ਨਹੀਂ, ਗੁਰੂ ਹਰਿਰਾਏ ਸਾਹਿਬ ਨੇ ਵਰ ਦਿੱਤਾ, ਮੈਂ ਗੁਰੂ ਸਾਹਿਬ ਕੋਲ ਲੈ ਕੇ ਗਿਆ ਸੀ, ਉਹਨਾਂ ਵਰ ਦਿੱਤਾ। ਉਹ ਹੋਰ ਔਖੀ ਹੋ ਗਈ, ਕਹਿ ਲੱਗੀ ਅੱਛਾ, ਦੂਜਿਆਂ ਦੇ ਪੁੱਤਰ ਰਾਜੇ ਬਣਗੇ ਤੇ ਤੇਰੇ ਮੰਗਤੇ ਬਣਗੇ, ਆਪਣਿਆਂ ਵਾਸਤੇ ਕੀ ਲੈ ਕੇ ਆਇਆ, ਆਪਣਿਆਂ ਨੂੰ ਕਿਉਂ ਨਹੀਂ ਲੈ ਕੇ ਗਿਆ। ਵਿਚਾਰਾ ਫਸ ਗਿਆ, ਹੁਣ ਆਪਣੇ ਆਪ ਵੀ ਮੋਹ ਜਾਗ ਪਿਆ, ਜਾਗਣਾ ਸੀ, ਇਹ ਸੰਤਾਨ ਹੈ ਆਪਣੀ। ਉਹਨਾਂ ਨੂੰ ਵੀ ਨਾਲ ਲਿਆ, ਉਹਨਾਂ ਦੇ ਕੱਪੜੇ ਲਵਾ ਦਿੱਤੇ, ਸੇਮ ਉਮਰ ਸੀ, ਇੱਕ ਨੂੰ ਮੋਢੇ ਚੁੱਕ ਲਿਆ, ਇੱਕ ਨੂੰ ਉਂਗਲ ਨਾਲ ਲਾ ਲਿਆ ਤੇ ਲੈ ਕੇ ਤੁਰ ਪਿਆ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਵਿੱਚ। ਉਹਨਾਂ ਨੂੰ ਸਿਖਾਇਆ ਵੀ ਤੁਸੀਂ ਪੇਟ ਤੇ ਹੱਥ ਮਾਰਿਓ ਇੱਦਾਂ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਉਹਨਾਂ ਵੱਲ ਵੇਖ ਕੇ ਹੱਸ ਕੇ ਕਹਿੰਦੇ, ਕਾਲਿਆ ਫਿਰ ਲਿਆ, ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਇਹ ਉਹ ਨਹੀਂ ਹੈਗੇ, ਇਹ ਮੇਰੇ ਬੱਚੇ ਨੇ। ਤੇ ਸਤਿਗੁਰੂ ਕਹਿੰਦੇ ਇਹ ਕੀ ਕਹਿੰਦੇ ਨੇ? ਕਹਿੰਦੇ ਸਾਡੇ ਪੇਟ ਵਿੱਚ ਰੋਟੀ ਕੋਈ ਨਹੀਂ, ਤਨ ਤੇ ਕੱਪੜਾ ਹੀ ਨਹੀਂ। ਤੇ ਮੇਰੇ ਸਾਹਿਬ ਗੁਰੂ ਹਰਿਰਾਏ ਸਾਹਿਬ ਕਹਿਣ ਲੱਗੇ, ਕਾਲਿਆ ਰਾਜੇ ਤਾਂ ਉਹੀ ਬਣਨਗੇ, ਪਰ ਇਹ ਰਾਜਿਆਂ ਦੇ ਗੁਲਾਮ ਨਹੀਂ ਹੋਣਗੇ, ਇਹਨਾਂ ਨੂੰ ਟੈਕਸ ਨਹੀਂ ਭਰਨਾ ਪਏਗਾ, ਇਹਨਾਂ ਨੂੰ ਮਾਮਲਾ ਨਹੀਂ ਦੇਣਾ ਪਏਗਾ, ਇਹ ਵੀ ਖੁੱਲਾ ਖਾਣਗੇ ਤੇ ਆਨੰਦ ਲੈਣਗੇ। ਗੁਰੂ ਹਰਿਰਾਏ ਸਾਹਿਬ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਕੰਗਲਿਆਂ ਨੂੰ ਰਾਜੇ ਦਿੱਤਾ ਹੈ, ਮਹਾਰਾਜਾ ਪਟਿਆਲਾ ਤੇ ਹੋਰ ਜਿਹੜੇ ਜੀਂਦ ਦੇ ਕੈਥਲ ਦੇ ਨਾਭੇ ਦੇ, ਇਹ ਉਹੀ ਰਾਜੇ ਸਨ ਜਿਨ੍ਹਾਂ ਨੂੰ ਗੁਰੂ ਨੇ ਬਖਸ਼ਾਂ ਦੇ ਨਾਲ ਨਿਵਾਜਿਆ ਸੀ, ਅਫੂਲਕੀ ਰਿਆਸਤ ਜਿਹੜੀ ਸਾਰੀ ਇਹਨਾਂ ਦੀ ਸੀ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਰਹਿ ਰਹੇ ਨੇ, ਔਰੰਗਜ਼ੇਬ ਦੇ ਅੱਖਾਂ ਦੇ ਸਾਹਮਣੇ ਰਿੜਕਦੇ ਨੇ ਕਿ ਮੈਂ ਦਾਰਾ ਸ਼ਿਕੋਹ ਨੂੰ ਮਾਰਨਾ ਚਾਹੁੰਦਾ ਸੀ, ਇਹਨਾਂ ਨੇ ਦਾਰਾ ਸ਼ਿਕੋਹ ਨੂੰ ਬਚਾਇਆ। ਜਦੋਂ ਔਰੰਗਜ਼ੇਬ ਨੇ ਹਿੰਦੁਸਤਾਨ ਦਾ ਰਟਨ ਕੀਤਾ, ਮੰਦਰ ਤੋੜੇ, ਬੁੱਤ ਤੋੜੇ, ਧਾਰਮਿਕ ਲੋਕਾਂ ਨੂੰ ਕਤਲ ਕੀਤਾ, ਐਨ ਵਿਹਲਾ ਹੋ ਕੇ ਆ ਕੇ ਨਾ ਜਦੋਂ ਦਿੱਲੀ ਬੈਠਾ, ਤੇ ਉਹਨੇ ਫਿਰ ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਵੱਲ ਨਿਗਾਹ ਮਾਰੀ। ਔਰੰਗਜ਼ੇਬ ਦੇ ਕੋਲ ਦੋ ਹੀ ਗੱਲਾਂ ਹੁੰਦੀਆਂ ਸੀ, ਕਰਾਮਾਤ ਵਿਖਾਓ ਨਹੀਂ ਤੇ ਇਸਲਾਮ ਕਬੂਲ ਕਰ ਲਓ, ਬਸ ਅਗਲੀ ਗੱਲ ਨੇ। ਜਿੱਥੇ ਜਾਣਾ, ਜੇ ਤੇ ਤੇਰੇ ਕੋਲ ਕਰਾਮਾਤ ਹੈ ਤੇ ਸਿਰ ਝੁਕਾਨਾ, ਨਹੀਂ ਤੇ ਇਸਲਾਮ ਕਬੂਲ ਕਰੋ, ਤੁਸੀਂ ਪਖੰਡ ਕਰ ਦਿਓ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਦੇ ਕੋਲ ਔਰੰਗਜ਼ੇਬ ਨੇ ਆਪਣੇ ਬੰਦੇ ਘੱਲੇ ਭਈ ਤੁਸੀਂ ਦਿੱਲੀ ਆਓ ਤੇ ਆ ਕੇ ਸਪਸ਼ਟੀਕਰਨ ਦਿਓ ਵੀ ਤੁਹਾਡੇ ਧਰਮ ਦੀ ਕੀ ਵਿਚਾਰ ਹੈ ਦੁਨੀਆਂ ਲਈ, ਤੁਹਾਡੇ ਧਰਮ ਵਿੱਚ ਦੂਸਰੇ ਨਾਲੋਂ ਕੀ ਖੂਬੀ ਹੈ, ਇਹ ਗੁਰੂ ਨਾਨਕ ਨੇ ਜਿਹੜਾ ਧਰਮ ਚਲਾਇਆ ਇਹਦਾ ਬਾਕੀ ਧਰਮਾਂ ਨਾਲ ਕੀ ਫਰਕ ਹੈ। ਗੁਰੂ ਹਰਿਰਾਏ ਸਾਹਿਬ ਜੀ ਕਹਿਣ ਲੱਗੇ, ਗੱਲ ਇਹ ਹੈ ਵੀ ਇਹ ਦੁਸ਼ਟ ਰਾਜਾ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਇਹਨੇ ਰੱਬ ਵਰਗੇ ਦਾਰਾ ਸ਼ਿਕੋਹ ਨੂੰ ਮਾਰਿਆ। ਤੁਸੀਂ ਇਤਿਹਾਸ ਪੜ੍ਹਿਆ ਕਿ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕੀਤਾ, ਆਪਣੇ ਭਰਾ ਨੂੰ ਕੈਦ ਕੀਤਾ, ਪਿਓ ਦੀਆਂ ਅੱਖਾਂ ਕੱਢੀਆਂ, ਤੇ ਈਦ ਵਾਲਾ ਦਿਨ ਸੀ ਜਿੱਦਣ ਦਾਰਾ ਸ਼ਿਕੋਹ ਨੂੰ ਵੱਢ ਕੇ ਥਾਲੀ ਵਿੱਚ ਉਹਦਾ ਸਿਰ ਪਾ ਕੇ ਤੇ ਪਿਓ ਦੇ ਅੱਗੇ ਭੇਟਾ ਕੀਤਾ ਸੀ, ਬਾਪੂ ਈਦ ਮੁਬਾਰਕ ਤੇਰੇ ਵਾਸਤੇ ਸੁਗਾਤ ਲੈ ਕੇ ਆਇਆ। ਈਦ ਵਾਲੇ ਦਿਨ ਆਪਣੇ ਵੱਡੇ ਭਰਾ ਦਾ ਸਿਰ ਵੱਢ ਕੇ ਪਿਓ ਨੂੰ, ਜਿਹਦੀਆਂ ਅੱਖਾਂ ਕੱਢੀਆਂ ਹੋਈਆਂ ਸੀ, ਉਹਦੇ ਸਾਹਮਣੇ ਭੇਟਾ ਕੀਤਾ ਸੀ। ਜਦੋਂ ਉਹਨੇ ਹੱਥ ਲਾ ਕੇ ਵੇਖਿਆ, ਕਹਿੰਦਾ ਦਾਰਾ ਸ਼ਿਕੋਹ, ਉਹ ਤੜਫ ਤੜਫ ਕੇ ਮਰ ਗਿਆ ਸੀ। ਐਡਾ ਜ਼ਾਲਮ ਸੀ ਔਰੰਗਜ਼ੇਬ। ਸਤਿਗੁਰੂ ਕਹਿਣ ਲੱਗੇ, ਇਹ ਜ਼ਾਲਮ ਹੈ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਨਾ ਦਰਸ਼ਨ ਦੇਣੇ ਨੇ ਤੇ ਨਾ ਇਹਦੇ ਦਰਸ਼ਨ ਕਰਨੇ ਨੇ, ਸਾਡਾ ਪ੍ਰਣ ਹੈ। ਪਰ ਗੁਰੂ ਘਰ ਦਾ ਸਪਸ਼ਟੀਕਰਨ ਦੇਣ ਲਈ ਵੀ, ਕਿਉਂਕਿ ਸਾਡੇ ਕੋਲ ਕਿਸੇ ਮਰਿਆਦਾ ਦੀ ਕਮੀ ਨਹੀਂ, ਸਾਡਾ ਧਰਮ ਕਿਸੇ ਧਰਮ ਨਾਲੋਂ ਘੱਟ ਨਹੀਂ।
1: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ।
0: ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ, ਜਿਨ ਹਰ ਸਿਉਂ ਜੋੜਿਆ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ।

ਦਿੱਤਾ ਜਨਮ ਅਪਾਰ ਆਪ ਪਛਾਣਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ

ਆਤਮ ਰਸ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਸਤ ਸਤਿਗੁਰੂ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਰਾਜ ਗੁਰ ਜਗ

ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤਾਂ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਉਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਅਤੇ ਬੱਚਿਆਂ ਨੂੰ ਨਾਲ ਨਾਲ ਗੁਰਮਤਿ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਅਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਅਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਅਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਅਤੇ ਸਾਨੂੰ ਕਿੰਨਾ ਚਾਅ ਹੁੰਦਾ, ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ 'ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਅਤੇ ਫਟਾਫਟ ਬੱਸ 'ਤੇ ਬਿਠਾਇਆ, ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰਾ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ, ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤਾਂ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ, ਬੱਚੇ ਨਾ ਆਉਣ, ਤਾਂ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ 'ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ 'ਤੇ ਗੱਲ ਛੱਡ ਦਈਏ, ਜੀ ਗੁਰੂ ਘਰ 'ਚ ਹੁੰਦਾ ਕੱਖ ਨਹੀਂ, ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਹੀਂ, ਕੋਈ ਨਾ ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ। ਅਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ, ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਉਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ। ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਅਤੇ ਜਦੋਂ ਹੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ 'ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ, ਅਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਪਕਾਰੀ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਅਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ, ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ। ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਅਤੇ ਗੁਰਬਾਣੀ ਆਤਮਾ ਹੈ, ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਅਤੇ ਸਰੀਰ ਮਰਿਆ ਹੋਇਆ, ਅਤੇ ਜੇ ਆਤਮਾ ਇਕੱਲੀ ਹੈ ਅਤੇ ਸਰੀਰ ਨਹੀਂ ਤਾਂ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਅਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ 'ਤੇ ਵੱਧ ਤੋਂ ਵੱਧ ਸਮਾਂ ਪੜ੍ਹਨ 'ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ।

ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ ਹੈ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹਿ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਇੱਕ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਵਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਿਕ ਵਿਦਿਆ, ਸੰਸਾਰਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਅਜੇ ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ। ਜਦੋਂ ਨਮਸਕਾਰ ਕੀਤੀ ਤੇ ਭਾਈ ਵਿਧੀ ਚੰਦ ਨਾਲ ਖੜੇ ਸਨ, ਕਹਿਣ ਲੱਗੇ ਗਰੀਬ ਨਵਾਜ, ਇਹ ਕੀ ਗੱਲ, ਤੁਹਾਡਾ ਪੁੱਤਰ ਤੁਹਾਡੇ ਘਰ ਜਨਮਿਆ, ਹੁਣੇ ਅਜੇ ਜਨਮ ਹੋਇਆ ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤੇਗ ਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੋਂ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ, ਗੁਰੂ ਹਰਗੋਬਿੰਦ ਸਾਹਿਬ ਵਾਂਗ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਰੁਚੀ ਨਹੀਂ ਸੀ ਹੁੰਦੀ। ਸਿਮਰਨ ਬੰਦਗੀ

0: ਸੋ ਇਤਨੀ ਕੀਰਤਨ ਸੇਵਾ ਪ੍ਰਵਾਨ ਕਰਨਾ ਜੀ, ਕੀਰਤਨ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਬਖਸ਼ਿਸ਼ ਕਰਨਾ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਪੁਰਖ ਮਨਾਉਂਦੇ ਹੋਇਆਂ ਬੇਨ ਸੰਗਤਾਂ ਵੱਲੋਂ ਮਾਇਆ ਅਰਦਾਸ ਭੇਟ ਹਾਜ਼ਰ ਹੋਈ ਹੈ। ਖਜ਼ਾਨੇ ਭਰਪੂਰ ਕਰਨੇ, ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਨਾ। ਦੱਸ ਰਹੇ ਪਾਸੋਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। ਆਓ ਇੱਥੇ ਹੀ ਕੀਰਤਨ ਦੀ ਸਮਾਪਤੀ ਹੈ ਜੀ, ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਪਾਸੋਂ ਸ਼੍ਰਵਣ ਕਰੋ ਜੀ। ਫਤਿਹ ਦਾ ਜਵਾਬ ਫਤਿਹ ਨਾਲ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਸੁਰਜੀਤ ਸਿੰਘ ਹੋਰਾਂ ਦਾ ਰਾਗੀ ਜਥਾ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਜੋੜ ਰਹੇ ਸਨ। ਹੁਣ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਨਿਊਯਾਰਕ ਵਾਲੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਵਾਉਣਗੇ। ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ, ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਦੋਂ ਉਹਨਾਂ ਨੇ ਸਿੱਖ ਰਾਜ ਸਥਾਪਿਤ ਕੀਤਾ ਅਤੇ ਉਦੋਂ ਨਾਨਕ ਸ਼ਾਹੀ ਸਿੱਕਾ ਜਿਹੜਾ ਚਲਾਇਆ ਸੀ, ਉਹ ਸਿੱਕਾ ਬਾਹਰ ਵੀਰ ਜਿਹੜੇ ਸਟਾਲ ਲਾ ਕੇ ਵੇਚ ਰਹੇ ਹਨ, ਜਿਹੜਾ ਸਿੱਖ ਵਿਰਸੇ ਦੀ ਅਨਮੋਲ ਨਿਸ਼ਾਨੀ ਹੈ। ਸੋ ਜਿਨ੍ਹਾਂ ਨੇ ਸਿੱਕਾ ਲੈਣਾ ਹੋਵੇ, ਬਾਹਰ ਵੀਰਾਂ ਨੇ ਸਟਾਲ ਲਾਇਆ ਹੈ, ਉਹ ਇਹ ਸਿੱਕਾ ਲੈ ਸਕਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ, ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ, ਜਿਨ ਹਰ ਸਿਉਂ ਜੋੜਿਆ ਨਾਮ ਨਿਧਾਨ ਅਖੁੱਟ ਗੁਰ ਦੇ ਦਾਰੂ, ਮਹਾਂ ਰੋਗ ਬਿਕਰਾਲ ਤਿਨੇ ਬਿਦਾਰੂ, ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ, ਜਿੱਤਾ ਜਨਮ ਅਪਾਰ ਆਪ ਪਛਾਨਿਆਂ, ਮਹਿਮਾ ਕਹੀ ਨਾ ਜਾਏ ਗੁਰ ਸਮ

0: ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਗੁਰੂ ਪਿਆਰੀ ਪਰਮ ਸਨਮਾਨਯੋਗ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ, ਵਡਭਾਗੀ ਹੋ। ਆਓ, ਜਿੱਥੇ ਤਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ, ਮਨ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਓ। ਕਿਤੇ ਐਸਾ ਨਾ ਹੋਵੇ ਤਨ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ, ਤੇ ਜੇ ਮਨ ਇੱਥੇ ਨਾ ਹੋਇਆ ਤੇ ਤਨ ਦੀ ਗੈਰ ਹਾਜ਼ਰੀ ਲੱਗ ਜਾਏਗੀ। ਆਓ, ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਹੈ, ਸਾਰੇ ਪਿਆਰ ਸਹਿਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਪ੍ਰੇਮ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਭਾਵੇਂ ਇਹ ਆਗਮਨ ਪੁਰਬ 18 ਤਰੀਕ ਸੀ, ਬੁੱਧਵਾਰ ਆਪਾਂ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਦੀ ਵਿਚਾਰ ਕੀਤੀ ਸੀ ਤੇ ਅੱਜ ਦਾ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋਏਗਾ। ਮਾਤਾ ਮਹਿੰਦਰ ਕੌਰ ਤੇ ਉਹਨਾਂ ਦੇ ਪਰਿਵਾਰ ਨੇ ਸਤਿਗੁਰਾਂ ਦੇ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਤੇ ਆਪ ਸੰਗਤਾਂ ਨੂੰ ਸੱਦਾ ਭੇਜਿਆ, ਆਪ ਸਾਰੇ ਹਾਜ਼ਰੀ ਭਰ ਰਹੇ ਹੋ। ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਜੀ ਦੇ ਆਗਮਨ ਪੁਰਬ ਦੀ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਆਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ, ਜਿਨੀ ਡਿਠਾ ਤਿਨਾ ਲਏ ਛਡਾਏ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਗਮਨ ਮੱਤੇ ਦੀ ਸਰਾਂ, ਪਿਤਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ, ਮਾਤਾ ਸਭਰਾਈ ਜਿਹਨੂੰ ਬਹੁਤੇ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਇਤਿਹਾਸ ਵਿੱਚ ਲਿਖਿਆ, ਉਹਨਾਂ ਦੀ ਕੁੱਖ ਤੋਂ 1504 ਈਸਵੀ ਦੇ ਵਿੱਚ ਹੋਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਮੱਤੇ ਦੀ ਸਰਾਂ ਉਜਾੜ ਦਿੱਤੀ ਗਈ, ਉਹਨਾਂ ਦੇ ਪਿਤਾ ਫੇਰੂਮੱਲ ਹਰੀ ਕੇ ਪਤਨ ਆਏ। ਹਰੀ ਕੇ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਫਿਰ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ। 4 2 ਪੁੱਤਰ ਤੇ 2 ਪੁੱਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ। ਇੱਕ ਦਾ ਨਾਮ ਦਾਤੂ, ਇੱਕ ਦਾ ਨਾਮ ਦਾਸੂ, ਬੀਬੀ ਅਮਰੋ ਤੇ ਬੀਬੀ ਅਨੋਖੀ। ਪਿਤਾ ਦੇਵੀ ਦੇ ਭਗਤ ਸਨ, ਦੁਕਾਨਦਾਰੀ ਕੀਤਾ ਸੀ। ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਇਹ ਵੀ ਦੇਵੀ ਦੇ ਭਗਤ ਬਣ ਕੇ ਭੇਟਾ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹੇ ਗਏ ਨੇ। ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ ਦਰਸ਼ਨ ਪਰਸੇ ਹੈ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸਤਿਗੁਰੂ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰੂ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤੇ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਤੇ ਬੱਚਿਆਂ ਨੂੰ ਨਾਲ ਨਾਲ ਗੁਰਮਤ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ, ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ 'ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ 'ਤੇ ਬਿਠਾਇਆ, ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰਾ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ, ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ ਤੇ ਗੱਲ ਛੱਡ ਦਈਏ ਜੀ, ਗੁਰੂ ਘਰ 'ਚ ਹੁੰਦਾ ਕੱਖ ਨਹੀਂ। ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਹੀਂ, ਕੋਈ ਨਾ ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ, ਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਉਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ। ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਤੇ ਜਦੋਂ ਇੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਹੋ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ। ਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਪਕਾਰੀ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ। ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ, ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ। ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਤੇ ਸਰੀਰ ਮਰਿਆ ਹੋਇਆ, ਤੇ ਜੇ ਆਤਮਾ ਇਕੱਲੀ ਹੈ ਤੇ ਸਰੀਰ ਨਹੀਂ ਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ ਤੇ ਵੱਧ ਤੋਂ ਵੱਧ ਸਮਾਂ ਪੜ੍ਹਨ ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ ਹੈ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹਿ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਵਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜ੍ਹੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਿਕ ਵਿਦਿਆ, ਸੰਸਾਰਿਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਅਜੇ ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ। ਜਦੋਂ ਨਮਸਕਾਰ ਕੀਤੀ ਤੇ ਭਾਈ ਬਿਧੀ ਚੰਦ ਨਾਲ ਖੜੇ ਸਨ। ਕਹਿਣ ਲੱਗੇ, ਗਰੀਬ ਨਵਾਜ, ਇਹ ਕੀ ਗੱਲ? ਤੁਹਾਡਾ ਪੁੱਤਰ ਤੁਹਾਡੇ ਘਰ ਜਨਮਿਆ, ਹੁਣੇ ਅਜੇ ਜਨਮ ਹੋਇਆ, ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੋਂ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਰੁਚੀ ਨਹੀਂ ਸੀ ਹੁੰਦੀ, ਸਿਮਰਨ ਬੰਦਗੀ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦੇ ਸੀ ਨਾ ਪਿਤਾ ਜੀ ਨੂੰ, ਤੇ ਕਦੇ ਅੱਖ ਚੁੱਕੇ ਨਹੀਂ ਸੀ ਉੱਤੇ ਵੇਖਦੇ, ਬੜਾ ਸ਼ੀਤਲ ਜਿਹਾ ਸੁਭਾਅ, ਬੜਾ ਸ਼ਾਂਤ ਜਿਹਾ ਸੁਭਾਅ ਸੀ। ਇਤਿਹਾਸ ਦੀ ਘਟਨਾ ਬੜੀ ਕਮਾਲ ਦੀ ਹੈ। ਅਜੇ ਛੋਟੇ ਹੀ ਸਨ ਤੇ ਸੂਰਜਮਲ ਦਾ ਵਿਆਹ ਸੀ, ਬਾਬਾ ਸੂਰਜਮਲ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦੇ ਛੋਟੇ, ਉਹਨਾਂ ਦਾ ਵਿਆਹ ਸੀ। ਤੇ ਮਾਤ ਨਾਨਕੀ ਨੇ ਬੜੀਆਂ ਰੀਝਾਂ ਨਾਲ ਬੜੇ ਪਿਆਰ ਨਾਲ ਬਰਾਤ ਵਿੱਚ ਜਾਣ ਲਈ ਆਪਣੇ ਪੁੱਤਰ ਨੂੰ ਤਿਆਰ ਕੀਤਾ, ਤਿਆਗਮਲ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤ ਸੋਹਣਾ ਚੋਲਾ ਪਵਾਇਆ, ਛੋਟੇ ਜਿਹੇ ਸਨ, ਬੜੀ ਸੋਹਣੀ ਦਸਤਾਰ ਸਜਾਈ, ਪੈਰੀ ਵਧੀਆ ਜੁੱਤੀ ਕਿ ਮੇਰੇ ਪੁੱਤਰ ਨੇ ਬਰਾਤ ਜਾਣਾ। ਤੇ ਅਜੇ ਬਰਾਤ ਤੁਰਨੀ ਸੀ, ਇਹ ਖੇਡਣ ਤੁਰ ਪਏ। ਖੇਡਣ ਗਏ ਤੇ ਉਹਨਾਂ ਦਾ ਇੱਕ ਹਾਣੀ ਸਾਥੀ ਬੜਾ ਗਰੀਬ ਜਿਹਾ ਤੇ ਪਾਟੇ ਦੇ ਕੱਪੜੇ ਪਾਏ, ਬੜਾ ਗਰੀਬ ਜਿਹਾ ਸੀ, ਪਾਟੇ ਦੇ ਕੱਪੜੇ ਪਾਏ ਸੀ, ਤੇ ਉਹ ਆਪਣਾ ਚੋਲਾ ਉਤਾਰ ਕੇ ਨਾ ਉਹਨੂੰ ਪਵਾ ਦਿੱਤਾ, ਆਪਣੀ ਦਸਤਾਰ ਉਹਨੂੰ ਬਣਾ ਦਿੱਤੀ, ਜੁੱਤੀ ਉਹਨੂੰ ਪਵਾ ਦਿੱਤੀ। ਉਸ ਪਵਾ ਕੇ ਕਹਿੰਦੇ, ਕਿੱਡਾ ਸੋਹਣਾ ਲੱਗ ਰਿਹਾ ਤੂੰ, ਕਿੱਡਾ ਵਧੀਆ ਲੱਗ ਰਿਹਾ। ਜਦੋਂ ਘਰ ਆਏ ਤੇ ਮਾਂ ਨੇ ਪੁੱਛਿਆ, ਪੁੱਤਰ ਕੱਪੜੇ? ਕਹਿਣ ਲੱਗੇ, ਮਾਤਾ, ਉਹ ਗਰੀਬ ਬੱਚਾ ਸੀ, ਉਹਦੇ ਕੋਲ ਕੱਪੜੇ ਨਹੀਂ ਸੀ, ਮੈਂ ਉਹਨੂੰ ਦੇ ਆਇਆ। ਮਾਂ ਨਾਨਕੀ ਕਹਿਣ ਲੱਗੀ, ਪੁੱਤਰ ਮੈਂ ਤੈਨੂੰ ਕਿਹਾ ਵੀ ਤੂੰ ਵਿਆਹ ਤੇ ਜਾਣਾ ਸੀ, ਬਰਾਤ ਨਾਲ ਜਾਣਾ ਸੀ, ਤੂੰ ਕੀ ਪਾਏਗਾ? ਕਹਿਣ ਲੱਗਾ, ਮਾਂ ਜੀ, ਸਾਡੇ ਘਰ ਬਹੁਤ ਕੱਪੜੇ ਨੇ, ਮੈਂ ਹੋਰ ਪਾ ਲਵਾਂਗਾ, ਮੈਂ ਪੁਰਾਣੇ ਪਾ ਲਵਾਂਗਾ ਤਾਂ ਵੀ ਕੋਈ ਗੱਲ ਨਹੀਂ, ਮੈਂ ਪਹਿ ਪਾ ਲਵਾਂਗਾ ਤਾਂ ਵੀ ਕੋਈ ਨਹੀਂ, ਤੂੰ ਮੈਨੂੰ ਹੋਰ ਲੈ ਦੇਂਗੀ ਤਾਂ ਵੀ ਕੋਈ ਨਹੀਂ। ਪਰ ਉਸ ਬੱਚੇ ਨੂੰ ਲੈ ਕੇ ਦੇਣ ਵਾਲਾ ਕੋਈ ਨਹੀਂ ਸੀ, ਮੇਰੇ ਕੋਲ ਕਿਸੇ ਦਾ ਨਗਨ ਨਹੀਂ ਬਰਦਾਸ਼ਤ ਹੋਇਆ। ਇਤਿਹਾਸ ਲਿਖਦਾ, ਜਦੋਂ ਛੋਟੇ ਸਨ ਕਿਸੇ ਦਾ ਤਨ ਨਗਨ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਬਰਦਾਸ਼ਤ ਨਾ ਹੋਇਆ ਤੇ ਕੱਪੜੇ ਉਤਾਰ ਕੇ ਉਹਨੂੰ ਦੇ ਦਿੱਤੇ। ਜਦੋਂ ਵੱਡੇ ਹੋਏ, ਕਿਸੇ ਦਾ ਧਰਮ ਨੰਗਾ ਹੋ ਰਿਹਾ ਸੀ, ਕਿਸੇ ਦੇ ਧਰਮ ਨੂੰ ਖਤਰਾ ਸੀ, ਉਹਨੂੰ ਕੱਜਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ, ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ। ਜਦੋਂ ਦੂਸਰਾ ਜੰਗ ਹੋਇਆ, ਉਦੋਂ ਅਜੇ ਉਮਰ ਬੜੀ ਛੋਟੀ ਸੀ, ਪਰ ਜਦੋਂ ਚੌਥਾ ਜੰਗ ਕਰਤਾਰਪੁਰ ਦਾ ਜੰਗ ਹੋਇਆ ਨਾ, ਉਦੋਂ ਤਕਰੀਬਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 13 ਸਾਲ ਸੀ। ਜਦੋਂ ਕਰਤਾਰਪੁਰ ਦਾ ਜੰਗ ਹੋਇਆ, ਲਾਸਟ ਚੌਥਾ ਜੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਸਿਰਫ 13 ਸਾਲ ਦੀ ਸੀ। ਤੇ ਕਹਿਣ ਲੱਗੇ, ਪਿਤਾ ਜੀ, ਇਸ ਵਾਰ ਇਸ ਜੰਗ ਦੇ ਵਿੱਚ ਮੈਂ ਵੀ ਜਾਣਾ, ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰਨੇ ਨੇ। ਜਦੋਂ ਦੁਸ਼ਮਣ ਦੀ ਫੌਜ ਚੜ ਕੇ ਆਈ, ਪੈਂਦੇ ਖਾਂ ਫੌਜ ਲੈ ਕੇ ਆਇਆ, ਤਕਰੀਬਨ 1 ਲੱਖ ਦੀ ਫੌਜ ਸੀ, ਬੜਾ ਜ਼ਬਰਦਸਤ ਜੰਗ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਜੰਗ ਵਿੱਚ ਫਿਰ ਜਿਹੜੀ ਤੇਗ ਵਾਹੀ ਨਾ, ਦੁਨੀਆ ਅਸ਼ ਅਸ਼ ਕਰ ਉੱਠੀ। ਇੰਨੀ ਜ਼ਬਰਦਸਤ ਤੇਗ ਵਾਹੀ, ਇੰਨੀ ਬਹਾਦਰੀ ਨਾਲ ਲੜੇ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਨਾ ਆਪਣੇ ਪੁੱਤਰ ਨੂੰ ਇੱਕ ਬਚਨ ਕਿਹਾ, ਪੁੱਤਰ ਮੈਂ ਤੇ ਤੈਨੂੰ ਤਿਆਗ ਦੀ ਮੂਰਤ ਸਮਝਦਾ ਰਿਹਾ, ਤੂੰ ਤੇ ਤੇਗ ਦਾ ਬਹਾਦਰ, ਤੇਗ ਦਾ ਧਣੀ ਹੈ, ਨਾਮ ਪਿਆ ਤੇਗ ਬਹਾਦਰ, ਤੂੰ ਤੇ ਤਿਆਗ ਦੀ ਮੂਰਤੀ ਮੈਂ ਸਮਝਦਾ ਸੀ, ਤੂੰ ਤੇ ਤੇਗ ਦਾ ਬਹਾਦਰ ਧਣੀ ਹੈ, ਤੇਗ ਦਾ ਬਹਾਦਰ ਹੈ, ਨਾਮ ਤੇਗ ਬਹਾਦਰ ਪਿਆ। ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਇਸ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਚਲੇ ਗਏ। ਕਰਤਾਰਪੁਰ ਵਿੱਚ ਇੱਕ ਪਰਿਵਾਰ ਸੀ ਹਰੀਚੰਦ, ਜਿਹਦੇ ਘਰ ਬੱਚੀ ਸੀ ਜਿਹਦਾ ਨਾਮ ਸੀ ਗੁਜਰੀ। ਰਿਸ਼ਤਾ ਪੱਕਾ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਵਿਆਹਣ ਵਾਸਤੇ ਕਰਤਾਰਪੁਰ ਆਏ ਬਰਾਤ ਲੈ ਕੇ। ਕਰਤਾਰਪੁਰ ਤੋਂ ਆਪਣਾ ਗੁਜਰੀ ਜੀ ਨੂੰ ਵਿਆਹ ਕੇ, ਆਪਣੀ ਨੂੰਹ ਨੂੰ ਵਿਆਹ ਕੇ ਲੈ ਕੇ ਗਏ। ਉਹ ਮਾਤਾ ਗੁਜਰੀ ਜਿਹਨੇ ਦੁਨੀਆਂ ਵਿੱਚ ਇੱਕ ਵਿਲੱਖਣ ਜਗ੍ਹਾ ਬਣਾਈ, ਜਿਹਦਾ ਕਦੇ ਸਮਾਂ ਬਣੇਗਾ ਵਿਸਥਾਰ ਨਾਲ ਸਾਰੇ ਇਤਿਹਾਸ ਦਾ ਜ਼ਿਕਰ ਕਰਾਂਗੇ ਵੀ ਕੀ ਤਨ ਤੇ ਹੰਡਾਇਆ ਤੇ ਦੁਨੀਆਂ ਦੇ ਲਈ ਇੱਕ ਕਿੱਦਾਂ ਰੋਲ ਮਾਡਲ ਬਣੀ, ਕਿੱਦਾਂ ਦੁਨੀਆਂ ਦੇ ਲਈ ਇੱਕ ਦਰਸ਼ਕ ਬਣ ਗਈ, ਇੱਕ ਦੁਨੀਆਂ ਦੇ ਲਈ ਮਹਾਨ ਮਾਂ ਬਣੀ। ਮੈਂ ਆਮ ਤੌਰ ਤੇ ਕਿਹਾ ਕਰਦਾ, ਹਿੰਦੂ ਵੀਰ ਕਿਹਾ ਕਰਦੇ ਨੇ ਕਿ ਸੰਸਾਰ ਵਿੱਚ ਢਾਈ ਮਾਵਾਂ ਹੋਈਆਂ ਨੇ, ਤੇ ਸਾਡੇ ਸਿੱਖ ਵੀ ਕਈ ਵਾਰੀ ਨਾ ਇਸ ਗੱਲ ਨੂੰ ਇਸੇ ਸੰਦਰਭ ਵਿੱਚ ਲੈ ਕੇ ਨਾ ਅੱਜ ਤੱਕ ਢਾਈ ਮਾਵਾਂ ਹੋਈਆਂ ਨੇ। ਇਹ ਇੱਕ ਮਾਂ ਭਰਥਰੀ ਜੀ ਦੀ, ਇੱਕ ਮਾਂ ਫਰੀਦ ਦੀ ਸੀ, ਇੱਕ ਮਾਂ ਧਰੂ ਦੀ ਸੀ। ਜਿਹੜੀ ਭਰਥਰੀ ਦੀ ਮਾਂ ਉਹਦੀ ਮਾਂ ਸੀ, ਪਰ ਸਿੱਖ ਧਰਮ ਵਿੱਚ ਤੇ ਇੰਨੀਆਂ ਮਾਵਾਂ ਹੋਈਆਂ ਨੇ ਗਿਣੀਆਂ ਨਹੀਂ ਜਾ ਸਕਦੀਆਂ। ਅਸੀਂ ਵੀ ਢਾਈ ਕਹਿਣ ਲੱਗੇ ਹਾਂ, ਉੱਥੇ ਅਟਕ ਜਾਂਦੇ ਹਾਂ ਕਿ ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ, ਇਹਨੂੰ ਕਿਹੜੀ ਗਿਣਤੀ ਲਿਆਉਂਦੇ ਹਾਂ ਆਪਾਂ। ਕੀ ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਇਤਿਹਾਸ ਉਲੀਕ ਸਕਦਾ ਹੈ? ਕਿਤੇ ਆਪਾਂ ਇਤਿਹਾਸ ਪੜ੍ਹ ਕੇ ਵਿਚਾਰੀਏ, ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਹੈ? ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ? ਤੇ ਉਹ ਮਾਵਾਂ ਨੂੰ ਅਸੀਂ ਕਿਹੜੀ ਗਿਣਤੀ ਵਿੱਚ ਲੈ ਕੇ ਜਾਵਾਂਗੇ ਜਿਨ੍ਹਾਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ ਪਰ ਸੀ ਨਾ ਉਚਾਰੀ, ਧਰਮ ਤੋਂ ਪਿੱਛੇ ਨਹੀਂ ਹਟੇ, ਉਸ ਉਹਨਾਂ ਮਾਵਾਂ ਨੂੰ ਤੁਸੀਂ ਕਿਸ ਗਿਣਤੀ ਵਿੱਚ ਲਿਆਓਗੇ? ਜੇ ਅਜੇ ਅਸੀਂ ਢਾਈ ਤੱਕ ਹੀ ਅਟਕੇ ਰਹੇ ਤੇ ਫਿਰ ਉਹਨਾਂ ਮਾਵਾਂ ਨੂੰ ਕਿਸ ਗਿਣਤੀ ਦੇ ਵਿੱਚ ਲੈ ਕੇ ਆਓਗੇ? ਮੈਂ ਕਹਿੰਦਾ ਜਿੰਨੀਆਂ ਮਾਵਾਂ ਸਿੱਖੀ ਵਿੱਚ ਨੇ ਸ਼ਾਇਦ ਦੁਨੀਆਂ ਦੇ ਇਤਿਹਾਸ ਵਿੱਚ ਇਹਨਾਂ ਦਾ ਕੁਝ ਕਰਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੀਰਤਪੁਰ ਸਾਹਿਬ ਰਹੇ, ਕਾਫੀ ਲੰਬਾ ਸਮਾਂ ਰਹੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋ ਸਮਾਣਾ ਸੀ, ਬਹੁਤ ਭਾਰੀ ਸੰਗਤ ਦਾ ਇਕੱਠ ਹੋਇਆ, ਸੰਗਤ ਸੱਦੀ ਗਈ, ਸਤਿਗੁਰੂ ਜੀ ਨੇ ਉੱਥੇ ਕੌਤਕ ਵਰਤਾਇਆ, ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ। ਸਤਿਗੁਰੂ ਚਾਹੁੰਦੇ ਸਨ ਕਿ ਗੁਰਤਾ ਗੱਦੀ ਦੀ ਜਿਹੜੀ ਪੋਜੀਸ਼ਨ ਹੈ ਨਾ, ਗੁਰਤਾ ਗੱਦੀ ਦਾ ਜਿਹੜਾ ਮਸਲਾ ਹੈ, ਇਹ ਸਾਡੇ ਸਾਹਮਣੇ ਹੱਲ ਹੋਵੇ, ਕੋਈ ਬਾਅਦ ਵਿੱਚ ਪਿੱਛੇ ਦਾਅਵਾ ਨਾ ਕਰੇ। ਲੱਖਾਂ ਦੀ ਤਾਦਾਦ ਵਿੱਚ ਸੰਗਤ ਬੈਠੀ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਸੂਰਜਮਲ ਨੂੰ ਕਿਹਾ, ਬੇਟੇ ਖੜੇ ਹੋ, ਮੰਗੋ ਕੀ ਚਾਹੀਦਾ। ਉਸ ਵੇਲੇ ਗੁਰੂ ਸਾਹਿਬ ਜੀ ਦੇ ਤਿੰਨ ਪੁੱਤਰ ਮੌਜੂਦ ਸੀ। ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਸੂਰਜਮਾਲ ਅਨੀ ਰਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ, ਬੇਟਾ ਸੂਰਜਮਾਲ ਖੜੇ ਹੋਵੋ, ਮੰਗੋ ਕੀ ਚਾਹੀਦਾ ਹੈ, ਵੀ ਕੱਲ ਨੂੰ ਸੂਰਜਮਾਲ ਗੁਰੂ ਹੋਣ ਦਾ ਦਾਅਵਾ ਨਾ ਕਰੇ, ਅੱਜ ਸਾਡੇ ਸਾਹਮਣੇ ਸਪਸ਼ਟ ਹੋਵੇ। ਤੇ ਬਾਬਾ ਸੂਰਜਮਾਲ ਜੀ ਨੇ ਝੋਲੀ ਅੱਡ ਕੇ ਇੱਕ ਗੱਲ ਕਹੀ, ਗਰੀਬ ਨਿਵਾਜ, ਮੈਨੂੰ ਸਿੱਖੀ ਦੇ ਦਿਓ, ਮੈਂ ਸਿੱਖ ਬਣ ਜਾਵਾਂ, ਬਸ ਇਸ ਤੋਂ ਵੱਧ ਮੈਨੂੰ ਕੁਛ ਨਹੀਂ ਚਾਹੀਦਾ। ਤੇ ਸਤਿਗੁਰੂ ਜੀ ਨੇ ਫਿਰ ਆਪਣੇ ਦੂਸਰੇ ਪੁੱਤਰ ਅਨੀ ਰਾਏ ਨੂੰ ਬੁਲਾਇਆ, ਬੇਟਾ ਤੁਸੀਂ ਮੰਗੋ ਕੀ ਚਾਹੀਦਾ। ਅਨੀ ਰਾਏ ਛੋਟੇ ਹੁੰਦਿਆਂ ਤੋਂ ਉਹਨਾਂ ਦੀ ਬਿਰਤੀ ਬਸ ਵੈਰਾਗ ਵਿੱਚ ਰਹਿੰਦੀ ਸੀ, ਰੱਬ ਨਾਲ ਜੁੜੇ ਰਹਿੰਦੇ ਸਨ, ਕਿਸੇ ਨਾਲ ਬੋਲਦੇ ਚਾਲਦੇ ਘੱਟ ਸੀ, ਬੜੇ ਦੁਨੀਆਂ ਤੋਂ ਉਪਰਾਮ ਰਹਿੰਦੇ ਸਨ। ਉਹਨਾਂ ਨੇ ਇੱਕ ਬੇਨਤੀ ਕੀਤੀ, ਪਿਤਾ ਜੀ ਜੇ ਟੁੱਟੇ ਹੋ ਤੇ ਮੇਰੀ ਸੁਰਤ ਜਿਵੇਂ ਰੱਬ ਨਾਲ ਜੁੜੀ ਹੈ ਏਦਾਂ ਹੀ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਤੇ ਸਤਿਗੁਰ ਨੇ ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ, ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਸਾਹਿਬ ਖੜੇ ਹੋਏ, ਉਹਨਾਂ ਨੂੰ ਇਹ ਨਹੀਂ ਕਿਹਾ ਮੰਗੋ ਕੀ ਚਾਹੀਦਾ, ਕਹਿਣ ਲੱਗੇ ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਝੋਲੀ ਕੀਤੀ, ਤਿੰਨ ਚੀਜ਼ਾਂ ਉਹਨਾਂ ਦੀ ਝੋਲੀ ਵਿੱਚ ਪਾਈਆਂ, ਇੱਕ ਪੋਥੀ, ਇੱਕ ਕਟਾਰ ਜਿਸ ਨੂੰ ਸਿੱਖ ਇਤਿਹਾਸ ਕਿਰਪਾਨ ਕਹਿੰਦਾ, ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਦੇ ਕੇ ਕਿਹਾ, ਜਦੋਂ ਅਸੀਂ ਸਰੀਰ ਤਿਆਗ ਜਾਵਾਂਗੇ ਸਾਡੇ ਬਾਅਦ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਬਕਾਲੇ ਚਲੇ ਜਾਣਾ। ਇਹ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਤੇ ਪਿਤਾ ਜੀ ਦਾ ਹੁਕਮ ਸਿਰ ਝੁਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਵਾਨ ਕਰ ਲਿਆ। ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਮੈਂ ਉਹਨਾਂ ਦੇ ਸਤਿਕਾਰ ਵਿੱਚ ਸ਼ਬਦ ਵਰਤ ਰਿਹਾ ਗੁਰੂ ਤੇਗ ਬਹਾਦਰ ਸਾਹਿਬ, ਉਦੋਂ ਅਜੇ ਗੁਰੂ ਨਹੀਂ ਸੀ ਬਣੇ ਪਰ ਉਹਨਾਂ ਦਾ ਸਤਿਕਾਰ ਵਜੋਂ ਸ਼ਬਦ ਵਰਤ ਰਿਹਾ ਮੈਂ। ਗੁਰੂ ਹਰਿਰਾਇ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿੰਨ ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ ਤੇ ਕਿਹਾ ਗੁਰੂ ਨਾਨਕ ਪਾਤਸ਼ਾਹ ਦੇ ਸੱਤਵੇਂ ਸਰੂਪ ਗੁਰੂ ਹਰਿਰਾਇ ਸਾਹਿਬ ਹੋਣਗੇ। ਹੁਣ ਕੋਈ ਡਾਊਟ ਨਾ ਰਿਹਾ। ਧੀਰਮਲ ਨੇ ਗੁਰੂ ਹੋਣ ਦੇ ਬੜੇ ਦਾਅਵੇ ਕੀਤੇ, ਗੱਦੀਆਂ ਲਾ ਕੇ ਬੈਠਾ, ਉਹ ਕੀਰਤਪੁਰ ਸਾਹਿਬ ਵੀ ਆ ਗਿਆ, ਉਹਨੇ ਬਹੁਤ ਕੁਛ ਕੀਤਾ, ਉਸ ਨੂੰ ਰਾਤੋ ਰਾਤ ਕੁੱਟ ਫੰਡ ਕੇ ਉੱਥੋਂ ਸਿੱਖਾਂ ਨੇ ਕੱਢ ਦਿੱਤਾ। ਐਸਾ ਇਤਿਹਾਸ ਹੈ, ਬੜਾ ਲੰਬਾ ਹੈ। ਕੀਰਤਪੁਰ ਆਪਣਾ ਧੀਰਮਲ ਦਾਅਵੇ ਕਰਦਾ ਸੀ ਗੁਰੂ ਹੋਣ ਦੇ। ਗੁਰੂ ਹਰਿਰਾਇ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 3 ਸਾਲ ਇਹ ਸੇਵਾ ਨਿਭਾਈ ਤੇ ਦਿੱਲੀ ਵਿੱਚ ਉਹਨਾਂ ਨੇ ਜਦੋਂ ਸਰੀਰ ਤਿਆਗਣਾ ਸੀ, ਸੰਗਤ ਨੂੰ ਐਲਾਨ ਕੀਤਾ ਵੀ ਅਸੀਂ ਇਹ 5 ਭੌਤਿਕ ਸਰੀਰ ਤਿਆਗ ਰਹੇ ਹਾਂ, ਤੇ ਸੰਗਤ ਨੇ ਬੇਨਤੀ ਕੀਤੀ ਗਰੀਬ ਨਿਵਾਜ ਪਾਤਸ਼ਾਹ ਜੀ, ਤੁਸੀਂ ਸੰਗਤ ਨੂੰ ਕਿਤੇ ਲੜ ਲਾ ਕੇ ਜਾ ਰਹੇ ਹੋ, ਵੀ ਗੁਰੂ ਸਾਹਿਬ ਤੇ ਆਪਣੀ ਮੌਜੂਦਗੀ ਵਿੱਚ ਸੰਗਤ ਨੂੰ ਲੜ ਲਾ ਕੇ ਜਾਂਦੇ ਸੀ, ਤੁਸੀਂ ਕਿਹਨੂੰ ਪਾਂ ਫੜਾ ਕੇ ਜਾ ਰਹੇ ਹੋ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਬਚਨ ਕਿਹਾ ਸੀ, ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਭੇ ਸੰਭਾਲੇ। 5 ਸਿੱਖ ਸੀ, ਭਾਈ ਗੜੀਆ, ਭਾਈ ਝੰਡਾ, ਭਾਈ ਗੁਰਦਿੱਤਾ ਤੇ ਕੁਛ ਹੋਰ ਨਾਂ ਨੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਭਾਈ ਦੁਆਰਾ, ਵੀ ਤੁਸੀਂ ਜਾ ਕੇ ਨਾ ਇਹ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਕਰਤੇ ਸੀ, ਕਿਹਾ ਸੀ ਨਹੀਂ ਮੈਂ ਇਸ ਜ਼ਿੰਮੇਵਾਰ ਦੇ ਲਾਇਕ ਨਹੀਂ। ਇਤਿਹਾਸ ਇਹ ਚੀਜ਼ ਲਿਖਦਾ ਹੈ ਕਿ ਸਤਿਗੁਰੂ ਜੀ ਕਾਫੀ ਲੰਬਾ ਸਮਾਂ ਬਾਬਾ ਬਕਾਲਾ ਪਿੰਡ ਵਿੱਚ ਰਹੇ। ਕੁਛ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਕਿ ਉਹ ਭੋਰੇ ਵਿੱਚ ਬਹਿ ਕੇ ਸਿਰਫ ਤਪ ਕਰਦੇ ਰਹੇ, ਜਦੋਂ ਕਿ ਇਤਿਹਾਸ ਉਹਨਾਂ ਲਿਖਦਾ ਹੈ ਕਿ ਉਹਨਾਂ ਨੇ 2 ਟੂਰ ਜਿਹੜੇ ਮਾਲਵੇ ਦੇ ਲਾਏ ਸਿੱਖੀ ਦੇ ਪ੍ਰਚਾਰ ਲਈ, ਕਿਰਤ ਵੀ ਕਰਦੇ ਸਨ, ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਤੇ ਇਸ ਢੰਗ ਨਾਲ ਰੱਬ ਨਾਲ ਜੁੜੇ ਹੋਏ ਸਨ। ਤੋ ਇਸ ਤਰ੍ਹਾਂ ਕਾਫੀ ਲੰਬਾ ਸਮਾਂ ਬਾਬੇ ਬਕਾਲੇ ਵਿੱਚ ਰਹਿ ਕੇ ਉਹਨਾਂ ਨੇ ਭਗਤੀ ਵੀ ਕੀਤੀ, ਸਿੱਖੀ ਦਾ ਪ੍ਰਚਾਰ ਵੀ ਕੀਤਾ, ਲੋਕਾਂ ਨੂੰ ਗੁਰੂ ਨਾਲ ਵੀ ਜੋੜਿਆ। ਇਨ੍ਹਾਂ ਦਿਨਾਂ ਵਿੱਚ ਐਨ ਇੱਕ ਬਹੁਤ ਵੱਡੀ ਘਟਨਾ ਵਾਪਰੀ। ਇੱਕ ਜੇਲਮ ਦੇ ਇਲਾਕੇ ਦਾ ਰਹਿਣ ਵਾਲਾ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ, ਜਿਹਦਾ ਕੰਮ ਸੀ ਬਾਹਰਲੇ ਦੇਸ਼ਾਂ ਵਿੱਚ ਜਹਾਜ਼ ਆਪਣੇ ਲੈ ਕੇ ਜਾਂਦਾ ਸੀ, ਮਾਲ ਸਪਲਾਈ ਕਰਦਾ ਸੀ, ਉੱਥੋਂ ਲੈ ਕੇ ਆਉਂਦਾ ਸੀ ਤੇ ਇੰਡੀਆ ਸਪਲਾਈ ਕਰਦਾ ਸੀ, ਬੜਾ ਵੱਡਾ ਵਪਾਰੀ ਸੀ। ਉਹਦਾ ਜਹਾਜ਼ ਡਾਵਾਂਡੋਲ ਹੋਇਆ ਤੇ ਉਸਨੇ ਬੇਨਤੀ ਕੀਤੀ, ਇੱਕ ਅਰਦਾਸ ਕੀਤੀ, ਅਜੇ ਗੁਰੂ ਹਰਕ੍ਰਿਸ਼ਨ ਸਾਹਿਬ ਉਸ ਸਮੇਂ ਗੁਰਤਾ ਗੱਦੀ ਤੇ ਬਿਰਾਜਮਾਨ ਸਨ, ਜਾਂ ਇਸ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਇਸ ਵੇਲੇ ਗੁਰੂ ਕੌਣ ਹੈ। ਇਹਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਅੱਗੇ ਅਰਦਾਸ ਕੀਤੀ ਕਿ ਮੇਰਾ ਜਹਾਜ਼ ਡੋਲ ਰਿਹਾ, ਇਸ ਨੂੰ ਜਿਵੇਂ ਹੋ ਸਕਦਾ ਬਚਾ ਲਓ। ਇਸ ਨੇ ਇਹ ਭਾਵਨਾ ਰੱਖੀ, ਇਹਦਾ ਜਹਾਜ਼ ਬਚ ਗਿਆ, ਡੁੱਬਣ ਤੋਂ ਬਚ ਗਿਆ। ਜਦੋਂ ਇਹ ਆਪਣੇ ਕਾਰੋਬਾਰ ਤੋਂ ਵਿਹਲਾ ਹੋਇਆ ਤੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ 500 ਮੋਹਰਾਂ ਲੈ ਕੇ ਗੁਰੂ ਜੀ ਦੀ ਭੇਟ ਕਰਨ ਲਈ ਆਇਆ। ਇਹ ਬਹੁਤ ਵੱਡਾ ਵਪਾਰੀ ਸੀ। 300 ਇਹਦੇ ਨਾਲ ਸ਼ਸਤਰਧਾਰੀ ਯੋਧੇ ਸਿਪਾਹੀ ਹਰ ਵੇਲੇ ਆਉਂਦੇ ਸਨ। 300 ਚੰਗਾ ਹੋਵੇ ਜੇ ਮੈਂ ਜਿਹਨਾਂ ਵੀਰਾਂ ਦੇ ਫੋਨ
1: ਪਿੰਡ ਦੇ ਇਸ ਤਰ੍ਹਾਂ ਦਾ ਰਸਤਾ ਸੀ ਤੇ ਸਾਨੂੰ ਕਾਹਨੂੰ ਇਹ ਮਤ ਦੇਣੀ ਸੀ, ਅਸੀਂ ਨਹੀਂ ਜਾਣਾ ਸੀ। ਇਸ ਤਰ੍ਹਾਂ ਦਾ ਰਸਤਾ ਅੱਧਾ ਦਿਨ ਲੰਘ ਗਿਆ ਚਲਦਿਆਂ ਚਲਦਿਆਂ, ਤੇ ਅਜੇ ਜਿਹੜੀ ਚੜਾਈ ਹੈ ਉਹ ਵੀ ਆਪਾਂ ਅੱਧੀ ਨਹੀਂ ਤੈਅ ਕੀਤੀ। ਦੋ ਜ਼ਈਫ ਬੰਦੇ ਸਨ, ਬੁੱਢੇ, ਹੁਣ ਕਮਜ਼ੋਰ ਦਾ ਤੇ ਚੱਲਣਾ ਬਹੁਤ ਔਖਾ ਹੈ ਨਾ। ਉਹਦੇ ਮੂੰਹੋਂ ਨਿਕਲ ਗਿਆ ਕਿ ਗੁਰੂ ਨਾਨਕ ਨੂੰ ਤੇ ਵਕਤ ਪਿਆ ਹੋਇਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਛੱਡਿਆ, ਉਹਦੇ ਦਰਸ਼ਨ ਕਰਨੇ ਨੇ ਉਹਦੇ ਅਸਥਾਨ ਦੇ। ਬਾਬੇ ਨੂੰ ਤੇ ਵਕਤ ਪਿਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਦਿੱਤਾ। ਔਰ ਦੂਜੇ ਨੇ ਇਹ ਆਖਿਆ ਕਿ ਮਸਕੀਨ ਦੀ ਤੇ ਮਤ ਮਾਰੀ ਹੋਈ ਸੀ, ਸਾਡੀ ਵੀ ਮਤ ਮਾਰ ਕੇ ਰੱਖ ਛੱਡੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਸੀਨੇ ਨਾਲ ਲਿਬੜੇ ਹੋਏ ਉਹਨਾਂ ਦੇ ਕੱਪੜੇ, ਦਮ ਉਹਨਾਂ ਦਾ ਫੁੱਲਿਆ ਹੋਇਆ, ਚੱਲਣ ਦੀ ਸਮਰੱਥਾ ਨਾ, ਤੇ ਹੁਣ ਪਿੱਛੇ ਮੁੜਨ ਸਾਧਨ ਕੋਈ ਨਹੀਂ ਰਹਿ ਗਿਆ ਸੀ, ਕਿਉਂਕਿ ਜਿਨ੍ਹਾਂ ਨੇ ਸਾਨੂੰ ਵਾਪਸੀ ਤੇ ਲੈ ਕੇ ਜਾਣਾ ਸੀ, ਜਿਨ੍ਹਾਂ ਟਰੱਕਾਂ ਨੇ, ਜਿਨ੍ਹਾਂ ਬੱਸਾਂ ਨੇ, ਉਹ 3 ਦਿਨ ਬਾਅਦ ਆਉਣੀਆਂ ਸਨ, ਤੇ ਪਿੱਛੇ ਮੁੜਨ ਜੋਗਾ ਨਹੀਂ ਸਨ। ਅੱਗੇ ਜਾਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ, ਤੇ ਜੋ ਉਹਨਾਂ ਦੀ ਮਾਨਸਿਕ ਦਸ਼ਾ ਬਣੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅਗਰ ਕਿਧਰੇ ਵਾਪਸ ਮੁੜਨ ਦਾ ਉਹਨਾਂ ਦੇ ਨਾਲ ਉਹਨਾਂ ਕੋਲ ਰਸਤਾ ਆਉਂਦਾ ਜਾਂ ਸਹੂਲਤ ਆਉਂਦੀ, ਵਾਪਸ ਮੁੜ ਜਾਣਾ ਸੀ। ਭਗਤ ਕਬੀਰ ਨੇ ਐਵੇਂ ਨਹੀਂ ਕਿਹਾ, ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਿਹਾ ਕਬੀਰ, ਸਿਕੰਦਰ ਲੋਧੀ ਨਾਲ ਤੇ ਮੈਂ ਕੱਲਾ ਹੀ ਮੱਥਾ ਮਾਰ ਰਿਹਾ, ਬਨਾਰਸ ਵਿੱਚ ਹੋਰ ਮੇਰਾ ਕੋਈ ਸਾਥ ਨਹੀਂ ਦਿੰਦਾ। ਕਬੀਰ ਇਹ ਕਹਿ ਰਹੇ ਨੇ, ਇੱਕ ਔਗਟ ਘਾਟੀ ਰਾਮ ਕੀ, ਰਾਮ ਦੀ ਘਾਟੀ ਤੇ ਮੈਂ ਕੱਲਾ ਹੀ ਚੱਲ ਰਿਹਾ, ਨਾ ਮੇਰੇ ਅੱਗੇ ਕੋਈ ਨਾ ਮੇਰੇ ਪਿੱਛੇ ਕੋਈ। ਔਰ ਸਿਕੰਦਰ ਲੋਧੀ ਨਾਲ ਮੱਥਾ ਮਾਰਨਾ ਹੈ ਤੇ ਕੌਣ ਕਬੀਰ ਦਾ ਸਾਥ ਦੇਵੇ? ਸਿਕੰਦਰ ਲੋਧੀ ਵਕਤ ਦਾ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦਾ, ਜਿਸ ਨੇ ਨਾਮਦੇਵ ਨੂੰ ਕੈਦ ਕੀਤਾ ਸੀ ਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਨਾਮਦੇਵ ਨੂੰ, ਫਿਰ ਕਬੀਰ ਨੂੰ ਕੈਦ ਕੀਤਾ ਔਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਉਸਨੇ ਕਬੀਰ ਨੂੰ ਵੀ ਦਿੱਤੇ। ਪਹਿਲੇ ਉਹਨੂੰ ਰੱਸੀਆਂ ਨਾਲ ਬੰਨਿਆ ਤੇ ਹਾਥੀ ਦੇ ਅੱਗੋਂ ਸੁੱਟਿਆ, ਰੱਬ ਦੀ ਨੇਤ ਹਾਥੀ ਨੇ ਕੁਚਲਿਆ ਨਹੀਂ। ਕਬੀਰ ਆਪ ਜ਼ਿਕਰ ਕਰਦੇ ਨੇ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਿਆਰੇ। ਹਾਥੀ ਨੇ ਪੈਰਾਂ ਥੱਲੇ ਕਬੀਰ ਨੂੰ ਨਹੀਂ ਕੁਚਲਿਆ। ਫਿਰ ਸਿਕੰਦਰ ਲੋਧੀ ਨੇ ਕਹਿ ਦਿੱਤਾ, ਕੋਈ ਗੱਲ ਨਹੀਂ, ਇਹਨੂੰ ਡੂੰਘੇ ਪਾਣੀ ਗੰਗਾ

انہاں نے بعد وچ بداوے بھی لکھ دیتے ہیں۔ ٹھیک ہے مہاراج، تسی ہن ساڈے گرو نہیں، اسی تھوڑے سکھ نہیں، ستگر نے ایک ایک کل وداوا لے لیا۔ ٹھیک ہے، مہا سنگھ انہاں دے سرمور سن۔ مہاراج اتھوں ایک گل سپشٹ ہو گئی کہ سکھ دے ساتھی ہاں اسی، دکھ دے ساتھی نہیں ہاں، وپتا دے ساتھی اسی نہیں، تے وپت پری سب ہی سنگ چھڈ تے کو نہ آوت نیرے، تے کو نہ لکھ اے وپت میں ٹیک ایک رگھناتھ حالت ہو جاندی ہے، تے سارے ساتھی وارو وارو چھڈ دے نے، سارے نے بداوا لکھیا۔ گرو تیگ بہادر صاحب جی مہاراج کا تو کہنا ہے سب سکھ دے ساتھی نے، دکھ دا کون ساتھی ہے؟ سکھ میں بہ سنگی بھئے، دکھ میں سنگ نہ کوئے۔ انو عام پدر تے بھی تسی کدی لو، اے میرا ساتھی ہے، او میرا ساتھی ہے، او میرا دوست ہے، گرو تیگ بہادر صاحب جی نہیں مندے، سب سکھ دے ساتھی نے۔ کدھر یہ نہ سمجھنی اے میرا ساتھی، او میرا ساتھی، او میرا ساتھی، اگر ویکھنا ہوئے تو پھر اس وقت ویکھیں جب تو چاروں پاسے وپتا چ گھریا ہوئے، پھر لبی تو ساتھیاں نو آواز بھی مارے گا تو کوئی نیڑے نہیں آوے گا۔ وپت پری سب ہی سنگ چھڈ تے کو نہ آوت نیرے، اتے سکھ میں بہ سنگی بھے، رہت چہوں دس گیرے۔ تے کھما کرنی ہے وپتا کسوٹی ہے پرماتما دی، اور کوئی کسوٹی نہیں، کبیر کسوٹی رام کی، جھوٹا ٹکے نہ کوئے۔ کوئی دو ڈھائی سو سالوں تو بعد ایک بہت وڈی کسوٹی قوم دے سامنے آئی ہے، ایتھے ہن پتا چلے گا کون گرو ارجن دیو جی دے سکھ نے، کیڑے کلگی در دے سکھ نے، تے کیڑے ظالم دے سکھ نے، ایتھے پتا چل جائے گا کیڑے سنساری نے تے کیڑے دھارمک نے، تے دوہاں دا جوڑ کدی نہیں جڑتا۔ اور میں چنگیا چنگیا نو ویکھ لیا، میری بھی اچھا سی، میں بھی آس لائی ہوئی سی بھی کم سے کم اے بندے مدبر نے، مدلل نے، دلیل باز نے، سیانے نے، بڑی پہنچ ہے، بڑی گل ہے انہاں دی۔ تے یقین جانو دس دن میں بھی مغالطے چ رہا، دس دن میں بھی احساسا چ رہا، تے دو تین دنوں تو میں ہن اس پدر تے آ کے کھڑا ہویا کہ بپت پری سب ہی سنگ چھڈ تے کو نہ آوت نیرے، اے حقیقت، اے بہت وڈی سچائی ہے۔ باویں مغالتا سی شاید ستگر دیاں پنگتیاں میں نظر انداز کیتیاں، تے میں آسا لائی بیٹھا سی، آخر سڈی قوم دے بڑے بڑے مدبر بندے نے جنہاں دی بڑی پہنچ ہے، بڑی گل ہے، بادلیل گل کر سکدے نے، رسوخ ہے، بڑی طاقت ہے، بڑی شکتی ہے، پر غضب دی گل میں دیکھ کے حیران ہویا، جس دسترخوان تے ظالم بیٹھا ہے اے ظالم نال بیٹھ کے بھوجن پہ چکدے نے، ایک کوئی دسترخوان تے امید تے بالکل پانی پھر گئے نراش۔ تے میں اس دن پھر سویرے نتنیم تو بعد ارداس کیتی، داتا تو آپ ہی اپنے برد بانے دی لاج رکھ، باقی تے کچھ بھی کوئی نہیں، باقی تے میں نو کچھ بھی نہیں دکھائی دیندا۔ اس اندھیرے رچ کہندن اماوس دی رات ہے، پر کم سے کم تارے تے چمک دینا، اماوس دی رات ہے، چلو تھوڑی جیاں تاریاں دی روشنی تے ہے، سکھ جگت تے تے او اماوس دی رات آئی ہے کہ میں کرنی جتھے تاریاں دی روشنی بھی نہیں رہی، میں تے او دیکھدا پیا جتھے ٹم ٹمان دے تارے بھی کوئی نہیں، چندرما تے ہے ہی کوئی نہیں، تارے بھی کوئی نہیں، کوئی رستے دا دیوا بھی کوئی نہیں۔ جنہاں نو سمجھیا سی کہ ساڈے رستہ دے دیوا نے، نہیں وہ کسی دے گھر دا چراغ نے، سڈے رستے دا دیوا نہیں نے، وہ سڈے رستے دے جو ہے روشنی کرن والے نے۔ اس واسطے ہن تے تھوڑا یہی فرض بن جاندا ہے اپنی ضمیر دی آواز نو سن کے جیونا، امرت ویلے رج کے بندگی کرنی، شام نو دہراج صاحب کھنجانی نہیں، تے کم سے کم اس اوکڑ دے سمے کچھ تھوڑے جی ستگراں دے دتے ہوئے پرن تسی نبھا لو کہ داتا اج تیری حضوری چ بیٹھے ہاں، ہوں امرت چھکنا ساری زندگی منورت ہے، شراب پینی سڈے لئی حرام ہے۔ اور کم سے کم اتنا ہی پرن کر لیے داتا، جیسی تن کر کے ظاہرا روپ چلو تیرا ساتھ نہ دئیے، کم سے کم من کر کے تیرے نال آواں گے، کم سے کم وچارا کر کے تیرے نال آواں گے۔ تو خیر مختصر میں عرض کراں، صاحب گرو امرداس جی مہاراج کہندے بھگت دا جڑا رستہ ہے دیکھڑا ہے، بھگتاں کی چال نرالی،
چال نرالی بھگتاں کیری بکھم مارگ چلنا لب لوب اہنکار تج ترشنا بہت ناہیں بولنا. ہوں کوئی اتنا وڈا تیاگ کرے تے اس رستے تے چلے اوکھے آئیے, پر میں عرض کراں جو اس رستے تے چلدا ہے بڑی بلندیاں تے پہنچ جاندا ہے, اور اس نو جس پد دی پراپتی ہوندی ہے اونوں کہندے نیں پرم پد. اے پد نہیں جدا فکر بنیا رہے اج کرسی تے بیٹھے ہیں کل کوئی لا نہ دے وے, کل کوئی جو ہے پرے نہ سٹ دے وے. او پد جنو پرم پد کہندے نیں, او سنگھاسن جنو رام دا سنگھاسن کہندے نیں. بھگت کبیر کہندے نیں میں اس سنگھاسن تے جا بیٹھا, اب تو جائے چڑھے سنگھاسن ملے ہے سارنگ پانی, رام کبیرا ایک وے ہے کوئی نہ سکے پچھانی. تے میں ہن تھوڑا جہا اس دا خلاصہ کرنا ہے کہ رام دا جو سنگھاسن ہے یہ راجنیتی کی ہے, تے جڑا اپنا سنگھاسن ہے یہ راجنیتی کی. آخر انہاں دی راجنیتی تے ہونی چاہیے, نیتی تو بنا تے سنگھاسن ہوندے ہی نہیں, سنگھاسن چلدے ہی نہیں. اور اس دا لمبا چوڑا خلاصہ گرو گرنتھ صاحب جی مہاراج دے وچ تے بھائی گرداس جی دیاں واراں وچ موجود ہے. رام دے سنگھاسن دی راجنیتی کی ہے, یہ گل وکھری ہے کہ سن 47 وچ میں چاروں پاسے دیش وچ آوازاں سنیاں کہ اسی اس دیش وچ رام راج لیاواں گے, رام راج. تے رام راج پریشد بقیدہ ایک سیاسی پارٹی بھی کھڑی ہوئی سی جہدے مکھی سن کرپاتری جی, ایک سنت سی, ایک دھارمک بندہ سی, انہیں اس پارٹی نو جنم دیتا. رام راج پریشد اسی اس دیش وچ رام دا راج لیاواں ہے, تے رام دا راج لیاواں تو مراد دھرم دا راج لیاواں ہے, پرماتما دا راج لیاواں ہے, ایشوری راج لیاواں ہے, سچ دا راج لیاواں ہے. گل تے اتنی سی, رام راج وچ کی سی؟ ایک نکی جیہی گھٹنا کہہ کے میں اگے وداں. رام نے بقاعدہ نیم بنا رکھے سن, پرجا وچوں کوئی بندہ اگر اے دوش اے غلطیاں کرے گا انہوں اے سزا دیتی جائے گی, پر جے راجہ بھی کرے گا تے راجے نو اے سزا دیتی جائے گی. انہیں بقاعدہ ایک مریادا بنا دیتی بھئی اے غلطی اے بھول کرے تے راجے نو کی سزا ہے تے پرجا نو کی سزا ہے. تے غضب دی گل اے ہے, اس واسطے دیش واسیاں دے من وچ رام دا بہتا پیار ہویا کہ رام نے عام بندیاں دے کیتیاں ہوئیاں غلطیاں دی جڑی سزا نیوکت کیتی سی نا, اوہی سزا راجے واسطے. رنچک ماتر بھی فرق نہیں رکھیا بھئی ایک بھول اگر ایک پرجا دے چوں کوئی کردا ہے تے جڑی سزا اس نو دتی جائے گی اوہی سزا اس نو دتی جائے گی اگر راجا کرے, اگر حکمران کرے, اگر سنگھاسن تے بیٹھا ہویا کرے. اس واسطے رام راج پریشد رام راج دی بھاونا سڈے دیش دے اجاگر ہوئیاں تے کئیاں دے من دے تڑپ پیدا ہوئی بھی کسے طریقے نال رام دا راج ہوئے. تو گھٹنا کی ہے, رام نے ایک مریادا بنا دیتی سی, کوئی استری لگاتار 3 مہینے گھر تو باہر رہی ہے, تے 3 مہینیاں بعد اگر وہ گھر وچ آوندی ہے تے پتی دی مرضی ہے اس نو رکھنا ہے یا نہیں رکھنا, پھر انہیں مریادا بنائی شری رام نے. شری رام نے یہ مریادا بھی بنائی کہ راجے دی آکھی ہوئی گل اگر بہو پکھی قابل قبول نہ ہوئی تے راجے دی اس گل نو رد کیتا جا سکتا ہے, تے بہو گنتی دے اگر پرجا کوئی گل آکھے تے راجے نو وہ گل قبول بھی کرنی پائے گی, پروان بھی کرنی پائے گی, مننا بھی پائے گا. یہ اس نے مریادا بنا دیتی. سیتا جد گھر وچ آئی آپ ایودھیا دے راجا بنے, سنگھاسن تے بیٹھے تے پرجا دی بہتی آواز یہ اٹھ پئی بھی سیتا رام دے اس محل وچ نہیں رہنی چاہیے, تے 3 مہینے راون کول رہی ہے. آواز اٹھی اور یہ بہو پکھی اٹھی, ایک دھوبی تو اٹھی, بہو پکھی آواز اٹھی تے رام نے آپ جو ہے مریادا بنائی سی بہ سمتی دے اگر پرجا کچھ آکھے گی تو راجے نو بھی جھکنا پائے گا. گل من لئی, قابل قبول کر لئی, جے پرجا اس ڈھنگ نال چاہندی ہے تے بھاوے میں نہ چاہندا ہویا وی پرجا دی گل دا سنمان کردا, مینوں پروان ہے
ਸੀਤਾ ਨੂੰ ਘਰੋਂ ਕੱਢ ਦਿੱਤਾ ਪਰਜਾ ਦੇ ਕਹਿਣ ਤੇ। ਜੇ ਪਰਜਾ ਨਹੀਂ ਚਾਹੁੰਦੀ ਤੇ ਠੀਕ, ਜੇ ਸੰਸਾਰ ਨਹੀਂ ਚਾਹੁੰਦਾ ਤੇ ਠੀਕ, ਜੇ ਬਹੁ ਗਿਣਤੀ ਨਹੀਂ ਚਾਹੁੰਦੀ ਤੇ ਮੈਨੂੰ ਇਸ ਪਰਜਾ ਦੀ ਗੱਲ ਨੂੰ ਜੋ ਹੈ ਪ੍ਰਵਾਨ ਕਰਨ ਲੱਗਿਆ ਕੋਈ ਦੁੱਖ ਨਹੀਂ, ਕੋਈ ਦਿੱਕਤ ਨਹੀਂ। ਉਸੇ ਵਕਤ ਹੁਕਮ ਦੇ ਦਿੱਤਾ ਵੀ ਸੀਤਾ ਪਰਜਾ ਨਹੀਂ ਚਾਹੁੰਦੀ ਤੇ ਮੈਂ ਆਪ ਹੀ ਮਰਿਆਦਾ ਬਣਾਈ ਹੈ ਤੇ ਮਰਿਆਦਾ ਦੇ ਉੱਤੇ ਮੈਂ ਆਪਣੀ ਜਾਨ ਦੇ ਸਕਦਾ। ਇਸ ਵਾਸਤੇ ਰਾਮ ਦੇ ਨਾਲ ਇੱਕ ਦੋਹਰਾ ਬੜਾ ਮਸ਼ਹੂਰ ਹੋ ਗਿਆ ਕਿਉਂਕਿ ਰਘੂਕੁਲ ਵਿੱਚ ਪੈਦਾ ਹੋਏ ਸਨ। ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਜੋ ਕੁਝ ਕਹਿ ਦਿੱਤਾ ਹੈ ਉਹ ਨਿਭਾਣਾ ਹੈ, ਭਾਵੇਂ ਪ੍ਰਾਣ ਹੀ ਜਾਣ, ਭਾਵੇਂ ਜਿੰਦ ਜਾਂਦੀ ਹੈ ਤੇ ਜਾਵੇ। ਤੋ ਮਰਿਆਦਾ ਤੇ ਆਪ ਬਣਾਈ ਸੀ। ਤੋ ਹੋਇਆ ਕਿ ਜਦ ਬਹੁ ਪੱਖੀ ਬਹੁ ਸੰਮਤੀ ਨੇ ਆਵਾਜ਼ ਉਠਾਈ, ਆਪਣੇ ਸੀਤਾ ਨੂੰ ਘਰੋਂ ਕੱਢ ਦਿੱਤਾ। ਇਸ ਢੰਗ ਨਾਲ ਪ੍ਰਜਾ ਦੀ ਖੁਸ਼ੀ ਲੈ ਲਈ, ਸਿੰਘਾਸਣ ਤੇ ਬਣੇ ਰਹਿ। ਪ੍ਰਜਾ ਨੇ ਕਿਹਾ ਸਾਨੂੰ ਕਾਬਲੇ ਕਬੂਲ ਹੈ, ਇਹ ਰਾਜਾ ਜਿਹੜਾ ਹੈ ਕਾਬਲੇ ਕਬੂਲ ਹੈ, ਪਰ ਸਾਡਾ ਦੇਸ਼ ਰਾਮ ਰਾਜ ਤੋਂ ਚੱਲ ਕੇ ਕਿੱਥੇ ਪਹੁੰਚ ਗਿਆ ਕਿ ਇੱਕ ਅਦਾਲਤ, ਵਕਤ ਦੀ ਇੱਕ ਅਦਾਲਤ ਅਲਾਹਾਬਾਦ ਹਾਈ ਕੋਰਟ ਵਕਤ ਦੇ ਹੁਕਮਰਾਨ ਨੂੰ ਦੋਸ਼ੀ ਸਾਬਿਤ ਕਰ ਦਿੰਦਾ, ਉਹ ਕਾਨੂੰਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਦੀ ਤਰਮੀਮ ਹੀ ਕਰਕੇ ਰੱਖ ਦਿੰਦਾ। ਇਹ ਸਾਡੇ ਦੇਸ਼ ਦਾ ਢਾਂਚਾ ਰਾਮ ਰਾਜ ਤੋਂ ਚੱਲ ਕੇ ਇੱਥੇ ਜਾ ਪਹੁੰਚਿਆ। ਔਰ ਇਹ ਨਕਸ਼ੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ, ਜੋ ਕੁਛ ਹੈ ਕਿੱਥੇ ਰਾਮ ਰਾਜ ਮਰਿਆਦਾ ਜੋ ਬਣਾਈ, ਔਰ ਰਾਮ ਜਦ ਸੀਤਾ ਨੂੰ ਘਰੋਂ ਕੱਢਦੇ ਨੇ ਕਹਿੰਦੇ ਨੇ ਲਗਾਤਾਰ ਰੋਂਦੇ ਹੀ ਰਹੇ ਕਈ ਦਿਨ ਤੱਕ ਵੀ ਸੀਤਾ ਤੇ ਜ਼ੁਲਮ ਹੋਇਆ, ਮੇਰੇ ਤੇ ਵੀ ਜ਼ੁਲਮ ਹੋਇਆ, ਪਰ ਮੈਂ ਕਰਾਂ ਕਿ ਮੈਂ ਮਰਿਆਦਾ ਬਣਾਈ ਹੈ। ਪ੍ਰਜਾ ਨਹੀਂ ਮੰਨਦੀ। ਹੁਣ ਜਦ ਪ੍ਰਜਾ ਨਹੀਂ ਮੰਨਦੀ ਤੇ ਇਹਦੇ ਮਤਲਬ ਥੋੜੀ ਕੋਈ ਮੈਂ ਰਾਜਾ ਤੇ ਵਿਧਾਨ ਬਦਲ ਦੇਵਾਂ। ਅਗਰ ਚਾਹੁੰਦੇ ਤੇ ਰਾਮ ਵਿਧਾਨ ਬਦਲ ਸਕਦੇ ਸਨ, ਰਾਜੇ ਸਨ, ਤਾਕਤ ਦੇ ਸਨ, ਸੈਨਾ ਉਹਨਾਂ ਦੇ ਕੋਲ, ਸਿੰਘਾਸਣ ਉਹਨਾਂ ਦੇ ਕੋਲ, ਸਭ ਕੁਛ ਉਹਨਾਂ ਦੇ ਕੋਲ ਸੀ ਤੇ ਇੱਕ ਲਕੀਰ ਨਾਲ ਵਿਧਾਨ ਬਦਲ ਸਕਦੇ ਸਨ, ਨਹੀਂ ਬਦਲਿਆ। ਆਖਿਆ ਕੋਈ ਗੱਲ ਨਹੀਂ, ਸੀਤਾ ਦੁੱਖ ਸਹਾਰ ਲਏਗੀ, ਮੈਂ ਦੁੱਖ ਝੇਲ ਲਵਾਂਗਾ, ਮੈਂ ਬਣਾਏ ਹੋਏ ਵਿਧਾਨ ਨੂੰ ਨਹੀਂ ਬਦਲਣਾ। ਲੇਕਿਨ ਉਸ ਵਿਧਾਨ ਦੀ ਲਪੇਟ ਵਿੱਚ ਅੱਜ ਦਾ ਹੁਕਮਰਾਨ ਜਦ ਆ ਜਾਏ ਤਾਂ ਖਿਮਾ ਕਰਨੀ ਵਿਧਾਨ ਨੂੰ ਬਦਲ ਕੇ ਰੱਖ ਦਿੰਦਾ ਹੈ। ਵਿਧਾਨ ਨੂੰ ਬਦਲਣਾ, ਖਿਮਾ ਕਰਨੀ ਕੋਈ ਪਾਪ ਨਹੀਂ, ਤੇ ਜਦ ਕੋਈ ਵਿਧਾਨ ਦੀ ਜੋ ਹੈ ਤਰਮੀਮ ਕਰਨ ਦੀ ਮੰਗ ਕਰੇ ਇਹ ਪਾਪ ਹੋ ਗਈ। ਅਤੇ ਸਪਸ਼ਟ ਗੱਲ ਹੈ ਤੁਹਾਡੇ ਸਾਹਮਣੇ, ਵਿਧਾਨ ਨੂੰ ਕਿਤਨੀ ਦਫ਼ਾ ਬਦਲਿਆ। ਅਗਰ ਵਿਧਾਨ ਨੂੰ ਬਦਲਣਾ, ਉਹਦੇ ਵਿੱਚ ਤਰਮੀਮ ਕਰਨਾ ਪਾਪ ਹੈ, ਤਾਂ ਕਮ ਸੇ ਕਮ ਇਸ ਤਰ੍ਹਾਂ ਦਾ ਪਾਪ 50-60 ਦਫ਼ਾ ਇਹ ਕਰ ਚੁੱਕੇ ਨੇ, ਇਤਨਾ ਪਾਪ ਇਹ ਕਰ ਚੁੱਕੇ ਨੇ, ਕਿਉਂਕਿ ਇਤਨੀ ਦਫ਼ਾ ਤਬਦੀਲੀ ਲਿਆਈ ਗਈ ਹੈ, ਇਤਨੀ ਦਫ਼ਾ ਇਸ ਦੀ ਤਰਮੀਮ ਹੋਈ ਹੈ, ਇਤਨੀ ਦਫ਼ਾ ਇਸ ਦੇ ਸੰਸ਼ੋਧਨ ਹੋਇਆ। ਜੇ ਸੰਸ਼ੋਧਨ ਕਰਨਾ ਇੱਕ ਪਾਪ ਹੈ ਤੇ ਇਹ ਪਾਪ 50-60 ਦਫ਼ਾ ਹੋ ਚੁੱਕਿਆ ਹੈ, ਪਹਿਲੇ ਵੀ ਹੋ ਚੁੱਕਿਆ ਹੈ, ਇਹਨਾਂ 30 ਸਾਲਾਂ ਵਿੱਚ ਹੋ ਚੁੱਕਿਆ ਹੈ, 35 ਸਾਲਾਂ ਵਿੱਚ ਇਤਨਾ ਵੱਡਾ ਪਾਪ ਜੋ ਹੈ ਹੋ ਚੁੱਕਿਆ ਹੈ। ਤਾਂ ਖਿਮਾ ਕਰਨੇ, ਮੁਖਤਸਰ ਅਰਜ਼ ਕਰਾਂ, ਰਾਮ ਰਾਜ ਉਹ ਰਾਜ ਚੱਲ ਕੇ ਕਿੱਥੇ ਜਾ ਪਹੁੰਚਿਆ? ਤਾਂ ਹੋਇਆ ਇਹ, ਰਾਮ ਰਾਜ ਸੁਪਨਾ ਬਣ ਕੇ ਰਹਿ ਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਇੱਕ ਨਾਰਾ ਦਿੱਤਾ, ਤੁਸੀਂ ਰੱਬ ਤੋਂ ਇੱਕ ਮੰਗ ਮੰਗੋ, ਪਰਮਾਤਮਾ ਤੋਂ ਇੱਕ ਮੰਗ ਮੰਗੋ ਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਰਾਜ ਸਦਾ ਖਾਲਿਸ ਦੇ ਹੱਥ ਵਿੱਚ ਹੋਵੇ, ਕੋਈ ਦੁਖੀ ਨਾ ਹੋਵੇ, ਕੋਈ ਬੇਵਾ ਨਾ ਰੋਵੇ ਕਿ ਉਹਦਾ ਸੁਹਾਗ ਉਜੜ ਗਿਆ, ਕੋਈ ਮਾਂ ਨਾ ਰੋਵੇ ਕਿ ਉਸਦੇ ਬੱਚੇ ਮਾਰੇ ਗਏ ਨੇ, ਕੋਈ ਬੱਚੇ ਨਾ ਰੋਵਣ ਕਿ ਮੈਂ ਯਤੀਮ ਹੋ ਗਿਆ, ਮੈਨੂੰ ਸੈਤਾ ਨੇ ਯਤੀਮ ਕਰਕੇ ਜੋ ਹੈ ਰੱਖ ਦਿੱਤਾ। ਇਸ ਤਰ੍ਹਾਂ ਦੀ ਬਰਬਾਦੀ ਜੋ ਹੈ ਨਾ ਹੋਵੇ। ਤੇ ਕੱਲ ਮੈਨੂੰ ਰਾਗੀ ਸਿੰਘ ਰੋਂਦੇ ਹੋਏ ਮਿਲੇ ਨੇ, ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਦੇ ਪਰਾਤਾ ਜਗੀਰ ਸਿੰਘ ਤੇ ਫਿਰ ਉਹਨਾਂ ਦੀ ਪਤਨੀ ਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਰਾਗੀ, ਉਹ ਵੀ ਸ਼ਹੀਦ ਹੋ ਗਏ ਨੇ ਜੋ ਸਿਰਫ ਆਪਣੇ ਘਰ ਦੇ ਚ ਹੀ ਬੈਠੇ ਸਨ। ਤੋ ਖੈਰ, ਇਹ ਪੰਨੇ ਜੈਸੇ ਜੈਸੇ ਉਗੜਨਗੇ ਤੇ ਤੁਸੀਂ ਹਾਲਾਤ ਦਾ ਜਾਇਜ਼ਾ ਲਓਗੇ ਤੇ ਠੀਕ ਹੈ। ਪੁਰਾਣੇ ਜ਼ਮਾਨੇ ਚ ਅੱਜ ਤੋਂ 35 ਸਾਲ ਪਹਿਲੇ ਤੇ ਕਿਰਪਾਤਰੀ ਨੇ ਮੰਗ ਕੀਤੀ ਸੀ ਬਈ ਇੱਥੇ ਰਾਮ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ 35 ਸਾਲ ਪਹਿਲੇ, ਤੇ ਅਸੀਂ 300 ਸਾਲ ਤੋਂ ਪੜ੍ਹਦੇ ਆ ਰਹੇ ਹਾਂ ਔਰ ਪੜ੍ਹਦੇ ਰਹਾਂਗੇ ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਸਿੰਘਾਸਣ ਤੇ ਕੋਈ ਰਾਮ ਨਹੀਂ ਬੈਠਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਮੰਗਦੇ ਰਹਾਂਗੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਮ ਜੋ ਹੋਏ। ਇਹ ਪਰਿਪੂਰਨ ਪ੍ਰਮਾਤਮਾ ਬਖਸ਼ਿਸ਼ ਕਰ,
ਕੋਈ ਖਾਲਸਾ, ਕੋਈ ਸ਼ੁੱਧ, ਕੋਈ ਪਵਿੱਤਰ ਤੇ ਖਾਲਸੇ ਦੀ ਵਿਆਖਿਆ ਮੈਂ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਪਰਿਓ ਕਾਲ ਸਵੇ ਜਬ ਉਪਰ ਮਾਹ ਲਿਖੇ ਬ੍ਰਹਮ ਗਿਆਨੇ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਣੇ। ਜਿਸਨੇ ਪ੍ਰੇਮਾ ਭਗਤੀ ਨੂੰ ਜਾਣਿਆ, ਜਿਹਦਾ ਸਾਰਿਆਂ ਨਾਲ ਹੀ ਪ੍ਰੇਮ ਹੈ, ਜਿਹਦੇ ਵਾਸਤੇ ਨਹਿ ਕੋ ਬੈਰੀ ਨਹਿ ਬੇਗਾਨਾ ਸਗਲ ਸੰਗ ਹਮ ਕੋ ਬਣਾਈ, ਇਸ ਤਰ੍ਹਾਂ ਦੇ ਨਾਲ ਜੋ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੈ, ਦਾਤਾ ਤਾਕਤ ਉਸਨੂੰ ਦੇ ਤਾਂ ਕਿ ਸਾਰਿਆਂ ਨੂੰ ਆਪਣਾ ਹੱਕ ਮਿਲੇ ਤੇ ਕਿਸੇ ਨਾਲ ਕੋਈ ਬੇਇਨਸਾਫ਼ੀ ਨਾ ਹੋਵੇ, ਆਕੀ ਰਹੇ ਨਾ ਕੋਈ ਕੋਈ ਦੁਖੀ ਨਾ ਹੋਵੇ। ਦੁਸ਼ਟਾਂ ਨੇ ਇਹਦੇ ਵੀ ਅਰਥਾਂ ਦੇ ਅਨਰਥ ਕੀਤੇ ਨੇ, ਬਈ ਖਾਲਸੇ ਤੇ ਇੰਜ ਪਏ ਪੜਦੇ ਨੇ ਬਾਕੀ ਰਹੇ ਨਾ ਕੋਈ। ਨਹੀਂ, ਸਿੱਖ ਇਹ ਨਹੀਂ ਪੜ ਸਕਦਾ ਬਾਕੀ ਰਹੇ ਨਾ ਕੋਈ। ਸਿੱਖ ਤੇ ਆਖਦਾ ਆਕੀ ਰਹੇ ਨਾ ਕੋਈ, ਸਿੱਖ ਮੰਗਦਾ ਸਰਬੱਤ ਦਾ ਭਲਾ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਪੰਕਤੀ ਹੈ, ਸਤਿਗੁਰ ਨੂੰ ਸਤਿਗੁਰ ਸਭ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਤੇ ਬੜੀ ਕੀਮਤੀ ਪੰਕਤੀ ਹੈ ਗੁਰੂ ਅਮਰਦਾਸ ਜੀ ਦੀ, ਸਤਿਗੁਰ ਸਭ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਹਰਿਮੰਦਰ ਸਾਹਿਬ ਸਾਰੀ ਦੁਨੀਆਂ ਦਾ ਭਲਾ ਮੰਗੇ, ਸਾਰੇ ਦੇਸ਼ ਦਾ ਭਲਾ ਮੰਗੇ ਤੇ ਹਰਿਮੰਦਰ ਸਾਹਿਬ ਦਾ ਬੁਰਾ ਕਿਉਂ ਹੋਵੇ। ਸਤਿਗੁਰ ਸਭਨਾ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਇਆ। ਇਹਦਾ ਮਤਲਬ ਹੈ ਉਦੋਂ ਵੀ ਕੁਛ ਐਸੇ ਸਨ ਜੋ ਗੁਰੂ ਦੋਖੀ ਸਨ, ਤਦੀ ਸਤਿਗੁਰੂ ਨੂੰ ਐਸਾ ਕਹਿਣਾ ਪਿਆ ਵੀ ਅਸੀਂ ਤੇ ਸਾਰਿਆਂ ਦਾ ਭਲਾ ਮੰਗਦੇ ਹਾਂ ਤੇ ਫਿਰ ਬੁਰਾ ਸਾਡੇ ਤੇ ਟਪਕਦਾ ਪਿਆ। ਜਿਹੜਾ ਮੰਦਰ ਸਾਰੇ ਮੰਦਰਾਂ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਦੇਸ਼ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਸੰਸਾਰ ਦੀ ਭਲਾਈ ਮੰਗਦਾ ਹੈ, ਖਿਮਾ ਕਰਨੀ ਉਸ ਮੰਦਰ ਦੇ ਦੁਆਰ ਬੰਦ ਹੋਣ ਤੇ ਉਸ ਮੰਦਰ ਦਾ ਕੁਛ ਬੁਰਾ ਹੋਇਆ ਹੋਵੇ, ਖਿਮਾ ਕਰਨੀ ਕਹਿਣਾ ਪਏਗਾ ਰਾਮ ਰਾਜ ਦੀ ਮੰਗ। ਇਹ ਜੋ ਗੁਰੂ ਨੇ ਸਾਨੂੰ ਸਿਖਾਈ ਹੈ ਅਸੀਂ ਹੁਣ ਪ੍ਰਾਣਾਂ ਨਾਲ ਮੰਗਣੀ ਹੈ, ਹੁਣ ਰਸਮੀ ਤੌਰ ਤੇ ਮੰਗਣੇ ਮੰਗਣੇ ਕਿ ਰਾਜ ਕਰੇਗਾ ਹਾਲਸਾ ਆਕੀ ਰਹੇ ਨਾ ਕੋਏ। ਅਰਦਾਸ ਤੋਂ ਬਾਅਦ ਦਿਲੋਂ ਮੰਗ ਕਰਨੀ ਹੈ ਦਾਤਾ ਤੂੰ ਕਲਾ ਵਰਤਾ ਕੁਝ ਸ਼ਕਤੀ ਵਰਤਾ ਕਿ ਸ਼ਕਤੀ ਹੁਣ ਰਾਮ ਦੇ ਹੱਥ ਚ ਹੋਵੇ, ਤਾਂ ਕਿ ਹਰ ਇੱਕ ਨੂੰ ਇਨਸਾਫ਼ ਮਿਲੇ, ਤਾਂ ਕਿ ਕਾਨੂੰਨ ਦੀ ਲਪੇਟ ਦੇ ਚ ਅਗਰ ਰਾਮ ਵੀ ਆਵੇ ਤੇ ਉਹ ਵੀ ਆਖੇ ਕੋਈ ਗੱਲ ਨਹੀਂ ਮੈਂ ਘਰ ਦੇ ਚ ਰੋ ਲਵਾਂਗਾ ਦੁੱਖ ਸਹਾਰ ਲਵਾਂਗਾ ਪਰ ਮੈਂ ਹੁਣ ਵਿਧਾਨ ਨਹੀਂ ਬਦਲਣਾ। ਇਸ ਢੰਗ ਦੀ ਸਪਿਰਿਟ, ਇਸ ਢੰਗ ਦੇ ਜਜ਼ਬੇ, ਇਸ ਢੰਗ ਦੀ ਜੋ ਹੈ ਰਾਜਨੀਤਿਕ ਵਾਤਾਵਰਣ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਦੇਸ਼ ਵਿੱਚ ਬਣਾਉਣ ਤਾਂ ਕਿ ਕੋਈ ਦੁਖੀ ਨਾ ਹੋਵੇ, ਸੁੱਖ ਦੇ ਨਾਲ ਰਹਿਣ ਈਸਾਈ ਮੁਸਲਮਾਨ ਹਿੰਦੂ ਵੀਰ ਔਰ ਸਿੱਖ ਸਾਰੇ ਆਰਾਮ ਨਾਲ ਰਹਿਣ। ਇਸ ਢੰਗ ਦਾ ਵਾਤਾਵਰਣ ਇਸ ਦੇਸ਼ ਦੇ ਜੋ ਹੈ ਬਣੇ। ਤੇ ਕੱਲ ਮੈਂ ਇੱਕ ਅਰਜ਼ ਕੀਤੀ ਸੀ, ਕਿਉਂਕਿ ਗੁਰੂ ਨਾਨਕ ਦਾ ਇੱਕ ਸਾਥੀ ਬਾਲਾ ਹੈ, ਇੱਕ ਮਰਦਾਨਾ ਹੈ, ਇੱਕ ਹਿੰਦੂ ਹੈ, ਇੱਕ ਸਿੱਖ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਸਾਇਮੀ ਆ ਭੇਖਣ ਸ਼ਾਹ ਜਾਂਦੇ ਨੇ ਦਰਸ਼ਨ ਕਰਨ ਲਈ। ਪੀਰ ਬੁੱਧੂ ਸ਼ਾਹ ਨੇ ਆਪਣੇ ਚਾਰ ਪੁੱਤਰ ਤੇ 400 ਖਲੀਫੇ ਸ਼ਹੀਦ ਕਰਾ ਦਿੱਤੇ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸਨੂੰ ਬਹੁਤ ਵੱਡਾ ਸਰੋਪਾ ਦਿੱਤਾ। ਕਰੋੜੀ ਮੱਲ ਜਾਂ ਇਸ ਤਰ੍ਹਾਂ ਦੇ ਹੋਰ ਕਈ ਦੀਵਾਨ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਸਨ, ਪਰਮ ਭਗਤ ਸਨ। ਤੋ ਕਹਿਣ ਤੋਂ ਮੁਰਾਦ ਇਹ ਹੈ ਕਿ ਇਹ ਇੱਕ ਸਾਂਝਾ ਜਿਹਾ ਧਰਮ ਤੇ ਸਾਂਝੀ ਵਾਲਤਾ ਦਾ ਸਬੂਤ ਹੈ ਕਿ ਇੱਥੇ ਰਾਮਾਨੰਦ ਪਰਮਾਨੰਦ ਬੈਠੇ ਨੇ ਪਰ ਇੱਥੇ ਸਦਨਾ ਬੈਠੇ ਨੇ ਜੋ ਮੁਸਲਮਾਨ ਸੀ। ਮੈਂ ਇਤਨੀ ਅਰਜ਼ ਕਰਦੇ ਹਾਂ, ਇੱਕ ਈਸਾਈ ਮੁਸਲਮਾਨ ਸੀ ਔਰ ਬਾਬਾ ਫਰੀਦ ਨੇ। ਤੇ ਕਬੀਰ ਦੇ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਚ ਹੀ ਪੁਸ਼ਟੀ ਮਿਲ ਜਾਂਦੀ ਹੈ ਕਿ ਕਬੀਰ ਕੌਣ ਸੀ। ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ, ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸਰੀ ਤੇਹੋਰੇ ਲੋਕ ਪ੍ਰਸਿੱਧ ਕਬੀਰਾ। ਇਹ ਜਿਹੜਾ ਕਬੀਰ ਹੈ ਨਾ ਇਹਦਾ ਪਿਓ ਤੇ ਇਹ ਕੁਛ ਕਰਦਾ ਸੀ। ਕੀ ਕਰਦਾ ਸੀ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਰਵਿਦਾਸ ਦੇ ਬੋਲ, ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ। ਕਬੀਰ ਉਹ ਹੈ ਬਕਰੀਦ ਵਾਲੇ ਦਿਨ ਜਿਹਦੇ ਘਰ ਗਊਆਂ ਵੱਢੀਆਂ ਜਾਂਦੀਆਂ ਸਨ, ਹੋਰ ਤਰ੍ਹਾਂ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸਨ, ਸ਼ੇਖਾਂ ਨੂੰ ਮੰਨਦੇ ਸਨ, ਸ਼ਹੀਦਾਂ ਨੂੰ ਮੰਨਦੇ ਸਨ, ਮਜ਼ਾਰਾਂ ਨੂੰ ਮੰਨਦੇ ਸਨ। ਕਬੀਰ ਦਾ ਜਨਮ ਉਸ ਘਰਾਣੇ 'ਚ ਹੋਇਆ। ਜਾਂ ਕਿ ਈਦ ਬਕਰੀਦ ਕੁੱਲ ਗਊ ਬੱਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪਿਓ ਤੇ ਇਹੀ ਕੁਛ ਕਰਦਾ ਸੀ, ਪੂਤ ਐਸੀ ਸਰੀ ਤੇਹੋਰੇ ਲੋਕ ਪ੍ਰਸਿੱਧ ਕਬੀਰਾ। ਪੁੱਤਰ ਇਸ ਤੋਂ ਬਿਲਕੁਲ ਉਲਟ ਚੱਲਿਆ ਹੈ, ਤਿੰਨ ਲੋਕਾਂ ਦੇ ਜੋ ਹੈ ਪ੍ਰਸਿੱਧ ਹੋਇਆ। ਤੋ ਕਹਿਣ ਤੋਂ ਮੁਰਾਦ ਮੁਸਲਿਮ ਘਰਾਣੇ ਦੇ ਜਨਮ ਹੈ ਸ਼੍ਰੀ ਕਬੀਰ ਦਾ, ਰਾਮਾਨੰਦ ਨੇ, ਪਰਮਾਨੰਦ ਨੇ। ਇੱਥੇ ਸਾਂਝੀ ਵਾਲਤਾ ਦਾ ਧਰਮ ਤੇ ਤੁਸੀਂ ਅੱਜ ਤੱਕ ਤੇ ਕੀਤੀ ਹੈ ਗਫਲਤ, ਹੁਣ ਨਹੀਂ ਗਫਲਤ ਕਰਨੀ। ਅਸੀਂ ਸਾਰਿਆਂ ਦੇ ਤਿਉਹਾਰ ਵਿੱਚ ਸ਼ਾਮਿਲ ਹੋਣਾ ਹੈ ਤੇ ਸਾਰਿਆਂ ਨੂੰ ਤਿਉਹਾਰ ਦੀ ਦੇਣੀ ਹੈ ਮੁਬਾਰਕਬਾਦ। ਤੇ ਜਿਵੇਂ ਖੁੱਲੇ ਲਫ਼ਜ਼ਾਂ 'ਚ ਕਹਿ ਦਿਆਂ, ਜੇ ਡੈਮੋਕ੍ਰੇਸੀ ਦਾ ਮਤਲਬ ਹੈ ਬਹੁ ਗਿਣਤੀ ਦੀ ਹਕੂਮਤ, ਤੇ ਅਸੀਂ ਬਹੁਤ ਘੱਟ ਗਿਣਤੀ ਦੇ ਚਾਂ
ਤੇ ਘੱਟ ਗਿਣਤੀਆਂ ਸਮਿਲਿਤ ਹੋ ਜਾਣ, ਫਿਰ ਅਸੀਂ ਘੱਟ ਗਿਣਤੀ ਵਿੱਚ ਨਹੀਂ ਹਾਂ, ਇਤਨੀ ਮਹਿਰਜ਼ ਕਰਦੇ ਹਾਂ। ਇਸ ਵਾਸਤੇ ਅਸੀਂ ਜੇ ਰਾਮ ਨੌਮੀ ਚ ਸ਼ਾਮਿਲ ਹੋਣਾ ਹੈ, ਜਨਮ ਅਸ਼ਟਮੀ ਚ ਸ਼ਾਮਿਲ ਹੋਣਾ, ਤੇ ਅਸੀਂ ਕਿਉਂ ਨਾ ਈਦ ਦੇ ਚ ਵੀ ਸ਼ਾਮਿਲ ਹੋਈਏ। ਇਸ ਵਾਸਤੇ ਕੱਲ ਈਦ ਹੈ, ਤੁਸੀਂ ਇਹ ਤਾਰਾਂ ਪਾਣੀਆਂ ਨੇ ਸ਼ਾਹੀ ਇਮਾਮ ਨੂੰ, ਤੁਸੀਂ ਇਹ ਤਾਰਾਂ ਪਾਣੀਆਂ ਨੇ ਦਾਰੁਲ ਉਮਾ ਦੇਵਬੰਦ ਨੂੰ, ਔਰ ਇਹਨਾਂ ਤਾਰਾਂ ਚ ਇਹ ਲਿਖਣਾ ਕਿ ਅਸੀਂ ਇਸ ਖੁਸ਼ੀ ਦੇ ਚ ਤੁਹਾਡੇ ਨਾਲ ਹਾਂ, ਸਹਿਮਤ ਹਾਂ, ਤੁਹਾਨੂੰ ਮੁਬਾਰਕਾਂ ਈਦ ਦੀਆਂ ਲੱਖ ਲੱਖ। ਔਰ ਮੈਂ ਅਰਜ਼ ਕਰਾਂ, ਇਹ ਪਹਿਲੇ ਮੁਸਲਿਮ ਵੀਰਾਂ ਨੇ ਕੀਤੀ ਸੀ, 4 ਸਾਲ ਪਹਿਲੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬਹੁਤ ਵੱਡੇ ਪੱਧਰ ਤੇ ਬੰਬਈ ਦੇ ਚ ਮਨਾਇਆ, ਬਹੁਤ ਵੱਡੇ ਪੱਧਰ ਤੇ, ਔਰ ਬੜੀ ਸ਼ਰਧਾ ਦੇ ਨਾਲ ਉਹਨਾਂ ਨੇ ਮਨਾਇਆ। ਤੇ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਬਦਕਿਸਮਤ ਇਹ ਹੈ ਕਿ ਸਿੱਖਾਂ ਨੇ ਗੁਰੂ ਨਾਨਕ ਨੂੰ ਆਪਣਾ ਪੀਰ ਆਖਿਆ, ਜਦਕਿ ਗੁਰੂ ਨਾਨਕ ਨੇ ਇਹ ਨਹੀਂ ਆਖਿਆ ਕਿ ਮੈਂ ਇੱਕ ਫਿਰਕੇ ਦਾ ਪੀਰ ਹਾਂ, ਉਹ ਤੇ ਕਹਿੰਦੇ ਰਹੇ, ਇਹ ਤੇ ਜਗਤ ਲਈ ਹੈ। ਇਸ ਵਾਸਤੇ ਉਹ ਮੱਕੇ ਵੀ ਚਲੇ ਗਏ, ਔਰ ਹਰਿਦੁਆਰ ਵੀ ਚਲੇ ਗਏ, ਬਨਾਰਸ ਵੀ ਚਲੇ ਗਏ, ਸਤਿਗੁਰ ਦੇ ਕੋਲੋਂ ਜੋ ਔਸ਼ਧੀ ਸੀ, ਸਤਿਗੁਰ ਦੇ ਕੋਲੋਂ ਜੋ ਦੀਵਾ ਸੀ, ਆਪਣੇ ਸਾਰੀ ਥਾਂ ਦੇ ਉੱਤੇ ਰੋਸ਼ਨੀ ਜੋ ਹੈ ਫੈਲਾਈ। ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦੇ ਨਾਲ ਸਾਡੇ ਹਿਰਦੇ ਵੀ ਜਿਹੜੇ ਰੋਸ਼ਨ ਹੋਏ ਨੇ, ਅਸੀਂ ਧੰਨਵਾਦ ਦੇ ਰੂਪ ਵਿੱਚ ਉਹਨਾਂ ਦਾ ਗੁਰਪੁਰਬ ਮਨਾ ਰਹੇ ਹਾਂ। ਇਹ ਮੁਸਲਮਾਨਾਂ ਦੀਆਂ ਉੱਥੇ ਜੋ ਹੈ ਤਕਰੀਰਾਂ ਸਨ, ਉਹਨਾਂ ਨੇ ਇਹ ਪਹਿਲ ਕੀਤੀ ਸੀ, ਪਰ ਮੈਂ ਫਿਰ ਅਰਜ਼ ਕਰਾਂ, ਅਸੀਂ ਗਫਲਤ ਦੇ ਚ ਰਹੇ, ਔਰ ਗਫਲਤ ਦੇ ਬਹੁਤ ਵੱਡੇ ਖਮਿਆਜ਼ੇ ਪਏ ਭੁਗਤਦੇ ਹਾਂ। ਤੁਸੀਂ ਹੁਣ ਈਦ ਮੁਬਾਰਕ ਵਿੱਚ ਸ਼ਾਮਿਲ ਹੋਣਾ, ਤੇ ਉਹਨਾਂ ਨੂੰ ਕਹਿਣਾ ਜਿਵੇਂ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬੜੀ ਖੁਸ਼ੀ ਨਾਲ ਮਨਾਇਆ ਸੀ, ਅਸੀਂ ਤੁਹਾਡੀ ਈਦ ਵਿੱਚ ਸ਼ਾਮਿਲ ਹਾਂ, ਅਸੀਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ, ਔਰ ਅਸੀਂ ਤੁਹਾਡੇ ਭਰਾ ਹਾਂ, ਔਰ ਇਹ ਸਾਰਾ ਦੇਸ਼ ਸਾਡਾ ਭਾਈ ਬੰਦ ਹੈ, ਸਾਰਾ ਦੇਸ਼ ਜੋ ਹੈ ਇੱਕ ਹੈ, ਇੱਕ ਪਿਤਾ ਇੱਕ ਅਸਕੇ ਹਮ ਮਾਰਕ, ਤੂੰ ਮੇਰਾ ਗੁਰਹਾਏ। ਇਸ ਤਰ੍ਹਾਂ ਦੀ ਸੋਚਣੀ, ਇਸ ਤਰ੍ਹਾਂ ਦੀ ਸਿੱਖਿਆ ਅਸੀਂ ਦੂਜਿਆਂ ਕੋਲ ਨਹੀਂ ਲੈਣੀ, ਇਸ ਤਰ੍ਹਾਂ ਦੀ ਸਿੱਖਿਆ ਸਾਨੂੰ ਗੁਰੂ ਦੇ ਰਿਹਾ ਆਪਣਾ, ਇਸ ਤਰ੍ਹਾਂ ਦੀ ਸਾਂਝੀਵਾਲਤਾ ਦਾ ਉਪਦੇਸ਼ ਸਾਨੂੰ ਸਾਡਾ ਗੁਰੂ ਦੇ ਰਿਹਾ, ਹੋਰ ਸਾਨੂੰ ਕੌਣ ਜੋ ਹੈ ਉਪਦੇਸ਼ ਇਸ ਤਰ੍ਹਾਂ ਦਾ ਦੇ ਸਕਦਾ ਹੈ। ਤਿੰਨ ਕੋ ਕਿਆ ਉਪਦੇਸ਼ੀਏ ਜਿਨ ਗੁਰ ਨਾਨਕ ਦੇਵ। ਪਰ ਹਾਂ, ਮੈਂ ਫਿਰ ਅਰਜ਼ ਕਰਾਂ, ਸੁਤੰਤਰਤਾ ਤੇ ਪਤੰਤਰਤਾ ਦਾ ਇਹ ਗੋਲ ਹੈ, ਤੇ ਸਵੈਮ ਦੇ ਤੰਤਰ ਦੇ ਜਿਹੜਾ ਜੀਣ ਵਾਲਾ ਬੰਦਾ ਹੁੰਦਾ, ਉਹਦੀ ਘੱਟ ਗਿਣਤੀ ਜ਼ਰੂਰ ਆਉਂਦੀ ਹੈ, ਪਰ ਇੱਕ ਇੱਕ ਕਰਕੇ ਕਹਿੰਦੇ ਨੇ ਬੂੰਦ ਸਾਗਰ ਬਣ ਜਾਂਦੀ ਹੈ, ਜੇ ਤੁਸੀਂ ਦੂਰ ਦ੍ਰਿਸ਼ਟੀ ਨਾਲ, ਕਿਉਂਕਿ ਦੂਰ ਦ੍ਰਿਸ਼ਟੀ ਸਾਡੇ ਚ ਬਹੁਤ ਘੱਟ ਹੈ, ਅਸੀਂ ਲੰਬੀ ਨਹੀਂ ਸੋਚਦੇ, ਵਕਤੀ ਗੁਬਾਰ ਆਉਂਦਾ, ਵਕਤੀ ਜੋਸ਼ ਆਉਂਦਾ, ਲੰਬੀ ਸੋਚਣੀ ਸੋਚ ਕੇ ਅਗਰ ਤੁਸੀਂ ਐਸਾ ਚਲੋਗੇ, ਤਾਂ ਮੈਨੂੰ ਉਮੀਦ ਹੈ ਉਹ ਦਿਨ ਦੂਰ ਨਹੀਂ ਕਿ ਇਹ ਪੰਕਤੀ ਦਾ ਰੂਪ ਸਾਕਾਰ ਹੋਵੇਗਾ ਕਿ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਆਖਿਰ ਸੱਚ ਦੀ ਜਿੱਤ ਹੋਈ ਹੈ, ਆਖਿਰ ਸੱਚ ਦਾ ਬੋਲਬਾਲਾ ਹੋਇਆ, ਆਖਿਰ ਸੱਚ ਸਨਮਾਨਿਤ ਹੋਇਆ। ਇਤਨੇ ਸ਼ਬਦ ਪ੍ਰਵਾਨ ਕਰਨੇ। ਕੱਲ ਜਿਵੇਂ ਗੁਰੂ ਬਾਬੇ ਨੇ ਮਿਹਰ ਕੀਤੀ, ਇਸੇ ਵਿਚਾਰ ਦੀ ਲੜੀ ਨੂੰ ਅਗਾਂਹ ਤੋਰਨ ਦੀ ਜੋ ਹੈ ਕੋਸ਼ਿਸ਼ ਕਰਾਂਗੇ। ਜੋ ਮਹਿਰਜ ਕੀਤੀ ਸੀ, ਰਾਮ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ, ਤੇ ਝੂਠ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ। ਝੂਠ ਦਾ ਸਿੰਘਾਸਣ ਹੈ ਉਹਦੀ ਜੋ ਰਾਜਨੀਤੀ ਹੈ ਉਹ ਮੈਂ ਤੁਹਾਡੇ ਸਾਹਮਣੇ ਨਹੀਂ ਰੱਖਣੀ, ਉਹ ਤੁਸੀਂ ਪੜ੍ਹ ਸਕਦੇ ਹੋ, ਵੇਖ ਸਕਦੇ ਹੋ। ਰਾਮ ਦਾ ਜੋ ਸਿੰਘਾਸਣ ਹੈ ਉਹਦੀ ਜਿਹੜੀ ਰਾਜਨੀਤੀ ਹੈ ਉਹਦੀ ਚਰਚਾ ਆਪਾਂ ਕੱਲ ਕਰਾਂਗੇ ਇਸੇ ਅਸਥਾਨ ਤੇ। ਉਮੀਦ ਹੈ ਆਪ ਇਸੇ ਤਰੀਕੇ ਨਾਲ ਹੁਮ ਮਾਤੇ ਜੋ ਹੈ ਪਹੁੰਚੋਗੇ। ਸਤਿਗੁਰ ਰਹਿਮਤ ਕਰਨ, ਤੁਹਾਡੇ ਅੰਦਰ ਪੰਥ ਦਾ ਦਰਦ ਪੈਦਾ ਹੋਵੇ, ਗੁਰੂ ਦਾ ਦਰਦ ਪੈਦਾ ਹੋਵੇ, ਦੇਸ਼ ਭਗਤੀ ਦੇ ਜਜ਼ਬੇ ਪੈਦਾ ਹੋਣ, ਤਾਂ ਕਿ ਤੁਸੀਂ ਆਪਣੇ ਮਕਸਦ ਦੇ ਚ ਕਾਮਯਾਬ ਹੋ ਸਕੋ। ਬੁੱਲ ਚੁੱਕ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦਾਸ ਨੇ ਇੱਕ ਬਿਨੇ ਅਰਜ਼ ਕੀਤੀ ਸੀ, ਉਹ ਇਹ ਕਿ ਕਬੀਰ ਕਹਿੰਦੇ ਨੇ ਮੈਂ ਰਾਮ ਦੇ ਸਿੰਘਾਸਣ ਤੇ ਜਾ ਬੈਠਾ, ਤੋ ਰਾਮ ਦੇ ਸਿੰਘਾਸਣ ਦੀ ਨੀਤੀ ਕੀ ਹੈ? ਹਰ ਸਿੰਘਾਸਣ ਦੀ ਆਪਣੀ ਨੀਤੀ ਹੈ। ਦੁਨੀਆਂ ਵਿੱਚ ਹਰ ਮੁਲਕ ਵਿੱਚ ਆਪਣੇ ਆਪਣੇ ਸਿੰਘਾਸਣ ਨੇ, ਤੇ ਹਰ ਸਿੰਘਾਸਣ ਦੀ ਆਪਣੀ ਆਪਣੀ ਰਾਜਨੀਤੀ ਹੈ। ਹਰ ਦੇਸ਼ ਦੀ ਆਪਣੀ ਆਪਣੀ ਰਾਜਨੀਤੀ ਹੈ। ਜਦ ਕੋਈ ਰਾਮ ਦੇ ਸਿੰਘਾਸਣ ਤੇ ਜਾ ਬੈਠਦਾ ਹੈ, ਉਹਦੀ ਨੀਤੀ ਕੀ ਹੈ? ਆਖਿਰ ਸਿੰਘਾਸਣ ਫਿਰ ਵੀ ਸਿੰਘਾਸਣ ਹੈ, ਤੇ ਮੈਂ ਅਰਜ਼ ਕਰਾਂ ਉਸਨੂੰ ਪਰਮ ਪਦਵੀ ਆਖਿਆ। ਪਦ ਤੇ ਉਹ ਇਹ ਮਨਿਸਟਰ ਲੋਕ ਜਿਨ੍ਹਾਂ ਕੋਲ ਅਹੁਦੇ ਨੇ,
اردو عہدہ کہہ دیں دے سنسکرت پد کہہ دیں دے بھائی یہ کول کوئی پد ہے عہدہ ہے تے سنت کولوں بھی ایک پد ہے پر انہوں آخیا پرم پد خود کول پرم پد ہے باقیاں کول پد ہے تے اتنی گل بھی سپشٹ ہے چاہے پد ہے تے چاہے پرم پد ہے اتھے تک پہنچن لئی تے کچھ نہ کچھ سنگرش تے ہے بنا سنگرش تو پد پرتشٹھا دی سنگھاسن دی پراپتی نہیں ہوندی سنگھاسن دو طرح دے ایک نو آکھیا گیا رام دا سنگھاسن ہری دا سنگھاسن پرماتما دا سنگھاسن ایک نو کیول اتنے ہی آکھیا گیا راج سنگھاسن صرف راج سنگھاسن جو راج سنگھاسن تے بیٹھا ہے اودے کول پد ہے جو رام سنگھاسن تے بیٹھا ہے اودے کول پرم پد ہے تے پرم پد رام سنگھاسن دی ساری ویاکھیا کیتی ہے گرو گھر دے مہان دارشنک تے گرو گھر دے مہان بھائی سنت برہم گیانی تے وید ویاس بھائی صاحب بھائی گرداس جی میں اکثر گردواریاں دے سکھ سنگتاں دے سامنے بینتی کردا ہونا کہ بھائی گرداس صاحب نوں پڑھے بنا گرمت دی سوج لینی بڑی اوکھی ہے گرو گرنتھ صاحب جی نوں اسی پڑھاں گے سنا گے پرماتما دی سوج ملے گی اکال پرکھ دی سوج ملے گی پر جد بھائی گرداس جی نوں پڑھاں گے تے گرمت دی سوج ملے گی گرو دی سمجھ پائے گی گرو دی عظمت دا پتا چلے گا اس واسطے بھائی گرداس جی دی یہ مہان دین ہے کویت سوئیے تے وارا وارا آپ دی پنجابی دے چنے تے کویت سوئیے برج بھاشا دے چنے تے جو آپ دے کویت سوئیے نے انہاں دے چی پنج سات سوئیے نے جنہاں دے چو ایک سوئیہ اسے دی ہی وچار داس نے اس وقت تھوڑے سامنے رکھنی ہے تو میں پھر عرض کر دیا چونکہ سبھاؤ دے چو یہی گل ہے کہ گربانی دی کوئی پنگتی یا بھائی گرداس جی دی کوئی پنگتی یا نند لال دی کوئی غزل انہوں آدھار بنا کے میں سنگت دے سامنے وچارا رکھن دی کوشش کر دا ہوں آدھار کیول گرو گرنتھ صاحب دی بانی یا بھائی گرداس جی دی رچنا یا نند لال دا کلام تو آج میں آدھار بننا اپنے وچار دا بھائی صاحب بھائی گرداس جی دے ایک سوئیے نو سوئیا آپ سرون کر لو بھائی صاحب کہنے جت ست سنگھاسن سہج سنتوخ منتری دھرم دھیرج دھوجا اب چل راج ہے شیو نگری نواس دیا دلہنی ملی بھاگ تو بھنڈاری باؤ بھوجن سکاج ہے راج نیت ریت پریت چھتر پتر چھ چھتر چھا چھب چھاج ہے انند سمو سکھ سانت پر جا پرسن جگمگ جو انہد دھن گاج ہے اس وئی ہے اور اس تو پتا چلتا ہے کہ بھائی صاحب دی درشٹی ہر ایک پاسے ہے درشٹی میں کہہ رہا نظر اقبال کہندے نے دو ہی طرح دے مہان منک ہوندے نے دو طرح دے ایک وہ جو سنسار نوں اپنی نظراں دے تھلے رکھدے نے ایک وہ جو سنسار نو اپنے پیراں دے تھلے رکھ دے نظراں دے تھلے اکھ دے تھلے اکھ مہان ہے شریر دے کسے انگ دے چ پیڑا ہوئے درد ہوئے اکھ رو پیندی ہے اس وشے دے تے بہت وڈی نظم لکھی ہے ڈاکٹر محمد اقبال نے اور بھائی گرداس جی دی اس رچنا دی بڑی سونی تشریح ہو جاندی ہے کہ سنت تے بھگت جو ہے
ਉਹ ਜੀਵਦਾ ਹੈ ਅੱਖ ਦੇ ਤਲ ਤੇ, ਤੇ ਜਿਹੜਾ ਕੋੜਾ ਸੰਸਾਰੀ ਹੈ ਤੇ ਉਹਦੇ ਕੋਲ ਤਾਕਤ ਬੜੀ ਹੋਵੇ ਉਹ ਜੀਵਦਾ ਹੈ ਕੇਵਲ ਪੈਰਾਂ ਦੇ ਤਲ ਤੇ। ਜੋ ਪੈਰਾਂ ਦੇ ਤਲ ਤੇ ਜੀ ਰਿਹਾ ਉਹਦੀ ਕੋਸ਼ਿਸ਼ ਹੈ ਕਿ ਜਗਤ ਕਿਵੇਂ ਮੇਰੇ ਪੈਰਾਂ ਦੇ ਥੱਲੇ ਹੋਵੇ, ਪਰ ਜੋ ਅੱਖ ਦੇ ਤਲ ਤੇ ਜੀ ਰਿਹਾ ਉਹਦੀ ਕੋਸ਼ਿਸ਼ ਹੈ ਕਿਵੇਂ ਸੰਸਾਰ ਮੇਰੀ ਅੱਖਾਂ ਦੇ ਥੱਲੇ ਹੋਵੇ। ਜਿਹਦੇ ਨਾਲ ਬੰਦੇ ਦਾ ਬਹੁਤ ਸਨੇਹ ਹੈ, ਬਹੁਤ ਪਿਆਰ ਹੈ, ਮਨੁੱਖ ਕਹਿ ਲੈਂਦਾ ਤੂੰ ਮੇਰੀ ਨਜ਼ਰਾਂ ਦੇ ਥੱਲੇ ਹੀ ਰਹਿ, ਦੂਰ ਨਾ ਹੋ, ਤੂੰ ਮੇਰੀ ਨਜ਼ਰਾਂ ਤੋਂ ਓਝਲ ਨਾ ਹੋ, ਤੂੰ ਮੇਰੀ ਨਿਗਾਹ ਦੇ ਥੱਲੇ ਹੀ ਰਹਿ। ਮਾਂ ਕਹਿ ਦਿੰਦੀ ਆਪਣੇ ਮਾਸੂਮ ਬੱਚੇ ਨੂੰ ਤੂੰ ਮੇਰੀ ਨਿਗਾਹ ਦੇ ਥੱਲੇ ਹੀ ਰਹਿ, ਤੂੰ ਮੇਰੀ ਨਜ਼ਰਾਂ ਦੇ ਥੱਲੇ ਰਹਿ। ਮਿੱਤਰ ਕਹਿ ਦਿੰਦਾ ਹੈ, ਪ੍ਰੇਮੀ ਕਹਿ ਦਿੰਦਾ ਹੈ ਵੀ ਤੂੰ ਮੇਰੀ ਨਿਗਾਹ ਤੋਂ ਓਝਲ ਨਾ ਹੋ, ਮੇਰੀ ਨਿਗਾਹ ਦੇ ਥੱਲੇ ਰਹਿ, ਮੇਰੀ ਨਜ਼ਰਾਂ ਦੇ ਥੱਲੇ ਰਹਿ। ਸਾਡੇ ਦੇਸ਼ ਦਾ ਇਹ ਮੁਹਾਵਰਾ ਹੈ ਤੇ ਕਾਬਲ ਦੇਸ਼ ਤੇ ਇਹ ਬਹੁਤ ਵੱਡਾ ਪੱਧਰ ਦੇ ਉੱਤੇ ਮੁਹਾਵਰਾ ਵਰਤਿਆ ਜਾਂਦਾ ਹੈ ਜ਼ਬਾਨੇ ਵੀ ਮੇਰੀ ਨਜ਼ਰਾਂ ਚ ਰਵੇ, ਤੂੰ ਮੇਰੀ ਨਜ਼ਰਾਂ ਚ ਰਵੇ। ਵੀ ਕੋਈ ਗੱਲ ਆਖੋ ਤੇ ਕਹਿੰਦੇ ਅੱਖਾਂ ਦੇ ਥੱਲੇ, ਵੀ ਤੇਰੀ ਗੱਲ ਨੂੰ ਮੈਂ ਅੱਖਾਂ ਦੇ ਥੱਲੇ ਰੱਖਦਾ, ਬਈ ਆਪਣੀ ਨਜ਼ਰਾਂ ਦੇ ਵਿੱਚ ਰੱਖਦਾ। ਤੇ ਇਹ ਬੜਾ ਇੱਕ ਸੋਹਣਾ ਮੁਹਾਵਰਾ ਹੈ। ਇਕਬਾਲ ਕਹਿੰਦੇ ਨੇ ਦਾਰਸ਼ਨਿਕ ਸੰਤ ਉਹ ਅੱਖ ਦੇ ਤਲ ਤੇ ਜੀਂਦਾ ਹੈ, ਹੱਥ ਵਿੱਚ ਪੀੜ ਹੈ, ਪੈਰਾਂ ਵਿੱਚ ਦਰਦ ਹੈ, ਪੇਟ ਦੁਖਦਾ ਹੈ, ਮੱਥਾ ਦੁਖਦਾ ਹੈ, ਸਰੀਰ ਦੇ ਕਿਸੇ ਅੰਗ ਦੇ ਵਿੱਚ ਵੀ ਬੇਸ਼ੁਮਾਰ ਬੇਇੰਤਿਹਾ ਦਰਦ ਤੇ ਪੀੜ ਹੈ, ਅੱਖ ਰੋ ਪੈਂਦੀ ਹੈ, ਅੱਖਾਂ ਰੋ ਪੈਂਦੀਆਂ ਨੇ। ਤੇ ਹੁਣ ਅੱਖਾਂ ਨੂੰ ਆਖੀਏ ਦਰਦ ਤੇ ਪੈਰਾਂ ਨੂੰ ਹੈ ਤੂੰ ਕਿਉਂ ਰੋਣੀ ਹੈ, ਤੇਰਾ ਇਹਦੇ ਨਾਲ ਕੀ ਮਤਲਬ। ਅੱਖਾਂ ਚ ਦਰਦ ਹੋਵੇ ਤੇ ਤੂੰ ਰੋ, ਤੇਰੇ ਵਿੱਚ ਦਰਦ ਹੋਵੇ ਤੇ ਤੂੰ ਰੋ, ਪਰ ਦਰਦ ਪੈਰਾਂ ਵਿੱਚ ਹੱਥਾਂ ਵਿੱਚ ਜਾਂ ਪੇਟ ਵਿੱਚ, ਦਰਦ ਹੈ ਦਿਲ ਵਿੱਚ, ਦਰਦ ਹੈ ਮੱਥੇ ਵਿੱਚ, ਪਰ ਇਕਬਾਲ ਕਹਿੰਦੇ ਨੇ ਅੱਖ ਰੋ ਪੈਂਦੀ ਹੈ। ਦਰਦ ਮੇ ਮੁਬਤਲਾ ਹੋ ਜਬ ਕੋਈ ਜਿਸਮੇ ਉਜੂ ਰੋ ਦੇਤੀ ਹੈ ਆਂਖ, ਇੱਕ ਪੰਕਤੀ। ਦਰਦ ਮੇ ਮੁਬਤਲਾ ਹੋ ਜਬ ਕੋਈ ਜਿਸਮੇ ਅਜ਼ੂ ਰੋ ਦੇਤੀ ਹੈ ਆਂਖ, ਅੱਖ ਰੋ ਪੈਂਦੀ ਹੈ ਜਿਸਮ ਦਾ ਕੋਈ ਉਜ਼ੂ, ਜਿਸਮ ਦਾ ਕੋਈ ਅੰਗ ਜਦ ਪੀੜਤ ਹੋਵੇ ਦੁਖਤ ਹੋਵੇ ਅੱਖਾਂ ਰੋ ਪੈਂਦੀਆਂ ਨੇ। ਹੱਥ ਪੀੜਤ ਨੇ ਤੇ ਹੱਥਾਂ ਦੇ ਦਰਦ ਦਾ ਪਤਾ ਚੱਲਦਾ ਹੈ ਉਦੋਂ ਜਦ ਕੋਈ ਅੱਖਾਂ ਰੋਵਣ। ਪੇਟ ਦੇ ਵਿੱਚ ਦਰਦ ਹੈ ਕੀ ਪਤਾ ਚੱਲੇਗਾ ਪੇਟ ਦੇ ਵਿੱਚ ਦਰਦ ਹੈ, ਅੱਖ ਦੱਸੇਗੀ। ਦਿਲ ਵਿੱਚ ਦਰਦ ਹੈ ਕਿਸ ਤਰ੍ਹਾਂ ਪਤਾ ਚੱਲੇਗਾ ਦਿਲ ਦੇ ਵਿੱਚ ਦਰਦ ਹੈ, ਅੱਖ ਦੱਸ ਦਿੰਦੀ ਹੈ। ਮਸਤਕ ਵਿੱਚ ਪੀੜ ਹੈ ਬਹੁਤ ਜ਼ੋਰ ਦੀ ਕਿਸ ਤਰ੍ਹਾਂ ਪਤਾ ਚੱਲੇਗਾ, ਅੱਖ ਦੱਸ ਦਿੰਦੀ ਹੈ। ਜਿਸਮ ਦੇ ਸਾਰੇ ਅੰਗ ਅੱਖਾਂ ਦੇ ਥੱਲੇ ਨੇ, ਅੱਖਾਂ ਤੋਂ ਕੋਈ ਵੀ ਓਝਲ ਅੰਗ ਨਹੀਂ ਹੈ, ਕਿਉਂਕਿ ਅੰਗ ਜਦ ਦੁਖਦੇ ਨੇ ਪੀੜਤ ਹੁੰਦੇ ਨੇ ਅੱਖਾਂ ਰੋ ਪੈਂਦੀਆਂ ਨੇ। ਅੱਖ ਦੇ ਵਿੱਚ ਇਹ ਖੂਬੀ ਹੈ ਤੇ ਅੱਖ ਦੇ ਥੱਲੇ ਜੋ ਕੁਛ ਹੋਵੇ, ਜਿਤਨਾ ਕੁਛ ਹੋਵੇ, ਔਰ ਉੱਥੇ ਅਗਰ ਉਹ ਪੀੜਾ ਹੋਵੇ ਤਾਂ ਅੱਖ ਰੋਂਦੀ ਹੈ। ਨਜ਼ਰਾਂ ਦੇ ਥੱਲੇ ਬੱਚਾ ਹੈ ਮਾਂ ਦੇ, ਤੇ ਬੱਚਾ ਪੀੜਤ ਹੈ ਮਾਂ ਦੀ ਅੱਖ ਰੋ ਪੈਂਦੀ ਹੈ, ਕਿਉਂਕਿ ਅੱਖਾਂ ਦੇ ਥੱਲੇ ਹੈ ਬੱਚਾ, ਅੱਖਾਂ ਦੇ ਥੱਲੇ, ਨਜ਼ਰਾਂ ਦੇ ਥੱਲੇ, ਨਜ਼ਰਾਂ ਦੇ ਵਿੱਚ ਹੈ। ਇਸ ਵਾਸਤੇ ਆਖ ਦਿੱਤਾ ਗਿਆ ਹੈ ਦਾਰਸ਼ਨਿਕ ਜਿਹਦੀ ਦ੍ਰਿਸ਼ਟੀ ਬਹੁਤ ਗਹਿਰੀ ਹੈ, ਬਹੁਤ ਦੂਰ ਦੀ ਹੈ, ਤੇ ਜਿਤਨੀ ਦੂਰ ਤੱਕ ਜਿਹਦੀ ਨਜ਼ਰਾਂ ਨੇ ਤੇ ਜਿਹਦੇ ਜਿਸਨੇ ਜਿਤਨਾ ਕੁਛ ਨਜ਼ਰਾਂ ਦੇ ਵਿੱਚ ਰੱਖਿਆ ਉਹਦੀਆਂ ਅੱਖਾਂ ਉਤਨੀਆਂ ਰੋਣਗੀਆਂ। ਮੌਜੂਦਾ ਦੌਰ ਦੀ ਦੁਖਦ ਘਟਨਾ ਦਿੱਤੇ ਮੈਂ ਇਤਨੀ ਗੱਲ ਸਾਹਿਬਾਂ ਦੀ ਹਜ਼ੂਰੀ ਚ ਕਹਿ ਦਿਆਂ, ਜਿਹੜੀ ਅੱਖ ਅਸ਼ਕਬਾਰ ਨਹੀਂ ਹੋਈ ਉਹਦੀ ਅੱਖਾਂ ਵਿੱਚ ਹਰੀ ਮੰਦਰ ਨਹੀਂ ਸੀ, ਉਹਦੀ ਨਜ਼ਰਾਂ ਵਿੱਚ ਅਕਾਲ ਤਖ਼ਤ ਨਹੀਂ ਸੀ।
ਉਹਦੀ ਨਜ਼ਰਾਂ ਵਿੱਚ ਆਪਣੇ ਬੱਚੇ ਹੋਣਗੇ, ਬਾਕੀ ਮਾਸੂਮ ਬੱਚੇ ਨਹੀਂ ਹੋਣਗੇ। ਨਜ਼ਰ ਦ੍ਰਿਸ਼ਟੀ ਇੱਕ ਪੈਰ ਨੇ। ਇੱਕ ਜੀਵਨ ਦਾ ਢੰਗ ਇਹ ਹੈ ਕਿ ਪੈਰਾਂ ਦੇ ਥੱਲੇ ਰੱਖਣਾ ਹੈ, ਤੇ ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਤਾਂ ਕੁਚਲਿਆ ਜਾਏਗਾ। ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਉਹ ਤੇ ਮਸਲਿਆ ਜਾਏਗਾ। ਪਰ ਜੀਵਨ ਦਾ ਇੱਕ ਇਹ ਵੀ ਢੰਗ ਹੈ, ਔਰ ਦੁਨੀਆਂ ਵਿੱਚ ਹਰ ਸਮੇਂ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮੈਂ ਪੈਰਾਂ ਦੇ ਥੱਲੇ ਰੱਖਣਾ। ਦੇਖੋ, ਬੰਦੇ ਨੂੰ ਬਹੁਤ ਗੁੱਸਾ ਚੜੇ, ਕਿਸੇ ਤੇ ਕ੍ਰੋਧ ਆਵੇ ਤੇ ਪੈਰ ਦੀ ਜੁੱਤੀ ਲਾਂਦਾ, ਕਹਿੰਦਾ ਜੁੱਤੀ ਤੇਰੇ ਸਿਰੇ ਚ ਮਾਰਨੀ। ਮਨੋਵਿਗਿਆਨੀ ਕਹਿੰਦੇ ਨੇ ਜੁੱਤੀ ਸਿਰ ਦੇ ਚ ਮਾਰਨ ਦਾ ਮਤਲਬ ਇੰਨਾ ਹੈ ਵੀ ਮੈਂ ਤੈਨੂੰ ਪੈਰਾਂ ਦੇ ਥੱਲੇ ਰੱਖਣਾ। ਤੂੰ ਹੈ ਕਿ ਮੈਂ ਤੈਨੂੰ ਪੈਰਾਂ ਦੇ ਥੱਲੇ ਰੱਖਣਾ, ਮੈਂ ਤੇਰੇ ਸਿਰ ਦੇ ਚ ਜੁੱਤੀ ਮਾਰਨੀ ਹੈ। ਤਾਂ ਮਨੋਵਿਗਿਆਨੀਆਂ ਨੇ ਇਸ ਤੱਥ ਨੂੰ ਕੱਢਿਆ ਕਿ ਪੈਰ ਦੀ ਜੁੱਤੀ ਨੂੰ ਲਾਹ ਕੇ ਸਿਰ ਤੇ ਮਾਰਨਾ, ਇਹਦਾ ਮਤਲਬ ਇਤਨਾ ਹੀ ਹੈ ਕਿ ਹੁਣ ਪੈਰ ਨੂੰ ਸਿਰ ਦੇ ਉੱਪਰ ਰੱਖੇ। ਇਹ ਤੇ ਕੋਈ ਬਹੁਤ ਚੰਗੀ ਕੋਈ ਰੋਜ਼ਮਰਾ ਦੀ ਐਕਸਰਸਾਈਜ਼ ਕਰਦਾ ਹੋਵੇ, ਛਲਾਂਗ ਚੰਗੀ ਲਗਾਉਣੀ ਆਉਂਦੀ ਹੋਵੇ ਤਾਂ ਕਰ ਸਕੇਗਾ। ਲੇਕਿਨ ਉਹ ਇਸ ਬਲਾਸ ਨੂੰ ਇਸ ਢੰਗ ਨਾਲ ਕਰਦਾ ਹੈ, ਸਿਰ ਦੇ ਚ ਇੱਕ ਜੁੱਤੀ ਮਾਰਨੀ ਹੈ ਤੇ ਸਾਬਤ ਕਰਨਾ ਤੂੰ ਮੇਰੀ ਪੈਰਾਂ ਦੇ ਥੱਲੇ ਹੈ। ਇਹਦਾ ਹੋਰ ਕੋਈ ਮਤਲਬ ਨਹੀਂ। ਜੀਵਨ ਦਾ ਇੱਕ ਇਹ ਢੰਗ ਹੈ ਕਿ ਕੋਈ ਪੈਰਾਂ ਦੇ ਥੱਲ ਤੇ ਜੀਵਦਾ ਹੈ ਤੇ ਫਿਰ ਕੋਸ਼ਿਸ਼ ਹੈ ਕਿ ਪੈਰਾਂ ਦੇ ਥੱਲੇ ਰੱਖਣਾ ਹੈ। ਇੱਕ ਹੋਰ ਕੋਸ਼ਿਸ਼ ਹੈ ਕਿ ਮੈਂ ਆਪਣੀ ਨਜ਼ਰਾਂ ਦੇ ਥੱਲੇ ਰੱਖਣਾ, ਮੈਂ ਆਪਣੀ ਅੱਖਾਂ ਦੇ ਥੱਲੇ ਰੱਖਣਾ। ਭਾਈ ਗੁਰਦਾਸ ਜੀ ਦੇ ਸਵੱਈਏ ਤੋਂ ਥੋੜੀ ਜਿਹਾ ਮੈਨੂੰ ਪ੍ਰੇਰਨਾ ਮਿਲੀ ਤੇ ਮੈਂ ਇਹ ਸਭ ਕੁਝ ਤੁਹਾਡੇ ਸਾਹਮਣੇ ਰੱਖ ਰਿਹਾ। ਔਰ ਮੈਂ ਇਸ ਵਾਸਤੇ ਕਿਧਰੇ ਭਰਮ ਭੁਲੇਖੇ ਚ ਨਾ ਪੈ ਜਾਣਾ ਤੇ ਮੈਨੂੰ ਇਹ ਰੋਜ਼ ਰੋਜ਼ ਦੌੜਾਉਂਦਿਆਂ ਸ਼ਰਮ ਵੀ ਆਉਂਦੀ ਹੈ। ਮੈਂ ਫਿਰ ਅਰਜ਼ ਕਰਦਿਆਂ ਮੈਂ ਕੋਈ ਰਾਜਨੀਤਿਕ ਨਹੀਂ ਹਾਂ, ਰਾਜਨੀਤੀ ਚ ਮੇਰੀ ਬਿਲਕੁਲ ਕੌਮ ਤੇ ਦੇਸ਼ ਤੁਹਾਡੀ ਨਿਗਾਹ ਦੇ ਚ ਹੋਵੇ, ਤੁਹਾਡੀ ਨਜ਼ਰਾਂ ਦੇ ਥੱਲੇ ਹੋਵੇ, ਬਸ ਇੰਨੀ ਗੱਲ ਹੈ। ਹੋਰ ਮੇਰਾ ਸੁਣਾਉਣ ਦਾ ਕੋਈ ਮੁੱਦਾ ਨਹੀਂ, ਕਿਉਂਕਿ ਮੈਂ ਉਹ ਵੇਖਦਾ ਪਿਆ ਦੁਸ਼ਟ ਜਿਨ੍ਹਾਂ ਦੀ ਨਿਗਾਹ ਥੱਲੇ ਨਾ ਗੁਰੂ ਹੈ, ਨਾ ਗੁਰਬਾਣੀ ਹੈ, ਨਾ ਸੰਗਤ ਹੈ, ਨਾ ਪੰਗਤ ਹੈ। ਅੰਧੇ ਆਉਂਦੇ ਤੇ ਸ਼ਾਇਦ ਕਾਬਲੇ ਮਾਫ਼ ਸਨ, ਅੰਧੇ ਨੇ ਬਈ, ਅੰਧੇ ਨਹੀਂ ਨੇ, ਦੇਖ ਸਕਦੇ ਨੇ, ਪਰ ਦੇਖਣ ਦੀ ਆਪਣੀ ਇੱਕ ਸੀਮਾ ਬਣਾ ਰੱਖੀ ਹੈ। ਬਸ ਦੂਰ ਤੱਕ ਨਹੀਂ ਦੇਖਣਾ, ਦ੍ਰਿਸ਼ਟੀ ਲੰਬੀ ਨਹੀਂ। ਤੋ ਜੀਵਨ ਦਾ ਇੱਕ ਇਹ ਢੰਗ ਹੈ ਕਿ ਨਜ਼ਰਾਂ ਦੇ ਥੱਲੇ ਰੱਖਣਾ ਹੈ, ਨਜ਼ਰਾਂ ਤੋਂ ਓਝਲ ਨਹੀਂ। ਆਮ ਪੰਜਾਬੀ ਦਾ ਮੁਹਾਵਰਾ ਹੈ, ਜੋ ਨਜ਼ਰਾਂ ਤੋਂ ਦੂਰ ਹੋ ਦਿਲ ਤੋਂ ਵੀ ਦੂਰ, ਉਹਦਾ ਕੀ ਸੰਬੰਧ। ਭਾਈ ਗੁਰਦਾਸ ਜੀ ਦਾ ਇੱਕ ਹੋਰ ਸਵੱਈਆ ਵੀ ਮੈਨੂੰ ਚੇਤੇ ਆਇਆ ਹੈ। ਕਿਸੇ ਪਤੀ ਵਰਤਾ ਇਸਤਰੀ ਨੇ ਜਾਪਦਾ ਇਸ ਢੰਗ ਦਾ ਦਾਅਵਾ ਕੀਤਾ ਹੋਣਾ ਕਿ ਮੇਰਾ ਆਪਣੇ ਪਤੀ ਨਾਲ ਬਹੁਤ ਸਨੇਹ ਹੈ, ਬਹੁਤ ਸਨੇਹ ਹੈ, ਅਤਿਅੰਤ ਸਨੇਹ ਹੈ। ਤੇ ਭਾਈ ਗੁਰਦਾਸ ਜੀ ਨੇ ਇਸ ਢੰਗ ਦੀ ਕਲਪਨਾ ਕਰਕੇ ਬੜਾ ਸੋਹਣਾ ਸਵੱਈਆ ਕਵਿਤ ਸਵੱਈਆਂ ਵਿੱਚ ਉਚਾਰਨ ਕੀਤਾ। ਤੇ ਅੱਜ ਆ ਕੇ ਜਾਪਦਾ ਉਸਨੇ ਇਹ ਵੀ ਆਖ ਦਿੱਤਾ ਹੈ ਕਿ ਜਿਸ ਨਾਲ ਮੇਰਾ ਬਹੁਤ ਸਨੇਹ ਹੈ, ਬਹੁਤ ਸਨੇਹ ਹੈ, ਅੱਜ ਉਸਨੇ ਚਲੇ ਜਾਣਾ ਹੈ, ਉਸ ਤੋਂ ਹੀ ਮੈਨੂੰ ਪਤਾ ਚੱਲਿਆ। ਤੇ ਦੂਜੇ ਦਿਨ ਆ ਕੇ ਉਸਨੇ ਆਖਿਆ ਅੱਜ ਉਹ ਚਲੇ ਗਏ। ਕੁਛ ਮੁੱਦਤ ਬਾਅਦ ਆ ਕੇ ਉਸਨੇ ਆਖਿਆ ਵੀ ਇੱਕ ਪੱਤਰਿਕਾ ਆਈ ਹੈ ਔਰ ਉਹਦੇ ਚ ਇਹ ਲਿਖਿਆ ਹੈ ਅਜੇ ਨਹੀਂ ਆਉਣਾ। ਤੇ ਮਾਨ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਨਿਗਾਹ ਥੱਲੇ ਸਭ ਕੁਛ ਹੈ, ਆਪ ਕਹਿੰਦੇ ਨੇ ਸੁਨ ਪ੍ਰੀਏ ਗਵਨ ਸਰਵਨ ਨਾ ਬੈਰੇ ਭਏ, ਕਾਹੇ ਕੀ ਪਤੀ ਵਰਤਾ ਪਤ ਬ੍ਰਤ ਪਾਇਓ ਹੈ। ਤੂੰ ਕੰਨਾਂ ਨਾਲ ਸੁਣਿਆ ਕਿ ਤੇਰੇ ਪਿਆਰੇ ਨੇ ਚਲੇ ਜਾਣਾ, ਤੂੰ ਬੈਰੀ ਨਹੀਂ ਹੋ ਗਈ, ਅਜੇ ਵੀ ਤੇਰੇ ਕੰਨਾਂ ਦੀ ਸਰੋਤ ਸ਼ਕਤੀ ਮੌਜੂਦ ਹੈ।
ਤੇ ਇਸ ਤੋਂ ਇਲਾਵਾ ਵੀ ਅਜੇ ਕੁਝ ਹੋਰ ਸੁਣ ਰਹੀ ਹੈ? ਨਹੀਂ, ਇਹ ਸਨੇਹ ਨਹੀਂ ਹੈ, ਇਹ ਪਿਆਰ ਨਹੀਂ ਹੈ। ਤੇ ਅੱਜ ਤੂੰ ਇਹ ਆਖਿਆ ਕਿ ਉਹ ਤੇ ਚਲੇ ਗਏ, ਦ੍ਰਿਸ਼ਟ ਪ੍ਰਿਯ ਅਗੋਚਰ ਆਂਧਰੇ ਨਾ ਭਏ ਨੈਣ, ਕਾਹੇ ਕੀ ਪ੍ਰੇਮ ਨੇ ਪ੍ਰੇਮ ਹੋ ਲਜਾਇਓ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ, ਤੇਰੀ ਦ੍ਰਿਸ਼ਟੀ ਤੋਂ ਓਲੇ ਹੋ ਗਏ, ਅੰਧੀ ਨਹੀਂ ਹੋਈ, ਤੂੰ ਅਜੇ ਵੀ ਤੇਰੀ ਅੱਖਾਂ ਵੇਖ ਰਹੀਆਂ ਨੇ, ਅਜੇ ਵੀ ਅੱਖਾਂ ਦੀ ਜੋਤ ਮੌਜੂਦ ਹੈ। ਨਜ਼ਰਾਂ ਤੋਂ ਓਲੇ ਹੋ ਗਿਆ ਉਹ ਜਿਹਨੂੰ ਤੂੰ ਕਹਿੰਦੀ ਹੈ ਮੇਰਾ ਪ੍ਰਾਣ ਆਧਾਰ ਹੈ, ਤੇ ਅੱਖਾਂ ਵਿੱਚ ਨਜ਼ਰ ਅਜੇ ਵੀ ਮੌਜੂਦ ਹੈ, ਨਿਗਾਹ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ, ਅੱਖੀ ਪ੍ਰੇਮ ਕਸਾਈਆਂ ਹਰ ਹਰ ਨਾਮ ਭਿਖਣ, ਜੇਕਰ ਦੂਜਾ ਵੇਖਦੇ ਜਨ ਨਾਨਕ ਕੱਢਦੇ ਜਨ। ਸਾਹਿਬ ਕਹਿੰਦੇ ਅੱਖਾਂ ਪ੍ਰੇਮ ਵਿੱਚ ਰੰਗੀਆਂ ਨੇ, ਹੁਣ ਜਿੱਥੇ ਤੱਕ ਦੇਖਦੇ ਹਾਂ ਹਰੀ ਹਰੀ, ਪ੍ਰਮਾਤਮਾ ਹੀ ਪ੍ਰਮਾਤਮਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਹੁਣ ਤੇ ਗੋਬਿੰਦ ਤੋਂ ਬਿਨਾਂ ਹੋਰ ਕੋਈ ਵੀ ਨਹੀਂ। ਪਰ ਮਹਾਰਾਜ ਕਹਿੰਦੇ ਨੇ ਜੇਕਰ ਦੂਜਾ ਵੇਖਦੇ ਜਨ ਨਾਨਕ ਕੱਢਦੇ ਜਨ। ਐ ਅਖੀਓ, ਜਿਸ ਦਿਨ ਤੁਸੀਂ ਉਸ ਇੱਕ ਤੋਂ ਬਿਨਾਂ ਕੋਈ ਦੂਜਾ ਵੇਖਿਆ, ਨਾਨਕ ਨੇ ਤੁਹਾਨੂੰ ਕੱਢ ਲੈਣਾ, ਤੁਹਾਡੀ ਕੋਈ ਲੋੜ ਨਹੀਂ ਹੈ, ਫਿਰ ਮੈਂ ਤੁਹਾਡੀ ਕੋਈ ਫਿਰ ਲੋੜ ਨਹੀਂ ਸਮਝਦਾ। ਤੁਸੀਂ ਇਸ ਵਾਸਤੇ ਹੋ, ਵੇਖੋ ਤੋ ਪਰਮਾਤਮਾ ਤੋਂ ਨਿਗਾਹ ਦੇ ਵਿੱਚ ਹੈ। ਕਹਿੰਦੇ ਜਿਲ ਦਿਲ ਜਿਸ ਨਾਲ ਬਹੁਤ ਜੁੜਿਆ ਹੋਵੇ ਉਹ ਅੱਖਾਂ ਦੇ ਸਮਾ ਜਾਂਦਾ ਹੈ, ਸ਼ਾਇਰਾਨਾ ਤਖੈਲ। ਤੇ ਮੈਂ ਇੱਕ ਸਿਲਸਿਲਾ ਦੇਖ ਕੇ ਤੰਗ ਰਿਹਾ, ਕੈਨੇਡਾ ਵਿੱਚ ਘਟਨਾ ਘਟੀ ਸੀ, ਇੱਕ ਲਾਸ਼ ਦੀਆਂ ਅੱਖਾਂ ਦੇ ਬਹੁਤ ਗਹਿਰੇ ਰੂਪ ਵਿੱਚ ਫੋਟੋ ਲਏ ਜਾ ਰਹੇ ਸਨ ਤੇ ਬੜੇ ਬੜੇ ਕਮਰੇ। ਤੇ ਮੈਨੂੰ ਪਤਾ ਚੱਲਿਆ ਵੀ ਹੈ ਵੀ ਮੁਰਦਾ ਤੇ ਉਹਦੀ ਅੱਖਾਂ ਦੀਆਂ ਫੋਟੋਆਂ ਲਈਆਂ ਜਾ ਰਹੀਆਂ ਨੇ, ਸਿਰਫ ਅੱਖਾਂ ਦੀਆਂ। ਤੇ ਪਤਾ ਚੱਲਿਆ ਵੀ ਜਿਸ ਨੇ ਇਸ ਨੂੰ ਕਤਲ ਕੀਤਾ ਹੈ, ਲਾਜ਼ਮੀ ਹੈ ਉਹਦਾ ਰੂਪ ਇਸ ਦੀ ਅੱਖਾਂ 'ਚ ਸਮਾ ਗਿਆ ਔਰ ਕੁਛ ਘੰਟੇ ਤੱਕ ਰਹਿੰਦਾ ਹੈ। ਔਰ ਅੱਜ ਦੇ ਯੁੱਗ 'ਚ ਕੈਮਰੇ ਆ ਗਏ ਨੇ, ਹੁਣ ਇਹਨੂੰ ਚੁੱਕ ਕੇ ਹਸਪਤਾਲ ਲੈ ਜਾਇਆ ਜਾਏ, ਹੋ ਸਕਦਾ ਅੱਖਾਂ 'ਚੋਂ ਸਾਇਆ ਓਝਲ ਹੋ ਜਾਏਗਾ, ਖਤਮ ਹੋ ਜਾਏਗਾ। ਇਸ ਵਾਸਤੇ ਛੇਤੀ ਛੇਤੀ ਪਹਿਲੇ ਇਹਦੀ ਅੱਖਾਂ ਦੇ ਫੋਟੋ ਲੈ ਰਹੇ ਨੇ। ਬਾਜ਼ਾਰ ਵਿੱਚ ਡਿੱਗਿਆ ਹੋਇਆ ਬੰਦਾ, ਲਾਸ਼ ਤੇ ਬੜੇ ਬੜੇ ਕੈਮਰੇ ਆ ਗਏ, ਬਸ ਫੋਟੋਆਂ ਲਈ ਜਾ ਰਹੇ। ਤੇ ਮੈਂ ਨਾਲ ਦੇ ਸਾਥੀਆਂ ਨੂੰ ਕਹਿ ਰਹੀ ਸੀ ਵੀ ਇਹਨੂੰ ਚੁੱਕਦੇ ਨਹੀਂ, ਹਸਪਤਾਲ ਨਹੀਂ ਲੈ ਜਾਂਦੇ, ਕਹਿੰਦੇ ਹੁਣੇ ਲੈ ਜਾਣਗੇ, ਇਹਨਾਂ ਨੇ 5 ਮਿੰਟ ਤੋਂ ਜ਼ਿਆਦਾ ਨਹੀਂ ਲਾਣਾ, ਪਰ ਇਹ ਜੋ ਕੁਛ ਕਰ ਰਹੇ ਨੇ ਇਹ ਇੱਥੋਂ ਦਾ ਕਾਨੂੰਨ ਹੈ, ਇਸ ਨੂੰ ਜੋ ਮਾਰ ਕੇ ਗਿਆ ਹੈ ਉਹਦੀ ਫੋਟੋ ਆ ਜਾਏਗੀ। ਮੈਂ ਕਿਹਾ ਹੈ ਵਿਗਿਆਨ ਇਤਨਾ ਅਗਾਂਹ ਚਲਾ ਗਿਆ ਕਿ ਅੱਖਾਂ ਤੇ ਜੋ ਸਮਾ ਜਾਂਦਾ ਹੈ ਉਹਦੀ ਹੁਣ ਫੋਟੋ ਵੀ ਲਈ ਜਾ ਸਕਦੀ ਹੈ। ਇਹਦਾ ਤੇ ਇਹ ਮਤਲਬ ਹੈ ਕਿ ਪੁਰਾਣੇ ਜ਼ਮਾਨੇ ਵਿੱਚ ਸ਼ਾਇਰਾਨਾ ਤਹੀਲ ਜਿਹੜਾ ਸੀ ਕਿ ਫਲਾਣਾ ਤੇ ਮੇਰੀ ਅੱਖਾਂ 'ਚ ਸਮਾ ਗਿਆ, ਇਹ ਤੇ ਗੱਲ ਸਪਸ਼ਟ ਹੋ ਗਈ, ਵਿਗਿਆਨ ਨੇ ਤਸਦੀਕ ਕਰ ਦਿੱਤੀ ਹੈ, ਵਿਗਿਆਨ ਨੇ ਤੇ ਬਿਲਕੁਲ ਜੋ ਹੈ ਸਪਸ਼ਟ ਕਰ ਦਿੱਤਾ ਹੈ। ਤੂੰ ਕਿਵੇਂ ਕਰਨੀ, ਜਿਹੜਾ ਮਾਰਨ ਆਇਆ ਨਾ ਦੁਸ਼ਮਣ, ਕਹਿੰਦੇ ਨੇ ਬਹੁਤ ਗਹਿਰਾ ਦੁਸ਼ਮਣ ਮਿੱਤਰ ਹੀ ਬਣ ਸਕਦਾ ਹੈ, ਦੂਜਾ ਨਹੀਂ। ਜਿਸ ਨਾਲ ਤੁਹਾਡਾ ਕੋਈ ਸੰਬੰਧ ਨਹੀਂ, ਜਿਸ ਨਾਲ ਤੁਹਾਡਾ ਕੋਈ ਲੈਣਾ ਦੇਣਾ ਹੀ ਨਹੀਂ, ਉਹ ਦੁਸ਼ਮਣ ਕਿਉਂ ਬਣੇਗਾ, ਮਤਲਬ ਹੀ ਨਹੀਂ। 90% ਗਹਿਰੇ ਦੁਸ਼ਮਣ ਉਹੀ ਬਣਦੇ ਨੇ ਜੋ ਕਿਸੇ ਵਕਤ ਮਿੱਤਰ ਆਉਂਦੇ ਨੇ, ਬਗੌਰ ਮੁਤਾਲਾ ਕਰਕੇ ਕਦੀ ਵੇਖਣਾ। ਇਸ ਵਾਸਤੇ ਚਾਣਕ ਪੰਡਿਤ ਨੇ ਤੇ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ, ਕਿਉਂਕਿ ਚਾਣਕ ਨੇ ਸਾਡੇ ਦੇਸ਼ ਦੇ ਸਭ ਤੋਂ ਪਹਿਲੇ ਨੀਤੀ ਦਰਪਣ ਲਿਖਿਆ, ਜਿਹਨੂੰ ਚਾਣਕ ਨੀਤੀ ਦਰਪਣ ਕਹਿੰਦੇ ਨੇ। ਰਾਜਨੀਤੀ ਦੇ ਉੱਤੇ ਜਿਹੜਾ ਗ੍ਰੰਥ ਹੈ ਸਭ ਤੋਂ ਪਹਿਲੇ ਲਿਖਿਆ ਹੈ ਚਾਣਕ ਨੇ, ਫਿਰ ਲਿਖਿਆ ਹੈ ਭਰਤਰੀ ਨੇ। ਕੁਛ ਆਲਮ ਐਸਾ ਵੀ ਕਹਿੰਦੇ ਨੇ ਕਿ ਰਾਜਨੀਤੀ ਦਾ ਇੱਕ ਪੁਰਾਣਾ ਗ੍ਰੰਥ ਹੋਰ ਵੀ ਹੈ, ਉਹ ਬਿਦਰ ਦਾ ਲਿਖਿਆ ਹੋਇਆ, ਉਹ ਆਮ ਪ੍ਰਚਲਿਤ ਨਹੀਂ, ਆਮ ਲੋਕਾਂ ਦੀ ਨਜ਼ਰਾਂ ਦੇ ਵਿੱਚ ਵੀ ਨਹੀਂ, ਪਰ ਚਾਣਕ ਤੇ ਭਰਤਰੀ ਦਾ ਲੋਕਾਂ ਦੀ ਨਜ਼ਰਾਂ ਦੇ ਥੱਲੇ ਲੋਕਾਂ ਨੇ ਪੜ੍ਹਿਆ। ਚਾਣਕ ਇਹ ਕਹਿੰਦਾ ਹੈ ਜਿਹੜੀ ਗੱਲ
तो अपने दुश्मन नु नहीं कहना चाहता ना, छुपाना चाहता है वो गल अपने मित्र नु भी ना आख। राजनीति, क्योंकि उन्हें नीति का ग्रंथ लिखिया, धर्म का तो लिखिया नहीं। चाणक ऋषि जरूर होया, संत जरूर है, लेकिन राजनीति का महापंडित सी, बहुत वड्डा पंडित। उन्हें यह आख्या भी जिहड़ी गल तू अपने दुश्मन नु नहीं कहना चाहता, उस तो छुपा के रखना चाहना है, मित्र नु भी ना आख। भई क्यों? कोई भरोसा नहीं। वो कहिंदा मित्रता शिखरता ते पहुंच के दुश्मनी बन जाती है, ते कई दफा दुश्मनी शिखरता ते पहुंच के मित्रता बन जाती है। इंज आख्या। और अक्सर नवे सदी ऐसा होंदा है कि जिहदे नाल बहुत गूढ़ा संबंध है, बहुत गहरी चोट वही पहुंचा सकता है, और ओपरा नहीं पहुंचा सकता। ओपरे नूं की पता है, दूजे तीजे नूं की पता है? अपना जितनी गहरी चोट पहुंचा सकता है, दूजा तीजा नहीं पहुंचा सकता। राम तो भी लंका नहीं ढाणी जानी सी जे अपना ना आता उत्थे, इतनी मैरिज करते हैं जो विभीषण ना आता। यह हकीकत है, बहुत वड्डी सच्चाई है, क्योंकि अपने नूं सब कुछ पता है। अपना जब दुश्मन होगा तो वह इतनी गहरी चोट पहुंचाएगा, ओपरा नहीं पहुंचा सकता, ओपरे ने तो कुछ पता ही नहीं है। इस वास्ते यह हकीकत है, बहुत वड्डी जो है सच्चाई है, कि दुश्मन की तस्वीर अखां विच क्यों समा जाती है? लाजमी किसी वक्त मित्र रहा होगा, मित्रता दुश्मनी च बन गई, तो दो ही तो याद आउंदे ने, या मित्र याद आउंदा या दुश्मन, दूजा तीजा नहीं याद आउंदा। दुश्मन नाल भी संबंध है। तुसी बगौर मुताला करके जो है बैठना, कदी सोचना कौन याद आउंदे ने, या मित्र याद आवणगे या दुश्मन याद आवणगे। दुश्मन नाल भी संबंध है, आंतरिक संबंध है, दिल का संबंध है। दिल मित्र नूं याद करदा है, दिल दुश्मन नूं भी याद करदा है। इस वास्ते दुश्मन नाल भी संबंध बनिया रहिंदा है, मित्र नाल भी संबंध जो है बनिया रहिंदा है, ते संबंध कारण करके उहदा अक्स अखां दे चाहुंदा है। शायर लोग ते कहिंदे रहे सन, पर हुण इसकी तस्दीक कर दिती है विज्ञान ने, कि अखां विच भी कोई समा सकदा है, कोई जो है वस सकदा है। गुरु नानक देव जी महाराज कहिंदे परमात्मा हुण मेरी अखां विच वसिया होया है। भगत कबीर ने भी ऐसा कहा है, दोए दोए लोचन पेखा हाँ हर बिन और न देखा। ते कबीर नू पुछिए इहदा सबूत की है, तेरी अखां विच है, इहदा की सबूत है? कबीर कहिंदे ने सबूत मेरी अख तो बिना होर कोई सबूत नहीं, मेरी अख ही सबूत है। नैन रहे रंग लाई अब बेगल कहन न जाई। कहिंदे ने अखां विच जद पुत्र होवे तां ममता टपकदी है, अखां विच जद पराया रूप होवे तो वासना टपकदी, अख ही दस दिंदी। कबीर कहिंदे ने मेरी अख ही सबूत है, होर कोई सबूत नहीं। अखां विच जद पराया धन होवे तो लोभ अखां विच टपकदा, दस दिंदा, लाजमी दस दिंदा। और यह हकीकत है, जब दिल दिमाग विच दुश्मन वसे आवे तो खिमा करनी अखां ही दस दिंदियां ने, दृष्टि दस दिंदी है। बंदा कह देना इंज घूर घूर के क्यों देखदा है? हुण घूर घूर के मां भी बच्चे नूं वेखदी है, घूर घूर के मित्र भी मित्र नूं वेखदा है, लेकिन खिमा करनी घूर घूर के दुश्मन भी दुश्मन नूं वेखदा है। वो घूर ना कुछ होर है, वो जिहड़ा घूर के वेखना है पराए धन नूं, पराए रूप नूं, उहदे वास्ते संस्कृत दे च इक लफ्ज है, अखां नूं आख्या लोचन। ते जिहड़ा लोचन एक थां ते गाल के ही रख देवे, उहदे वास्ते लफ्ज है लुच्चा, गाल। लुच्चा दे अर्थ बदमाश नहीं ने, लुच्चे दे अर्थ ने इन्हें लोचन एक थां ते टिकाई दिते ने, गाड़ के रख दिते ने, लुच्चा। धन वेखिया किधरे पराया, अखां गड़ के ही रह गई, अपनी नजरां नूं गाड़ के इसने रख दिता,
ਲੁੱਚਾ ਰੂਪ ਵੇਖਿਆ ਇਸਨੇ ਕੋਈ ਪਰਾਇਆ ਉਹ ਪਰਾ ਤੇ ਅੱਖਾਂ ਗੱਡ ਕੇ ਹੀ ਰਹਿ ਗਈਆਂ ਲੋਚਨ ਟਿਕਾ ਕੇ ਰੱਖ ਦਿੱਤੇ ਇਸਨੇ ਤੇ ਹੁਣ ਆਪਣੇ ਲੋਚਨ ਕਿਸੇ ਹੋਰ ਪਾਸੇ ਨਹੀਂ ਕਰਦਾ ਲੁੱਚਾ ਜਿਹਦੇ ਲੋਚਨ ਜੋ ਹੈ ਰੁਕ ਗਏ ਨੇ ਇੱਕ ਥਾਂ ਤੇ ਮੈਂ ਫਿਰ ਅਰਜ਼ ਕਰਾਂ ਲੁੱਚਾ ਦਾ ਮਤਲਬ ਅਖਰੀ ਅਰਥ ਬਦਮਾਸ਼ ਨਹੀਂ ਹੈ ਲੁੱਚਾ ਦਾ ਮਤਲਬ ਹੈ ਜਿਹਨੇ ਲੋਚਨ ਜਿਹਨੇ ਆਪਣੀਆਂ ਅੱਖਾਂ ਇੱਕ ਥਾਂ ਤੇ ਗੱਡ ਦਿੱਤੀਆਂ ਚਾਹੇ ਉਹ ਇੱਕ ਪਰਾਇਆ ਧਨ ਹੈ ਚਾਹੇ ਪਰਾਇਆ ਰੂਪ ਹੈ ਜਦ ਕੋਈ ਪਰਾਏ ਰੂਪ ਤੇ ਪਰਾਏ ਧਨ ਤੇ ਪਰਾਈ ਸੰਪਦਾ ਦੇ ਉੱਤੇ ਆਪਣੀਆਂ ਅੱਖਾਂ ਗੱਡ ਕੇ ਰੱਖ ਦਿੰਦਾ ਹੈ ਕਿਉਂਕਿ ਸੰਪਦਾ ਉਸਦੀ ਹੈ ਨਹੀਂ ਤੇ ਅੱਖਾਂ ਗੱਡਣ ਦਾ ਮਤਲਬ ਕੀ ਹੈ ਕਿਉਂ ਗੱਡੀਆਂ ਨੇ ਉੱਥੇ ਤੋਂ ਇਸ ਤਰ੍ਹਾਂ ਅੱਖਾਂ ਕਿਉਂ ਗੱਡੀਆਂ ਨੇ ਅੱਖਾਂ ਨੂੰ ਇਸ ਥਾਂ ਤੇ ਫਿਰ ਤੀਰ ਵੀ ਆਖ ਦਿੱਤਾ ਗਿਆ ਇੱਥੇ ਤੇਰਾ ਕੀ ਹੱਕ ਹੈ ਕਿ ਤੂੰ ਤੀਰ ਨਾਲ ਛਲਨੀ ਕਰੇ ਕਿਸੇ ਨੂੰ ਵੀ ਇੰਜ ਘੂਰ ਕੇ ਕਿਉਂ ਵੇਖਦਾ ਪਿਆ ਛਲਨੀ ਕਰਨਾ ਲੋਕੀ ਕਹਿ ਦਿੰਦੇ ਨੇ ਇੰਜ ਘੂਰ ਕੇ ਤੇ ਨਾ ਵੇਖ ਮਾਰ ਦੇਣਾ ਤੂੰ ਦੁਸ਼ਮਣ ਵੇਖਦਾ ਘੂਰ ਕੇ ਵਾਸ਼ਨਾ ਵਿੱਚ ਗ੍ਰਸਿਆ ਹੋਇਆ ਲੋਭੀ ਗ੍ਰਸਿਆ ਹੋਇਆ ਵੇਖਦਾ ਇਸ ਢੰਗ ਨਾਲ ਤੋ ਜਿੱਥੇ ਕੋਈ ਅੱਖਾਂ ਨੂੰ ਗਾੜ ਦੇਵੇ ਲੋਚਨ ਆਪਣੇ ਜੋ ਹੈ ਗੱਡ ਕੇ ਰੱਖ ਛੱਡੇ ਉਹਨੂੰ ਕਹਿੰਦੇ ਨੇ ਉੱਚਾ ਲੁੱਚੇ ਦੀ ਨਿੰਦਾ ਹੈ ਕਾਰਨ ਇਹਨੇ ਜੋ ਹੈ ਅੱਖਾਂ ਗੱਡੀਆਂ ਨੇ ਅੱਖਾਂ ਦੇ ਵਿੱਚ ਨਹੀਂ ਰੱਖਿਆ ਅੱਖਾਂ ਨੂੰ ਗੱਡਿਆ ਬਸ ਫਰਕ ਇਤਨਾ ਹੈ ਔਰ ਅੱਖ ਦੱਸ ਦਿੰਦੀ ਹੈ ਹਿਰਦੇ ਵਿੱਚ ਪੁੱਤਰਾਂ ਦੀ ਯਾਦ ਹੈ ਅੱਖਾਂ ਵਿੱਚ ਮਮਤਾ ਟਪਕਦੀ ਹੈ ਹਿਰਦੇ ਵਿੱਚ ਪਰਾਇਆ ਧਨ ਵਸਿਆ ਹੈ ਲੋਭ ਟਪਕਦਾ ਅੱਖਾਂ ਤੋਂ ਹਿਰਦੇ ਵਿੱਚ ਦੁਸ਼ਮਣ ਹੈ ਲਾਲੀ ਕਰੂਰਤਾ ਤੇ ਘਿਰਣਾ ਅੱਖਾਂ ਤੋਂ ਟਪਕਦੀ ਹੈ ਅੱਖਾਂ ਦੱਸਦੀਆਂ ਵੀ ਵੇਖ ਇਹਦੇ ਵੇਖਣ ਦਾ ਜਿਹੜਾ ਢੰਗ ਹੈ ਇਹ ਕੁਛ ਹੋਰ ਹੈ ਹਿਰਦੇ ਵਿੱਚ ਮਿੱਤਰ ਦੀ ਯਾਦ ਹੈ ਮਿੱਤਰ ਵਸਿਆ ਹੈ ਤੋ ਖਿਮਾ ਕੰਨੀ ਅੱਖਾਂ ਵਿੱਚੋਂ ਮਿੱਤਰਤਾ ਟਪਕਦੀ ਹੈ ਤੇ ਹਿਰਦੇ ਵਿੱਚ ਜਦ ਗੁਰੂ ਆਉਂਦਾ ਹੈ ਹਿਰਦੇ ਵਿੱਚ ਜਦ ਪਰਮਾਤਮਾ ਆਉਂਦਾ ਹੈ ਤੋ ਅੱਖਾਂ ਵਿੱਚ ਜਿਹੜੀ ਪਵਿੱਤਰਤਾ ਝਲਕਦੀ ਹੈ ਜਿਹੜੀ ਮਾਸੂਮੀਅਤ ਝਲਕਦੀ ਹੈ ਉਹਦੇ ਉੱਤੇ ਸੰਸਾਰ ਦੀ ਸਾਰੀ ਪਵਿੱਤਰਤਾ ਕੁਰਬਾਨ ਕੀਤੀ ਜਾ ਸਕਦੀ ਹੈ ਕਬੀਰ ਕਹਿੰਦੇ ਨੇ ਸਬੂਤ ਤੇ ਮੇਰੇ ਕੋਲ ਕੋਈ ਹੋਰ ਨਹੀਂ ਜੇ ਤੁਸੀਂ ਆਖੋ ਕਿਉਂਕਿ ਕਬੀਰ ਦਾਵਾ ਕਰਦੇ ਨੇ ਮੈਂ ਵੇਖਿਆ ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਅਵਰ ਨਾ ਦੇਖਾ ਮੈਂ ਜਿੱਥੇ ਤੱਕ ਵੇਖਦਾ ਹਰੀ ਤੋਂ ਬਿਨਾਂ ਨਹੀਂ ਵੇਖਦਾ ਹਰੀ ਨੂੰ ਵੇਖਦਾ ਵੀ ਚਲੋ ਮੰਨ ਲੈਂਦੇ ਆ ਪਰ ਸਬੂਤ ਇਸਦਾ ਸਬੂਤ ਕੀ ਹੈ ਤੁਹਾਨੂੰ ਹਰੀ ਦਿਖਾਈ ਦਿੰਦਾ ਤੁਸੀਂ ਹਰੀ ਨੂੰ ਹੀ ਵੇਖਦੇ ਹੋ ਇਹਦਾ ਸਬੂਤ ਤੇ ਕਬੀਰ ਕਹਿੰਦੇ ਨੇ ਇਹਦਾ ਸਬੂਤ ਸਿਰਫ ਮੇਰੀਆਂ ਅੱਖਾਂ ਹੀ ਨੇ ਹੋਰ ਕੋਈ ਸਬੂਤ ਨਹੀਂ ਮੇਰੀ ਅੱਖ ਹੀ ਇਸ ਗੱਲ ਦਾ ਸਬੂਤ ਹੈ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ ਮੇਰੀ ਅੱਖਾਂ ਨੂੰ ਵੇਖ ਲਓ ਅਗਰ ਇਹਦੇ ਚ ਤੁਹਾਨੂੰ ਕੋਈ ਹਰੀ ਦਾ ਰੰਗ ਦਿਖਾਈ ਦਿੰਦਾ ਪਰਮਾਤਮਾ ਦਾ ਰੰਗ ਦਿਖਾਈ ਦਿੰਦਾ ਤਾਂ ਬਸ ਇਹੀ ਸਬੂਤ ਹੈ ਹੋਰ ਕੋਈ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ ਅਸੀਂ ਵੇਖ ਰਹੇ ਹਾਂ ਉਹ ਸਾਡੀ ਅੱਖਾਂ ਵਿੱਚ ਹੈ ਇਸ ਤਰ੍ਹਾਂ ਦਾ ਪਾਣ ਪਿਆਰਾ ਜਦ ਅੱਖਾਂ ਵਿੱਚ ਸਮਾਇਆ ਹੋਇਆ ਹੋਵੇ ਤੇ ਅੱਖਾਂ ਤੋਂ ਓਝਲ ਹੋਵੇ ਪ੍ਰੇਮੀ ਤੜਪ ਕੇ ਰਹਿ ਜਾਂਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਦ੍ਰਿਸ਼ਟ ਪ੍ਰਿਯ ਅਗੋਚਰੇ ਆਂਧਰੇ ਨਾ ਭਏ ਨੈਣ ਕਾਹੇ ਕੀ ਪ੍ਰੇਮ ਨੀ ਪ੍ਰੇਮ ਹੋਂ ਲਜਾਇਓ ਹੈ ਅੱਖਾਂ ਤੋਂ ਓਲੇ ਹੋਇਆ ਤੇਰਾ ਪਿਆਰਾ ਤੇ ਤੂੰ ਅੰਧੀ ਨਹੀਂ ਹੋਈ ਅਜੇ ਵੀ ਤੇਰੀ ਅੱਖਾਂ ਚ ਜੋਤ ਹੈ ਸੁਲਤ ਵਿਦੇਸ਼ ਕੋ ਸੰਦੇਸ਼ ਨਾ ਫੂਟਿਓ ਰਿਦਾ ਕੌਣ ਕੌਣ ਗੌਣ ਚੂਕ ਉੱਤਰ ਨਾ ਆਇਓ ਹੈ ਭਾਈ ਸਾਹਿਬ ਕਹਿੰਦੇ ਨੇ ਚਿੱਠੀ ਆਈ ਹੈ ਅਜੇ ਨਹੀਂ ਆਣਾ ਤੇ ਪੜ੍ਹ ਕੇ ਤੇਰੇ ਪ੍ਰਾਣ ਨਹੀਂ ਨਿਕਲੇ ਤੂੰ ਮਰੀ ਨਹੀਂ ਅਜੇ ਵੀ ਜ਼ਿੰਦਾ ਭਾਈ ਸਾਹਿਬ ਨੇ ਇਸ ਢੰਗ ਦਾ ਇੱਕ ਦ੍ਰਿਸ਼ ਆਪਣੇ ਪਾਵਨ ਪਵਿੱਤਰ ਸਹੀਏ ਵਿੱਚ ਵਰਣਨ ਕੀਤਾ ਹੈ ਕਿ ਜੋ ਦਿਲ ਦੇ ਸਮਾਇਆ ਹੈ ਉਹ ਨਜ਼ਰਾਂ ਦੇ ਸਮਾਇਆ ਹੈ ਔਰ ਨਜ਼ਰਾਂ ਤੋਂ ਓਝਲ ਹੋਵੇਗਾ ਨਜ਼ਰਾਂ ਵਿੱਚ ਫਿਰ ਦੇਖਣ ਦੀ ਸਮਰੱਥਾ ਹੀ ਨਹੀਂ ਰਹੇਗੀ
ਉੱਥੇ ਨਜ਼ਰਾਂ ਦੇ ਵਿੱਚ ਹੈ, ਉੱਥੇ ਨਜ਼ਰਾਂ ਦੇ ਥੱਲੇ ਹੈ, ਉੱਥੇ ਨਜ਼ਰਾਂ ਦੇ ਸਮਾਇਆ ਹੋਇਆ। ਤਾਂ ਮੈਂ ਅਰਜ਼ ਕਰਾਂ, ਜਿਹੜਾ ਰਾਮ ਦੇ ਸਿੰਘਾਸਣ ਤੇ ਬੈਠਦਾ

0: ਮੁੱਖ ਪੰਕਤੀ ਜੋ ਆਈ ਹੈ ਇੱਥੇ ਤੱਕ ਦਾਸ ਨੂੰ ਸੁਣਾਈ ਦਿੱਤੀ ਹੈ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ। ਮਨ ਦੇ ਤੇ ਤਨ ਦੇ ਗੁਰੂ ਦੀ ਪ੍ਰੀਤ ਉਪਜੀ ਹੈ, ਜੋ ਮਨ ਨੂੰ ਮੋਹਣ ਵਾਲਾ ਹੈ, ਜੋ ਅਮੁੱਲਕ ਹੈ। ਦਰਅਸਲ ਮਨ ਦੇ ਉੱਤੇ ਜੋ ਸਭ ਤੋਂ ਪਵਿੱਤਰ ਔਰ ਆਨੰਦਮਈ ਪ੍ਰਭਾਵ ਪੈਂਦਾ ਹੈ ਉਹ ਹੈ ਗੁਰੂ ਦਾ। ਹੁਣ ਤੇ ਮਨੁੱਖ ਦੇ ਮਨ ਦੀ ਬਣਤਰੀ ਜਾਣਦੀ ਹੈ ਕਿ ਪ੍ਰਭਾਵ ਇਸ ਦੇ ਉੱਤੇ ਹਰ ਚੀਜ਼ ਦਾ ਪੈਂਦਾ ਹੈ, ਹਰ ਵਸਤੂ ਦਾ ਪੈਂਦਾ ਹੈ, ਹਰ ਮਾਹੌਲ ਦਾ ਪੈਂਦਾ ਹੈ। ਜਿਸ ਘਰ ਵਿੱਚ ਕੋਈ ਮੌਤ ਹੋ ਗਈ ਹੈ, ਮਰਗ ਹੋ ਗਿਆ, ਮਨੁੱਖ ਉੱਥੇ ਬੈਠੇ ਮਨ ਪ੍ਰਭਾਵਿਤ ਹੁੰਦਾ ਹੈ ਆਪਣੇ ਢੰਗ ਨਾਲ। ਜਿਸ ਘਰ ਵਿੱਚ ਸ਼ਹਿਨਾਈਆਂ ਵੱਜ ਰਹੀਆਂ ਨੇ, ਮੰਗਲ ਧੁਨੀਆਂ ਵੱਜ ਰਹੀਆਂ ਨੇ, ਗੀਤ ਖੁਸ਼ੀ ਦੇ ਗਾਏ ਜਾ ਰਹੇ ਨੇ, ਮਨ ਪ੍ਰਭਾਵਿਤ ਹੁੰਦਾ ਹੈ। ਕਿਧਰੇ ਨਿਰਪ ਹੋ ਰਿਹਾ, ਆਮ ਟੈਂਸ਼ਨ ਸੰਗੀਤ ਦੀਆਂ ਧੁਨਾਂ ਅਲਾਪੀਆਂ ਜਾ ਰਹੀਆਂ ਨੇ, ਮਨ ਪ੍ਰਭਾਵਿਤ ਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਪਦਾਰਥ ਤੇ ਰਸ ਇਸ ਤੋਂ ਮਨ ਪ੍ਰਭਾਵਿਤ ਹੁੰਦਾ ਹੈ। ਲੇਕਿਨ ਕਹਿੰਦੇ ਨੇ ਇਹ ਪ੍ਰਭਾਵ ਵਕਤੀ ਹੁੰਦਾ ਹੈ, ਆਰਜ਼ੀ ਹੁੰਦਾ, ਡਾਇਮੀ ਸਰੀਰ। ਅਗਰ ਪ੍ਰਭਾਵ ਪੈਂਦਾ ਤਾਂ ਉਹ ਗੁਰੂ ਦਾ ਪੈਂਦਾ, ਪਰ ਇਹ ਉਦੋਂ ਪੈਂਦਾ ਜਦ ਮਨ ਗੁਰੂ ਦੇ ਨਿਕਟ ਹੋਵੇ। ਪਦਾਰਥ ਦੇ ਨਿਕਟ ਛੋਟੇ ਸਿੱਧ ਮਨ ਹੋ ਜਾਂਦਾ, ਗੁਰੂ ਦੇ ਨਿਕਟ ਨਹੀਂ ਹੁੰਦਾ। ਇਸ ਵਾਸਤੇ ਕੀਰਤਨ ਤੇ ਕਥਾ ਰੋਜ਼ ਦਾ ਸਤਸੰਗ ਮੈਜ ਇਸ ਵਾਸਤੇ ਕਿ ਮਨ ਸਹਿਜੇ ਸਹਿਜੇ ਗੁਰੂ ਦੇ ਨਿਕਟ ਆਵੇ। ਸਰੀਰ ਕਰਕੇ ਕਈ ਦਫ਼ਾ ਅਸੀਂ ਹਾਜ਼ਰੀ ਭਰ ਲੈਂਦੇ ਹਾਂ, ਪਰ ਮਨ ਕਰਕੇ ਗੁਰੂ ਦੀ ਹਜ਼ੂਰੀ ਚਲੇ ਜਾਣਾ ਬੜੀ ਕਠਿਨ ਗੱਲ ਹੈ। ਇਸ ਵਾਸਤੇ ਦੋ ਸ਼ਬਦ ਨੇ, ਹਾਜ਼ਰੀ ਭਰਨੀ ਹੋਰ ਗੱਲ ਹੈ ਤੇ ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੋਰ ਗੱਲ ਹੈ। ਹਾਜ਼ਰੀ ਸਰੀਰ ਨੇ ਭਰਨੀ ਹੈ ਤੇ ਹਜ਼ੂਰੀ ਵਿੱਚ ਸਾਡੇ ਮਨ ਨੇ ਜਾਣਾ। ਅਗਰ ਮਨ ਹਜ਼ੂਰੀ ਵਿੱਚ ਨਹੀਂ ਗਿਆ ਤਾਂ ਕਲਗੀ ਅਗਰ ਪਾਤਸ਼ਾਹ ਦੀ ਰਚਨਾ ਤੋਂ ਨਿਕਲ ਗਿਆ ਕਿ ਹਾਜ਼ਰ ਵੈਰਾਜ਼ਰ ਵੈਰਾਜ਼ਰ ਹਾਜ਼ਰ, ਤਨ ਕਰਕੇ ਮੌਜੂਦ ਸੀ, ਮਨ ਨੇੜੇ ਨਹੀਂ ਆ ਸਕਿਆ ਸੀ। ਤੋ ਅੱਜ ਤੁਸੀਂ ਮਨ ਬਹੁਤ ਨੇੜੇ ਲਿਆਣੇ ਨੇ, ਇਹਨੂੰ ਸਮਝਾਉਣਾ ਹੈ। ਦਰਅਸਲ ਧਰਮ ਦੀ ਸਾਰੀ ਸਿੱਖਿਆ ਦਿਕਸ਼ਾ ਮਨ ਨੂੰ ਸਮਝਾਉਣ ਲਈ ਹੈ। ਗੁਰੂ ਦੇ ਨੇੜੇ ਅੱਜ ਇਸ ਵਾਸਤੇ ਵੀ ਲਿਆਉਣਾ ਤੇ ਅੱਜ ਸਾਡੀ ਗੁਰਮਰਿਆਦਾ ਸੰਕਟ ਵਿੱਚ ਹੈ। ਭਗਤ ਨਾਮਦੇਵ ਜੀ ਮਹਾਰਾਜ ਦਾ ਇੱਕ ਵਾਕ ਹੈ ਕਿ ਸਾਹਿਬ ਸੰਕਟ ਹੋਏ ਸੇਵਕ ਬਜੇ ਚਿਰਮ ਕਾਲ ਮੈਂ ਜੀਵੇ ਦੋ ਫੁੱਲ ਲਜੇ। ਸਾਹਿਬ ਮਾਲਕ ਗੁਰੂ ਅਗਰ ਸੰਕਟ ਵਿੱਚ ਹੈ ਤੇ ਜਿਹੜਾ ਸੇਵਕ ਹੈ ਉਹ ਆਪੇ ਹੁਣ ਭੱਜੀਏ ਨੱਚੀਏ, ਗੁਰੂ ਹੀ ਸਾਡਾ ਸੰਕਟ ਵਿੱਚ ਹੈ ਤੇ ਅਸੀਂ ਸਾਥ ਦੇ ਕੇ ਕੀ ਕਰਨਾ ਹੈ। ਪੁੱਛਣਾ ਕਰਨੀ, ਜਦ ਜਦ ਵੀ ਗੁਰੂ ਸੰਕਟ ਵਿੱਚ ਆਇਆ, ਬਥੇਰਿਆਂ ਨੇ ਬਦਾਵੇ ਲਿਖੇ ਨੇ, ਬਥੇਰਿਆਂ ਨੇ ਸਾਥ ਛੱਡਿਆ, ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਤੇ ਸਾਫ ਕਹਿਣਾ ਪਿਆ ਕਿ ਸੰਗ ਸਖਾ ਸਭ ਸਜ ਗਏ ਹੋਏ ਨਾ ਨਿਭਿਓ ਸਾਥ, ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਜਨਾ। ਸਾਰੇ ਹੀ ਛੱਡ ਗਏ, ਕਿਉਂਕਿ ਹੁਣ ਸੁੱਖ ਦੇ ਸਾਥੀ ਤੇ ਸਾਰੇ ਬਣਦੇ ਨੇ, ਦੁੱਖ ਦਾ ਸਾਥੀ ਕੌਣ ਬਣੇ? ਸਭ ਸੁੱਖ ਦੇ ਯਾਰ ਬਣਦੇ ਨੇ, ਸੁੱਖ ਦੇ ਮਿੱਤਰ ਬਣਦੇ ਨੇ। ਮਹਾਰਾਜ ਕਹਿੰਦੇ ਨੇ ਸੁੱਖ ਮੈਂ ਬਹੁ ਸੰਗੀ ਬਏ, ਦੁੱਖ ਮੈਂ ਸੰਗ ਦੰਗ। ਬੰਦਾ ਕਹਿ ਕੇ ਦਿੰਦਾ ਫਲਾਣਾ ਮੇਰਾ ਸਾਥੀ, ਫਲਾਣਾ ਮੇਰਾ ਸਾਥੀ, ਫਲਾਣਾ ਮੇਰਾ ਸਾਥੀ, ਪਰ ਸਾਹਿਬ ਕਹਿੰਦੇ ਕੋਈ ਤੇਰਾ ਸਾਥੀ ਨਹੀਂ, ਸਭ ਸੁੱਖ ਦੇ ਸਾਥੀ ਨੇ। ਔਰ ਜਦ ਤੇਰੇ ਕੋਲ ਦੁੱਖ ਹੋਵੇਗਾ ਤੂੰ ਚਿਰਾਗ ਲੈ ਕੇ ਵੀ ਸਾਥੀ ਲੱਭੇਗਾ ਨਹੀਂ ਲੱਭਣਾ। ਤੋ ਮਹਾਰਾਜ ਕਹਿੰਦੇ ਨੇ ਕਿ ਸੰਗ ਸਖਾ ਸਭ ਤਜ ਗਏ, ਤੇ ਨਾਮਦੇਵ ਕਹਿੰਦੇ ਨੇ ਕਿ ਸਾਹਿਬ ਸੰਕਟ ਦੇ ਮਾਲਕ ਸੰਕਟ ਦੇ ਹੈ, ਧਰਮ ਸੰਕਟ ਦੇ ਹੈ, ਗੁਰੂ ਸੰਕਟ ਦੇ ਹੈ, ਤੇ ਸੇਵਕ ਭਜੇ ਤੇ ਜਿਹੜਾ ਸੇਵਾਦਾਰ ਹੈ ਸਿੱਖ ਹੈ ਸੇਵਕ ਹੈ ਉਹ ਆਪਾਂ ਨੂੰ ਛੱਡੋ ਗੁਰੂ ਨੂੰ, ਗੁਰੂ ਆਪ ਹੀ ਵਿੱਚ ਭਜਦੇ ਹੈ। ਕਿਉਂਕਿ ਅਨੇਕਾਂ ਨੇ ਮੈਨੂੰ ਕਿਹਾ ਵੀ ਕੋਈ ਕਲਾ ਹੀ ਨਹੀਂ ਵਰਤੀ, ਗੁਰੂ ਨੇ ਕੋਈ ਕਲਾ ਨਹੀਂ ਵਰਤਾਈ, ਉਹ ਕੌਣ ਦੱਸੇ? ਕਲਾ ਤੇ ਵਰਤਾਉਂਦੇ ਨੇ ਕਲਾਬਾਸ ਮਦਾਰੀ, ਗੁਰੂ ਨੀ ਵਰਤਾਉਂਦੇ ਹੁੰਦੇ ਤੇ ਨਾਲ ਤੱਕ ਚੇਟ ਕੀ ਉਹ ਚੁਕਾ ਜਾ ਰੱਬ ਲੋ ਬਣ ਕੇ ਆਵਤ ਲਾ ਜਾ। ਗੁਰੂ ਕਲਾਬਾਜ ਨਹੀਂ ਹੈ, ਮਦਾਰੀ ਨਹੀਂ ਹੈ, ਗੁਰੂ ਤਮਾਸ਼ਾ ਕਰਨ ਵਾਲਾ ਨਹੀਂ ਹੈ, ਗੁਰੂ ਸੱਚ ਨਾਲ ਜੋੜਨ ਵਾਲਾ ਹੈ। ਔਰ ਸੱਚ ਜਿਤਨਾ ਗਹਿਰ ਗੰਭੀਰ ਹੋਵੇਗਾ, ਸੱਚ ਦੇ ਮਾਰਗ ਤੇ ਜਿਹੜਾ ਜਿਤਨਾ ਜ਼ਿਆਦਾ ਚੱਲੇਗਾ ਔਕੜਾ ਹੀ ਔਕੜਾ ਹੈ। ਇਸ ਵਾਸਤੇ ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ ਹੈ। ਕਾਫਲੇ ਜਾਂ ਬਹ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਅਗਰ ਆਤੇ ਹੈ। ਇਕਬਾਲ ਨੂੰ ਕਹਿਣਾ ਪਿਆ ਕਿ ਸੱਚ ਦੇ ਰਸਤੇ ਕੁਛ ਮੈਨੂੰ ਸੁਨਸਾਨ ਦਿਖਾਈ ਦਿੰਦੇ ਨੇ, ਕਾਰਨ ਬਿਖੜਾ ਰਸਤਾ, ਪਹਾੜੀ ਰਸਤਾ, ਉਚਾਈਆਂ ਨੇ, ਆਮ ਹਮਵਾਰ ਜੋ ਹੈ ਇਹ ਰਸਤਾ ਨਹੀਂ ਹੈ। ਸੋ ਦੁੱਖ ਦੇ ਸਮੇਂ ਤੇ ਕੁਝ ਸਿੱਖਾਂ ਨੇ ਵੀ ਬਿਦਾਵਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਲਿਖ ਦਿੱਤਾ ਸੀ, ਕਹਿ ਦਿੱਤਾ ਸੀ ਮਹਾਰਾਜ ਹੁਣ ਤੁਸੀਂ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਕਿਉਂ ਤੁਸੀਂ ਆਪ ਸੰਕਟ ਦੇਖੋ ਤੇ ਅਸੀਂ ਤੁਹਾਡੇ ਸਿੱਖ ਬਣੀਏ ਤੇ ਅਸੀਂ ਵੀ ਸੰਕਟ ਚ ਪਈਏ, ਅਸੀਂ ਵੀ ਗ੍ਰਿਫਤਾਰ ਚ ਪਈਏ। ਸੋ ਬਿਦਾਵਾ ਲਿਖ ਦਿੱਤਾ ਤੇ ਨਾਮਦੇਵ ਦਾ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ ਕਿ ਸਾਹਿਬ ਸੰਕਟ ਵੇ ਸੇਵਕ ਭਜੇ। ਅਗਰ ਗੁਰੂ ਸੰਕਟ ਦੇ ਚ ਹੈ, ਸਾਹਿਬ ਸੰਕਟ ਦੇ ਚ ਹੈ ਤੇ ਸੇਵਕ ਆ ਕੇ ਹੁਣ ਮੈਂ ਛੱਡਿਆ ਗੁਰੂ, ਉਹਦਾ ਅੰਜਾਮ ਕੀ ਆਉਂਦਾ ਹੈ? ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੈਠੇ ਪਰਮ ਭਗਤ ਸ੍ਰੀ ਨਾਮਦੇਵ ਜੀ ਮਹਾਰਾਜ ਦਾ ਫੈਸਲਾ, ਚਿਰਮ ਕਾਲ ਮੈਂ ਜੀਵੇ ਦੋ ਕੁੱਲ ਲੱਗੇ, ਜ਼ਿਆਦਾ ਚਿਰ ਜੀ ਨਹੀਂ ਸਕੇਗਾ, ਆਇਓ ਘੱਟ ਗਈ। ਅਗਰ ਉਹਨੇ ਬਹਿ ਦਰੋਹ ਕੀਤਾ, ਅਗਰ ਉਸਨੇ ਧੋਖਾ ਦਿੱਤਾ, ਅਗਰ ਉਸਨੇ ਦਿੱਤਾ ਦੇ ਸਮੇਂ ਸਾਹਿਬ ਦਾ ਸਾਥ ਛੱਡਿਆ ਔਰ ਇਸ ਵਾਸਤੇ ਛੱਡਿਆ ਬੇਹੂੰ ਕੌਮ ਧਰਮ ਇਹ ਪੰਥ ਆਖਰ ਗੁਰੂ ਹੈ ਤੇ ਪੰਥ ਸੁਖ ਸੰਕਟ ਚ ਹੈ ਤੇ ਸਮਾਂ ਕਰਨੇ ਬਥੇਰਿਆਂ ਨੇ ਬਿਦਾਵੇ ਲਿਖੇ ਹੋਏ ਨੇ। ਤੇ ਇਹਨਾਂ ਬਿਦਾਵੇ ਲਿਖਣ ਵਾਲਿਆਂ ਨੂੰ ਨਾਮਦੇਵ ਜੀ ਮਹਾਰਾਜ ਦਾ ਕਹਿਣਾ ਹੈ, ਚਿਰਮ ਕਾਲ ਨੇ ਜੀਵੇ, ਜ਼ਿਆਦਾ ਦਿਨ ਨਹੀਂ ਜੀ ਸਕਣਗੇ। ਤੇ ਦੋ ਫੁੱਲ ਲਗੇ, ਦੋ ਫੁੱਲਾਂ ਇਹਨਾਂ ਦੀਆਂ ਲਗਾਏ ਮਾਨ ਹੋਣਗੀਆਂ, ਲਾਨਤਾਂ ਪੈਂਦੀਆਂ ਰਹਿਣਗੀਆਂ, ਲੋਕੀ ਫਿਟਕਾਰਾਂ ਪਾਉਂਦੇ ਹੀ ਰਹਿਣਗੇ। ਇਹ ਦੋ ਗੱਲਾਂ ਮੈਂ ਬਾਰ ਬਾਰ ਨਾਮਦੇਵ ਜੀ ਮਹਾਰਾਜ ਦੀਆਂ ਪੜ੍ਹਦਾ ਰਿਹਾ ਵੀ ਜਿਹੜਾ ਧੋਖਾ ਦੇਗਾ ਵਕਤ ਸਿਰ ਮਾਲਕ ਨੂੰ ਔਰ ਖਾਸ ਕਰਕੇ ਸੰਕਟ ਦੇ, ਇੱਕ ਤੋਂ ਜ਼ਿਆਦਾ ਨਹੀਂ ਜੀਵੇਗਾ। ਜਿੰਨੇ ਦਿਨ ਉਸਨੇ ਜੀਣਾ ਤੇ ਉਸਨੇ ਆਪਣੀ ਆਯੂ ਘਟਾ ਲਈ। ਦੂਸਰਾ, ਦੋਵੇਂ ਫੁੱਲਾਂ ਉਸਦੀਆਂ ਲਗਾਏਮਾਨ ਹੋਣਗੀਆਂ, ਸ਼ਰਮਸਾਨ ਹੋਣਗੀਆਂ, ਉਸ ਤੇ ਲਾਨਤਾਂ ਪੈਂਦੀਆਂ ਰਹਿਣਗੀਆਂ, ਫਟਕਾਰਾਂ ਜਿਹੜੀਆਂ ਨੇ ਪੈਂਦੀਆਂ ਰਹਿਣਗੀਆਂ। ਤੇ ਗੱਲ ਸਪਸ਼ਟ ਹੈ ਕਿ ਵਾਸਤਵਿਕ ਸਾਥੀ ਕੌਣ ਜੋ ਦੁੱਖ ਦਾ ਸਾਥੀ ਬਣੇ? ਕਸੌਟੀ ਦੁੱਖ ਹੈ, ਹੋਰ ਕੋਈ ਨਹੀਂ ਹੈ। ਇੰਨੀ ਮਾਰ ਕਰਨੀ ਕਹਿੰਦੇ ਨਾ ਕਬੀਰ, ਕਸੌਟੀ ਰਾਮ ਕੀ ਝੂਠਾ ਕਿਸੇ ਨਾ ਕੋਏ। ਤੇ ਰਾਮ ਦੀ ਕਸੌਟੀ ਕੀ ਹੈ, ਗੁਰੂ ਦੀ ਕਸੌਟੀ ਕੀ ਹੈ? ਜਿਹਦੇ ਤੇ ਝੂਠਾ ਪੂਰਾ ਨਹੀਂ ਉਤਰਦਾ, ਝੂਠਾ ਦਾ ਮਤਲਬ ਦੁਨੀਆ ਦਾ। ਰਾਮ ਦੀ ਕਸੌਟੀ ਹੈ ਦੁੱਖ, ਤੇ ਹੁਣ ਦੁੱਖ ਦੇ ਵਿੱਚ ਸਾਥ ਦਿੰਦਾ ਹੈ ਕਿ ਨਹੀਂ, ਤੇ ਹੁਣ ਦੁੱਖ ਦੇ ਵਿੱਚ ਸ਼ੁਕਰਾਨਾ ਕਰਦਾ ਹੈ ਕਿ ਨਹੀਂ, ਉਹ ਦੁੱਖ ਦੇ ਵਿੱਚ ਵੀ ਹੁਣ ਲਿਖਤ ਰਹਿੰਦਾ ਹੈ ਕਿ ਨਹੀਂ? ਬਸ ਇਹ ਕਸੌਟੀ ਹੈ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ। ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ। ਮੈਂ ਜਦ ਇਸ ਢੰਗ ਨਾਲ ਗੁਰੂ ਘਰ ਦਾ ਇਤਿਹਾਸ ਪੜ੍ਹਦਾ ਤੇ ਮੈਨੂੰ ਅਜੀਬੋ ਗਰੀਬ ਗੱਲ ਦਿਖਾਈ ਦਿੰਦੀ ਹੈ ਕਿ ਦੇਸ਼ ਦੇ ਪੁਰਾਣੇ ਵਸਨੀਕ ਜਿਹੜੇ ਸਨ, ਉਹਨਾਂ ਨੇ ਖਾਸ ਖਾਸ ਮੌਕਿਆਂ ਤੇ ਗੁਰੂਆਂ ਦਾ ਸਾਥ ਨਹੀਂ ਦਿੱਤਾ, ਖਾਸ ਖਾਸ ਮੌਕੇ ਦਰੋਹ ਕੀਤਾ, ਛਲ ਕੀਤਾ, ਕਪੜ ਕੀਤਾ। ਔਰ ਮੈਂ ਇਹ ਵੀ ਹੈਰਾਨ ਹੋ ਜਾਂਦਾ ਕਈ ਦਫ਼ਾ ਦੇਖ ਕੇ ਕਿ ਗੁਰੂ ਨਾਨਕ ਦਾ ਪਹਿਲਾ ਸਿੱਖ ਹੈ ਰਾਏ ਬੁਲਾਰ ਮੁਸਲਿਮ ਹੈ, ਸਿੱਖੀ ਰਾਏ ਬੁਲਾਰ ਤੋਂ ਆਰੰਭ ਹੋਈ। ਇਤਨੀ ਗੱਲ ਕਰਾਂ, ਗੁਰੂ ਨਾਨਕ ਨੇ ਸੱਚ ਦਾ ਨਾਰਾ ਲਾਇਆ, ਕੋਈ ਅਜੇ ਕਹਿ ਰਿਹਾ ਸੁਰਾਈ ਹੈ, ਮਾਤਾ ਪਿਤਾ ਵੀ ਕਹਿ ਰਹੇ ਨੇ ਮਖੱਟੂ ਹੈ, ਔਰ ਆਲੇ ਦੁਆਲੇ ਦੇ ਪੜੋਸੀ ਗਵਾਂਢੀ ਤੇ ਸ਼ਰੀਕ ਵੀ ਕਹਿੰਦੇ ਪਏ ਨੇ, ਕੁਝ ਮਸਤਾਨਾ ਜਿਹੇ ਹੈ। ਪਰ ਰਾਏ ਬੁਲਾਰ ਕਹਿੰਦਾ ਨਹੀਂ, ਵਲੀ ਅੱਲਾ ਹੈ, ਇਹ ਵਲੀ ਅੱਲਾ ਹੈ। ਸਿੱਖ ਬਣੇ ਹੈ। ਅਜੇ ਵੀ ਰਾਏ ਬੁਲਾਰ ਕਿਉਂਕਿ ਭੱਟੀ ਖਾਨਦਾਨ ਚੋਂ ਸੀ, ਉਹਦੀ ਉਮਰ ਦੇ ਲੋਕ ਨਨਕਾਣਾ ਸਾਹਿਬ ਦਰਸ਼ਨ ਕਰਨ ਆਉਂਦੇ ਨੇ। ਗੁਰਪੁਰਬ ਵਾਲੇ ਦਿਨ ਜਦ ਜਲੂਸ ਨਿਕਲਦਾ ਤਾਂ ਨਾਲ ਸ਼ਾਮਲ ਵੀ ਹੁੰਦੇ ਨੇ। ਅਜੇ ਵੀ ਭੱਟੀ ਖਾਨਦਾਨ ਨਾਲ ਸ਼ਾਮਲ ਹੁੰਦਾ। ਫਿਰ ਅੱਗੇ ਚੱਲੀਏ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਹਰਿਮੰਦਰ ਦੀ ਨੀਂਹ ਰੱਖਦੇ ਨੇ। ਫਕੀਰ ਮੁਸਲਿਮ ਹੈ, ਹੈਰਾਨਗੀ ਹੁੰਦੀ ਹੈ, ਮੁਸਲਮਾਨ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੁੰਦੇ ਨੇ ਤੇ ਇਸ ਦੇਸ਼ ਵਿੱਚ ਬੜੇ ਸੰਤ ਸਾਧੂ ਜੋਗੀ ਜੰਗਮ, ਲੇਕਿਨ ਪਤਾ ਚੱਲਦਾ ਸਭ ਤੋਂ ਪਹਿਲੇ ਤੀਖਣ ਸ਼ਾਹ ਨੂੰ ਮੁਸਲਿਮ ਹੈ। ਉਹ ਕਹਿੰਦਾ ਹੈ ਅੱਜ ਵਲੀ ਅੱਲਾ ਪੂਰਬ ਦੀ ਤਰਫ਼ ਪ੍ਰਗਟ ਹੋਇਆ, ਲਿਹਾਜ਼ਾ ਮੈਂ ਨਮਾਜ਼ ਵੀ ਪੂਰਬ ਦੀ ਤਰਫ ਕਰਾਂਗਾ, ਦਿਨ ਲਹਿੰਦੇ ਦੀ ਤਰਫ ਨਹੀਂ। ਮੁਸਲਿਮ ਹੈ। ਔਰ ਥੋੜ੍ਹਾ ਜਿਹਾ ਹੋਰ ਅੱਗੇ ਜਾਈਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੌਜ ਦੇ 400 ਖਲੀਫੇ ਤੇ ਆਪਣੇ 4 ਬੱਚੇ ਸ਼ਹੀਦ ਕਰਾਏ। ਕਿਸ ਨੇ? ਪੀਰ ਬੁੱਧੂ ਸ਼ਾਹ ਨੇ, ਮੁਸਲਿਮ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਪਕੜਵਾਏ ਕਿਸ ਨੇ? ਮੰਗੂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਦਮ ਕਦਮ ਤੇ ਮੁਖਾਲਫਤ ਕੀਤੀ ਕਿਸ ਨੇ? ਬਾਈਦਾਰ ਦੇ ਰਾਜਿਆਂ ਨੇ। ਥੋੜ੍ਹਾ ਜਿਹਾ ਇਹ ਇਤਿਹਾਸ ਇਸ ਢੰਗ ਨਾਲ ਦੇਖਣਾ ਪੈਣਾ ਤਾਂ ਜਾ ਕੇ ਕੁਝ ਪਤਾ ਚਲੇਗਾ। ਮੁਖਾਲਫਤ ਅੱਜ ਦੇ ਨਹੀਂ ਤੇ ਸਾਨੂੰ ਬਣਾਉਣੀ ਚਲੀ ਗਈ। ਔਰ ਇਹ ਕੁਝ ਰੇਸ ਦੇ ਪਖੰਡੀਆਂ ਨੂੰ ਔਰ ਈਰਸ਼ਾਲੂਆਂ ਨੂੰ ਇਹ ਪਨਕ ਦਾ ਹੋਇਆ ਖਿੜਿਆ ਹੋਇਆ ਫੁੱਲ ਚੰਗਾ ਨਹੀਂ ਲੱਗਦਾ। ਔਰ ਜਦ ਇਹ ਬੱਚੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਹੋਏ ਨੇ ਤਾਂ ਮੇਰੇ ਪੜ੍ਹਨ ਦੇ ਜੋ ਇਤਿਹਾਸ ਆਇਆ, ਦੌਰਾਨ ਦੇ ਮਹਿਫਲ ਵਿੱਚ ਸਾਰਿਆਂ ਬੰਦੇ ਬੈਠੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਦੇ ਸੰਬੰਧ ਵਿੱਚ। ਇਹਦੇ ਕਾਜ਼ੀ ਵੀ ਬੈਠਾ ਸੀ ਜਿਹਨੇ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਫੈਸਲਾ ਕਰਨਾ ਸੀ। ਇਹਦੇ ਵਿੱਚ ਬੜੇ ਬੜੇ ਨਵਾਬ ਵੀ ਬੈਠੇ, ਜਾਗੀਰਦਾਰ ਵੀ ਬੈਠੇ ਤੇ ਇਹਦੇ ਸੂਬਾ ਸਰਹੰਦ ਵਜ਼ੀਰ ਖਾਨ ਵੀ ਬੈਠਾ। ਫੈਸਲਾ ਕਰਨਾ ਸੂਬਾ ਸਰਹੰਦ ਮੁਖੀ ਹੈ ਤੇ ਕਾਜ਼ੀ ਮੁਖੀ ਹੈ, ਉਹਨਾਂ ਦਾ ਫੈਸਲਾ ਆਖਰੀ ਫੈਸਲਾ ਹੋਣਾ ਸੀ। ਸੂਬਾ ਸਰਹੰਦ ਨੇ ਗੱਲ ਸ਼ੁਰੂ ਕੀਤੀ ਦੀਵਾਨ ਸੁੱਚਾ ਆਨੰਦ ਤੋਂ। ਸੁੱਚਾਨੰਦ ਜੀ, ਤੁਸੀਂ ਦੱਸੋ ਇਹਨਾਂ ਬੱਚਿਆਂ ਨਾਲ ਕੀ ਸਲੋਕ ਕੀਤਾ ਜਾਏ? ਦੌਰਾਨ ਸੁੱਚਾਨੰਦ ਆਪਣਾ ਫੈਸਲਾ ਦਿੰਦਾ ਹੈ ਕਿ ਨਵਾਬ ਸਾਹਿਬ ਸੱਪ ਦੇ ਬੱਚੇ ਆਖਰ ਸੱਪ ਹੀ ਹੁੰਦੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦੇ ਚਮੜੇ ਕੁਚਲ ਦੇ। ਦੌਰਾਨ ਸੁੱਚਾਨੰਦ ਦਾ ਇਹ ਫੈਸਲਾ, ਸੱਪ ਦੇ ਬੱਚੇ ਆਖਰ ਸੱਪ ਹੁੰਦੇ ਨੇ। ਸੱਪ ਨੂੰ ਪਰਸ਼ੀਅਨ ਵਿੱਚ ਕਹਿੰਦੇ ਨੇ ਮਾਰ ਤੇ ਸੱਪ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਭੁਜੰਗ। ਜਦ ਕੋਈ ਸਿੱਖ ਜਾ ਰਿਹਾ ਹੋਵੇ ਤੇ ਅਫਗਾਨੀ ਪਠਾਨ ਕਹਿੰਦੇ ਨੇ ਸਨ ਮਾਰ ਰਾਵਲਾ, ਮਾਰ ਬਾਮਨ, ਸੱਪ ਆ ਰਿਹਾ। ਪਸ਼ਤੋ ਕਹਿੰਦੇ ਸਨ, ਫਾਰਸੀ ਕਹਿੰਦੇ ਸਨ, ਉਹ ਸੱਪ ਜਾ ਰਿਹਾ, ਉਹ ਸੱਪ ਆ ਰਿਹਾ। ਅਗਾਂਹ ਝਲ ਕੇ ਇਹ ਮਾਰ ਸ਼ਬਦ ਖਿੜੇ ਮੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਬੂਲ ਕਰ ਲਿਆ। ਆਖਿਆ ਅਸੀਂ ਦੁਸ਼ਟਾਂ ਲਈ, ਜ਼ਾਲਮਾਂ ਲਈ, ਜਾਬਰਾਂ ਲਈ ਸੱਪ ਹਾਂ, ਸੰਤਾਂ ਲਈ, ਭਗਤਾਂ ਲਈ, ਮਜ਼ਲੂਮਾਂ ਲਈ ਮਿੱਤਰ ਹਾਂ, ਰਕਸ਼ਤ ਹਾਂ, ਪਰ ਜ਼ਾਲਮਾਂ ਲਈ, ਦੁਸ਼ਟਾਂ ਲਈ ਅਸੀਂ ਸੱਪ ਹਾਂ। ਸੰਸਕ੍ਰਿਤ ਦੇ ਸੱਪ ਨੂੰ ਕਹਿੰਦੇ ਨੇ ਭੁਜੰਗ। ਅਸੀਂ ਜਦ ਕਦੀ ਬੱਚੇ ਦਾ ਨਾਂ ਰੱਖਣਾ ਹੁੰਦਾ ਤੇ ਕਹਿੰਦੇ ਹਾਂ ਪਾਤਸ਼ਾਹ ਭੁਜੰਗੀ ਦਾ ਨਾਮ ਬਖਸ਼ੋ। ਤੇ ਭੁਜੰਗੀ ਦਾ ਮਤਲਬ ਕੀ? ਸੱਪ ਦਾ ਬੱਚਾ ਹੋਰ ਕੀ? ਭੁਜੰਗੀ, ਭੁਜੰਗ ਸੱਪ, ਭੁਜੰਗੀ ਸੱਪ ਦਾ ਬੱਚਾ। ਅਸੀਂ ਦੁਸ਼ਟ ਲਈ, ਜ਼ਾਲਮ ਲਈ, ਜਾਬਰ ਲਈ ਸੱਪ, ਔਰ ਐਸੇ ਸੱਪ ਹਾਂ ਜੋ ਲਾਜ਼ਮੀ ਡੰਗ ਮਾਰੇਗਾ। ਐਸੇ ਸੱਪ ਹਾਂ ਜੋ ਜ਼ਾਲਮ ਨਾਲੋਂ ਲਾਜ਼ਮੀ ਬਦਲਾ ਲੈਣ ਦੀ ਕਲਾ ਆਉਂਦੀ ਹੈ। ਐਸੇ से साहेब गुरु गोविंद सिंह जी महाराज ने खुले शब्द कबूल कर लिया। चाहा शुद्ध के चूं बच्चे गांव कुछ का चाह के बाकी ब्रह्मांडस ते सीधा मार मार कहने सपना। तो की होया औरंगजेब तू मेरे चार बच्चे मार दिखे तो सीधा सप खालसा मौजूद है तेन डंगेगा लाजमी डंगेगा और तू इस दे जहर तो बच नहीं सकेगा। साहिब गुरु तेग बहादुर साहब जी महाराज ने शहीद किया औरंगजेब ने अले दुआले टकराव रहा तो मैनू थोड़ा अरसा होया औरंगाबाद जाने का मौका मिलया तो उतों के प्रबंधक मैनू कहन लगे जैनी जी तुसी औरंगजेब की कबर वेखनी है। मैं तो जरूर वेखनी औरंगाबाद तो कोई आगमन 10 किलोमीटर दूरी से फुलदाबाद औरंगजेब की कबर बनी हुई है तो मैं उस कबर में देखा कच्ची कबर है आले दुआले संगमरमर की जाली हूं निजाम हैदराबाद ने बनाई है और परों एक मकबरा है थोड़ी जी दूरी देते ख्वाजा मईदीन चिश्ती के पोतरे का उसे कुछ शेर लिखे हुए सन मैं नोट किया वापस आने लगा तो औरंगजेब की कबर से जेडे मजौर बैठे और कहने लगे सरदार जी कुछ पैसे दे के जा। मैं क्यों आखने लगे रात में दीवा जलाना होंगे तो आखिर इतने जेडे जायरीन आते हैं भाव टूरिस्ट आते हैं जेडे सैलानी आते हैं उदे जाते तो अभी रात में दीवा जलाना होंगे औरंगजेब की कबर से। मैं उसने पैसे दिते तो स्वाभाविक मेरे मन तो ख्याल उत्पन्न होए ऐ औरंगजेब तेरी कबर से रात में दीवा जलाना होवे तो पैसे मंगते ने तेरी कबर से बैठकर मजौर सा रात में किधरे दीवा जलता है पर जिस सच की मूर्ति गुरु तेग बहादुर साहब ने शहीद किया उथे माया के दरिया पै लगते हैं उथे माया कदमों में पै रही है और उस स्थान के लोग सजदे पे करते हैं कुर्बान पे जाते हैं निछावर पे होंगे ने कुर्बान पे होंगे और इतने आके कहना पैंदा है खूर ने खुटे नानका औरत सच रही। साहिब गुरु गोबिंद सिंह जी महाराज कहें चाह शुद के तू बच्चे गांव कुछता चार से बाकी बमानदस से सीधा मार अजे से सीधा सप मौजूद है। मैं काफी लंबे समय तक सोचता रहा कि गुरु गोबिंद सिंह जी महाराज ने अपनी उम्मत में हाल से सीधा सप पाया थोड़ी गल नहीं सोचनी पैनी है क्योंकि आम तो मुहावरा पंजाबी से इन्हें किसी गाल कड़ो कि सप ही है दुष्ट है तो असी खिड़े मथे कबूल कर रहे हैं साडा भुजंगी है कि जे साडा वह भुजंगी है तो आप भुजंगा और की है जे भुजंगी है साडा बच्चा भुजंगी है तो असी भुजंगा असी सब पहुंच सकता बच्चा खिड़े मथे कबूल किया और गुरु गोबिंद सिंह जी महाराज ने खिड़े मथे कबूल किया और यह हकीकत है दुनिया में अजे ऐसा कोई दुष्ट मांदरी नहीं पैदा होया जो इस मार के सिर चो वह जहर खड़े रहे जी जुलमान को डंग मार दिए जालमान के दुष्टा डंग मार दो लाजमी डंग मारे यह लाजमी जो है कटेगी इस उफार का इस जज्बात का अजे दुनिया में जागता है बेहतर रूप में पता नहीं लेकिन सहजे सहजे पता चल रहा है। तो मैं इस तरह दीवान सुचानंद ने कहा कि सप के बच्चे ने तो सिर चुकन इन्हों के सिर कुचल दो। दीवान सुचानंद का फैसला नोट कर लिया गया दूजे ने तीजे ने चौथे ने करीबन करीबन इस तरह ही राय दिखाई कि ठीक है सजाए मौत दे देनी चाहिए और तीन सतवें नंबर से बैठा नवाब मलिक कोटला उन्हें आधा नारा मारे अब लगे नहीं ये तो मासूम है इन्होंने क्यों बिगाड़िया। पर जब सारिया ने फैसला कर लिया भी सप के बच्चे ने तो इन्हों का सिर कुचलना है तो काजी ने भी तकदीक कर दी जो सिर कुचलना है तो इन्हों दीवारा के चिण के सिर कुचलना इन्हों का वाकआउट कर गया महफिल देखो निकल गया नवाब मरे कोटला तो दीवान सुचानंद कहता रहा नहीं ये सप के बच्चे ने सिर कुचल दो। ਨਵਾਬ ਮਲੇਰਕੋਟਲਾ ਮੁਸਲਿਮ। ਹੁਣ ਮੈਂ ਦੇਖਦਾ ਗੁਰੂ ਪੰਥ ਸੰਕਟ ਵਿੱਚ ਹੈ। ਗੁਰੂ ਪੰਥ ਦੇ ਲਾਡਲੇ ਸੰਕਟ ਵਿੱਚ ਨੇ। ਦਿੱਲੀ ਵਿੱਚ ਬੈਠਾ ਜੋ ਹੈ ਜਾਮਾ ਮਸਜਿਦ ਦਾ ਇਮਾਮ ਸ਼ਾਹੀ ਇਮਾਮ ਉੱਥੇ ਆ ਦਾ ਨਾਰਾ ਮਾਰਦਾ ਹੈ, ਜ਼ੁਲਮ ਹੋਇਆ ਤੇ ਬਹੁਤ ਵੱਡਾ ਤਸ਼ੱਦਦ ਹੋਇਆ ਹੈ। ਤੇ ਦੀਵਾਨ ਸੁੱਚਾਨੰਦ ਦੀ ਉਮਤ ਲੱਡੂ ਵੰਡਦੀ ਰਹੀ, ਮਿਠਾਈਆਂ ਵੰਡਦੀ ਰਹੀ ਤੇ ਵਧਾਈਆਂ ਦਿੰਦੀ ਰਹੀ। ਹੈਰਾਨਗੀ ਥੋੜੀ ਗੱਲ ਨਹੀਂ। ਫਿਰ ਮੈਨੂੰ ਕੁਛ ਬੋਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਮਿਲੋਂਗੇ ਤੇ ਮੈਂ ਇੰਨੀ ਅਰਜ਼ ਕਰਾਂ ਕਿ ਜੋ ਕੁਛ ਕਹਿ ਰਹੇ ਤੁਹਾਨੂੰ ਸਾਡੇ ਸਾਹਮਣੇ ਰੱਖਣੇ ਤੇ ਇਤਿਹਾਸਕ ਸਬੂਤ ਤੇ ਗੁਰਬਾਣੀ ਦੇ ਪ੍ਰਮਾਣ ਸ਼ਾਇਦ ਨਾ ਆਉਂਦੇ ਤੇ ਫਿਰ ਮੈਂ ਕਹਿਣ ਦੀ ਜ਼ਰੂਰਤ ਵੀ ਨਹੀਂ ਕਰਨੀ ਸੀ। ਪ੍ਰਥਮ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਿੰਦੂ ਮੂਲੇ ਝੂਲੇ ਨਿਆਸ ਕਰਾਣੀ ਵਿਆਸ ਕਰਾਇਆ ਖੋਜ ਕਰਾਣੀ। ਮੂਲੇ ਝੂਲੇ ਮੂਲ ਤੋਂ ਹੀ ਭੁੱਲੇ, ਮੂਲ ਨੂੰ ਨਹੀਂ ਪਕੜਦੇ, ਬੁਨਿਆਦ ਨੂੰ ਨਹੀਂ ਪਕੜਦੇ। ਝਗੜਾ ਕੀ ਹੈ, ਕਿਉਂ ਹੈ, ਬੁਨਿਆਦ ਨਹੀਂ ਸਮਝਦੇ। ਝਗੜਾ ਤੇ ਸੀ ਪਾਣੀ ਦਾ, ਚੰਡੀਗੜ੍ਹ ਦਾ, ਪੰਜਾਬੀ ਬੋਲਦੇ ਇਲਾਕਿਆਂ ਦਾ, ਕੁਝ ਵੱਧ ਹਕੂਕ ਦਾ ਝਗੜਾ ਤੇ ਇਹ ਸੀ। ਹਿੰਦੂ ਮੂਲੇ ਭੂਲੇ ਇਹਨਾਂ ਨੇ ਨਾਰਾ ਲਾਇਆ ਨਹੀਂ, ਇਹ ਤੇ ਹਿੰਦੂ ਸਿੱਖ ਦਾ ਔਰ ਭੁੱਲ ਗਏ। ਇੰਨੇ ਆਸਾਨ ਖਰਾਮੋਸ਼ ਹੋ ਗਏ ਕਿ ਦਿੱਲੀ ਦੇ ਚਾਂਦਨੀ ਚੌਂਕ ਦੇ ਕੋਈ ਆਪਣਾ ਖੂਨ ਡੋਲ ਲੈ ਕਿ ਤੁਹਾਡੇ ਗਲੇ ਦਾ ਜਨੇਊ ਬਚਿਆ ਰਹੇ, ਤੁਹਾਡੇ ਮੱਥੇ ਦਾ ਤਿਲਕ ਬਚਿਆ ਰਹੇ, ਤੇ ਉਹਦੀ ਉਮਤ ਕਦੀ ਐਸਾ ਸੋਚ ਸਕਦੀ ਹੈ? ਪਰ ਜਾਣ ਬੁੱਝ ਕੇ ਕਹਿੰਦੇ ਰਹੇ ਕਿ ਹਿੰਦੂ ਸਿੱਖ ਝਗੜਾ ਹੈ, ਹਿੰਦੂ ਸਿੱਖ ਝਗੜਾ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੂਲ ਨੂੰ ਪਕੜਦੇ ਨੇ, ਮੂਲ ਦੀ ਸਮਝ ਹੀ ਨਹੀਂ, ਬੁਨਿਆਦ ਦੀ ਸਮਝ ਨਹੀਂ, ਬੁਨਿਆਦ ਕੀ ਹੈ, ਹਕੀਕਤ ਕੀ ਹੈ। ਔਰ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਕਹਿ ਦਿੱਤਾ ਕਿ ਹਿੰਦੂ ਮੂਲੇ ਭੂਲੇ, ਹਾਲਾਂਕਿ ਕੁਝ ਹੋਰ ਸ਼ਬਦ ਵੀ ਨੇ ਮੇਰੇ ਪਾਤਸ਼ਾਹ ਦੇ ਨਾਲ, ਕਿਰਾੜਾ ਦੋਸਤੀ ਕੂੜੇ ਕੂੜੇ ਪਾਏ। ਹੈਰਾਨਗੀ ਹੋਈ ਮੈਨੂੰ, ਕਿਰਾੜ ਵੀ ਆਈ ਕਿਰਤੀ ਬੰਦੇ ਨੂੰ ਕਹਿੰਦੇ ਨੇ, ਵੈਸ਼ ਨੂੰ, ਵਪਾਰੀ ਨੂੰ। ਔਰ ਇਹ ਲਵਜ਼ ਸੁਣ ਕੇ ਪਹਿਲੇ ਪਾਤਸ਼ਾਹ ਨੇ ਮੈਨੂੰ ਆਧਾਰ ਨਾ ਮਿਲਦਾ ਤੇ ਸ਼ਾਇਦ ਮੈਂ ਨਾ ਕਹਿੰਦਾ। ਇਹ ਸੁਣਾ ਕੇ ਤੁਸੀਂ ਐਸਾ ਵੀ ਨਾ ਸੋਚਣਾ ਹੀ ਬੜਾ ਤੰਗ ਦਿਲ ਜਿਹਾ ਬੰਦਾ ਹੈ, ਨਹੀਂ। ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖਣ ਵਾਸਤੇ ਵਾਲੇ ਤੇ ਗੁਰੂਆਂ ਤੇ ਸ਼ਰਧਾ ਰੱਖਣ ਵਾਲੇ ਚਾਹੀਦਾਰੀ ਨੇ। ਅੱਜ ਤੋਂ ਮੈਂ ਹਿੰਦੂ ਉਹਨਾਂ ਨੂੰ ਆਖਾਂਗਾ ਜੋ 22 ਧਾਰ ਦੇ ਰਾਜਿਆਂ ਦੀ ਉਮਤ ਨੇ, ਜਾਂ ਫਿਰ ਉਹਨਾਂ ਦੀ ਉਮਤ ਨੇ ਜਿਹਨਾਂ ਨੂੰ ਅਸੀਂ ਜਵਾਨ ਸੁੱਚਾਨੰਦ ਕਹਿੰਦੇ ਹਾਂ ਤੇ ਗੰਗੂ ਬ੍ਰਾਹਮਣ ਕਹਿੰਦੇ ਹਾਂ ਤੇ ਚੰਦੂ ਕਹਿੰਦੇ ਹਾਂ, ਉਹ ਹਿੰਦੂ ਨੇ। ਤੇ ਭਗਤ ਨਾਮਦੇਵ ਜੀ ਮਹਾਰਾਜ ਹੋ ਬਹੁ ਜੋ ਕੁਛ ਗੁਰੂ ਨਾਨਕ ਨੇ ਕਿਹਾ ਉਸਦੀ ਅਗਾਂਹ ਪੁਸ਼ਟੀ ਕਰਦੇ ਨੇ। ਕੌਣ? ਭਗਤ ਸਿਰਮੌਰ ਸ੍ਰੀ ਨਾਮਦੇਵ ਜੀ। ਹਿੰਦੂ ਅੰਨਾ ਪੁਰਸੋ ਕਾਣਾ, ਦੋਹਾਂ ਤੇ ਗਿਆਨੀ ਪਿਆਣਾ। ਹੁਣ ਇਤਨੀ ਗੱਲ ਵੀ ਸਪਸ਼ਟ ਹੈ ਕਿ ਨਾਮਦੇਵ ਹਿੰਦੂ ਘਰਾਣੇ ਤੋਂ ਹੈ। ਇਤਨੀ ਗੱਲ ਵੀ ਸਪਸ਼ਟ ਹੈ ਕਿ ਨਾਮਦੇਵ ਬਚਪਨ ਦੇ ਛੋਟੀ ਉਮਰ ਦੇ ਸ੍ਰੀ ਕ੍ਰਿਸ਼ਨ ਦਾ ਪੁਜਾਰੀ ਰਿਹਾ, ਬਾਅਦ ਵਿੱਚ ਬ੍ਰਹਮ ਦਾ ਪੁਜਾਰੀ ਹੋਇਆ, ਵਿਆਪਕ ਪ੍ਰਭੂ ਪਰਮਾਤਮਾ ਦਾ ਪੁਜਾਰੀ ਹੋਇਆ। ਲੇਕਿਨ ਕਹਿੰਦਾ ਹਿੰਦੂ ਅੰਨਾ ਅੰਧਾ, ਸੱਚ ਨੂੰ ਵੇਖਣ ਦੀ ਸਮਰੱਥਾ ਹੀ ਨਹੀਂ ਹੈ, ਸੱਚ ਦੀ ਹੈ। ਔਰ ਇਹਦਾ ਸਬੂਤ ਸਿਆਣੇ ਹਿੰਦੂਆਂ ਨੇ ਦਿੱਤਾ, ਜਿਹੜੇ ਅਖਬਾਰਾਂ ਦੇ ਐਡੀਟਰ ਨੇ, ਕਲਮ ਦੇ ਧਨੀ ਨੇ, ਜ਼ਬਾਨ ਦੇ ਧਨੀ ਨੇ, ਧਨ ਦੇ ਧਨੀ ਨੇ, ਪੈਸਿਆਂ ਦੇ ਧਨੀ ਨੇ, ਵਪਾਰ ਦੇ ਧਨੀ ਨੇ, ਇੱਕੋ ਜ਼ਬਾਨ ਜਦ ਝੂਠ ਬੋਲਣ ਲੱਗੇ ਤੇ ਬਾਰ ਬਾਰ ਨਾਮਦੇਵ ਦੀ ਪੰਕਤੀ ਪੇਟੇ ਆਈ, ਹਿੰਦੂ ਅੰਨਾ ਤੇ ਤੁਰਕੂ ਕਾਣਾ। ਤੁਰਕ ਅੰਧਾ ਨਹੀਂ, ਕਾਣਾ ਸੱਚ ਨੂੰ ਵੇਖਦਾ, ਚਲੋ ਇੱਕ ਨਜ਼ਰ ਨਾਲ ਦੇਖਦਾ, ਇੱਕ ਅੱਖ ਨਾਲ ਵੇਖਦਾ, ਪਰ ਵੇਖਦਾ ਤੇ ਕਿਸੇ ਹੱਦ ਤੱਕ ਤੇ ਸਾਥ ਦਿੰਦਾ, ਕਿਸੇ ਹੱਦ ਤੱਕ ਤੇ ਸੱਚ ਨੂੰ ਵੇਖਦਾ ਹੈ, ਪਰ ਇਹ ਤੇ ਸੱਚ ਨੂੰ ਬਿਲਕੁਲ ਵੇਖਦਾ ਹੀ ਨਹੀਂ, ਇਹ ਤੇ ਸੱਚ ਦੇ ਨੇੜੇ ਨਹੀਂ ਜਾਂਦਾ। ਔਰ ਉਹ ਬੋਲ ਨੇ ਨਾਮਦੇਵ ਦਾ ਬਿਲਕੁਲ ਅੰਧਾ। ਹੱਦ ਹੋ ਗਈ, 2 ਸਾਲ ਤੋਂ ਜਿਹੜੀਆਂ ਮੰਗਾਂ, ਤੇ 2 ਸਾਲ ਤੋਂ ਸਾਡੇ ਕੌਮੀ ਲੀਡਰ ਜੋ ਕਹਿੰਦੇ ਰਹੇ, ਉਹਦੇ ਚ ਇੱਕ ਲਫ਼ਜ਼ ਵੀ ਐਸਾ ਨਹੀਂ ਕਿ ਹਿੰਦੂ ਸਿੱਖ ਝਗੜਾ ਹੈ, ਇੱਕ ਲਫ਼ਜ਼ ਵੀ ਐਸਾ ਨਹੀਂ ਆਇਆ। ਲੇਕਿਨ ਸ਼ੋਰ ਮਚਾਇਆ ਰੇਡੀਓ ਨੇ, ਟੀਵੀ ਨੇ, ਟੀਵੀ ਦਾ ਨਾਂ ਰੱਖਿਆ ਇਹਨਾਂ ਨੇ ਇੰਦੂ ਵਿੱਚ ਦੂਰਦਰਸ਼ਨ, ਤੇ ਮੈਨੂੰ ਤੇ ਦੂਰਦਰਸ਼ਨ ਨਹੀਂ ਦਿਖਾਈ ਦਿੰਦਾ, ਸਰਕਾਰ ਦਰਸ਼ਨ ਹੈ, ਦੂਰਦਰਸ਼ਨ ਨਹੀਂ। ਤੇ ਰੇਡੀਓ ਦਾ ਨਾਂ ਰੱਖਿਆ ਇਹਨਾਂ ਨੇ ਆਕਾਸ਼ਬਾਣੀ, ਸਮੇਂ ਸਮੇਂ ਝੂਠ ਬਾਣੀ ਹੈ, ਕੋਈ ਆਕਾਸ਼ਬਾਣੀ ਨਹੀਂ। ਹੁਣ ਇਹਦਾ ਤੇ ਨਾਂ ਪਹਿਣਾ ਚਾਹੀਦਾ, ਇਹ ਝੂਠ ਬਾਣੀ ਹੈ, ਉਹ ਸਰਕਾਰ ਦਰਸ਼ਨ ਹੈ, ਤੇ ਕੋਈ ਦੂਰਦਰਸ਼ਨ ਨਹੀਂ, ਤੇ ਕੋਈ ਆਕਾਸ਼ਬਾਣੀ ਨਹੀਂ। ਔਰ ਇਤਨੀ ਵੱਡੀ ਜਿਹੜੀ ਗਲਤ ਬਿਆਨੀ ਹੈ, ਸਤਾਧਾਰੀਆਂ ਨੂੰ ਇਤਨੀ ਵੀ ਸੋਚਣੀ ਨਹੀਂ ਹੋਈ। 20ਵੀਂ ਸਦੀ ਦਾ ਯੁੱਗ ਹੈ, ਲੋਕੀ ਸਿਆਣੇ ਹੋ ਗਏ ਨੇ, ਸੋਚਦੇ ਨੇ, ਸਮਝਦੇ ਨੇ। ਉਸ ਜ਼ਮਾਨੇ ਦੀ ਗੱਲ ਪਏ ਕਰਦੇ ਜਦ ਮਨੁੱਖ ਜੰਗਲਾਂ ਵਿੱਚ ਰਹਿੰਦੇ ਸਨ, ਤੇ ਮਨੁੱਖਾਂ ਨੂੰ ਜੰਗਲੀ ਆਖਿਆ ਜਾਂਦਾ ਸੀ। ਜੰਗਲ ਦੇ ਜ਼ਮਾਨੇ ਦੀ ਗੱਲ ਕਰਦੇ, ਇੰਨਾ ਝੂਠ, ਇਸ ਝੂਠ ਨੂੰ ਕਿਸਨੇ ਮੰਨਣਾ, ਕਿਸਨੇ ਕਬੂਲ ਕਰਨਾ? ਤੇ ਘੁੰਮਦਿਆਂ ਫਿਰਦਿਆਂ ਬਾਹਰ ਮੈਨੂੰ ਅਨੇਕਾਂ ਇਸ ਢੰਗ ਦੇ ਕੁਛ ਵੀਰ ਮਿਲੇ, ਪਾਣੀ ਹਿੰਦੂਆਂ ਨਾਲ ਵੀ ਤੱਲੁਕ ਰੱਖਦੇ ਸਨ, ਕਹਿਣ ਲੱਗੇ ਗੱਲ ਸਾਨੂੰ ਸਮਝ ਚ ਆ ਰਹੀ ਹੈ, ਆ ਰਹੀ ਹੈ, ਸੱਚ ਹੌਲੇ ਹੌਲੇ ਦਿਖਾਈ ਦੇ ਰਿਹਾ। ਮੈਂ ਕਿਹਾ ਠੀਕ ਹੈ, ਸ਼ੁਕਰ ਹੈ, ਤੁਹਾਡੀਆਂ ਧੁੰਦਲੀਆਂ ਅੱਖਾਂ ਚ ਕੋਈ ਥੋੜੀ ਥੋੜੀ ਰੋਸ਼ਨੀ ਆਉਣ ਲੱਗੀ, ਸਾਨੂੰ ਸੱਚ ਦਿਖਾਈ ਦੇਣ ਲੱਗ ਪਿਆ, ਸਾਨੂੰ ਜੋ ਅਸਲੀਅਤ ਦਾ ਬੋਧ ਜੋ ਹੈ ਆਉਣ ਲੱਗ ਪਿਆ। ਵਰਨਾ ਆਦਿ ਕਾਲ ਤੋਂ ਐਸਾ ਦੇਖਣ ਵਿੱਚ ਆਇਆ, ਆਦਿ ਕਾਲ ਤੋਂ ਮੁਰਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਕਿ ਮੁਖਾਲਫਤ ਆਰੰਭ
1: ਹਿੰਦੂ ਵੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਜਿਹਦੇ ਕੋਲ ਗਿਆਨ ਹੈ ਸੱਚ ਦਾ ਈਸ਼ਵਰ ਦਾ, ਸੱਚ ਦਿਨ ਵਾਸਤਵਿਕ ਸਿਆਣਾ ਤੇ ਹੋਈਏ, ਨਾਮਦੇਵ ਜੀ ਮਹਾਰਾਜ ਕਹਿੰਦੇ ਨੇ। ਬਕੇ ਤੇ ਪੱਥਰ ਨੂੰ ਭਗਵਾਨ ਮੰਨ ਲਏਗਾ, ਸੱਚ ਨੂੰ ਭਗਵਾਨ ਨਹੀਂ ਮੰਨਦਾ। ਪੱਥਰ ਨੂੰ ਮੱਥਾ ਟੇਕ ਲਏਗਾ, ਸੱਚ ਨੂੰ ਮੱਥਾ ਨਹੀਂ ਟੇਕਦਾ, ਸੱਚਾਈ ਨੂੰ ਮੱਥਾ ਨਹੀਂ ਟੇਕਦਾ। ਸੱਚਾਈ ਕੀ ਹੈ, ਇਹਦੇ ਬਾਰੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ, ਔਰ ਸੱਚ ਦੇ ਹੱਕ ਵਿੱਚ ਨਾਰਾ ਬੁਲੰਦ ਕਰਨ ਦੀ ਵੀ ਜੋ ਹੈ ਕੋਸ਼ਿਸ਼ ਨਹੀਂ ਕਰਦਾ। ਔਰ ਖਾਸ ਕਰਕੇ ਪੰਜਾਬ ਦੇ ਸਮੇਂ ਕਰਨੀ ਕੁਛ ਮਾਸ਼ਾ ਅਖਬਾਰਾਂ ਨੇ ਤਾਂ ਇਸ ਢੰਗ ਦਾ ਝੂਠ ਬੋਲਿਆ, ਕਹਿਣਾ ਹੀ ਪਿਆ ਕਿ ਰੋਮ ਰੋਮ ਦੇ ਝੂਠ ਇਤਨਾ ਸਮਾ ਗਿਆ ਹੈ ਕਿ ਹੁਣ ਸੱਚ ਬਿਆਨ ਕਰਨਾ ਇਹਨਾਂ ਲਈ ਬਹੁਤ ਔਖਾ ਹੈ। ਔਰ ਇਸ ਝੂਠ ਦਾ ਹੀ ਪਸਾਰਾ ਸਮੁੱਚੇ ਦੇਸ਼ ਵਿੱਚ ਆਉਂਦਾ ਰਿਹਾ ਤੇ ਸਾਡੀ ਇੱਕ ਗਲਤ ਤਸਵੀਰ ਜੋ ਬੜੇ ਸੋਹਣੇ ਢੰਗ ਨਾਲ 500 ਸਾਲ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਮੀਰ ਕੀਤੀ ਸੀ, ਬਣਾਈ ਸੀ, ਉਸਾਰੀ ਸੀ, ਉਹਨੂੰ ਇਹਨਾਂ ਨੇ ਦਾਖਲ ਕੀਤਾ। ਝੂਠ ਬੋਲ ਬੋਲ ਕੇ, ਝੂਠ ਲਿਖ ਲਿਖ ਕੇ, ਸਿੱਖ ਦਾ ਸੋਹਣਾ ਤਸਵਰ, ਸਿੰਘ ਦੀ ਸੋਹਣੀ ਇਹ ਮੂਰਤੀ, ਇਹ ਪਰਉਪਕਾਰੀ, ਇਹ ਦਿਆਲੂ, ਇਹ ਉਸਾਰੀ ਰੁਚੀਆਂ ਦਾ ਮਾਰਗ, ਇਹ ਵੀਰ ਰਸ ਦਾ ਜੋ ਹੈ ਗਾਣੀ, ਤੇ ਇਹਦੀ ਜਿਹੜੀ ਤਸਵੀਰ ਧੁੰਦਲੀ ਪੇਸ਼ ਕੀਤੀ, ਇਹ ਤੇ ਡਾਕੂ ਹੈ ਤੇ ਜ਼ਾਲਮ ਹੈ ਤੇ ਜਾਬਰ ਹੈ, ਇਸ ਢੰਗ ਦਾ ਗਲਤ ਰੂਪ ਪੇਸ਼ ਕੀਤਾ। ਤੇ ਜਵਾਬ ਵਿੱਚ ਸਾਡੇ ਕੋਲ ਕੁਛ ਨਹੀਂ, ਨਾ ਕੋਈ ਅਖਬਾਰ, ਨਾ ਰੇਡੀਓ, ਨਾ ਟੀਵੀ, ਤੋਂ ਗਲਤ ਤਸਵੀਰ ਬਣਦੀ ਗਈ, ਬਣਦੀ ਗਈ। ਔਰ ਕਿਵੇਂ ਕਰਨੀ, 500 ਸਾਲ ਦਾ ਸਾਡਾ ਸੁਨਹਿਰੀ ਇਤਿਹਾਸ ਇਹਨਾਂ 2 ਸਾਲਾਂ ਵਿੱਚ ਧੂੰਆਂਧਾਰ ਝੂਠੇ ਪ੍ਰਚਾਰ ਨੇ ਦਾਗੀ ਕੀਤਾ। ਤੇ ਮੈਂ ਅੱਜ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿ 2 ਸਾਲ ਵਿੱਚ ਇਹਨਾਂ ਨੇ ਝੂਠ ਬੋਲ ਕੇ ਜਿਹੜਾ ਸਾਡਾ ਇਤਿਹਾਸ ਦਾਗੀ ਕੀਤਾ ਹੈ, ਅਸੀਂ ਇਹ ਸਿੰਘ ਸਾਹਿਬਾਨ ਦੀ ਬੁਲਾਈ ਹੋਈ ਇਸ ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਇਕੱਤਰਤਾ ਤੇ ਸਮਰਥਨ ਦੇ ਕੇ ਉਹਨਾਂ ਦਾਗਾਂ ਨੂੰ ਧੋਣਾ ਹੈ ਜਿਹੜੇ ਦਾਗ ਇਹਨਾਂ ਨੇ 2 ਸਾਲ ਵਿੱਚ ਲਾਏ ਨੇ ਝੂਠ ਬੋਲ ਬੋਲ ਕੇ। ਤਾਂ ਖੈਰ, ਮੈਂ ਸੰਖੇਪ ਵਿੱਚ ਜੋ ਹੈ ਅਰਜ਼ ਕਰਾਂ, ਸਾਹਿਬਾਂ ਦਾ ਅੱਜ ਜਿਹੜਾ ਪਾਵਨ ਪਵਿੱਤਰ ਵਾਕ ਆਇਆ ਉਹਦੇ 'ਚ ਗੱਲ ਇੰਨੀ ਹੈ ਕਿ ਮਨ ਜਿਸ ਦੇ ਨੇੜੇ ਆਵੇ ਉਸਦਾ ਪ੍ਰਭਾਵ ਕਬੂਲ ਕਰਦਾ ਹੈ। ਮਨ ਪਰਮਾਤਮਾ ਦੇ ਨੇੜੇ ਹੈ, ਨਹੀਂ ਪਦਾਰਥ ਦੇ ਨੇੜੇ ਹੈ, ਤਾਂ ਪਦਾਰਥ ਦਾ ਪ੍ਰਭਾਵ, ਜ਼ਿਆਦਾ ਪਦਾਰਥ ਝੂਠ, ਤੇ ਝੂਠੇ ਪਦਾਰਥਾਂ ਦਾ ਜਿਹਨਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਹੈ ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ, ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ। ਤੇ ਫਿਰ ਮੈਂ ਲਵਜ ਦੁਹਰਾ ਦੇਵਾਂ, ਸਾਹਿਬ ਸੰਕਟ ਸੇਵਕ ਵਜੇ, ਚਿਰਮ ਕਾਲ ਨੇ ਜੀਵੇ ਦੋ ਕੁੱਲ ਲਜੇ। ਮਾਲਕ ਸੰਕਟ ਵਿੱਚ ਹੈ, ਪੰਥ ਸੰਕਟ ਵਿੱਚ ਹੈ, ਗੁਰੂ ਸੰਕਟ ਵਿੱਚ ਹੈ, ਤੇ ਤੂੰ ਅੱਜ ਨਸ਼ੇ ਤੇ ਭੱਜੇ। ਬੜੇ ਬੜੇ ਸੰਤ ਮੰਦ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਤ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ, ਥੱਕਦੇ ਨੇ। ਤੇ ਕਿਵੇਂ ਕਰਨੀ, ਹੁਣ ਦੇਖਣਾ ਹੈ ਕਿ ਇਸ ਵਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ, ਕਿ ਸਿਰਫ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ, ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ 'ਤੇ ਚੁਕਾਉਣੇ ਨੇ, ਜਾਂ ਇਸ ਵਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ। ਇਸ ਕਨਵੈਨਸ਼ਨ ਦੇ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ, ਰਾਜੀਆਂ, ਪ੍ਰਚਾਰਕਾਂ, ਪ੍ਰਬੰਧਕਾਂ, ਸੰਤਾਂ, ਮਹੰਤਾਂ ਨੂੰ ਤੇ ਤਮਾਮ ਗੁਰਮਤ ਹਤੇਸ਼ੀਆਂ ਨੂੰ ਸੱਦਾ ਦਿੱਤਾ ਗਿਆ। ਤੇ ਮੈਂ ਇੱਥੋਂ ਇਹ 2 ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ, ਕੌਣ ਆਏਗਾ, ਕੌਣ ਆਹਦਾ ਨਾਰਾ ਜੋ ਹੈ ਮਾਰਦਾ, ਬੇ ਜ਼ੁਲਮ ਹੋਇਆ ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਿਹਾ। ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ। ਤੇ ਫਿਰ ਮੈਂ ਲਫ਼ਜ਼ ਦੁਹਰਾ ਦੇਵਾਂ, ਸਾਹਿਬ ਸੰਕਟ ਵੇ ਸੇਵਕ ਭਜੇ, ਚਿਰੰ ਕਾਲ ਨੇ ਜੀਵੇ ਦੋ ਕੁਲ ਲਜੇ। ਮਾਲਕ ਸੰਕਟ ਵਿੱਚ ਹੈ, ਪੰਥ ਸੰਕਟ ਵਿੱਚ ਹੈ, ਗੁਰੂ ਸੰਕਟ ਵਿੱਚ ਹੈ, ਤੇ ਤੂੰ ਅੱਜ ਨਸੇ ਤੇ ਭਜੇ। ਬੜੇ ਬੜੇ ਸੰਤ ਮੰਦ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਤ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ, ਥੱਕਦੇ ਨੇ। ਤੇ ਕਿਵੇਂ ਕਰਨੀ ਹੁਣ ਦੇਖਣਾ ਹੈ ਕਿ ਇਸ ਵਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ, ਕਿ ਸਿਰਫ਼ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ, ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ ਤੇ ਚੁਕਾਉਣੇ ਨੇ, ਜਾਂ ਇਸ ਵਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ। ਇਸ ਕਨਵੈਨਸ਼ਨ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ, ਰਾਜੀਆਂ, ਪ੍ਰਚਾਰਕਾਂ, ਪ੍ਰਬੰਧਕਾਂ, ਸੰਤਾਂ, ਮਹੰਤਾਂ ਨੂੰ ਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ। ਤੇ ਮੈਂ ਇੱਥੋਂ ਇਹ ਦੋ ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ, ਕੌਣ ਆਏਗਾ, ਕੌਣ ਆਹਦਾ ਨਾਰਾ ਜੋ ਹੈ ਮਾਰਦਾ, ਵੀ ਜ਼ੁਲਮ ਹੋਇਆ, ਤਸ਼ੱਦਦ ਹੋਇਆ, ਅਨਰਥ ਹੋਇਆ, ਅਨਿਆਏ ਹੋਇਆ ਬਹੁਤ ਵੱਡਾ। ਪਰ ਮੈਂ ਥਾਂ ਥਾਂ ਤੇ ਬੋਲ ਕੇ ਆਇਆ ਕਿ ਸਾਡੇ ਦੇਸ਼ ਦੀ ਸੈਨਾ ਬੰਗਲਾਦੇਸ਼ ਵਿੱਚ 90,000 ਪਾਕਿਸਤਾਨੀ ਸੈਨਾ ਦਾ ਆਤਮ ਸਮਰਪਣ ਕਰਾ ਸਕਦੀ ਹੈ, ਤੇ ਇਹਦੇ ਕੋਲ 50-60 ਸਿਰਫ ਬੰਦੂਕਦਾਰੀ, ਜਿਹਨਾਂ ਦੇ ਬਾਰੇ ਨਿਰਾ ਹੀ ਝੂਠ ਬੋਲਿਆ ਜਾ ਰਿਹਾ ਤੇ ਉਹਨਾਂ ਕੋਲ ਇਹ ਵੀ ਸੀ, ਇਹ ਵੀ ਸੀ, ਇਹ ਵੀ ਸੀ। ਉਹਨਾਂ ਨੂੰ ਪਕੜਨ ਜਾਂ ਮਾਰਨ ਲਈ ਅਕਾਲ ਤਖ਼ਤ ਕਹਿ ਡਾਣਾ ਲਾਜ਼ਮੀ ਸੀ, ਜ਼ਰੂਰੀ ਸੀ, ਜਾਗਦਾ ਨੀਅਤ ਹੀ ਪੈੜੀ ਸੀ। ਮੈਂ ਗਾਲਬਨ 2 ਸਾਲ ਪੁਰਾਣੀ ਗੱਲ ਹੈ, ਮੈਨੂੰ ਪ੍ਰਕਰਮਾਂ ਵਿੱਚ ਕਿਸੇ ਨੇ ਇੱਕ ਪੁਸਤਕ ਦਿੱਤੀ ਸੀ ਭੇਟ, ਵਿਗਿਆਨੀ ਜੀ, ਬਈ ਇਹ ਮੈਂ ਲਿਖੀ ਹੈ ਤੇ ਤੁਸੀਂ ਲਓ, ਤੁਹਾਨੂੰ ਭੇਟਾ। ਤੇ ਮੈਂ ਉਸ ਪੁਸਤਕ ਨੂੰ ਥੋੜੇ ਜਿਹਾ ਸਫ਼ੇ ਪੜ੍ਹ ਕੇ ਤੇ ਚੱਲ ਰਿਹਾ ਸੀ, ਸੁਤੇ ਸਿੱਧ ਮਿਲ ਗਏ ਉਦੋਂ ਜਥੇਦਾਰ ਸਾਧੂ ਸਿੰਘ ਜੀ ਪੌਰਾ, ਉਹ ਸਨ ਆਏ ਸੁਭਾਵਕ, ਤੇ ਮੈਨੂੰ ਕਹਿਣ ਲੱਗੇ ਮਸਕੀਨ ਜੀ ਅਦਬ ਦੇ ਨਾਲ, ਚਲੋ ਤੁਸੀਂ ਪੁਸਤਕ ਪੜ੍ਹ ਕੇ ਕਦੀ ਸੱਜੇ ਹੋ ਰਹੇ, ਖੱਬੇ ਹੋ ਰਹੇ ਹੋ, ਇਹ ਪਰਿਕਰਮਾ ਹੈ ਦਰਬਾਰ ਸਾਹਿਬ ਦੀ, ਤੇ ਪਤਾ ਨਹੀਂ ਨਾ ਪੱਥਰਾਂ ਦੇ ਥੱਲੇ ਕਿਤਨਿਆਂ ਦੇ ਸਿਰ ਪਏ ਨੇ, ਤੁਸੀਂ ਅਦਬ ਦੇ ਨਾਲ ਚਲੋ। ਕਿਤਾਬ ਫਿਰ ਕਮਰੇ 'ਚ ਪੜ੍ਹ ਲੈਣਾ। ਮੈਂ ਕਿਹਾ ਚੰਗਾ ਜਥੇਦਾਰ ਸਾਹਿਬ, ਤੁਸੀਂ ਅਹਿਸਾਸ ਕਰਾ ਦਿੱਤਾ ਮੈਨੂੰ, ਵਾਕਈ ਮੈਨੂੰ ਅਦਬ ਨਾਲ ਚੱਲਣਾ ਚਾਹੀਦਾ, ਕਿਉਂਕਿ ਇੱਕ ਇੱਕ ਸਿਲ ਦੇ ਥੱਲੇ ਪਤਾ ਨਹੀਂ ਕਿਤਨਿਆਂ ਦੇ ਸਿਰ ਨੇ, ਅੱਜ ਕਿਧਰੇ ਉਹ ਜ਼ਿੰਦਾ ਹੁੰਦੇ। ਤੇ ਮੈਂ ਉਹਨਾਂ ਨੂੰ ਕਹਿੰਦਾ, ਤੁਸੀਂ ਉਦੋਂ ਮੈਨੂੰ ਕਿਹਾ ਸੀ ਸਿੱਲਾਂ ਦੇ ਥੱਲੇ ਬਥੇਰਿਆਂ ਦੇ ਸਿਰ ਨੇ, ਪਰ ਹੁਣ ਤੇ ਸਿੱਲਾਂ ਦੇ ਉੱਪਰ ਵੀ ਕਈਆਂ ਦੇ ਸਿਰ ਪੈ ਗਏ, ਇੱਕ ਇੱਕ ਸਿੱਲ ਪਤਾ ਨਹੀਂ ਕਿਤਨੇ ਕਿਤਨੇ ਸਿਰਾਂ ਦੇ ਨਾਲ ਤਾਮੀਰ ਹੋਈ ਹੈ, ਬਣੀ ਹੈ। ਵਾਕਈ ਇਹ ਪਰਿਕਰਮਾ ਮਹਾਨ ਹੈ, ਇਹਦਾ ਇੱਕ ਇੱਕ ਇੰਚ ਮਹਾਨ ਹੈ, ਔਰ ਇਸਦਾ ਇੱਕ ਇੱਕ ਇੰਚ ਪੂਜਣ ਯੋਗ ਹੈ, ਸਨਮਾਨ ਕਰਨ ਯੋਗ ਹੈ, ਸਜਦਾ ਕਰਨ ਜੋ ਹੈ ਯੋਗ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀਆਂ ਮਿਹਰਾਂ ਵਰਤਾਵਣ, ਕਲਾ ਵਰਤਾਵਣ ਤੇ ਸਾਨੂੰ ਟਾਰਸ ਬਤਾਵਣ। ਇਤਨੀ ਗੱਲ ਸਪਸ਼ਟ ਹੈ, ਕਮਜ਼ੋਰ ਨਹੀਂ ਆ ਸੀ ਤੇ ਕਮਜ਼ੋਰੀ ਦਾ ਅਹਿਸਾਸ ਵੀ ਆਪਣੇ ਦਿਲ ਚੋਂ ਕੱਢ ਲੈਣਾ, ਕਿਉਂਕਿ ਜਿਹੜਾ ਕੁਦਰਤੀ ਗੱਲ ਹੈ, ਤਾਣਹੀਣ ਹੁੰਦਾ ਹੈ ਨਾ, ਉਹ ਮਾਣਹੀਣ ਹੁੰਦਾ ਹੈ, ਕੁਦਰਤੀ ਨਿਯਮ ਹੈ, ਰੱਬੀ ਨਿਯਮ ਹੈ। ਜਿੱਥੇ ਤਾਣ ਨਹੀਂ ਨਾ, ਉੱਥੇ ਮਾਣ ਕਾਹਦਾ। ਤੇ ਚਾਰੋਂ ਪਾਸੇ ਇਸ ਤਰੀਕੇ ਦੀ ਦਸ਼ਾ ਬਣੀ ਹੈ ਤੇ ਆਵਾਜ਼ੇ ਨੇ ਤੇ ਕੌਮ ਨਿਤਾਣੀ ਹੋ ਗਈ। ਤੇ ਮੈਂ ਫਿਰ ਅਰਜ਼ ਕਰਾਂ, ਨਿਤਾਣੇ ਨਹੀਂ ਆ ਸੀ, ਕਿਉਂਕਿ ਨਿਤਾਣਾ ਤੇ ਨਿਮਾਣਾ ਹੁੰਦਾ, ਮਾਣ ਤੇ ਉੱਥੇ ਜਿੱਥੇ ਤਾਣ ਹੈ। ਸਤਿਗੁਰ ਦੀ ਇੱਕ ਬੜੀ ਕੀਮਤੀ ਪੰਕਤੀ, ਤਾਣ ਮਾਣ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇ। ਸਾਡੇ ਕੋਲ ਤਾਣ ਮਾਣ ਹੈ ਕਿਹੜਾ, ਸੱਚ ਦਾ, ਸਚਾਈ ਦਾ, ਆਪਣੇ ਗੁਰੂ ਦਾ ਸਾਡੇ ਕੋਲ ਤਾਣ ਹੈ। ਇਹ ਗੱਲ ਵੱਖਰੀ ਹੈ ਕਿ ਸਾਡੇ ਦੇਸ਼ ਦੇ ਆਲਮ ਲੋਕਾਂ ਨੂੰ ਸਿਆਣੇ ਨੇ ਤਾਣ ਕਈ ਤਰ੍ਹਾਂ ਦੇ ਮੰਨੇ ਨੇ, ਧਨ ਦਾ ਤਾਣ, ਧਨ ਦਾ ਤਾਣ, ਰਾਜਸੀ ਤਾਣ, ਰੂਹਾਨੀ ਤਾਣ, ਮਾਨਸਿਕ ਤਾਣ, ਬੌਧਕ ਬਲ, ਦਿਮਾਗੀ ਤਾਣ, ਇਸ ਤਰ੍ਹਾਂ ਦੇ ਤਾਣ ਮੰਨੇ ਨੇ। ਤੇ ਤਾਣ ਜੈਸਾ ਵੀ ਹੋਵੇ, ਮਾਣ ਮਿਲ ਜਾਂਦਾ ਹੈ, ਮਾਣ ਦੀ ਪ੍ਰਾਪਤੀ ਹੋ ਜਾਂਦੀ ਹੈ। ਧਨ ਹੈ ਕੋਲੋਂ, 4 ਕੌੜੀਆਂ ਹਨ, ਲੋਕੀ ਪੂਜਾ ਪ੍ਰਤਿਸ਼ਠਾ ਕਰਦੇ ਨੇ, ਕਹੋ ਕੋ ਨਾ ਵੜਾ ਮਾਇਆ ਵੜਿਆਈ, ਲੋਕੀ ਮਹਿਮਾ ਕਰਨ ਲੱਗ ਪੈਂਦੇ ਨੇ। ਧਨ ਚੁੰਕੇ ਆਪਣੇ ਆਪ ਦੇ ਇੱਕ ਤਾਣ ਹੈ, ਇਸ ਵਾਸਤੇ ਮਾਣ ਉਸਦੀ ਪਰਿਕਰਮਾ ਕਰਦਾ। ਤਨ ਦਾ ਤਾਣ ਪਹਿਲਵਾਨਾਂ ਕੋਲ ਹੁੰਦਾ, ਇਹ ਵੀ ਆਪਣੇ ਆਪ ਵਿੱਚ ਇੱਕ ਤਾਣ ਹੈ, ਤੋ ਸਨਮਾਨ ਉਸਦੀ ਪਰਿਕਰਮਾ ਕਰਦਾ। ਰਾਜਸੀ ਤਾਣ ਇੱਕ ਮੂੜ ਜਿਹਾ ਬੰਦਾ, ਕੁਬੜ ਜਿਹਾ ਬੰਦਾ ਜਾਂ ਮੂਰਖ ਜਿਹਾ ਬੰਦਾ ਸਿੰਘਾਸਣ ਤੇ ਬੈਠ ਗਿਆ, ਕੁਰਸੀ ਤੇ ਬੈਠ ਗਿਆ, ਤਾਂ ਹੁਣ ਮਾਣ ਤੇ ਹੈ ਉਹਦੀ ਪ੍ਰਤਿਸ਼ਠਾ, ਉਹਦੀ ਜੋ ਹੈ ਪੂਜਾ, ਉਸਦਾ ਜੋ ਹੈ ਸਨਮਾਨ, ਕੁਰਸੀ ਦਾ ਸਨਮਾਨ ਹੈ, ਸਤਾ ਦਾ ਸਨਮਾਨ ਹੈ। ਦਿਮਾਗੀ ਤਾਣ ਕਵੀ ਹੈ, ਦਾਰਸ਼ਨਿਕ ਹੈ, ਫਿਲੋਸਫਰ ਹੈ, ਆਪਣੇ ਆਪ ਵਿੱਚ ਇੱਕ ਤਾਣ ਹੈ, ਤੋ ਮਾਣ ਤੇ ਹੋਵੇਗਾ, ਕੁਦਰਤੀ ਗੱਲ ਹੈ। ਤੇ ਮੈਂ ਇੱਕ ਵਿਚਾਰ ਤੁਹਾਡੇ ਸਾਹਮਣੇ ਹੁਣ ਰੱਖਣ ਲੱਗਾ। ਕਹਿੰਦੇ ਨੇ ਬਹਾਦਰ ਸ਼ਾਹ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਦੋਸਤੀ ਪਾਈ, ਸਤਿਗੁਰ ਦੇ ਚਰਨਾਂ ਤੇ ਮੱਥਾ ਟੇਕਿਆ। ਔਰੰਗਜ਼ੇਬ ਦੇ ਲੜਕੇ ਨੇ, ਜਿੱਥੇ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਕੈਦ ਕਰਕੇ ਤੇ ਰਾਜਪਾਠ ਪ੍ਰਾਪਤ ਕੀਤਾ, ਉੱਥੇ ਜਦ ਉਸਦਾ ਬੱਚਾ ਬਹਾਦਰ ਸ਼ਾਹ ਜਵਾਨ ਹੋਇਆ ਤੇ ਔਰੰਗਜ਼ੇਬ ਨੂੰ ਡਰ ਹੋਇਆ ਵੀ ਮੈਂ ਬੁੱਢੇ ਪਿਓ ਨੂੰ ਕੈਦ ਕਰਕੇ ਉਹਦੇ ਕੋਲ ਤਖ਼ਤ ਖੋਇਆ ਸੀ, ਕਿਧਰੇ ਮੇਰਾ ਇਹ ਜਵਾਨ ਬੱਚਾ ਮੇਰੇ ਕੋਲ ਹੁਣ ਖੋ ਕੇ ਤੇ ਤਖ਼ਤ ਤੇ ਨਾ ਬੈਠ ਜਾਏ ਤੇ ਮੈਨੂੰ ਜੇਲ੍ਹ 'ਚ ਪਾ ਦੇ। ਉਹਨੇ ਆਪਣੇ ਪੁੱਤਰ ਨੂੰ ਜਵਾਨ ਹੁੰਦਿਆਂ ਕੈਦ ਕਰ ਦਿੱਤਾ ਸੀ ਬਹਾਦਰ ਸ਼ਾਹ ਨੂੰ। ਖੈਰ, ਬਹਾਦਰ ਸ਼ਾਹ ਜਦ ਤਖ਼ਤ ਤੇ ਬੈਠਾ ਤੇ ਉਹਨੇ ਪੁਰਾਣੇ ਧੋਣੇ ਧੋਣ ਦੀ ਕੋਸ਼ਿਸ਼ ਕੀਤੀ, ਜੋ ਵਧੀਕੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਹੋਈਆਂ। ਉਸ ਵਕਤ ਦੀ ਹਕੂਮਤ ਤੋਂ ਬਹਾਦਰ ਸ਼ਾਹ ਨੇ ਉਸਦੀ ਖਿਮਾ ਮੰਗੀ, ਦੋਸਤੀ ਪਾਈ, ਸਿੱਖ ਬਣਿਆ। ਇੱਕ ਦਿਨ ਇਤਨਾ ਸਨਮਾਨ ਕੀਤਾ ਕਿ ਆਪਣੇ ਤਖ਼ਤ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਤੇ ਆਪ ਬੈਠ ਗਿਆ ਸਾਹਮਣੇ ਦੂਜੇ ਛੋਟੇ ਸਿੰਘਾਸਣ ਤੇ। ਤੇ ਮਹਿਫਿਲ ਵਿੱਚ ਦੀਵਾਨ ਵਿੱਚ ਬੈਠਾ ਹੋਇਆ, ਸਭਾ ਵਿੱਚ ਬੈਠਾ ਹੋਇਆ ਸੈਯਦ, ਜੋ ਦੀਨੀ ਤਾਲੀਮ ਦਿੰਦਾ ਸੀ ਬਹਾਦਰ ਸ਼ਾਹ ਨੂੰ, ਸ਼ਰ੍ਹਾਂ ਦੇ ਕਾਨੂੰਨ ਦੀ ਵਾਕਫੀਅਤ ਦਿੰਦਾ ਸੀ ਬਹਾਦਰ ਸ਼ਾਹ ਨੂੰ, ਉਹ ਆਪੇ ਤੋਂ ਬਾਹਰ ਹੋਇਆ। ਸੋਚਦਾ, ਇਸ ਤਖ਼ਤ ਦਿੱਤੇ ਬਹਾਦਰ ਸ਼ਾਹ ਨੇ ਮੈਨੂੰ ਕਦੇ ਨਹੀਂ ਬਿਠਾਇਆ, ਜਿਸ ਦੇ ਉੱਤੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ, ਮੈਨੂੰ ਨਹੀਂ ਕਦੇ ਬਿਠਾਇਆ। ਜਦਕਿ ਮੈਂ ਦੀਨੀ ਤਾਲੀਮ ਦੇਣਾ, ਸ਼ਰ੍ਹਾਂ ਦਾ ਕਾਨੂੰਨ ਉਸਦਾ ਬੋਧ ਦੇਣਾ, ਤੇ ਇਹ ਫਕੀਰ ਜਿਸਦਾ ਸਾਡੇ ਗਾਲਬਨ ਮਜ਼ਹਬ ਨਾਲ ਕੋਈ ਨੇੜੇ ਦਾ ਵਾਸਤਾ ਨਹੀਂ, ਸਿੰਘਾਸਣ ਤੇ ਬਿਠਾਇਆ। ਗੁੱਸਾ ਬਹਾਦਰ ਸ਼ਾਹ ਤੇ ਨਹੀਂ ਕੱਢ ਸਕਿਆ ਤੇ ਗੁੱਸਾ ਕੱਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ। ਤੇ ਕਹਿੰਦਾ, ਇਹ ਵਲੀ ਅੱਲਾ, ਤੁਸੀਂ ਦਸਵੇਂ ਗੁਰੂ ਨਾਨਕ ਹੋ, ਤੁਹਾਨੂੰ ਲੋਕੀ ਪੈਗੰਬਰ ਜਾਣ ਕੇ ਪੂਜਦੇ ਨੇ, ਪਰ ਇਹ ਦੱਸੋ ਤੁਹਾਡੇ ਕੋਲ ਕਰਾਮਾਤ ਕੀ ਹੈ, ਸ਼ਕਤੀ ਕੀ ਹੈ, ਤਾਕਤ ਕੀ ਹੈ? ਤੇ ਆਖਿਰ ਤਾਕਤ ਨੂੰ ਹੀ ਸਜਦੇ ਆਉਂਦੇ ਨੇ, ਤਾਣ ਦਾ ਹੀ ਮਾਣ ਆਉਂਦਾ, ਕਰਾਮਾਤ ਹੀ ਖੁਦਾ ਹੈ, ਤੇ ਤੁਹਾਡੇ ਕੋਲ ਕਰਾਮਾਤ ਕੀ ਹੈ? ਬਹਾਦਰ ਸ਼ਾਹ ਇਸ ਮਹਿਫਿਲ ਵਿੱਚ ਬੈਠਾ ਤੇ ਸੈਯਦ ਦਾ ਪ੍ਰਸ਼ਨ ਸੁਣ ਕੇ ਹੱਕਾ ਬੱਕਾ ਰਹਿ ਗਿਆ। ਸਤਿਗੁਰ ਕਹਿੰਦੇ, ਸੈਯਦ ਤੂੰ ਕਰਾਮਾਤ ਵੇਖਣੀ ਹੈ ਨਾ? ਕਹਿਣ ਲੱਗਾ, ਹਾਂ ਕਰਾਮਾਤ ਵੇਖਣੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਸ ਸਾਰੀ ਵਾਰਤਾ ਨੂੰ ਕਲਮਬੰਦ ਕੀਤਾ ਹੈ ਗੁਰਪ੍ਰਤਾਪ ਸੋਢੀ ਦੇ। ਮਾਰੇ ਬਖਸ਼ੇ ਦੇਰ ਬਹੀਨਾ, ਤਿਸ ਮੁਖ ਮੈਂ ਲਖ ਅਜ਼ਮਤ ਪੀਨਾ। ਤੂੰ ਅਜ਼ਮਤ ਵੇਖਣੀ, ਕਰਾਮਾਤ ਵੇਖਣੀ ਤੇ ਸੈਯਦ ਕਰਾਮਾਤ ਵਸਦੀ ਹੈ ਬਹਾਦਰ ਸ਼ਾਹ ਦੇ ਮੂੰਹ ਵਿੱਚ। ਇਹਦੇ ਮੂੰਹ ਦੇ ਚੋਂ ਬੋਲ ਨਿਕਲਦੇ ਨੇ ਤੇ ਹਜ਼ਾਰਾਂ ਬੰਦੇ ਮੰਨਣ ਨੂੰ ਤਿਆਰ ਹੋ ਜਾਂਦੇ ਨੇ। ਚਾਹੇ ਜਿਹਨੂੰ ਮਾਰ ਦੇਵੇ, ਚਾਹੇ ਜਿਹਨੂੰ ਬਖਸ਼ ਦੇਵੇ, ਕਰਾਮਾਤ ਹੈ ਹੋਰ ਕੀ ਹੈ? ਇੱਕ ਬੰਦਾ ਹਜ਼ਾਰ ਦਫ਼ਾ ਬੋਲਦਾ ਤੇ ਕੋਈ ਇੱਕ ਬੰਦਾ ਵੀ ਮੰਨਣ ਨੂੰ ਤਿਆਰ ਨਹੀਂ, ਤੇ ਇੱਕ ਬੰਦਾ ਇੱਕ ਦਫ਼ਾ ਬੋਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋਣ, ਇਹ ਕਰਾਮਾਤ ਨਹੀਂ ਤੇ ਹੋਰ ਕੀ ਹੈ? ਉਰਦੂ ਦਾ ਇੱਕ ਸ਼ਾਇਰ ਕਹਿੰਦਾ, ਕਿਸੀ ਕੇ ਏਕ ਆਂਸੂ ਪਰ ਹਜ਼ਾਰੋਂ ਦਿਲ ਤੜਪਤੇ ਹੈ, ਕਿਸੀ ਕਾ ਉਮਰ ਭਰ ਰੋਣਾ ਯੂੰ ਹੀ ਬੇਕਾਰ ਜਾਤਾ ਹੈ। ਐਸਾ ਹੋ ਜਾਂਦਾ ਕਈ ਦਫ਼ਾ। ਤੋ ਸੈਯਦ ਔਖਾ ਹੋ ਕੇ ਕਹਿਣ ਲੱਗਾ, ਵੀ ਇਹ ਕਰਾਮਾਤ ਤੇ ਬਹਾਦਰ ਸ਼ਾਹ ਦੀ ਹੋ ਗਈ ਨਾ, ਉਹਦੀ ਜ਼ਬਾਨ ਦੀ, ਉਹ ਜੋ ਕੁਝ ਬੋਲੇ, ਹਜ਼ਾਰਾਂ ਬੰਦੇ ਮੰਨਣ ਨੂੰ ਤਿਆਰ ਨੇ, ਤੁਹਾਡੇ ਵਿੱਚ ਕੀ ਹੈ? ਤੇ ਮਹਾਰਾਜ ਕਹਿਣ ਲੱਗੇ, ਫਿਰ ਹੁਣ ਤੂੰ ਜ਼ਰੂਰ ਹੀ ਕਰਾਮਾਤ ਵੇਖਣੀ। ਹਾਂ, ਕਰਾਮਾਤ ਵੇਖਣੀ ਹੈ। ਸਤਿਗੁਰੂ ਨੇ ਜੇਬ ਵਿੱਚੋਂ ਸੋਨੇ ਦੀ ਮੋਹਰ ਕੱਢੀ ਉਸ ਵਕਤ ਜੋ ਸਿੱਕਾ ਚੱਲਦਾ ਸੀ ਉਹਦਾ ਨਾਮ ਮੁਗਲਾਂ ਨੇ ਦੀਨਾਰ ਰੱਖਿਆ ਹੋਇਆ ਸੀ, ਅਰਬ ਦੇ ਜੋ ਸਿੱਕਾ ਚੱਲਦਾ ਉਹਦਾ ਨਾਮ ਦੀਨਾਰ। ਇੰਜ ਮੋਰ ਨੂੰ ਸਾਹਮਣੇ ਕਰਕੇ ਸਤਿਗੁਰੂ ਕਹਿਣ ਲੱਗੇ, ਪਿਖ ਦੀਨਾਰ ਜੋ ਹਾਥ ਹਮਾਰੇ ਇਹੋ ਅਜ਼ਮਤ ਲਿਓ ਦੁਤੀ ਵਿਚਾਰੇ। ਆ ਵੇਖਦਾ ਤੈਂ ਸੋਨੇ ਦੀ ਮੋਰ ਦੀਨਾਰ, ਇਹ ਕਰਾਮਾਤ ਹੈ। ਸਮੁੱਚੇ ਸੰਸਾਰ ਦੀ ਹਲਚਲ ਦਾ ਇਹ ਮਰਕਜ਼ ਇਹ ਕੇਂਦਰ ਹੈ। ਆਮ ਰਾਜਨੀਤਿਕ ਦੁਨੀਆਂ ਵਿੱਚ ਵੀ ਇਸ ਦੀ ਬੜੀ ਗੱਲ ਹੈ। ਸ਼ਾਮ ਦਾਮ ਦੰਡ ਭੇਦ, ਚਾਣਕ ਨੇ ਗੱਲ ਲਿਖੀ ਹੈ ਬੜੀ ਕੀਮਤੀ ਕਿ ਪਾਲਣਾ ਕਿਸੇ ਨੂੰ ਕਾਬੂ ਕਰਨਾ ਤੇ ਕਿਵੇਂ ਕਰੀਏ। ਰਾਜਨੀਤੀ ਦੇ ਚਾਰ ਗੁਰ ਉਸਨੇ ਦੱਸੇ ਨੇ। ਸ਼ਾਮ, ਪਹਿਲੇ ਤੇ ਉਹਦੀ ਸ਼ਰਨ ਪੈ ਜਾ, ਉਹਦੇ ਕੋਲ ਚਲੇ ਜਾ, ਉਹਨੂੰ ਹੱਥ ਜੋੜ ਕੇ ਹਲੇਮੀ ਨਾਲ ਉਹਨੂੰ ਕਹਿ ਦੋ ਅਸੀਂ ਤੇਰੇ ਆਪਣੇ ਆ, ਇਸ ਢੰਗ ਨਾਲ ਉਸਨੂੰ ਕਾਬੂ ਕਰ ਲਓ, ਉਹਦੀ ਸ਼ਰਨ ਪੈ ਕੇ ਉਹਨੂੰ ਕਾਬੂ ਕਰ ਲਓ। ਇੱਕ ਤਰੀਕਾ ਰਾਜਨੀਤੀ ਦਾ ਇਹ ਸ਼ਾਮ ਦਾਮ, ਤੇ ਜੇ ਉਸ ਢੰਗ ਨਾਲ ਨਹੀਂ ਕਾਬੂ ਆਉਂਦਾ ਤਾਂ ਪੈਸੇ ਦੇ ਦਿਓ, ਕੁਛ ਦਾਨ ਦਿਓ, ਤੇ ਚਾਰ ਕੌੜੀਆਂ ਦੇ ਦਿਓ, ਵਿਕ ਜਾਏਗਾ, ਖਰੀਦਿਆ ਜਾਏ। ਬੜੇ ਬੜੇ ਵਿਕ ਜਾਂਦੇ ਨੇ ਬੰਦੇ ਦੀ ਆਖਰ ਕੀਮਤ ਆਉਂਦੀ, ਜਿਵੇਂ ਬਾਜ਼ਾਰ ਵਿੱਚ ਮਾਲ ਪਿਆ ਨਾ, ਕੋਈ ਸਸਤਾ ਕੋਈ ਮਹਿੰਗਾ ਹੈ, ਗੁਸਤਾਖੀ ਮਾਲ ਕਈ ਬੰਦੇ ਸਸਤੇ ਵਿਕ ਜਾਂਦੇ ਨੇ, ਕੋਈ ਮਹਿੰਗੇ ਵਿਕ ਦੇਣਾ ਵਿਕ ਦੇਣਾ। ਔਰ ਕਰੀਬਨ ਕਰੀਬਨ ਅੱਜ ਤੱਕ ਦਾ ਤੇ ਅਸੀਂ ਆਪਣਾ ਵੀ ਕੌਮੀ ਇਤਿਹਾਸ ਦੇਖਦੇ ਆਏ ਹਾਂ ਕਿ ਸਾਡੇ ਚ ਬੜੇ ਬੜੇ ਰਾਜਨੀਤਿਕ ਵਿਕ ਜਾਂਦੇ ਰਹੇ। ਇਹ ਗੱਲ ਵੱਖਰੀ ਹੈ ਕਿਸੇ ਨੂੰ ਧਨ ਨਾਲ, ਕਿਸੇ ਨੂੰ ਬਹੁਤਾ ਧਨ, ਕਿਸੇ ਨੂੰ ਕੁਰਸੀ ਵਿਕ ਜਾਂਦੇ ਰਹੇ। ਮੁੱਲ ਸੀ ਉਹਨਾਂ ਦਾ, ਉਹਨਾਂ ਦਾ ਇਮਾਨ ਅਮੁੱਲ ਨਹੀਂ ਸੀ, ਉਹਦੀ ਕੀਮਤ ਸੀ, ਕੋਈ ਖਰੀਦ ਸਕਦਾ ਸੀ। ਰਾਜਨੀਤੀ ਦਾ ਇਹ ਇੱਕ ਗੁਣ ਹੈ, ਚਾਰ ਗੁਣ, ਵੀ ਕਿਵੇਂ ਅਗਲੇ ਨੂੰ ਕਾਬੂ ਕਰਨਾ ਹੈ। ਸ਼ਾਮ, ਪਹਿਲੇ ਤੇ ਉਹਦੀ ਸ਼ਰਨ ਪੈ ਜਾਓ, ਉਹਨੂੰ ਹੱਥ ਜੋੜੋ, ਉਹਦੀ ਪਰਿਕਰਮਾ ਕਰੋ, ਔਰ ਇਸ ਹੱਦ ਤੱਕ ਹੱਥ ਜੋੜੋ, ਇਸ ਹੱਦ ਤੱਕ ਉਸਦੇ ਪੈਰੀ ਪਾਓ ਕਿ ਉਹਨੂੰ ਵਿਸ਼ਵਾਸ ਹੋ ਜਾਏ, ਫਿਰ ਕਾਬੂ ਕਰ ਲਓ। ਸ਼ਾਮ ਦਾਨ ਨਹੀਂ ਕਾਬੂ ਆਉਂਦਾ, ਹੁਣ ਪੈਸੇ ਦਿਓ, ਦੰਦ ਦਿਓ। ਸ਼ਾਮ ਦਾਮ ਫਿਰ ਦੰਡ, ਪੈਸਿਆਂ ਨਾਲ ਨਹੀਂ ਕਾਬੂ ਹੋਇਆ, ਸ਼ਰਮ ਪਿਆ ਨਹੀਂ ਕਾਬੂ ਹੋਇਆ, ਸਜ਼ਾ ਦਿਓ, ਦੰਡ ਦਿਓ। ਤੇ ਜੇ ਦੰਡ ਦੇਣ ਨਾਲ, ਸਜ਼ਾ ਦੇਣ ਨਾਲ, ਹਮਲਾ ਕਰਨ ਨਾਲ ਵੀ ਇਹ ਕਾਬੂ ਨਹੀਂ ਹੋਇਆ, ਤੇ ਭੇਦ ਹੁਣ ਭੇਦ ਪਾਓ, ਪਾੜੋ। ਰਾਜਨੀਤੀ ਦੇ ਚਾਰ ਗੁਰ ਜਿਨ੍ਹਾਂ ਦੇ ਆਧਾਰ ਤੇ ਰਾਜਨੀਤੀ ਚੱਲਦੀ ਹੈ, ਚਾਣਕ ਨੇ ਆਪਣੇ ਚਾਣਕ ਨਾਲ ਨੀਤੀ ਦਰਪਣ ਵਿੱਚ ਇਹ ਚਾਰ ਲਿਖੇ ਨੇ, ਸ਼ਾਮ ਦਾਮ ਦੰਡ ਭੇਦ। ਤੇ ਮੈਂ ਗੁੰਮ ਕਰਕੇ ਦੇਖਿਆ ਕੁਛ ਸਿੱਖ ਤੇ ਇੰਜ ਕਾਬੂ ਹੋ ਗਏ ਨੇ, ਸਤਾਧਾਰੀਆਂ ਨੇ ਉਹਨਾਂ ਦੀ ਉਪਮਾ ਕਰ ਦਿੱਤੀ, ਤੁਸੀਂ ਮਹਾਨ ਹੋ ਜੀ, ਤੁਸੀਂ ਬੜੇ ਕਿਰਤੀ ਹੋ ਜੀ, ਤੁਸੀਂ ਬੜੇ ਉਸਾਰੂ ਰੁਚੀਆਂ ਦੇ ਮਾਲਕ ਹੋ, ਇਹ ਹੋ ਉਹ ਹੋ, ਤਾਰੀਫਾਂ ਇਸ ਢੰਗ ਦੀਆਂ ਕੀਤੀਆਂ, ਕਾਬੂ ਹੋ ਗਏ। ਤੇ ਕਈ ਦਮਣਿਆਂ ਨਾਲ ਦਿੱਤੇ ਨੇ, ਆਹ ਜਿਹੜੇ ਸਰਬਤ ਦੁਸ਼ਟ ਕਨਵੈਨਸ਼ਨ ਪਿੱਛੇ ਹੋਈ ਹੈ, ਉਹਦੇ ਚ ਇੱਕ ਇੱਕ ਹਜ਼ਾਰ ਰੁਪਇਆ ਇੱਕ ਇੱਕ ਬੰਦੇ ਨੇ ਲਿਆ ਰਾਏਪੁਰ ਤੋਂ, ਰੌਲਕਲੇ ਤੋਂ, ਔਰ ਕੁਛ ਹੋਰ ਮੱਧੇ ਭਾਰਤ ਦੇ ਸ਼ਹਿਰਾਂ ਤੋਂ ਆਏ। ਸਟੇਟ ਗੌਰਮੈਂਟ ਨੇ ਇੱਕ ਇੱਕ ਹਜ਼ਾਰ ਰੁਪਇਆ ਇੱਕ ਇੱਕ ਬੰਦੇ ਨੂੰ ਦਿੱਤਾ ਆਉਣ ਜਾਣ ਦਾ ਕਿਰਾਇਆ, ਇੱਕ ਇੱਕ ਹਜ਼ਾਰ ਰੁਪਇਆ। ਤੇ ਮੈਨੂੰ ਫਿਰ ਉੱਥੇ ਉਹਨਾਂ ਸ਼ਹਿਰਾਂ ਚ ਕਹਿਣਾ ਪਿਆ ਕਿ ਸਭ ਬੇਈਮਾਨ ਜਾ ਰਹੇ ਨੇ, ਕਿਉਂਕਿ ਇਹਨਾਂ ਦਾ ਇਮਾਨ ਤੇ ਹਜ਼ਾਰ ਰੁਪਏ ਨੇ ਖਰੀਦ ਲਿਆ, ਤੇ ਹੁਣ ਜਿਹੜੀ ਕਨਵੈਨਸ਼ਨ ਹੋਣੀ ਹੈ ਉਹਦੇ ਸ਼ਮਾਂ ਦੇ ਪ੍ਰਵਾਨੇ ਜਾਣਗੇ, ਜਲਣ ਲਈ ਜਾਣਗੇ, ਉਹ ਪ੍ਰਵਾਨੇ ਜਾਣਗੇ, ਉਹ ਇਸ ਤਰ੍ਹਾਂ ਦੇ ਬੇਈਮਾਨ ਨਹੀਂ ਜਾਣਗੇ। ਸ਼ਾਮ ਦਾਮ ਦੰਡ, ਸਜ਼ਾ ਦਿਓ, ਮਾਰੋ। ਬੇਸਰ ਸਟੇਟਾਂ ਨੇ ਇਸ ਢੰਗ ਦਾ ਵੀ ਕੀਤਾ, ਜਲੂਸ ਨਹੀਂ ਨਿਕਲਣ ਦਿੱਤੇ, ਤਸ਼ੱਦਦ ਕੀਤੇ, ਲਾਠੀ ਚਾਰਜ ਹੋਈ, ਗੋਲੀਆਂ ਚੱਲੀਆਂ, ਸਭ ਕੁਛ। ਸ਼ਾਮ ਦਾਮ ਦੰਡ ਤੇ ਭੇਦ ਪਾੜੋ। ਤੇ ਮੈਂ ਇੱਥੇ ਦੇਖਦਾ ਪਿਆ ਗੁਸਤਾਖੀ ਮਾਫ, ਇੱਕ ਦੂਜੇ ਦੇ ਖਿਲਾਫ ਦੂਜਾ, ਤੀਜੇ ਦੇ ਖਿਲਾਫ ਤੀਜਾ, ਚੌਥੇ ਦੇ ਖਿਲਾਫ, ਇਹ ਸਿਲਸਿਲਾ ਨਹੀਂ ਚਾਹੀਦਾ। ਹੁਣ ਇਸ ਵਕਤ ਜੇ ਬਾਗ ਡੋਰ ਪੰਜ ਸਿੰਘ ਸਾਹਿਬਾਨ ਨੇ ਸੰਭਾਲੀ ਤੇ ਹੁਣ ਤੁਸੀਂ ਪੂਰਨ ਤੌਰ ਤੇ ਇਹਨਾਂ ਨੂੰ ਸਹਿਯੋਗ ਦੇਣਾ, ਇਤਨੀ ਮਹਿਸ ਕਰ ਦੇ ਪੂਰਨ ਤੌਰ ਤੇ। ਮੈਂ ਇਹ ਵੀ ਅਰਜ਼ ਕਰਾਂ, ਠੀਕ ਹੈ ਪੰਜ ਸਿੰਘ ਸਾਹਿਬਾਨ ਵੀ ਆਖਰ ਮਨੁੱਖ ਨੇ, ਇਨਸਾਨ ਨੇ, ਕਿਸੇ ਥਾਂ ਭੁੱਲ ਹੁੰਦੀ ਦਿਖਾਈ ਦੇਵੇ ਤੇ ਹਲੇਮੀ ਦੇ ਜਜ਼ਬੇ ਚ ਬਰਾਦਰਾਨਾ ਜਜ਼ਬੇ ਚ ਗੱਲ ਕਰੋ ਇਹ ਕਿ ਟੁੱਟ ਕੇ ਪਾਓ ਤੁਸੀਂ ਉਹਨਾਂ ਤੇ ਔਰ ਕੌੜੇ ਲਫ਼ਜ਼ਾਂ ਨਾਲ ਪੇਸ਼ ਆਓ ਇਹ ਸਿਲਸਿਲਾ ਨਹੀਂ ਚਾਹੀਦਾ ਇਤਨੀ ਮੈਰਜ ਕਰਦੇ ਹਾਂ ਫਿਰ ਇਹ ਵੀ ਨਹੀਂ ਉਹ ਲੀਡਰ ਠੀਕ ਹੈ ਉਹ ਨਹੀਂ ਠੀਕ ਉਹ ਠੀਕ ਹੈ ਉਹ ਨਹੀਂ ਠੀਕ ਇੱਥੇ ਤੁਸੀਂ ਪਾੜ ਦਾੜ ਕਰਦੇ ਜਾਓ ਔਰ ਪਾੜਨ ਵਾਲੇ ਇੱਥੇ ਸੈਂਕੜੇ ਆਏ ਹੋਏ ਨੇ ਸਪੈਸ਼ਲ ਪੇਡ ਜਿਹਨਾਂ ਦਾ ਕੰਮ ਹੀ ਨਹੀਂ ਹੈ ਧੰਦਾ ਹੀ ਹੈ ਰਾਜਨੀਤੀ ਦਾ ਇੱਕ ਗੁਣ ਹੈ ਇਹ ਸ਼ਾਮ ਦਾਮ ਦੰਡ ਭੇਦ ਭੇਦ ਪਾਓ ਭਰਾ ਨੂੰ ਭਰਾ ਨਾਲ ਤੋੜੋ ਵਿੱਚ ਪਾੜੇ ਪਾਓ ਰਾਜਨੀਤੀ ਦਾ ਇਹ ਗੁਣ ਹੈ ਤੇ ਸਾਡੇ ਵਿੱਚ ਜਮ੍ਹਾਂ ਕਰਨੀ ਭੇਦ ਪੈ ਹੁਣ ਤਾਂ ਮੈਂ ਇਤਨੀ ਅਰਜ਼ ਜ਼ਰੂਰ ਕਰਾਂ ਕਿ ਫਲਾਣੇ ਦੇ ਨਾਂ ਦਾ ਅਕਾਲੀ ਦਲ ਫਲਾਣੇ ਦੇ ਨਾਂ ਦਾ ਅਕਾਲੀ ਦਲ ਇਹ ਸਾਰੇ ਨਾਂ ਹਟਾ ਕੇ ਬਸ ਸਿਰਫ ਅਕਾਲੀ ਦਲ ਕਿਉਂਕਿ ਫਿਰ ਵੀ ਪਾੜਾ ਪੈਣਾ ਹੈ ਤੇ ਭੇਦ ਬਹਿ ਰਹਿਣਾ ਔਰ ਤਾਂ ਗੱਲ ਸਮਝਦੇ ਚਾਹੇਗੀ ਕਿ ਵਾਕਈ ਏਕਤਾ ਹੈ ਵਰਨਾ ਰਾਜਨੀਤਿਕ ਸਫਲ ਹੋ ਗਏ ਬਈ ਟੁਕੜੇ ਟੁਕੜੇ ਕੀਤਾ ਸਿੱਖ ਕਿਵੇਂ ਕਰਨੇ ਕਿਧਰੇ ਕਿਧਰੇ ਮੈਂ ਦੇਖਦਾ ਟੁੱਟੇ ਹੋਏ ਨੇ ਪਾਟੇ ਹੋਏ ਨੇ ਔਰ ਰਾਜਨੀਤੀ ਨੇ ਪਾੜਿਆ ਔਰ ਇਹ ਚਾਰੇ ਗੁਰ ਮੌਜੂਦਾ ਰਾਜਨੀਤੀ ਨੇ ਵਰਤੇ ਨੇ ਇਤਨੀ ਮਿਹਨਤ ਕਰਨੇ ਕਿਧਰੇ ਕਿਧਰੇ ਉਹ ਸ਼ਰਨ ਪਏ ਨੇ ਕਿਉਂਕਿ ਮੈਨੂੰ ਵੀ ਕੁਝ ਚੰਗੇ ਚੰਗੇ ਪ੍ਰਤਿਸ਼ਠਿਤ ਬੰਦੇ ਆ ਕੇ ਹੱਥ ਜੋੜ ਕੇ ਕਹਿਣ ਲੱਗੇ ਗਿਆਨੀ ਜੀ ਤੁਸੀਂ ਕਥਾ ਵਾਚਕ ਗੁਰਬਾਣੀ ਦੀ ਕਥਾ ਕਰਦੇ ਹੋ ਤੇ ਤੁਸੀਂ ਕਿਹੜੇ ਪੁੱਠੇ ਪਾਸੇ ਪੈ ਗਏ ਤੇ ਮੈਂ ਤਾਂ ਜਿਸ ਪਾਸੇ ਮੈਂ ਪਿਆ ਇਹ ਕਿਆ ਪੁੱਠਾ ਪਾਸੇ ਜਾਂਦਾ ਕਿੱਥੇ ਹੈ ਪਹਿਲੇ ਮੈਨੂੰ ਦੱਸਦੇ ਕਿ ਮੰਜ਼ਲੇ ਮਕਸੂਦ ਕੀ ਹੈ ਇਹਦਾ ਟਿਕਾਣਾ ਕੀ ਹੈ ਜੋ ਕੁਛ ਮੈਂ ਕਹਿ ਰਿਹਾ ਇਤਨਾ ਹੀ ਹੈ ਨਾ ਕਿ ਕੌਮ ਨੂੰ ਆਪਣਾ ਹੱਕ ਮਿਲੇ ਕੌਮ ਤੇ ਤਸ਼ੱਦਦ ਹੋਇਆ ਜ਼ੁਲਮ ਹੋਇਆ ਕੌਮ ਨਾਲ ਬੇਇਨਸਾਫੀ ਹੋਈ ਹੈ ਤੇ ਇਹੀ ਕੁਛ ਮੈਂ ਕਹਿ ਰਿਹਾ ਨਹੀਂ ਜੀ ਨਹੀਂ ਤੁਸੀਂ ਕਥਾ ਹੀ ਕਰਦੇ ਰਹੋ ਜੀ ਉਹ ਵੀ ਠੀਕ ਹੈ ਉਹ ਵੀ ਠੀਕ ਹੈ ਤੇ ਮੈਂ ਉਹਨਾਂ ਨੂੰ ਕਹਿ ਦਿੱਤਾ ਮੈਂ ਕਿ ਤੁਸੀਂ ਚਾਣਕ ਦਾ ਪਹਿਲਾ ਗੁਰ ਵਰਤ ਰਹੇ ਹੋ ਇਹ ਨਹੀਂ ਚੱਲੇਗਾ ਮੇਰੇ ਤੇ ਸ਼ਾਮ ਸ਼ਰਮ ਪੈ ਜਾਓ ਹੱਥ ਜੋੜ ਕੇ ਗੱਲ ਕਰੋ ਹਲੇਮੀ ਨਾਲ ਪੇਸ਼ ਆਓ ਤੇ ਦੂਸਰਾ ਚਾਣਕ ਨੇ ਰਾਜਨੀਤੀ ਦਾ ਗੁਣ ਦੱਸਿਆ ਮੈਂ ਫਿਰ ਅਰਜ਼ ਕਰਾਂ ਦਾਮ ਤੇ ਮੈਨੂੰ ਡਰ ਹੈ ਕਿਉਂਕਿ ਅੱਜ ਤੱਕ ਦਾਮ ਦੇ ਹੇਠ ਕਈ ਦਿਖਦੇ ਰਹੇ ਬੜੇ ਬੜੇ ਦਿਖਦੇ ਰਹੇ ਤੇ ਨੋਟਾਂ ਦੇ ਥੱਬੇ ਇਹਨਾਂ ਰਾਜਨੀਤਿਕਾਂ ਕੋਲ ਬਥੇਰੇ ਨੇ ਬੜਾ ਸਿਲਸਿਲਾ ਇਹਨਾਂ ਕੋਲ ਕੋਈ ਕਮੀ ਹੈ ਇਹਨਾਂ ਨੂੰ ਲੱਖਾਂ ਦੇ ਢੇਰ ਅੱਗੋਂ ਲਾ ਲੈਣੇ ਔਰ ਅੱਜ ਤੱਕ ਰਾਜਨੀਤਿਕ ਦਿਖਦੇ ਰਹੇ ਨੇ ਤੇ ਮੈਂ ਬਾਬਾ ਦੀਪ ਸਿੰਘ ਦੇ ਇਸ ਸਥਾਨ ਤੇ ਬੈਠ ਕੇ ਥੋੜਾ ਜਿਹਾ ਮਾਣ ਕਰਦਾ ਤਾਂ ਇਸਤਰੇ ਮਾਣ ਨੂੰ ਚੋਟ ਨਾ ਲੱਗੇ ਕਿ ਪੰਜ ਸਿੰਘ ਸਾਹਿਬਾਨ ਭਾਵੇਂ ਲੱਖਾਂ ਪਤੀ ਤੇ ਨਹੀਂ ਤੇ ਲੰਬੀ ਚੌੜੀ ਇਹਨਾਂ ਦੀ ਕੋਈ ਜਾਇਦਾਦ ਨਹੀਂ ਹੈ ਕੋਈ ਐਸੀ ਗੱਲ ਨਹੀਂ ਹੈ ਪਰ ਮੈਨੂੰ ਉਮੀਦ ਹੈ ਕਿ ਇਹ ਸਿੰਘ ਸਾਹਿਬਾਨ ਅਗਰ ਦੋ ਲੋਕਾਂ ਦੀ ਦੌਲਤ ਵੀ ਇਹਨਾਂ ਦੇ ਕਦਮਾਂ 'ਚ ਰੱਖ ਦਿੱਤੀ ਗਈ ਨਹੀਂ ਵਿਕਣਗੇ ਔਰ ਇਹ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਬਣਾ ਕੇ ਰੱਖਣਗੇ ਮੈਨੂੰ ਪੂਰਾ ਭਰੋਸਾ ਹੈ ਪੂਰਾ ਯਕੀਨ ਹੈ ਰਾਜਨੀਤੀ ਦਾ ਇਹ ਗੁਣ ਹੈ ਗੁਰ ਹੈ ਕਿ ਦਾਮ ਨਾਲ ਖਰੀਦੋ ਕਿਉਂਕਿ ਮੈਂ ਇਸ ਵਾਸਤੇ ਵਿਚਾਰ ਮੈਨੂੰ ਪੂਰੀ ਕਿ ਰਸਤੇ 'ਚ ਦੋ ਤਿੰਨ ਬੰਦੇ ਜਿਸ ਢੰਗ ਦੇ ਮੈਨੂੰ ਮਿਲੇ ਤੇ ਜਿਸ ਢੰਗ ਦੀ ਉਹਨਾਂ ਨੇ ਗੱਲ ਕੀਤੀ ਔਰ ਇਹ ਗੱਲ ਦਿੱਲੀ ਤੋਂ ਹੀ ਆਰੰਭ ਹੋਈ ਹੈ ਮੇਰੇ ਨਾਲ ਮੈਂ ਤੁਸੀਂ ਕਿਹੜੇ ਪੁੱਠੇ ਪਾਸੇ ਪੈ ਗਏ ਤੇ ਮੈਂ ਉਹਨਾਂ ਨੂੰ ਇਹ ਕਹਿ ਦਿੱਤਾ ਮੈਂ ਕਿ ਤੁਸੀਂ ਦੋ ਗੁਰ ਮੇਰੇ ਸਾਹਮਣੇ ਵਰਤ ਲੈਣੇ ਤੇ ਤੀਜਾ ਵੀ ਵਰਤ ਕੇ ਦੇਖ ਲੈਣਾ ਕੋਈ ਸਜ਼ਾ ਦੇਣੀ ਹੈ ਤਾਂ ਸਜ਼ਾ ਦੇ ਦੇਣਾ ਉਹ ਵੀ ਫਿਰ ਮੈਨੂੰ ਪਤਾ ਚੱਲ ਗਿਆ ਰਾਤ ਨੂੰ ਵੀ ਤੁਹਾਨੂੰ ਗਿਆਨੀ ਜੀ ਅਰੈਸਟ ਕਰਨ ਆ ਰਹੇ ਨੇ ਮੈਂ ਕਿਹਾ ਚਲੋ ਇੰਜ ਸਹੀ ਹੁਣ ਤੀਜਾ ਗੁਰ ਵਰਤਦੇ ਪੈਣਾ ਦੋ ਤੇ ਵਰਤ ਲੈਣ ਇਹਨਾਂ ਨੇ ਮੈਂ ਇੰਜ ਕਦੇ ਨਾ ਸਮਝਣਾ ਕੋਈ ਆਪਣੀ ਬਹਾਦਰੀ ਕਿ ਆਪਣੀ ਇਮਾਨਦਾਰੀ ਤੁਹਾਡੇ ਸਾਹਮਣੇ ਜ਼ਾਹਿਰ ਕਰ ਰਿਹਾ ਇਸ ਵਾਸਤੇ ਕਹਿ ਰਹੇ ਕਿ ਤੁਸੀਂ ਹਰ ਇੱਕ ਨੇ ਸਾਵਧਾਨ ਹੋਣਾ ਇਹ ਚਾਰ ਰਾਜਨੀਤੀ ਦੇ ਗੁਰ ਨੇ ਰਾਜਨੀਤਿਕ ਲੋਕ ਅਪਣਾਉਂਦੇ ਨੇ ਸ਼ਾਮ ਸ਼ਰਨੀ ਪੈ ਜਾ ਹੱਥ ਜੋੜ ਕੇ ਗੱਲ ਕਰੋ ਉਪਮਾ ਕਰੋ ਮਹਿਮਾ ਗਾਇਨ ਕਰੋ ਕਾਬੂ ਕਰ ਲਓ ਦਾਮ ਝੋਲੀ ਵਿੱਚ ਕੁਝ ਪੈਸੇ ਸੁੱਟ ਦਿਓ ਕੁਝ ਰੁਪਏ ਦੇ ਦਿਓ ਕੁਝ ਨੋਟ ਅੱਗੇ ਰੱਖ ਲਓ ਖਰੀਦ ਲਓ ਚੁੱਪ ਖਾਮੋਸ਼ ਹੋ ਜਾਣ ਤੇ ਦਾਮ ਨਾਲ ਵੀ ਕਾਬੂ ਨਹੀਂ ਆਇਆ ਸ਼ਾਮ ਨਾਲ ਵੀ ਕਾਬੂ ਨਹੀਂ ਆਇਆ ਦੰਡ ਦੇ ਉਹਨੂੰ ਸਜ਼ਾ ਦਿਓ ਇਹ ਰਾਜਨੀਤੀ ਦਾ ਤੀਜਾ ਗੁਣ ਤੇ ਜੇ ਹੁਣ ਦੰਡ ਨਾਲ ਵੀ ਕਾਬੂ ਨਹੀਂ ਆਇਆ ਜੇਲ੍ਹ 'ਚ ਵੀ ਪਾ ਦਿੱਤਾ ਹੈ ਤਸ਼ੱਦਦ ਵੀ ਕੀਤਾ ਹੈ ਤਾੜਕਣ ਵੀ ਕੀਤਾ ਹੈ ਸਭ ਕੁਛ ਕੀਤਾ ਹੈ ਤੇ ਨਹੀਂ ਕਾਬੂ ਆਇਆ ਹੁਣ ਭੇਦ ਪਾਉਣ ਪਾੜ ਹੁਣ ਇੱਕ ਨੂੰ ਦੂਜੇ ਨਾਲ ਤੋੜੋ, ਦੂਜੇ ਨੂੰ ਤੀਜੇ ਨਾਲ ਤੋੜੋ, ਤੀਜੇ ਨੂੰ ਚੌਥੇ ਨਾਲ ਤੋੜੋ। ਤੇ ਮੈਂ ਦੇਖਦਾ ਪਿਆ ਇਸ ਅੰਮ੍ਰਿਤਸਰ ਦੇ ਚਾਹ ਕੇ ਪਰਸੋਂ ਦਾ ਇਹ ਚੌਥੀ ਨੀਤੀ ਵੀ ਇੱਥੇ ਚੱਲ ਰਹੀ ਹੈ, ਉਹਨੂੰ ਉਹਦੇ ਨਾਲ ਤੋੜੋ, ਉਸ ਨੂੰ ਉਸਦੇ ਨਾਲ ਤੋੜੋ, ਕਿਵੇਂ ਕਰਨੀ, ਇਹਦੇ ਨਾਲ ਤੇ ਅਸੀਂ ਕਮਜ਼ੋਰ ਹੋ ਜਾਵਾਂਗੇ। ਰਾਜਨੀਤੀ ਦਾ ਇਹ ਚੌਥਾ ਗੁੜ ਵਰਤਿਆ ਜਾਂਦਾ, ਹਥਿਆਰ ਹੈ ਉਹਨਾਂ ਦਾ, ਕਿ ਹੁਣ ਪਾੜੋ ਭਰਾਵਾਂ ਨੂੰ ਮੁਖਾਲਫ ਬਣਾ ਲਓ, ਇੱਕ ਪਾਰਟੀ ਨੂੰ ਚਾਰ ਚਾਰ ਹਿੱਸਿਆਂ 'ਚ ਤਕਸੀਮ ਕਰ ਦਿਓ। ਮੈਂ ਅਰਜ਼ ਕਰਾਂ ਜੋ ਸ਼ਹੀਦ ਹੋਏ, ਜੋ ਜੇਲ੍ਹਾਂ ਵਿੱਚ ਨੇ, ਇਹਨਾਂ ਸਾਰਿਆਂ ਦਾ ਮਕਸਦ ਇੱਕ ਸਮਝ ਲਓ, ਦੋ ਨਾ ਸਮਝਣਾ। ਅਗਰ ਤੁਸੀਂ ਦੋ ਮਕਸਦ ਸਮਝ ਲਏ ਤਾਂ ਮੌਜੂਦਾ ਜਿਹੜੇ ਦੌਰ ਦੇ ਰਾਜਨੀਤਿਕ ਨੇ ਉਹ ਸਫਲ ਹੋ ਗਏ, ਅਸੀਂ ਹਾਰ ਗਏ ਅਤੇ ਸਫਲ ਹੋ ਗਏ। ਉਹਨਾਂ ਨੇ ਤਾਂ ਪਾੜ ਦਿੱਤਾ ਸਾਨੂੰ, ਉਹਨਾਂ ਨੇ ਤਾਂ ਇੱਥੇ ਅੰਮ੍ਰਿਤਸਰ ਦੇ ਸਾਡੇ ਦੋ ਟੁਕੜੇ ਕਰ ਦਿੱਤੇ। ਜੋ ਸ਼ਹੀਦ ਹੋਏ ਨੇ, ਜੋ ਜੇਲ੍ਹਾਂ ਵਿੱਚ ਨੇ, ਜਾਂ ਜੋ ਹੋਰ ਹਰ ਤਰ੍ਹਾਂ ਦੇ ਵਸਾਇਲ ਜੁਟਾ ਕੇ ਕੌਮ ਦਾ ਸਨਮਾਨ ਕਾਇਮ ਕਰਨ ਦੀ ਕੋਸ਼ਿਸ਼ ਪਏ ਕਰਦੇ ਨੇ, ਸਭ ਨੂੰ ਇੱਕ ਸਮਝੋ, ਔਰ ਜਿਹਦੇ ਮੂੰਹ ਵਿੱਚੋਂ ਇਹ ਪਾੜਨ ਦੇ ਬੋਲ ਸਮਝ ਨਿਕਲਣ, ਸਮਝ ਲੈਣਾ ਇਹ ਉਹਨਾਂ ਰਾਜਨੀਤਿਕਾਂ ਦੇ ਜ਼ੇਰ ਅਸਰ ਬੋਲ ਰਹੇ ਨੇ, ਕਾਬੂ ਚ ਆ ਗਏ ਨੇ। ਪਾੜਨ ਦੀ ਗੱਲ ਇਸ ਵਕਤ ਨਹੀਂ ਕਰਨੀ। ਮੈਨੂੰ ਦਿੱਲੀ ਵਿੱਚ ਵੀ ਕਈਆਂ ਨੇ ਕਿਹਾ ਗਿਆ ਨਹੀਂ ਜੀ, ਹੁਣ ਲੀਡਰਸ਼ਿਪ ਬਦਲ ਰਹੀ ਹੈ। ਚਲੋ ਮੈਂ ਖੁੱਲ੍ਹ ਕੇ ਲਵਟ ਪੈ ਦੇ, ਤੁਸੀਂ ਇਸ ਢੰਗ ਦੀ ਆਵਾਜ਼ ਉਠਾਓ। ਮੈਂ ਕਿਹਾ ਨਹੀਂ, ਮੈਦਾਨ ਜੰਗ ਵਿੱਚ ਘੋੜੇ ਨਹੀਂ ਬਦਲਦੇ, ਜਦ ਲੜਾਈ ਸ਼ੁਰੂ ਹੋਵੇ ਤੇ ਆਪਣੇ ਹੁਣ ਘੋੜੇ ਹੀ ਬਦਲ ਲਓ। ਨਹੀਂ, ਹੁਣ ਤੇ ਜਿਸ ਘੋੜੇ ਤੇ ਅਸਵਾਰ ਆ ਉਸੇ ਤੇ ਹੀ ਅਸਵਾਰ। ਮੈਦਾਨ ਜੰਗ ਦੇ ਜਿਹੜਾ ਘੋੜੇ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਕਿਵੇਂ ਕਿ ਇਸ ਕੋਸ਼ਿਸ਼ ਵਿੱਚ ਹੀ ਹਾਰ ਜਾਂਦਾ ਹੈ, ਔਰ ਕੌਮ ਦਾ ਉਹ ਮੂੰਹ ਕਾਲਾ ਕਰਾ ਬੈਠਦਾ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਇਸ ਢੰਗ ਦੀ ਸੋਚਣੀ ਨਾ ਸੋਚਣਾ। ਇਹ ਚਾਰ ਰਾਜਨੀਤਿਕ ਲੋਕਾਂ ਦੇ ਸਤਾਧਾਰੀਆਂ ਦੇ ਜੋ ਹੈ ਸ਼ਸਤਰ ਹੁੰਦੇ ਨੇ, ਔਰ ਆਦਿ ਕਾਲ ਤੋਂ ਵਰਤਦੇ ਆਏ ਨੇ। ਅੰਗਰੇਜ਼ ਵੀ ਇਹੀ ਕਰਦੇ ਰਹੇ ਨੇ, ਸ਼ਾਮ ਕਿਸੇ ਨੂੰ ਸਰ ਦਾ ਖਿਤਾਬ ਦੇ ਦਿੰਦੇ ਸਨ, ਰਾਏ ਸਾਹਿਬ ਦਾ ਖਿਤਾਬ ਦਿਓ, ਸਰ ਦਾ ਖਿਤਾਬ ਦਿਓ, ਤੇ ਕਾਬੂ ਕਰ ਲੈਂਦੇ ਸਨ। ਅਗਲੇ ਦੀ ਸ਼ਰਨ ਪੈ ਜਾਓ, ਅਗਲੇ ਦੀ ਇਤਨੀ ਮਹਿਮਾ ਗਾਇਨ ਕਰ ਲਓ, ਤੇ ਜਿਹੜਾ ਸਰ ਦੇ ਖਿਤਾਬ ਦੇ ਨਾਲ ਵੀ ਕਾਬੂ 'ਚ ਨਹੀਂ ਆਇਆ, ਸਰ ਦਾ ਖਿਤਾਬ ਦੇ ਦਿੱਤਾ, ਹੁਕਮਾਂ ਦੇ ਦਿੱਤੀ ਹੈ, ਵਡਿਆਈ ਕਰ ਦਿੱਤੀ ਹੈ, ਮਹਿਮਾ ਕਰ ਦਿੱਤੀ ਹੈ, ਤਾਂ ਵੀ ਕਾਬੂ 'ਚ ਨਹੀਂ ਆਇਆ, ਤੇ ਹੁਣ ਕੋਈ ਜਗੀਰ ਦੇ ਦਿਓ, ਕੋਈ ਪਲਾਟ ਦੇ ਦਿਓ, ਕੋਈ ਜ਼ਮੀਨ ਦੇ ਦਿਓ, ਦਾਮ ਦੇ ਦਿਓ, ਪੈਸੇ ਦੇ ਦਿਓ, ਅੰਗਰੇਜ਼ ਹੀ ਕੁਛ ਕਰਦੇ ਆ। ਤੇ ਜੇ ਇਹਦੇ ਨਾਲ ਵੀ ਕਾਬੂ ਨਹੀਂ ਆਇਆ ਤਾਂ ਜੇਲ੍ਹ 'ਚ ਪਾਓ, ਹੁਣ ਤਸ਼ੱਦਦ ਕਰੋ ਇਸ 'ਤੇ, ਤੇ ਜੇ ਅਜੇ ਵੀ ਕਾਬੂ ਨਹੀਂ ਆਇਆ ਤਾਂ ਪਾੜੋ, ਭੇਦ ਪਾਓ। ਇਹ ਚਾਰ ਸਤਾਧਾਰੀਆਂ ਦੇ ਗੁਰ ਹੁੰਦੇ ਨੇ, ਹਮੇਸ਼ਾ ਵਰਦੇ ਨੇ। ਸਤਾਧਾਰੀ ਚਾਹੇ ਉਸ ਦੇਸ਼ ਦੀ ਸ਼ਖਸੀ ਹਕੂਮਤ ਹੋਵੇ, ਚਾਹੇ ਡੈਮੋਕ੍ਰੇਸੀ ਹੋਵੇ, ਸੋਸ਼ਲਿਜ਼ਮ ਹੈ, ਕਮਿਊਨਿਜ਼ਮ ਹੈ, ਤੌਰ ਤਰੀਕੇ ਇਹੀ ਵਰਤੇ ਜਾਂਦੇ ਨੇ, ਸ਼ਾਮ, ਦਾਮ, ਦੰਡ, ਭੇਦ, ਔਰ ਇਹ ਚਾਰੇ ਤੌਰ ਤਰੀਕੇ ਸਾਡੇ ਵਿੱਚ ਵਰਤੇ ਜਾ ਰਹੇ ਨੇ। ਕਈ ਤੇ ਖਿਮਾ ਕਰਨੀ, ਸ਼ਾਮ ਦੇ ਕਾਬੂ ਆ ਗਏ ਨੇ, ਥੋੜ੍ਹੀ ਜਿਹੀ ਉਹਨਾਂ ਦੀ ਉਪਮਾ ਕੀ ਹੋਈ, ਕਾਬੂ ਆ ਗਏ। ਮੈਂ ਐਸਾ ਦੇਖਿਆ ਕਿ ਕੁਛ ਕਾਬੂ ਹੋ ਗਏ ਜਿਹਨਾਂ ਨੂੰ ਮਾੜੇ ਮੋਟੇ ਪਲਾਟ ਮਿਲ ਗਏ, ਕੁਛ ਦਮੜੇ ਮਿਲ ਗਏ, ਤੇ ਕੁਛ ਇੱਕ ਨੂੰ ਜੇਲ੍ਹਾਂ 'ਚ ਕੋਈ ਤਸ਼ੱਦਦ ਹੋਇਆ, ਜੇਲ੍ਹ ਭੋਗਣੀ ਪੈ ਗਈ, ਤੇ ਸੋਚਿਆ ਹੁਣ ਛੱਡੋ, ਕੀ ਕੌਮ ਦਾ ਸਾਥ ਦੇਣਾ, ਨੁਕਸਾਨ ਹੁੰਦਾ, ਕੌਣ ਜੇਲ੍ਹ ਦੀਆਂ ਪੀੜਾਂ ਸਾਰ ਹੈ, ਕੌਣ ਡੰਡ ਸਾਰ ਹੈ, ਤੇ ਕੁਛ ਇਸ ਚੌਥੀ ਲਪੇਟ ਵਿੱਚ ਆ ਰਹੇ ਨੇ, ਪਾੜੋ, ਭੇਦ ਭੇਦ ਪਾਓ, ਤੋੜੋ, ਭਰਾ ਨੂੰ ਭਰਾ ਨਾਲ ਤੋੜੋ, ਇੱਕ ਨੂੰ ਦੂਜੇ ਨਾਲ ਤੋੜੋ। ਤੇ ਮੈਂ ਫਿਰ ਅਰਜ਼ ਕਰਾਂ ਕਿ ਮੈਦਾਨ ਜੰਗ ਦੇ ਵਿੱਚ ਕੋਈ ਘੋੜੇ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਵੀ ਕਰਦਾ ਹੈ ਹਾਰ ਜਾਂਦਾ, ਉਹ ਜਿੱਤਦਾ ਨਹੀਂ ਹੁੰਦਾ, ਕਿਉਂਕਿ ਘੋੜੇ ਬਦਲਣ ਦੇ ਚੀਜ਼ ਦਾ ਸਮਾਂ ਲੱਗ ਜਾਂਦਾ ਹੈ, ਤੇ ਦੁਸ਼ਮਣ ਸਾਹਮਣੇ ਹਾਵੀ ਹੋ ਜਾਂਦਾ, ਉਹ ਆਪਣੇ ਮਕਸਦ ਦੇ ਜੋ ਹੈ ਹੱਲ ਹੋ ਜਾਂਦਾ ਹੈ। ਇਸ ਵਾਸਤੇ ਇਹਨਾਂ ਚਾਰਾਂ ਹੀ ਕੁਰੀਤੀਆਂ ਦੇ ਜ਼ੇਰ ਅਸਰ ਤੁਸੀਂ ਆ ਕੇ ਆਪਣਾ ਮਨੋਬਲ ਨਹੀਂ ਗਵਾਉਣਾ ਤੇ ਆਪਣਾ ਇਮਾਨ ਨਹੀਂ ਵੇਚਣਾ। ਮੈਂ ਅਰਜ਼ ਕਰਿਆ ਸੀ ਜਿਹਦੇ ਕੋਲ ਤਾਣ ਹੈ, ਮਾਣ ਉਸੇ ਕੋਲ ਹੈ, ਤੇ ਕਹਿ ਰਿਹਾ ਸੈਯਦ
2: ਉਹੀ ਸ੍ਰੇਸ਼ਟ ਹੈ ਜਿਹੜਾ ਨਿਰਮਲ ਕਰਮ ਦੇ ਉੱਤੇ ਖੜਾ, ਤੇ ਜੋ ਨਿਰਮਲ ਕਰਮ ਤੇ ਨਹੀਂ ਖੜਾ ਉਹ ਤੇ ਪਖੰਡ ਹੈ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੂਟ ਹੈ। ਤੇ ਸਤਿਗੁਰੂ ਨੇ ਆਪਣੇ ਢੰਗ ਨਾਲ ਨਿਰਣਾ ਕੀਤਾ ਹੈ, ਸਰਬ ਧਰਮ ਮੇ ਸ੍ਰੇਸ਼ਟ ਧਰਮ। ਤੇ ਦੋ ਪੰਕਤੀਆਂ ਵਿੱਚ ਨਿਰਣਾ ਇਸ ਗੱਲ ਦਾ ਹੈ ਕਿ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਤੇ ਦੋ ਸਵਾਲ ਨੇ, ਇਹਨਾਂ ਦੋ ਸਵਾਲਾਂ ਦਾ ਜਵਾਬ ਇੱਕ ਦਿੱਤਾ ਗਿਆ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ प्रश्न अनेक एक जय उत्तर अलंकार मानो तय चित्र।

0: عورت اور آخری عورت کچھ بدھی انسار تھوڑے سامنے جو ہے میں رکھے نے ہوں میں 15-20 منٹ تھوڑے ہور لینے نے اس تو بعد شری اکھنڈ پاٹھ صاحب کا بھوگ پوے گا پروفیسر درشن سنگھ نے تے بھائی سریندر سنگھ نے آپ نو کیرتن دیاں دھناں دے نال نہال کرنا ہے تے اگلا پروگرام پربندک صاحبان سنگھ صاحبان تھوڑے سامنے جو ہے رکھن گے 15-20 منٹ میں تھوڑے ہور لوا صاحب شری گرو نانک دیو جی مہاراج نے اپنے پاون پویتر بانی وچ فرمان کیتا ہے کہ منکھ دا من تے تن اے دو وجود نے الگ الگ اسی دو روپ رکھتے ہیں ایک نہیں کئی دفعہ سڈا تن کچھ ہور کہندا ہے سڈا من کچھ ہور کہندا ہے زبان بانی پڑھ رہی ہوندی ہے من نہیں پڑھتا کئی دفعہ من پڑھ رہا ہوندا ہے زبان خاموش ہوندی ہے تن تے من دو الگ الگ وجود نے یہ دو الگ الگ دنیا نے ساڈیا جد دنیا الگ الگ نے ہر منک دیا تو ان دو دنیا دے راج پربند بھی وق وق ہے شریر دی دنیا دا راج پربند وق تے مانسک منڈل دا راج پربند وق کہندے نے من وچ ادھوں تبدیلی آ جاندی ہے کرانتی آ جاندی ہے جد راج پربند بدل جاندا ہے کسی بھی دیش وچ پلٹا ادو آتا ہے جد راج پربند بدلتا ہے پلٹتا ہے یہ تبدیلی آ جاتی ہے کرانتی آ جاتی ہے ساری دنیا وکھ وکھ تجربے کیتے گئے کدھرے شخصی حکومت کدھرے سوشلزم کمیونزم کدھرے ڈیموکریسی جمہوری پرجا تنتر یہ وکھ وکھ تجربے کیتے گئے تاکہ بندے نو بیرونی سکھ ملے بندے نو اندرونی چین ملے یہ بھی وکھ وکھ تجربے کیتے گئے ہر ایک یوگ دے اپنے اپنے ڈھنگ نال تجربے کیتے گئے جیسے ستگرو کہندے نے کہ ست جگ ست تریتا جگے دوپر پوجا چار تینوں جگ تینوں دڑے کل کیول نام آدھار من نو سکون ملے من نو چین ملے کسے وقت پوجا پاٹھ دی گل تیرتھاں دے رٹن دی گل ہون یگ دی گل سنجم تے جت دی گل اے وکھ وکھ طور طریقے اپنائے گئے کہ بندے دے من نو سکھ ملے بندے دے تن نو تے بیرونی لوڑا جڑیاں نے سہولیت نال سوکھے ڈھنگ نال اس نو پراپت ہون تے باہروں بھی کچھ یتن کیتے گئے ایک یتن او جو وید لوگاں نے کیتا ایک یتن او جو راجنیتک لوگاں نے کیتا کہ بندہ شریرک تل تے سکھی رہ سکے شریر دے کوئی بیماریاں نہ آون اس دیش دے پرانا طریقہ آیورویدک سی او تبدیل ہویا یونانی علاج آیا بھی دیکھیا گیا آیورویدک ڈھنگ نال علاج کردیا ساری بیماریاں نہیں جاندیا کچھ بیماریاں رہ جاندیا نے تاں پھر یونانی طور طریقہ پر چلت ہویا یونانی طور طریقے تو بعد پھر انگریزی علاج آیا ایلوپیتھی آئی تے پھر دیکھیا گیا یہ بھی کئی روگاں دے تے کارگر نہیں ثابت ہوندا ہومیوپیتھی آئی آج کل نیچر پیتھی دا بڑا زور ہے یہ سارے تجربے وکھ وکھ سیانے لوگاں نے وید لوگاں نے کیتے کہ بندے دے شریر دے چوں کسے طریقے نال روگ کڈیے تے بندہ شریرک تل تے سوستھ ہو سکے بندے دیاں آرتھک لوڑاں تے بندے دا سماجک ڈھانچہ سکھی رہ سکے وکھ وکھ طور طریقیاں نال راجنیتک لوگاں نے پربند بنائے قانون بنائے ودھان بنائے پچھلے دن ایک بہت وڈے سکھ جگت دے مکھی بندے نے کلکتے وچ کدھرے کیا کیونکہ کلکتے دے سنگاں نے مینوں اس طرح آکھیا بھئی وہ کہندا ہے کہ رہت نامہ نہیں سنانا چاہیے صرف بانی پڑھو گروہاں نے بانی اچارن کی رہت نامے تے بندیاں دے نے لہذا رہت نامے نال سڈا کی مطلب گل اتنی سی کہ رہت نامے سکھ جگت تو کڈ دئیے تے رہت وہت آپے نکل گئی امرت دی مریادا آپے نکل گئی اور انہیں کلکتے دے اس وشے تے بہت زور لایا تے مینوں اتھوں دے چیدہ چیدہ سجنا نے جو باپ کافی تعداد دے چھتے ہن وی آئے نے آخیا بھی اس سمبندھ وچ تسی کچھ کہو مینوں اتھے کہنا پیا ہر سمپردا دے اپنے سدھانتک گرنتھ نے تے ودھانک گرنتھ نے قرآن اسلام دا سدھانتک گرنتھ ہے حدیثاں اسلام دیاں ودھانک گرنتھ نے سدھانت تک پہنچنا کیویں ودھان ہے سدھانت ایک مارگ ایک رستہ بن گیا ہے پر رستے دے اتے چلن دے رول آخر ٹریفک رول بھی تے ہوندے ہیں رستہ گرو گرنتھ صاحب ایک رستہ ہے قرآن ایک رستہ ہے वेद एक रस्ता है, गीता एक रस्ता है, पर आखिर रस्ते दे ते चलने दे नियम भी ते होंदे, ट्रैफिक रूल भी ते होंदे। रस्ता कोई होर बनांदे ने, सड़क कोई होर बनांदे ने, ठेकेदार बनांदे ने, PWD दा महकमा बनांदा है, ते ट्रैफिक रूल खेमा करनी ट्रैफिक दा महकमा बनांदा है, यातायात दा महकमा बनांदा है, और दूजे महकमे दा काम वो ट्रैफिक रूल बनांदा है। सड़क बना लेना ही सिर्फ बहुत वड्डी गल नहीं, सड़क दे उत्ते चलण दे रूल भी बनाने पैणगे, नियम भी बनाने पैणगे। अमेरिका दे या अमेरिका दा जिथे जिथे जो है ट्रैफिक रूल दा प्रभाव है, उत्थे लोकी सज्जे पासे चलदे, बाकी देशां च लोकी खब्बे पासे चलदे, समुचे अरब दे और यूरोप दे कई देशां दे, अमेरिका दे, कनेडा दे लोकी सज्जे पासे चलदे, कारां मोटरां सज्जे पासे चलदियां, ते इंग्लैंड दे ते एशिया दे बहुत सारे देशां दे ते भारत दे खब्बे पासे चलदे रूल है। ते हुण कोई आखे मैं ट्रैफिक रूल नहीं मनदा, मेरी मर्जी, मैं सज्जे चला, मैं खब्बे चला, बस का ड्राइवर आखे मैं ट्रैफिक नियम की पालना नहीं करनी, मैं तो इन्नी पालना करनी, चलना सड़क पे, उजाड़ च नहीं चलांगा, कच्चे च नहीं चलांगा, जिथे सड़क नहीं उथे नहीं चलांगा, चलांगा मैं सड़क पे, पर मैं सड़क के नियम की पालना नहीं करनी, मैं ट्रैफिक रूल की पालना नहीं करनी। तो खिमा करनी ड्राइवर मुसाफरा मंजिले मकसूद से पहुंचाएगा, यह अपना भी भोग पै जाएगा, तो मुसाफरां का भी रस्ते च पै जाना, ट्रैफिक नियम की पालना करनी पैंदी है। गुरु ग्रंथ साहब जी महाराज एक मार्ग ने, इस मार्ग के उत्ते असी किस तरह चलना है, रहतनामे साडा असूल ने, ट्रैफिक जो है रूल ने, उहदे मुताबिक असी चलना है इस मार्ग ते। इसे तरीके नाल हदीसां विधानक ग्रंथ ने, वेद सिद्धांतिक ग्रंथ ने हिंदू धर्म दे, पर मनुस्मृति विधानक ग्रंथ है, विधान है उहदे च, रूल ने। ते उहने बुलंद बांग के रहतनामिया की लोड़ है, रहतनामिया की लोड़ है। तो मैं आख्या हूं किधरे मुलाकात नहीं हो तो उन्होंने कह दिया, तू हूं सारे देश च रोला पा, ट्रैफिक रूल की की लोड़ है, तो सिर्फ सड़क बनानिया चाहिए, ट्रैफिक रूल की की लोड़ है, नहीं, सड़क भी बनानी पैंदी है, ट्रैफिक रूल भी बनाने पैंदे, मार्ग भी बनाना पैंदा, मार्ग के चलण के नियम भी बनाने पैंदे ने। इस वास्ते हर जो है संपर्दा दे अपने सिद्धांतिक ग्रंथ ने, अपने विधानक ग्रंथ ने, उहदे रूल ने, उहदे कुछ असूल ने, उसके मुताबिक जो है चलना हुंदा है, और उस मुताबिक उसकी जो है पालना करनी हुंदी है। तो मैं अर्ज करा कुछ बार दे राजनीतिक ढांचे इस तरह बदलते रहे कि बंदे नू आर्थिक समाजिक तौर पर संतुष्टि होवे, सुकून मिले, ते इहदे विच कोई बाधा ना खड़ी होवे, राजनीतिक लोगों ने नियम बनाए, ते वख वख ए राजनीतिक दुनिया विच पलटा आउंदा रहा। इस तरह जिवें वैदिक दुनिया विच पलटा आया, पहले आयुर्वेदिक, फिर यूनानी इलाज, फिर एलोपैथी, फिर होम्योपैथी, फिर नेचरपैथी, यह वक्त वक्त सिलसिला चलिया। इस तरह किसी वक्त शक्ति हुकूमत किंगडम, फिर सोशलिज्म का नारा लगया, कम्युनिज्म आया, फिर यह प्रजातंत्र, डेमोक्रेसी, जमहूरियत, यह वक्त वक्त तजर्बे किए गए। लेकिन खिमा करने आयुर्वेदिक के होंदया भी कुछ रोग ऐसे सन जिन्हां रोगां दे च लोकी ग्रसे रहिंदे सन, ते रोग दूर ना हो सकया। होम्योपैथी, नेचरपैथी, एलोपैथी, यूनानी तिब दे होंदे आया भी रोग मनुख दी दुनिया दे च रहे, पूर्ण तौर ते दूर ना होए। हुण ते मैं देखदा जितनी देर दे च कोई नवीं दवाई बाजार दे च आउंदी है, उतनी देर दे च कोई नवा रोग भी आ जांदा है। मेडिकल स्टोर दवाइयां नाल भरे पैण, बंदियां दे शरीर बीमारियां नाल भरे पैण। हो दी सियासत से तो रह जाती है चंगेजी, जुदा हो दी सियासत से तो रह जाती है चंगेजी। इकबाल कहिंदा है, सियासत नालों धर्म नू अड कर दो ते सियासत की रह जाती है, चंगेज खान दा अखाड़ा, हलाकू दी महफिल, हिटलर दा दीवान, बस यही कुछ रह जाता है, और कुछ नहीं रह जाता। अगर दीन नू कट दो, अगर धर्म नू कर दो सियासत दे चों, जुदा हो दी सियासत से तो रह जाती है चंगे जी। साडे देश दे कुछ राजे भी पूजे गए, राजियां नू भगवान आख्या गया, केड़े राजे, राजा राम, राजा कृष्ण, संत महापुरुष, बड़ी वड्डी इन्हां दी पूजा हुई। ते मैं अर्ज करां राजे करके नहीं, ए राजे सन पर नालक धार्मिक सन, राजे तो इतने बेशतर होए ने, कौन पूजता है, कौन उन्होंने भगवान आखता है, कौन उन्होंने मत्था टेकता है। तो मैं अर्ज करा कोई बहुत वड्डे राजे भी नहीं सन, ایک ایودھیا دا راجا ہے تے ایودھیا دی اج آبادی بھی جڑی ہے کوئی 90,000 تو زیادہ نہیں ہے تے میں سمجھدا شری رام دے زمانے تے 10-15,000 دی آبادی دا قصبہ ہونا ہے شہر ہونا ہے 15,000 دی آبادی بہت ہوندی سی جی بہت وڈا شہر ہے کیونکہ 15,000 بندے رہندے ہیں چلو 20,000 من لیندے ہیں آلے دوالے 10-15 پنڈ سن بس اتنا ہی راج پاٹ سی انہاں دا سارا دیش پوجدا پیا دوسرے دواپر یگ دے راجا نے دوارکا دے شری کرشن تے دوارکا اج بھی 60-70,000 دی آبادی دا شہر ہے اس تو وڈا نہیں ہے آلے دوالے 15-20 قصبے ہور اتنا ہی راج پاٹ سی شری کرشن دا دوارکا دے راجا پوجا کی تھی سارے دیش نے راجے کر کے پوجا کی تھی جے راجے کر کے پوجا ہے تو کرشن تے رام نالوں ہور وڈے وڈے راجے موجود سن اتنی محنت کرتے ہیں جنہاں دا راج پاٹ شری رام نالوں شری کرشن نالوں بہت زیادہ سی نہیں پوجا ہوئی انہاں دی کیوں ہوئی اے سیاست دان ہون دے نال نال دھارمک سن بس ادھی گل انہاں نے دھرم تے نیتی نوں اکٹھا کیتا ہویا سی ایک وششٹ دا چیلا ہے ایک سندیپن دا چیلا ہے شری کرشن سندیپن دے چیلے نے اور شری رام وششٹ دے چیلے نے دوویں دھارمک دنیا دے سمپن نے نپن نے تے اپنی راجنیتی نوں دھرم دے انسار چلاندے نے دل شکنی نہ ہوے کسے دا حق نہ ماریا جائے کسے دی سماجک طور تے جو ہے حق تلفی نہ ہوے کسے دی آرتھک طور تے حق تلفی نہ ہوے جد انہاں نے اپنے راج پربند دے نال دھرم نوں جوڑیا تے دھرم پھیلن لگ پیا بہت لوگاں نے بھگوان جان کے پوجا کیتی اور سپشٹ ہے کہ دھرم تو بنا راجنیتی پوتر نہیں آندی تے راجنیتی تو بنا دھرم چلدا نہیں راج بنا نے دھرم چلے ہیں دھرم بنا سب دلے ملے تے بالکل سپشٹ گل صحیح ہے ہن پوجدا ہے سارا دیش تے جڑے پوجدے نو کہندے جی دھرم تے سیاست نو اڈ اڈ کرو تے پہلے رام دے نال راجا شبد اڈ کرو سنت رام آکھو راجا رام کیوں کہندے ہو راجا شبد ہٹاؤ دے نالو بھگوان راجا رام بھگوان راجا رام کہی جاندے ہو راجا رام کہی جاندے ہو پوجی جاندے ہو راجیاں دی تے اسی پوجا نہیں کردے راجنیتکاں دی تے اسی پوجا نہیں کردے راجیاں نوں تے اسی متھا نہیں ٹیکدے راجیاں نوں تے کوئی سجدہ نہیں کردا اندر بھاؤ ہے اے او راجا ہے جو دھارمک ہے اے او راجا ہے جو سنت ہے اے او راجا ہے جو وششت دا چیلا ہے اور اس نے اپنی راجنیتی نوں دھرم نال جوڑیا ساری دنیا نے اودے قدماں تے سجدہ کیتا سارے دیش نے پھر نے مہاراجا کرشن دوارکا دے راجا کرشن دوارکا دیش انہاں دا نام ہے دوارکا دے راجا دوارکا دیش آکھیا جاندا ہے متھرا وچ بہت وڈا مندر ہے اس مندر دا نام ہی ہے دوارکا دیش اور دوارکا وچ بہت وڈا مندر ہے او دا نام ہی ہے دوارکا دیش دوارکا دے مالک دوارکا دے راجا تے دوارکا دے راجے ہون دے ناطے تے پوجا نہیں ہے او راجا بعد وچ ہے سنت پہلے تے سارے دیش نے پوجا کی تھی تے پوجن والے کہندے پے نے اے سنگھو دھرم نالوں سیاست نو اڈ کرو تے میرا اس سٹیج تو انہاں نو جواب ہے شری کرشن نو راجا کہنا چھڑ دو تے شری رام نو بھی راجا کہنا چھڑ دو سنت آکھو تسی راجا رام آکھی جاندے ہو راجا کرشن آکھی جاندے ہو اپنی تھان تے اتے تھانو چاہیدا ہے او بندہ جیڑا دھارمک بھی ہوئے سیاست دان بھی ہوئے تے جد ساڈی واری آئے تے کہندے نہیں جی دھرم نو سیاست نالوں اڈ کرو جی سیاست دے چون دھرم نو اڈ کر دیتا تے سیاست تے گنڈیاں دا اکھاڑا بن کے رہ جاندی ہے چنگیز خان دا اکھاڑا بن کے رہ جاندی ہے ایک بڑا پرتشٹت گنڈا سی تسی آکھو کہ پرتشٹت گنڈا پرتشٹت گنڈا میں بیٹھا سی کوئی سیاست دان نال اور اس گنڈے نو میں جاندا سی سبھاوک ہونے تے چل پئی یہ گل تے میں ہن لفظ روک نہیں سکا تین چار اس نے قتل بھی کیتے اور ذاتی طور تے بھی میں اس نو جاندا سی اس واسطے کدی کدی کتھا سنن آندا سی تے ایک دن جد انہاں راجنیتکاں دے کول میں بیٹھا راجستھان دی گل تے سارے راجنیتک کھڑے ہو گئے جد وہ آیا تے میں نہیں کھڑا ہویا مینوں کہن لگے گئے نہیں جی کھڑے ہو جاؤ میں کہ کیوں اس گنڈے دے واسطے کھڑا ہو جاواں انہیں تین چار قتل کیتے نے تے جس گلی تو لنگدا لوکی کردے بوئے بند کر چھڑدے تے جس گلی تو لنگدا لوکی سہم جاندے تے پتہ مینوں کہن لگے مسکین جی راجنیتی میں ایسا چلتا ہے میں کہا ٹھیک ہے راجنیتی میں گنڈا گردی چلتی ہے راجنیتی میں بدماشی چلتی ہے راجنیتی میں یہ قاتل لوگ چلتے ہیں یہ دیش کی راجنیتی پھر ایک وپاریاں کی سبادچ میں بیٹھا سی ਇੱਕ ਦੋ ਸਰਬਤ ਸੰਮੇਲਨ ਵੀ ਇਹਨਾਂ ਦਿਨਾਂ ਚ ਹੋਏ ਨਾ ਵੀ ਮੈਂ ਅਟੈਂਡ ਕੀਤੇ। ਉਹਨਾਂ ਵਪਾਰੀਆਂ ਚ ਮੈਂ ਬੈਠਾ, ਮੈਂ ਕਿਹਾ ਹੱਦ ਹੋ ਗਈ, ਅਹਿੰਸਾ ਪਰਮੋ ਧਰਮ ਦੇ ਪੁਜਾਰੀ ਜੈਨੀ ਤੇ ਘਿਓ ਦੇ ਚ ਗਊ ਦੀ ਚਰਬੀ ਮਿਲਾ ਮਿਲਾ ਕੇ ਸਾਰੇ ਪੰਜਾਬ ਦੇ ਸਾਰੇ ਹਿਲਾ ਹਰਿਆਣੇ ਨੂੰ ਖਿਲਾ ਛੱਡੇ, ਕਿਤਨਿਆਂ ਦਾ ਧਰਮ ਭ੍ਰਿਸ਼ਟ ਕਰ ਛੱਡਿਆ। ਇਹ ਤਾਂ ਬਹੁਤ ਮਾੜੀ ਗੱਲ, ਬਹੁਤ ਮਾੜੀ ਗੱਲ। ਪਤਾ ਮੈਨੂੰ ਕੀ ਆਖਿਆ, ਬਿਜ਼ਨਸ ਮੈਂ ਐਸਾ ਚਲਤਾ, ਵਪਾਰ ਮੈਂ ਐਸਾ ਚਲਤਾ, ਰਾਜਨੀਤੀ ਮੈਂ ਗੁੰਡਾਗਰਦੀ ਚਲਤੀ ਹੈ, ਬਿਜ਼ਨਸ ਮੈਂ ਬੇਈਮਾਨੀ ਚਲਤੀ ਹੈ, ਤੋ ਚਲਤੀ ਹੈ। ਤੇ ਜੇ ਹੁਣ ਬਿਜ਼ਨਸ ਦੇ ਚ ਬੇਈਮਾਨੀ ਹੈ ਤੇ ਰਾਜਨੀਤੀ ਦੇ ਚ ਗੁੰਡਾਗਰਦੀ ਹੈ, ਧੋਖੇ ਮਾਕਰ ਨਹੀਂ ਰਹਿ ਕੇ ਗਿਆ ਤਾਂ ਦੁਨੀਆਂ ਤੇ ਨਰਕ ਬਣ ਗਈ, ਹੋਰ ਰਹਿ ਕੇ ਗਿਆ ਫਿਰ ਕੀ ਰਹਿ ਗਿਆ, ਕੁਛ ਵੀ ਨਹੀਂ ਰਹਿ ਗਿਆ। ਅਗਰ ਬਿਜ਼ਨਸ ਦੇ ਚ ਇਹੀ ਚੱਲਦਾ ਇਸ ਮੈਂ ਠੀਕ ਹੈ, ਕਾਬਲੇ ਕਬੂਲ ਹੈ ਬਾਤ। ਤੇ ਰਾਜਨੀਤੀ ਦੇ ਚ ਗੁੰਡੇ ਵੀ ਪ੍ਰਵਾਨ ਨੇ, ਸਨਮਾਨਿਤ ਨੇ, ਪ੍ਰਤਿਸ਼ਠਿਤ ਨੇ, ਬੜੇ ਬੜੇ ਰਾਜਨੀਤਿਕਾਂ ਨੇ ਆਪਣੇ ਆਲੇ ਦੁਆਲੇ ਗੁੰਡੇ ਰੱਖੇ ਹੋਏ ਨੇ ਵੋਟ ਲੈਣ ਵਾਸਤੇ, ਜਿੱਤਣ ਵਾਸਤੇ, ਤੋ ਖਿਮਾ ਕਰਨੀ ਫਿਰਦੇ। ਰਾਜਨੀਤੀ ਦੀ ਰੂਪ ਰੇਖਾ ਕੀ ਹੋਵੇਗੀ ਤੇ ਵਪਾਰ ਦੀ ਜਿਹੜੀ ਹੈ ਇਹ ਰੂਪ ਰੇਖਾ ਕੀ ਹੋਵੇਗੀ? ਬਿਜ਼ਨਸ ਮੈਂ ਐਸਾ ਚਲਤਾ ਜੀ, ਧੰਦੇ ਮੈਂ ਐਸਾ ਚਲਤਾ। ਤੇ ਇੱਕ ਦੋ ਲਫ਼ਜ਼ ਮੈਥੋਂ ਹੋਰ ਵੀ ਅੱਗੇ ਹੋਏ, ਉਹਦੇ ਨਾਲ ਭਾਵੇਂ ਔਖੇ ਬੜੇ ਹੋਏ। ਮੈਂ ਕਿ ਮੈਂ ਤੁਹਾਡਾ ਅਵਤਾਰ ਦੇਖਿਆ ਸਵਾਮੀ ਮਹਾਂਵੀਰ ਨੰਗਾ ਖੜਾ ਹੈ, ਤੇ ਮੈਂ ਕਿਹਾ ਗਜ਼ਬ ਦੀ ਗੱਲ, ਅਵਤਾਰ ਤੁਹਾਡਾ ਨੰਗਾ ਕੱਪੜੇ ਨਹੀਂ ਪਹਿਨਦਾ। ਤੇ ਜਿਤਨੀਆਂ ਹਿੰਦੁਸਤਾਨ ਦੇ ਚ ਵੱਡੀਆਂ ਵੱਡੀਆਂ ਕੱਪੜੇ ਦੀਆਂ ਮਿੱਲਾਂ ਨੇ ਉਹ ਜੈਨੀਆਂ ਦੀਆਂ ਨੇ, ਬਿਰਲਾ ਜੈਨੀ ਔਰ ਬੜੇ ਬੜੇ ਮਿੱਲ ਓਨਰ, ਖਾਸ ਕਰਕੇ ਕਾਟਨ ਮਿੱਲਾਂ ਜਿਨ੍ਹਾਂ ਦੀਆਂ ਚੱਲਦੀਆਂ ਨੇ ਉਹ ਜੈਨੀ। ਕੱਪੜੇ ਦੇ ਥੋਕ ਵਪਾਰੀ ਹਿੰਦੁਸਤਾਨ ਦੇ 70% ਜੈਨੀ ਨੇ, ਕੱਪੜੇ ਦੇ ਥੋਕ ਵਪਾਰੀ। ਤੇ ਕੱਪੜੇ ਦੀਆਂ ਵੱਡੀਆਂ ਵੱਡੀਆਂ ਮਿੱਲਾਂ 80% ਜੈਨੀਆਂ ਦੀ। ਤੇ ਮੈਂ ਸੁਭਾਵਕ ਕਹਿ ਬੈਠਾ, ਮੈਂ ਕਿਹਾ ਜੈਨ ਸਾਹਿਬ ਇਹ ਮੈਨੂੰ ਦੱਸ ਦਿਓ ਪਹਿਲੇ, ਅਵਤਾਰ ਤੁਹਾਡਾ ਨੰਗਾ ਖੜਾ ਹੈ, ਬਿਲਕੁਲ ਅਲਫ ਨੰਗਾ ਖੜਾ ਹੈ, ਸਾਰੇ ਪੂਜਦੇ ਪਏ ਨੇ, ਮੱਥਾ ਪੈ ਟੇਕਦੇ ਨੇ, ਤੇ ਤੁਸੀਂ ਸਾਰੇ ਦੇਸ਼ ਨੂੰ ਕੱਪੜਾ ਪਵਾਈ ਜਾਂਦੇ ਹੋ, ਸਾਰੀ ਦੁਨੀਆਂ ਨੂੰ ਕੱਪੜਾ ਪਵਾਈ ਜਾਂਦੇ ਹੋ, ਕੱਪੜਾ ਬਣਾ ਬਣਾ ਕੇ, ਕੱਪੜਾ ਵੇਚ ਵੇਚ ਕੇ, ਕਮ ਸੇ ਕਮ ਆਪਣੇ ਅਵਤਾਰ ਨੂੰ ਜਿਹਨੂੰ ਮੱਥਾ ਟੇਕਦੇ ਹੋ, ਕਮ ਸੇ ਕਮ ਉਹਦੀ ਰਹਿਣੀ ਬਹਿਣੀ ਤੇ ਧਾਰਨ ਕਰ ਲਓ, ਜਿਹੜੀ ਉਸਦੀ ਰਹਿਣੀ ਬਹਿਣੀ ਹੈ ਉਹ ਰਹਿਣੀ ਬਹਿਣੀ ਤੇ ਤੁਸੀਂ ਧਾਰਨ ਕਰੋ। ਤੇ ਮੈਨੂੰ ਕਹਿਣ ਲੱਗਾ, ਆਪ ਤੋਂ ਬੜੇ ਕੌੜੇ ਸ਼ਬਦ ਬੋਲਦੇ, ਕੜਵੇ ਸ਼ਬਦ ਬੋਲਦੇ। ਤੇ ਮੈਂ ਕਿਹਾ ਜੇ ਕੜਵੇ ਸ਼ਬਦ ਲੱਗਦੇ ਨੇ ਤੇ ਕਮ ਸੇ ਕਮ ਮੂਰਤੀ ਨੰਗੀ ਨਾ ਬਣਾ ਦੇ, ਕੋਈ ਕੱਪੜੇ ਉੜਾ ਦੋ ਫਿਰ ਸਾਨੂੰ, ਜੇ ਮਿੱਠੇ ਸ਼ਬਦ ਚਾਹੀਦੇ ਨੇ। ਇਹ ਜੇ ਕੌੜੇ ਨੇ, ਮੈਂ ਤੇ ਜਿਹੜੀ ਸਾਹਮਣੇ ਸਪਸ਼ਟ ਗੱਲ ਹੈ ਉੱਥੋਂ ਸਾਡੇ ਸਾਹਮਣੇ ਰੱਖ ਦਿੱਤੀ ਹੈ। ਸਾਡੇ ਗੁਰੂ ਦੀ ਰਹਿਣੀ ਬਹਿਣੀ ਸੀ ਆਪਣੀ, ਉਹ ਤਨ ਤੇ ਸ਼ਸਤਰ ਸਜਾਉਂਦੇ ਸਨ, ਕੇਸ ਰੱਖਦੇ ਸਨ, ਕਛੇਰਾ ਪਹਿਨਦੇ ਸਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਘਾ ਰੱਖਦੇ ਸਨ, ਅਸੀਂ ਉਹਨਾਂ ਦੀ ਰਹਿਣੀ ਬਹਿਣੀ ਧਾਰਨ ਕਰ ਲਈ, ਸਿੱਖ ਕਹਿਲਾਉਂਦੇ ਹਾਂ, ਤੇ ਤੁਸੀਂ ਸਵਾਮੀ ਮਹਾਂਵੀਰ ਦੀ ਰਹਿਣੀ ਬਹਿਣੀ ਧਾਰਨ ਕਰੋ ਜੋ ਉਹਨਾਂ ਦੀ ਹੈ। ਜੋ ਉਪਾਸ਼ਕ, ਜਿਸਦਾ ਉਪਾਸ਼ਕ ਹੈ, ਤਨ ਆਪਣਾ ਉਸ ਵਰਗਾ ਨਹੀਂ ਬਣਾ ਸਕਦਾ ਤੇ ਮਨ ਕੀ ਖਾਕ ਬਣਾਏਗਾ, ਕੀ ਬਣਾਏਗਾ? ਇੱਧਰ ਰਾਮਲੀਲਾ ਗਰਾਊਂਡ ਦੇ ਜਦ 300 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਗੁਰਪੁਰਬ ਮਨਾਇਆ ਗਿਆ ਨਾ, ਸ਼ਹੀਦੀ ਗੁਰਪੁਰਬ, ਤੇ ਉਸ ਦਿਨ ਉਹਨਾਂ ਦਿਨਾਂ ਚ ਐਮਰਜੈਂਸੀ ਦੇਸ਼ ਦੇ ਚ ਲੱਗੀ ਹੋਈ ਸੀ, ਬੜੇ ਬੜੇ ਪ੍ਰਤਿਸ਼ਠਿਤ ਬੰਦੇ ਬੋਲਣ ਆਏ, ਦੇਸ਼ ਦੀ ਪ੍ਰਧਾਨ ਮੰਤਰੀ ਵੀ ਉਸ ਦਿਨ ਬੋਲਣ ਆਈ ਸੀ। ਅਖਬਾਰੀ ਰਿਪੋਰਟਰਾਂ ਦੇ ਮੁਤਾਬਕ ਕੋਈ 22 ਲੱਖ ਦਾ ਇਕੱਠ ਸੀ, ਅਖੀਰ ਤੱਕ ਦੁਨੀਆਂ ਨਹੀਂ ਦਿਸਦੀ ਸੀ। ਤੇ ਪ੍ਰਧਾਨ ਮੰਤਰੀ ਸਾਹਿਬਾ ਕਹਿਣ ਲੱਗੀ, ਮੈਂ ਦੂਰਬੀਨ ਨਹੀਂ ਲਿਆਈ, ਉਹ ਲਿਆਣੀ ਸੀ ਮੈਨੂੰ, ਮੈਨੂੰ ਤਾਂ ਅਖੀਰ ਤੱਕ ਸੰਗਤ ਦਿਖਾਈ ਨਹੀਂ ਦਿੰਦੀ, ਇੰਨਾ ਇਕੱਠ। ਖੁਸ਼ ਹੋ ਕੇ ਕਹਿੰਦੇ, ਇੰਨਾ ਇਕੱਠ, ਇੰਨੀ ਮਹਾਨ ਸ਼ਰਧਾ, ਮੈਂ ਤੇ ਦੂਰਬੀਨ ਨਹੀਂ ਲਿਆਈ। ਮੈਨੂੰ ਪ੍ਰਿੰਸੀਪਲ ਸਤਬੀਰ ਸਿੰਘ ਦੇ ਬੋਲ ਨਹੀਂ ਬੋਲਦੇ, ਕੋਲ ਬੈਠੇ ਸਨ, ਕਹਿਣ ਲੱਗੇ ਨਹੀਂ ਸਾਨੂੰ ਉਂਝ ਹੀ ਨੇੜੇ ਵੇਖਣ ਦੀ ਕੋਸ਼ਿਸ਼ ਕਰੋ, ਦੂਰਬੀਨ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੋ, ਉਂਝ ਹੀ ਨੇੜੇ ਤੋਂ ਵੇਖਣ ਦੀ ਕੋਸ਼ਿਸ਼ ਕਰੋ। ਅਸੀਂ ਕੀ ਦੂਰਬੀਨ ਨਾਲ ਕਿਉਂ ਵੇਖਦੇ, ਦੂਰ ਕਿਉਂ ਰੱਖਦੇ? ਦੂਰਬੀਨ ਤੋਂ ਉਸ ਨੂੰ ਵੇਖੀਦਾ ਜਿਹੜਾ ਦੂਰ ਹੈ, ਤੁਸੀਂ ਸਾਨੂੰ ਇਤਨਾ ਦੂਰ ਸਮਝ ਲਿਆ, ਦੂਰਬੀਨ ਨਾਲ ਵੇਖਦੇ ਹੋ? ਅਸੀਂ ਤੁਹਾਡੇ ਕੋਲ ਬੈਠੇ, ਅਸੀਂ ਤੁਹਾਡੇ ਅੰਗ ਹਾਂ, ਇਸ ਦੇਸ਼ ਦੇ ਅੰਗ ਹਾਂ, ਇਹਨੂੰ ਦੂਰ ਕਿਉਂ ਸਮਝੇ? ਇਸ ਅੱਖ ਨਾਲ ਹੀ ਵੇਖੋ, ਦੂਰਬੀਨ ਨਾਲ ਨਾ ਵੇਖੋ। ਤੇ ਖਿਮਾ ਕਰਨੀ, ਜਿਹੜੇ ਸ਼ਬਦ ਉਸ ਦਿਨ ਆਖੇ ਗਏ ਸਨ, ਮੈਂ ਅੱਜ ਵੀ ਆਖਾਂ, ਇਸ ਭਾਰਤ ਦੀ ਸਰਕਾਰ ਨੂੰ ਦੂਰਬੀਨ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੋ, ਨੇੜੇ ਹੋ ਕੇ ਕੁਛ ਜੋ ਹੈ ਵੇਖਣ ਦੀ ਕੋਸ਼ਿਸ਼ ਕਰੋ, ਅਸਲੀਅਤ ਪਤਾ ਚਲੇਗਾ, ਹਕੀਕਤ ਦਾ ਪਤਾ ਚਲੇਗਾ, ਅਸੀਂ ਹੱਕ ਤੇ ਹਾਂ, ਇਨਸਾਫ਼ ਤੇ ਹਾਂ, ਤੁਸੀਂ ਤਸ਼ੱਦਦ ਤੇ ਹੋ, ਬੇਇਨਸਾਫ਼ੀ ਤੇ ਹੋ, ਪਰ ਨੇੜੇ ਹੋ ਕੇ ਵੇਖਣ ਦੀ ਕੋਸ਼ਿਸ਼ ਕਰੋ। ਤੋ ਖੈਰ, ਮੈਂ ਅਰਜ਼ ਕਰ ਰਿਹਾ ਸੀ, ਵੱਖ ਵੱਖ ਤਜਰਬੇ ਹੋਏ ਬਾਹਰੋਂ ਕਿ ਬੰਦੇ ਦੀਆਂ ਆਰਥਿਕ ਲੋੜਾਂ, ਸਮਾਜਿਕ ਲੋੜਾਂ ਦੇ ਕੋਈ ਰੁਕਾਵਟ ਨਾ ਖੜੀ ਹੋਵੇ, تو طور طریقے بدل دے رہے، کدھر شخصی حکومت کنگڈم، کدھر ڈیموکریسی پرجا تنتر، کدھر کمیونزم سوشلزم، اس طریقے دے طور طریقے بدل دے رہے، لیکن بندے دیا سمسیاں وہاں تیوں دیا تیوں رہی ہیں. کیوں رہی ہیں؟ اقبال کہنے نے اس واسطے کہ جدا ہو دین سیاست سے تو رہ جاتی ہے چنگیزی. اگر سیاست نالوں دھرم نو اڈ کر دیو تا سیاست چنگیز خان دا اکھاڑا بن کے رہ جاندی ہے، ہٹلر دا ٹولا بن کے رہ جاندی ہے، ہلاکو دا اڈا بن کے رہ جاندی ہے، وہ تے بربادیاں ہی بربادیاں کرے گی. اے اقبال دے بول نے. اس وقت ایسا اقبال نے آخیا. تو پھر اسی کوشش کی کیتی، اسی روز دیوان دی سماپتی تو بعد اپنے گردیو کو منگ کرنی شروع کیتی کہ راج کرے گا خالصہ، آکی رہے نہ کوئے، راج پربندھ پوتر ہاتھ دے بندے پوتر ہاتھاں دے چوے، تاکہ کوئی آکی نہ ہوئے، دکھی نہ ہوئے. کوئی کسے دا حق مارے نہ، کوئی کسے دا حق کھوے نہ، راج ستا ستوادی دے ہاتھ چوے، ست تے ستا دا اسی سمیل چاہتے ہیں. دھرم تے راجنیتی دا سمیل اکاگرتا بخشنی.
1: اگر کا پردان کرنے ہیں صاحبان دی حضوری دے آئے مخواس ستگران دا حکم نامہ کچھ بدھی انسار اس دے ارث بھاو ارث تے موجودہ دور دیاں کچھ گلاں وچاراں آپ جی دے سمس بھیٹ کراں. اس تو پہلے چلی آ رہی پرمپرا انسار داس دی دو ایکڑ جوڑ سنیمر فتح پروان کرنے. واہگرو جی کا خالصہ، واہگرو جی کی فتح. ستگران دا جو اج پاون پوتر واس آیا ہے اودے ارتھ سے بھاو ارتھ رکھن تو بعد جو اج دی اکترتا ہے تے اج دی اکترتا دا جو ادیش ہے تے سنگھ صاحبان دا جو حکم ہے تے انہاں دے جو متے نے انہاں دا جو پنتھ لئی فرض تے حکم لاگو کرنا ہے کہ سب کچھ نوں اسی اج شانتمئی ڈھنگ نال سننا ہے، دھارن کرنا ہے تے اس تے عمل کرنا ہے. گرو گھر دی چلی آ رہی پرمپرا دے مطابق میں پہلے کوئی پانچ دس منٹ صاحباں دے واس دے اکھری ارتھ تے بھاو ارتھ کر دیا تاکہ میں سوتنتر روپ دے کچھ وچاراں اج دے سمے دے تھوڑے سامنے بیٹ کر سکاں، عرض کر سکاں. اس واسطے آپ پرمپرا دے مطابق واک پرتھم سرون کرو، ایک ایک پنکتی دے ارتھ، پھر اگلیاں گلاں اگاں کران گے. ایک دفعہ پیار نہ لاکھو ستنام. سورٹھ راگ دے اندر صاحب شری گرو ارجن دیو جی مہاراج دا بخش سیتا اے پاون پوتر واق ہے. ہاں جی، اردو نظم دے جیسے کتا ہے، ربائی ہے، دوہا ہے، غزل ہے، نظم ہے، اس طرح سنسکرت ساہت دے تے پنجابی ساہت دے کوتا دی دنیا دے دو پدے نے تے پدے ہے گے نے سو پدے نے پنچ پدے نے اشت پدیاں اتیادک نے اور اس تو علاوہ چھند نے منگل نے. تو بے شمار اے کوتاواں دے اپنے اپنے نمونے نے. اے دو پدا ہے جے دے میرے پادشاہ اے فرمان کر رہے ہیں. ہاں، گرو گھر دی اے پرمپرا ہے، جد گرو گرنتھ صاحب جی مہاراج دے واس چل رہے ہیں کہ کوئی نواں خیال کسے تھان تے سدگر نے دینا ہوندا ہے، نویں گل کوئی آرمب کرنی ہوندی ہے، تاں او دے پہلے منگلا چرن ہوندا ہے. منگلا چرن اج تک ساڈے دیش دے ساہتکار عالم لوگ گرنتھکار کردے رہے، گنیش دا تے سرستی دا. سناتن مت دی یہ دھارنا ہے کہ سدھی داتا گنیش ہے تے بدھی داتا سرستی ہے. کوی لوگ، ساہتکار لوگ تے سنگیت دے سمراٹ پوجا کردے نے سرستی دی، ਤੇ ਜਿਨ੍ਹਾਂ ਨੂੰ ਸਿੱਧੀ ਚਾਹੀਦੀ ਹੈ, ਧਨ ਸੰਪਦਾ ਚਾਹੀਦਾ, ਕੋਈ ਕਾਰਜ ਸਿੱਧ ਕਰਨਾ, ਉਹ ਪੂਜਾ ਪ੍ਰਥਮ ਕਰਦੇ ਨੇ ਗਣੇਸ਼ ਦੀ। ਇਹ ਪਰੰਪਰਾ ਚਲੀ ਆ ਰਹੀ ਸੀ, ਗਣੇਸ਼ ਦੀ ਪੂਜਾ ਤੇ ਸੁਰਸ਼ੀ ਦੀ ਪੂਜਾ। ਜੇ ਕੋਈ ਸਾਹਿਤਕ ਸੰਮੇਲਨ ਹੈ ਤਾਂ ਪਹਿਲੇ ਪੂਜਾ ਸੁਰਸ਼ੀ ਦੀ, ਤੇ ਜੇ ਕੋਈ ਆਰਥਿਕ ਸੰਮੇਲਨ ਹੈ ਤਾਂ ਪਹਿਲੇ ਪੂਜਾ ਗਣੇਸ਼ ਦੀ। ਇਸ ਤਰ੍ਹਾਂ ਇਹ ਸਿਲਸਿਲਾ ਸਾਡੇ ਦੌਰ ਵਿਚ ਜੋ ਹੈ ਸਨਾਤਨ ਮੱਧ ਵਿਚ ਬੜੇ ਪੁਰਾਣੇ ਸਮੇਂ ਤੋਂ ਚਲੇ ਆ ਰਿਹਾ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸੰਬੰਧ ਵਿਚ ਆਪਣੇ ਇਹ ਵਿਚਾਰ ਦਿੱਤੇ, ਅਗਰ ਸਿੱਧੀ ਦਾਤਾ ਗਣੇਸ਼ ਹੈ ਔਰ ਬੁੱਧੀ ਦਾਤਾ ਸੁਰਸਤੀ ਹੈ ਤਾਂ ਫਿਰ ਪਰਮਾਤਮਾ ਦੀ ਤੇ ਕੋਈ ਲੋੜ ਹੀ ਨਹੀਂ। ਬੰਦੇ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ, ਸਿੱਧ ਔਰ ਬੁੱਧ। ਬੁੱਧੀ ਵਿਚ ਸਾਰਾ ਗਿਆਨ ਆ ਜਾਂਦਾ, ਸਿੱਧੀ ਵਿਚ ਸਾਰੀ ਸੰਪਦਾ ਆ ਜਾਂਦੀ ਹੈ। ਤਾਂ ਸਾਰੀ ਸੰਪਦਾ ਬੰਦੇ ਨੂੰ ਮਿਲ ਜਾਏ, ਸਾਰਾ ਗਿਆਨ ਬੰਦੇ ਨੂੰ ਮਿਲ ਜਾਏ ਤਾਂ ਹੋਰ ਕਿਸੇ ਚੀਜ਼ ਦੀ ਫਿਰ ਲੋੜ ਰਹਿੰਦੀ ਨਹੀਂ, ਮਨੁੱਖ ਦੇ ਅੰਦਰ ਕੋਈ ਭੁੱਖ ਰਹਿੰਦੀ ਨਹੀਂ। ਪਰ ਪਰਮਾਤਮਾ ਤੋਂ ਛੁੱਟ, ਪਰਮਾਤਮਾ ਨੂੰ ਇੱਕ ਪਾਸੇ ਰੱਖ ਕੇ ਸਨਾਤਨ ਮਤ ਨੇ ਇਸ ਦੁੱਖ ਦੀ ਪੂਰਤੀ ਗਣੇਸ਼ ਤੇ ਸੁਰਸਤੀ ਨਾਲ ਜੋੜੀ। ਵੀ ਸੁਰਸਤੀ ਜੋ ਹੈ ਉਹ ਬੁੱਧ ਦਾਤਾ ਹੈ ਔਰ ਗਣੇਸ਼ ਜੋ ਹੈ ਇਹ ਸਿੱਧੀ ਦਾਤਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਮੰਗਲਾਚਰਨ ਆਰੰਭ ਕੀਤਾ ਹੈ ਉਹਦਾ ਪਹਿਲਾ ਅੱਖਰ ਹੈ ਇੱਕ, ਓਅੰਕਾਰ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ, ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਮੰਗਲਾਚਰਨ ਹੈ, ਗੁਰਮਤਿ ਦੇ ਜੋ ਮੰਗਲਾਚਰਨ ਹੈ ਉਹਦਾ ਪਹਿਲਾ ਅੱਖਰ ਹੈ ਇੱਕ। ਜਪਜੀ ਸਾਹਿਬ ਦਾ ਜੋ ਮੰਗਲਾਚਰਨ ਹੈ ਉਹਦਾ ਅੱਖਰ ਪਹਿਲਾ ਹੈ ਇੱਕ। ਇੱਕ ਗਿਣਤੀ ਦੇ ਇੱਥੇ ਉਂਜ ਹਿੰਸਾ ਹੈ, ਪਰ ਗੁਰੂ ਨਾਨਕ ਦੀ ਰਚਨਾ ਤੋਂ ਹਿੰਸੇ ਦੇ ਰੂਪ ਵਿਚ ਨਹੀਂ ਨਿਕਲਿਆ, ਇਹ ਖਸਮ ਦੀ ਬਾਣੀ ਬ੍ਰਹਮ ਵਾਕ ਦੇ ਰੂਪ ਵਿਚ ਨਿਕਲਿਆ ਇੱਕ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਫਿਰ ਸਾਹਿਬ ਐਸਾ ਵੀ ਕਹਿੰਦੇ ਨੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ, ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਸਾਰੀ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ, ਤੇ ਇਸੇ ਇੱਕ ਤੋਂ ਇਹ ਸਾਰੀ ਅਨੇਕਤਾ ਦਾ ਜਨਮ ਹੈ, ਇੱਕ ਮੂਲ ਹੈ, ਇੱਕ ਜੋ ਹੈ ਆਧਾਰ ਹੈ। ਲੇਕਿਨ ਇੱਕ ਨਹੀਂ, ਅਨੇਕਾਂ ਰੂਪ ਧਾਰਨ ਕੀਤੇ ਹੋਏ ਨੇ। ਜੋ ਅਨੇਕਤਾ ਹੈ ਇਹਨੂੰ ਸੰਸਾਰ ਕਹਿੰਦੇ ਨੇ, ਜੋ ਇੱਕ ਹੈ ਉਹ ਕਰਤਾਰ ਹੈ। ਜਿੱਥੇ ਤੱਕ ਆਤਮਾ ਦਾ ਗੱਲ ਹੈ, ਵਿਚਾਰ ਚਲੇਗੀ ਆਤਮਾ ਦੀ, ਉੱਥੇ ਇੱਕ ਹੈ ਸਾਡੇ ਸਰੀਰ ਦੇ ਵਿੱਚ। ਪਰ ਜਿੱਥੇ ਤੱਕ ਸਰੀਰਕ ਸੰਬੰਧ ਦੀ ਗੱਲ ਆਏਗੀ ਤੇ ਰੂਪ ਬੜੇ ਨੇ। ਹੁਣ ਇੱਕ ਬੰਦੇ ਦੇ ਸਿਰਫ ਕੋਈ ਇੱਕ ਹੀ ਰੂਪ ਦੇ ਉੱਤੇ ਉਹਦੀ ਹੋਂਦ ਨਹੀਂ ਖੜੀ, ਅਨੇਕਾਂ ਰੂਪ ਨੇ। ਇੱਕ ਬੰਦਾ ਜੇ ਕਿਸੇ ਦਾ ਪਿਓ ਹੈ ਤਾਂ ਫਿਰ ਕਿਸੇ ਦਾ ਪੁੱਤਰ ਵੀ ਹੈ, ਜੇ ਕਿਸੇ ਦਾ ਪੁੱਤਰ ਹੈ ਕਿਸੇ ਦਾ ਪਤੀ ਵੀ ਹੈ, ਕਿਸੇ ਦਾ ਭਰਾ ਵੀ ਹੈ, ਕਿਸੇ ਦਾ ਪੜੋਸੀ ਵੀ ਹੈ, ਕਿਸੇ ਦਾ ਦੋਸਤ ਵੀ ਹੈ। ਹੁਣ ਬੰਦਾ ਇੱਕ ਹੈ ਤੇ ਰੂਪ ਉਸਦੇ ਇਤਨੇ ਨੇ। ਮਨੋਵਿਗਿਆਨੀ ਕਹਿੰਦੇ ਨੇ ਜਦ ਬੰਦਾ ਪੁੱਤਰਾਂ ਦੇ ਸਾਹਮਣੇ ਪਿਤਾ ਦੇ ਰੂਪ ਵਿੱਚ ਜਾਂਦਾ ਹੈ ਤੇ ਚਿਹਰੇ ਦੇ ਹਾਵ ਭਾਵ ਤੇ ਮਾਨਸਿਕ ਮੰਡਲ ਕੁਛ ਹੋਰ ਹੁੰਦਾ ਹੈ, ਉਹੀ ਮਨੁੱਖ। ਜਦ ਪਿਓ ਦੇ ਸਾਹਮਣੇ ਪੁੱਤਰ ਦੇ ਰੂਪ ਵਿੱਚ ਜਾਂਦਾ ਹੈ ਤੇ ਚਿਹਰੇ ਦੇ ਹਾਵ ਭਾਵ ਤੇ ਮਨ ਦੇ ਭਾਵ ਕੁਛ ਹੋਰ ਹੀ ਆਉਂਦੇ, ਉਹੀ ਮਨੁੱਖ। ਜਦ ਪਤਨੀ ਦੇ ਸਾਹਮਣੇ ਪਤੀ ਦੇ ਰੂਪ ਵਿੱਚ ਜਾਂਦਾ ਹੈ ਤੇ ਚਿਹਰੇ ਦਾ ਰੂਪ ਤੇ ਮਾਨਸਿਕ ਮੰਡਲ ਮਨੁੱਖ ਦਾ ਕੁਛ ਹੋਰ ਹੋ ਜਾਂਦਾ ਹੈ, ਉਹੀ ਮਨੁੱਖ। ਜਦ ਮਿੱਤਰ ਦੇ ਸਾਹਮਣੇ ਮਿੱਤਰ ਦੇ ਰੂਪ ਵਿੱਚ ਖੜਾ ਹੁੰਦਾ ਹੈ, ਪੜੋਸੀ ਦੇ ਸਾਹਮਣੇ ਪੜੋਸੀ ਦੇ ਰੂਪ ਵਿੱਚ ਖੜਾ ਹੁੰਦਾ ਹੈ, ਤਾਂ ਚਿਹਰੇ ਦੇ ਹਾਵ ਭਾਵ ਤੇ ਮਾਨਸਿਕ ਸੰਸਕਾਰ ਕੁਛ ਹੋਰ ਆਉਂਦੇ ਨੇ। ਉਹੀ ਬੰਦਾ ਜਦ ਗੁਰੂ ਦੇ ਸਾਹਮਣੇ ਸਿੱਖ ਦੇ ਰੂਪ ਵਿੱਚ ਖੜਾ ਹੁੰਦਾ ਹੈ, ਤਾਂ ਚਿਹਰੇ ਦੇ ਹਾਵ ਭਾਵ ਤੇ ਮਨ ਦੀਆਂ ਤਰੰਗਾਂ ਕੁਛ ਹੋਰ ਆਉਂਦੀਆਂ ਨੇ। ਹੁਣ ਬੰਦਾ ਇੱਕ ਹੈ ਤੇ ਰੂਪ ਇਸਦੇ ਇਤਨੇ ਨੇ, ਇਹ ਕਿਸੇ ਦਾ ਸਿੱਖ ਵੀ ਹੈ, ਕਿਸੇ ਦਾ ਪੁੱਤਰ ਵੀ ਹੈ, ਕਿਸੇ ਦਾ ਭਰਾ ਵੀ ਹੈ, ਕਿਸੇ ਦਾ ਪਿਤਾ ਵੀ ਹੈ, ਕਿਸੇ ਦਾ ਪਤੀ ਵੀ ਹੈ, ਕਿਸੇ ਦਾ ਪੜੋਸੀ ਵੀ ਹੈ, ਕਿਸੇ ਦਾ ਦੋਸਤ ਵੀ ਹੈ। ਜਿਤਨੇ ਰੂਪ ਪੁਰਸ਼ ਦੇ ਨੇ ਉਤਨੇ ਹੀ ਇਹ ਰੂਪ ਨਾਰੀ ਦੇ ਨੇ। ਜੇ ਨਾਰੀ ਕਿਸੇ ਦੀ ਮਾਂ ਹੈ ਤਾਂ ਕਿਸੇ ਦੀ ਭੈਣ ਹੈ, ਕਿਸੇ ਦੀ ਧੀ ਹੈ, ਕਿਸੇ ਦੀ ਪਤਨੀ ਹੈ, ਕਿਸੇ ਦੀ ਸਹੇਲੀ ਹੈ ਤੇ ਕਿਸੇ ਦੀ ਸਿੱਖਣੀ ਹੈ। ਮਨੁੱਖ ਪੂਰਨ ਉਹੀ ਹੈ ਜਿਹਦੇ ਇਹ ਸਾਰੇ ਰੂਪ ਬੇਦਾਗ ਹੋਣ। ਇਹ ਸਾਰੇ ਰੂਪ ਮੈਂ ਹੈਰਾਨ ਹਾਂ ਜਿਨ੍ਹਾਂ ਦੇ ਹੱਥ ਵਿੱਚ ਸਤਾ ਆਉਂਦੀ ਹੈ, ਕਈ ਦਫ਼ਾ ਦੇਖੀਦਾ ਸਮੁੱਚਾ ਦੇਸ਼ ਤੇ ਉਹਦੀ ਸਾਰੀ ਤਾਕਤ ਕਿਸੇ ਦੇ ਹੱਥ ਵਿੱਚ ਸਮੇਟ ਦੇਈਦੀ ਹੈ ਤੇ ਕਮ ਸੇ ਕਮ ਉਹਦੇ ਸਾਰੇ ਰੂਪ ਤੇ ਵੇਖਣੇ ਚਾਹੀਦੇ ਨੇ। ਕਿਧਰੇ ਐਸਾ ਤਾਂ ਨਹੀਂ ਉਹਦੇ ਸਾਰੇ ਰੂਪ ਦਾਗੀ ਨੇ। ਜੋ ਮੇਰੇ ਪੜ੍ਹਨ ਵਿੱਚ ਆਇਆ चंगी पुत्री नहीं साबित हो सकी। पिता पिटदा ही रहा, आले दुआले दे बुजुर्ग मुखालफत करदे रहे पिता दा दिल तोड़ के, और चंगे चंगे बुजुर्गां दी विचारां ते लत मार के उन्हें कदम चुकया, चंगी पुत्री नहीं साबित हुई। अगाह चलिए फिर चंगी पत्नी भी नहीं साबित हुई। पति हस्पताल दे बीमार पिया रहा, तलाक हुई, पुछन तक नहीं गई, चंगी पत्नी नहीं साबित हुई। अगाह चलिए जो कुछ मां ते पुत दा झगड़ा मनजर आम ते आंदा रहा, उत्थों एक गल स्पष्ट हो गई, चंगी मां भी नहीं साबित हुई। फिर होर मैं अगे चला ते जो मैं देखया, चंगी सस भी नहीं जो है साबित हुई। रात नू 12 बजे नू नू घरों कढ़ छड़िया, ते फिर चंगी दादी भी नहीं साबित हुई। पोतरा रोंदा ही रह गया, पिटदा ही रह गया। जो चंगी धी नहीं साबित हुई, जो चंगी पत्नी नहीं साबित हुई, जो चंगी मां नहीं साबित हुई, जो चंगी सस नहीं साबित हुई, जो चंगी दादी नहीं साबित हुई, क्षमा करनी वो चंगी राजपाट की करंदा किस तरह साबित होगी। मनुख दे इना सारे रूपां तो ही अंदाजा लाईदा है कि वाकई ये मनुख की है। कमाल दी गल, जिंदगी दे हर पहलू दे जिसकी जिंदगी दागी होवे ते समुचा देश ओदे हत्थां च दे दिता जाए तो देश बर्बाद नहीं होएगा ते होर की है, देश तबाह नहीं होएगा ते होर की है। मैं अर्ज कर रहा कि जैसे अकाल पुरख एक है ते एक होंदे होया ओदे रूप अनेकां ने, उसने ए नियम मनुख दे नाल भी लागू कर दिता है ते मनुख दे भी रूप अनेकां ने। जे पुरुष किसी का प्यो है, किसी का पुत्र है, किसी का पति है, किसी का पड़ोसी है, किसी का मित्र है, इसी तरीके नाल ए सारे रूप नारी देने। ते चाणक ने, भरतरी ने और बिदर ने अपने नीति दर्पण विच लिखे है, इन्हों तीन महापुरुषों ने राजा है बिदर नीति दर्पण, ते तीसरा राजयोगी भरतरी का जिहदा नां है नीति शतक। ये तिने ग्रंथ राजनीति देते ने, ते तिने महापुरुष इस गल ते जोर देंदे ने कि राज सिंघासन ते जद किसे नू बिठाओ ते वेख लेना उहदी समाजिक जिंदगी की है। अगर उस समाजिक जिंदगी दे कामयाब नहीं, समाजिक जिंदगी उसकी सारी दावी है, तो सियासी जिंदगी उसकी पवित्र नहीं हो सकती, उसकी पावन नहीं हो सकती, बेदाग नहीं हो सकती। ते इंज लगदा है सदियां दी जिहड़ी इस देश दी गुलामी है ना, उन्हां नूं हुण बंदा चुनण दी जात भी नहीं आंदी। हालांकि चोण दे उत्ते साडे सतगुरां ने ते बड़ा जोर दित्ता, उन्हां ने श्री चंद नूं इक पासे कर दित्ता, लक्ष्मी दास नूं इक पासे कीता, चुणिआ ते लैणा चुणिआ। और फिर कमाल कीती गुरु रामदास जी ने, परंपरा ते इह है कि वड्डा ही पुत्तर चुणिआ जांदा, ठुकरा के इक पासे कीता, सब तों छोटे नूं चुणिआ। इह थोड़ी गल नहीं, चोण दे उत्ते गुरुआं ने बहुत वड्डा जोर दिता चोण गलत ना होवे। ते साडे देशवासियां नूं भी अधिकार दिते गए चुणो नुमाइंदा जिन्हों सारा देश सौंपना है, देश की संपत्ति, देश की असमत और देश की सत्ता हथां च देनी है। पर देखो ते सही, हथ बेदाग ने कि नहीं, हथ पवित्र ने कि नहीं, ये बिल्कुल नहीं सोचा गया। उहदा कारण कि सदियां दी गुलामी ने सोचण दी समर्था ही खो ली है। पता है ये देश कितने साल गुलाम रहा है? आलम लोग ते कहंदे ने ये देश 2000 साल गुलाम रहा है। अफगानियां दा गुलाम रहा, ईरानियां दा गुलाम रहा है, अरबियन लोगों का यह गुलाम रहा। इत्थे मंगोल आए, इत्थे डच आए, इत्थे पुर्तगेज आए, इत्थे फ्रेंच आए, इत्थे अंग्रेज आए, ये सारियां दा गुलाम। फ्राइड कहिंदा है जेड़ा देश एक दिन लई गुलाम हो जाए ते ओ एक साल पछड़ जांदा है, ओ देश एक साल पछड़ जांदा है। ते जेड़ा देश एक साल लई गुलाम हो जाए ओ एक सदी पछड़ जांदा है, 100 साल फिर उन्हों सिर चुकण नू नहीं मिलदे। ते जेड़ा देश 2000 साल तक गुलाम रहा हुआ है ਤੁਸੀਂ ਖੁਦ ਅੰਦਾਜ਼ਾ ਲਗਾਓ ਇੱਥੇ ਲਾਸ਼ਾਂ ਹੀ ਜਾਪਦਾ ਅਗਲੇ ਜਿਹੜੇ ਆਉਂਦੇ ਰਹੇ ਕਬਰਾਂ ਤੇ ਇਰਾਜ ਕਰਦੇ ਰਹੇ ਮੁਰਦਾ ਸਨ ਸਰ ਜੀਵਦੇ ਜਾਗਦੇ ਮਨੁੱਖ ਦੇ ਉੱਤੇ ਇਤਨਾ ਲੰਬਾ ਰਾਜਪਾਠ ਨਹੀਂ ਕੀਤਾ ਜਾ ਸਕਦਾ ਇਤਨੇ ਲੰਬੇ ਅਰਸੇ ਤੱਕ ਉਹਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ ਮਰ ਚੁੱਕਿਆ ਤੇ ਪਤਾ ਮਰੇ ਹੋਏ ਦੀ ਪਹਿਚਾਣ ਕੀ ਆਉਂਦੀ ਹੈ ਮਰੇ ਹੋਏ ਦੀ ਪਹਿਚਾਣ ਇਹ ਆਉਂਦੀ ਹੈ ਵੈਦ ਲੋਕ ਪੁਰਾਣਾ ਢੰਗ ਤੇ ਸੀ ਵੀ ਉਹਦੇ ਹੱਥ ਪੈਰ ਵੇਖੋ ਠੰਡੇ ਤੇ ਨਹੀਂ ਪੈ ਗਏ ਹਾਂਜੀ ਹੱਥ ਵੇਖਦੇ ਨੇ ਪੈਰ ਵੇਖਦੇ ਨੇ ਤੇ ਠੰਡੇ ਤੇ ਹੱਥ ਪੈਰ ਠੰਡਾ ਤੇ ਮੁਰਦਾ ਇਹ ਸਬੂਤ ਮਰੇ ਹੋਏ ਬੰਦੇ ਦਾ ਇਹ ਸਬੂਤ ਵੀ ਹੱਥ ਠੰਡੇ ਪੈਰ ਠੰਡੇ ਤੇ ਇਹ ਕਲਾ ਅਜੇ ਵੀ ਵੈਦਿਕ ਦੁਨੀਆਂ ਦੇ ਜੋ ਹੈ ਚੱਲਦੀ ਹੈ ਤਿੰਨ ਮਹੀਨੇ ਪਹਿਲੇ ਕਿਧਰੇ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਪਟਨਾ ਸਾਹਿਬ ਦੀ ਗੱਲ ਹੈ ਮੈਂ ਗੁਰਪੁਰਬ ਤੇ ਗਿਆ ਤੇ ਢਿੱਲਾ ਵੀ ਸੀ ਤੇ ਮੈਂ ਹਾਜ਼ਰੀ ਵੀ ਭਰਦਾ ਰਿਹਾ ਤੇ ਦੋ ਤਿੰਨ ਸੱਜਣ ਮੈਨੂੰ ਮਿਲੇ ਇੰਜ ਹੱਥ ਮਿਲਾਇਆ ਕਹਿਣ ਲੱਗੇ ਜੈਨੀ ਜੀ ਤੁਹਾਡੇ ਹੱਥ ਬੜੇ ਠੰਡੇ ਫਿਰ ਕਹਿਣ ਲੱਗੇ ਤੁਹਾਡੇ ਪੈਰ ਦੇਖਣੇ ਨੇ ਤੇ ਪੈਰ ਬੜੇ ਠੰਡੇ ਸਨ ਤੇ ਸਾਰੇ ਮੈਨੂੰ ਖਿੱਚ ਕੇ ਲੈ ਗਏ ਨੇ ਤੁਸੀਂ ਆਰਾਮ ਕਰੋ ਹੱਥ ਪੈਰ ਠੰਡੇ ਹੋਣਾ ਸਿਹਤ ਅੱਧੀ ਖਰਾਬ ਤੇ ਬਿਲਕੁਲ ਠੰਡੇ ਹੋ ਜਾਣ ਤੇ ਮੁਰਦਾ ਮੈਂ ਫਿਰ ਪੁਰਾਣੀ ਪਰੰਪਰਾ ਅਜੇ ਵੀ ਚੱਲਦੀ ਔਰ ਇਹ ਗੱਲ ਠੀਕ ਹੈ ਜ਼ਿੰਦਾ ਰਹਿਣ ਲਈ ਸਰੀਰ ਵਿੱਚ ਅੱਗ ਚਾਹੀਦੀ ਹੈ ਅੱਗ ਨਹੀਂ ਚਾਹੀਦੀ ਕਹਿੰਦੇ ਨੇ ਅੱਗ ਠੰਡੀ ਪੈ ਗਈ ਤੇ ਮੁਰਦਾ ਬੰਦਾ ਮੁਰਦਾ ਜਿਹਦੇ ਹੱਥ ਠੰਡੇ ਹੋ ਗਏ ਜਿਹਦੇ ਪੈਰ ਠੰਡੇ ਹੋ ਗਏ ਧੋਖੇ ਮੈਂ ਕਰਨੀ ਅੰਦਰੋਂ ਬਾਹਰੋਂ ਇਹ ਦੇਸ਼ ਠੰਡਾ ਇਤਨਾ ਹੋ ਗਿਆ ਸੀ ਜੰਮ ਕੇ ਬਰਫ ਕਬਰ ਬਣ ਗਿਆ ਹੱਥ ਠੰਡੇ ਪੈਰ ਠੰਡੇ ਪੈਰ ਠੰਡੇ ਹੋਣ ਤੇ ਉਹਨਾਂ ਦੇ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਸੱਚ ਦੇ ਮਾਰਗ ਦੇ ਉੱਤੇ ਹੱਥ ਠੰਡੇ ਹੋਣ ਤਾਂ ਸੱਚ ਕਰਮ ਤੇ ਇਨਕਲਾਬ ਦੀ ਦੁਨੀਆਂ ਦੇ ਛੱਤਾਂ ਦਾ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ ਮੁਰਦਾ ਠੰਡਾ ਇਹ ਜੋ ਠੰਡਾ ਦੇਸ਼ ਹੋ ਚੁੱਕਿਆ ਸੀ ਇਹਦੀਆਂ ਤਲੀਆਂ ਮਲਨੀਆਂ ਸ਼ੁਰੂ ਕੀਤੀਆਂ ਗੁਰੂ ਨਾਨਕ ਨੇ ਇਤਨੀ ਮਿਹਨਤ ਕਰੇ ਵੈਦ ਪਤਾ ਕੀ ਕਰਦੇ ਨੇ ਜਦ ਕੋਈ ਹੱਥ ਪੈਰ ਠੰਡੇ ਹੋ ਗਏ ਕਹਿੰਦੇ ਨੇ ਤਲੀਆਂ ਮਲ ਹੋਏ ਗਰਮਾਸ਼ ਆ ਜਾਏ ਖੂਨ ਦਾ ਦੌਰਾ ਚੱਲ ਪਿਆ ਅੰਦਰ ਗਰਮੀ ਦਾ ਵਾਸਾ ਹੋ ਜਾਏ ਇਹਦੇ ਅੰਦਰ ਜ਼ਿੰਦਗੀ ਦੀ ਰੋਹ ਪੈਦਾ ਹੋ ਜਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਲੀਆਂ ਮਲਨੀਆਂ ਸ਼ੁਰੂ ਕੀਤੀਆਂ ਕੁਝ ਖੂਨ ਦੇ ਚਰਵਾਨੀ ਆਈ ਕੋਈ ਥੋੜਾ ਜਿਹਾ ਸਾਹ ਚੱਲਣ ਲੱਗਿਆ ਤੇ ਬਹੁਤ ਵੱਡਾ ਇੰਜੈਕਸ਼ਨ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਰਤ ਦੀ ਇਸ ਮੁਰਦਾ ਕੌਮ ਨੂੰ ਜ਼ਿੰਦਾ ਕੀਤਾ ਤੇ ਉਸ ਜ਼ਿੰਦਾ ਕੌਮ ਦਾ ਨਾਂ ਰੱਖਿਆ ਖਾਲਸਾ ਤੇ ਫਿਰ ਇੱਕ ਇਹ ਵੀ ਨਾਰਾ ਦਿੱਤਾ ਬਈ ਮੰਗ ਕਰੋ ਕਿ ਰਾਜ ਸੱਤਾ ਹੁਣ ਖਾਲਸੇ ਕੋਲ ਹੋਵੇ ਖਾਲਸ ਪਵਿੱਤਰ ਕੋਲ ਸ਼ੁੱਧ ਔਰ ਸਾਰੀ ਦੁਨੀਆਂ ਦੇ ਇੱਕੋ ਹੀ ਇਹ ਕੌਮ ਹੈ ਜੋ ਧਾਰਮਿਕ ਮੰਦਰਾਂ ਵਿੱਚ ਅਰਦਾਸ ਤੋਂ ਬਾਅਦ ਆਪਣੀ ਪ੍ਰਾਰਥਨਾ ਵਿੱਚ ਇਹ ਮੰਗ ਮੰਗਦੀ ਹੈ ਕਿ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਦੁਖੀ ਨਾ ਹੋਵੇ ਰਾਜ ਪ੍ਰਬੰਧ ਉਸ ਖਾਲਿਸ ਪਵਿੱਤਰ ਬੰਦੇ ਕੋਲ ਹੋਵੇ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ ਕੋਈ ਰੋਵੇ ਨਾ ਕੋਈ ਆਖੀ ਨਾ ਹੋਵੇ ਕੋਈ ਬੇਜ਼ਾਰ ਨਾ ਹੋਵੇ ਤੇ ਖਿਮਾ ਕਰਨੇ ਇਸ 35-36 ਸਾਲ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ ਇਸ ਕੌਮ ਦਾ ਹਰ ਪਹਿਲੂ ਵਿੱਚ ਹੱਕ ਮਾਰਿਆ ਜਾ ਰਿਹਾ ਇਲਾਕਾ ਖੋਲੋ ਪਾਣੀ ਖੋਲੋ ਬਿਜਲੀ ਖੋਲੋ ਇਹਨਾਂ ਦੀ ਬੋਲੀ ਖੋਲੋ ਸਭਿਅਤਾ ਖੋਲੋ ਰੂਪ ਖੋਲੋ ਸੰਸਕ੍ਰਿਤੀ ਖੋਲੋ ਧਰਮ ਖੋਲੋ ਹਰ ਪਾਸੇ ਡਾਕਾ ਅਸ਼ੁੱਧੀ ਤੇ ਅਪਵਿੱਤਰ ਹੱਥਾਂ ਦੀ ਇਹ ਬਹੁਤ ਵੱਡੀ ਨਿਸ਼ਾਨੀ ਹੈ ਇਸ ਵਾਸਤੇ ਸਾਡੀ ਮੰਗ ਹੈ ਕਿ ਸਤਾ ਜਿਹੜੀ ਹੈ ਇਹ ਉਹਨਾਂ ਹੱਥਾਂ ਚ ਹੋਵੇ ਜਿਹੜੇ ਹੱਥ ਖਾਲਿਸ ਨੇ ਪਵਿੱਤਰ ਨੇ ਸ਼ੁੱਧ ਨੇ ਤਾਂ ਕਿ ਕਿਸੇ ਦਾ ਹੱਕ ਨਾ ਮਾਰਿਆ ਜਾਏ ਮੈਂ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਰਿਹਾ ਸੀ ਉਹਦੇ ਚ ਇੱਕ ਗਾਥਾ ਹੈ ਕਿ ਸ਼ਿਕਾਰ ਖੇਡ ਕੇ ਮਹਾਰਾਜਾ ਸਾਹਿਬ ਵਾਪਸ ਆ ਰਹੇ ਸਨ ਤੇ ਕੀ ਦੇਖਦੇ ਨੇ ਇੱਕ ਜੁੱਗੀ ਦੇ ਬਾਹਰ ਕੋਈ 75-80 ਸਾਲ ਦਾ ਬੁੱਢਾ ਹੱਥ ਦੇ ਕਿਤਾਬ ਲਈ ਰੋ ਰਿਹਾ ਸੀ ਘੋੜਾ ਰੋਕਿਆ ਘੋੜੇ ਤੋਂ ਉਤਰੇ ਤੇ ਉਸ ਬਿਰਧ ਬਾਬੇ ਕੋਲ ਜਾ ਕੇ ਕਹਿਣ ਲੱਗੇ ਰੋ ਕਿਉਂ ਰਹੇ ਜ਼ਈਫ ਹੈ ਬਜ਼ੁਰਗ ਹੈ ਇਹ ਰੋਣਾ ਬਹੁਤ ਗਹਿਰੇ ਦੁੱਖ ਤੋਂ ਨਿਕਲ ਰਿਹਾ ਆਖਣ ਲੱਗਾ ਹਾਂ ਰੋਵਾਂ ਨਾ ਤੇ ਹੋਰ ਕੀ ਕਿਉਂਕਿ ਦੇਸ਼ ਦਾ ਰਾਜਾ ਇੱਕ ਸਿੱਖ ਹੈ ਸਿਰ ਨਹੀਂ ਮੈਂ ਉਸ ਬੁੱਢੇ ਦਾ, ਸਿਰ ਨਹੀਂ ਉੱਚਾ ਕੀਤਾ। ਤੇ ਮਹਾਰਾਜਾ ਸਾਹਿਬ ਕਹਿਣ ਲੱਗੇ, ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇ ਇਹਦੇ ਚ ਤੈਨੂੰ ਕੀ ਦੁੱਖ ਹੈ? ਤੂੰ ਕਿਉਂ ਦੁਖੀ ਹੈ? ਤੂੰ ਕਿਉਂ ਰੋ ਰਿਹਾ? ਕਹਿਣ ਲੱਗਾ, 20 ਸਾਲ ਲਗਾਤਾਰ ਮਿਹਨਤ ਕਰਕੇ ਮੈਂ ਸੁਨਹਿਰੀ ਅਕਸ਼ਰਾਂ ਵਿੱਚ ਤਰਜਮਾ ਕਰਕੇ ਕੁਰਾਨ ਸ਼ਰੀਫ ਲਿਖੀ ਹੈ। 20 ਸਾਲ ਦੀ ਮੇਰੀ ਮਿਹਨਤ। ਕੋਈ ਮੁਸਲਿਮ ਬਾਦਸ਼ਾਹ ਆਉਂਦਾ, ਇਹਨੂੰ ਤੋਸ਼ੇਖਾਨੇ ਚ ਰੱਖਿਆ ਜਾਂਦਾ। ਕੋਈ ਮੁਸਲਿਮ ਬਾਦਸ਼ਾਹ ਆਉਂਦਾ, ਇਹਨੂੰ ਪੜ੍ਹਦਾ ਔਰ ਇਹਨੂੰ ਪਰਜਾ ਵੀ ਪੜ੍ਹਦੀ ਔਰ ਆਮ ਦੁਨੀਆਂ ਤੱਕ ਮੇਰੀ ਇਹ ਕੁਰਾਨ ਸ਼ਰੀਫ ਪਹੁੰਚਾਈ ਜਾਂਦੀ। ਪਰ ਬਦਕਿਸਮਤੀ, ਦੇਸ਼ ਦਾ ਰਾਜਾ ਇੱਕ ਸਿੱਖ ਹੈ। ਸੋਨੇ ਦੀ ਮੋਹਰਾਂ ਦੀ ਥੈਲੀ ਉਸ ਸ਼ਾਇਰ ਉਸ ਆਲਮ ਦੇ ਅੱਗੋਂ ਰੱਖੀ ਤੇ ਆਖਿਆ, ਬਾਬਾ ਇਹ ਕੁਰਾਨ ਸ਼ਰੀਫ ਮੈਨੂੰ ਦੇ, ਮੈਂ ਤੋਸ਼ੇਖਾਨੇ ਚ ਰੱਖਾਂਗਾ, ਸਾਰੇ ਦੇਸ਼ ਵਾਸੀਆਂ ਤੱਕ ਇਹਦੀ ਦੀਦਾਰ ਕਰਾਵਾਂਗਾ ਤੇ ਮੈਂ ਤੈਨੂੰ ਹੋਰ ਵੀ ਮਾਲਾਮਾਲ ਕਰਨਾ, ਤੂੰ ਮੇਰੇ ਰਾਜ ਦਰਬਾਰ ਚ ਆਵੀਂ। ਇਹ ਥੈਲੀ ਮੇਰੀ ਭੇਟਾ ਦੇ ਰੂਪ ਵਿੱਚ, ਨਜ਼ਰਾਨੇ ਦੇ ਰੂਪ ਵਿੱਚ ਪ੍ਰਵਾਨ ਕਰ। ਖੜਾ ਹੋ ਗਿਆ ਬੁੱਢਾ, ਕਹਿਣ ਲੱਗੇ, ਹੈ ਮੈਂ ਤੇ ਫਜ਼ੂਲ ਰੋ ਰਿਹਾ ਸੀ, ਮਾਫ਼ੀ ਮੰਗੀ, ਆਪਣੇ ਸ਼ਬਦ ਵਾਪਸ ਲੈ। ਤੋ ਇੱਥੋਂ ਗੱਲ ਸਪਸ਼ਟ ਹੋ ਗਈ, ਆਕੀ ਰਹੇ ਨਾ ਕੋਏ। ਮਹਾਰਾਜਾ ਰਣਜੀਤ ਸਿੰਘ ਨੇ ਇਸ ਧਰਮ ਨਾਲ ਰਾਜ ਪਾਠ ਚਲਾਇਆ, ਕੋਈ ਆਕੀ ਨਾ ਹੋਇਆ, ਬੇਜ਼ਾਰ ਨਾ ਹੋਇਆ, ਕੋਈ ਦੁਖੀ ਨਾ ਹੋਇਆ। ਤੇ ਖਿਮਾ ਕਰਨੀ, ਇਹਨਾਂ 35-37 ਸਾਲਾਂ ਵਿੱਚ ਰਾਜ ਪ੍ਰਬੰਧ ਇਸ ਢੰਗ ਨਾਲ ਜੋ ਹੈ ਚੱਲਿਆ, ਕਿਧਰੇ ਆਸਾਮੀ ਪੈ ਰੋਂਦੇ ਨੇ, ਕਿਧਰੇ ਆਂਧਰਾ ਪ੍ਰਦੇਸ਼ ਦੇ ਰੋਂਦੇ ਪਏ ਨੇ, ਕਿਧਰੇ ਕਸ਼ਮੀਰੀ ਪੈ ਰੋਂਦੇ ਨੇ, ਕਿਧਰੇ ਮੁਸਲਿਮ ਪੈ ਰੋਂਦੇ ਨੇ। ਔਰ ਹੁਣ ਜ਼ਾਰੋ ਜ਼ਾਰ ਰੁਲਾ ਕੇ ਰੱਖ ਦਿੱਤਾ ਪੰਜਾਬ ਨੂੰ ਤੇ ਪੰਜਾਬ ਦੇ ਜੋ ਹੈ ਸਿੱਖਾਂ ਨੂੰ। ਤੋ ਖੈਰ, ਇਸ ਤਰ੍ਹਾਂ ਦੀ ਮੰਗ ਹੈ, ਇਹ ਸਾਡੀ ਹੈ। ਤੋ ਮੈਂ ਇਸ ਤਰ੍ਹਾਂ, ਜੈਸੇ ਪਰਮਾਤਮਾ ਇੱਕ ਹੈ, ਉਹਨੇ ਆਪਣੀ ਮਖਲੂਕ ਦੇ ਵੀ ਅਨੇਕਾਂ ਰੂਪ ਜੋ ਹੈ ਬਣਾਏ ਹੋਏ ਨੇ ਤੇ ਪਰਮਾਤਮਾ ਦੇ ਅਨੇਕਾਂ ਰੂਪ ਬੇਦਾਗ ਨੇ। ਮਨੁੱਖ ਵੀ ਉਹੀ ਹੈ ਜਿਹਦੇ ਅਨੇਕਾਂ ਰੂਪ ਬੇਦਾਗ ਹੋਵਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਏਕੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਏਕ ਹੈ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਹੈ ਕਿ ਹੇ ਪ੍ਰਭੂ, ਤੂੰ ਏਕ ਹੈ, ਅਨੇਕ ਹੈ, ਅਨੇਕ ਹੈ, ਫਿਰ ਏਕ ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਤੋ ਇਹ ਮੰਗਲਾ ਚਰਨ ਹੈ ਸ਼ਬਦ ਦੇ ਉੱਤੇ। ਇੱਕ ਓਅੰਕਾਰ, ਓਅੰਕਾਰ ਸ਼ਬਦ ਤਿੰਨ ਸ਼ਬਦਾਂ ਦਾ ਜੋੜ ਹੈ, ਆਕਾਰ ਉਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਇੱਕ ਓਅੰਕਾਰ, ਇੱਕ ਤੋਂ ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ ਹੋ ਰਿਹਾ। ਉਹ ਜਿਹੜਾ ਇੱਕ ਓਅੰਕਾਰ ਹੈ ਉਹ ਸੱਤ ਹੈ, ਸਦੀਵ ਹੈ, ਕਾਇਮ ਦਾਇਮ ਹੈ, ਹਮੇਸ਼ਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ, ਉਹ ਜੋ ਇੱਕ ਹੈ ਉਸ ਤੋਂ ਉਤਪਤੀ ਹੋ ਰਹੀ ਹੈ, ਪਾਲਣਾ ਹੋ ਰਹੀ ਹੈ, ਨਾਸ ਹੋ ਰਿਹਾ, ਉਹ ਓਅੰਕਾਰ ਹੈ। ਉਹ ਜਿਹੜਾ ਓਅੰਕਾਰ ਹੈ ਉਹ ਸੱਤ ਹੈ ਔਰ ਉਹ ਜਿਹੜਾ ਸੱਤ ਹੈ ਉਹ ਗੁਰੂ ਹੈ। ਇਕਾਗਰਤਾ ਪ੍ਰਦਾਨ ਕਰਨੀ, ਉਹ ਗੁਰੂ ਹੈ, ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ। ਔਰ ਉਹ ਜਿਹੜਾ ਗੁਰੂ ਹੈ ਉਹ ਪ੍ਰਸਾਦ ਹੈ, ਦਿਆਲੂ ਹੈ, ਬਖਸ਼ਿੰਦ ਹੈ, ਕਿਰਪਾਲੂ ਹੈ। ਤੋ ਇਹ ਹੈ ਮੰਗਲਾਚਰਨ। ਹੁਣ ਅੱਗੇ ਆਪ ਵਾਕ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਹਾਂਜੀ, ਅੱਜ ਦਾ ਜਿਹੜਾ ਪਾਵਨ ਪਵਿੱਤਰ ਵਾਕ ਅੰਮ੍ਰਿਤ ਵੇਲੇ ਆਇਆ, ਉਹ ਵੀ ਉਸ ਹਰਿਮੰਦਰ ਸਾਹਿਬ, ਉਸ ਅੰਮ੍ਰਿਤ ਸਰੋਵਰ ਦੇ ਸੰਬੰਧ ਚ ਆਇਆ, ਜਿਸ ਦੀ ਵਕਤ ਦੇ ਸਤਾਧਾਰੀਆਂ ਨੇ ਰੱਜ ਕੇ ਬੇਹੁਰਮਤੀ ਕੀਤੀ ਹੈ, ਜਿਸ ਨੇ ਰੱਜ ਕੇ ਬੇਅਦਬੀ ਕੀਤੀ। ਰਾਮਦਾਸ ਸਰੋਵਰ ਨਾਤੇ ਇਤਨੀ ਗੱਲ ਤੇ ਸਪਸ਼ਟ ਹੈ ਕਿ ਅੰਮ੍ਰਿਤਸਰ ਨੂੰ ਗੁਰੂਆਂ ਨੇ ਵਸਾਇਆ, ਗੁਰੂਆਂ ਨੇ ਬਖਸ਼ਿਸ਼ ਦਿੱਤੀ, ਗੁਰੂਆਂ ਨੇ ਪਵਿੱਤਰਤਾ ਦਿੱਤੀ। ਔਰ ਇਹ ਸਾਰੀ ਦੁਨੀਆ ਨੂੰ ਸਹਿਜੇ ਸਹਿਜੇ ਪਤਾ ਚੱਲ ਰਿਹਾ ਕਿ ਸਿੱਖ ਜਗਤ ਦੇ ਇਤਨੀ ਕਸ਼ਿਸ਼ ਅੰਮ੍ਰਿਤਸਰ ਲਈ ਕਿਉਂ ਹੈ, ਸਿੱਖ ਜਗਤ ਦੇ ਅੰਦਰ ਤੜਪ ਇਤਨੀ ਅੰਮ੍ਰਿਤਸਰ ਦੇ ਲਈ ਕਿਉਂ ਹੈ, ਔਰ ਮਰ ਮਿਟਣ ਦੀ ਭਾਵਨਾ ਇਤਨੀ ਕਿਉਂ ਹੈ। ਮੈਂ ਤੇ ਇਤਨੀ ਅਰਜ਼ ਕਰ ਰਿਹਾ, ਜਿਹੜੇ ਸ਼ਹੀਦ ਹੋ ਗਏ ਉੱਥੇ ਕਾਬੂ ਚ ਹੈ, ਚਾਰੋਂ ਪਾਸੇ ਘਿਰ ਗਏ, ਪਰ ਖਿਮਾ ਕਰਨੀ ਤੇ ਖੁੱਲ੍ਹ ਦਿੱਲੀ ਨਾਲ ਆਜ਼ਾਦੀ ਦੇ ਨਾਲ ਸ਼ਹੀਦ ਹੋਣ ਆਏ ਨੇ, تے جس قوم نے اس طرح دی کھلی دل نال آزاد ہون جو ہے شہید ہون لئی آن سما کرنی اس قوم نو غلام نہیں رکھیا جا سکتا. قوم جیمری ہے جیمری منوخ دیئے پہچان رہے ہو دے اندر گرمی ہوں دیئے. میں پھر عرض کراں مردے دی کی پہچان ٹھنڈا ہو گئے ہاتھ پیر ٹھنڈے ہو گئے تلیاں مل دے نے گرماش آوے گرمی آوے تے میں عرض کراں تلیاں ملن دی لوڑ ہی نہیں تھے گرمی موجود ہے ایتھے زندگی موجود ہے. ستگر کا دتا ہوا واق ستگر کے دیتے ہوئے بچن انہوں نے سور بیرتا اندر خالصے دے اس ڈنگ دی پیدا کیتی ہوئی ہے. اے جیوی جاگری قوم ہے قبراں نو غلام رکھ سکتے ہو مردیاں نو غلام رکھ سکتے ہو جیوی جاگری قوم نو تسی غلام نہیں رکھ سکتے. یہ حقیقت ہے بہت بڑی جو ہے سچائی ہے. تو پاون پوتر واق آیا ہے رام داس سروور ناتے رام دے داساں دے سروور دے بھاؤ گرو رام داس جی مہاراج دا بنایا ہوا ہے سروور تے رام دے داساں دا سروور او دے وچ جد اسنان کیتا او دے جو ہے نہائے ہاں جی آج تک جتنے پاپ کمائے سن تے پاپ کہنے کتنوں کہو گے پاپ پاپ تے پن دی بڑی چرچ ہے. تے میں کرا اسلام جسنو پاپ کہندا ہے ہندو دھرم اسنو پاپ نہیں کہندا ہندو دھرم جسنو پاپ کہندا ہے انو عیسائی پاپ نہیں کہندے عیسائی جنو پاپ کہندے انو یہودی پاپ نہیں کہندے. حضرت عیسیٰ شراب پی لیندے سن گو دا ماس محمد صاحب کھا لیندے سن مچھلی سوامی رام کرشن پرمہنس جو ہے کھا لیندے سن میدان جنگ وچ مہابھارت دی جنگ وچ شری کرشن جھوٹ بول لیندے سن اور انہیں کہا یدھیشٹر کہہ دے اشوتھاما ہتھو مر گئے ہوں کہ پاپ آخو گے کی پاپ ہے کدھر کوئی اوتاری پرش جھوٹ بھی بول لینا کدھر کوئی گو بھی کھا لینا کدھر کوئی مچھلی بھی کھا لینا کدھر کوئی شراب بھی پی لینا تے کہنے میں دھرم تے ہوئی ہے جڑا نرمل کرم تے کھڑا ہوئے تے جڑا دھرم ہے نرمل کرم تے نہیں کھڑا ہو دھرم پاکھنڈ ہے. ستگر نے آپ کہہ دیتا ہے کرم ہے دھرم پاکھنڈ جو دی سے تین جم جا گاتی لوٹے نرواں کیرتن گاو کرتے کا نمک سمرت جت چھوٹے. کیڑا دھرم پاکھنڈ ہے جو ملین کرما تے کھڑا ہے کرم دھرم جنہ کرما دیتے دھرم کھڑا ہے کیڑے کرما دیتے تھوکٹ کرما تے ویرتھ دے کرما دیتے تو شاید کہنے ہوتے پاکھنڈ ہے پر ہوں اتنے نرنا کریے نرمل کرم کیڑا ہے پھر کیڑا پوتر کرم ہے کسنو نرمل کرم منی ہے کیونکہ دنیا بھر دے اوتاری پرش رشی منی سنت جنا دے نرمل کرم تے ملین کرما دی ویاکھیا کری تے ساریاں دے نرمل تے ملین کرم ملدے ہی نہیں بھن بھن کینو پاپ آکھو گے کینو پن آکھو گے. تاں گرو ارجن دیو جی مہاراج نے دو پنکتیاں وچ نرنا کر دیتا ہے کہ نرمل کرم کیڑا ہے تے شریشٹ دھرم کیڑا ہے. لوکی ایک محاورہ دھارمک دنیا بڑا غلط وردے نے بے شدھ ہردے نال بانی پڑھو جی ہردے ہی شدھ ہو گیا تو بانی کی پڑھنی بانی اس واسطے پڑھنی ہردے شدھ ہو گئے انج کہنا چاہیے. لوکی کہنے شدھ ہردے نال گردوارے جاؤ حد ہو گئی کمال دی گل یہ تو انج ہوئی گئی گل بھائی اشنان کر کے باتھ روم دے جاؤ اشنان کر کے جو ہے اشنان گھر دے جاؤ پھر اشنان گھر دے جان دی کی لوڑ ہے جی اشنان پہلے ہی کرنے ہیں. گردوارے جاؤ تاکہ انتشکرن شدھ ہوئے گلتے ہے پر لوکی کہنے من نو اکاگر کر کے بانی پڑھو غلط کہندے نے بانی پڑھو تاکہ من اکاگر ہوئے جپ کرو تاکہ من اکاگر ہوئے غلط اتنی ہے. پر کہنے نہیں جی اکاگر من نال بانی پڑھو محاورہ غلط ہے من نو شدھ کرو تے بانی پڑھو تے من نو کس دے نال شدھ کریے تے پھر بانی پڑھن دی کی لوڑ رہ جاندی ہے جے من شدھ ہو گیا. صابن تے پانی دی تے اس واسطے لوڑ ہے نا کپڑے دی میل کڈ چھڑیے تے کپڑا نرمل ہے صاف ہے سوچھ ہے تے ہن صابن تے جو ہے پانی دی لوڑ کی. تو میں عرض کراں کچھ محاورے دھارمک دنیا دے غلط ورتے جاندے نے سانو انج کہنا چاہیے ہردا شدھ ہو سکے اس واسطے گردوارے جائیے بانی اس واسطے پڑھنی ہے ہردا شدھ ہوئے. اور ہن سوال یہ پیدا ہوندا ہے نرمل کرم کیڑا ہے تے دھرم اوہی شریشٹ ہے جیڑا نرمل کرم دے اتے کھڑا ہے تو جو نرمل کرم تے نہیں کھڑا ہوتے پکھنڈ ہے کرم دھرم پاکھنڈ جو دیسے لوٹ ہے. تو ستگر نے اپنے ڈھنگ نال نرنا کیتا ہے سرب دھرم میں شریشٹ دھرم تے دو پنکتیاں وچ نرنا اس گل دا ہے کہ نرمل کرم کیڑا ہے تے شریشٹ دھرم کیڑا ہے تے دو سوال نے انہاں دو سوالاں دا جواب ایک دتا گیا. انہوں بھائی صاحب بھائی سنتوکھ سنگھ جی کہندے نے प्रश्न अनेक एक जय उत्तर अलंकार मानो तय चित्र। प्रश्न एक होवे प्रश्न अनेक होवन
2: सोरठ राग दे अंदर गुरु अर्जन देव जी महाराज दा बख्शिश भंडार हुक्मनामा परंपरा अनुसार इस दी व्याख्या दे नाल नाल अज दा ए दिन जिसनू दिवाली कहिंदे ने ते करीबन करीबन समुचे भारत देच सारियां ही कौमां सारियां ही संप्रदावां दी तरफों मनाया जांदा है और मनाया जा रहा है। इस देश देच केवल इक्को एक संप्रदा है जिस दे दीवे अज दे दिन बुझा के रख दिते गए ने और एक कौम अज दिवाली नहीं मनाएगी। दिवाली ना मनाण दा मतलब इतना है तूफानी हवावां ने साडा दीवा बुझाया है साडे घर अंधकार कीता है और साडे चश्मो चिराग कुछ दीवे जेलां विच कुछ दीवे बुझा दिते गए कुछ टिमटिमा रहे ने। इस तरह की दशा विच वाकई ये फैसला ठीक है कि कौम की दिवाली मनाएगी पर प्रथम मैं आए हुए हुक्मनामे दे विचार आप जी दे सामने रखा ता मैं अज दे दिन दे संबंध विच कुछ आप जी दे सामने फिर विचार रखा। ऐसा ना होवे कि हुक्मनामे दे विचार फिर रह जाए तो साहिबां दा पावन पवित्र हुक्मनामा जो अज आया है इहदी मूल पंक्ति इत्थों लवांगे प्रभु पूरी लोच हमारी। प्रभु ने साडी लोचा पूर्ण कर दित्ती है। संत दी लोच की हो सकदी है संत दी टांग की हो सकदी है भगत दी कामना भगत दी टांग लोचा भगत किसनू वेखना चाहुंदा है लोचन तो लोचा शब्द बने लोचन कहने अखा जिनू वेखण दी अंदर प्यास होवे उनू कहने लोचा अखा लोचन ते जिनू वेखण दी बड़ी तड़प ते प्यास होवे लोचा। पर किसे बुरी वासना नाल किसे एक थां ते लोचन टिक जान उन्हों कहने ने लुच्चा लोचा ते लुच्चा दो शब्द बड़े निकट वर्ती ने पर अर्थां दे जमीन आसमान दा भेद है। घूर घूर के वेखना लोभ भरी दृष्टि नाल कामना भरी दृष्टि नाल घूर घूर के वेखना ते घूर दियां या नजरां टिका देनियां लोचन किधरे टिका देने लुच्चा गाल बन गई भई ते लुच्चा है बाल ते घूर घूर के वेखद अखरी अर्थ ही बन देन लोचन अखा ते इसे लोचन तो दो शब्द बने लोचा और लुच्चा। लोचा जिनू वेखण दी प्यास है जिनू वेखण दी तांग है जिनू वेखण दी तड़प है लोचा ते लुच्चा जिथे घूर घूर के नजर टिका दितिया गई वेखण की प्यास है वो दृष्टि कुछ होर घूर के तकण की दृष्टि कुछ होर। एक शब्द धार्मिक दुनिया विच उपमा वाला हो गया एक शब्द ते गाल ही बन के रह गया लुच्चा। महाराज कहने प्रभु ने साड़ी लोचा पूरी कर दिती केड़ी लोचा सी प्रभु नू वेखण दी उनू वेखण दी जड़ी लोचा सी उनू वेखण दी जड़ी प्यास सी लोचा वेखण दी प्यास वेखण दी तांग वो पूरी कर दिती। पर किस द्वारा पूरी हुई किवें पूरी हुई महाराज कहते ने गुरु पूरे कृपा धारी पूरे गुरुदेव ने बख्शिश कर दिते उन्हें।

ਹਜ਼ੂਰੀ ਵਿੱਚ ਬੈਠਣ ਵਾਲਾ ਕੋਈ ਕੋਈ ਹੈ। ਹਜ਼ੂਰੀ ਚ ਮਨ ਬੈਠਣਾ ਹੈ, ਹਾਜ਼ਰੀ ਤਨ ਨੇ ਭਰਨੀ ਹੈ। ਇੱਥੇ ਹਜ਼ੂਰੀ ਦੀ ਪ੍ਰਵਾਨਗੀ ਹੈ, ਹਾਜ਼ਰੀ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਤੋ ਗੁਰੂ ਸੂਝ ਦਿੰਦਾ ਹੈ, ਸਮਝ ਦਿੰਦਾ ਹੈ, ਜਪਣ ਦੀ ਪ੍ਰੇਰਣਾ ਦਿੰਦਾ ਹੈ, ਜਪਣ ਦੀ ਵਿਧੀ ਦਿੰਦਾ ਹੈ, ਜਿਸ ਦੁਆਰਾ ਲੋਚਾ ਪੂਰੀ ਹੋ ਜਾਂਦੀ ਹੈ ਪਰਮਾਤਮਾ ਨੂੰ ਵੇਖਣ ਦੀ। ਤੇ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਤੇ ਪੂਰੇ ਗੁਰੂ ਦੀ ਬਖਸ਼ਿਸ਼ ਕੀ ਗਈ, ਗਿਆਨ ਸੂਝ ਸਮਝ। ਗੁਰਦੁਆਰੇ ਆ ਕੇ ਕੀ ਲੈਣਾ ਹੈ, ਗੁਰੂ ਕੋਲੋਂ ਕੀ ਲੈਣਾ ਹੈ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੋਂ ਤੇ ਸੂਝ ਦੀ ਪ੍ਰਾਪਤੀ ਹੁੰਦੀ ਹੈ। ਸੋਝੀ ਦੀ ਜਿਹਨੂੰ ਸੂਝ ਮਿਲ ਗਈ ਗੁਰੂ ਦੀ ਬਖਸ਼ਿਸ਼ ਹੋ ਗਈ, ਜਿਹਨੂੰ ਨਾ ਮਿਲੀ ਸੂਝ, ਕਿਆ ਗੁਰੂ ਦਾ ਕਸੂਰ? ਨਹੀਂ, ਗੁਰੂ ਦਾ ਕਸੂਰ ਨਹੀਂ। ਸੂਰਜ ਰੋਸ਼ਨੀ ਦੇ ਰਿਹਾ ਸਾਰਿਆਂ ਨੂੰ ਦੇ ਰਿਹਾ, ਪਰ ਜਿਹੜਾ ਅੱਖਾਂ ਬੰਦ ਕਰਕੇ ਬੈਠ ਗਿਆ ਉਹਦਾ ਰੋਸ਼ਨੀ ਨਾਲ ਸੰਬੰਧ ਟੁੱਟ ਜਾਂਦਾ। ਗੁਰੂ ਸਾਰਿਆਂ ਨੂੰ ਸੂਝ ਦਿੰਦਾ, ਪਰ ਜਿਹੜਾ ਬੇਮੁੱਖ ਹੋਵੇ, ਗੁਰਮੁਖ ਹੈ ਹੀ ਨਹੀਂ, ਗੁਰੂ ਦੀ ਗੱਲ ਹੀ ਨਹੀਂ ਮੰਨਦਾ, ਗੁਰੂ ਦੀ ਸਿੱਖਿਆ ਕਬੂਲ ਹੀ ਨਹੀਂ, ਗੁਰੂ ਦੇ ਪਾਏ ਹੋਏ ਤੁਰਨਿਆਂ ਤੇ ਚੱਲਣਾ ਹੀ ਨਹੀਂ, ਬੇਮੁੱਖ ਮਨਮੁੱਖ। ਤੇ ਮਨਮੁੱਖ ਦਾ ਮਤਲਬ ਹੈ ਉਹਨੇ ਮਨ ਦੀ ਅੱਖ ਬੰਦ ਕਰ ਲਈ ਹੈ। ਉਹ ਗੁਰੂ ਦੇ ਚਾਨਣੇ ਤੋਂ ਵਾਂ ਜੋ ਅੱਖਾਂ ਖੋਲ ਕੇ ਸੁਣਦੇ ਨੇ, ਅੱਖਾਂ ਖੋਲ ਕੇ ਬੈਠਦੇ ਨੇ, ਅੱਖਾਂ ਖੋਲ ਕੇ ਆਉਂਦੇ ਨੇ। ਇਸ ਨੂੰ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਜੋ ਸਾਵਧਾਨੀ ਨਾਲ ਬੈਠਦਾ ਅੱਖਾਂ ਖੋਲ ਕੇ ਬੈਠਦਾ, ਜੋ ਸਾਵਧਾਨੀ ਨਾਲ ਬਾਣੀ ਪੜ੍ਹਦਾ ਉਹ ਅੱਖਾਂ ਖੋਲ ਕੇ ਪੜ੍ਹਦਾ, ਜੋ ਸਾਵਧਾਨੀ ਨਾਲ ਕੀਰਤਨ ਸੁਣਦਾ ਉਹ ਅੱਖਾਂ ਖੋਲ ਕੇ ਕੀਰਤਨ ਸੁਣ ਰਿਹਾ। ਸੁਚੇਤ ਹੋ ਕੇ ਸਾਵਧਾਨ ਹੋ ਕੇ ਜੋ ਐਸਾ ਕਰਦਾ ਉਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਕਿ ਉਹਨੂੰ ਸੂਝ ਮਿਲ ਜਾਂਦੀ ਹੈ, ਉਹਨੂੰ ਸਮਝ ਮਿਲ ਜਾਂਦੀ ਹੈ, ਉਹਨੂੰ ਸਿਆਣਪ ਮਿਲ ਜਾਂਦੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਫਿਰ ਉਸ ਸੋਝੀ ਦੁਆਰਾ ਉਸਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਬਖਸ਼ਿਸ਼ ਕੀਤੀ। ਪਰਮਾਤਮਾ ਨੂੰ ਵੇਖਣ ਦੀ ਜਿਹੜੀ ਸਾਡੀ ਲੋਚਾ ਸੀ, ਜਿਹੜੀ ਸਾਡੀ ਤਾਂਘ ਸੀ, ਤੜਪ ਸੀ, ਉਹ ਫਿਰ ਪਰਮਾਤਮਾ ਨੇ ਆਪ ਪੂਰੀ ਕਰ ਦਿੱਤੀ। ਅਗਾਂਹ ਆਪ ਸਰਵਨ ਕਰੋ। ਹਾਂਜੀ, ਨਾਮ ਸਿਮਰਨ ਅਧਿਆਤਮਕ ਜਲ ਨਾਲ ਜਦ ਅਸੀਂ ਇਸ਼ਨਾਨ ਕੀਤਾ ਤਾਂ ਮਨ ਆਪਣੇ ਘਰ ਵਿੱਚ ਆਇਆ। ਮੇਰੇ ਮਨ ਪਰਦੇਸੀ ਵੇ ਪਿਆਰੇ ਆਹੋ ਘਰੇ। ਆਪਣੇ ਘਰ ਵਿੱਚ ਮੈਲੇ ਮਨ ਵਾਸਤੇ ਕੋਈ ਥਾਂ ਨਹੀਂ, ਇਸ਼ਨਾਨ ਕਰਕੇ ਆਉਣਾ ਪਏਗਾ। ਔਰ ਇਸ਼ਨਾਨ ਨਹੀਂ ਕੀਤਾ ਤੇ ਦੁਆਰ ਬੰਦ, ਰਸਤੇ ਬੰਦ। ਤੇ ਇਸ਼ਨਾਨ ਕਰਨਾ ਕੀ ਹੈ? ਜਿਵੇਂ ਉੱਪਰ ਬੰਦਾ ਪਾਣੀ ਪਾਉਂਦਾ ਤੇ ਸਹਿਜੇ ਸਹਿਜੇ ਸਵੱਛ ਹੁੰਦਾ ਨਾ, ਸਾਬਣ ਲਾਉਂਦਾ, ਜਿੱਥੋਂ ਜਿੱਥੋਂ ਦੀ ਮਹਿਲ ਹੈ ਉਸਨੂੰ ਪੁੱਟਦਾ ਧੋਂਦਾ। ਵਾਹਿਗੁਰੂ ਵਾਹਿਗੁਰੂ ਜਪੀ ਜਾਣਾ, ਬਾਣੀ ਪੜ੍ਹੀ ਜਾਣਾ, ਬਸ ਇਹ ਇਸ਼ਨਾਨ ਕਰਨਾ, ਜਪਣਾ, ਇਸ਼ਨਾਨ ਕਰਨਾ, ਬਾਣੀ ਜਪਣੀ, ਇਸ਼ਨਾਨ ਕਰਨੀ। ਤੇ ਜੈਸੇ ਕੋਈ ਇਸ਼ਨਾਨ ਕਰ ਲੈਂਦਾ ਉਹਨੂੰ ਆਪਣੇ ਘਰ ਵਿੱਚ ਟਿਕਾਣਾ ਮਿਲ ਜਾਂਦਾ, ਮਹਿਲੇ ਵਾਸਤੇ ਥਾਂ ਨਹੀਂ। ਤੇ ਇੱਟਾਂ ਦੇ ਪੱਥਰਾਂ ਦੇ ਬਣਾਏ ਹੋਏ ਮਕਾਨ ਵਿੱਚ ਤੇ ਬੰਦੇ ਮੈਲੇ ਕੁਚੈਲੇ ਵੀ ਰਹਿ ਸਕਦੇ ਨੇ, ਐਸੀ ਕੋਈ ਗੱਲ ਨਹੀਂ। ਪਰ ਆਪਣਾ ਘਰ ਜੋ ਨਿੱਜੀ ਘਰ, ਅਧਿਆਤਮਕ ਘਰ, ਪਰਮਾਤਮਾ ਦਾ ਘਰ ਹੈ, ਉੱਥੇ ਮੈਲਿਆਂ ਲਈ ਥਾਂ ਨਹੀਂ ਹੈ, ਬਿਲਕੁਲ ਨਹੀਂ। ਇਸ ਵਾਸਤੇ ਲਾਜ਼ਮੀ ਹੈ ਇਸ਼ਨਾਨ ਕਰਕੇ ਆਉਣਾ। ਕਰ ਇਸ਼ਨਾਨ ਗ੍ਰਹਿ ਆਏ। ਇਸ਼ਨਾਨ ਕੀਤਾ ਅਸੀਂ ਨਾਮ ਸਿਮਰਨ ਨਾਲ, ਨਾਮ ਦੇ ਜਲ ਨਾਲ, ਤੇ ਮਨ ਆਪਣੇ ਘਰ ਵਿੱਚ ਆ ਗਿਆ। ਜਪਦਿਆਂ ਹੀ ਆਪਣੇ ਘਰ ਵਿੱਚ ਆ ਜਾਏਗਾ, ਜਪਦਿਆਂ ਹੀ ਪਾਵਨ ਹੋ ਜਾਏਗਾ, ਜਪਦਿਆਂ ਹੀ ਟਿਕ ਜਾਏਗਾ। ਮਨ ਦਾ ਟਿਕ ਜਾਣਾ ਆਪਣੇ ਘਰ ਵਿੱਚ ਆ ਜਾਣਾ। ਔਰ ਸਤਿਗੁਰੂ ਦੀ ਬਾਣੀ ਕਦੀ ਤੇ ਸਾਡੇ ਮਨ ਨੂੰ ਬਾਰ ਬਾਰ ਕਹਿੰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਆਪਣੇ ਘਰ ਵਿੱਚ ਆ, ਜਿੱਥੇ ਤੱਕ ਤੂੰ ਭਟਕੇਗਾ ਸਭ ਪਰਦੇਸ ਹੈ। ਮਨ ਪਰਦੇਸੀ ਜੇਥੀਏ ਸਭ ਦੇਸ਼ ਪਰਾਇਆ। ਇੱਥੇ ਕੁਛ ਵੀ ਆਪਣਾ ਨਹੀਂ, ਆ ਆਪਣੇ ਘਰ ਵਿੱਚ, ਆ ਆਪਣੇ ਟਿਕਾਣੇ ਵਿੱਚ। ਮਹਾਰਾਜ ਕਹਿੰਦੇ ਨੇ ਨਾਮ ਸਿਮਰਨ ਦੇ ਜਲ ਨਾਲ ਇਸ਼ਨਾਨ ਕਰਕੇ ਜਦ ਮਨ ਆਪਣੇ ਘਰ ਵਿੱਚ ਆਇਆ ਤਾਂ ਆਨੰਦ ਦੀ ਪ੍ਰਾਪਤੀ ਹੋ ਗਈ, ਸੁੱਖ ਦੀ ਪ੍ਰਾਪਤੀ ਹੋ ਗਈ, ਮੰਗਲ ਦੀ ਪ੍ਰਾਪਤੀ ਹੋ ਗਈ, ਖੇੜਿਆਂ ਤੇ ਖੁਸ਼ੀਆਂ ਦੀ ਪ੍ਰਾਪਤੀ ਹੋ ਗਈ। ਹਾਂਜੀ ਹਾਂਜੀ।

0: ਹੋ ਸੰਤ ਜਨੋ ਇਸ ਤਰ੍ਹਾਂ ਦੀ ਆਨੰਦਮਈ ਅਵਸਥਾ, ਇਸ ਤਰ੍ਹਾਂ ਦੀ ਸੁਖਮਈ ਅਵਸਥਾ, ਇਸ ਤਰ੍ਹਾਂ ਦਾ ਦੁੱਖਾਂ ਤੋਂ ਜਿਹੜਾ ਛੁਟਕਾਰਾ ਹਾਸਲ ਕਰਨਾ ਹੈ, ਉਹ ਕੇਵਲ ਇੱਕੋ ਇੱਕ ਸਾਧਨ ਹੈ ਸੰਤ ਜਨੋ, ਰਾਮ ਨਾਮ ਨਿਸਤਰੀਏ। ਰਾਮ ਨਾਮ ਦਾ ਜਾਪ ਕਰੋ, ਇਸੇ ਨਾਲ ਹੀ ਬੰਦਾ ਪਾਰ ਹੋ ਜਾਂਦਾ, ਤਰ ਕੇ ਪਾਰ ਲੰਘ ਜਾਂਦਾ ਦੁੱਖਾਂ ਤੋਂ, ਕਲੇਸ਼ਾਂ ਤੋਂ, ਵਿਪਤਾਵਾਂ ਤੋਂ। ਇਹ ਸੰਤ ਜਨੋ, ਇਹੀ ਜੋ ਹੈ ਅਵਸਰ ਹੈ, ਇਹੀ ਇੱਕ ਤਰੀਕਾ ਹੈ, ਹੋਰ ਕੋਈ ਢੰਗ ਨਹੀਂ। ਹਾਂਜੀ, ਇਹੀ ਸੁਕਰਤ ਦਿਨ ਰਾਤ ਕਰਨਾ ਚਾਹੀਦਾ, ਇਹੀ ਸ਼ੁਭ ਕਰਮ ਜਿਹੜਾ ਹੈ ਦਿਨ ਰਾਤ ਕਰਨਾ ਚਾਹੀਦਾ। ਕਿਹੜਾ? ਉਠਤ ਬੈਠਤ ਹਰ ਹਰ ਧਿਆਈ ਹੈ, ਉਠਦਿਆਂ ਬੈਠਦਿਆਂ। ਅਨ ਦਿਨ ਸੁਕਰਤ ਕਰੀਏ, ਦਿਨ ਰਾਤ ਇਹੀ ਸੁਕਰਤ ਕਰੋ, ਇਹੀ ਸ਼ੁਭ ਕਰਮ ਕਰੋ। ਮੈਂ ਫਿਰ ਅਰਜ਼ ਕਰਾਂ, ਇਹਨੂੰ ਕਿਸੇ ਹੋਰ ਪਾਸੇ ਨਾ ਲਾਣਾ, ਬਈ ਸ਼ੁਭ ਕਰਮ ਕਰੋ ਤੇ ਫਿਰ ਨਾਮ ਜਪੋ। ਨਾਮ ਜਪਣ ਤੋਂ ਵੱਡਾ ਹੋਰ ਕੋਈ ਸ਼ੁਭ ਕਰਮ ਹੈ ਹੀ ਨਹੀਂ। ਔਰ ਜੋ ਨਾਮ ਜਪਦਾ ਹੈ ਉਸ ਤੋਂ ਸ਼ੁਭ ਹੀ ਆਉਂਦਾ, ਜੋ ਕੁਛ ਵੀ ਆਉਂਦਾ ਸ਼ੁਭ ਆਉਂਦਾ, ਅਸ਼ੁਭ ਹੁੰਦਾ ਹੀ ਨਹੀਂ ਉਸ ਤੋਂ। ਉਹ ਜੋ ਕੁਛ ਵੀ ਕਰਦਾ ਠੀਕ ਕਰਦਾ। ਸਾਹਿਬ ਕਹਿੰਦੇ ਦਿਨ ਰਾਤ ਤੂੰ ਇਹ ਸੁਕ੍ਰਿਤ ਕਰ, ਸ਼ੁਭ ਕਰਮ ਕਰ, ਚੰਗਾ ਕਰਮ ਕਰ। ਕਿਹੜਾ? ਉਠਤ ਬੈਠਤ ਹਰ ਹਰ ਧਿਆਈਏ। ਦਿਨ ਰਾਤ ਉਠਦਿਆਂ ਬੈਠਦਿਆਂ ਹਰੀ ਹਰ ਦਾ ਜਾਪ ਕਰ, ਈਸ਼ਵਰ ਦਾ ਜਾਪ ਕਰ। ਮੈਂ ਫਿਰ ਅਰਜ਼ ਕਰਦਿਆਂ, ਕਿਧਰੇ ਹਰੀ ਹਰ ਦਾ ਜਾਪ, ਰਾਮ ਦਾ ਜਾਪ, ਅੱਲਾ ਦਾ ਜਾਪ, ਖੁਦਾ ਦਾ ਜਾਪ। ਗੋਰਖ ਸੋਏ ਜਨ ਗੋਰ ਉਠਾ ਲਈ, ਕਰਤੇ ਬਾਹਰ ਨਾ ਲਾਗੇ। ਇੱਥੇ ਅਨੇਕਾਂ ਨਾਮ ਨੇ ਤੇ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਨੰਤ ਨਾਮ ਗਾਏ ਹੋ, ਪਰਗ ਪੁਰਖ ਪਾਏ ਹੋ, ਬਲਹਾਰੇ ਜਾਓ ਜੇਤੇ ਤੇਰੇ ਨਾਮ ਹੈ ਅਨੰਤ ਨਾਮ ਨੇ। ਜੇ ਇੱਕ ਫੁੱਲ ਦੇ ਕਈ ਨਾਮ ਹੋ ਸਕਦੇ ਨੇ, ਇੱਕ ਫਲ ਦੇ ਕਈ ਨਾਮ ਹੋ ਸਕਦੇ ਨੇ, ਤਾਂ ਮੈਂ ਅਰਜ਼ ਕਰਾਂ ਇਹ ਸ੍ਰਿਸ਼ਟੀ ਦਾ ਜਿਹੜਾ ਕਰਤਾ ਹੈ ਨਾ, ਮਨੁੱਖ ਨੇ ਆਪਣੀ ਬੋਲੀ ਦੇ ਮੁਤਾਬਕ ਉਹਦੇ ਵੀ ਕਈ ਨਾਮ ਰੱਖੇ ਨੇ। ਤੇ ਕਿਸੇ ਇੱਕ ਨਾਮ ਨੂੰ ਚੁਣ ਕੇ ਦਾਅਵਾ ਕਰੀ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸੇ ਨਾਮ ਦੇ ਜਪ ਬਾਰੇ ਕਹਿ ਰਹੇ ਨੇ, ਕਿਵੇਂ ਕਰਨੀ? ਇਹ ਬਹੁਤ ਵੱਡਾ ਝੂਠ ਹੈ। ਤੇ ਡਿੰਬ ਵੀ ਆਪਣਾ ਇਸ ਢੰਗ ਨਾਲ ਡਿੰਬ ਜੋ ਹੈ ਚਲਾਉਂਦੇ ਨੇ। ਇਹ ਸਾਰੇ ਮੰਤਰ ਨੇ ਗੁਰੂ ਦੇ, ਪਰ ਜੋ ਗੁਰੂ ਦੀ ਪਾਈ ਹੋਈ ਲੀਕ ਤੇ ਚੱਲਣਾ ਚਾਹੁੰਦਾ, ਅਧਿਕਾਰੀ ਬਣਨਾ ਚਾਹੁੰਦਾ, ਤਾਂ ਅਧਿਕਾਰੀ ਲਈ ਪ੍ਰਾਚੀਨ ਸਮੇਂ ਸੀ ਸਿਲਸਿਲਾ ਕੇ ਚਰਨਾਮ੍ਰਿਤ ਪਿਲਾ ਕੇ ਉਹਨੂੰ ਗੁਰੂ ਮੰਤਰ ਦੀ ਦੀਕਸ਼ਾ ਦੇ ਦਿੱਤੀ ਜਾਂਦੀ ਸੀ। ਚਰਣਾ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਹ ਪਰੰਪਰਾ ਚੱਲੀ, ਮਸੰਦਾ ਨੇ ਫਿਰ ਇਹ ਪਰੰਪਰਾ ਚਲਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਹ ਪਰੰਪਰਾ ਚੱਲਦੀ ਰਹੀ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਦਲਣੀ ਪਈ, ਸੁਧਾਰ ਕਰਨਾ ਪਿਆ। ਤੇ ਬਾਅਦ ਵਿਚ ਉਹੀ ਲੋਕ ਚਰਨ ਧੋ ਧੋ ਕੇ ਪਿਲਾਉਣ ਲੱਗ ਪਏ ਸਨ, ਜਿਨ੍ਹਾਂ ਦੇ ਚਰਨਾਂ ਚ ਕੱਖ ਵੀ ਨਹੀਂ ਸੀ, ਕੁਛ ਵੀ ਨਹੀਂ ਸੀ। ਚਰਨ ਤੇ ਉਹ ਮਹਾਨ ਨੇ ਜਿੱਥੇ ਟਿਕਣ ਤੇ ਖਾਕ ਧੂੜ ਹੋ ਜਾਏ, ਮੱਥੇ ਤੇ ਲਾਣ ਜੋਗਾ ਹੋ ਜਾਏ। ਸੁਰਮਾ ਕੁੰਤੋ ਖਾਕ ਔਲੀਆ, ਤਾਬਾ ਬੀਨੀ ਇਬਤਦਾਤਾ ਇੰਤਹਾ। ਜੇ ਆਦ ਤੋਂ ਲੈ ਕੇ ਤੂੰ ਅੰਤ ਤੱਕ ਵੇਖਣਾ ਚਾਹੁੰਦਾ ਤਾਂ ਕਿਸੇ ਪਰਮ ਪੁਰਖ ਦੀ ਚਰਨ ਧੂੜ ਨੂੰ ਮਸਤਕ ਤੇ ਲਾ। ਨਾਮ ਰਸੀਆ ਜਿੱਥੇ ਖੜਾ ਹੋਵੇਗਾ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋ ਜਾਏਗੀ, ਤੇ ਜੇ ਉਹਦੇ ਕਦਮਾਂ ਨਾਲ ਖਾਕ ਪਵਿੱਤਰ ਹੋਵੇਗੀ ਤੇ ਉਹਦੇ ਕਦਮ ਛੋਣ ਨਾਲ ਪਾਣੀ ਵੀ ਪਵਿੱਤਰ ਹੋਵੇਗਾ। ਜਨ ਕੇ ਚਰਨ ਤੀਰਥ ਗੋਟ ਗੰਗਾ, ਮਹਾਂਪੁਰਸ਼ ਦੇ ਚਰਨ ਮਾਨੋ ਕਰੋੜਾਂ ਗੰਗਾ ਦਾ ਇਸ਼ਨਾਨ ਹੈ, ਕਰੋੜਾਂ ਗੰਗਾ ਉਸ ਤੋਂ ਕੁਰਬਾਨ ਕੀਤੀਆਂ ਜਾਂਦੀਆਂ ਹਨ, ਤੇ ਮਹਾਂਪੁਰਸ਼ ਦੇ ਚਰਨ ਛੋਹ ਨਾਲ ਪਵਿੱਤਰ ਹੁੰਦੀ ਹੈ। ਇੰਜ ਸਮਝ ਲਓ ਬਹੁਤ ਸਾਰੇ ਨਾਮ ਰਸੀਆਂ ਨੇ। ਭਗਤ ਜਨਾਂ ਨੇ ਗੰਗਾ ਦੇ ਕਿਨਾਰੇ ਆਪਣੀਆਂ ਝੁੱਗੀਆਂ ਬਣਾ ਲਈਆਂ ਸਨ ਨਾਮ ਜਪਣ ਲਈ, ਰੋਜ਼ ਉਸਦੇ ਚਰਨ ਪਾਉਂਦੇ ਸਨ, ਇਸ਼ਨਾਨ ਕਰਦੇ ਸਨ, ਜਲ ਪਾਵਨ ਹੋ ਗਿਆ ਸੀ, ਅੰਮ੍ਰਿਤ ਹੋ ਗਿਆ ਸੀ। ਇਹ ਹਕੀਕਤ ਹੈ, ਬਹੁਤ ਵੱਡੀ ਜੋ ਹੈ ਸੱਚਾਈ ਹੈ ਕਿ ਮਹਾਂਪੁਰਸ਼ ਦੀ ਚਰਨ ਛੋਹ ਨਾਲ ਪਾਣੀ ਪਾਣੀ ਨਹੀਂ ਰਹਿੰਦਾ, ਪਾਣੀ ਅੰਮ੍ਰਿਤ ਹੋ ਜਾਂਦਾ, ਖਾਕ ਖਾਕ ਨਹੀਂ ਰਹਿੰਦੀ, ਖਾਕ ਅਕਸੀਰ ਹੋ ਜਾਂਦੀ ਹੈ। ਉਂਝ ਬਾਣੀ ਦੀਆਂ ਜਿਹੜੀਆਂ ਲਹਿਰਾਂ ਨੇ, ਕੋਈ ਕੀਰਤਨ ਹੋ ਰਿਹਾ ਹੋਵੇ ਤੇ ਉਹ ਜਿਹੜੀਆਂ ਲਹਿਰਾਂ ਨੇ ਕੀਰਤਨ ਦੀਆਂ, ਨਾਮ ਜਪ ਦੀਆਂ, ਸਿਮਰਨ ਦੀਆਂ, ਉਹ ਪਾਣੀ ਤੇ ਖਾਕ ਨੂੰ ਜ਼ਿਆਦਾ ਮੁਤਾਸਿਰ ਕਰਨਗੀਆਂ, ਇਤਨੀ ਮੈਰਜ ਕਰਦੇ, ਬਹੁਤ ਪ੍ਰਭਾਵਿਤ ਕਰਨਗੀਆਂ ਖਾਕ ਨੂੰ ਔਰ ਪਾਣੀ। ਧਾਰਮਿਕ ਪੁਰਖਾਂ ਨੇ ਬਹੁਤ ਪੁਰਾਣੇ ਸਮੇਂ ਤੋਂ ਖੋਜ ਕੀਤੀ ਹੈ کہ نام جپدا نام سمرن دا پانی تے خاک دے تے بہت بڑا اثر پیندا ہے. خاک اکسیر بن جاندی ہے, پانی امرت بن جاندا ہے. آخر اسی پانچ باڑیاں دا پاٹھ کردے ہاں, کنڈا پھیردے ہاں, تے پھر پانی امرت بن جاندا ہے. تے اٹھے پیر گربانی دیا ترنگاں نے اور اس پانی چ مشرت ہوندیاں نے. اس طرح دا ہور کدھرے بھی نظام دیکھن نوں نہیں ملدا. اس واسطے پانی پانی نہیں, اے جل جل نہیں, امرت ہے, کیونکہ امرت مئی باڑی دا سنجوگ ہر وقت بنیا ہوا ہے اس سروور دے نال. سو خیر مختصر میں عرض کراں, کر اسنان گرہ آئے آنند منگل سکھ پائے, سنتو رام نام نسترئے, اٹھت بیٹھت ہر ہر دھیائیے, ان دن سکرت کریے, دن رات تو یہی شبھ کرم کر کہ اٹھدیاں بیٹھدیاں بس جپ واہگرو واہگرو جپ, یہی سکرت ہے. اس تو وڈا ہور کوئی شبھ کرم نہیں, یہ ادھیاتمک اشنان ہے. اس تو وڈی ہور کوئی پوترتا نہیں. ہاں جی اگلیاں پنکیاں سن صاحب کہ نے سنت دا جڑا بنایا رستہ ہے, دھرم دا جڑا بنایا ہوا رستہ ہے, وہ کی ہے؟ وہ پوڑیاں نے. تو مارگ اس طرح دا زمینی نہیں کہ بج کے چل پاؤ, تو پوڑیاں نے. تو پوڑیاں تے سہجے سہجے چلنا پہنتا ہے. پوڑیاں تے کوئی بج کے کتنی دور تک جائے گا؟ اور یہ پوڑیاں انت نے چڑھنا ہے. اس واسطے میں عرض کراں, سنت دا مارگ, گرو دا مارگ, پربھو دا مارگ کوئی زمینی رستہ نہیں, یہ پوڑیاں نے. یہ تو پہاڑی رستہ ہے. ایک اوگٹ گھاٹی رام کی تین چڑھے ہو کبھی, یہ تو گھاٹی ہے. گھاٹی چلک بیل ایک تھا کا چلو گون چھٹکا. کبیر کرن گھاٹی تے چلدیاں چلدیاں میرا من روپی بیل تھک گئے, سمرن کردیاں کردیاں تھک گیا, نام جپدیاں جپدیاں تھک گیا, سادھنا کردیاں کردیاں تھک گیا, پر اجے میں منزل مقصود تے نہیں پہنچا. تے چڑھنا ایک پوڑی ہے. دھرم زمینی مارگ نہیں ہے, پوڑیاں ہیں, اور اس پوڑیاں تے سرت نے چڑھنا ہے. اس پوڑی دے تے سرت نو سہجے سہجے چاڑنا ہے. تے چاڑن لگیاں اوکھیائی ہوندی ہے, لازمی ہوندی ہے. اس واسطے ہر بندے کول جپ نہیں ہو سکتا. جپ دا مطلب کہ سرت نو اچا چاڑنا. پانی نمان دی طرف اپنے آپ جاندا ہے, اوپر چاڑنا ہوئے تے پریشر چاہیے, دباؤ چاہیے. سرت نو اوپر لے جانا ہے, بڑی کرڑی سادھنا چاہیے. کیڑی؟ جپ. اس واسطے صاحب کہن گرو دا مارگ, سنت دا مارگ, دھرم دا مارگ زمینی مارگ نہیں, پوڑیاں نے. وہ پہاڑی رستہ ہے. کوڑ پاگی پائے, اس رستے نو کوئی ورلا وڈ بھاگی جو ہے عبور کرتا ہے, پراپت کرتا ہے چڑھ چڑھ کے. میں پھر عرض کراں, آکھن اوکھا ساچا ناؤں جڑا کہہ دیتا ہے میرے پادشاہ نے, جپ کے کدی دیکھنا بہت اوکھا ہے. واہگرو واہگرو منک انج اچارن کرے تے انو کن نال سنے. لفظ میں پھر دوہرا دیاں, تے جب تسی سنن بیٹھو گے تے نہیں سنو گے. واہگرو واہگرو رسنا کر دی رہے گی, سنو گے نہیں. دھیان کسے اور پاسے ہو جائے گا. سنتے تا سکو گے جی دھیان ہوگے. یہ دھن دھیان دی سادھنا, یہ شبد سرت دی سادھنا, یہ پوڑیاں نے, یہ چڑھنا ہے, یہ بکھم ہے, یہ مارگ اوکھا ہے. نام سمرن دا سہل کرن کو وڈ بھاگی پائے, کو ورلا وڈ بھاگی اس مارگ نو عبور کر کے منزل مقصود تے پہنچتا ہے. ہاں جی اس پوڑیاں تے چڑھ کے جو منزل مقصود تک پہنچ جاندہ ہے, تو دے کروڑاں جنماں دے پاپ دھل جاندے ہیں, کروڑاں جنماں دے سنسکار مٹ جاندے ہیں, کروڑاں جنماں دے دکھ مٹ جاندے ہیں. ایک جنم دا دکھ ہوئے تے شاید اسی ایک سال وچ دور کر چھڈیے. کئی جنماں دے اندر سنسکار نے, کئی جنماں دے اندر پاپ نے, اکٹھے نے, ٹھیر وڑھدا جا رہا ہے, وڑھدا جا رہا ہے. پر اس پوڑی تے چڑھ کے جو منزل مقصود تے پہنچ جاندا ہے, شاید کہ نہ اودے کروڑاں جنماں دے پاپ دھل جاندے نے, کروڑاں جنماں دے دکھ مٹ جاندے نے. ہاں جی जिस संसार विच जिस परिपूर्ण परमात्मा ने अपनी पूरी कला वरताई हुई है, भाव अपनी सता रखी हुई है और अपनी सता के आश्रय के सूर्य चंद तारे जमीन आसमान पशु पंखी सागर हवा सब टिका के रखी हुई है, उसकी उस्तत करो जिसने अपनी कला वरता रखी है, जिसने अपनी सत्या के नाल सारे निजाम नु जो है काबूज किया होया, उसकी उपमा करो, उसकी महिमा गायन करो। तो तुसी आखोगे महिमा गायन करने पुस्तक करनी तो खुशामद। दिल्ली च सज्जन मैनू कहन लगा बंदे नू भी खुशामद की लोड़ है, आखिर बंदा रब ने बनाया, जब रब खुशामदी है तो बंदा भी खुशामदी है। रब की उपमा करो तो रब बख्शिश करता, ना करो तो नहीं करता। मैं खफर भुल गया तू गल नू समझिया ने, तो मैनू कहन लगा धार्मिक दुनिया तो यही आख्या जाता ना रब की उस्तत करो, रब की उपमा करो। तो जे रब नू उपमा की लोड़ है तो आखिर बंदे नू उपमा की लोड़ होवे तो फिर निंदा कहड़ी गल दी, बंदे नू भी उस्तत की लोड़ है क्योंकि रब नू उस्तत की लोड़ है। तो सारे संत जन कहने उसकी उस्तत करो। हुण उस्तत उस्तत विच अंतरा की है ये मैं अर्ज कर दें। सूरज भी उस्तत करिए तो साड़ी उस्तत करन नाल इहदे च चमक नहीं है, है ही। तो जे ना करिए तो कोई अंधेरा नहीं हो जाना। परमात्मा नू वड्डा वड्डा करके आखिए साडे वड्डा वड्डा आखण नाल वड्डा नहीं है, तो जे किधरे ना आखिए तो उन्हें छोटा भी नहीं हो जाना। जे सब मिलके आखण पाए वड्डा ना होवे गाट ना जाए। साडे वड्डा वड्डा आखण नाल वड्डा नहीं है, तो जे ना आखिए तो छोटा भी नहीं हो जाता। दूजी किसी संगीतकार की उपमा करिए उस्तत करिए तो बंदा संगीतकार नहीं बन जाता। किसी महान दार्शनिक कवि की उपमा करिए तो बंदा कवि नहीं बन जाता। किसी करोड़ों पति अरबों पति धनवान की महिमा गायन करिए तो बंदा कोई धनवान नहीं हो जाता। किसी हुक्मरान की उस्तत करिए तो बंदे नूं कोई राजपाठ नहीं मिल जाता, कोई बंदा हुक्मरान नहीं हो जाता। पर सच जाणो कोई भगवान की उपमा करे तो भगवान ही हो जाता है। कोई गुरु महिमा गायन करे तो गुरु वर्गा ही हो जाता है। कोई रब की महिमा गायन करे तो रब वर्गा ही हो जाता है। हुण धनवान की महिमा करिए तो महिमा करने वाला निर्धन बनया रहे, महिमा क्यों गाइए फिर, गाण का मतलब की। किसी कलाकार की महिमा गायन करिए तो आप निगुणे ही बने रह जाए। तू बड़ा संगीतकार है, महान संगीतकार है, तू संगीत दियां सारियां बारीकियां समझना है। तो आप जब पाठ भी करे तो बेसुरा हो तो फिर पीती है तो उपमा की संगीतकार भी तो सारा दिन बेसुरा बोली जाना। तू आप उपमा की महान कवि भी तो तेरे बोलों में कोई तरतीब कोई नहीं, कोई कविता की झलक नहीं है। तू उपमा की धनवान भी तो निर्धनता तेरी बनी हुई है। तू उपमा की हुक्मरान भी तो गुलामी तेरी बनी हुई है। तू हुक्मरान तो बने हैं, गुलामी तेरी बनी हुई है नहीं। तो उस हुक्मरान की उपमा कर जिसकी उपमा कर दिया तू भी राजा हो जाए, तू भी महान हो जाए। तो उस धनवान की उपमा कर कि तेरी सारी की सारी निर्धनता मिट जाए। हम निर्धन जो एहो धन पायो मरते फूट गुमाने। भगत कबीर कहने जिस दिन का मैनू नाम धन प्राप्त होया है उस दिन के बड़े बड़े धनवान भी फुट के मरते पे ने। तू है यह परम सुख इसने कितों लभ लिया, यह परम आनंद इसने कितों लभ लिया। तो रब की उपमा करनी रब की लोड़ नहीं, यह साड़ी लोड़ है। तो परमात्मा की उपमा करने वाला आप उपमा योग हो जाता है। परमात्मा वड्डा वड्डा आखण वाला आप वड्डा हो जाता है। परमात्मा का जो हुक्म मन लैंदा उसका हुक्म फिर तीन लोगों से चलता है। इन्नी मेहरस कर दें परमात्मा नाल जो जुड़ जाता है वह सर्वशक्तिमान हो जाता है। इस वास्ते संतों की जुड़े हुए पुरुषों की सुखमनी साहब विच बड़ी महिमा है। कारण कि संत राम ने भेद ना भाई, राम की महिमा गायन करदिया करदिया संत राम वर्गा ही हो जाता है, भगत गुरु वर्गा ही हो जाता है, सिख गुरु वर्गा ही होता है। गुरु सिख, सिख गुरु है, नानक भेद ना भाई। जिथे भेद बिल्कुल मिल जाए धनवान की उपमा करो निर्धन ते धनवान का भेद बनिया रहेगा। गुणवान की उपमा करो तो निर्गुण ते गुणवान का भेद बनिया ही रहेगा। और उसी तरीके नाल हुक्मरान की उपमा करो गुलाम ते हुक्मरान का भेद बनिया ही रहेगा। पर यकीन जाणो परमात्मा की उपमा करिए तो परमात्मा ते उपमा करने वाले च भेद मिट जाता है, परमात्मा वर्गा ही हो जाता है। ਗੁਰੂ ਵਰਗਾ ਹੀ ਹੋ ਜਾਂਦਾ, ਅਕਾਲ ਪੁਰਖ ਵਰਗਾ ਹੀ ਹੋ ਜਾਂਦਾ। ਇਸ ਵਾਸਤੇ ਸਾਹਿਬ ਕਹਿੰਦੇ ਕਿ ਤੂੰ ਉਸ ਪਰਿਪੂਰਨ ਪਰਮਾਤਮਾ ਦੀ ਉਸਤਤ ਕਰ ਜਿਹਨੇ ਆਪਣੀ ਸਤਿਆ ਦੇ ਨਾਲ ਸਾਰੇ ਜਗਤ ਨੂੰ ਨੱਥਿਆ ਹੋਇਆ, ਕਾਬੂ ਕੀਤਾ ਹੋਇਆ, ਤੂੰ ਉਸ ਦੀ ਮਹਿਮਾ ਗਾਇਨ ਕਰ, ਤੂੰ ਉਸ ਦੀ ਉਪਮਾ ਕਰ। ਹਾਂਜੀ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਜਿਹੜੇ ਜੀਵ ਮੰਨ ਲੈਂਦੇ ਨੇ ਉਹ ਸਾਰੇ ਦੇ ਸਾਰੇ ਜੀਵ ਜੰਤ ਪਵਿੱਤਰ ਹੋ ਜਾਂਦੇ ਨੇ, ਪਾਵਨ ਹੋ ਜਾਂਦੇ ਨੇ। ਜੋ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਧਾਰਨ ਕਰ ਲੈਂਦੇ ਨੇ ਉਹ ਸਾਰੇ ਦੇ ਸਾਰੇ ਜੀਵ ਪਾਵਨ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ, ਮਹਾਨ ਹੋ ਜਾਂਦੇ ਨੇ। ਹਾਂਜੀ ਗੁਰੂ ਨੇ ਐਸੀ ਨਾਮ ਵਿੱਚ ਦ੍ਰਿੜਤਾ ਕਰਾ ਦਿੱਤੀ ਹੈ ਕਿ ਜਿਤਨੇ ਵਿਘਨ ਨੇ ਸਭ ਨਾਸ ਹੋ ਗਏ, ਸਭ ਮਿਟ ਗਏ। ਮਹਾਰਾਜ ਕਹਿੰਦੇ ਨੇ ਵਿਘਨ ਨ ਕੋ ਲਾਗਤਾ ਗੁਰ ਪੈ ਅਰਦਾਸ, ਜਿਹਦੀ ਹਰ ਵਕਤ ਅਰਦਾਸ ਗੁਰੂ ਦੇ ਅੱਗੋਂ ਹੈ ਉੱਥੇ ਵਿਘਨ ਨਹੀਂ ਨੇ। ਜਿੱਥੇ ਅਰਦਾਸ ਨਹੀਂ, ਜਿੱਥੇ ਗੁਰੂ ਨਾਲ ਜੁੜਨਾ ਨਹੀਂ, ਜਿੱਥੇ ਗੁਰੂ ਦੀ ਸਿੱਖਿਆ ਧਾਰਨ ਨਹੀਂ, ਪਤਾ ਉੱਥੇ ਕਿਤਨੇ ਵਿਘਨ ਨੇ। ਮਹਾਰਾਜ ਦੀ ਬਾਣੀ ਕਹਿੰਦੀ ਹੈ ਕੋਟ ਵਿਘਨ ਤਿਸ ਲਾਗਤੇ, ਜਿਸ ਨੂੰ ਬਿਸਰੇ ਨਾਉ ਨਾਨਕ ਅਨ ਬਿਨ ਬਿਲਕਤੇ ਜੁ ਸੁਣੇ ਘਰ ਕਾ। ਉਹਨੂੰ ਤੇ ਕਰੋੜਾਂ ਵਿਘਨ ਲੱਗਦੇ ਨੇ, ਸਵੇਰੇ ਵਿਘਨ, ਦੁਪਹਿਰ ਨੂੰ ਵਿਘਨ, ਸ਼ਾਮੀ ਵਿਘਨ, ਵਿਘਨਾਂ ਵਿੱਚ ਜ਼ਿੰਦਗੀ ਲੰਘਦੀ, ਵਿਘਨ ਹੀ ਵਿਘਨ ਪੈਂਦਾ। ਪਰ ਮਹਾਰਾਜ ਕਹਿੰਦੇ ਨੇ ਸਤਿਗੁਰ ਨੇ ਐਸੀ ਨਾਮ ਦੀ ਦ੍ਰਿੜਤਾ ਕਰਾ ਦਿੱਤੀ ਹੈ ਕਿ ਸਾਰੇ ਵਿਘਨ ਨਾਸ ਹੋ ਗਏ ਨੇ, ਸਾਰੀਆਂ ਬਲਾਵਾਂ ਦੂਰ ਹਟ ਗਈਆਂ ਨੇ, ਸਾਰੀਆਂ ਰੋਕਾਂ ਮਿਟ ਗਈਆਂ ਨੇ। ਹਾਂਜੀ ਸਤਿਗੁਰ ਦੀ ਸੱਚੀ ਸਾਖੀ ਨਾਲ, ਸਿੱਖਿਆ ਦੇ ਨਾਲ, ਨਾਮ ਜਪ ਨਾਲ ਜਿਤਨੇ ਪਾਪ ਸਨ ਸਾਰੇ ਦੇ ਸਾਰੇ ਮਿਟ ਗਏ। ਆਤਮਾ ਨਿੱਜ ਘਰ ਵਿੱਚ ਆ ਗਈ, ਮਨ ਆਪਣੇ ਨਿੱਜੀ ਘਰ ਵਿੱਚ ਆਣ ਕੇ ਜੋ ਹੈ ਵਸਿਆ। ਧਰਮ ਦੀ ਸਾਰੀ ਸਾਧਨਾ ਹੈ ਕਿ ਕਿਸੇ ਤਰੀਕੇ ਨਾਲ ਮਨੁੱਖ ਨੂੰ ਨਿੱਜ ਘਰ ਦੀ ਪ੍ਰਾਪਤੀ ਹੋ ਜਾਏ, ਆਪਣੇ ਅਸਥਾਨ ਦੀ ਜੋ ਹੈ ਪ੍ਰਾਪਤੀ ਹੋ ਜਾਏ। ਤੇ ਇਸ ਸੰਬੰਧ ਵਿੱਚ ਸਾਡੇ ਦੇਸ਼ ਵਿੱਚ ਵੱਖ ਵੱਖ ਤਜਰਬੇ ਹੋਏ, ਜਿਤਨੇ ਤਜਰਬੇ ਹੋਏ ਇਹ ਸਾਰੇ ਤਜਰਬਾਤ ਉਹਨਾਂ ਦੀ ਵਿਆਖਿਆ ਥੋੜੇ ਥੋੜੇ ਜੋ ਹੈ ਸਮੇਂ 'ਚ ਮੈਂ ਸਾਰੀ ਦੀ ਸਾਰੀ ਕਰ ਦਿਆਂ ਮੁਖਤਸਰ ਰੂਪ ਵਿੱਚ, ਕਿਉਂਕਿ ਲਿਖਤੀ ਇਤਿਹਾਸ ਵੱਲ ਕਮ ਘੱਟ ਤੋਂ ਘੱਟ ਜਾਂ ਵੱਧ ਤੋਂ ਵੱਧ 3-3.5 ਹਜ਼ਾਰ ਸਾਲ ਦਾ ਹੀ ਮਿਲਦਾ ਹੈ, ਉਸ ਤੋਂ ਪਿੱਛੇ ਜਾਈਏ ਤਾਂ ਨਹੀਂ। ਤੇ ਚਲੋ ਇਤਨੀ ਦੂਰੀ ਤੋਂ ਯਾਤਰਾ ਆਰੰਭ ਕਰੀਏ। ਇੰਜ ਕਹੀਏ ਕਿ ਰਾਮ ਤੋਂ ਯਾਤਰਾ ਆਰੰਭ ਕਰੀਏ। ਸ੍ਰੀ ਰਾਮ ਨੇ ਸੋਚਿਆ ਕਿ ਮਨੁੱਖ ਆਪਣੇ ਨਿੱਜ ਘਰ ਵਿੱਚ ਆਵੇ, ਤਾਂ ਉਹਨਾਂ ਨੇ ਇੱਕ ਨਿਯਮ ਬਣਾਇਆ, ਮਰਿਆਦਾ ਬਣਾਈ ਔਰ ਬੜੀ ਸਖਤੀ ਨਾਲ ਲਾਗੂ ਕੀਤੀ ਤੇ ਆਪ ਦਾ ਨਾਂ ਪੈ ਗਿਆ ਮਰਿਆਦਾ ਪੁਰਸ਼ੋਤਮ ਰਾਮ। ਅੱਜ ਦਾ ਇਹ ਤਿਉਹਾਰ ਕਰੀਬਨ ਕਰੀਬਨ ਦੇਸ਼ ਦੇ ਤਮਾਮ ਮਹਾਂਪੁਰਸ਼ਾਂ ਨਾਲ ਜੁੜਦਾ ਹੈ, ਸ੍ਰੀ ਰਾਮ ਨਾਲ, ਮਹਾਤਮਾ ਬੁੱਧ ਨਾਲ, ਮਹਾਂਵੀਰ ਨਾਲ, ਸਿੱਖ ਜਗਤ ਨਾਲ, ਗੁਰੂ ਘਰ ਵਿੱਚ। ਇਸ ਵਾਸਤੇ ਦੀਵਾਲੀ ਕਰੀਬਨ ਕਰੀਬਨ ਬੜੇ ਖੈਰ ਮੁਖਤਸਰ ਮੈਂ ਅਰਜ਼ ਕਰਾਂ। ਮਰਿਆਦਾ, ਜ਼ਿੰਦਗੀ ਮਰਿਆਦਾ ਵਿੱਚ ਚਾਹੀਏ ਤੇ ਮਨ ਆਪਣੇ ਨਿੱਜ ਘਰ ਵਿੱਚ ਆ ਜਾਂਦਾ ਹੈ। ਸਾਰਾ ਜ਼ੋਰ ਸ੍ਰੀ ਰਾਮ ਦਾ ਮਰਿਆਦਾ ਤੇ, ਮਰਿਆਦਾ ਦੀ ਉਲੰਘਣਾ ਨਾ ਆਵੇ। ਬੜੀਆਂ ਪਾਲਣਾ ਕਰਨੀ ਹੈ ਪੁੱਤਰ ਨੂੰ, ਕਿਹੜੀ ਪਤਨੀ ਦੀ ਮਰਿਆਦਾ ਕੀ ਹੈ, ਪਤੀ ਦੀ ਕੀ ਹੈ, ਰਾਜੇ ਦੀ ਕੀ ਹੈ, ਪ੍ਰਜਾ ਦੀ ਕੀ ਹੈ, ਗੁਰੂ ਦੀ ਕੀ ਹੈ, ਸ਼ਿਸ਼ ਦੀ ਕੀ ਹੈ, ਵੱਡੇ ਭਰਾ ਪ੍ਰਤੀ ਛੋਟੇ ਭਰਾ ਦਾ ਕੀ ਫਰਜ਼ ਹੈ ਤੇ ਛੋਟੇ ਭਰਾ ਪ੍ਰਤੀ ਵੱਡੇ ਭਰਾ ਦਾ ਕੀ ਫਰਜ਼ ਹੈ। ਭੈਣ ਭਾਈ ਦੇ ਰਿਸ਼ਤਿਆਂ ਦੀ ਨਿਯਮਾਵਲੀ ਵਰਸ ਕੇ ਮਰਿਆਦਾ ਸ੍ਰੀ ਰਾਮ ਨੇ ਬਣਾ ਦਿੱਤੀ ਔਰ ਲਾਗੂ ਕਰ ਦਿੱਤੀ। ਪਰ ਇਸ ਮਰਿਆਦਾ ਵਿੱਚ ਬਹੁਤ ਖੁਸ਼ਕਪਣਾ ਸੀ। ਇਸ ਮਰਿਆਦਾ ਵਿੱਚ ਇਹ ਹੋਇਆ ਕਿ ਬੇਕਸੂਰ ਪਤਨੀ ਨੂੰ ਵੀ ਅਗਨ ਪ੍ਰੀਖਿਆ ਦੇਣੀ ਪਏਗੀ। रावण की कैद वेचों जो निकली तो राम ने कह दिता मैं तेन अग्न परीक्षा बेच लंघे बिना घर नहीं ले जा सकता, तू अग्न परीक्षा दे, मैं मर्यादा बनाई है। तो कहीं अग्न परीक्षा कोई करड़ी परीक्षा रखी होनी जो ना अग्न परीक्षा रख दिता वो पूरी उतरी मुकम्मल उतरी। घर ले आया लेकिन धोबी ने लाछन ला दिता तो धोबी के महले उंगलों उठ गई। राम ओ राम है जिसने भ्रष्टी हुई पत्नी अपने घर रख ली है, हालांकि अग्न परीक्षा हो गई पावन पवित्र हो देवी गर्भवती सी सीता ते धोबी दे इल्जाम लाण नाल राम ने सीता नूं घरों कढ दिता, जबकि एक दो महीने वो बच्चे नूं जन्म देण वाली सी घरों कढ दिता बे तू जा। बड़ा कठोर सलूक है राम की पूजा करने वालों। मैं आखांगा कोई थोड़ी पत्नी तो एवं कोई लाछन ला दे घरों कढ दोगे, अगर घरों कढ दोगे तो फिर इस रामराज की लोड़ नहीं है। इस रामराज नूं की करना जिथे बेकसूर पत्नी वास्ते भी घर विच थां ना होवे, सतवंती वास्ते भी घर विच थां ना होवे, कोई लाछन लाए तो घरों कढ दो, मर्यादा बना दित्ती सी घरों कढ दिता। शंभूक नाम के जीवर ने तपस्या आरंभ कर दिती कि ब्राह्मणा नूं चंगी ना लगी, फरियाद की एक बामणी ने राम के चरणा च मेरा नौजवान बच्चा मर गया, किसने मारिया तू मारिया? तो राम कह लगे मैं मारिया, अकल टिकाने है तेरी? हां तेरे राजपाठ शूदर भजन बंदगी कर लग पे ने, शूदर नियम की उलंघना हो गई, मर्यादा की उलंघना हो गई। इतों एक गल स्पष्ट है कि राम राज भी शूदर भजन बंदगी करन दा कोई अख्तियार नहीं सी। और कुछ लो इना रामायण के ज्ञानियों शंभूक नाम के जीवर के कन्ना देच शीशा पिघला के शीशा कन्ना च डाल दिता गया और उन्हों तड़पा तड़पा के मार दिता गया। तू वेद मंत्र सुने ने ते जप क्यों पिया करना है? मैं बहुत सारे साधु समाज जिहड़े बैरागियां दे उन्हां दे कोई प्रश्न रखे है इसे राम राज नूं इस देश दे च लैणा है, क्योंकि राम राज परिषद एक संस्था बनी सी सियासी पार्टी रही नहीं है, क्योंकि इन्हां इल्जामां दा जवाब किस तरह देणगे, क्योंकि राम राज दे च शूद्र वास्ते थां नहीं सी, राम राज दे च बेकसूर इस्त्री वास्ते भी घर दे च थां नहीं है, और राम राज दे च पिता दे होंदे हुए बच्चे यतीमी दी हालत च पलदे रहे बाल्मीक दे आश्रम दे च। अगां एक होर महापुरश आए जिन्हां नूं असीं श्री कृष्ण करके जानदे हां, सारा देश जानदा है, उन्हां ने राम दी मर्यादा नूं एक पासे रख दिता बई अधूरी है, इहदे च इस्त्री वास्ते कोई थां नहीं रह जांदी, इहदे च शूदर वास्ते कोई जगह नहीं रह जांदी, इहदे च खुशकी ही खुशकी है, रोने ही रोने ने। राम की सारी अपनी जिंदगी रोंदिया ही बतीत होई, 12 साल रोंदे ही रहे, और कितने रोवे राम निकाला भया सीता लक्ष्मण विछड़ गया। मैं इस तरह अज के इन्हों बोलों किधरे तुसी ईर्षा ते कोई तर्क ना समझ लेने, मैं अपने ढंग नाल पढ़िया थोड़ा जिहा अध्ययन किया, हो सकता गलत हो गया, लेकिन गहरी दृष्टि नाल देखोगे तो जो कुछ मैं पढ़िया वो मैं थोड़े सामने रखा, इसनों मैं अपनी निगाह नाल वेख्या, तुसीं भी अपनी निगाह नाल वेख लो, तो भारत के होर लोग भी वेख लैन, तो बथेरियां कोल मैं ये विचार रखी है कि शूद्र वास्ते थां नहीं है, तो कोई पड़ोसी भी पत्नी ते लांछन ला दे घरों कढो कोई थां नहीं है। इस देश दे च अक्सर इसियां दे उत्ते घर घर के बहुते जुल्म होए, मैं तो समझदा यह राम की बनाई हुई मर्यादा करके, जे राम अपने घर पत्नी नूं नहीं रख सकते तो घरों बाहर कर सकते हैं, तो किमें करने किसने फिर सन्मान नाल रखना है घर दे च? राम तो फिर यही प्रेरणा मिलेगी मर्यादा पुरुषोत्तम राम। फिर शंभूक नाम का जीवर शूदर से बेचारा भजन बंदगी कर रहा है, किधरे कथा उड़ी सी ते बोल सुन लै सन उसने कि नाम जपन नाल पुराना पाप मिट जांदे ने। जपन लग गया तो सुन लीए यह गल, शीशा डाल दिता गया कन्ना विच, तड़पा तड़पा के मार दिता गया। श्री राम दे हुक्म नाल यह बहुत वड्डे इल्जाम ने ते गुस्ताखी माफ। परम पुरख ते ओ हुंदा जिहड़ा इल्जामां तों बरी होवे, जिहदे उत्ते कोई लाछण ना ला सके, जिहदे उत्ते कोई इल्जाम ना ला सके। तो अगां चलिए, श्री कृष्ण ने श्री राम की बनाई हुई सारी मर्यादा की धजियां उड़ा दित्तियां, एक पासे रख दित्ती, और कृष्ण ने कह दिता मैनू यह मर्यादा प्रवान ही नहीं, कबूल नहीं, मैं नहीं प्रवान करता। इस वास्ते कृष्ण नू किसे ने मर्यादा पुरशोत्तम नहीं आख्या, लीला पुरशोत्तम आख्या। लीला पुरशोत्तम, जन्म एक लीला है, मरण एक लीला है, नफा एक लीला है, नुकसान एक लीला है, ते रोना केड़ी गल दा। इस वास्ते हंझू श्री कृष्ण की जिंदगी विच नहीं है, रोना पिटना श्री कृष्ण की जिंदगी विच नहीं है। दुख है, सुख है, हाण है, लाभ है, ग्वालियां नाल गौवां चारना है या द्वारका दे सिंघासन ते बैठना है, दर दर दी खाक छाननी है या गले विच मोतियां दी माला पहननी है, कृष्ण दी जिंदगी नचदी होई, टपदी होई, मुस्कुरांदी होई है। इस वास्ते साडे देश दे कुछ आलमा ने इंज कह दिता कि राम अंसा अवतार ने, श्री कृष्ण संपूर्ण अवतार ने। ये ते खुद हिंदू कहंदे ने, जो ब्राह्मण कथावाचक कहंदे ने उन्हां दे बोल, जो उन्हां दे धर्म ग्रंथां विच लिखे है, उन्हां दीआं विचारां मैं थोड़े सामने रख रहा, अपने तरफों एक अखर भी नहीं, एक शब्द भी नहीं। लीला परशोत्तम, जिंदगी सारी मुस्कुरांदी हुई, उस तरह की मर्यादा जो जीवन नूं रुला के रख देवे और खुशकसाली ते बंजर बना देवे, वो कोरियां मर्यादावां कढ दित्तियां। सवाल यह, मर्यादा मनुख लई है कि मनुख मर्यादा लई है? मर्यादा दे उत्तों मनुख नूं कुर्बान करोगे या मनुख दे उत्ते मर्यादा कुर्बान करोगे? श्री कृष्ण ने चोण की, जिथे दोवां नूं चुणन की गल आवे उत्थे मैं मनुख नूं बचावांगा, मर्यादा नूं कुर्बान कर देंगा। मर्यादा तो यह है, सच बोलना है, पर जो मैं झूठ बोल के भी पांडुआ नूं जिताना होवे तो जितावांगा। उन्हें झूठ बोले मैदान जंग, अश्वथामा हतो, अश्वथामा मर गया। युधिष्ठर नूं कहा मर्यादा तो यह है, परम पुरख सच बोले, असूल तो है, परंपरा तो है। कहन लगे नहीं, अगर इस मर्यादा विच पांडु मर दें तो पांडुआ का मरना मजलूम का मरना, पांडुआ का मरना सच का मरना, पांडुआ का मरना इंसाफ का मरना हो जाएगा, इन्हों की मौत मैं कबूल नहीं। मैं झूठ भी बोल रहा बोले है। और मैं अर्ज करा, सारी जिंदगी का अध्ययन करो, मुताला करो, तुहानू मर्यादा किधरे नहीं मिलेगी। जो जो मैं जोड़ छली चंद्रावल कान किशन जादम भया, पार जात गोपी ले आया बिंदरा बन में रंग गया। हुण जिस तरह के ढंग नाल छल के चंद्रावल नू लैंदा गया चचेरी भैण सी राधा दी, और उत्थे मर्यादा नू सामने रखी, ये कम भुल के भी राम नहीं कर सकते, कृष्ण कर सकता, राम नहीं कर सकता। सुभद्रा हरण जिस ढंग नाल मदद की थी कृष्ण ने, सुभद्रा दे हरण विच ये राम नहीं कर सकते। ते जब श्री कृष्ण ते कोई उंगल उठांदा सी, कहण लगे सब कुछ लीला है, अगर हिरदा शुद्ध है तो जो कुछ भी है सब शुद्ध है, अगर हिरदा अशुद्ध है तो जो कुछ भी है फिर वो अशुद्ध है। इस उत्ते एक गाथा है, मुख्तसर वो भी मैं कह दिया तो फिर मैं अगे चला। कहिंदे ने सखियां श्री कृष्ण दियां जमुना तो पार जाके दुर्भाषा ऋषि नूं भोजन कराना चाहुंदियां सन, पर जमुना उस दिन चढ़ी हुई बड़ी जोर दी, पार जाना बड़ा औखा। वह जमाना जब पुल नहीं आते सन, लोग तैर के पार करते सन, उंज लंघ के पार करते सन या नौका, ते चढ़ी हुई इतनी जमुना ना नौका चल सके ते ना उंज लंघ के बंदा पार कर सकता सी। ते गईया श्री कृष्ण जी पास, भाई दुर्भाषा ऋषि नूं भोजन जरूर छकाना, ते की करिए تے ساریاں سکھیاں کول بھوجن دے پروسے تھال. سری کرشن کہن لگے جا کے جمنا دے گوں فریاد کرو ہے جمنا جے درباشا رشی نراہاری ہے جے کرشن جتی ہے تے توں سانو رستہ دے دے. گاتھا ہے کہ من جمنا نے رستہ دے دیتا تے ساری سکھیاں کول جڑے تھال سننا بھوجن دے درباشا سارے ہی کھا گیا. حیران ہو گئے اتنا کھا کے یہ نراہاری ہے تے سو سو سکھیاں پتنیاں کہنے 16,000 پٹنانیاں سن شری کرشن دی. اسی تے ایویں محمد صاحب تے الزام لانے ہوتی ہیں 10 پتنیاں سن شری کرشن دیا 16,000 پٹنانیاں نے. میرے خیال ساری متھرا انہوں نے پٹنانیاں ہی سن. انج لگتا ہے پڑھیا پہ ایسی متھرا حقیقت ہے. یہ تو گاتھا ہے پرانک گاتھا والا ہے تے میں ایک ایک اکھر تھوں پڑھ کے سنا رہا اپنی طرف ایک شبد بھی جوڑ نہیں رہا. 16,000 پٹرانیاں بھی جی کرشن جتی ہے تو رستہ دے رہے درباشا نراہاری ہے تو رستہ دے رہے. مل گیا رستہ تے ہوں آخر پرشن بھی انہوں سکھیا نے درباشا تے کیتا بھی تسی نراہاری تے 16 تھل بھوجن دے چھک گئے سڈے تے کرشن جتی تے آنند پٹرانیاں اس دیا. گل سمجھ چ نہیں آئی تو درباشا نے کہہ دیتا بھوجن دی اچھا نہ ہوے تے بھوجن کیتا جائے نراہاری. گرس دی اچھا نہیں ہے تے گرس دے چ پرورت ہویا جائے فرض دی پورتی لئی تو جتی. وہ نرچت نے میں نرچت ہاں اس واسطے وہ جتی ہے میں نراہاری ہوں. میں سارا دن بھوجن نو یاد نہیں کرتا بھجن کرتا. بھوجن مل گیا تو ٹھیک نہ ملے تو ٹھیک. میں نراہاری ہوں. گل سکھیاں دی کچھ سمجھ چاہیے پر گستاخی معاف. بعد وچ پیروکار جو کرشن دے پیدا ہوئے تو انہوں نے سوچیا نچ ٹپ کے کوئی بھگوان ہو سکتا ہے تو شاید نچ ٹپ کے کوئی بھگت بھی ہو سکتا ہے. تو براہمنا نے وہ طور طریقے چلائے نچو ٹپو مندر ناچ گانے دے اکھاڑے بن گئے. جے کرشن نال سکھیاں دے نرت کر سکتا ہے تو ہن مندراں دے دیوداسیاں چاہیے نے. تو دیوداسیاں دے اکھاڑے بن گئے مندر. اج بھی بہت سارے مندر دیوداسیاں دے اکھاڑے بنے ہوئے ہیں خاص کر کے تامل ناڈ کرناٹکا تے آندھرا تھوڑا جہا مہاراشٹر کا حصہ. آواز اٹھ گئی ہے پرتھا ختم ہونی چاہیے. مندر دراچار دے اڈے بن گئے گندگی دے اکھاڑے بن گئے. اور مندراں دے اے گندگی ہزاراں سال تو دیکھی گئی. روح زمین دے ایک ایک ہندوستان دے پاون پویتر مندر سی اور ہے ہری مندر صاحب اودے نال وی انہاں نے گندگی جوڑن دی کوشش کیتی بھئی اتھے نگن بیبیاں ملیاں. کون دسے تسی ننگے ہو تے بیبیاں دی نگنتا دا ذکر کر دیو ننگے تے تسی ہو. حقیقت اے اصلیت اے سچائی تے ہے. اتھے کوئی دیو داسیاں دی پرتھا نہیں ہے. جتھے دیو داسیاں دی پرتھا ہے اے سلسلہ اتھے ویکھو جا کے اور کھلے روپ وچ موجود ہے. اے سلسلہ کورنار دے مندر وچ دیکھو کھجوراہے دے مندر وچ دیکھو چتراں وچ دیکھ لو مورتیاں وچ دیکھ لو اتھے نہیں ہے. اتھے تے کیول صفت و صلاح ہے ہری دی. اس واسطے ہری دا مندر ہے. میں پھر عرض کراں انہوں بہتا سورن مندر تے گولڈن ٹیمپل نہ آخیا کرو ہری دا مندر. یہ تو ہے ہی ہری مندر. مہاراجا رنجیت سنگھ نے سونا لوایا تے تسی سورن مندر آکھو تے سونے دا مندر صرف سونے دا مندر نہیں ہری دا مندر ہے. یہ گرو دا مندر ہے. پرانا نام ہے ہری مندر. یہ ہری دا دربار ہے دربار صاحب ہے. نرا اپنی رسنا دے اس گولڈن ٹیمپل گولڈن ٹیمپل کر کے نہ چڑھاؤ سورن مندر سورن مندر. یہ کوئی سونے دی مہما نہیں یہ تو ہری دی مہما ہے. کبھی گوال جب اتھے آیا نا کبھی گوال گرو ارجن دیو جی مہاراج دا سنکالی ہویا درشن کرن تو بعد اس گوال کبھی نے جو ہری مندر صاحب دے سمبندھ چھند لکھیا وہ میں تمہیں سرون کراوا. وہ کہہ دے راجے سر اوہاں تو اہاں سادو سر راجے سدا سدا ہے اوہاں تو اہاں سدا سر درس ہے. بیکنٹھ تے دربار صاحب بیکنٹھ تے ہری مندر دونوں سامنے رکھ کے کمپیئر کرتا ہے مقابلہ کرتا ہے. کہندا ہے بیکنٹھ دے وچ دیوتے براجدے نے تے اے ایسا ہے ایتھے صرف دیوتے نہیں دیوتے بھی نہیں تے سادھو بھی سادھنا کرن والے بھی ہیں نا تے گیانوان بھی ہے گئے. راجے سر اوہاں تو اہاں سادھو سر راجے سدا سدا ہے اوہاں تو اہاں سدا سر درس ہے. سنے ہیں بیکنٹھ دے وچ دیوتیاں کول امرت دا کنب ہے گوال کنن ہوئے پہ تھے امرت کا سروور ہے تو تے کنڈی ہے نا. سدھا ہوا تو یہاں سدھا سر درس ہے پان کیے وانکے ہوت امر سو مروں کے جیون مکت یہ سب کو برس ہے. اجڑا بے کنٹھ وچ امرت پہ کنب وچ جڑا پی لوے وہ مردا نہیں پر اے امرت جو چھک لوے مرن دا بہ نہیں رہندا جیون مکت ہو جاندا ہے. جیون مکت یہ سب کو پرس ہے. گوال کبھی یوگن کو درلب کہا ہے وہ او امرت جڑا دیوتے آندا ہے صرف یوگیاں لئیے تیاگیاں لئیے. گوال کبھی یوگن کو درلب کہا ہے وہ یوگی بھوگی دومن کو ہوت ایاں ہرش ہے کہ یوگیاں لئی بھی ہے بھوگیاں لئی ہے. گوال کبھی یوگن کو درلب کہا ہے وہ یوگی بھوگی دوون کو ہوت ایاں ہرش ہے. اواں ہری مندر ایاں ہری گرو مندر یاں تے گر پر سر پر تے سرش ہے. کبھی گوال کہنے اگر میں نے کوئی چنن واسطے کہے تو بیکنٹھ چننا ہے کہ اے گرو دی نگری نو چننا ہے تو کہندا ہے بیکنٹھ دے تے صرف ہری دا ہی مندر ہے نا ایتھے ہری دا بھی مندر تے گرو دا بھی مندر. گر پور سر پور تے سرش ہے اس واسطے دیوتیاں دے منڈل دے نالوں گرو دی پوری مہان ہے. ایتھے ہری دا مندر ہے ایتھے گرو دا مندر ہے ایتھے سادھو بیٹھے نے ایتھے گیانی بیٹھے نے ایتھے امرت دا سروور ہے. کبھی گوال کہندے نے اے پرماتما میں تیری بنائی ہوئی بیکنٹھ تو بھی جو ہے اس تو قربان کرنا اتنی مہان ہے میں اس دی چون کرنا. تو کھمے کرنی دیو داسیاں نال اپوتر ہوئے ہندوستان دے بیشتر مندر ناچ گانے دے اکھاڑے بنے ہوئے بیشتر مندر پکھنڈ تے طرح طرح دے ڈمب دے بنے ہوئے اے مندر. اکالی دے مندر سویرے روز سنڈا یا بکرا کٹ کے بھیج کرو تے خون نال کالی نو تلک دیو. میں تین دن لگاتار گیا پہلی دفعہ جد کلکتے گیا سی مندر دیکھنا تین دن میں روز گیا سویرے کتھا تے لایا میں اپنے نال دے ساتھی نو باویں سنگتاں بڑیاں اوکھیاں ہوئیاں تے سنگتاں نو بعد وچ پتا چلے ایک کالی دے مندر نس جاندا ہے سویرے سویرے تے میں اپنے ڈھنگ نال چلا جاواں. شکنجا انہوں نے ایک بنایا ہویا مورتی دے سامنے تے شکنجے چ انہیں والے دن تے سنڈے نو کہندے نے سنڈا کٹدے نے روز بکرا کٹدے اتے وہ کھڑے ہو کے جو منتر منتر پڑھتے سن تے جو ساری پوجا پرتشٹا کرتے سن میں وہ دیکھن دو تین دن لگاتار گیا. جیسے شکنجے چ پا کے بکرے نو وڑتے ہیں پھر وہ خون دے تلک جڑے جن یاترو آئے ہوتے ہیں درشنارتھی انہوں کے متھیا تے لاندے نے اندر مورتیاں نو لاندے نے پھر اس بکرے کا ماس اسی مندر دے پرشاد دے روپ وچ تول تول کے مل دتا جاندا ہے. پرشاد ہے پرشاد مل دتا جائے گا تے مینوں تین دن لگاتار دیکھ کے نا تے کیویں کرنی انہیں سوچ لیا کہ میرے یہ بڑے شردالو نے بڑے بھگت نے تین دن دے آ رہے ہیں کافی دیر دے اتے بیٹھے رہندے تے مینوں کہن لگے سردار جی آپ کا اس مندر کے سمبندھ میں کیا بھاؤ ہے. میں نے کہا بہت اچھا بوچڑ خانہ ہے بہت اچھا بہت اچھا ایسا اور کہیں نہیں ہے میں نے کہیں نہیں دیکھا بہت اچھا پاون پوتر ڈھنگ سے یہ بوچڑ خانہ بنایا گیا اس کو مندر کون کہے گا. یہاں نہ بھجن نہ بندگی خون کے تلک لگائے جاتے ہیں اور یہی خون کا پرشاد بانٹا جاتا ہے. اور کیا ہے یہ حقیقت ہے. بھیرو ہے انہوں شراب پلاؤ پیرو دے مندر کہنے نے یہ برفی نہیں کھانا کڑا پرشاد ہے تو شراب پیندا پیٹ کرو شراب. پجاریاں نے آپ شراب پینی سی پیرو نو اگے کیتا. پجاریاں نے آپ سنڈے کھانے سن کالی نو اگے کیتا. حقیقت اتنی پجاریاں نے آپ ناچ ویکھنا سی تو کرشن دی راس نو اگے کیتا. تے پجاریاں نے آپ برشٹ ہونا سی سما کرنی کرشن نو اگے کیتا تے انج مندر برشٹ ہو گئے سارے دے سارے. نظام برشٹ ہویا اور پجاری طبقے تو ہو جائے ان تے گرو گھر دیچ گرنتھی سنگھ کہندے نے گرو گرنتھ صاحب جی مہاراج دی پوجا پرتشٹھا کرن والے نو پر کسے وقت ایک دربار صاحب دیچ ہری مندر صاحب دی جو پوجا کر دے سن انہاں نو گرنتھی سنگھ نہیں کہندے سن پجاری کہندے سن. کچھ سما اے روڑی تی رہی ہے پجاری. گرو تیگ بہادر صاحب جی مہاراج درشن کرنا ہے گرو تیگ بہادر صاحب تے پجاریاں نے بوئے بند کر دیتے تے آکھیا نہیں گرو تسی اندر نہیں آ سکتے. پجاریاں نے اپنی بڑی مہما بنائی ہوئی سی بڑی مہما بڑی پرتشٹھا تے انہاں نوں ڈر پی گیا سمندر دا مالک آ گیا تے ساڈی کیڑی گل لینی مالک نوں باہر ہی رکھو آپ مالک بنے رہو کڈو مالک نوں باہر. اس پجاری طبقے دے اتے پرانا یہ بہت وڈا الزام ہے گرو تیگ بہادر صاحب نو اندر نہیں داخل ہون دیتا. وہ جڑا گردوارا تسی دیکھ دے ہو کھڑا صاحب سدگرو نو اتھے بیٹھنا پیا اندر نہیں جا سکتے. تے میں جو پراچین اتہاس گرنتھاں وچ پنکتیاں پڑھیاں گرو تیگ بہادر صاحب جی دی رسنا تو یہ بول نکلے اوکھے نہ ہونا. اے مسند جو امرت سریے کرشن اگن کے اندر سڑیے پنکتی انج ہے اس طریقے نال نہیں ہے جڑی عام کہندے نے امرت سری اندر سڑی اس طرح دی گل نہیں ہے. اس طرح دی کوئی گل گرو تیگ بہادر صاحب نے نہیں آکی. بھگتاں دی نگری سادھواں دی نگری گیانیاں دی نگری یہ شبد کنہاں نے ورتے گرو تیگ بہادر صاحب نے. اے مسند جو امرت سریے اے جڑا پجاری طبقہ امرت سردا ہے اے جڑا مسند طبقہ امرت سردا ہے اے مسند جو امرت سریے ترشن اگن کے انتر سریے. یہ تو ترشنا کی اگ دے جلدے ہی رہن گے جلدے ہی رہن گے. ترشنا ہی پردان مایا ہی پردان یہاں لئی اور کچھ نہیں. گرو قوم دیش دھرم کچھ بھی نہیں. اے مسند جو امرت سریے ترشن اگن کے انتر سریے کہنے نے ایک ور بھی دے گئے مائیاں رب رجائیاں. یہ جی گرو تیگ بہادر صاحب کی رسنا تو نکلے تو میں دیکھتا جس ڈنگ کی سیوا اتوں دیا بیبیاں کر لیندیاں نے یہ سپشٹ روپ دے گرو تیگ بہادر صاحب جی مہاراج کا مینوں ور دکھائی دیندا ہے. پر گستاخی معاف مسند ٹولے نو کدی کدی ویکھ کے انہاں دی ایرکھا نو ویکھ کے تے گرو تیگ بہادر صاحب جی دے اے بول وی یاد آ جاندے نے. اے مسند جو امرت سریے کرشن اگن کے انتر سریے. آ بھی حقیقت اجاگر ہو جاتی ہے. آ بھی بڑی گل سامنے آ جاتی ہے. گرو دیو دے بول ایک پاٹھی دی طرح پڑھ کے میں تھانو سنایا تو پجاریاں نے کرشن جی دی روپ ریکھا اتنی بگاڑی راساں رچ رچ کے لیلا مندراں وچ رچ رچ کے مندراں نو ناچ گانیاں دا اکھاڑا بنا دیتا کنبھی نرک بنا دیتا. کدھر پیرو دی مورتی رکھو پلاؤ شراب کدھر کالی دی مورتی رکھو اگوں سنڈے بھیٹ کرو. نرت گائن طرح طرح دے چھل تے کپٹ مندراں وچ کٹھے. تو کھما کرنے ایک ہور اوتاری پرش آئے اج تو غالباً 2500 سال پہلے انہاں نے رام دی مریادا دی تے بھرپور کسے حد تک نندا کیتی پرے سٹیا پر کرشن دی لیلا نوں وی تلانجلی دے دتی. آخیا نہیں اے لیلا بھی نہیں چاہیے جو بندے نو دراچاری بنا دے. یہ مریادا بھی نہیں چاہیے جو بندے نو زاروں زاروں تے مجبور کر دے. کہندے قانون ہے جی قانون ہے قانون جو توڑے گا وہ دے نال اے ہوئے گا. پر سوال یہ پیدا ہوتا ہے کوئی کیوں مجبور ہویا قانون توڑن تے. سوچو تے صحیح قانون بندے دی حفاظت لئی بنایا تے قانون ہی بندیاں نو مارن لگتا ہے پھر بندہ کی کرے گا پھر منکھ کی کرے گا. قانون تے ہوندا ہے منکھ دی حفاظت لئی منکھ دی عزت دی حفاظت لئی منکھ دی سمپدا دی حفاظت لئی
1: ਮਨੁੱਖ ਦੀ ਮਾਣ ਮਰਿਆਦਾ ਦੀ ਹਿਫਾਜ਼ਤ ਲਈ ਕਾਨੂੰਨ ਤੇ ਆਉਂਦਾ, ਇਸ ਲਈ ਅਗਲੇ ਦਾ ਹੱਕ ਉਸਨੂੰ ਪ੍ਰਾਪਤ ਹੋਵੇ ਤੇ ਕਾਨੂੰਨ ਹੱਕ ਖੋਣ ਲੱਗ ਪਏ, ਕਾਨੂੰਨ ਹੀ ਬੇਇੱਜ਼ਤ ਕਰਨ ਲੱਗ ਪਏ, ਕਾਨੂੰਨ ਹੀ ਮਾਰਨ ਲੱਗ ਪਏ, ਤਾਂ ਫਿਰ ਮਜਬੂਰਨ ਮਨੁੱਖ ਉਸ ਕਾਨੂੰਨ ਨੂੰ ਮਾਰਨ ਲੱਗ ਪੈਂਦਾ ਜਿਹੜਾ ਕਾਨੂੰਨ ਉਸ ਨੂੰ ਮਾਰੇ, ਮਜਬੂਰੀ ਹੋ ਜਾਂਦੀ ਹੈ, ਇਹ ਉਸਦੀ ਮਜਬੂਰੀ ਹੋ ਜਾਂਦੀ ਹੈ। ਤਾਂ ਦੂਰ ਦ੍ਰਿਸ਼ਟੀ ਨਾਲ ਮਹਾਤਮਾ ਬੁੱਧ ਨੇ ਦੇਖਿਆ ਥੋੜੇ ਰੂਪ ਵਿੱਚ ਰਾਮ ਦੀ ਮਰਿਆਦਾ ਨੂੰ ਮੰਨਿਆ ਜਾ ਰਿਹਾ ਸੀ, ਕ੍ਰਿਸ਼ਨ ਦੀ ਲੀਲਾ ਦਾ ਬੜਾ ਜ਼ੋਰ ਸ਼ੋਰ ਸੀ, ਤਾਂ ਆਗਮਨ ਹੋਇਆ ਮਹਾਤਮਾ ਬੁੱਧ ਦਾ। ਉਹਨਾਂ ਨੇ ਇਹਨਾਂ ਦੋਵੇਂ ਅਵਤਾਰੀ ਪੁਰਸ਼ਾਂ ਦਾ ਜੋ ਅਸਰ ਸੀ ਇਸ ਦੇਸ਼ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਵੀ ਕ੍ਰਿਸ਼ਨ ਦੀ ਲੀਲਾ ਨੇ ਭ੍ਰਸ਼ਟ ਤੇ ਦੁਰਾਚਾਰੀ ਬਣਾ ਦਿੱਤਾ, ਰਾਮ ਦੀ ਮਰਿਆਦਾ ਨੇ ਮਰਿਆਦਾ ਇਤਨੀ ਕਰੜੀ ਕਰ ਦਿੱਤੀ ਹੈ ਜ਼ਿੰਦਗੀ ਨਰਕ ਬਣ ਕੇ ਰਹਿ ਗਈ, ਦੋਜ਼ਖ ਬਣ ਕੇ ਰਹਿ ਗਈ, ਸ਼ੂਦਰ ਵਾਸਤੇ ਕੋਈ ਜਗ੍ਹਾ ਨਹੀਂ, ਇਸਤਰੀ ਵਾਸਤੇ ਕੋਈ ਜਗ੍ਹਾ ਨਹੀਂ। ਜਿੱਥੇ ਵਾਲਮੀਕੀ ਰਾਮਾਇਣ ਦੇ ਸੰਦੂਕ ਨਾਮ ਦੇ ਜੀਵਰ ਦੇ ਬਾਰੇ ਲਿਖਿਆ ਉਹਨੂੰ ਫਾਂਸੀ ਤੇ ਚਾੜ ਦਿੱਤਾ ਗਿਆ, ਸ਼ੀਸ਼ਾ ਪਿਘਲਾ ਕੇ ਮਾਰ ਦਿੱਤਾ ਗਿਆ, ਉੱਥੇ ਤੁਲਸੀ ਰਾਮਾਇਣ ਦੇ ਤੁਲਸੀ ਇੰਝ ਕਹਿੰਦਾ, ਡੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪਾਚੋਂ ਤਾੜਨ ਹਿਤਕਾਰੀ, ਇਹਨਾਂ ਪੰਜਾਂ ਨੂੰ ਤਾੜਦੇ ਰਹੋ ਮਾਰਦੇ ਰਹੋ, ਕਿਹੜੇ ਸ਼ੂਦਰ ਢੋਰ ਢੋਲ ਨਾ ਮਾਰੀਏ ਤੇ ਬੋਲ ਨਹੀਂ, ਸ਼ੂਦਰ ਨੂੰ ਮਾਰੋ, ਨਾਰੀ ਨੂੰ ਮਾਰੋ, ਗਵਾਰ ਨੂੰ ਮਾਰੋ, ਪਸ਼ੂ ਨੂੰ ਮਾਰੋ ਤਾਂ ਹੀ ਠੀਕ ਰਹਿੰਦੇ ਨੇ, ਉਂਝ ਨਹੀਂ, ਤਾੜਦੇ ਰਹੋ ਮਾਰਦੇ ਰਹੋ ਕੁੱਟਦੇ ਰਹੋ। ਸ਼ੂਦਰਾਂ ਨੇ ਤਾਂ ਹੁਣ ਬਗਾਵਤ ਕਰ ਦਿੱਤੀ, ਇਹ ਬੋਲ ਸਾਨੂੰ ਪ੍ਰਵਾਨ ਨਹੀਂ, ਤੇ ਇਸਤਰੀਆਂ ਅਜੇ ਵੀ ਸ਼ੌਕ ਨਾਲ ਘਰ ਘਰ ਵਿੱਚ ਰਾਮਾਇਣ ਇਹੀ ਪੜੀ ਜਾਂਦੀਆਂ, ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪਾਚੋ ਤਾੜਨ ਹਿਤਕਾਰੀ, ਤੇ ਪਤੀ ਮਾਰੇ ਕੁੱਟੇ ਤੇ ਤਾੜਨਾ ਕਰੇ ਤੇ ਇਹਨਾਂ ਨੂੰ ਗਿਲਾ ਵੀ ਨਹੀਂ ਕਰਨਾ ਚਾਹੀਦਾ। ਆਪ ਹੀ ਪੜਦੀਆਂ ਪਈਆਂ ਹੋਈ, ਬੜੀ ਸ਼ਰਧਾ ਨਾਲ ਪੜ ਰਹੀਆਂ ਹੋ, ਇਸ ਸਲੋਕ ਨੂੰ ਬੜੀ ਸ਼ਰਧਾ ਨਾਲ ਤੁਸੀਂ ਪੜ ਰਹੀਆਂ, ਥਾਂ ਥਾਂ ਤੇ ਪੜਿਆ ਜਾ ਰਿਹਾ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਰਾਮ ਦੀ ਖੁਸ਼ਕ ਮਰਿਆਦਾ ਤੇ ਦੁਰਾਚਾਰ ਵਿੱਚ ਸਮੁੱਚੇ ਦੇਸ਼ ਦੀ ਲੱਗਦੀ ਹੋਈ ਜਿਹੜੀ ਲੀਲਾ ਸੀ ਰਾਸ ਲੀਲਾ, ਇਹਦੀਆਂ ਧਜੀਆਂ ਉਡਾਈਆਂ ਮਹਾਤਮਾ ਬੁੱਧ ਨੇ, ਆਖਿਆ ਨਹੀਂ ਇਹ ਨਹੀਂ ਪ੍ਰਵਾਨ, ਰਾਮ ਦੀ ਉਹ ਮਰਿਆਦਾ ਮੈਨੂੰ ਪ੍ਰਵਾਨ ਨਹੀਂ ਜਿੱਥੇ ਸ਼ੂਦਰ ਭਜਨ ਬੰਦਗੀ ਨਾ ਕਰ ਸਕੇ, ਰਾਮ ਦੀ ਇਹ ਮਰਿਆਦਾ ਵੀ ਮੈਨੂੰ ਪ੍ਰਵਾਨ ਨਹੀਂ ਕਿ ਇਸਤਰੀ ਅਗਰ ਕੋਈ ਨਾਚਣ ਲਾਵੇ ਤਾਂ ਉਹਨੂੰ ਘਰੋਂ ਕੱਢ ਦੇ, ਔਰ ਉਹ ਆਪਣੇ ਬੱਚਿਆਂ ਨੂੰ ਇੱਕ ਆਸ਼ਰਮ ਦੇ ਜਨਮ ਦੇਵੇ ਤੇ ਬੱਚੇ ਯਤੀਮਾਂ ਦੀ ਤਰ੍ਹਾਂ ਪਲਣ, ਲਾਵਾਰਸ ਪਿਓ ਦੇ ਹੁੰਦੇ ਆਇਆ। ਮਹਾਤਮਾ ਬੁੱਧ ਦੇ ਅੰਦਰ ਇਤਨੀ ਦਇਆ ਕਠੋਰਤਾ ਤੇ ਕਰ ਨਹੀਂ ਸਕਦੇ ਸਨ, ਤੇ ਇਤਨਾ ਸੰਜਮ ਤੇ ਭ੍ਰਸ਼ਟ ਲੀਲਾ ਵੀ ਉਹਨਾਂ ਨੂੰ ਨਹੀਂ ਚਾਹੀਦੀ ਸੀ। ਇੱਕ ਨਵੀਂ ਜ਼ਿੰਦਗੀ ਦਾ ਆਗਾਜ਼ ਹੋਇਆ, ਤੇ ਇਹਦੀ ਲਪੇਟ ਦੇ ਵਿੱਚ ਵੀ ਬੜੀ ਦੁਨੀਆ ਆਈ ਇਸ ਦੇਸ਼ ਦੀ, ਬੋਧੀ ਬਣਨਾ ਲੋਕੀ ਫਖਰ ਮਹਿਸੂਸ ਕਰਨ ਲੱਗਦਾ, ਔਰ ਥਾਂ ਥਾਂ ਦੇ ਉੱਤੇ ਬੋਧੀਆਂ ਦੀ ਜਮਾਤ ਖੜੀ ਹੋ ਗਈ। ਬੋਧ ਬੋਧ ਗਿਆਨ ਚਾਹੀਦਾ, ਬੁੱਧ ਆਪਣੀ ਬੁੱਧੀ ਦਾ ਇਤਨਾ ਪ੍ਰਯੋਗ ਕਰੋ ਕਿ ਕਦਮ ਕਿਸੇ ਥਾਂ ਤੇ ਵੀ ਗਲਤ ਨਾ ਪੁੱਟਿਆ ਜਾਵੇ, ਹੱਥ ਕੁਛ ਵੀ ਗਲਤ ਨਾ ਕਰੋ, ਹਰ ਵਕਤ ਬੁੱਧ ਦਾ ਇਸਤੇਮਾਲ ਕਰੋ, ਹੱਥ ਨੂੰ ਜਦੋਂ ਵਰਤੋ ਤਾਂ ਹੱਥ ਦੀ ਵਰਤੋਂ ਤੋਂ ਪਹਿਲੇ ਬੁੱਧੀ ਦੀ ਵਰਤੋਂ ਕਰੋ, ਪੈਰਾਂ ਦੀ ਪਹਿਲੇ ਵਰਤੋਂ ਬਾਅਦ ਵਿੱਚ ਕਰੋ, ਉਸ ਤੋਂ ਪੇਸ਼ਤਰ ਬੁੱਧੀ ਦੀ ਵਰਤੋਂ ਕਰ ਲਓ, ਜ਼ਬਾਨ ਨੂੰ ਵਰਤਣ ਲੱਗੇ ਹਾਂ ਪਹਿਲੇ ਬੁੱਧ ਦੀ ਵਰਤੋਂ ਕਰ ਲਓ, ਜ਼ਬਾਨ ਗਲਤ ਨਾ ਬੋਲੇ, ਪੈਰ ਗਲਤ ਨਾ ਚੱਲਣ, ਗਲਤ ਨਾ ਕਰਨ, ਇਸ ਤਰੀਕੇ ਨਾਲ ਬੌਧਕ ਤਲ ਦੇ ਉੱਤੇ ਜ਼ਿੰਦਗੀ ਬਤੀਤ ਕਰੋ, ਤਾਂ ਆਪ ਦਾ ਨਾਮ ਆਤਮਾ
2: ਪਰ ਅਗਿਆਰਾਂ ਦੀ ਮਹਿਫਿਲ ਵਿੱਚ, ਧੋਖੇਬਾਜ਼ਾਂ ਦੀ ਮਹਿਫਿਲ ਵਿੱਚ ਕੁਛ ਵੀ ਨਹੀਂ, ਸਹਿਜੇ ਸਹਿਜੇ ਇਹ ਦੀਵਾ ਹੀ ਬੁੱਝ ਗਿਆ, ਇੰਨੀ ਮਰਜ਼ ਕਰ ਦੇ, ਕਿਉਂਕਿ ਦੀਵੇ ਦੇ ਤੇਲ ਪਾਉਂਦੇ ਨੇ ਕੌਣ, ਮਹਾਤਮਾ ਬੁੱਧ ਦੇ ਪੈਰੋਕਾਰ, ਪੈਰੋਕਾਰ ਹੀ ਨਾ ਰਹੇ, ਦੀਵਾ ਬੁੱਝ ਗਿਆ। ਇਸ ਦੀਵੇ ਨੂੰ ਬੁਝਾਇਆ ਕੁਛ ਗਲਤ ਅਯਾਰ ਲੋਕਾਂ ਨੇ, ਤੇ ਕੁਛ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਮਹਾਤਮਾ ਬੁੱਧ ਦੀ ਰੋਹ ਰੀਤੀ ਰਾਮ ਦੀ ਮਰਿਆਦਾ ਤੇ ਕ੍ਰਿਸ਼ਨ ਦੀ ਲੀਲਾ ਦਾ ਬਿਲਕੁਲ ਪਤਰਾ ਹੀ ਵਾਚ ਗਈ ਹੈ, ਸਿਲਸਿਲਾ ਹੀ ਖਤਮ ਕਰ ਦਿੱਤਾ। ਇਸ ਕਸ਼ਮਕਸ਼ ਦੇ ਵਿੱਚ ਉਹ ਜਿਹੜਾ ਦੀਵਾ ਸੀ ਸ਼ਮਾ ਗੌਤਮ, ਜੋ ਕਿਸੇ ਹੱਦ ਤੱਕ ਮਹਿਫਲੇ ਅਗਿਆਰ ਵਿੱਚ ਜਲ ਤੇ ਰਿਹਾ ਸੀ, ਬੁੱਝ ਗਿਆ। ਭਾਵੇਂ ਅੱਜ ਤੋਂ 30-35 ਸਾਲ ਪਹਿਲੇ, 40 ਸਾਲ ਪਹਿਲੇ ਇਕਬਾਲ ਨੇ ਆਖਿਆ ਜਲ ਰਿਹਾ, ਪਰ ਅਗਿਆਰਾਂ ਦੀ ਮਹਿਫਲ ਵਿੱਚ, ਨਾਦਾਨਾਂ ਦੀ ਮਹਿਫਲ ਵਿੱਚ, ਬੇਵਕੂਫਾਂ ਦੀ ਮਹਿਫਲ ਵਿੱਚ ਕੁਛ ਅਕਲਮੰਦ ਨਹੀਂ, ਸ਼ਮਾ ਗੌਤਮ ਜਲ ਰਹੀ ਹੈ ਮਹਿਫਲੇ ਅਗਿਆਰ ਮੇਂ, ਧੋਖੇਬਾਜ਼ਾਂ ਦੀ ਮਹਿਫਲ ਵਿੱਚ ਜਲ ਰਹੀ ਕੁਛ ਵੀ ਨਹੀਂ। ادھر مہاتما بدھ دی شمع بجھن لگے، ادھر نویں شمع جلائی گورکھ نے، انہیں کچھ سدھار کیتا، انج کہہ لو رام دی مریادا نو سدھار کیتا سری کرشن نے، تے بن گئے لیلا پرشوتم، تے لیلا تے مریادا دے سدھار کیتا مہاتما بدھ نے، تے بن گئے مہاتما بودھ، سدھارت بن گئے بدھ، بدھی دے تل تے جی اگاں چل کے سدھار کیتا گورکھ نے، جو ترٹیاں بودھ مذہب دے چ بھی رہ گئی سن انہاں نو دور کیتا سہجے سہجے، ایک ایک گل دا اس وقت وستار سے ذکر کراں چونکہ سما ہو گیا، مختصری میں عرض کردا، گورکھ نے اس ڈھنگ دی رو ریتی چلائی اور سدھی سدھیاں دے ردھیاں دے اس ڈھنگ دے چمتکارے پیش کیتے کہ اس دیش دی عام جنتا کا کہنا کہ بڑے بڑے راجے مہاراجے بھی پربھاوت ہون لگ پئے، گوپی چند ورگے جوگی بن گئے، برتری ورگے جوگی بن گئے، گورکھ دی لپیٹ دے چل گئے، تے جتھے بڑے بڑے راجے مہاراجے آ جان عام پرجا تے آ ویکھ کے، دھنوان دا دھرم کہنا نردھن دا دھرم ہو جاندا ہے، نردھن دھنوان دی نقل کردا ہے، نرگن گنوان دی نقل کردا ہے، تے قدرتی گل ہے، نربل بلوان دی نقل کردا ہے، ایسا ہی ہوندا ہے، تو جب بڑے بڑے راجے مہاراجے جوگی بننے شروع ہو گئے تے جوگ مت رج کے پھیلیا اس دیش دے، جوگیاں دے نام دے اتے کئی مٹھ کئی شہر، اے گورکھ پور یوپی دا بہت وڈا شہر، اے گورکھ دے نام دے، نانک متا جسنو اج تسی کہندے ہو صاحباں دے پاون پوتر استھان، اے پہلے گورکھ متا سی، اے بھی میں عرض کرنے، اے گورکھ متا سی، اے گورکھ دی تھان سی، دیوالی والے دن ہمالیہ پربت تے ٹھنڈ پین نال اس موسم دے چ یوگی سارے تھلے آ جاندے سن، دیوالی تو دو چار دن پہلے، تے دیپ مالا ہوندی سی جوگیاں دی آمد دے چ، بے جوگی پہاڑا نو چھڑ کے آ گئے، برفاں پینیاں شروع ہو گئیاں، یوگی آ گئے واپس، اے مٹھاں دے چ آ جاندے سن، گرمیاں دے چ ہمالیہ پربت چلے جاندے سن، تے سردیاں دے چ واپس آ جاندے سن، انہاں دی آمد دے چ دیوالی ہوندی سی، دیوالی دا تہوار جوگیاں نال جڑے ہویا ہے، دیوالی دا تہوار بودھیاں نال جڑے ہویا ہے، سناتنیاں نال جڑے ہویا ہے، گرو کے سکھاں نال جڑے ہویا ہے، گرمت نال جڑے ہے، بڑا ایک سانجھا تہوار ہے، اس واسطے اسی اس نو کہہ سکدے ہاں کہ دیش پدر دا راشٹریہ تہوار ہے، قومی تہوار ہے، بہت وڈا تہوار ہے، مختصر میں عرض کراں، سہجے سہجے ردھی سدھی دی چمک ڈھلی پین لگ پئی، ادھیاتمک سدھی ہے نہیں سی، پدارت دی سدھی سی، عمر وڈی کر لو، اچنچیت کوئی وستواں پراپت کر لو، من تھوڑا اگاگر ہووے تے شکتیاں ملدیاں نے، من پورن طور تے اگاگر ہو جائے تے پرماتما ملدا ہے، انہی میں سمجھدا ہاں، اگر تھوڑا اگاگر ہویا ہے تو پرماتما دے مارگ دے جو کچھ ہے وہ مل جاندہ ہے، پرماتما دے مارگ دے چکی ہے ردھیاں دے سدھیاں، تے جڑا مارگ دے چ بیٹھ جائے اس راہی نو کوئی سیانا نہیں آکھے گا، لیکن مارگ بڑا خوبصورت ہوئے رستے دے چ جڑے سٹیشن آن وہ بڑے پرورونک ہون، تے اتھے بڑے وڈے وڈے بازار لگے ہون، تے جیب دے چ کافی دھن سمپدا ہوئے تے بندے دا رکن نو جی کر جاندہ ہے، پرماتما دا مارگ پر رونق اگر کوئی چل پے اگے ردیاں سدھیاں کراماتاں، پر مارگ دے کوئی رک جائے وہ سیاح نہیں، اس واسطے میرے پادشاہ نے کہہ دیتا ہے سدھ ہواں سدھ لائی رد آکھاں آؤ، گپت پرگٹ ہوئے بیساں لوک راکھے بھاؤ، مت دیکھ بھولا ویسرے تیرا چت نہ آوے نہ متا کدھر ردیاں سدھیاں نو ویکھ کے تو بھول جائے تے اتھے رک جائے، نہیں اگے چل، من تھوڑا اکاگر ہوندا ہے کسے منتر دے ردھی سدھی ملدی ہے، اکثر اے یوگی اتھے رکے، انج کہہ لو اے مارگ دے پجاری سن پرماتما دے، پرماتما دے نہیں، اے رد سدھ دے پجاری سن ایشور دے نہیں، اس واسطے گرو نانک نو جد 22-23 سال دی عمر دے گرو نانک دیو جی مہاراج ملدے نے انہاں نو، یوگیاں دی عمر کوئی 500 سال دا، کوئی 800 وریاں دا، کوئی 1200 سال دا، پر وٹے پیراں تلے آندے سن کئیاں دے، انی لمبی عمر دے، کیونکہ سواساں نو روک کے بیٹھ دے سن پورا سال، تے سواس ہی نہیں چل دے، تے سواس ہی تے پونجی ہے، تے پونجی تے خرچی

ਘਰ ਵਿੱਚ ਵਿਹੜੇ ਵਿੱਚ ਸੇਨ ਵਿੱਚ ਨਿੰਮ ਦਾ ਦਰਖਤ ਲਗਾਇਆ ਤੇ ਗੁਆਂਢੀ ਨੇ ਪੜੋਸੀ ਨੇ ਆਖਿਆ ਭਲਿਆ ਕਿਸੇ ਮਿੱਠੇ ਫਰੂਟ ਦਾ ਦਰਖਤ ਲਗਾਉਣ ਦੋ ਨਾਲ ਛਾਇਆ ਮਾਣ ਦੋ ਨਾਲ ਫਲ ਖਾਣ ਦੋ ਭਲਾ ਨਿੰਮ ਦਾ ਦਰਖਤ ਘਰ ਵਿੱਚ ਲਗਾਉਣ ਦਾ ਕੀ ਫਾਇਦਾ ਇਹਦੀ ਡਾਲੀ ਇਹਦੀ ਟਾਹਣੀ ਇਹਦੇ ਪੱਤੇ ਹਰ ਇੱਕ ਚੀਜ਼ ਵਿੱਚ ਕੁੜ ਪੜਨ ਤੇ ਲਗਾਉਣ ਵਾਲੇ ਨੇ ਆਖਿਆ ਮੈਂ ਰੋਜ਼ ਸਵੇਰੇ ਉੱਠ ਕੇ ਸ਼ਹਿਦ ਘੋਲ ਕੇ ਇਹਦੀਆਂ ਜੜ੍ਹਾਂ ਵਿੱਚ ਪਾਵਾਂ ਰੋਜ਼ ਗੁੜ ਤੇ ਸ਼ੱਕਰ ਜਿਹੜਾ ਪਾਣੀ ਇਸ ਨੂੰ ਦਿਆ ਕਰਾਂਗਾ ਉਸ ਵਿੱਚ ਘੋਲਾਂਗਾ ਜਦੋਂ ਇਸ ਨੂੰ ਬੀਜਣ ਲੱਗਾ ਇਸ ਦੀ ਜੜ ਦੇ ਕੋਲ ਮਿਸ਼ਰੀ ਦੀ ਦਲੀ ਟਿਕਾ ਦੇਣਾ ਤੇ ਜਦੋਂ ਇੰਨੀ ਮਿਠਾਸ ਇਹਦੀਆਂ ਜੜ੍ਹਾਂ ਵਿੱਚ ਪਾਵਾਂਗਾ ਕਿ ਨਿੰਮ ਮਿਠਾਸ ਨਹੀਂ ਦੇਗੀ ਇਹਦੀਆਂ ਟਾਹਣੀਆਂ ਵਿੱਚੋਂ ਮੈਨੂੰ ਸ਼ਹਿਦ ਦਾ ਰਸ ਨਹੀਂ ਆਵੇਗਾ ਪੜੋਸੀ ਨੇ ਆਖਿਆ ਤੂੰ ਬੜਾ ਭੋਲਾ ਇਹ ਤੇਰੇ ਹਿਰਦੇ ਵਿੱਚ ਮੁਗਲਤ ਹੈ ਤੇਰਾ ਘੋਲ ਕੇ ਪਾਇਆ ਹੋਇਆ ਸ਼ਹਿਦ ਨਿੰਮ ਦਾ ਸੁਭਾਅ ਨਹੀਂ ਬਦਲ ਸਕਦਾ ਉਹਦੇ ਸੁਭਾਅ ਵਿੱਚ ਕੁੜੱਤ ਨੇ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ

ਨਿਮਦਾ ਸਹਿਜ ਨਹੀਂ ਜਾਂਦਾ, ਭਾਵ ਸੁਭਾਅ ਨਹੀਂ ਬਦਲਦਾ। ਸਹਿਜ ਦਾ ਅਖਰੀ ਅਰਥ ਸੁਭਾਅ, ਕਿਉਂਕਿ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਲ ਹੋ ਜਾਏ, ਜਿਹੜੀ ਗੱਲ ਸੁਭਾਅ ਵਿੱਚ ਸ਼ਾਮਲ ਹੋਵੇ ਉਹ ਮਨੁੱਖ ਸਹਿਜੇ ਕਰ ਲੈਂਦਾ, ਤੇ ਜਿਹੜੀ ਗੱਲ ਸੁਭਾਅ ਵਿੱਚ ਸ਼ਾਮਲ ਨਾ ਹੋਵੇ ਜੇ ਉਹ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਕਰਨ ਲੱਗਿਆ ਉਸਨੂੰ ਉਚੇਚ ਕਰਨੀ ਪੈਂਦੀ। ਇਸੇ ਲਈ ਸਹਿਜ ਲਫ਼ਜ਼ ਸੁਭਾਅ ਨਾਲ ਸ਼ਾਮਲ ਹੁੰਦਾ, ਸਹਿਜ ਸੁਭਾਏ ਹੋਏ ਸੋ ਹੋਏ। ਸਹਿਜ ਹਮੇਸ਼ਾ ਉਸ ਗੱਲ ਵਿੱਚ ਹੁੰਦੀ ਏ, ਉਸ ਕੰਮ ਵਿੱਚ ਹੁੰਦੀ ਏ ਜਿਹੜੀ ਸੁਭਾਅ ਵਿੱਚ ਸ਼ਾਮਲ ਹੋ ਜਾਏ। ਤੋ ਹਜ਼ੂਰ ਦਾ ਕਹਿਣ ਦਾ ਭਾਵ ਹੈ, ਕਹਿੰਦੇ ਨਿੰਮ ਨੂੰ ਕੋਈ ਅੰਮ੍ਰਿਤ ਸਿੰਚ ਲਾਏ ਪਰ ਉਹਦਾ ਸਹਿਜ ਨਹੀਂ ਜਾਂਦਾ, ਭਾਵ ਉਹਦਾ ਸੁਭਾਅ ਨਹੀਂ ਬਦਲਦਾ, ਕਿਉਂਕਿ ਨਿੰਮ ਨੂੰ ਅੰਮ੍ਰਿਤ ਤਾਂ ਬਾਹਰ ਪਾਇਆ ਗਿਆ ਹੈ ਤੇ ਸੁਭਾਅ ਉਹਦੇ ਅੰਦਰ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਈ ਗੱਲਾਂ ਮਨੁੱਖ ਦੇ ਤਨ ਨਾਲ ਸਾਂਝ ਰੱਖਦੀਆਂ ਨੇ, ਬਾਹਰ ਨਾਲ ਸਾਂਝ ਰੱਖਦੀਆਂ ਨੇ। ਤਨ ਦਾ ਕੱਪੜਾ ਮੈਲਾ ਹੋ ਜਾਏ, ਤਨ ਮੈਲਾ ਹੋ ਜਾਏ, ਤਨ ਉੱਪਰ ਦੀ ਚੀਜ਼ ਹੈ, ਇਹਨੂੰ ਮੈਲ ਬਾਹਰੋਂ ਲੱਗਣੀ, ਬਾਹਰੋਂ ਪਏ ਖਾਕ ਮਿੱਟੀ ਤੇ ਤਨ ਤੇ ਮੈਲ ਚੜ ਜਾਏ ਤੇ ਉਸ ਮੈਲ ਨੂੰ ਬਾਹਰੋਂ ਪਈ ਮੈਲ ਨੂੰ ਉਤਾਰਨ ਲਈ ਬਾਹਰ ਪਾਣੀ ਦੀ ਲੋੜ ਹੈ। ਤਨ ਦਾ ਕੱਪੜਾ ਮੈਲਾ ਹੋ ਜਾਏ, ਸਾਬਣ ਦੀ ਜ਼ਰੂਰਤ ਹੈ। ਹਜ਼ੂਰ ਕਹਿੰਦੇ ਨੇ

0: ਕਿਉਂ ਕਿ ਬਾਹਰੋਂ ਮੈਲ ਲੱਗੀ। ਪਰ ਜੇ ਮਤ ਨੂੰ ਮੈਲ ਲੱਗ ਜਾਏ, ਜੇ ਵਿਚਾਰਾਂ ਨੂੰ ਮੈਲ ਲੱਗ ਜਾਏ, ਮਨੁੱਖ ਦੇ ਵਿਚਾਰ ਮੈਲੇ ਹੋ ਜਾਣ, ਤਾਂ ਵਿਚਾਰ ਤਾਂ ਬਾਹਰ ਨਹੀਂ ਅੰਦਰ ਰਹਿੰਦੇ ਨੇ। ਬਾਹਰਲਾ ਪਾਣੀ ਅੰਦਰਲੀ ਚੀਜ਼ ਨੂੰ ਤੋੜ ਨਹੀਂ ਸਕਦਾ। ਜੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਵਿਚਾਰ ਅੰਦਰ ਰਹਿੰਦੇ ਨੇ, ਤੇ ਅੰਦਰ ਵਿਚਾਰ ਹੀ ਜਾ ਸਕਦੇ ਨੇ। ਇਸ ਲਈ ਜੇ ਵਿਚਾਰਾਂ ਨੂੰ ਧੋਣਾ ਹੋਵੇ ਤਾਂ ਵਿਚਾਰਾਂ ਨਾਲ ਹੀ ਧੋਤਾ ਜਾ ਸਕਦਾ। ਜੇ ਅੰਦਰਲੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਜ਼ਰੂਰਤ ਪਏਗੀ ਵਿਚਾਰਾਂ ਦੀ, ਕਿਉਂਕਿ ਵਿਚਾਰ ਹੀ ਵਿਚਾਰ ਤੱਕ ਪੁੱਜ ਸਕਦੇ ਨੇ। ਹਜ਼ੂਰ ਕਹਿੰਦੇ ਨੇ ਜੇ ਤੇਰਾ ਮਨ ਮੈਲਾ ਹੋ ਜਾਏ, ਤੇ ਮਨ ਮੈਲੇ ਦੇ ਕਾਰਨ ਮਤ ਮੈਲੀ ਹੋ ਜਾਏ, ਤੇ ਮਤ ਮੈਲੀ ਦੇ ਕਾਰਨ ਵਿਚਾਰ ਮੈਲੇ ਹੋ ਜਾਣਗੇ। ਤੇਰੇ ਲਈ ਜ਼ਰੂਰੀ ਹੈ ਤੂੰ ਗੁਰੂ ਦੇ ਵਿਚਾਰਾਂ ਦੀ ਛੋਹ ਦੇ, ਕਿਉਂਕਿ ਵਿਚਾਰ ਹੀ ਵਿਚਾਰਾਂ ਨੂੰ ਪਵਿੱਤਰ ਕਰ ਸਕਦੇ ਨੇ। ਪਰ ਜ਼ਰੂਰੀ ਹੈ ਛੋਹ ਦੇ। ਆ ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੀ ਛੋਹ ਦੇਣੀ ਪੈਂਦੀ ਹੈ। ਜੇ ਆਖੀਏ ਪਾਣੀ ਦਾ ਟੱਬ ਬਾਥਰੂਮ ਵਿੱਚ ਪਿਆ ਰਹੇ ਤੇ ਅਸੀਂ ਬੈਡਰੂਮ ਵਿੱਚ ਪੈ ਪੈ ਸਾਫ਼ ਹੋ ਜਾਈਏ, ਐਸਾ ਤਾਂ ਨਹੀਂ ਹੋ ਸਕਦਾ। ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੇ ਨੇੜੇ ਹੋਣਾ ਪਏਗਾ, ਪਾਣੀ ਦੀ ਲਪੇਟ ਵਿੱਚ ਆਉਣਾ ਪਏਗਾ, ਪਾਣੀ ਦੀ ਛੋਹ ਲੈਣੀ ਪਏਗੀ। ਪਾਣੀ ਦੀ ਦੂਰੀ ਨਾਲ ਤਣ ਸਾਫ਼ ਨਹੀਂ ਹੁੰਦਾ, ਬਲਕਿ ਹਜ਼ੂਰ ਨੇ ਤਾਂ ਬਾਣੀ ਵਿੱਚ ਇੱਕ ਥਾਂ ਤੇ ਫਰਮਾਇਆ, ਕਹਿੰਦੇ ਨੇ
1: ਤਿਖਾ ਤਿਹਾਇਆ ਕਿਉਂ ਲੜੇ, ਤਿਖਾ ਤਿਹਾਇਆ ਕਿਉਂ ਲੜੇ, ਜਾਂ ਸਰ ਪੀਤਰ ਪਾਲ।
0: ਪਿਆਸੇ ਦੀ ਪਿਆਸ ਨਹੀਂ ਬੁੱਝ ਸਕਦੀ ਜੇ ਨਦੀ ਦੇ ਤੇ ਪਿਆਸੇ ਦੇ ਦਰਮਿਆਨ ਵਿੱਚ ਕੋਈ ਦੀਵਾਰ ਹੋਵੇ। ਉਹਨੂੰ ਪਾਣੀ ਦਾ ਬੁੱਕ ਭਰ ਕੇ ਹੋਠਾਂ ਰਾਹੀਂ ਮੂੰਹ ਰਾਹੀਂ ਅੰਦਰ ਨਿਕਲਣਾ ਪਏਗਾ, ਪਿਆਸ ਤਾਂ ਬੁੱਝੇਗੀ, ਛੋਹ ਲੈਣੀ ਪਏਗੀ। ਤੇ ਜੇ ਬਾਹਰਲੇ ਪਾਣੀ ਦੀ ਤਨ ਨੂੰ ਜ਼ਰੂਰਤ ਹੈ ਛੋਹ ਲੈਣ ਦੀ ਤਾਂ ਸਾਫ਼ ਹੁੰਦਾ ਹੈ, ਤਾਂ ਅੰਦਰਲੇ ਵਿਚਾਰਾਂ ਨੂੰ ਵੀ ਵਿਚਾਰਾਂ ਦੀ ਛੋਹ ਦੀ ਲੋੜ। ਇੱਥੋਂ ਤੱਕ ਵਿਚਾਰ ਪਹੁੰਚਾਉਣੇ ਨੇ, ਵਿਚਾਰ ਦੂਰ ਪੈ ਰਹੇ ਨੇ ਬਾਣੀ ਦੇ। ਸ਼ਬਦ ਕੀ, ਬਾਣੀ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਕੀ, ਗੁਰੂ ਦੇ ਪਵਿੱਤਰ ਸਾਫ਼ ਸੁਥਰੇ ਵਿਚਾਰ। ਜੇ ਤੇਰੇ ਵਿਚਾਰ ਮੈਲੇ ਹੋ ਜਾਣ ਤਾਂ ਵਿਚਾਰਾਂ ਨੂੰ ਵਿਚਾਰ ਹੀ ਸਾਫ਼ ਕਰ ਸਕਦੇ ਨੇ। ਪਰ ਇੱਕ ਸ਼ਰਤ ਤੇ, ਵੀ ਗੁਰੂ ਦੇ ਵਿਚਾਰ ਤੇਰੇ ਅੰਦਰ ਜਾ ਕੇ ਤੇਰੇ ਵਿਚਾਰਾਂ ਨੂੰ ਛੋਣ। ਐਸਾ ਨਾ ਹੋਵੇ ਵੀ ਤੂੰ ਆਖੇ ਗੁਰਦੁਆਰੇ ਅਖੰਡ ਪਾਠ ਰਖਾ ਦਿਆਂ, ਪੈਸੇ ਭੇਜ ਦਿਆਂ, ਰੁਪਏ ਪਹੁੰਚ ਜਾਣ, ਗ੍ਰੰਥੀ ਸਿੰਘ ਗੁਰਦੁਆਰੇ ਅਖੰਡ ਪਾਠ ਕਰ ਦੇਵੇ ਤੇ ਤੇਰੇ ਵਿਚਾਰ ਘਰ ਬੈਠਿਆਂ ਪਵਿੱਤਰ ਹੋ ਜਾਣ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਹਾਗੜੇ ਦੀ ਵਾਰ ਦੇ ਚੋਂ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਇਆ ਹੈ ਤੇ ਇਹ ਵਾਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਨਾਲ ਜਿਹੜੇ ਸਲੋਕ ਸਮਿਲਿਤ ਨੇ ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਨੇ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਾਰ ਦੇ ਸਿਰਫ ਪੌੜੀਆਂ ਹੀ ਸਨ, ਵਾਰ ਦੀ ਬਾਣੀ ਸਿਰਫ ਪੌੜੀਆਂ ਦੀ ਬਾਣੀ ਹੈ। ਸਲੋਕ ਬਾਅਦ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜੇ ਨੇ। ਇਸ ਵਾਰ ਦੇ ਤੇ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ। ਜੇ ਕਹਿ ਦਈਏ ਸਾਰੀ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਸਲੋਕ ਵੀ ਜੈਸੇ ਉੱਪਰ ਹੈਡਿੰਗ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਤਾਂ ਇਹ ਸਾਰੀ ਵਾਰ ਗੁਰੂ ਰਾਮਦਾਸ ਜੀ ਦੀ ਨਹੀਂ, ਕਿਉਂਕਿ ਥੱਲੇ ਆ ਜਾਂਦਾ ਸਲੋਕ ਮਹੱਲਾ ਤੀਜਾ, ਫਿਰ ਆ ਜਾਂਦਾ ਸਲੋਕ ਮਹੱਲਾ ਪੰਜਵਾਂ, ਅੱਗੇ ਪੰਜਵੇਂ ਮਹੱਲੇ ਦੇ ਵੀ ਸਲੋਕ ਨੇ ਇਸ ਵਾਰ ਦੇ ਵਿੱਚ। ਤੋ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਪਹਿਲੇ ਦੇ ਤੇ ਬਾਅਦ ਦੀ ਪਾਤਸ਼ਾਹੀਆਂ ਦੇ ਸਲੋਕਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਹੈ। ਪੌੜੀਆਂ ਦੇ ਨਾਲ ਸਲੋਕ ਬਾਅਦ ਦੇ ਵਿੱਚ ਜੋੜੇ ਗਏ ਨੇ, ਜੈਸੇ ਆਸਾ ਦੀਵਾਰ ਇਹਦੇ ਚ ਵੀ ਤੁਹਾਨੂੰ ਦੂਜੇ ਪਾਤਸ਼ਾਹ ਦੇ ਸਲੋਕ ਮਿਲਣਗੇ, ਪਹਿਲੇ ਪਾਤਸ਼ਾਹ ਦੇ ਮਿਲਣਗੇ। ਮੁਖਤਲਿਫ ਜਿਤਨੀਆਂ ਵਾਰਾਂ ਨੇ ਉਹਦੇ ਚ ਕਈ ਕਈ ਪਾਤਸ਼ਾਹੀਆਂ ਦੇ ਸਲੋਕ ਮਿਲਣਗੇ, ਪਰ ਵਾਰ ਅਸਲ ਦੇ ਜਦ ਪੌੜੀਆਂ ਦੇ ਰੂਪ ਵਿੱਚ ਆਏ ਤਾਂ ਉਹ ਇੱਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਇਸ ਦੀਆਂ ਪੌੜੀਆਂ ਸਾਰੀ ਦੀਆਂ ਸਾਰੀਆਂ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਜਿਹੜੇ ਜਿਹੜੇ ਸਲੋਕ ਵਾਰਾਂ ਦੀਆਂ ਪੌੜੀਆਂ ਨਾਲ ਸੁਮੇਲ ਖਾ ਸਕਦੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜ ਦਿੱਤੇ, ਪਰ ਜਿਹੜੇ ਸਲੋਕ ਮੇਲ ਨਹੀਂ ਖਾ ਸਕਦੇ ਸਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕੀਤਾ ਗਿਆ ਤੇ ਉਸ ਬਾਣੀ ਦਾ ਨਾਂ ਰੱਖਿਆ ਗਿਆ ਸਲੋਕ ਵਾਰਾਂ ਤੋਂ ਵਧੀਕ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਇਹ ਉਹ ਸਲੋਕ ਨੇ ਜੋ ਵਾਰਾਂ ਵਿੱਚ ਨਹੀਂ ਸਮਾ ਸਕੇ, ਵਾਰਾਂ ਵਿੱਚੋਂ ਬਚ ਗਏ। ਤੋ ਇਹ ਪਹਿਲੇ ਪਾਤਸ਼ਾਹ ਦੇ, ਤੀਜੇ ਚੌਥੇ ਪੰਜਵੇਂ ਪਾਤਸ਼ਾਹ ਦੇ ਸਲੋਕ ਤੁਹਾਨੂੰ ਬਾਅਦ ਵਿੱਚ ਮਿਲਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ। ਤੋ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਇਹਦੇ ਨਾਲ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ, ਤੇ ਵਾਰਾਂ ਦੀ ਇਹ ਜਿਹੜੀ ਕਾਵਿ ਰਚਨਾ ਹੈ ਇਹਦੀ ਪ੍ਰਧਾਨਤਾ ਵੀ ਸਿਰਫ ਪੰਜਾਬ ਵਿੱਚ ਰਹੀ ਹੈ। ਵਾਰਾਂ ਦੀ ਜਿਹੜੀ ਕਾਵਿ ਕਲਾ ਹੈ ਭਾਰਤ ਦੇ ਹੋਰ ਮੁਖਤਲਿਫ ਸੂਬਿਆਂ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹ ਗੱਲ ਵੱਖਰੀ ਹੈ ਕਿ ਕੁਮਾਈਓ ਦੀਆਂ ਪਹਾੜੀਆਂ ਵਿੱਚ ਇੱਕ ਚਾਚਰੀ ਛੰਦ ਗਾਇਆ ਜਾਂਦਾ ਹੈ ਜੋ ਬਕਾਇਦਾ ਜਾਪ ਸਾਹਿਬ ਦੇ ਵਿੱਚ ਹੈ। ਭੁਜੰਗ ਪ੍ਰਿਆਦ ਛੰਦ ਸਾਹਿਤਕ ਰਚਨਾਵਾਂ ਵਿੱਚ ਮਿਲਦਾ ਹੈ ਤੇ ਸੰਗੀਤ ਦੀ ਦੁਨੀਆ ਵਿੱਚ ਉਸਦੀ ਚਰਚਾ ਹੈ, ਪਰ ਇਹ ਜਿਹੜੀ ਵਾਰਾਂ ਦੀ ਕਾਵਿ ਰਚਨਾ ਹੈ ਇਹ ਕੇਵਲ ਪੰਜਾਬ ਤੇ ਇੰਜ ਕਹਿ ਲੋਕ ਪੰਜਾਬੀ ਕਵੀਆਂ ਦੀ ਪ੍ਰਾਚੀਨ ਦੇਣ ਹੈ। ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਇੱਥੇ ਵਾਰ ਦੇ ਅਰਥ ਇੰਨੇ ਹੀ ਨੇ ਕਿ ਜੰਗੀ ਤਰਜ਼ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ। ਲਫ਼ਜ਼ ਤੇ ਵਾਰ ਇੰਗਲਿਸ਼ ਦਾ ਹੈ ਪਰ ਇੱਥੇ ਵੀ ਵਾਰ ਦਾ ਮਤਲਬ ਹੈ ਜੰਗ, ਮੇਲ ਖਾ ਗਏ। ਅਰਬੀ ਦੇ ਚ ਫਾਰਸੀ ਦੇ ਚ ਪਾਕ ਲਫ਼ਜ਼ ਹੈ ਔਰ ਉਹਦੇ ਅਰਥ ਬਣਦੇ ਨੇ ਪਵਿੱਤਰ, ਪਾਕ, ਸਾਫ਼ ਸੁਥਰਾ। ਪਰ ਸੰਸਕ੍ਰਿਤ ਦੇ ਚ ਵੀ ਪਾਕ ਲਫ਼ਜ਼ ਹੈ ਤੇ ਪਾਕ ਲਫ਼ਜ਼ ਦਾ ਮਤਲਬ ਹੈ ਭੋਜਨ, ਪ੍ਰਸ਼ਾਦ। ਪਾਕ ਸਾਲ ਰਸੋਈ ਜਿੱਥੇ ਭੋਜਨ ਬਣਾਇਆ ਜਾਂਦਾ ਹੈ, ਪਾਕ ਭੋਜਨ। ਤੇ ਪਾਕ ਲਫ਼ਜ਼ ਜੇ ਫਾਰਸੀ ਦਾ ਹੋਵੇ, ਉਰਦੂ ਦਾ, ਅਰਬੀ ਦਾ, ਤੇ ਇਹਦਾ ਅਰਥ ਹੈ ਸਾਫ਼ ਸੁਥਰਾ। ਸ਼ਬਦ ਇੱਕੋ ਹੈ, ਅਰਥ ਬਦਲ ਜਾਂਦੇ ਨੇ, ਅਰਥਾਂ ਦੇ ਵਿੱਚ ਬਹੁਤ ਵੱਡਾ ਭੇਦ ਪੈ ਜਾਂਦਾ। ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇਸ ਤਰ੍ਹਾਂ ਦੇ ਸੈਂਕੜੇ ਸ਼ਬਦ ਨੋਟ ਕੀਤੇ ਨੇ। ਅਗਰ ਤੁਸੀਂ ਪਰਸ਼ੀਅਨ ਨੂੰ ਸਾਹਮਣੇ ਰੱਖ ਕੇ ਉਸ ਸ਼ਬਦ ਦੇ ਅਰਥ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ, ਜੇ ਸੰਸਕ੍ਰਿਤ ਨੂੰ ਸਾਹਮਣੇ ਰੱਖ ਕੇ ਕਰੋਗੇ ਤੇ ਅਰਥ ਕੁਝ ਹੋਰ ਬਣਦੇ ਨੇ। ਕਰਮ, ਹੁਣ ਕਰਮ ਸ਼ਬਦ ਸੰਸਕ੍ਰਿਤ ਦਾ ਹੈ, ਇਸ ਦੇਸ਼ ਦਾ ਹੈ, ਇਹਦੇ ਅਰਥ ਕਰੋਗੇ ਕੰਮ। ਪਰ ਕਰਮ ਸ਼ਬਦ ਪਰਸ਼ੀਅਨ ਦਾ ਵੀ ਹੈ, ਇਹਦੇ ਅਰਥ ਨੇ ਬਖਸ਼ਿਸ਼, ਫਲਾਣੇ ਤੇ ਖੁਦਾ ਦਾ ਕਰਮ ਹੋ ਗਏ, ਬਖਸ਼ਿਸ਼, ਰਹਿਮਤ। ਤੋ ਵਾਰ ਇਹ ਜਿਹੜਾ ਸ਼ਬਦ ਹੈ ਇਹ ਫਾਰਸੀ ਅਰਬੀ ਨਾਲ ਨਹੀਂ ਬਲਕਿ ਅੰਗਰੇਜ਼ੀ ਨਾਲ ਮੇਲ ਖਾ ਗਿਆ। ਜੈਸੇ ਕਿ ਤੂੰ ਮੇਰਾ ਗੁਰਹਾਈ, ਤੂੰ ਮੇਰਾ ਵੱਡਾ ਗੁਰੂ ਹੈ, ਮਹਾਨ ਗੁਰੂ ਹੈ। ਮੈਂ ਤੇ ਹੈਰਾਨ ਹੋ ਜਾਂਦਾ ਕਈ ਲਫ਼ਜ਼ ਇਸ ਤਰ੍ਹਾਂ ਸੁਭਾਵਕ ਹੀ ਮੇਲ ਖਾ ਗਏ ਨੇ, ਸੁਥੇ ਸਿੱਧ ਮੇਲ ਖਾ ਗਏ ਨੇ। ਪਰ ਉਹ ਸ਼ਬਦ ਜਿਸ ਬੋਲੀ ਦਾ ਹੋਵੇਗਾ ਉਹਦੇ ਚ ਉਸਦੇ ਅਰਥ ਕਰੋਗੇ ਤਾਂ ਹੀ ਸਹੀ ਸਪਸ਼ਟੀਕਰਨ ਹੋ ਸਕੇਗਾ, ਵਰਨਾ ਨਹੀਂ, ਵਰਨਾ ਅਰਥਾਂ ਦਾ ਅਨਰਥ ਹੋਵੇਗਾ। ਤੋ ਜੰਗੀ ਤਰਜ਼ ਦੇ ਉੱਤੇ ਗੁਰਬਾਣੀ ਜਿਹੜੇ ਕਈ ਕਹਿੰਦੇ ਨਾ ਕਿ ਜੰਗੀ ਤਰਜ਼ ਦੇ ਗੀਤ ਤੇ ਬਾਅਦ ਵਿੱਚ ਛੇਵੇਂ ਪਾਤਸ਼ਾਹ ਦੀ ਦੇਣ ਨੇ, ਪਰ ਮੈਂ ਅਰਜ਼ ਕਰਾਂ ਇਹ ਵਾਰਾਂ ਗੁਰੂ ਅਰਜਨ ਦੇਵ ਜੀ ਨੇ ਚੜਾਈਆਂ ਨੇ, ਇਹ ਜੰਗੀ ਤਰਜ਼ ਹੈ। اس بانی نو جنگی طرز دیتے گائن کرنا ہے. یہ گل وکھری ہے کہ اے دھنا اجو کے کسے حد تک راگی سنگاں نو بھول گئی نے, کیونکہ دھنا بھی ستگر نے چاڑ دیتی نو جنگی طرز دی دھن کی ہونی چاہیے. تو مہاراج نے لکھا ہے ٹنڈے اسرا جے کی دھنی, دھن او گائن کرو جڑی ٹنڈے اسراج دی دھن ہے. للا بہلیما کی دھنی گاونی, چندرہاڑا سوئیاں کی دھنی, یہ دھن نو دھنا چڑی ہوئی نے. تے نو دیاں نو دھنا جنگی ترس دیاں نے. بہت پرانی گل ہے, بھائی کلیان سنگھ جی بیٹھے نے لکھنؤ دے وچ, ایک سجن سنگیت دے اتے بہت وڈا گرنتھ لکھ رہا سی, وہ میرے کو لایا تے کہن لگا میں بھارت دے مختلف پہلوان دے وچ فرقیاں دے وچ جو سنگیت دی پرتھا ہے یہ کھوج کر رہے ہیں. تے اے گرو گھر دے وچ جڑی سنگیت دی پرتھا ہے یہ میں جانکاری لینی ہے تھوڑی, تے میرے کو آئے سن. میں انہوں نے کہہ دیتا سی میں سنگیت دا تھوڑا بہت ادھیئن ضرور کیتا ہے پر باریکیاں میں تینوں نہیں دس سکاں گا. مینو کہن لگا سنگیت دیاں باریکیاں مینو نہیں چاہیدیاں. سنگیت دی جڑی شیلی ہے, سنگیت دی جڑی اوپرلی روپ ریکھا ہے, میں تے صرف اس دی جانکاری لینی ہے. تے میں اس نو کہہ دیتا کہ اتنے راگ نے گرو گرنتھ صاحب جی مہاراج دے وچ پڑتالاں بھی ہے گیاں نے, تال بدل بدل کے گان گائن کرنا اور کافی نے. پھر اس تو علاوہ خاص گل جڑی دیکھن دے چ ہے, او نے چڑیاں ہویاں نو دھنا. انہاں نو دھنا دے وچ مینوں چنگی طرح یاد ہے اس نے بڑی دلچسپی لئی ہے. ٹنڈے اسرا جے کی دھنی, چندرہاڑا سوئیاں کی دھنی, للا بہلیما کی دھنی, موسے کی وار کی دھنی, یہ دیکھتے اس نے بڑی دلچسپی لئی سی. اور میں حیران ہویا جد سال بعد چھپ کے اس دی کتاب آئی نا, تے سانو تے نہ پتا چل سکے نا نو دھنا دی واسطوک روپ ریکھا کی. انہیں روپ ریکھا بھی لکھ دیتی سی, انہیں اپنے ڈنگ نال کھوج کیتی, بڑی محنت کیتی, ایک ایک دے کول گیا. یہ گل وکھری ہے کہ اے نو دھنا میں اج سکھ جگت دے کسے حد تک انہاں دی روپ ریکھا کھو گئی ہے. یہ سانو ورثہ ہن سنبھال کے رکھنا پائے گا. انہی میں عرض کر دیا, ٹھیک ہے ریفرنس لائبریری تے تباہ ہو گئی جو ساڈی قوم دی بہت قیمتی ساہتک وراثت سی, اسی سنگیت دی وراثت نو بھی سنبھال کے رکھنا ہے. پرانے گائک جنہاں نو گرمت سنگیت دا بودھ ہووے انہاں دیاں آوازاں انہاں دے او گائن کرن دے طور طریقے جڑے پراتن نے انہاں نو کسے طریقے نال ٹیپ کر کے ریکارڈ کر کے رکھنا ہے. اس ڈنگ دی بھی ہن لائبریری سانو بنانی پے گی. اور یہ بھی نواں اتہاس لکھن لگیا اجے میں سمجھدا موجودہ دور دے تے کھوجیاں نو بڑا وقت لگے گا. کتنے گھر اجڑے نے, کتنے بچے یتیم ہوئے نے, کتنیاں ابلاواں دی عصمت لٹی گئی ہے, کتنے سواگناں دے سواگ لٹے گئے نے. یہ اجے نویں سروں لسٹ بنے گی, یہ تو اجے نویں سروں چھان بین کرنی پے گی. اجے تے پورا پتا ہے ہی نہیں, اجے تے گل اکا دکا پتا چلتا ہے. ادھر اے واردات ہو گئی, فلانے دے گھر اے ہویا, فلانے نال اے ہویا, فلانے نال اے ہویا. تو اے ساری وراثت سانو سنبھال کے رکھنی پے گی, کھوج کرنی پے گی, اور نویں سروں اس پاسے جو ہے چلنا پے گا, محنت کرنی پے گی. اور میں یہ بھی عرض کراں اگر یہ محنت کیتی تے گرو گرنتھ صاحب جی مہاراج دی بانی دا اسی صحیح ڈھنگ نال پرچار پرسار کیتا تاں اس دیش دے وچ اجے بھی بہت سارے ایسے نے جو گرو گرنتھ صاحب نال جڑنا چاہندے نے. میں مہاراشٹر تے ادھر چھتیس گڑھ دا علاقہ جڑا ہے رائے پور دا گھوم کے آیا, छत्तीसगढ़ के इलाके कोई गालबन 96 लाख के करीब सतनामी रेंदे ने ते उन्हां दे मुखी मेरे को आए तो उतों के नाल एक दो सिंघां नूं भी नाल लेके आए वह कहन लगे सी सारे सिंह सज्जण नूं तैयार हाँ 96 लाख के करीब ने इस वक्त जिहदे च कोई 70-80 के करीब जिहड़े सिंह सज्जे ने उहदे च डॉक्टर ने इंजीनियर ने ते मैं उन्हां कोल सुधे सिद्ध अपनी तर्क बुद्धि करके पुछ लिया थोड़े अंदर सिख होण दा जिहड़ा जज्बा पैदा होया ये तुसी कोई बाणी सुनी है कोई शब्द गुरु दा सुनिया है कोई गुरु घर का इतिहास पढ़ के चोट लगी है कहन लगे नहीं असी ब्राह्मणा दे सताए होया सानू शूदर समझदे ने सानू अजे गुरु घर का तो नहीं पता लेकिन इतना पता है कि गुरु घर दे शूदर नहीं आख्या जांदा किसे नू असी सिख बनना और इसे तरीके नाल महाराष्ट्र दे बन जा रहे ने सिकली गर्न है मैं अर्ज करा अगर 40 साल दे असी सही ढंग नाल प्रचार कर दे देश की अद्धी आबादी गुरु गोबिंद सिंह जी महाराज के खालसे होने सन इतनी मैं अर्ज कर दें जिम्मेवारी है उन्हां दे उत्ते जिन्हां ने यह प्रचार होण नहीं दिता कीता नहीं उन्हां दे उत्ते जो गुरुद्वारियां दे मुखी हो के ते खिमा करनी दस्तक खटकांदे रहे पार्लियामेंट दे गुरुद्वारियां दा ध्यान ही नहीं दिता ख्याल ही नहीं कीता इस पासे मेहनत ही नहीं कीती इस पासे समय ही नहीं कढ़िया इस देश दे अजे भी बहुत सारी धरती पई है असी इस ढंग दा काम कर सकते हैं बहुत वड्डे पद्धर ते काम कर सकते हैं मेरी निगाह च भी यह सतनामी नहीं सन अद की होए क्योंकि मैं पिंड पिंड गया इधर मध्य भारत के इलाके च इन्हां 3-4 महीनों दे च उत्साह मेरा बहुत वधिया ते मैनू हैरानगी भी होई ये लोग बेचारे छोटी बोटी खेती बाड़ी का काम करते सन ते सिर दे उत्ते 2-2 गज दे निक्के निक्के दस्तारे सजाए हुए 2-3 सिंह मैनू जिहड़े नाल सन उन्हां कोल मैं सुते सिद्ध पुछिया इन्हां नूं कोल पग्गा नहीं ने कहण लगे इह पग लैण दी समर्था नहीं रखदे बड़ी मुश्किल नाल अपनी उपजीविका चलांदे ने पिंडां विच थोड़े ने जिहड़े संपन्न ने उह कर लैंदे ते फिर मेरे मन च ख्याल पैदा होया ते लंबे तौर तरीके नाल सिलसिला चलाना पैगा 5 ककार लखां दी तादाद विच दस्तारां चाहीदियां ने सिंह सज्जण नूं तैयार गुरुद्वारे उत्थे कोई बणाए हुण हर थां ते गुरुद्वारे ते सोना लाना संगमरमर लाना मैनूं ते नहीं चंगा लगदा भावें तुसीं औखे होवो ओह गल वखरी है हुण उन्हां पिंडां छोटे छोटे गुरुद्वारे बनाओ हुण जीवदे जागदे सिक्खी दे मंदर खड़े करो ताकि किसे दोखी की हिम्मत ना पै सके मुल्के साडे सीनियां नूं जो है गोलियां नाल छलनी करे इस ढंग दा कोई काम करिए इस ढंग दा उद्दम उपराला करिए ते यही कुछ मैं उधर कलकत्ते सम्मेलन च थां थां ते कहिंदा आया कहिंदा तो मैं बहुत पुराने समय तो सी लेकिन बनजारियां दे बारे जो कुछ मैं आख्या लोगों ने इतनी तवज्जो नाल सुनिया नहीं सी अजोका जो जज्बा सिख कौम का उमड़े है उछाल दे है शायद इस दे कोई गल जो है सुनी जा सके खैर तो मैं अर्ज करा ये जो पावन पवित्र वाक आया है जंगी तरस दी बाणी शांत मई दे मुजस्मे गुरु अर्जन देव जी महाराज ब्रह्म ज्ञान दी गल नूं भी जंगी तरस नाल गायन करना चाहते ने दूर दृष्ट गुरु अर्जन देव जी महाराज नूं पता सी शब्द विच शांति है ते किधरे पढ़न वाला जपण वाला इतना शांत ना हो जाए कि मुर्दा ही हो जाए इस तरह के मुर्दे साधु नहीं चाहिए मरे हुए साधु नहीं चाहिए मरे हुए साधु तो इस देश विच बहुत सारे सन ते मरे हुए साधुआं करके ये देश सैकड़े साल तक गुलाम रहा है साधुआं दी काट ते नहीं सी ओरियां च बैठे कंदरां च बैठे गुफावां च बैठे धूणे तपाण वाले तरह तरह दियां करमाता करन वाले हत्थां चो धूड़ कढ़न वाले नाटक चेटक तरह तरह दे गुपत ਤੇ ਪ੍ਰਗਟ ਹੋਣ ਦੇ ਕ੍ਰਿਸ਼ਮੇ ਦਿਖਾਉਣ ਵਾਲੇ ਰਿੱਧ ਸਿੱਧ ਇੱਥੇ ਤੇ ਬਹੁਤੇ ਸਨ, ਅਜੇ ਵੀ ਬਹੁਤੇ ਨੇ, ਭਰਮਾਰ ਸੀ। ਲੇਕਿਨ ਇਹਨਾਂ ਸਾਰਿਆਂ ਦੇ ਹੁੰਦੇ ਹੋਇਆ ਦੇਸ਼ ਗੁਲਾਮ ਹੋਇਆ, ਕਿਉਂਕਿ ਬੇਗੈਰਤ ਤੇ ਬੇਅਣਖ ਸਨ। ਔਰ ਕਹਿੰਦੇ ਸਨ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੁਨੀਆਦਾਰੀ ਨਾਲ, ਦੁਨੀਆਦਾਰੀ ਨਾਲ ਮਤਲਬ ਰੱਖਣਾ ਪੈਣਾ। ਮੈਂ ਇਸ ਸ਼ਬਦ ਦੇ ਆਸਰੇ ਥੋੜੀ ਜਿਹੀ ਗੱਲ ਖੋਲਾਂਗਾ। ਸੇਵਾ ਤੇ ਦੁਨੀਆਂ ਦੀ ਆਉਂਦੀ, ਔਰ ਕਿਸ ਦੀ ਆਉਂਦੀ? ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰ ਗਏ ਬੈਸ, ਸੇਵਾ ਕਿਸ ਦੀ ਕਰੋਗੇ? ਸ਼ਬਦ ਦੇ ਚੂੰਕਿ ਸੇਵਾ ਦੇ ਭਾਵ ਆਏ ਨੇ, ਮੈਂ ਖੋਲਾਂਗਾ ਥੋੜਾ ਜਿਹਾ। ਤੋ ਜੰਗੀ ਤਰਸ ਦੇ ਉੱਤੇ ਇਹ ਮਹਾਨ ਸ਼ਾਂਤਮਈ ਬਾਣੀ ਉਚਾਰਨ ਕੀਤੀ ਵਾਰਾਂ ਦੀ, ਮੈਂ ਇਸ ਵਾਸਤੇ ਕਿ ਗਾਇਨ ਕਰਨ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਜਣਾ ਖਣਾ ਇਸਦੀ ਪੱਗ ਹੀ ਲਾ ਛੱਡੇ, ਜਣਾ ਖਣਾ ਚੌਕ ਦੇ ਵਿੱਚ ਇਸ ਨੂੰ ਬੇਇੱਜ਼ਤ ਕਰਦੇ ਨੇ। ਔਰ ਮੈਂ ਮੰਨਦਾ ਇਸ ਕੌਮ ਦਾ ਦਬਦਬਾ ਅਜੇ ਵੀ ਹੈ। ਇਹ ਕਹਿੰਦੇ ਨੇ 1.5 ਕਰੋੜ, ਚਲੋ 1.5 ਕਰੋੜ ਇਹਨਾਂ ਦੇ ਕਹਿਣੇ ਤੇ ਮੰਨ ਲੈਂਦੇ ਹਾਂ, ਪਰ ਸਾਰਾ ਦੇਸ਼ ਡਰਿਆ ਹੋਇਆ। ਦੋ ਸਿੱਖ ਰੇਲ ਦੇ ਡੱਬੇ ਚ ਬੈਠੇ ਨੇ, ਸਾਰੇ ਘੂਰ ਘੂਰ ਕੇ ਵੇਖਦੇ, ਸਾਰੇ ਸਹਿਮ ਵੀ ਜਾਂਦੇ ਨੇ। ਤੇ ਮੈਂ ਭੋਪਾਲ ਵਿੱਚ 2 ਸਾਲ ਪਹਿਲੇ ਦੀ ਗੱਲ, ਰੇਲਵੇ ਸਟੇਸ਼ਨ ਤੇ ਟਹਿਲ ਰਿਹਾ ਸੀ, ਅਜੇ ਗੱਡੀਆਂ ਆਉਣੇ ਚ ਅੱਧਾ ਘੰਟਾ ਦੇਰ ਸੀ, ਤੇ ਮੈਨੂੰ ਇੱਕ ਟਿਕਟ ਕਲੈਕਟਰ ਕਹਿੰਦਾ, ਸਰਦਾਰ ਜੀ ਸਟੇਸ਼ਨ ਕੀ ਸਹੀ ਸਲਾਮਤੀ ਤੋਂ ਰਹੇਗੀ ਨਾ ਅੱਜ? ਮੈਨੂੰ ਇੰਝ ਕਹਿਣ ਲੱਗਾ। ਮੈਂ ਕਿਹਾ ਕਿਉਂ, ਆਪ ਬਾਰ ਬਾਰ ਜੋ ਟਹਿਲ ਰਹੇ ਹੈ। ਤੇ ਮੈਂ ਕਿਹਾ ਮੇਰਾ ਟਹਿਲਣਾ ਵੀ ਤੁਹਾਨੂੰ ਖਤਰਨਾਕ ਦਿਖਾਈ ਦਿੰਦਾ, ਇੰਨੇ ਡਰ ਗਏ ਹੋ ਤੁਸੀਂ, ਇੰਨੇ ਸਹਿਮੇ ਹੋਏ, ਇੰਨੇ ਔਖੇ। ਤੇ ਮੈਂ ਉੱਥੇ ਦਿਲੋਂ ਕਿਹਾ, ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਜੇ ਵੀ ਤੇਰੀ ਕਲਾ ਵਰਤ ਰਹੀ ਹੈ, ਤੇਰੇ ਰੂਪ ਦਾ ਇਤਨਾ ਭੈ, ਇਤਨਾ ਡਰ ਹੈ, ਇਤਨਾ ਖੌਫ, ਤੂੰ ਅੰਦਰੋਂ ਸਾਧੂ ਬਣਾ ਦਿੱਤਾ, ਬਾਹਰੋਂ ਸਿਪਾਹੀ ਬਣਾ ਦਿੱਤਾ, ਰੂਪ ਹੀ ਐਸਾ ਬਣਾ ਦਿੱਤਾ, ਅਜੇ ਵੀ ਖੌਫ, ਅਜੇ ਵੀ ਭੈ। ਔਰ ਤਦੇ ਤੇ ਇੱਕ ਇੱਕ ਸਿੰਘ ਦੇ ਪਿੱਛੇ 100-100 ਇਹਨਾਂ ਨੇ ਜੋ ਹੈ ਲਾਏ ਨੇ ਆਪਣੇ ਦਸਤੇ ਕਾਬੂ ਕਰਨ ਲਈ। ਖੈਰ ਮੈਂ ਗੱਲ ਲਮਕਾਵਾਂ ਨਾ। ਤੇ ਇਹ ਜੰਗੀ ਤਰਸ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ ਹੈ, ਭਿਆਗੜੇ ਦੀ ਵਾਰ ਉਚਾਰਨ ਕੀਤੀ ਹੋਈ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਵਾਰ ਨਾਲ ਜੋੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਲੋਕ ਨਾਲ ਹੈਗੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ। ਤੋ ਇਸ ਵਾਰ ਵਿੱਚ ਪ੍ਰਥਮ ਜੋ ਸਲੋਕ ਹੈ ਗੁਰੂ ਅਮਰਦਾਸ ਜੀ ਮਹਾਰਾਜ ਦਾ, ਇਹ ਆਪ ਸਰਵਨ ਕਰੋ। ਸਿਲਸਿਲਾਵਾਰ ਅਰਥ ਤੇ ਭਾਵ ਅਰਥ ਫਿਰ ਆਪ ਜੀ ਦੇ ਸਾਹਮਣੇ ਰੱਖੀਏ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਹਾਂਜੀ, ਵਾਰ ਸਾਰੀ ਦੀ ਸਾਰੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਹਾਂਜੀ, ਇਹ ਮੰਗਲਾ ਚਰਨ ਹੈ, 2 ਮਿੰਟ ਮੈਂ ਲੈ ਲਵਾਂ ਕਿਉਂਕਿ ਆਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਇੱਕ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਏਕੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਰੇ ਸ਼ਬਦ ਇੱਕ ਦੀ ਪਰਿਕਰਮਾ ਕਰਦੇ ਨੇ, ਇੱਕ ਦੇ ਆਲੇ ਦੁਆਲੇ ਜੋ ਹੈ ਘੁੰਮਦੇ ਨੇ। ਉਹ ਇੱਕ ਕੀ ਹੈ? ਉਹ ਸੱਤ ਹੈ। ਉਸ ਇੱਕ ਦੀ ਵਜ਼ਾਹਤ ਕਰੋਗੇ ਤੇ ਉਹ ਕੀ ਹੈ? ਉਹ ਇੱਕ ਓਅੰਕਾਰ ਹੈ। ਉਹ ਇੱਕ ਕੀ ਹੈ? ਉਹ ਓਅੰਕਾਰ ਹੈ। ਉਹ ਇੱਕ ਕੀ ਹੈ? ਉਹ ਸੱਤ ਹੈ। ਉਹ ਇੱਕ ਕੀ ਹੈ? ਮੂਲ ਮੰਤਰ ਦੇ ਵਿੱਚ, ਉਸ ਮੰਗਲਾ ਚਰਨ ਦੇ ਵਿੱਚ, ਪੂਰੇ ਮੂਲ ਮੰਤਰ ਦੇ ਵਿੱਚ ਸਾਰੀ ਵਜ਼ਾਹਤ ਕਰ ਦਿੱਤੀ। ਉਹ ਜੋ ਇੱਕ ਹੈ ਉਹ ਓਅੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਉਹ ਜੋ ਇੱਕ ਹੈ ਉਹ ਨਾਮ ਵਾਲਾ ਹੈ, ਹਸਤੀ ਵਾਲਾ ਹੈ, ਉਹ ਜੋ ਇੱਕ ਹੈ ਉਹ ਕ੍ਰਿਤ ਨਹੀਂ ਹੈ, ਕਰਤਾ ਹੈ, ਔਰ ਉਹ ਜੋ ਇੱਕ ਹੈ ਉਹ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਦੇ ਵਿੱਚ ਪੂਰੇ ਹੋਇਆ, ਵਿਆਪਕ ਹੈ। ਅੱਗੋਂ ਫਿਰ ਉਸਦੇ ਗੁਣ ਨੇ, ਉਹ ਭੈ ਤੋਂ ਰਹਿਤ, ਵੈਰ ਤੋਂ ਰਹਿਤ ਹੈ। ਇਸ

ਤੇ ਜਦ ਕ੍ਰਿਤ ਬਾਰੇ ਨਹੀਂ ਪਤਾ ਤੇ ਕਰਤੇ ਬਾਰੇ ਕੌਣ ਅੰਦਾਜ਼ਾ ਲਾਵੇ। ਅਨਾਦੀ ਸਤ ਤੋਂ ਮੁਰਾਦ ਸਤੀ ਸਦੀ ਵੀ ਹਮੇਸ਼ਾ ਅਨਾਦੀ ਸਤ ਤੋਂ ਮੁਰਾਦ ਪੂਰਨ। ਤੇ ਹੁਣ ਪੂਰਨ ਦੇ ਕੀ ਅਰਥ ਕਰੋਗੇ? ਪੂਰਨ ਦੇ ਅਰਥ ਇਹ ਹੀ ਨੇ ਜਿਹਦਾ ਸਿਲਸਿਲਾ ਲੱਭੇ ਹੀ ਨਾ, ਉਹ ਕਿੱਥੋਂ ਸ਼ੁਰੂ ਹੁੰਦਾ ਤੇ ਕਿੱਥੇ ਖਤਮ ਹੁੰਦਾ। ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀੜਾ। ਪੂਰਨ ਦਾ ਇਤਨਾ ਹੀ ਮਤਲਬ ਹੈ, ਪੂਰਨ ਅਗਰ ਸੀਮਾ ਦੇ ਚ ਹੈ ਉਹ ਪੂਰਨ ਨਹੀਂ ਹੈ। ਪੂਰਨ ਜੋ ਨਾਪ ਤੋਲ ਵਿਚ ਆ ਗਿਆ ਹੈ ਉਹ ਪੂਰਨ ਨਹੀਂ ਹੈ। ਪੂਰਨ ਉਹ ਜਿਹਦਾ ਨਹੀਂ ਪਤਾ ਚੱਲਦਾ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ। ਉਹ ਜੋ ਇੱਕ ਹੈ ਉਹ ਓਅੰਕਾਰ ਹੈ, ਔਰ ਜੋ ਓਅੰਕਾਰ ਹੈ ਉਹ ਸਤ ਹੈ। ਉਹ ਜੋ ਸਤ ਹੈ ਉਹ ਗੁਰੂ ਹੈ। ਉਹ ਇੱਕ ਕਿਉਂਕਿ ਓਅੰਕਾਰ ਹੈ, ਉਹ ਇੱਕ ਸਤ ਹੈ, ਉਹ ਇੱਕ ਹੀ ਗੁਰੂ ਹੈ। ਸਮੂਹ ਜਗਤ ਖੰਡ ਬ੍ਰਹਿਮੰਡ ਨੂੰ ਪ੍ਰੇਰਣਾ ਦੇਣ ਵਾਲਾ ਕੌਣ? ਉਹ ਇੱਕ। ਇਸੇ ਵਾਸਤੇ ਕਲਗੀਧਰ ਪਾਤਸ਼ਾਹ ਨੇ ਕਹਿ ਦਿੱਤਾ, ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਵ। ਉਹ ਗੁਰੂ ਹੈ। ਕਹਿੰਦੇ ਨੇ ਸਾਗਰ ਦੇ ਜਦ ਉਛਾਲ ਪੈਦਾ ਹੁੰਦਾ ਹੈ ਗਰਮੀ ਕਰਕੇ ਤੋ ਬੱਦਲ ਬਣਦੇ ਨੇ। ਸਾਰੀ ਧਰਤੀ ਜਿਹੜੀ ਖੁਸ਼ਕ ਹੈ ਇਹਨੂੰ ਹਰਾ ਭਰਾ ਕਰਨਾ ਹੈ ਸਾਗਰ ਨਹੀਂ ਕਰਨਾ, ਪਰ ਕਿਵੇਂ ਕਰੇ? ਸਾਗਰ ਬੱਦਲ ਬਣ ਕੇ ਕਰਦਾ ਹੈ, ਪਰਮਾਤਮਾ ਸ਼ਬਦ ਬਣ ਕੇ ਕਰਦਾ ਹੈ। ਸਾਗਰ ਬੱਦਲ ਬਣਦਾ ਤੇ ਬੂੰਦਾਂ ਦੇ ਰਾਹੀਂ ਵਰਸਦਾ ਹੈ ਤੇ ਧਰਤੀ ਨੂੰ ਸਰਸਬਜ਼ ਕਰਦਾ ਹੈ। ਉਹ ਪਰਮਾਤਮਾ ਸ਼ਬਦ ਦੀ ਬੂੰਦ ਬਣਦਾ ਹੈ ਤੇ ਵਰਸਦਾ ਹੈ ਤੇ ਜੀਵਾਂ ਦੇ ਹਿਰਦੇ ਚ ਗਿਆਨ ਪੈਦਾ ਹੁੰਦਾ ਹੈ। ਇਸ ਵਾਸਤੇ ਸ਼ਬਦ ਪਰਮਾਤਮਾ ਰੂਪੀ ਸਾਗਰ ਦੀਆਂ ਬੂੰਦਾਂ ਨੇ, ਬੱਦਲ ਨੇ। ਇਸ ਸ਼ਬਦ ਨੂੰ ਕੱਢ ਦਿਓ ਤਾਂ ਗੁਸਤਾਖੀ ਮਾਫ ਗੁਰੂ ਅੰਗਦ ਭਾਈ ਲੈਣਾ ਨੇ, ਗੁਰੂ ਅੰਗਦ ਨਹੀਂ ਨੇ, ਸ਼ਬਦ ਕਰਕੇ ਗੁਰੂ ਅੰਗਦ ਨੇ। ਇਸ ਸ਼ਬਦ ਨੂੰ ਕੱਢ ਦਿਓ ਤਾਂ ਗੁਸਤਾਖੀ ਮਾਫ ਨਿਥਾਵਿਆਂ ਦੀ ਥਾਂ ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ ਅਮਰੂ ਨਿਥਾਵੇ ਨੇ। ਗੁਸਤਾਖੀ ਮਾਫ ਕਰਤੇ ਹੀ ਹੈ। ਸ਼ਬਦ ਨੂੰ ਕੱਢ ਦਿਓ ਤੇ ਸ਼ਬਦ ਕਰਕੇ ਉਹ ਨਿਥਾਵਿਆਂ ਦੀ ਥਾਂ ਨੇ, ਨਿਮਾਣਿਆਂ ਦੇ ਮਾਣ ਨੇ, ਨਿਓਟਿਆਂ ਦੀ ਓਟ ਨੇ। ਸ਼ਬਦ ਘਰ ਬਦਲਦਾ ਰਿਹਾ, ਮੱਲਾ ਪਹਿਲਾ ਮੱਲਾ ਦੂਜਾ ਮੱਲਾ ਤੀਜਾ ਮੱਲਾ ਚੌਥਾ, ਇਹ ਘਰ ਬਦਲਦੇ ਰਹੇ ਤੇ ਫਿਰ ਜੁਗੋ ਜੁਗ ਅਟਲ ਘਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆ ਕੇ ਉਹ ਗੁਰੂ ਬਿਰਾਜਮਾਨ ਹੋ ਗਿਆ, ਉਹ ਬੂੰਦ ਬਿਰਾਜਮਾਨ ਹੋ ਗਏ ਔਰ ਸਮੁੱਚੇ ਦੁਨੀਆਂ ਨੂੰ ਫੈਜ਼ਯਾਬ ਕਰ ਰਹੀ ਹੈ, ਸਰਸਬਜ਼ ਕਰ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਬਰਖਾ ਤੋਂ ਬੰਜਰ ਜ਼ਮੀਨਾਂ ਲਾਭ ਨਹੀਂ ਉਠਾ ਸਕਦੀਆਂ, ਪਥਰੇਲੀ ਧਰਤੀ ਲਾਭ ਨਹੀਂ ਉਠਾ ਸਕਦੀ। ਜੈਸੇ ਕਿ ਇਕਬਾਲ ਨੇ ਕਹਿ ਦਿੱਤਾ ਸੀ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਥੀ। ਤੋ ਗੁਰੂ ਬੱਦਲ ਹੈ ਪਰ ਬੱਦਲ ਵਾਸਤਵਿਕ ਕੀ ਹੈ? ਸਾਗਰ ਹੈ। ਇਸ ਵਾਸਤੇ ਸਾਹਿਬਾਂ ਦੀ ਬਾਣੀ ਕਹਿੰਦੀ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰੇ। ਇੱਥੇ ਨਾਰਾਇਣ ਹੈ ਜੋ ਸ਼ਬਦ ਦੀ ਕਲਾ ਧਾਰਨ ਕਰਕੇ ਜਗਤ ਦੇ ਚ ਪ੍ਰਵਿਸ਼ਟ ਹੁੰਦਾ, ਜਗਤ ਤੇ ਬਰਸਦਾ, ਜਗਤ ਦੇ ਉੱਤੇ ਇੰਜ ਰੋਸ਼ਨੀ ਰਹਿੰਦਾ। ਤੋ ਉਹ ਜਿਹੜਾ ਇੱਕ ਹੈ ਉਹ ਸਤ ਹੈ, ਉਹ ਜਿਹੜਾ ਇੱਕ ਹੈ ਉਹ ਓਅੰਕਾਰ ਹੈ, ਉਹ ਜਿਹੜਾ ਇੱਕ ਹੈ ਉਹ ਸਤ ਹੈ, ਔਰ ਉਹ ਜਿਹੜਾ ਇੱਕ ਹੈ ਉਹ ਗੁਰੂ ਹੈ। ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ, ਗਿਆਨ ਦੇਣ ਵਾਲਾ ਹੈ, ਔਰ ਉਹ ਜਿਹੜਾ ਇੱਕ ਹੈ ਉਹ ਪ੍ਰਸਾਦ ਹੈ, ਦਿਆਲੂ ਹੈ, ਦਇਆ ਦੀ ਮੂਰਤੀ। ਇੱਕ ਤੋਂ ਗੱਲ ਆਰੰਭ ਹੁੰਦੀ ਹੈ ਮੂਲ ਮੰਤਰ ਦੀ ਤੇ ਪ੍ਰਸਾਦ ਤੇ ਸਮਾਪਤੀ ਹੁੰਦੀ ਹੈ ਪੂਰਾ ਮੂਲ ਮੰਤਰ। ਮੂਲ ਮੰਤਰ ਦਾ ਪਹਿਲਾ ਅੱਖਰ ਇੱਕ, ਅਖੀਰਲਾ ਪ੍ਰਸਾਦ। ਉਹ ਜੋ ਇੱਕ ਹੈ ਸਰਬੱਤ ਗੁਣਾਂ ਦਾ ਮਾਲਕ ਹੈ, ਸਰਬੱਤ ਸ਼ਕਤੀ ਦਾ ਮਾਲਕ ਹੈ, ਉਹਦਾ ਵਿਸ਼ੇਸ਼ ਤੇ ਮੂਲ ਗੁਣ ਹੈ ਪ੍ਰਸਾਦ, ਦਿਆਲੂ, ਬਖਸ਼ਿੰਦ।

0: ਉਹਦੇ 'ਚ ਕਠੋਰਤਾ ਨਹੀਂ ਹੈ, ਉਹ ਤੇ ਸਦੀਵੀ ਬਖਸ਼ਿਸ਼ ਕਰਦਾ ਹੈ। ਇਹ ਗੱਲ ਵੱਖਰੀ ਹੈ, ਮੈਂ ਅੱਖਾਂ ਬੰਦ ਕਰ ਲਵਾਂ ਤੇ ਸੂਰਜ ਦੀ ਰੋਸ਼ਨੀ ਨਾਲ ਮੇਰਾ ਸੰਬੰਧ ਟੁੱਟ ਜਾਏਗਾ, ਲੇਕਿਨ ਇਹਦਾ ਇਹ ਮਤਲਬ ਤੇ ਨਹੀਂ ਕਿ ਸੂਰਜ ਦੀ ਰੋਸ਼ਨੀ ਨਹੀਂ ਰਹੇਗੀ। ਉਹ ਤੇਰੇ ਉਹ ਤੇ ਹੈ, ਸੂਰਜ ਦੀ ਰੋਸ਼ਨੀ ਤੇ ਹੈ। ਇਸੇ ਤਰੀਕੇ ਨਾਲ ਮੈਂ ਪਿੱਠ ਮੋੜ ਕੇ ਬੈਠ ਜਾਵਾਂ, ਮੈਂ ਉਸ ਪਰਮ ਸ਼ਕਤੀ ਨੂੰ ਭੁਲਾ ਕੇ ਬੈਠ ਜਾਵਾਂ, ਉਹਦੀ ਬਖਸ਼ਿਸ਼ ਨਾਲ ਮੇਰਾ ਸੰਬੰਧ ਟੁੱਟ ਜਾਏਗਾ। ਬਖਸ਼ਿਸ਼ ਤੇ ਉਸਦੀ ਹੈ, ਬਖਸ਼ਿਸ਼ ਤੇ ਉਸਦੀ ਸਦੀਵੀ ਬਰਸ ਰਹੀ। ਸਤਿਗੁਰ ਸਦਾ ਦਿਆਲ ਹੈ ਭਾਈ, ਇਹ ਨਹੀਂ ਕਿ ਸਵੇਰੇ ਦਇਆ ਕਰਦਾ ਤੇ ਸ਼ਾਮੀ ਨਹੀਂ, ਸਦਾ ਦਇਆ ਕਰਦਾ ਤੇ ਸਦ ਬਖਸ਼ਿੰਦਾ ਹੈ, ਸਦੀਵੀ ਜੋ ਹੈ ਬਖਸ਼ਿਸ਼ਾਂ ਦਿੰਦਾ। ਤੋ ਉਹ ਇੱਕ ਹੈ, ਉਹ ਓੰਕਾਰ ਹੈ, ਉਹ ਸਤ ਹੈ, ਉਹ ਗੁਰੂ ਹੈ, ਉਹ ਪ੍ਰਸਾਦ ਹੈ। ਇਹ ਸ਼ਬਦ ਦਾ ਵਾਰ ਦਾ ਮੰਗਲਾ ਚਰਨ ਹੈ, ਅੱਗੇ ਆਪ ਸਰਵਨ ਕਰੋ। ਹਾਂਜੀ, ਕਾਵੇ ਰਚਨਾ ਜਿਹੜੀ ਹੈ ਉਹਨੂੰ ਸਲੋਕ ਆਖਦੇ ਨੇ। ਕਾਵੇ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਨੇ ਦੋਹਰੇ ਸਲੋਕ ਔਰ ਛੰਦ ਪਦੇ ਮੰਗਲ, ਇਹ ਕਾਵੇ ਸ਼ੈਲੀ ਹੈ ਬਕਾਇਦਾ। ਜਿਵੇਂ ਉਰਦੂ ਦੇ ਵਿੱਚ ਗਜ਼ਲ ਹੈ, ਨਜ਼ਮ ਹੈ, ਕਿੱਤਾ ਹੈ, ਰੁਬਾਈ ਹੈ, ਇਸ ਤਰ੍ਹਾਂ ਗੁਰਬਾਣੀ ਜਿਹੜੀ ਕਾਵੇ ਸ਼ੈਲੀ ਹੈ ਇਹਦੇ ਵਿੱਚ ਸਲੋਕ ਨੇ, ਦੋਹੇ ਨੇ ਔਰ ਸਵਈਏ ਨੇ। ਬਾਅਦ ਦੇ ਵਿੱਚ ਆਪਣਾ ਪੂਰਨ ਗੁਰਮਤ ਸਾਹਿਤ ਦੇਖੀ, ਉਹਦੇ ਵਿੱਚ ਕਵਿਤ ਵੀ ਹੈਗੇ ਨੇ, ਸਵਈਏ ਹੈ ਨੇ, ਛੰਦ ਨੇ ਔਰ ਤਰ੍ਹਾਂ ਤਰ੍ਹਾਂ ਦੇ ਪਦੇ ਨੇ। ਇਹ ਗੁਰੂ ਘਰ ਦੀ ਕਾਵਿ ਸ਼ੈਲੀ ਹੈ। ਤੋ ਇਹ ਜਿਹੜੀ ਅਗਲੀ ਕਾਵਿ ਸ਼ੈਲੀ ਹੈ ਇਸ ਨੂੰ ਸਲੋਕ ਕਹਿੰਦੇ ਨੇ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਹਾਂਜੀ,
1: ਸੇਵਾ ਤੇ ਸੁਪਾਈਆ ਪੁਰਥੈ ਸੁਖ ਨਾ ਪਾਲ।
0: ਮਨੁੱਖ ਦੀ ਖੋਜ, ਮਨੁੱਖ ਦੀ ਟੋਲ ਕਹਿੰਦੇ ਨੂੰ ਪਰਮਾਤਮਾ ਦੀ ਨਹੀਂ ਹੈ, ਸੁਖ ਦੀ ਹੈ। ਬਗੌਰ ਮੁਤਾਲਾ ਕਰੀਏ ਤੇ ਮਨੁੱਖ ਨੂੰ ਮਿੱਤਰ ਨਹੀਂ ਚਾਹੀਦੇ, ਸੁਖ ਚਾਹੀਦਾ। ਤੇ ਜੇ ਮਿੱਤਰਾਂ ਤੋਂ ਸੁਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਆ, ਦੇਰ ਨਹੀਂ ਲੱਗਦੀ। ਮਨੁੱਖ ਨੂੰ ਭਰਾ ਨਹੀਂ ਚਾਹੀਦੇ, ਸੁਖ ਚਾਹੀਦਾ। ਔਰ ਭਰਾਵਾਂ ਤੋਂ ਸੁਖ ਨਾ ਮਿਲੇ ਤੇ ਖਿਮਾ ਕਰਨੀ, ਮੈਂ ਉਹ ਭਰਾ ਦਿਖਾ ਦਿਆਂ ਤੁਹਾਨੂੰ, ਇੱਕੋ ਹੀ ਸ਼ਹਿਰ ਚ ਰਹਿੰਦੇ ਨੇ, ਇੱਕੋ ਘਰ ਚ ਰਹਿੰਦੇ ਨੇ, ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ, ਮੂੰਹ ਮੋੜ ਕੇ ਬੈਠੇ ਨੇ, ਮੁਕੱਦਮੇਬਾਜ਼ੀਆਂ ਤੱਕ ਚੱਲਦੀਆਂ ਨੇ। ਮਨੁੱਖ ਨੂੰ ਭਰਾ ਦੀ ਲੋੜ ਨਹੀਂ ਹੈ, ਮਨੁੱਖ ਨੂੰ ਸੁਖ ਦੀ ਲੋੜ ਹੈ। ਸੁਖ ਨਹੀਂ ਮਿਲੇਗਾ ਤੋ ਭਰਾ ਦਾ ਸੰਬੰਧ ਟੁੱਟ ਜਾਏਗਾ। ਮਨੁੱਖ ਨੂੰ ਪਤੀ ਜਾਂ ਪਤਨੀ ਨਹੀਂ ਚਾਹੀਦੀ, ਸੁਖ ਚਾਹੀਦਾ। ਨਾ ਸੁਖ ਮਿਲਿਆ ਨੌਬਤ ਤਲਾਕ ਤੱਕ ਪਹੁੰਚੇਗੀ। ਹਜ਼ਾਰਾਂ ਕੇਸ ਸਾਡੇ ਦੇਸ਼ ਦੀਆਂ ਅਦਾਲਤਾਂ ਚ ਵੀ ਨੇ, ਤਲਾਕ, ਕਿਧਰੇ ਪਤਨੀ ਨੇ ਤਲਾਕ ਮੰਗਿਆ, ਕਿਧਰੇ ਪਤੀ ਨੇ ਮੰਗਿਆ। ਤੇ ਯੂਰਪ ਦੇ ਤੇ ਅੱਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ, ਤਲਾਕ ਤੱਕ ਜਾ ਪਹੁੰਚਦੀਆਂ। ਬੰਦੇ ਨੂੰ ਪਤਨੀ ਨਹੀਂ ਚਾਹੀਦੀ, ਬੰਦੇ ਨੂੰ ਪਤੀ ਨਹੀਂ ਚਾਹੀਦਾ, ਸੁਖ ਚਾਹੀਦਾ। ਸੁਖ ਨਹੀਂ ਮਿਲਿਆ ਤੋ ਪਤਨੀ ਦਾ ਰਿਸ਼ਤਾ ਵੀ ਗਿਆ, ਪਤੀ ਦਾ ਵੀ ਗਿਆ। ਤੇ ਅਗਾਂਹ ਚੱਲ ਕੇ ਮੈਂ ਅਰਜ਼ ਕਰਾਂ, ਮਨੁੱਖ ਨੂੰ ਧਨ ਨਹੀਂ ਚਾਹੀਦਾ, ਸੁਖ ਚਾਹੀਦਾ। ਕਿਸੇ ਰੋਗ ਦੇ ਵਿੱਚ ਬੰਦਾ ਤੜਪ ਰਿਹਾ, ਬਹਿਬਲ ਹੈ, ਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ, ਮੈਨੂੰ ਇਸ ਰੋਗ ਤੋਂ ਮੁਕਤ ਕਰ, ਇਹ ਲੈ ਧਨ, ਮੈਂ ਧਨ ਕੁਰਬਾਨ ਕਰਦਾ, ਤੂੰ ਮੈਨੂੰ ਠੀਕ ਕਰ। ਕਿਸੇ ਡਾਕੂ ਨੇ ਸੀਨੇ ਤੇ ਆ ਕੇ ਪਿਸਟਲ ਰੱਖ ਦਿੱਤਾ ਹੈ ਤੇ ਆਖਿਆ ਜੇਬ ਵਿੱਚ ਜਿਤਨਾ ਧਨ ਹੈ ਦੇ ਦੇ, ਕਹਿੰਦਾ ਇਹ ਲੈ ਤੂੰ ਮੇਰੀ ਜਾਨ ਛੱਡ, ਇਹ ਲੈ। ਜਿੱਥੇ ਬੰਦੇ ਨੂੰ ਦਿਸ ਪਏ ਕਿ ਹੁਣ ਧਨ ਤੋਂ ਵੀ ਸੁੱਖ ਨਹੀਂ ਮਿਲਦਾ, ਧਨ ਨੂੰ ਤਿਆਗ ਰਿਹਾ, ਦੇਰ ਨਹੀਂ ਲੱਗਦੀ। ਇਸ ਦੇਸ਼ ਦੇ ਉੱਤੇ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਧਨ ਨੂੰ ਠੋਕਰ ਮਾਰ ਦਿੱਤੀ, ਕਹਿ ਦਿੱਤਾ ਵੀ ਇਹਦੇ ਚ ਕੋਈ ਲੱਭਿਆ ਹੀ ਨਹੀਂ ਸਾਨੂੰ, ਸੁੱਖ ਤੇ ਮਿਲਿਆ ਹੀ ਨਹੀਂ। ਔਰ ਦੋ ਲਫ਼ਜ਼ ਹੋਰ ਮੈਂ ਕਹਿ ਦਿਆਂ, ਬੰਦੇ ਨੂੰ ਇਹ ਤਨ ਵੀ ਨਹੀਂ ਚਾਹੀਦਾ, ਇਹ ਜ਼ਿੰਦਗੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਅਗਰ ਸੁੱਖ ਨਹੀਂ ਮਿਲਿਆ ਤੇ ਖੁਦਕਸ਼ੀ ਕਰਦਿਆਂ ਵੀ ਦੇਰ ਨਹੀਂ ਲੱਗਦੀ, ਇਸ ਤਨ ਨੂੰ ਘਾਤ ਕਰਦਿਆਂ ਵੀ ਦੇਰ ਨਹੀਂ ਲੱਗਦੀ। ਰੋਜ਼ ਤੁਸੀਂ ਅਖਬਾਰਾਂ ਚ ਪੜ੍ਹ ਲਓ, ਫਲਾਣੇ ਨੇ ਖੁਦਕਸ਼ੀ ਕਰ ਲਈ, ਫਲਾਣੇ ਨੇ ਆਤਮਘਾਤ ਕਰ ਲਿਆ, مینو پرانی گاتھا یاد آ گئی علی گڑھ دی گینی امر سنگھ جی چاکر یو پی سکھ مشن دے ادو انچارج سن تے شامی آپا سیر کرن نو جا رہے سے تے ایک نوجوان سامنے پنڈ چو بھجے ہوا آ رہا سی تے سامنے دو جو ہے لائن سن ریل دیاں آن جان دیاں تے فرخاباد ایکسپریس آ رہی سی وہ بھجیا بھجے آیا تے لائن دے کول کھڑا ہو گیا تے اسی دوروں دیکھ رہے سی وہ لولے آ رہے سی بھی شاید سامنے گڈی آ رہی ہے اس واسطے کھڑا ہو گیا پر گڈی اجے دور سی پر جیسے گڈی بالکل نیڑے آئی نا تے لائن دے تے لیٹ گیا جتنے کوئی ادم کرے اپرالہ کرے اس تک پہنچے گڈی تے لنگ گئی ٹکڑے ٹکڑے ہو گئے بھجے ویسے گئے اجے خون دے چ گرمائی سی باویں ٹکڑے ہو گئے تو میں دیکھیا بول رہا سی اے تڑ کٹیا جا رک بول رہا سی گالاں کڈ رہا سی اپنے برا نو تے اس تو اندازہ لا لیا کہ گھروں لڑ کے آ رہے برا نال جھگڑا ہو گیا پرجائی نال جھگڑا ہو گیا وہ بولاں تو اندازہ لایا سہجے سہجے دم توڑ کے اتھے میں اندازہ لایا کہ بندہ جب سوچتا ہے کہ اس تن دے ہوندیا مینوں سکھ نہیں ملیا اس تن نو کی کرنا ہے ایک پاسے سٹ بندے نو سکھ چاہیدا ہے تے ہن میں عرض کراں سکھ نہ اس تن تو ملدا ہے نہ دھن تو ملدا ہے نہ پتراں تو ملدا ہے نہ متری متراں تو ملدا ہے نہ پتی تو ملدا ہے نہ پتنی تو ملدا ہے یہ سب سادھن نے لکش نہیں ہے منزل مقصود نہیں تا سکھ کس تو ملدا ہے میں انج کہہ دیا کہ سکھ کسے تو ملدا نہیں چونکنا نہ سکھ دا دوجا نا ہے پرماتما پرماتما تو سکھ نہیں ملدا پرماتما ملدا ہے تے سکھ ملدا ہے یا انج کہہ لو سکھ ملدا ہے تے پرماتما ملدا ہے انج کہہ لو سکھ دا ہی نام پرماتما اور کس دا نام پرماتما ہے اور کس نو پرماتما کہو گے رج کے کوشش کر لو جگت تو سکھ تے ملدا نہیں تن کٹھا ہو گیا سمپدا کٹھی ہو گئی ہے شان شوکت بن گئی ہے ستا ہے سکھ تے ملدا نہیں سکھ دا ہی دوجا نام پرماتما ہے پرماتما دا نام ہی سکھ ہے سورج دا ملنا ہی روشنی دا ملنا ہے سکھ دا ملنا ہی پرماتما دا ملنا ہے پرماتما دا ملنا ہی سکھ دا ملنا ہے تو ہن سکھ کیویں ملے صاحب گرو امرداس جی مہاراج جو ہے دسدے نے پاون پویتر اس بانی دے راہیں آپ سرون کرو کہ کیویں جو ہے سکھ دی پراپتی کیتی جا سکتی ہاں جی
1: گر سیوا تے سکھ پائیا پورکھا سکھ نہ پال
0: تو سکھ دی ٹول کسے ہور پاسے نہ کرے گل وکھری متراں دی ٹول ضرور کر اور تن سمپدا دی ٹول ضرور کر اس دے نال تے بنا تیری اپجیوکا نہیں چلے گی اور سلسلے جٹا ٹول کر پر توں اے آکھیں کہ ہن متراں چوں مینوں سکھ چاہیدا ہے تن توں مینوں سکھ چاہیدا ہے پتراں توں مینوں سکھ چاہیدا ہے پروار توں مینوں سکھ چاہیدا ہے صاحب کہندے نے ہور تے سکھ نہ بھال ہور کسے پاسے سکھ لبن دی کوشش کر ہی نہ تو ٹول کر ہی نہ جے سکھ لبنا ہے تے سکھ لبے گا گرو دی سیوا وچوں پر ہن سوال یہ پیدا ہوندا ہے گرو دی سیوا کی ہے بس اس سیوا دا تھوڑا جہا میں خلاصہ کرنا ہے تاکہ گل سپشٹ ہو جائے گرو دی سیوا کی ہے یہ دوجی پنکتی کھول دی ہے کی سیوا ہے کس طرح سیوا کرو گے کیونکہ سیوا کرنے والے بھی بتھیرے میں دکھی دیکھے نے ایک کہندا میں قوم دی سیوا پیا کرنا ایک کہندا میں گرودوارے دی سیوا پیا کرنا ایک کہندا میں لنگر دی سیوا پیا کرنا تے اے بھی میں روندے پٹدے دیکھے نے گستاخی معاف کما کرنے سیوا کی ہے تو یہ دوجی پنکتی چ گرو امرداس جی مہاراج نے آپ ہی کھولے ہے آپ جو ہے سرون کرو ہاں جی
1: کا شبد من پی دیا سدا وسا ہر نال
0: گرو کی مول سیوا کی ہے کہ گرو شبد دے اپنا من پرو لے گرو دے شبد دے اپنا من جوڑ لے ہر کی ٹہل کماونی جپیے پرب کا نام اودی یاد نو ہردے چ وسا لے جتھے گرو دی سیوا دی گل آوے نا اس سیوا دا مطلب ہے سمرن اینی مرض کر دیا تے جتھے گرو دی سیوا دی گل نہ آوے اتھے سیوا دا مطلب ہے سنسار دی سیوا सेवा संसार की करनी है, सिमरन गुरु का करना है, सिमरन निरंकार का करना है। तो हम थोड़ा जहा मैं होर भी खुलासा कर दिया, सेवा की लोड़ दुनिया नू है, गुरु नू नहीं है, परमात्मा नू नहीं है। परमात्मा तो साड़ी सेवा पे करता है, सूरज बन के सानू रोशनी पे देता है, परमात्मा ही दे रहा और कौन दे रहा, साड़ी सेवा पे करता है। धरती बन के सानू रहन दी थां ते उपजीविका पे जुटांदा है। पवन बन के परमात्मा, ये परमात्मा साड़ी सेवा पे करता है। उन खुले रूप च मैं कहा सेवा की लोड़ पैंदी है उसनू, जिहड़ा छोटा है सिमरन उसका करना है, जो वड्डा है सेवा उसकी करनी है, जो छोटा है इहनू समझना है। जिहड़ा वड्डा उहदी की सेवा करोगे, परमात्मा नू भोजन छकाओगे उहनू भुख ही नहीं लगती, उहदी मुठ्ठी चाह पी करोगे उहदा शरीर ही नहीं है, निराकार है, उहनू वस्त्र पहनाओगे लोड़ ही नहीं है, की सेवा करोगे उहदी, इहनू समझना है। विच दुनिया सेव कमाईए, सेव दुनिया दी, सेवा दुनिया दी। गुरु रामदास जी ने, गुरु अर्जन देव जी महाराज ने महान तीर्थ बनाया दुनिया की सेवा लई। लोकी आन इना दी मन दी मैल धोले, इना दी तन दी मैल धोले ते सेवा और की है। मां की करती बच्चे दी मैल धोंदी और की है, जे गुरु भी साड़ी मैल धो रहा है ते साड़ी सेवा पे करदा है, ते सेवा ते छोटे दी करी दी है, इन्नी मैरज करदे छोटे दी करी दी। शब्द रचना और परमात्मा दी दैवी शक्तियां साड़ी सेवा दे च लीन ने, साड़ी सेवा कर रही ने। सेवा होंदी है जो अपने तो छोटा है पिछे, हम मां बाप बच्चे की सेवा ही करते हैं और की है। ना सेवा करन ते बच्चा जिंदा रह सकता है? यकीन जानो परमात्मा सूरज बन के सानू रोशनी ना देवे असी जिंदा रह सकांगे, परमात्मा पवन बन के सानू प्राण ना देवे ते क्या जिंदा रह सकांगे। ते सब परमात्मा इंज साड़ी सेवा पे करता है जिवें मां बाप मासूम बच्चे की सेवा करते हैं। फिर मां बाप बुढ़े हो जाते हैं, कमजोर हो जाते हैं, बच्चा जवान हो जाता है, ताकतवर हो जाता है। हुण ताकतवर नूं चाहिए कमजोर की सेवा करे, हुण मां बाप कमजोर हो गया उनकी सेवा करे। सेवा तो कमजोर की होंगी है, सेवा निर्बल की होंगी है, सेवा कमजोर की होंगी है। इसनों मैं अपने ढंग नाल जो है थोड़ा जिहा सोचा, हो सकता गलत होवे पर आपस में बैठ के विचार वटांदरा ते कर सकते हैं। सेवा कमजोर की होंगी है, सेवा निर्धन की करांगे, सेवा निर्गुण की करांगे, सेवा निर्बल की करांगे, और किस की करांगे। तो मैं फिर अर्ज करा सेवा वही कर सकता जो सिमरन करता है, सिमरन उसका करना है जो अगे है सातों वड्डा है। इस वास्ते साहिब कहिंदे जे झात मारनी होवे, याद करना होवे तां अगां कू तरांग पिछा फेर ना मोड़ा, नानक सिंज एह आवार बौड़ ना होवी जनमड़ा। सिमरन उसका कर जो अगे ही है, ते सेवा उसकी कर जो जिहड़ा तेरे तो पिछे रह गया है, कला दे च, गुण दे च, धन दे च, संपदा दे च, किसे पहलू च जिहड़ा पिछे रह गया उसकी सेवा कर। ते जिहड़ा पिछे है उसकी सेवा क्यों करनी है? ताकि अगे आवे, बराबरी ते आवे। तो हुण मैं अर्ज करा राजनीतिक सेवा नहीं कर सकता, वो तो इतना दुष्ट हुंदा, वो सेवा किस तरह करेगा? सेवा करे तो बराबरी ते आएगा, तो राजनीतिक बराबरी ते किसे नूं नहीं लगता। राजनीतिक ते धक्का मारदा है, दूर चला जाए। राजनीतिक दुनिया दे च नंबर दो नूं बिल्कुल नहीं बर्दाश्त किया जाता, जिहड़ा पिछे खड़ा है उन्हूं पिछे सुटिया जाता है। और जिहड़ा अगे निकलण की कोशिश करे उहदी निंदा। मैं अपने ढंग नाल एक होर सिलसिला देखा, यूरोप की दुनिया दे च थां थां ते मजाक उड़ाया जाता है यहूदियां दा, और इस देश दे च मैं देखा थां थां ते मजाक दियां गल्लां बनाईयां इन्हां ने सिंघां नाल, सरदारां नाल। यूरोप दे च वी मजाक है, जिहड़ी मजाक इस देश दे सिखां नाल है, वे सिखाशाही नहीं चलेगी, या दुष्ट कुछ होर तरीके नाल भद्दी मजाक भी करदे ने। बाहर यूरोप दे देशां च इस तरह की मजाक यहूदियां नाल है। यहूदी यूरोप दे तमाम व्यापारक मरकज दे ते छाए हुए ने, करोड़ां पति ने, अरबां पति ने। यहूदी चोटी दे साइंसदान ने, साइंस की उपलब्धि ते वड्डी तो वड्डी जिहड़ी तरक्की अमेरिका च हो रही है, रशिया च हो रही है, सब यहूदी ने। करीबन करीबन 90% यहूदी ने। व्यापारिक केंद्र ते बड़े बड़े कारखाने सब यहूदियां दे च। ते जिहड़ा हुण अगे लंघे है ना, धन दे च, गुण दे च, कला दे च, बंदे दे मन च घृणा पैदा हुंदी है, ईर्षा। क्यों अगे लंघे? ਹੁਣ ਚਾਹੀਦਾ ਤੇ ਤੂੰ ਆਪ ਉਦਮ ਕਰ, ਤੂੰ ਵੀ ਅੱਗੇ ਲੰਘ, ਤੈਨੂੰ ਕਿਸ ਨੇ ਰੋਕਿਆ? ਪਰ ਇਰਸ਼ਾਲੂ ਕੀ ਕਰੇਗਾ? ਨਿੰਦਾ, ਬਹੁੰਜ ਤਾਂ ਹੁਣ ਇਸ ਨੂੰ ਪਿੱਛੇ ਸੁੱਟ ਨਹੀਂ ਸਕਦੇ, ਕਰੋ ਨਿੰਦਾ। ਤੋ ਸਾਰਾ ਦੇਸ਼ ਹੱਥ ਧੋ ਕੇ ਪੈ ਗਿਆ ਸਿੱਖਾਂ ਦੀ ਨਿੰਦਾ ਕਰਨ ਦੇ ਚ, ਦੇਸ਼ ਦਾ ਰੇਡੀਓ, ਦੇਸ਼ ਦਾ ਟੀਵੀ, ਦੇਸ਼ ਦੇ ਅਖਬਾਰ, ਦੇਸ਼ ਦੇ ਸਾਹਿਤਕਾਰ, ਦੇਸ਼ ਦੇ ਜੋ ਹੈ ਕਲਮ ਦੇ ਧਨੀ, ਜ਼ਬਾਨ ਦੇ ਧਨੀ, ਦੇਸ਼ ਦੇ ਸੱਤਾਧਾਰੀ ਇੱਕ ਜ਼ਬਾਨ ਹੋ ਕੇ ਇਸ ਛੋਟੀ ਜਿਹੀ ਕੌਮ ਦੇ ਪਿੱਛੇ ਪੈ ਗਏ। ਇਸ ਗੱਲ ਨੂੰ ਮੰਨਣਾ ਪਏਗਾ ਸਾਹਿਤਕ ਢੰਗ ਨਾਲ ਔਰ ਮਨੋਵਿਗਿਆਨਕ ਢੰਗ ਨਾਲ ਕਿ ਇਹਨਾਂ ਨੇ ਕਬੂਲ ਕਰ ਲਿਆ ਇਹ ਕੌਮ ਬਹੁਤ ਅੱਗੇ ਹੈ, ਬਹੁਤ ਅੱਗੇ ਹੈ ਗੁਣ ਦੇ ਚ, ਕਲਾ ਦੇ ਚ, ਦਾਨ ਦੇ ਚ, ਗਿਆਨ ਦੇ ਚ, ਸਮਰੱਥਾ ਦੇ ਚ, ਹਰ ਗੱਲ ਦੇ ਚ ਅੱਗੇ ਹੈ। ਅੱਗੇ ਹੈ ਕੌਮ ਉਸ ਨੂੰ ਕਿਸ ਤਰ੍ਹਾਂ ਪਛਾੜੀ ਹੈ? ਤੋ ਨਿੰਦਾ, ਜਦ ਤੁਸੀਂ ਬੈਠ ਕੇ ਕਿਸੇ ਦੀ ਨਿੰਦਾ ਕਰੋ ਨਾ, ਸਮਝ ਲੈਣਾ ਉਹ ਬੰਦਾ ਤੁਹਾਡੇ ਕੋਲ ਕਿਸੇ ਨਾ ਕਿਸੇ ਗੱਲ ਚ ਅੱਗੇ ਹੈ, ਵਰਨਾ ਨਿੰਦਾ ਕਰਨ ਦੀ ਲੋੜ ਹੀ ਕੀ? ਜਿਹੜਾ ਹੈ ਹੀ ਸਾਡੇ ਪਿੱਛੇ ਉਹਨੂੰ ਭੰਡਣ ਦੀ ਕੀ ਲੋੜ ਹੈ? ਭੰਡਣ ਦੀ ਤਾਂ ਲੋੜ ਉਸ ਨੂੰ ਪੈਂਦੀ ਜਿਹੜਾ ਸਾਥੋਂ ਅੱਗੇ ਹੈ। ਬਗੌਰ ਮੁਤਾਲਾ ਕਰਕੇ ਵੇਖ ਲੈਣਾ, ਜਿਹੜਾ ਹੈ ਹੀ ਮੈਥੋਂ ਪਿੱਛੇ, ਮੈਂ ਉਹਦੀ ਕੀ ਨਿੰਦਾ ਕਰਾਂਗਾ? ਨਿੰਦਾ ਤੇ ਉਸਦੀ ਕਰਾਂਗਾ ਜਿਹੜਾ ਮੈਥੋਂ ਅੱਗੇ ਲੰਘ ਗਿਆ ਕਿਸੇ ਤਰੀਕੇ ਨਾਲ। ਯੂਰਪ ਦੇ ਦੇਸ਼ਾਂ ਵਿੱਚ ਨਿੰਦਾ ਹੈ ਯਹੂਦੀ ਦੇ, ਕਿਉਂਕਿ ਧਨ ਦੇ ਚ ਬਹੁਤ ਅੱਗੇ ਲੰਘ ਗਿਆ, ਕਾਰਖਾਨੇ ਉਸਦੇ, ਵਪਾਰਕ ਮਰਕਜ਼ ਉਸਦੇ, ਸਾਇੰਸ ਦੀ ਦੁਨੀਆਂ ਦੇ ਚੌਛਾਇਆ ਹੋਇਆ, ਉੱਥੇ ਯਹੂਦੀਆਂ ਦੀ ਨਿੰਦਾ, ਇੱਥੇ ਸਿੱਖਾਂ ਦੀ ਨਿੰਦਾ। ਤੋ ਕਰੀਬਨ ਕਰੀਬਨ ਯੂਰਪ ਨੇ ਕਬੂਲ ਕਰ ਲਿਆ ਯਹੂਦੀ ਬਹੁਤ ਅੱਗੇ ਨੇ, ਈਰਸ਼ਾ ਕਰਕੇ ਨਿੰਦਾ ਕਰ ਦੇਣ ਪਈ। ਉਂਝ ਤੇ ਇਹਨਾਂ ਨੂੰ ਪਿੱਛੇ ਸੁੱਟਣਾ ਬੜੀ ਔਖੀ ਗੱਲ ਹੈ, ਉਹ ਨਿੰਦਾ ਕਰੋ। ਤੇ ਇਸ ਦੇਸ਼ ਵਾਸੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਬਈ ਇਹਨਾਂ ਨੂੰ ਪਿੱਛੇ ਰੱਖਣਾ ਬੜੀ ਔਖੀ ਗੱਲ ਹੈ, ਤੇ ਟਰਾਂਸਪੋਰਟ ਦੇ ਚ ਅੱਗੇ, ਵਪਾਰ ਦੇ ਚ ਅੱਗੇ, ਖੇਤੀਬਾੜੀ ਚ ਅੱਗੇ, ਇਲਮ ਦੇ ਚ ਅੱਗੇ, ਧਨ ਦੇ ਚ ਅੱਗੇ, ਸੰਪਦਾ ਦੇ ਚ ਅੱਗੇ, ਪਿਆਰ ਦੇ ਚ ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਰਹਿੰਦੇ ਪਏ, ਝੁੱਗੀਆਂ ਚ ਰਹਿੰਦੇ ਪਏ, 20 ਸਾਲਾਂ ਦੇ ਆਏ ਨੇ, ਮਹਿਲ ਖੜੇ ਕਰ ਲੈਣੇ ਤੇ, ਇੰਜ ਕਹਿੰਦੇ ਨੇ। ਯੂਪੀ ਦੇ ਚ ਕਹਿੰਦੇ ਨੇ, ਰਾਜਸਥਾਨ ਦੇ ਚ ਕਹਿੰਦੇ ਨੇ, ਮਹਾਰਾਸ਼ਟਰ ਦੇ ਚ ਕਹਿੰਦੇ ਨੇ ਬਈ ਅਸੀਂ ਸਦੀਆਂ ਤੋਂ ਇੱਥੇ ਪਏ ਰਹਿੰਦੇ ਹਾਂ, ਸਾਨੂੰ 2 ਵਕਤ ਦੀ ਰੋਟੀ ਜੋ ਹੈ ਨਹੀਂ ਨਸੀਬ ਆਉਂਦੀ, ਤੇ ਇਹਨਾਂ ਨੇ 8-8 ਮੰਜ਼ਿਲਾ ਕੋਠੀਆਂ ਖੜੀਆਂ ਕੀਤੀਆਂ ਨੇ ਇੱਥੇ ਬੰਬੇ ਦੇ ਚ, ਪੂਨਾ ਦੇ ਚ। ਤੋ ਜਿਹੜਾ ਅੱਗੇ ਲੰਘ ਗਿਆ ਉਹਦੀ ਨਿੰਦਾ ਹੋਵੇਗੀ, ਔਰ ਇਸ ਨਿੰਦਾ ਤੋਂ ਕਦੀ ਡਰਨਾ ਵੀ ਨਹੀਂ, ਇਹ ਹੁੰਦੀ ਹੈ ਰੱਜ ਕੇ ਹੁੰਦੀ ਹੈ। ਜਿਹੜਾ ਅੱਗੇ ਲੰਘ ਗਿਆ, ਫਿਰ ਮੈਂ ਕਹਿੰਦਾ ਇੱਕ ਰਾਗੀ ਜਦ ਕਿਸੇ ਰਾਗੀ ਦੀ ਨਿੰਦਾ ਕਰੇ ਨਾ ਮੇਰੇ ਸਾਹਮਣੇ, ਜਦ ਮੈਂ ਸਮਝਦਾ ਕਿਸੇ ਗੱਲ ਚ ਉਹ ਰਾਗੀ ਜ਼ਰੂਰ ਅੱਗੇ ਹੈ, ਵਰਨਾ ਨਿੰਦਾ ਕਰਨ ਦੀ ਲੋੜ ਹੀ ਜਿਹੜਾ ਹੈ ਪਿੱਛੇ ਵਿਚਾਰੇ ਉਸਦੀ ਕੀ ਨਿੰਦਾ ਹੋਵੇਗੀ, ਜ਼ਰੂਰ ਕਿਸੇ ਗੱਲ ਚ ਅੱਗੇ। ਤਾਂ ਮੈਂ ਥਾਂ ਥਾਂ ਤੇ ਗਿਆ ਪ੍ਰੋਫੈਸਰ ਦਰਸ਼ਨ ਸਿੰਘ ਦੀ ਰਾਗੀ ਜ਼ਿਆਦਾ ਨਿੰਦਾ ਕਰਨ, ਮੈਂ ਕਿਹਾ ਗੱਲ ਸਿੱਧੀ ਹੈ ਤੁਹਾਤੋਂ ਬਹੁਤ ਅੱਗੇ ਹੁਣ ਕਰੀਏ ਕੀ, ਹੁਣ ਤੇ ਤੁਸੀਂ ਉਸ ਨੂੰ ਪਿੱਛੇ ਰੱਖ ਨਹੀਂ ਸਕਦੇ, ਕਰੋ ਨਿੰਦਾ ਉਹਨੂੰ ਪਿੱਛੇ ਸੁੱਟੋ, ਹੁਣ ਹੋਰ ਕੀ ਹੈ, ਹੋਰ ਕਿਸ ਤਰ੍ਹਾਂ ਕਰੋਗੇ? ਤੇ ਕਈ ਸੰਤ ਦੀ ਨਿੰਦਾ ਕਰਦੇ ਨੇ, ਤੇ ਜਦ ਕੋਈ ਸੰਤ ਦੀ ਨਿੰਦਾ ਕਰੇ ਨਾ ਤੇ ਸਮਝ ਲੈਣਾ ਉਸ ਸੰਤ ਤੋਂ ਸੰਤ ਜ਼ਰੂਰ ਅੱਗੇ, ਵਰਨਾ ਨਿੰਦਾ ਕਰਨ ਦੀ ਲੋੜ ਹੀ ਨਹੀਂ ਸੀ, ਮਨ ਕੀ ਲੋੜ ਸੀ, ਜ਼ਰੂਰ ਅੱਗੇ ਹੋਵੇਗਾ। ਜਦ ਕੋਈ ਗਿਆਨੀ ਦੀ ਨਿੰਦਾ ਕਰੇ, ਜਦ ਕੋਈ ਵਿਆਪਾਰੀ ਵਿਆਪਾਰਕ ਦੀ ਨਿੰਦਾ ਕਰੇ, ਜਾਂ ਕੋਈ ਰਾਜਨੀਤਕ ਦੀ ਨਿੰਦਾ ਕਰੇ, ਸਮਝ ਲੈਣਾ ਅੱਗੇ ਹੈ, ਅੱਗੇ ਦੀ ਨਿੰਦਾ ਹੁੰਦੀ ਹੈ। ਜਿਹੜਾ ਪਿੱਛੇ ਹੈ ਉਹਨੂੰ ਭੰਡਣ ਦੀ ਲੋੜ ਹੀ ਨਹੀਂ, ਉਹਦੀ ਨਿੰਦਾ ਕਰਨ ਦੀ ਲੋੜ ਹੀ ਨਹੀਂ, ਹੈ ਹੀ ਵਿਚਾਰਾ ਪਿੱਛੇ, ਉਹਦੀ ਕੀ ਨਿੰਦਾ ਕਰਨੀ ਹੈ? ਨਿੰਦਾ ਉਸਦੀ ਹੁੰਦੀ ਹੈ ਜੋ ਅੱਗੇ। ਤੇ ਨਿੰਦਾ ਦਾ ਮਤਲਬ ਕੀ ਹੈ? ਗੱਲ ਘਟਾ ਕੇ ਬਿਆਨ ਕਰਨਾ, ਅਕਸਰ ਮੈਂ ਅਰਜ਼ ਕੀਤੀ ਹੈ। ਝੂਠੀ ਉਪਮਾ ਗੱਲ ਵਧਾ ਕੇ ਬਿਆਨ ਕਰਨੀ, ਨਿੰਦਾ ਕੀ ਹੈ? ਗੱਲ ਘਟਾ ਕੇ ਬਿਆਨ ਕਰਨੀ, ਹੈ ਅੱਗੇ ਉਹਨੂੰ ਪਿੱਛੇ ਸੁੱਟਣਾ ਗੱਲਾਂ ਦੇ ਨਾਲ, ਨਿੰਦਾ ਕਰਕੇ ਗੱਲ ਘਟਾ ਕੇ ਬਿਆਨ ਕਰਨੀ, ਹੈ ਫੁੱਲ ਉਹਨੂੰ ਕੰਡਾ ਆਖੀ ਜਾਓ। ਇਸ ਦੇਸ਼ ਦਾ ਰਕਸ਼ਕ ਰਿਹਾ ਸਿੱਖ, ਤੇ ਦੇਸ਼ ਦਾ ਰਕਸ਼ਕ ਹੋਣ ਦੇ ਨਾਤੇ ਦੇਸ਼ ਦੇ ਇਤਿਹਾਸ ਦੇ ਚੀਜ਼ ਦਾ ਬੜਾ ਨਾਂ, ਬੜੀ ਗੱਲ। ਹੁਣ ਨਿੰਦਾ ਕਰੋ, ਲਿਖੋ, ਇਹ ਤੇ ਬਖਸ਼ਕ ਹੈ, ਇਹ ਤੇ ਗੱਦਾਰ ਹੈ, ਇਹ ਤੇ ਦੋਖੀ ਹੈ, ਲਿਖੋ, ਆਖੋ, ਉਚਾਰੋ, ਔਰ ਚਾਰੋਂ ਪਾਸੇ ਸਮੁੱਚੇ ਦੇਸ਼ ਵਿੱਚ ਇਸ ਡੰਗ ਦੀ ਨਿੰਦਾ। ਔਰ ਇਹ ਵੀ ਇਹਨਾਂ ਨੂੰ ਦਿਸ ਪਿਆ ਕਿ ਟਰਾਂਸਪੋਰਟ ਦੇ ਵਿੱਚ ਛਾਇਆ ਹੋਇਆ, ਆਰਮੀ ਦੇ ਚ ਵੀ ਇਹਨਾਂ ਦੀ ਬਹਾਦਰੀ ਦੀ ਗੱਲ, ਇਹਨਾਂ ਦਾ ਰੂਪ ਨਿਖਰਦਾ। ਬਾਕੀ ਤਾਂ ਇਵੇਂ ਦਿਸਦੇ ਨੇ, ਕਬੂਤਰਾਂ ਬਾਜ਼ ਤੇ ਹੀ ਦਿਸਦੇ ਨੇ, ਚਿੜੀਆਂ ਹੀ ਦਿਸਦੀਆਂ ਨੇ, ਬਾਕੀ ਇਹਨਾਂ ਦੇ ਰੰਗ ਰੂਪ ਨਿਖਰਦੇ ਨੇ, ਇਹਨਾਂ ਦੀ ਗੱਲ ਹੈ। ਔਰ ਹਕੀਕਤ ਇਹ ਹੈ ਕਿ ਜਿੱਥੇ ਰੰਗ ਰੂਪ ਸਤਿਗੁਰ ਨੇ ਨਿਆਰਾ ਦਿੱਤਾ ਹੈ, ਉੱਥੇ ਨਾਮ ਵੀ ਬੜਾ ਨਿਆ ਦੇ ਦਿੱਤਾ। ਭਾਵੇਂ ਖਿਮਾ ਕਰਨੀ ਕਿਸੇ ਦਾ ਵੀ ਬੱਚਾ ਹੋਵੇ ਤੇ ਉਹਦਾ ਪਿਓ ਕੋਈ ਕੰਮ ਕਿਉਂ ਨਾ ਕਰਦਾ ਹੋਵੇ, ਪਰ ਉਹਦੇ ਬੱਚੇ ਨੂੰ ਤੇ ਅਗਲੇ ਸਰਦਾਰ ਜੀ ਕਹਿੰਦੇ ਨਾ, ਸਰਦਾਰ, ਸਰਦਾਰ ਤੇ ਮੁਖੀ ਹੁੰਦਾ ਹੈ, ਤੇ ਮੁਖੀ ਤੇ ਸਾਨੂੰ ਹੁਣ ਗੁਰੂ ਨੇ ਬਣਾ ਛੱਡਿਆ, ਤੁਸੀਂ ਸਾਨੂੰ ਕਿਸ ਤਰ੍ਹਾਂ ਪਿੱਛੇ ਰੱਖੋਗੇ, ਕਿਸ ਤਰੀਕੇ ਨਾਲ ਰੱਖੋਗੇ? ਅਸੀਂ ਤੇ ਸਰਦਾਰ ਹੈ ਗਈ ਹਾਂ, ਸਰਦਾਰੀਆਂ ਤੇ ਸਾਨੂੰ ਜਨਮ ਤੋਂ ਮਿਲ ਗਈਆਂ, ਸਾਨੂੰ ਗੁਰੂ ਨੇ ਜਨਮ ਤੋਂ ਬਖਸ਼ ਦਿੱਤੀਆਂ, ਜਨਮ ਤੋਂ ਪ੍ਰਾਪਤ ਕਰ ਲਏ, تے سردار ہن اسی ہے گیا اتنی میں عرض کر دیاں تے گرو دی بخشی ہوئی سرداری نو دنیا دی کوئی طاقت نہیں کھو سکدی اتنی میں عرض کر دیاں اس نندہ تو گھبرانا نہ چونکہ تھان تھان تے لوکی مینوں بڑے گھبرائے میرے جھوٹ بول رہے ریڈیو جھوٹ بول رہے ٹی وی جھوٹ لکھ رہے نے اخبار میں کہ لکھن گے تسی اگے ہو کلا دے چ دھن دے چ سمپدا دے چ کھیڑی کھیتی باڑی دے چ ویاپار دے چ ٹرانسپورٹ دے چ توپا لے کے اس دے پیچھے پھجدے نے جنوں گگن منڈل دے چ اڈاریاں دی جاچ آؤندی ہے پرندہ ہے پر شکستہ کو قفس میں کون رکھتا ہے اسیری جب بھی آئی بفیزو بالو پر آئی کہندا اے جڑے بال نے اے جڑے پنکھ نے اڈن والے انہاں نے کی کر دیتا ہے شکاریاں دے ٹولے میرے پیچھے لا دیتا ہے کیونکہ مینوں اڈن دی جاچ آندی مینوں اڈنا آندا ہے تو اس قوم نوں اڈنا آندا ہے تو شکاری کدھر ٹینکاں نال کدھر توپاں نال کدھر بندوکاں نال طرح طرح دی جالاں نال ہور طرح طرح دے پکھنڈ تے جھوڑ تے اڈمبر دے نال کھما کرنی ایک گل تے سپشٹ ہو گئی ہے شکاریو سانوں اڈن دی جاچ آندی ہے تھوڑے تے پر ہی کٹے ہوئے نے تھوڑے کول تے پنکھ ہی کوئی نہیں سانوں سو میں پھر عرض کراں دیش دے چ نندا ہے اس گل کر کے نہیں کہ اسی کوئی دیش دوکھی ہاں دوشت ہاں چور ہاں یار ہاں جتنے جرائم قتل مین پوری فرخ آباد ایٹا اٹاوا دے چ ہوندے نے شاید دیش دے کسے ہور ضلع چ نہیں ہوندے جنہ جرائم پیشہ اتھے تے جتنے ڈاکو گوالیئر دے مشہور نے کھما کرنی دیش دے کسے ہور شہر دے نہیں مشہور گوالیئر دے ڈاکو آلے دوالے دے مورینے دے پنڈ دے سب ڈاکو تے اتھوں دے جیلاں دیاں جیلاں بھریاں پئیاں نے پنڈ دے اے جڑی چمبل گھاٹی دے ڈاکو نے اودے نال جیلاں بھریاں پئیاں نے تے ہن وی رات نو کوئی کار اسوار اس روڈ تے جڑا دھولپور تو گوالیئر تک جاندا ہے رات نو لنگن دی ہمت نہیں کردا تے پولیس وی روک دی ہے نہیں لٹے جاؤ گے کیا تسی سمچے گوالیئر نو جرائم پیشہ قرار دے دیتا ہے حکم اس طرح دا جاری کوئی سرکولر جاری کیتا ہے دیش دے سطح داریاں تو پوچھا جا سکتا ہے چونکہ کافی سمے تو اس گوالیئر دے ڈاکو ہی پیدا ہو رہے ہیں آلے دوالے زیادہ چاہے ڈاکو مان سنگھ تے چاہے تحصیلدار سنگھ تے چاہے ہو رہے تے چاہے اور سب اسی علاقے تے تے کیا گھوشت کیتا ہے تسی کہ اے علاقہ جرائم پیشہ ہے مین پوری فرخ آباد ایٹا اٹاوا اس طرح دے ہور جڑے ضلع نے یو پی دے تھوڑے جہاں کہ انہوں تسی جرائم پیشہ قرار دیتا ہے کوئی دن خالی نہیں جاندہ جد قتل نہ ہوئے کوئی دن خالی نہیں جاندہ جد جو ہے ڈاکے نہ پہن تے چوریاں نہ ہون تے کمال دی گل امرت ویلے اٹھن والی قوم سنگت تے پنگت وچ بیٹھن والی قوم ہر پدر وچ سیوا کرن والی اے قوم مینوں گل بھلدی نہیں کوئی نہ نگر دے زلزلہ آیا تے سارا کوئی نہ نگر تباہ ہو گیا ایک لکھ دی آبادی دا شہر تے بمبئی دے بھائی جیمل سنگھ تے انہاں دے نال سنگتاں لنگر دے بھر کے ٹرک تے بستراں دے بھر کے ٹرک کوئی نہ نگر پہنچے بھئی ہن کس گھر دے جو ہے چولہا بلے گا گھر تے سارے ٹہ ڈیری ہو گئے تے ستا داری بھی بعد وچ پہنچے پر گرو کا لنگر پہلے پہنچ گیا سی اتھے سیوا کرن والے سنگھ پہلے پہنچ گئے سن تو اے سیوا سمرن والی قوم قدرتی گل ہے گرو دیاں برکتاں تے رب دی برکت ہونی سی ہر گل وچ اگے ہو گئی اے اگے ہونا نہیں چنگا لگا بس اتنی گل ہے جڑے الزام اے لا رہے نے اے نندا ہے نندا دا مطلب ہے پھل نو کنڈا آکھنا بس اتنی گل ہے پھل نو کنڈا آکھنا گرو گوبند سنگھ جی مہاراج انہاں دے پاون پوتر شستر انگلینڈ دے چ جد واپس آئے اس دیش دے چ تے اس وقت دا پرائم منسٹر لال بہادر شاستری رسیو کرن لئی گیا سی مینوں چنگی طرح یاد ہے پالم ہوائی اڈے تے شستراں نوں جیسے اس نے ہاتھ دے چ لیا رو پیا سی زارو زار بار بار متھا ٹیکیا تے متھا ٹیک کے او دی رسنا تو بول نکلے اے گرو گوبند سنگھ اے او دوں شستر نہ چکدا تے پتہ نہیں دیش دی حالت کی ہونی سی
2: तेरी बख्शिश, उन्हें बार बार मत्था टेकया। समुचे देशवासियों ने उन्हां शस्त्रां नूं मत्था टेके। कमाल दी गल, वक्त दी लोड़ दे मुताबक देश दी रक्षा दी खातर गुरु गोबिंद सिंह जी महाराज ने शस्त्र चुके ते देश दा प्राइम मिनिस्टर ही धन्यवाद करदा है, सजदा करदा है, महिमा गायन करदा है। ते जद उसकी उम्मत अपनी ही रक्षा लई, अपने आप नूं खतरे समझ के अपनी रक्षा लई शस्त्र चुक लै, ते तुसीं आखो दुष्ट ने, दोखी ने। खिमा करनी, असीं ते मुद्दतां तो शस्त्रां दी पूजा करदे आ रहे हैं, असीं मनदे ही नहीं कि शस्त्रां नाल कोई जो है गुरुद्वारा या धार्मिक स्थान भ्रष्ट हुंदा है। साहिब गुरु गोबिंद सिंह जी महाराज कहिंदे ने, साहिब सरोही सहती यही हमारे पीर। ऐ ते मेरे पीर ने, ऐ ते मेरे गुरु ने, मैं ते इन्हां तों मत्था टेकदा। इत जय जय जग कारण श्रेष्ठ उबारं मम पित पारं जय तेगं। मैं 10 दिन हजूर साहब रहा पिछले 2 महीने दौरान, ते सवेरे सवेरे जो मैं परिक्रमा करके जब मत्था टेकां, थड़े दे उत्ते पुजारी साहब ने सजा के रखे पिस्टल बंदूकां तलवारां भाले, तो पहले तो हुण गुरु ग्रंथ साहब नूं मत्था टेक के फिर अगे जांदे ने जिन्हां ने हजूर साहब के दर्शन किए हैं। थड़े दिते सजा के रखे ने सारे दे सारे शस्त्र, ते सारी दुनिया मत्था टेकदी है। 300 साल तो मत्था टेकदी आ रही है, पिस्टलां नूं बंदूकां नूं रिवाल्वर पए ने, पुरानियां टोपीदार बंदूकां लंबियां लंबियां उत्थे पईआं ने, मत्था पे टेकदे आ। शस्त्रां नूं गुरु की तरह पूजिया जा रहा, आखिर सिपाही का शस्त्र ते जो है सिपाही का गुरु ते शस्त्र ही होवेगा, और कौन होवेगा? संत का गुरु ग्रंथ होवेगा, सिपाही का गुरु शस्त्र होवेगा। ते असी केवल संत नहीं, केवल सिपाही नहीं, संत सिपाही साडे गुरु भी दो, शस्त्र साडे गुरु ने, गुरु ग्रंथ साडे गुरु ने। इस वास्ते जिथे गुरु ग्रंथ साहब का प्रकाश हुंदा रहा है पुराने गुरुद्वारियां च, उत्थे शस्त्रां का प्रकाश हुंदा रहा है। ये दो गुरुआं का प्रकाश हुंदा रहा है, यही हमारे पीर, ये मेरे पीर ने। एक मेरी तन की रक्षा करदे ने, एक मेरी मन की रक्षा करदा है। एक मेरे तन नूं सुरक्षित रखता है, एक मेरे मन नूं सुरक्षित रखता है। ये तो सदियां तो असीं पूजदे आए हां, तुसीं कदी इतराज नहीं कीता, हुण इतराज करन दी लोड़ की पै गई? इतराज नहीं कीता सी, देश गुलाम सी, आजादी दिलाणगे, देश आजाद हो गया, हुण इतराज। इस वास्ते इतराज किधरे ही सिंघासन ते ना बैठ जाण, बस इस वास्ते इतराज किधरे ही सिंघासन ते ना बैठ जा। जे ये देश दे चों दोखियां नूं अंग्रेजां नूं ते मुगलां नूं दबा सकदे ने ते कढ़ सकदे ने, ते देश नूं आजादी दे च बहुत वड्डा योगदान दे सकदे ने, ते देश ते हुण आजाद हो गए, निकम्मे ते बैठणगे ने, हो सकदा राजपाठ ना प्राप्त करन, तो खिमा करनी तरह तरह की बुराड़ ते निंदा समुचे देश दे च। भावें हर शहर विच मैं अपने ढंग नाल तुच्छ बुद्धि अनुसार जवाब देंदा आया, जिहड़े भी अखबारी रिपोर्टर मिलते रहे, जिहड़े भी अपने ढंग दे नाल तर्क करते रहे, तनस करते रहे, मैं कहा इस देश दे तमाम प्राचीन महापुरश शस्त्रधारी सन। तुसी कदी नहीं आखिया कि राम ते श्री कृष्ण गलत ने, वह शस्त्रधारी ने, श्री राम शस्त्रधारी ने, श्री कृष्ण शस्त्रधारी ने, त्रिशूल लैके खड़े ने शिवजी, गदा लैके खड़े ने हनुमान, परशुराम इत्थे खुलाड़ा मुंडे ते लई फिरदे ने, 28 दफा उन्होंने क्षत्रियां दा नाश कीता, मुंडे ते लई फिरदे ने, कुलाड़ा मुंडे ते खून नाल लिबड़े होया, ते आखिया जांदा भगवान परशुराम। कमाल दी गल, एक कुलाड़ा लई फिरदा, एक गदा लई फिरदा, एक दे हाथ च त्रिशूल है, एक कुल धनुषबाण है, एक हाथ ते सुदर्शन चक्कर लई फिरदा, 28 खूनी सैन्या जो है तबाह हो गई महाभारत दे मैदान विच। ये तमाम शस्त्रधारी जे भगवान हो सकदे ने, खिमा करनी गुरु गोबिंद सिंह जी महाराज ते उहदी उम्मत भी भगवान ही है, उस तों घट नहीं है। जायज गल्लां ने, कोई नाजायज गल नहीं। भारत की पुरानी संस्कृति ते पुरातनता जिहड़ी है वह साडे कोल है, असीं सामभ के रखी है, तुसीं गवाह बैठे। भारत की पुरातनता की सी कि भारत के पुराने ऋषि मुनि तमाम केसाधारी सन, तमाम दे तमाम राम दे सिर ते जूड़ा है, विश्वामित्र लंबा दाड़ा रखते हैं, ऋषि विशिष्ट लंबा दाड़ा रखते हैं। तो मैं कई दफा थानू सुनाया जब रामलीला करते हैं बाजारों नकलियां दाड़ियां खरीद के लिया, खोते दियां बनिया हुई, गऊं दियां बनिया हुई, घोड़ियां दे वालां दियां बनिया हुई, ये दाड़ियां खरीद के विश्वामित्र बनांदे ने। विशिष्ट बना देने, राम का जूड़ा बना देने। तुसी खोते दे वालां दा जूड़ा बना के राम बनाया तो खिमा करनी, असी असली जूड़ा अपने सिर दे उते रख के जे राम का रूप कायम रखे है तो थानू इतराज केड़ी गल है। असी असली दाड़ा कायम रख के ऋषि विशिष्ट का रूप कायम रखे है। ਇਹ ਤੇ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਨੂੰ ਨਾਈ ਦੀ ਭੇਟ ਕਰ ਚੁੱਕੇ ਨੇ, ਤੌਰ ਤਰੀਕੇ ਸਾਰੇ ਭੇਟ ਕਰ ਚੁੱਕੇ ਨੇ। ਅਸੀਂ ਕਾਇਮ ਰੱਖੀ, ਅਸੀਂ ਅੱਗੇ ਸਾਡੇ ਕੋਲ ਭਾਰਤ ਦਾ ਪੁਰਾਣਾ ਰੂਪ, ਪੁਰਾਣੀ ਸੌਗਾਤ। ਹੁਣ ਜਿਹੜਾ ਅੱਗੇ ਹੋਵੇਗਾ ਨਿੰਦਾ ਉਸਦੀ ਜ਼ਰੂਰ ਹੋਵੇਗੀ। ਇਤਨੀ ਮੈਂ ਅਰਜ਼ ਕਰਾਂ। ਤੋ ਮੈਂ ਅਰਜ਼ ਕਰ ਰਿਹਾ ਸੀ ਸਿਮਰਨ ਉਸਦਾ ਕਰਨਾ ਹੈ ਜੋ ਅੱਗੇ ਹੈ। ਤੂੰ ਨਿਰਗੁਣ ਹੈ ਤੇ ਕਿਸੇ ਗੁਣਵਾਨ ਦਾ ਜੋ ਹੈ ਸਿਮਰਨ ਕਰ। ਤੇਰੇ ਕੋਲ ਕੋਈ ਕਲਾ ਨਹੀਂ ਤੇ ਕਿਸੇ ਕਲਾਕਾਰ ਦਾ ਸਿਮਰਨ ਕਰ, लाजमी कर। तू निर्गुण है किसी गुणा दे सागर दा सिमरन कर, तू निर्बल है किसी बलवान दा सिमरन कर, और सिमरन दे आसरे ते उस दे नाल जुड़ ताकि तू भी बलवान होवे, तू भी गुणवान होवे। किसी कलाकार कोल तुसी बैठोगे ते दिमागी शक्ति तो कम लेना पेगा, ताई कविता सीख सकोगे, संगीत सीख सकोगे, इलमे मसूरी सीख सकोगे, आखिर याद करो।
3: जिधर चिट्टे रंग दे प्लास्टिक दे भांडे दे रहे सन मैं भी उधर ही बैठ गया। आखिर एक सज्जन नूं किधरे समझ पै गए, मैनूं कहण लगे ज्ञानी जी थानूं शक्कर दी बीमारी है। मैं कहा नहीं। कहण लगे फिर तुसीं इधर बैठ जाओ। इधर ते ओ लंगर वंडिया जाएगा जिहदे च कोई मिठा नहीं होवेगा, चावल नहीं होवेगा। जिन्हां नूं शक्कर दी बीमारी नहीं ओ इधर बैठ। मैं कहा यह बीमारी इन्नी फैल गई है, हुण पंगतां ही अलग अलग बिठाणियां पैण भई शक्कर दे रोगी किहड़े ने अलग बिठाओ ते दूजे किहड़े नूं अलग बिठाओ। इन्ने मरीज इत्थे भी वधदा जा रहा है। हार्ट दी बीमारी कई देशां च शिखर ते पहुंच के वापस मुड़ी है ते कई देशां च शुरू है। जिहड़े रोग बहु गिणती दे च बंदे नूं अपनी लपेट दे च लै लैन, पकड़ दे च लै लैन, इन्हां रोगां दा अपना अपना दौर हुंदा है। हैजे दा दौर लंघ गया, चेचक दा दौर लंघ गया, नमूनिए दा दौर लंघ गया, सरसाम दा दौर लंघ गया, टाइफाइड दा दौर लंघ गया, ताउन ते प्लेग दा दौर लंघ गया, हुण ते कैंसर दा दौर है, शुगर दा दौर है। ये नवें ये भी काबू आ जाण गया। ऐसा नहीं मैं कहिंदा जे प्लेग काबू च आ गई, हैजा काबू च आ गया ते ये भी काबू च आ जाणगे। किसे होर बीमारी दा दौर चल पेगा, किसे होर रोग दा दौर चल पेगा। इसे तरीके दे नाल मानसिक मंडल दे रोग भी वक वक ने। कदी बहु गिणती दे च दुनिया लोभ दे च ग्रसी होंदी है, कदी बहु गिणती दे च दुनिया काम दे च ग्रसी होंदी है, कदी बहु गिणती दे च दुनिया अहंकार विच ग्रसी होंदी है, कदी बहु गिणती दे च लोकी मोह दे च फसे होंदे ने, लोभ दे च फसे होंदे ने। ਇਹ ਜਿਹੜਾ ਦੌਰ ਹੈ ਨਾ ਹੁਣ ਜਿਹੜਾ ਲੰਘ ਰਿਹਾ, ਗੁਰੂ ਨਾਨਕ ਦੇ ਕਥਨ ਅਨੁਸਾਰ ਹਉਮੈ ਦਾ ਦੌਰ ਹੈ, ਅਹੰਗ ਭਾਵ ਦਾ ਇਹ ਦੌਰ ਹੈ। ਹਉਮੈ ਰੋਗ ਮਨੁੱਖ ਕੋ ਦੇਣਾ, ਠੀਕ ਹੈ ਮਨੁੱਖ ਨੂੰ ਦਿੱਤਾ, ਪਰ ਕਿੰਨੇ ਮਨੁੱਖਾਂ ਨੂੰ? ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇੱਥੇ ਇੱਕ ਗੱਲ ਜਿਹੜੀ ਮੇਰੇ ਪਾਤਸ਼ਾਹ ਨੇ ਕਹਿ ਦਿੱਤੀ ਹੈ, ਜੋ ਜੋ ਦੀਸੇ ਸੋ ਸੋ ਰੋਗੀ। ਹੈਜ਼ਾ ਜਦ ਫੈਲਦਾ ਸੀ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਸੀ ਵੀ ਸਾਰਿਆਂ ਨੂੰ ਹੈਜ਼ਾ। ਸ਼ਹਿਰ ਦੇ ਵਿੱਚ ਕੁਛ ਐਸੇ ਹੁੰਦੇ ਸਨ ਜਿਨ੍ਹਾਂ ਨੂੰ ਨਹੀਂ ਆਉਂਦਾ ਸੀ, ਬਾਕੀਆਂ ਨੂੰ ਹੈ। ਮੁਲਕ ਦੇ ਵਿੱਚ ਕੁਛ ਐਸੇ ਹੁੰਦੇ ਸਨ ਜਿਹੜੇ ਹੈਜ਼ੇ ਤੋਂ ਬਚ ਜਾਂਦੇ ਸਨ, ਤਾਉਨ ਤੋਂ ਬਚ ਜਾਂਦੇ ਸਨ, ਪਲੇਗ ਤੋਂ ਬਚ ਜਾਂਦੇ ਸਨ, ਚੇਚਕ ਤੋਂ ਬਚ ਜਾਂਦੇ ਸਨ। ਭਾਵੇਂ ਬਹੁ ਗਿਣਤੀ ਉਸ ਚੇਚਕ ਦੀ ਲਪੇਟ ਵਿੱਚ ਆ ਜਾਂਦੀ ਸੀ, ਮਾਤਾ ਦੀ ਜਿਹੜੀ ਬਿਮਾਰੀ ਉਸ ਦੀ ਲਪੇਟ ਵਿੱਚ ਆ ਜਾਂਦੀ ਸੀ, ਲੇਕਿਨ ਫਿਰ ਵੀ ਕੁਛ ਬਚ ਜਾਂਦੇ ਸਨ। ਇਹ ਦੌਰ ਹਉਮੈ ਦਾ ਤੇ ਮਹਾਰਾਜ ਕਹਿੰਦੇ ਮੈਂ ਤੇ ਜਿੱਥੇ ਤੱਕ ਦੇਖਦਾ, ਜੋ ਜੋ ਦੀਸੇ ਸੋ ਸੋ ਰੋਗੀ। ਸਾਰਾ ਜਗਤ ਰੋਗੀ। ਇਹ ਮਾਨਸਿਕ ਰੋਗ, ਮਾਨਸਿਕ ਰੋਗ ਤੋਂ ਬਾਅਦ ਇਹ ਜਿਹੜੇ ਸਾਡੇ ਪੰਜ ਗਿਆਨ ਇੰਦਰੇ ਨੇ ਨਾ, ਇਹਨਾਂ ਦੇ ਵਿਕਾਰ ਫਿਰ ਵੱਖ ਵੱਖ ਨੇ। ਮੈਂ ਇੱਕ ਦੋ ਉਦਾਹਰਣ ਦਿਆਂ। ਜਿਵੇਂ ਹਨੇਰੀ ਆਉਂਦੀ ਹੈ ਨਾ ਤੇ ਰੇਤ ਉੱਡਦੀ ਹੈ پر ہنیری ساری دھرتی تے نہیں آندی، دھرتی دے کسے کسے خطے چ آندی ہے۔ جد سمندر دے طوفان آندا ہے تاں سارے سمندر دے چ نہیں آندا، کسے ایک ادھ حصے چ آندا ہے۔ سیانے سجن جاندے نے جد بھی طوفان آندا ہے ساگر دے تے طوفان دی لویٹ دے سارے دا سارا ساگر نہیں آندا، ساگر دا کچھ حصہ ہوندا ہے۔ ایک گل وکھری ہے کہ ساگر دے طوفان آیا تے اسی اس تنگ دا انمان لائیے سارے سمندر دے طوفان آیا، نہیں ضروری نہیں ہے۔ سمندر دے کسے ایک حصے طوفان آیا ہوندا ہے تے جس حصے طوفان آیا ہوندا ہے اتھے ہی تباہی ہوندی ہے، باقی نہیں ہوندی، باقی بچا ہو جاندا ہے۔ جد ہنیری چل دی ہے طوفان چلدا ہے زمین دے اتھے، انہ ہنیریاں دا اصلی روپ میں عرب دیشاں چ دیکھے ہے۔ چونکہ داس جس علاقے چویا ڈسٹرکٹ بنوں تے او دا بہت سارا علاقہ مرو تھل سی، تے جس تحصیل شہر وچ داس رہندا سی او دا تے نا ہی سی لکی مروت، مروت مرو تھل پشتو دا لفظ سی، بڑے ٹبے دور دور تک کھجور بہت سی۔ تے جد ہنیری چل پے تے جتنی دیر تک ہنیری چل رہی ہے، اگر کوئی مسافر ہے رستے چ کدرے بھی ہے، انہوں انہیں چر تک بیٹھنا پائے گا یا لیٹنا پائے گا، جنتے ہنیری لنگ جائے۔ اگر چلے گا ہنیری ادھر ادھر گرائے گی اور اکھاں چ مٹی پائے گی، کوئی دکھائی نہیں دے گا، اتنی بھینکر ہنیری۔ اس دے روپ میں کویت تے عراق دے دیکھے، جد ہنیری چل پیندی ہے کاراں کھڑیاں ہو جاندیاں، بساں کھڑیاں ہو جاندیاں، لوکی جتھے نے اتھے بیٹھ جاندے، چل نہیں سکتے، کچھ دکھائی نہیں دیندا، اکھاں چ گٹھا پیندا ہے، مٹی پیندی ہے، اور منک چلن تو اسمرتھ ہو جاندا ہے۔ او ہنیری کدرے بہت زور دی ہوئے درختاں نو بھی جڑوں پٹ دیندی ہے، کچے مکان گھاس پھوس دے مکان انہاں نو بھی اڑا لے جاندی ہے۔ خیر، پر جد ہنیری چل دی ہے تو ساری زمین دے اتے ہنیری نہیں آندی، زمین دے کسے ایک قد خطے دے چوندی ہے۔ جد طوفان چلدا ہے تا او طوفان ساری زمین تے نہیں آندا، زمین دے کسے ایک قد خطے چوندا ہے۔ جد ساگر دے چ اچھال آندا ہے، طغیانی آندی ہے، طوفان آندا ہے، تا ساگر دے سارے خطے دے طوفان نہیں آندا کسے ایک قد خطے چ۔ ہو بہور وکاراں دا طوفان جد منک دے شریر دے چ اٹھدا ہے نا، تے سارے اندریاں چ نہیں پرگٹ ہوندا، کدی اکھاں چ پرگٹ ہوئے گا، کدی کناں دے چ، کدی زبان دے چ، کدی کھلڑی دے چ، کدی ناسکاں دے چ۔ ایک رس پردھان ہوئے گا، جڑا ایک رس پردھان ہوئے نا، اکھاں دا رس پردھان ہے تے سارا دن اکھاں دے چسکے لیندا پیا، سمجھ لو ہنیری اکھاں دے چ ہے۔ زبان دے چسکیاں دے چلین ہے اور سارا دن لین ہے، تو ہن طوفان زبان دے تے۔ کھلڑی دے روگ واشنا دے چ پھسے ہویا ہے، کامنا دے چ پھسے ہویا ہے، تو ہن ہنیری کھلڑی تے ہے، سارا دن جھوٹ نندا تے بکھے ناد سنن دے چ ہی رس ہے، ہن طوفان کنا دے چ ہے۔ طوفان آؤندا ہے، ایک دم سارے اندریاں تے نہیں آؤندا، ایک رس ایک بندے چ پردھان ہوندا ہے، پر ہوندا کچھ سمے لئی ہے، اتوں ہنیری لنگ جاندی ہے، ہنیری کسے دوسرے اندرے تے، طوفان آونا ہے، آثار دکھائی دے رہے ہیں، بچاؤ کر لو۔ اے جڑا ستسنگ ہے نا، جیہدے وچ تسی کتھا کیرتن سن لیو، بس ایہدے وچ گیات ایک بودھ ملدا ہے کہ اے بندے تیرے شریر دے کس حصے طوفان آن لگا ہے، سچیت ہو جا، بچاؤ کر لے۔ کتھا کیرتن تو بس اے سنکیت ملدے نے، ہن طوفان دی لپیٹ دے چ ہے، تو کیڑے طوفان دی لپیٹ چ ہے، اور اتھوں اے طوفان لنگ گیا تو پھر کسے دوسرے حصے چ پرگٹ ہوئے گا۔ میں پھر عرض کراں، آپاں جتنے سارے بیٹھے ہاں، ہر بندے دا رس وکھ وکھ ہوئے گا، کوئی کناں دے رس وچ پھسیا ہویا، کوئی اکھاں دے رس وچ، کوئی زبان دے رس وچ، اور بول چال تو بھی پتا چل جائے گا یہ بندہ کیڑے راستے چ پسیا پیا. مینو گل بھول دی نہیں, دلی تو الہ آباد تک میں سفر کر رہا سی آسام میل دے چ. ایک سجن وہ بھی کول بیٹھے سن, کٹھے سفر ہو رہا سی. جو غازی آباد تو اس نے کھانے پینے دی گل شروع کی نا, تو الہ آباد تک کر دے گیا اے کھانا انج آ انج بنائی دا انج بنائی دا. مینو آخر کہنا ہی پیا, میں مترا تو کدھر حلوائی تے نہیں یا پچھلے جنم دا تے نہیں, جیوں غازی آباد تو توں کھانے پینے دی گل شروع کیتی ہے تے الہ آباد تک جد بھی کدی کوئی گل بات دا ماحول گفتگو دا ماحول چلے گل کھانے پینے دی, ہور کوئی گل نہیں. اتھوں میں اندازہ لا لیا طوفان دے چ برپا ہے, پر اس وقت طوفان دی زبان تے چھایا ہے. ہر اسٹیشن تے گڈی رکے تے کچھ چاہیے کھان اترے کچھ نہ کچھ چاہیے, بھاویں بھوک ہے بھاویں نہیں پر کچھ چاہیے. طوفان طوفان دی لپیٹ دے زبان ہے, تے جویں طوفان بے قابو ہوندا ہے جیڑا رس طوفان دے روپ چ جس اندرے چ ہوے گا وہ قابو چ نہیں ہوے گی. اینی محرض کر دیں, اگر یہ طوفان اکھاں تے ہویا تے اکھاں گردوارے چ بھی بے قابو ہون گیاں. اینی محرض کر دیں, تسی ستسنگ دے چ بیٹھے ہو کس طرح قابو کرو گے, طوفان ہے تے اکھاں غلط ویکھن گیاں. اگر یہ طوفان کناں تے ہے تے کن ایتھے بھی غلط سنن گے, ایتھے محفل سجا کے سارا دن نندا تے جھوٹ سنن گے. اگر طوفان کھلڑی تے برپا ہے تے گستاخی ماں پاویں ہاتھ دے سندر گٹکا تے جب جی صاحب کیوں نہ پیا پڑدا ہوئے, جد کھلڑی دے تے طوفان ہے تے اینو رام نہیں چیتے آوے گا, کام چیتے آوے گا. طوفان طوفان تے بے قابو ہوندا ہے. اے طوفان وکھ وکھ اندریاں دے تے اس طرح پرگٹ ہوندا ہے جویں زمین دے تے کسے کسے خطے وچ ہنیری آوندی ہے, ہر پاسے نہیں ہے. جویں ساگر دے کسے کسے خطے چ اچھال آوندا ہے, ساڈے شریر دے کسے کسے اندرے چ کسے کسے سمے اچھال آوندا ہے. اور ساد سنگت دے چ بس اس گل دا بودھ لینا ہے کہ کیڑے اندرے دی بھومی دے اتے اس وقت ہنیری چل رہی ہے. اینی محرض کر دیں, جیون ساگر دے کیڑے حصے چ اس وقت طوفان ہے اے ویکھنا ہے, کیڑے پاسے اچھال ہے, کس پاسے طغیانی ہے. بودھ ملے تے پھر اے بھی بودھ ملے کہ کیڑے خطے دے طوفان آن والا ہے, تاکہ ساودھان ہوئی ہے سچیت ہوئی ہے. ستسنگ کدرے بچیاں دا کھیل نہ سمجھ لینا, کتھا کیرتن کدرے کھڈونیاں دی کھیڈ نہ سمجھ لینا. بھگت کبیر کہندے یہ گل وکھری ہے کہ لوگاں نے کھڈونیاں دی کھیڈ سمجھیے, ماتھے تلک ہتھ مالا بانا لوگن رام کھلونا جانا. لوگاں نے رب نو کھڈونا ہی سمجھے, بالکل کھڈونا, حالانکہ یہ کھڈونا نہیں ہے. کتنی محرض کر دیا, سادنا کرن جد بیٹھو گے جپ کرن جد بیٹھو گے تو اندریاں دے جس حصے چ یہ طوفان ہے جپ نہیں کرن دے گا, یہ جب جی نہیں پڑھن دے گا, یہ کیرتن نہیں سنن دے گا. شبد سرت دی لینتا یہ نہیں ہو سکے گی, بس اس طوفان تو بچاؤ کرنا ہے. اور یہ طوفان آوے گا رب دا نیم ہے, پرماتما دا نیم ہے. زمین تے طوفان آمدے نے, ساگر دے طوفان آمدے نے, کہ جو برہمنڈے سوئی پنڈے, جو کچھ برہمنڈ دے چ ہوندا ہے اس پنڈ دے چ ہوندا ہے. جے پرماتما اس برہمنڈ دے چ ہے تو پرماتما اس پنڈ دے چ ہے, جے طوفان اس برہمنڈ دے چ نے تو طوفان اس پنڈ دے چ نے. اتنی محرض کر لیں, ایسا ہے. دوسری عرض ہو کہ جس طرح اندریاں دے اتے وکھ وکھ طوفان آندے نے, من دے وچ وی کسے وقت ایک روگ دی پردھانتا ہوندی ہے, اور او پردھانتا بہ گنتی دے چوندی ہے, بہت سارے منک اس دی لپیٹ دے چوندے نے. چھوت دی بیماری ہے, بالکل کہندے نے ایدے کول نہ بیٹھو, کوڑ چھوت دی بیماری ہے, یہ تپے دکھ اور اس طرح دے ہور چیچک اتیادی بہت سارے مرض بیماریاں ایک تو دوجے نو لگ دیاں، دوجے تو تیجے نو لگ دیاں. یقین جانو کچھ مانسک روگ بھی ایسے نے چھوت دی بیماری ہے، ایک تو دوجے نو لگ دیاں نے، دوجے تو تیجے نو لگ دیاں نے، تیجے تو چوتھے نو لگ دیاں نے. تو اس وقت یہ جڑی بہتی منکھتا ہے کیڑی بیماری دی لپیٹ دے چ ہے، اج دا یہ جڑا واقعہ ہے اس نو آدھار بنا کے میں وچاراں تھوڑے سامنے رکھ رہے ہاں. ہوں میں اہنکار یہ لپیٹ دے چ بہت ساری دنیا ہے، بہت سارا جگت ہے. انج نہیں کہنا چاہیے کہ سارے ہی بہ گنتی دے بہتے اسے دی لپیٹ دے چ. کچھ گرمکھاں نو چھڈ کے، کچھ بھگتاں نو چھڈ کے، کچھ ابیاسیاں نو چھڈ کے، تے ابیاسی بھی او جنہاں دی سادھنا توڑنے دی ہے، جڑے ابیاس کردے پے نے انہاں نو ابیاس کرن دا اہنکار ہو جاندا ہے، جو سیوا کردے پے نے انہاں نو سیوا کرن دا اہنکار ہو جاندا ہے، جو کیرتن کردے نے انہاں نو کیرتن کرن دا اہنکار ہو جاندا ہے، جو کتھا کردے نے انہاں نو کتھا کرن دا اہنکار ہو جاندا ہے، جو گردواریاں دی سنبھال کردے نے انہاں نو سیوا سنبھال دا اہنکار ہو جاندا ہے. غرض کہ اے اہنکار اے ہومے گرو امرداس جی مہاراج دے کتھن انسار اس وقت جگت روگ ہے. جگت جویں جگت گرو آندے نا، جگت روگ، جگت بیماری، سارے جگت دے بیماری، ساری دنیا جس دی لپیٹ وچ ہوے کچھ ایک نو چھڈ کے. جو دی سے سو سو روگی، روگ رہت میرا ستگر جوگی. اہم بھاو ہومے، ہومے دا مطلب ہے میں ہاں اور میں ہوواں، تو نہیں ہے، تو کون ہے؟ میں ہاں میں ہوواں. اجوکے دور دی بہت وڈی بیماری، پر اینا سمجھ لینا باقی جڑیاں چار بیماریاں نے او نہیں نے، او دبیاں ہوئی نے، وہ اکساہٹ نال پیدا ہوندیاں نے، وقتی پیدا ہوئیاں چلیاں گئیاں، جویں زکام لگیا چلا گیا، جویں متھا دکھن آیا سویرے گھنٹے بعد ٹھیک ہو گیا. ہوں ٹھیک ہے ایک ادھ گولی لئی تے متھے دی پیڑ تے چلی گئی، پر ایک ادھ گولی نال شوگر تھوڑی جاندی، کینسر تھوڑی جاندا ہے، یہ جاندا ہے تپے دک تھوڑی جاندا ہے، یہ تے لمبا علاج. ہومے ایک گولی نال جان والی نہیں، ایک پوڑی نال جان والی نہیں، اے لمبی بیماری ہے. ہومے دیرگ روگ ہے دارو بھی اس ماں، یہ تے دیرگ روگ ہے، یہ تے لمبا روگ ہے، اے لمبی بیماری ہے. ایک گولی کھا دیا نہیں، ایک متھے دی پیڑا تھوڑی ہے گولی کھا دی تے دور ہو گئی، اس طرح دی گل نہیں ہے. کئی ایسے نے جو لمبی بیماری نو چھیتی ختم کرنا چاہتے ہیں، بھائی نہیں ایک گولی کھائیے تے ٹھیک ہو جائے، اور پھر سنتا مانتا دے ڈیریاں اور اس طرح دے ڈمبی گروہاں دے چکرا چ پے نے، بھائی ایسا منتر دے شام تک ہی گل بن جائے. تو رادا سوامی دے دے نے آؤ بس دس منٹ سادھنا کرو، اناہد ناد وجن لگ پائے گا، تے کناں دے چ انگلیاں دے کے تے او دے کول جاپ کراؤ، تے کناں دے جڑی شان شان دی آواز ہوے ٹھیک ہے، اناہد ناد ہے جی، سن گئے، برہم گیانی بن گئے نے جی، سنت جن بن گئے، یہ پکھنڈ چلے گا. بہتے روگی ہون تے نقلی دوائیاں بہت چل پیندیاں، اور نقلی دوائیاں دے تے لوگاں دا وشواس بہت ہو جاندا ہے. نیم حکیم انہاں دی بن آوندی ہے، کیواں کرنی دھارمک دنیا دے اس طرح دے نیم حکیم تھانوں قدم قدم تے ملن گے. منتر تنتر اکالی مینو پرچے ونڈ رہے سی تے پرکرما جی تے اچیچا مینو آ کے دیتے اس نے، وہ جڑی پنگتی سی بھی جڑا نراکار دا جاپ کرے اوتار دا جاپ کرے بس انہوں پرم گتی پراپت ہو جائے گی. جنیاں اوتار سمبندی جنیاں نراکار سمبندی پنگتیاں سن نا، وہ کٹھیاں کیتیاں گئی تے سنت داس تھلے کوئی لکھے ہوا سنت سنت داس تے ونڈ رہے اے جپو گربانی اس دا کہندی ہے. تو انہوں مورکھا نو کون سمجھائے گربانی تے، یہ بھی کہندی ہے رے من رام سیو کر پریت سرون گوبند گن سنو ار گاؤ رسنا گیت. گربانی تے بھی کہندی اول اللہ نور پایا قدرت کے سب گند، اللہ دے کر بندگی. گرو بانی تے بھی کہندی اللہ دی بندگی کر، رام دا نام جپ गोपाल दा नाम जब गोरख सोए जिन गोए उठा ली करते बार न लागे उते गोरख है गोरख गोरख जप इत्थे ते अनेका नाम ने पर हुण एक नाम दी इस ढंग दी चोण करके गुरबाणी चों ते अपना एक संपर्दा अपना एक मत चलाना आले दुआले लोकां नूं कट्ठा कर लेना ते खिमा करनी धार्मिक तौर ते बंदा ते कोई बहुत सियाणा है नहीं ते इस तरह की लंबी चौड़ी भीड़ दे च इस तरह के नियम हकीम अपने इश्तहार वंड के नकलियां दवाइया वेच छड़ दें चल जाती है ते इश्तहारबाजी गुस्ताखी माफ ठीक है युग इश्तहारबाजी दा पर कदी फुल ने यह नहीं आख्या कि मेरे च खूबसूरती है मेरे च महक है उन्हों इश्तहार कढ़ने पैन किसी फुल नूं सूरज नूं इश्तहारबाजी करनी पई है भी मेरे च रोशनी है मेरे च प्रकाश है चंद्रमा नूं कोई इश्तहार लाने पए ने कि मेरे च शीतलता है मेरे च चाननी है मेरे च ठंडक है हिमालिया पर्वत कोई इश्तहार पिया वंडदा है भी मेरे च ठंड है मेरे च शीतलता है तेरे च कोई शीतलता है तेरे च कोई गुणा की महक है तेरे अंदर कोई रब्बी चानना है तो चानना ही जो है इश्तहार है तेन इश्तहार कटाने की लोड़ ही नहीं है वो चानना ही इश्तहार है वो महक ही इश्तहार है फिर मैं अर्ज करा इस तरह के संत महंत डिंबी जो इस तरह के मंत्रा नु लैके ते परचे वंडन समझना नियम हकीम ने ते नियम हकीम की लपेट च कुछ बंदे जरूर आणगे नकली दवाइया लै लैंदे लोग रेल के डब्बे च भी लोग दवाइया वेचते पैने फुटपाथ के उत्ते भी लोग दवाइया वेचते पैने बाजार दे च बैठे बैठे भी लोग नकली दवाइया वेचते पैने नियम हकीम आप रोगी ने नियम हकीम अखां दा सुरमा एक लैके मेरे को सज्जन आया कहने लगे ज्ञानी जी ए जोत वधदी है ते मैं कह तू ते चश्मा लाया अखां ते तेरी जोत क्यों नहीं वधी सुरमा लैके आया मेरे को जिस दिन तेरा चश्मा नहीं होगा तेरी सुरमे की करामात मैं तां समझांगा इन्ना मोटा तू चश्मा लाया हो तो मैनू लिया के दिंदा पे सुरमा तो मतलब इन्ना सी तुसी लाओ आले दुआले जिहड़े बैठे ने भी थानू देखन होर भी खरीदन सिलसिला इस तरीके नाल चले गल जिहड़ी सी इतनी सी मैं कहने पुरखा तेरा चश्मा लगे होया तो हो सकदा है सुरमा मैं लाया तो मैनू भी मोटा चश्मा ही लाना पैना होर कुछ नहीं मैं नहीं लाना है चश्मा मैं सुरमा नहीं लाना इस तरह के नियम हकीम बहुत थां थां ते पर आखिर वो खिमा करने सुरमा बिकदा है उसका ऐसी गल नहीं लोकी लेंदे ने अपनी अखां फोड़दे ने अखां ते चश्मे लवांदे ने सुरमा पा पा के जिन्हां दी ठीक ठाक अखां ने वह भी खराब खरांदे ने इस तरीके नाल राधा स्वामी है इन्हां नियम हकीमां दे पखंडी मंत्र भी चल जांदे ने चलदे ने बड़ी दुनिया लपेटे च आ जांदी है चंगे भले गुरु के सिख ते राधा स्वामी बन जांदे ने नियम हकीम दे काबू च आ के पकड़ दे च आ के और ये बहुत वड्डी साजिश भी है। खैर मैं गल लमकावां ना रोगां दा अपना अपना दौर आउंदा है ते कोई इक अद रोग विशेष रूप दे मन दे छाया हुंदा है बाकी दबे हो जांदे ने अजोके समय जिहड़ा मूल रूप दे रोग छाया होया है वो है अहंकार हौं मैं हां हौं में ग्रसिया होया मनुख बराबरी नहीं देगा क्योंकि बराबरी होए तो हौमे टिक नहीं सकती क्योंकि मेरे जैसा कोई होर भी है तो जब मेरे जैसा कुछ होर है तो मेरी कमजोरी हो गई मेरे मैं दे चोट आ गई तो मेरे जैसा कोई होर तीजा भी है होर कोई चौथा भी है फिर अहंकार नहीं टिक सकता मेरा मैं कवि थोड़ी हाँ होर भी कवि है उस तो इलावा एक होर भी कवि है होर भी कवि है अहंकार नूं टिकण लई मौका नहीं मिलता निरा मैं ही वड्डा व्यापारी नहीं एक होर भी है उस सामने एक होर भी है उस तो एक होर भी है ते वड्डा होमे दे तल दे ते जिहड़ा जीण वाला है ना उन्नू वड्डा व्यापारी नहीं चंगा लगेगा वड्डा कवि नहीं चंगा लगेगा वड्डा कलाकार नहीं चंगे लगेगा क्यों वड्डे दे होंदे बेचारा आप छोटा हो जांदा है ते छोटापन अखरदा है छोटापन चोट करदा है अहंग दे च ग्रसिया होया होमे दे च ग्रसिया होया तो फिर हुण की करदा है इस तरह का बंदा दूजियां नूं छुटियाओ अपने आप नूं वड्डा करो बस इन्नी गल है छुटियाओ यह देश खास करके साडा देश जितने अहंकार दे चलंग रहा है गुरबाणी जो कुछ कह रही है इतना अहंग भाव मैं किसी होर देश दे च नहीं देखिया इतनी मैं अर्ज कर दी بہت بڑا اہنکار تے اہنکار زندگی دے ہر پہلو دے پرگٹ ہو رہے ہیں، تھان تھان دے پرگٹ ہو رہے ہیں۔ صدیاں دی غلامی نے سمپن بندیاں نو بہت بڑا اہنکاری بنا دیتا۔ راجستھان وچ دس رہندا چھوٹے موٹے رجواڑے۔

ਚਪੜਾਸੀ ਤੋਂ ਵੀ ਥੱਲੇ ਚਲੇ ਗਏ ਤੇ ਹੁਣ ਇਹ ਪ੍ਰਧਾਨ ਜਦ ਗੁਰਦੁਆਰੇ ਜਾਣ ਪਹਿਲੇ ਸਤਿ ਸ੍ਰੀ ਅਕਾਲ ਗ੍ਰੰਥੀ ਬੁਲਾਵੇ, ਅਸੀਂ ਪ੍ਰਧਾਨ ਹੈ ਇਹ ਬੁਲਾਵੇ, ਤੇ ਮਹਾਰਾਜ ਦਾ ਵਜ਼ੀਰ ਥੋੜੀ ਹੋ ਗਏ ਤੇ ਚਪੜਾਸੀ ਤੋਂ ਵੀ ਥੱਲੇ ਲੈ ਗਏ ਉਸਨੂੰ ਤੁਸੀਂ, ਉਹਦੀ ਵੈਲਿਊ ਕੀ ਰਹਿਣ ਦਿੱਤੀ ਤੁਸੀਂ, ਉਹਦੀ ਹਸਤੀ ਕੀ ਰਹਿਣ ਦਿੱਤੀ। ਇਸ ਵਾਸਤੇ ਜਦ ਮੈਂ ਸਮੁੱਚੇ ਹਿੰਦੁਸਤਾਨ ਦਾ ਤੇ ਬਾਹਰ ਦੇਸ਼ਾਂ ਦਾ ਭਰਮਣ ਕਰਦਾ ਤੇ ਜਿਹੜੇ ਮੈਨੂੰ ਗ੍ਰੰਥੀ ਮਿਲਦੇ ਨੇ ਗ੍ਰੰਥੀ ਪਣੇ ਦੇ ਲਾਇਕ ਨਹੀਂ ਨੇ, ਪਰ ਕਸੂਰ ਸਿਰਫ ਉਹਨਾਂ ਗ੍ਰੰਥੀਆਂ ਦਾ ਨਹੀਂ, ਉਹਦੇ ਚ 50% ਕਸੂਰ ਮੈਂ ਪ੍ਰਧਾਨਾਂ ਦਾ ਵੇਖਦਾ ਗੁਰਦੁਆਰਿਆਂ ਦੇ। ਦਬਾਓ, ਇਤਨਾ ਦਬਾਓ, ਇਤਨਾ ਦਬਾਓ ਮਿਟਾ ਹੀ ਦਿਓ। ਕਿਧਰੇ ਅਖੰਡ ਪਾਠ ਵੀ ਰੱਖਣਾ ਹੈ, ਕਿਧਰੇ ਕੋਈ ਧਾਰਮਿਕ ਸੰਮੇਲਨ ਵੀ ਆਉਣਾ, ਤੋ ਰਾਏ ਪ੍ਰਧਾਨ ਸਾਹਿਬ ਦੇਣਗੇ, ਗ੍ਰੰਥੀ ਸਾਹਿਬ ਨਹੀਂ ਦੇਣਗੇ। ਤੋ ਇਸ ਢੰਗ ਦੇ ਨਾਲ ਸਮੁੱਚੇ ਦੇਸ਼ ਦੇ ਚ ਧਾਰਮਿਕ ਮਸਲਿਆਂ ਦੇ ਚ ਵੀ ਪ੍ਰਧਾਨ ਛਾ ਗਏ, ਜਿਨ੍ਹਾਂ ਨੂੰ ਸ਼ਾਇਦ ਬਥੇਰਿਆਂ ਨੂੰ ਤੇ 10 ਗੁਰੂਆਂ ਦੇ ਨਾਮ ਵੀ ਨਹੀਂ ਆਉਂਦੇ, 5 ਬਾਣੀਆਂ ਦੇ ਪਾਠ ਦਾ ਵੀ ਨਹੀਂ ਪਤਾ। ਔਰ ਮੈਂ ਸੱਚ ਹਕੀਕਤ ਦੱਸਾਂ, ਇੱਕ ਕਹਿ ਮੈਨੂੰ ਵੀ 5 ਬਾਣੀਆਂ ਕਿਹੜੀਆਂ ਨੇ, ਤੇ 30 ਸਾਲ ਦਾ ਪ੍ਰਧਾਨ ਚੱਲੇ ਆ ਰਹੇ ਸੀ ਗੁਰਦੁਆਰੇ ਦਾ, 5 ਬਾਣੀਆਂ ਦਾ ਪਤਾ ਨਹੀਂ ਕਿਹੜੀਆਂ ਨੇ, ਤੇ 5 ਬਾਣੀਆਂ ਕਿਹੜੀਆਂ ਨੇ ਗਿਆਨੀ ਜੀ ਦੱਸੋ। ਮੈਂ ਕਿਹਾ ਚਲੋ ਸ਼ੁਕਰ ਹੈ ਤੂੰ ਇਹ ਕਮਜ਼ੋਰੀ ਪ੍ਰਗਟ ਤੇ ਕਰ ਦਿੱਤੀ, ਕਈ ਤੇ ਕਮਜ਼ੋਰੀ ਪ੍ਰਗਟ ਵੀ ਨਹੀਂ ਕਰਦੇ, ਉਹਨੂੰ ਪਤਾ ਵੀ ਨਹੀਂ। ਤੇ ਜੁਣ ਇਸ ਤਰ੍ਹਾਂ ਦੇ ਬੰਦੇ ਗੁਰਦੁਆਰਿਆਂ ਦੇ ਮੁਖੀ ਆਉਣਗੇ, ਧਰਮ ਪ੍ਰਚਾਰ ਕਿਸ ਤਰ੍ਹਾਂ ਹੋਏਗਾ, ਤੇ ਗ੍ਰੰਥੀ ਰਾਗੀ ਖਿਮਾ ਕਰਨੀ ਚਪੜਾਸੀ ਤੋਂ ਥੱਲੇ ਚਲੇ ਜਾਣਗੇ, ਬਿਲਕੁਲ ਗਿਰ ਜਾਣਗੇ। ਇਹ ਢਾਂਚਾ ਸਾਨੂੰ ਬਦਲਣ ਦੀ ਲੋੜ ਹੈ, ਇਹ ਸਹੀ ਕਰਨ ਦੀ ਲੋੜ ਹੈ, ਇਹ ਸੁਧਾਰਨ ਦੀ ਲੋੜ ਹੈ। ਅਸੀਂ ਸਿਆਸਤ ਦਾ ਇੱਕ ਵਿੰਗ ਅਲੱਗ ਬਣਾ ਲਈਏ ਤੇ ਧਾਰਮਿਕ ਕੰਮ ਕਰਨ ਵਾਲਿਆਂ ਨੂੰ ਕੁਛ ਅਲੱਗ ਤਕਵੀਅਤ ਦੇ ਦਈਏ। ਰਾਜਨੀਤਿਕ ਬੰਦੇ ਉਹਨਾਂ ਦੀ ਮਦਦ ਕਰਨ, ਧਾਰਮਿਕ ਉਹਨਾਂ ਦੀ ਮਦਦ ਕਰਨ, ਲੇਕਿਨ ਹੋਵਨ ਇਹ ਵੱਖ। ਐਸਾ ਨਾ ਹੋਵੇ ਕਿ ਧਾਰਮਿਕ ਬੰਦਾ ਧਰਮ ਦਾ ਮੁਖੀ ਬਣ ਕੇ ਵੀ ਖਿਮਾ ਕਰਨੀ ਅਸੈਂਬਲੀ ਹਾਲ ਦੇ ਬੂਹੇ ਖੜਕਾਉਂਦਾ ਫਿਰੇ ਤੇ ਪਾਰਲੀਮੈਂਟ ਦੇ ਦਰਵਾਜ਼ੇ ਖੜਕਾਉਂਦਾ ਫਿਰੇ, ਇਹ ਨਹੀਂ ਗੱਲ ਸ਼ੋਭਾ ਦਿੰਦੀ। ਸਾਰੀ ਸ਼ਕਤੀ ਤਾਂ ਉਸ ਪਾਸੇ ਵੰਡੀ ਜਾਏਗੀ, ਧਰਮ ਪ੍ਰਚਾਰ ਕੌਣ ਕਰੇਗਾ ਤੇ ਕਿਵੇਂ ਕਰੋਗੇ? ਸਾਰਾ ਸਮਾਂ ਉਸ ਪਾਸੇ ਖਰਚ ਹੋ ਜਾਏਗਾ, ਸਾਰੀ ਸ਼ਕਤੀ ਉਸ ਪਾਸੇ ਖਰਚ ਹੋ ਜਾਏਗੀ। ਤੇ ਗ੍ਰੰਥੀ ਉਹਨਾਂ ਜੋ ਹੈ ਪ੍ਰਧਾਨਾਂ ਦੀ ਪ੍ਰਕਰਮਾ ਹੀ ਕਰਦੇ ਆ, ਸਮਾਂ ਬਤੀਤ ਕਰਦੇ ਹਨ, ਤੇ ਖਿਮਾ ਕਰਨੀ ਗੁਰੂ ਦੀ ਪ੍ਰਕਰਮਾ ਕਰਨ ਦਾ ਤੇ ਇਹਨਾਂ ਕੋਲ ਵਕਤ ਹੀ ਨਹੀਂ ਰਹੇਗਾ, ਕੀ ਪ੍ਰਕਰਮਾ ਕਰਨਗੇ? ਇਹ ਸਾਰੀਆਂ ਕਮਜ਼ੋਰੀਆਂ ਜੋ ਥਾਂ ਥਾਂ ਤੇ ਮੈਨੂੰ ਦਿਖਾਈ ਦਿੱਤੀਆਂ ਨੇ, ਮਿਸ਼ਨਰੀ ਹੋਣ ਦੇ ਨਾਤੇ ਆਪਣਾ ਫਰਜ਼ ਅਦਾ ਕਰਦੇ ਹੋਇਆਂ ਤੁਹਾਨੂੰ ਸੁਣਾ ਦਿੱਤੀਆਂ ਨੇ। ਮੰਨਣਾ ਤੇ ਇਸ ਢੰਗ ਦਾ ਸਹੀ ਨਿਜ਼ਾਮ ਬਣਾਉਣਾ ਇਹ ਤੁਹਾਡਾ ਕੰਮ, ਕਹਿਣਾ ਅਹਿਸਾਸ ਕਰਾ ਦੇਣਾ ਇਹ ਦਾਸ ਦਾ ਕੰਮ। ਮੈਂ ਆਪਣਾ ਫਰਜ਼ ਨਿਭਾਇਆ, ਤੁਸੀਂ ਆਪਣਾ ਫਰਜ਼ ਨਿਭਾਉਂਦੇ ਜਾਓ, ਤਾਂ ਮੈਂ ਸਮਝਦਾ ਦੋਏ ਮਿਲ ਕਾਰਜ ਉਪਜੇ ਰਾਮ ਨਾਮ ਸੰਜੋਗ। ਤੋ ਖੈਰ ਮੈਂ ਗੱਲ ਮੁਕਾਵਾਂ ਨਾ। ਅਹੰ ਭਾਵ, ਹਉਮੈ ਵਿੱਚ ਗ੍ਰਸਿਆ ਹੋਇਆ ਮਨੁੱਖ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਸਕੇਗਾ, ਤੇ ਇਹ ਦੇਸ਼ ਸਦੀਆਂ ਤੋਂ ਹਉਮੈ ਦਾ ਹੀ ਰੋਗੀ ਹੈ। ਇੱਥੋਂ ਦਾ ਬ੍ਰਾਹਮਣ ਉਹ ਕਹਿੰਦਾ ਬਾਕੀ ਸਾਰੇ ਮੈਥੋਂ ਥੱਲੇ ਨੇ, ਮੇਰੀ ਬਰਾਬਰੀ ਦਾ ਕੋਈ ਵੀ ਨਹੀਂ, ਨਾ ਖੱਤਰੀ, ਨਾ ਸ਼ੂਦਰ, ਨਾ ਵੈਸ਼, ਸਭ ਮੈਥੋਂ ਥੱਲੇ। ਉਹਨੇ ਪਹਿਲੀ ਢੰਡੋਰਾ ਦੇ ਦਿੱਤਾ, ਮੈਂ ਵੱਡਾ। ਅਹੰਕਾਰ ਇਤਨਾ ਅਸਥੂਲ ਹੋ ਗਿਆ, ਅਹੰਕਾਰ ਇਤਨਾ ਮੋਟਾ ਹੋ ਗਿਆ, ਮੈਂ ਵੱਡਾ, ਬਾਕੀ ਸਭ ਮੇਰੇ ਥੱਲੇ, ਬਾਕੀ ਸਭ ਮੇਰੇ ਕਦਮਾਂ ਵਿੱਚ। ਜਦ ਜਦ ਕਿਸੇ ਨੇ ਬ੍ਰਾਹਮਣ ਦੀ ਬਰਾਬਰੀ ਦਾ ਦਾਅਵਾ ਕੀਤਾ ਤੇ ਪਤਾ ਯਾ ਤੇ ਉਸਨੂੰ ਮਿਟਾਇਆ, ਖਤਮ ਕੀਤਾ, ਤੇ ਜੇ ਮਿਟਾ ਨਹੀਂ ਸਕੇ ਤੇ ਪਤਾ ਕੀ ਆਖਿਆ ਵੀ ਇਹ ਵੀ ਪਿਛਲੇ ਜਨਮ ਦਾ ਬ੍ਰਾਹਮਣ ਸਹੀ ਆ, ਇਹਦੀ ਮਾਂ ਬ੍ਰਾਹਮਣੀ ਆ, ਇਹਦਾ ਪਿਓ ਬ੍ਰਾਹਮਣ ਹੈ, ਜੈਸੇ ਕਬੀਰ ਨਾਲ ਗੱਲ ਜੋੜ ਦਿੱਤੀ ਗਈ। ਹੁਣ ਕਬੀਰ ਕੌਣ ਹੈ? ਮੁਸਲਮਾਨ ਹੈ, ਪਰ ਸਾਰੇ ਹਿੰਦੁਸਤਾਨ ਚ ਗੱਲ ਪ੍ਰਚਲਿਤ ਹੈ ਨਹੀਂ ਜੀ ਬ੍ਰਾਹਮਣੀ ਦਾ ਲੜਕਾ ਹੈ, ਕੁਆਰੀ ਬ੍ਰਾਹਮਣੀ ਦਾ ਲੜਕਾ ਹੈ। ਖਿਮਾ ਕਰਨੀ ਬਿਲਕੁਲ ਝੂਠੀ ਗਾਥਾ ਬਣਾਈ ਗਈ ਹੈ, ਸੱਚਾਈ ਨਾਲ ਇਸਦਾ ਦੂਰ ਦਾ ਵੀ ਕੋਈ ਤਾਲੁਕ ਨਹੀਂ। ਕਬੀਰ ਕੌਣ ਹੈ ਇਹ ਰਵਿਦਾਸ ਤੋਂ ਪੁੱਛੀਏ, ਜਿਹੜਾ ਰਵਿਦਾਸ ਕਬੀਰ ਦੇ ਵਕਤ ਮੌਜੂਦ ਸੀ। ਇਹ ਭਗਤ ਸਮਕਾਲੀ ਨੇ, ਇੱਕੋ ਟਾਈਮ ਦੇ ਚ ਰਹਿਣਾ। ਨਾਮਦੇਵ, ਤ੍ਰਿਲੋਚਨ, ਸਦਣਾ, ਸੈਣ, ਕਬੀਰ, ਰਵਿਦਾਸ, ਇਹ ਸਾਰੇ ਇੱਕੋ ਹੀ ਵਕਤ ਨੇ, ਔਰ ਇਹਦੇ ਸਬੂਤ ਤੁਹਾਨੂੰ ਮਿਲਣਗੇ ਭਗਤਾਂ ਦੀ ਬਾਣੀ ਚ। ਇੱਕ ਭਗਤ ਦੂਸਰੇ ਦਾ ਜ਼ਿਕਰ ਕਰਦਾ, ਦੂਸਰਾ ਪਹਿਲੇ ਦਾ ਜ਼ਿਕਰ ਕਰਦਾ, ਇੱਕ ਦੂਜੇ ਦਾ ਇਹ ਜ਼ਿਕਰ ਕਰਦੇ ਨੇ। ਇੱਕ ਨਿੱਕਾ ਜਿਹਾ ਉਦਾਹਰਣ ਮੈਂ ਦੇ ਦਿਆਂ, ਗੱਲ ਸਪਸ਼ਟ ਹੋ ਜਾਏਗੀ। ਕਬੀਰ ਜੀ ਦਾ ਸਲੋਕ ਹੈ, ਸਲੋਕ ਜਿਹੜੇ ਤੁਸੀਂ ਪੜ੍ਹਦੇ ਹੋ, ਉਹਨਾਂ ਸਲੋਕਾਂ ਵਿੱਚ ਕਬੀਰ ਕਹਿੰਦੇ ਨੇ, ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਕ ਜਾਏਗੇ ਸਤ ਭਾਖੇ ਰਵਿਦਾਸ। ਇਹ ਸਲੋਕ ਕਬੀਰ ਦਾ, ਰਵਿਦਾਸ ਦਾ ਨਹੀਂ ਹੈ, ਸਲੋਕ ਕਬੀਰ ਦਾ। ਤੇ ਕਬੀਰ ਕਹਿੰਦੇ ਨੇ ਜਿਹੜਾ ਰਵਿਦਾਸ ਹੈ ਨਾ, ਸੱਚ ਕਹਿ ਰਿਹਾ ਕਿ ਹਰੀ ਜੈਸੇ ਹੀਰੇ ਨੂੰ ਛੱਡ ਕੇ ਜਿਹੜਾ ਕਿਸੇ ਹੋਰ ਆਸਾ ਦੇ ਉੱਤੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਉਹ ਦੋਜ਼ਕਾਂ ਚ ਜਾਣਗੇ, ਦੁਖੀ ਹੋਣਗੇ। ਉਹਨਾਂ ਨੇ ਆਸਾ

0: ਆਰਾਮ ਦੀ ਨਹੀਂ ਰੱਖੀ ਜਿਨ੍ਹਾਂ ਨੇ ਦੁਖੀ ਹੋਣਗੇ। ਹੁਣ ਇਸ ਤਰ੍ਹਾਂ ਦੀ ਪੁਕਾਰ ਕੀਤੀ ਰਵਿਦਾਸ ਨੇ ਤੇ ਰਵਿਦਾਸ ਦੀ ਪੁਕਾਰ ਨੂੰ ਕਲਮ ਬੰਦ ਕੀਤਾ, ਸ਼ਬਦ ਬੰਦ ਕੀਤਾ ਕਬੀਰ ਨੇ ਆਪਣੇ ਸ਼ਬਦਾਂ ਵਿੱਚ। ਸਲੋਕ ਕਬੀਰ ਦਾ ਹੈ, ਖਿਆਲ ਰਵਿਦਾਸ ਦੇ ਨੇ। ਇਸੇ ਤਰੀਕੇ ਨਾਲ ਰਵਿਦਾਸ ਕਹਿੰਦੇ ਨੇ, ਨਾਮਦੇਵ ਕਬੀਰ ਤ੍ਰਿਲੋਚਨ ਸਦਣਾ ਸੈਣ ਤਰੇ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀ ਤੇ ਸਭੇ ਸਰੇ। ਹੁਣ ਇਹ ਆਪਣੇ ਸ਼ਬਦ ਵਿੱਚ ਕਬੀਰ ਦਾ ਜ਼ਿਕਰ ਕਰਦਾ ਹੈ, ਨਾਮਦੇਵ ਕਬੀਰ ਤ੍ਰਿਲੋਚਨ, ਕਬੀਰ ਆਪਣੇ ਸ਼ਬਦ ਵਿੱਚ ਰਵਿਦਾਸ ਦਾ ਜ਼ਿਕਰ ਕਰਦਾ ਹੈ, ਦੋਹਾਂ ਦੇ ਸਮਕਾਲੀ ਹੋਣ ਦਾ ਸਬੂਤ। ਤੇ ਮੈਂ ਇਹ ਵੀ ਅਰਜ਼ ਕਰਾਂ, ਸਾਰੇ ਭਗਤ ਇੱਕ ਦੂਜੇ ਦਾ ਨਾਂ ਲੈਂਦੇ ਨੇ, ਨਾਮਾ ਮਾਇਆ ਮੋਆ ਕਹੇ ਤ੍ਰਿਲੋਚਨ ਮੀਰ ਕਾਏ ਛੀਪੋ ਛਾਏ। ਪਿਓ ਦੇ ਸੰਸਕਾਰਾਂ ਨਾਲ ਕਬੀਰ ਦੇ ਸੰਸਕਾਰਾਂ ਦਾ ਤਾਲਮੇਲ ਨਹੀਂ ਬੈਠਿਆ, ਉਹਨੇ ਜੀਵਨ ਦਾ ਢੰਗ ਕੁਝ ਹੋਰ ਲੱਭ ਲਿਆ। ਪਰ ਰਵਿਦਾਸ ਕਹਿੰਦੇ ਨੇ ਇਸ ਦਾ ਜਨਮ ਜਿਹੜਾ ਹੈ ਇਹ ਉਸ ਕੁੱਲ ਦੇ ਚ ਹੋਇਆ ਜਿੱਥੇ ਬਕਰੀਦ ਮਨਾਈ ਜਾਂਦੀ ਹੈ। ਗੱਲ ਸਪਸ਼ਟ ਹੋ ਗਈ, ਗੱਲ ਖੁੱਲ ਗਈ। ਹੁਣ ਇਤਨਾ ਵੱਡਾ ਵਿਦਵਾਨ ਬਨਾਰਸ ਵਿੱਚ ਪੈਦਾ ਹੋ ਜਾਏ ਤੇ ਬ੍ਰਾਹਮਣਾਂ ਦਾ ਦਾਵਾ ਸੀ ਵਿਦਵਾਨ ਤੇ ਸਿਰਫ ਬ੍ਰਾਹਮਣਾਂ ਚ ਹੀ ਪੈਦਾ ਹੁੰਦੇ ਨੇ, ਕਿਧਰੇ ਹੋਰ ਪੈਦਾ ਨਹੀਂ ਹੁੰਦੇ, ਤੇ ਹੁਣ ਬ੍ਰਾਹਮਣ ਆਪਣਾ ਬਚਾਓ ਕਿਸ ਤਰ੍ਹਾਂ ਕਰਨ? ਖਿਮਾ ਕਰਨੇ ਉਹ ਕਹਿਣ ਲੱਗ ਪਏ, ਨਹੀਂ ਜੀ ਇਹਦੀ ਮਾਂ ਬ੍ਰਾਹਮਣੀ ਸੀ, ਉਹ ਕਿਧਰੇ ਸੁੱਟ ਗਈ ਸੀ ਇਸ ਨੂੰ ਗੰਗਾ ਦੇ ਤੱਟ ਤੇ, ਇਹ ਨਿੰਮੂ ਨੀਰਾ ਚੁੱਕ ਕੇ ਲਿਆਏ ਨੇ, ਇਹਨਾਂ ਨੇ ਪਾ ਲਿਆ, ਇਹਨਾਂ ਨੇ ਆਪਣੀ ਕੁੱਖ ਤੋਂ ਜਨਮ ਨਹੀਂ ਦਿੱਤਾ, ਕਿਤੇ ਚੁੱਕ ਕੇ ਲਿਆਏ ਨੇ। ਇੰਜ ਕਹਾਣੀ ਜੋੜ ਦਿੱਤੀ, ਭਗਤ ਮਾਲ ਵਿੱਚ ਵੀ ਜੁੜ ਗਈ, ਮੱਖੀ ਦੇ ਉੱਤੇ ਲੋਕੀ ਮੱਖੀ ਮਾਰੀ ਗਏ, ਲਕੀਰ ਨੂੰ ਪਿੱਟਦੇ ਗਏ, ਹਕੀਕਤ ਕੁਛ ਵੀ ਨਹੀਂ, ਸੱਚਾਈ ਕੁਛ ਵੀ ਨਹੀਂ। ਸੱਚਾਈ ਇਹ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ, ਜੋ ਇਤਿਹਾਸ ਖਿਮਾ ਕਰਨੀ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਨਹੀਂ ਉਤਰਦਾ, ਗੁਰੂ ਕਾ ਸਿੱਖ ਕਹਿ ਦੇਗਾ ਗਲਤ ਹੈ, ਗੱਲ ਖਤਮ। ਇਹ ਇਤਿਹਾਸ ਦੀ ਧਾਰਾ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ, ਗੁਰਬਾਣੀ ਸਾਡੇ ਕੋਲ ਕਸਵੱਟੀ ਹੈ, ਤੇ ਜਦ ਕਸਵੱਟੀ ਮੌਜੂਦ ਹੈ ਤੇ ਸੋਨੇ ਨੂੰ ਪਰਖ ਲਈਏ ਵੀ ਸੋਨਾ ਸ਼ੁੱਧ ਵੀ ਹੈ ਕਿ ਨਹੀਂ। ਕਬੀਰ ਦੀ ਇਹ ਸਾਖੀ ਅਸ਼ੁੱਧ ਹੈ, ਸ਼ੁੱਧ ਨਹੀਂ ਹੈ। ਸ਼ੁੱਧ ਇਹ ਹੈ ਜੋ ਰਵਿਦਾਸ ਕਹਿ ਰਹੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਸ਼ਬਦ ਮੌਜੂਦ ਨੇ, ਜਾਂ ਕਿ ਈਦ ਬਕਰੀਦ ਕੁੱਲ ਗਊ ਬਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸ੍ਰੀ ਤੋਹੇ ਲੋ ਰੋਗ ਪ੍ਰਸਿੱਧ ਕਬੀਰਾ। ਤੁਹਾਨੂੰ ਇਤਨਾ ਵੱਡਾ ਆਲਮ ਫਾਜ਼ਲ ਪੈਦਾ ਹੋ ਜਾਏ ਤੇ ਕਹਾਣੀ ਜੋੜ ਦਿੱਤੀ ਗਈ, ਨਹੀਂ ਇਹ ਤੇ ਬਾਮਣੀ ਦਾ ਪੁੱਤਰ ਹੈ, ਫਿਰ ਰਵਿਦਾਸ ਹੋ ਗਿਆ ਆਲਮ ਫਾਜ਼ਲ, ਹੁਣ ਇਹਦੇ ਨਾਲ ਕੀ ਜੋੜਨ? ਨਹੀਂ ਜੀ ਇਹ ਵੀ ਬ੍ਰਾਹਮਣ ਸੀ ਤੇ ਰਸੋਈਆ ਸੀ ਸਵਾਮੀ ਰਾਮਾਨੰਦ ਦਾ, ਪਿਛਲੇ ਜਨਮ ਇਹ ਸੀ, ਬ੍ਰਾਹਮਣਾਂ ਨੂੰ ਆਪਣਾ ਪਿਛਲਾ ਜਨਮ ਦਿਖਾਈ ਨਹੀਂ ਦਿੰਦਾ, ਰਵਿਦਾਸ ਦਾ ਦਿਖਾਈ ਦੇ ਦਿੱਤਾ। ਇਹ ਜੀ ਪਿਛਲੇ ਜਨਮ ਵਿੱਚ ਸਵਾਮੀ ਰਾਮਾਨੰਦ ਦਾ ਰਸੋਈਆ ਸੀ, ਭਗਤ ਮਾਲ ਤੁਸੀਂ ਲੈ ਲਓ ਕਿਤੇ ਬਾਜ਼ਾਰ ਮਾਈ ਸੇਵਾ ਤੋਂ, ਇਹੀ ਕਹਾਣੀਆਂ ਮੱਖੀ ਤੇ ਮੱਖੀ ਮਾਰੀ ਗਈ, ਅਸਲੀਅਤ ਕੁਛ ਵੀ ਨਹੀਂ, ਹਕੀਕਤ ਕੁਛ ਵੀ ਨਹੀਂ, ਗੁਰਬਾਣੀ ਇਸ ਦੀ ਪੁਸ਼ਟੀ ਨਹੀਂ ਕਰਦੀ, ਗੁਰਬਾਣੀ ਤਸਦੀਕ ਨਹੀਂ ਕਰਦੀ। ਰਵਿਦਾਸ ਨੂੰ ਕਿਉਂ ਬ੍ਰਾਹਮਣ ਸਾਬਤ ਕੀਤਾ ਗਿਆ? ਚਮਾਰ ਜੁੱਤੀਆਂ ਗੰਢਦਾ ਪਿਆ, ਟਕੇ ਟਕੇ ਜੁੱਤੀ ਗੰਢਦਾ, ਇੰਨਾ ਵੱਡਾ ਆਲਮ ਫਾਜ਼ਲ, ਔਰ ਇਤਨਾ ਵੱਡਾ ਆਲਮ ਫਾਜ਼ਲ ਕਿ ਜਿਹੜਾ ਵੇਦਾਂ ਦਾ ਮੁਖੀ ਪੰਡਤ ਪੁਰੋਹਿਤ, ਉਹਨੂੰ ਵੀ ਝੁਕਣਾ ਪਿਆ, ਉਹਨੂੰ ਵੀ ਹਾਰ ਖਾਣੀ ਪਈ, ਉਹਨੂੰ ਵੀ ਮਾਤ ਖਾਣੀ ਪਈ। ਹੁਣ ਕੀ ਆਖਣਾ? ਇਹ ਦਾਵਾ ਤੇ ਕਰਦੇ ਰਹੇ ਵਿਦਵਾਨ, ਸਿਰਫ ਬ੍ਰਾਹਮਣਾਂ ਚ ਪੈਦਾ ਹੁੰਦੇ ਨੇ, ਉਹ ਪੈਦਾ ਹੋ ਗਿਆ ਚਮਾਰਾਂ ਦੇ ਚ, ਪੈਦਾ ਹੋ ਗਿਆ ਜੁਲਾਹਿਆਂ ਚ, ਹੁਣ ਕੀ ਕਰਨਾ? ਨਹੀਂ ਜੀ ਇਹ ਵੀ ਬ੍ਰਾਹਮਣੀ ਦਾ ਹੀ ਪੁੱਤਰ ਹੈ, ਇਹ ਪਿਛਲੇ ਜਨਮ ਦੇ ਚ ਬ੍ਰਾਹਮਣ ਸੀ, ਇਹ ਸਵਾਮੀ ਰਾਮਾਨੰਦ ਦਾ ਰਸੋਈਆ ਸੀ, ਉਹਨਾਂ ਨੇ ਸਰਾਪ ਦਿੱਤਾ ਤੇ ਇਹਦਾ ਚਮਾਰ ਦੇ ਘਰ ਦੇ ਜਨਮ ਹੋਇਆ। ਇਹਦਾ ਮਤਲਬ ਸਾਰੇ ਚਮਾਰਾਂ ਦਾ ਜਿਹੜਾ ਜਨਮ ਹੋਇਆ ਇਹ ਰਾਮਾਨੰਦ ਦੇ ਸਰਾਪੇ ਹੋਏ ਨੇ, ਹੋਰ ਕੁਛ ਨਹੀਂ ਹੈ, ਗੱਲ ਤੇ ਇੰਨੀ ਹੋ ਗਈ, ਹੋਰ ਕੀ? ਨਹੀਂ ਇਹ ਕਿਰਤੀ ਬੰਦੇ ਨੇ ਸਰਾਪੇ ਹੋਏ, ਕਾਨੂੰਨ ਇਹਨਾਂ ਨੂੰ ਸਰਾਪੇ ਹੋਏ ਕਿਸ ਤਰ੍ਹਾਂ ਆਖਾਂਗੇ? ਪਰ ਕਹਾਣੀ ਤੇ ਭਗਤ ਮਾਲ ਦੀ ਇਹ ਪਈ ਕਹਿੰਦੀ ਹੈ, ਬ੍ਰਾਹਮਣਾਂ ਦੀ ਕਹਾਣੀ ਤੇ ਇਹ ਪਈ ਕਹਿੰਦੀ, ਤੇ ਸਰਾਪ ਦਿੱਤਾ ਜਾ ਚਮਾਰ ਦੇ ਘਰ ਜਨਮ ਹੋਵੇ ਤੇਰਾ, ਤੇ ਚਮਾਰ ਦੇ ਘਰ ਜਨਮ ਹੋਣਾ ਖਿਮਾ ਕਰਨੀ ਸਰਾਪ ਨਹੀਂ, ਇਹ ਰੱਬ ਦੀ ਬਖਸ਼ਿਸ਼ ਹੋ ਸਕਦੀ ਹੈ ਕਿ ਜਿਹੜਾ ਚਮਾਰ ਸਾਰਿਆਂ ਦੇ ਨੰਗੇ ਪੈਰਾਂ ਨੂੰ ਢੱਕ ਦੇਵੇ ਉਹ ਇੰਨਾ ਵੱਡਾ ਕਿਰਤੀ, ਪਤਾ ਨਹੀਂ ਰੱਬ ਦੀ ਕਿਤਨੀ ਬਖਸ਼ਿਸ਼ ਦਾ ਪਾਤਰ ਬਣੇਗਾ। ਉਹਨੂੰ ਤੁਸੀਂ ਆਖੋਗੇ ਸਰਾਪਿਆ ਹੋਇਆ, ਜਿਹੜਾ ਨੰਗੇ ਤਨਾਂ ਨੂੰ ਕੱਪੜਿਆਂ ਨਾਲ ਢੱਕ ਦੇਵੇ ਉਹ ਜੁਲਾਹਾ ਤੇ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਪਤਾ ਨਹੀਂ ਕਿਤਨਿਆਂ ਦਾ ਉਸਨੇ ਨੰਗੇ ਚ ਕਜੇ ਹੋਇਆ, ਮਿਹਨਤ ਕਰ ਕਰਕੇ ਕੱਪੜੇ ਪਿਆ ਬਣਾਉਂਦਾ, ਪਤਾ ਨਹੀਂ ਕਿਸ ਕਿਤਨਿਆਂ ਵਾਸਤੇ ਉਸਨੇ ਛਾਂ ਮੁਹੱਈਆ ਕਰ ਦਿੱਤੀ, ਮਕਾਨ ਬਣਾ ਬਣਾ ਕੇ, ਉਹ ਰਾਜ ਮਿਸਤਰੀ ਤੇ ਮਹਾਨ ਹੈ। ਖਿਮਾ ਕਰਨੀ ਉਹ ਕਤਈ ਮਹਾਨ ਨਹੀਂ ਜੋ ਬਣੇ ਬਣਾਏ ਮਹਿਲ ਢਾ ਦੇਵੇ, ਅਗਲਿਆਂ ਨੂੰ ਲਗਨ ਕਰ ਦੇਵੇ ਔਰ ਜੁੱਤੀਆਂ ਅਗਲਿਆਂ ਦੀਆਂ ਖੋ ਲਵੇ, ਉਹਨਾਂ ਨੂੰ ਤੁਸੀਂ ਥੋੜੀ ਮਹਾਨ ਆਖੋਗੇ, ਚੱਲਣ ਦੀ ਜੋ ਹੈ ਸਮਰੱਥਾ ਹੀ ਨਾ ਰਹਿਣ ਦੇ। ਖੈਰ ਗੱਲ ਕਿੱਥੇ ਦੀ ਕਿੱਥੇ ਪਹੁੰਚੀ, ਮੈਂ ਅਰਜ਼ ਕਰਾਂ ਬਰਾਬਰੀ ਦੇਣ ਨੂੰ ਸਾਡੇ ਦੇਸ਼ ਦੇ ਪੁਰਾਣੇ ਲੋਕ ਤਿਆਰ ਨਹੀਂ ਸਨ ਬਰਾਬਰੀ, ਕਿਉਂਕਿ ਬਰਾਬਰੀ ਦਿੱਤੀ ਤੇ ਆਪਣਾ ਅਹੰ ਭਾਵ ਨਹੀਂ ਰਹਿੰਦਾ, ਔਰ ਇਸ ਵਾਸਤੇ ਆਦਿ ਕਾਲ ਤੋਂ ਇੱਥੇ ਹੋਮੇ ਵਧਦੀ ਗਈ ਵਧਦੀ ਗਈ। ਬ੍ਰਾਹਮਣਾਂ ਦੇ ਮਨ ਚੋਂ ਇੱਕ ਬਿਮਾਰੀ ਫੈਲੀ ਤੇ ਛੂਤ ਦੀ ਤਰ੍ਹਾਂ ਫੈਲਦੀ ਗਈ। ਮੈਂ ਪਹਿਲੇ ਅਰਜ਼ ਕੀਤੀ ਹੈ ਇਹ ਰੋਗ ਵੀ ਛੂਤ ਦੀ ਬਿਮਾਰੀ ਹੈ। ਕਿਸੇ ਦੇ ਸਰੀਰ ਤੋਂ ਕੁਝ ਐਸੀਆਂ ਬਿਮਾਰੀਆਂ ਪ੍ਰਗਟ ਹੁੰਦੀਆਂ ਨੇ ਦੂਜਿਆਂ ਨੂੰ ਲੱਗਦੀਆਂ ਨੇ ਤੇ ਫਿਰ ਬ੍ਰਾਹਮਣਾਂ ਤੋਂ ਫੈਲਣੀਆਂ ਸ਼ੁਰੂ ਹੋਈਆਂ ਇਸ ਦੇਸ਼ ਵਿੱਚ। ਅਹੰਕਾਰ ਫੈਲਣਾ ਸ਼ੁਰੂ ਹੋਇਆ ਕਿਉਂਕਿ ਬ੍ਰਾਹਮਣ ਨੇ ਜੋ ਕਹਿ ਦਿੱਤਾ ਮੈਂ ਹਾਂ ਤੂੰ ਨਹੀਂ ਹੈ, ਤੂੰ ਤੇ ਸਭ ਮੇਰੇ ਕਦਮਾਂ ਦੀ ਖਾਕ, ਮੇਰੇ ਪੈਰਾਂ ਦੇ ਥੱਲੇ, ਮੈਂ ਉੱਚਾ। ਔਰ ਬੜੇ ਅਸਥੂਲ ਢੰਗ ਨਾਲ ਇਸ ਦਾ ਦਾਅਵਾ, ਦੁਨੀਆਂ ਵਿੱਚ ਕਿਸੇ ਥਾਂ ਤੇ ਐਸਾ ਦਾਅਵਾ ਨਹੀਂ। ਬਾਹਰ ਕਿਸੇ ਦੇਸ਼ ਵਿੱਚ ਕੋਈ ਸਾਹਿਤਕਾਰ ਆਲਮ ਫਾਜ਼ਲ ਐਸਾ ਨਹੀਂ ਕਹਿੰਦਾ ਮੈਂ ਵੱਡਾ ਬਾਕੀ ਸਾਰੇ ਇੰਜ ਨੇ, ਕੋਈ ਨਹੀਂ। ਪਰ ਸਾਡੇ ਦੇਸ਼ ਵਿੱਚ ਕਹਿੰਦੇ ਰਹੇ, ਪੁਰਾਣਾਂ ਦੇ ਗਿਆਤੇ, ਵੇਦਾਂ ਦੇ ਗਿਆਤੇ, ਸਿਮਰਤੀਆਂ ਦੇ ਗਿਆਤੇ, ਸ਼ਾਸਤਰਾਂ ਦੇ ਪੰਡਿਤ ਕਹਿੰਦੇ ਰਹੇ ਅਸੀਂ ਮਹਾਨ ਆ, ਬਾਕੀ ਸਾਰੇ ਤੁੱਛ ਨੇ। ਕਬੀਰ ਜੈਸੇ ਸੰਤ ਨੂੰ ਕਹਿਣਾ ਪਿਆ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ। ਬਈ ਤੂੰ ਸਾਡਾ ਮੁਖੀ ਨਹੀਂ ਹੈ, ਗੱਲ ਖਤਮ। ਅਸੀਂ ਧਾਰਮਿਕ ਤੌਰ ਤੇ ਤੈਨੂੰ ਮੁਖੀ ਨਹੀਂ ਮੰਨਦੇ। ਜ਼ਹਿਰ ਬਹੁਤ ਫੈਲੇ। ਔਰ ਮੈਂ ਅਰਜ਼ ਕਰਾਂ ਜਿਤਨਾ ਮੈਂ ਇਸ ਤਰ੍ਹਾਂ ਦੇ ਫੋਕੀ ਧਾਰਮਿਕ ਬੰਦਿਆਂ ਵਿੱਚ ਹੰਕਾਰ ਦੇਖਦਾ ਨਾ, ਇਤਨਾ ਹੋਰ ਕਿਸੇ ਚ ਨਹੀਂ। ਜਿੰਨਾ ਮੌਲਵੀ ਹੰਕਾਰੀ ਆਉਂਦਾ, ਜਿਤਨਾ ਬ੍ਰਾਹਮਣ ਹੰਕਾਰੀ ਆਉਂਦਾ। ਤੇ ਹੁਣ ਘੁੰਮ ਫਿਰ ਕੇ ਮੈਂ ਦੇਖਦਾ ਜਿਤਨੇ ਸਿੱਖ ਜਗਤ ਦੇ ਕਈ ਦਫ਼ਾ ਗਿਆਨੀ ਤੇ ਪ੍ਰਧਾਨ ਸਿਕੱਤਰ ਹੰਕਾਰੀ ਮਿਲਦੇ ਨੇ, ਸਾਧ ਸੰਗਤ ਹੰਕਾਰੀ ਨਹੀਂ ਮਿਲਦੀ। ਉਹ ਤੇ ਨਿਰਮਾਣਤਾ ਦੀ ਮੂਰਤੀ ਮਿਲਦੇ ਨੇ, ਇੰਨਾ ਹੰਕਾਰ ਪ੍ਰਬਲ। ਤਦੀ ਤੇ ਕਬੀਰ ਨੂੰ ਕਹਿਣਾ ਪਿਆ ਉਹਨਾਂ ਦਿਨਾਂ ਚ ਗ੍ਰੰਥੀ ਤੇ ਗਿਆਨੀ ਹੈ ਨਹੀਂ ਸਨ, ਤੇ ਮੇਰੇ ਖਿਆਲ ਕਬੀਰ ਨੇ ਲਪੇਟ ਚ ਲੈ ਲੈਣਾ ਸੀ। ਉਹਨੇ ਲਪੇਟ ਚ ਦੋਵਾਂ ਨੂੰ ਲੈ ਲਿਆ। ਹਮਰ ਝਗੜਾ ਰਹਾ ਨਾ ਕਹੋ ਪੰਡਤ ਮੂਲਾ ਛਾੜੇ ਦੋ, ਪੰਡਤ ਮੂਲਾ ਜੋ ਲਿਖ ਦਈਆ ਛਾੜ ਚਲੇ ਹਮ ਕਿਛੂ ਨਾ ਲਈਆ। ਇਕਬਾਲ ਵੀ ਇਹਨਾਂ ਦੋਵਾਂ ਤੋਂ ਤੰਗ ਆਇਆ, ਮੌਲਵੀ ਤੋਂ ਤੇ ਬ੍ਰਾਹਮਣ ਤੋਂ। ਉਹਨੇ ਆਪਣੀ ਸਾਰੀ ਸ਼ਾਇਰੀ ਵਿੱਚ ਇਤਨਾ ਗਿਲਾ ਖਿਮਾ ਕਰਨੀ ਕਿਸੇ ਡਿਕਟੇਟਰ ਕਿਸੇ ਜ਼ਾਲਮ ਤੇ ਵੀ ਨਹੀਂ ਕੀਤਾ, ਜਿਹੜਾ ਬਹੁਤ ਵੱਡਾ ਗਿਲਾ ਬ੍ਰਾਹਮਣ ਤੇ ਮੌਲਵੀ ਤੇ ਕਰ ਦਿੱਤਾ। ਸੱਚ ਕਹਿ ਦੂੰ ਐ ਬ੍ਰਾਹਮਣ ਗਰ ਤੂੰ ਬੁਰਾ ਨਾ ਮਾਨੇ, ਤੇਰੇ ਸਨਮ ਕੰਧੋਂ ਕੇ ਬੁੱਤ ਹੋ ਗਏ ਪੁਰਾਣੇ, ਆਪਣੋ ਸੇ ਬੈਰ ਰੱਖਣਾ ਤੂਨੇ ਬੁੱਤੋਂ ਸੇ ਸਿੱਖਾ, ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ, ਆਪਣੋ ਸੇ ਬੈਰ ਰੱਖਣਾ ਤੂਨੋ ਬੁੱਤੋਂ ਸੇ ਸਿੱਖਾ। ਹੁਣ 33 ਕਰੋੜ ਦੇਵਤੇ ਲੜਦੇ ਨੇ, ਝਗੜਦੇ ਨੇ, ਇੱਕ ਦੇਵਤਾ ਦੂਜੇ ਨਾਲ, ਦੂਜਾ ਤੀਜੇ ਨਾਲ, ਤੀਜਾ ਚੌਥੇ ਨਾਲ, ਖਿਮਾ ਕਰਨੀ ਇੱਕ ਦੂਜੇ ਦਾ ਦੁਰਾਚਾਰ ਵੀ ਕਰਦੇ ਨੇ ਦੇਵੀ ਦੇਵਤੇ, ਚੋਰੀਆਂ ਯਾਰੀਆਂ ਦੇ ਚ ਵੀ ਨੇ, ਸਭ ਕੁਛ ਹੈ। ਤੇ ਹੁਣ ਉਹਨਾਂ ਦੇਵਤਿਆਂ ਦੀ ਉਪਾਸ਼ਨਾ ਕਰਨ ਵਾਲੇ, ਉਹਨਾਂ ਦੇਵਤਿਆਂ ਨਾਲ ਜੁੜਨ ਵਾਲੇ, ਔਰ ਦੇਵਤੇ ਵੀ ਪੱਥਰ ਦੇ, ਤੇ ਪੂਜਦਿਆਂ ਪੂਜਦਿਆਂ ਪੱਥਰ ਨਹੀਂ ਆਉਣਗੇ, ਦਿਲ ਦਿਮਾਗ ਪੱਥਰ ਹੋ ਜਾਣਗੇ, ਤੇ ਪੱਥਰ ਨਾਲ ਕੋਈ ਟਕਰਾਏਗਾ ਤੇ ਆਪਣਾ ਸਿਰ ਬੰਨੇਗਾ ਨਾ। ਇੰਨੀ ਹੈ ਨਾ, ਹਿੰਦੁਸਤਾਨ ਦਾ ਇਹ ਸਿਰ, ਹਿੰਦੁਸਤਾਨ ਦਾ ਇਹ ਬ੍ਰਾਹਮਣ ਇਤਨਾ ਕਰੜਾ ਹੋ ਗਿਆ, ਪੱਥਰ ਪੱਥਰ ਨੂੰ ਪੂਜ ਪੂਜ ਕੇ ਪੱਥਰ ਹੋ ਗਿਆ, ਜਿਹੜੇ ਵਿਚਾਰੇ ਟਕਰਾਉਂਦੇ ਗਏ ਉਹਨਾਂ ਨੂੰ ਚਿਕਨਾ ਚੂਰ ਕਰਦਾ ਗਿਆ। ਅੱਜ ਤੱਕ ਤੇ ਇਸ ਤਰ੍ਹਾਂ ਹੀ ਹੋਇਆ। ਔਰ ਇਹਨਾਂ ਸਮਝਣਾ ਕਿ ਵਿਪਰੀਤੀ ਖਤਮ ਹੋ ਗਈ, ਪੱਥਰ ਦਿਲ ਖਤਮ ਹੋ ਗਏ ਨੇ, ਪੱਥਰ ਦਿਮਾਗ ਖਤਮ ਹੋ ਗਏ ਨੇ, ਮੌਜੂਦ ਨੇ। ਇਹ ਨਿਜ਼ਾਮ ਬਦਲਣਾ ਪਏਗਾ। ਇਹ ਪੱਥਰ ਦਿਲਾਂ ਦਾ, ਇਹ ਤੇ ਕੋਮਲਤਾ ਚਾਹੀਦੀ ਹੈ, ਬਹੁਤ ਵੱਡੀ ਕੋਮਲਤਾ ਚਾਹੀਦਾ। ਤੋ ਖੈਰ ਇਕਬਾਲ ਕਹਿੰਦਾ ਸੱਚ ਕਹਿ ਦੂੰ ਐ ਬ੍ਰਾਹਮਣ ਗਰ ਤੂੰ ਬੁਰਾ ਨਾ ਮਾਨੇ, ਤੇਰੇ ਸਨਮ ਕੰਧੋਂ ਕੇ ਬੁੱਤ ਹੋ ਗਏ ਪੁਰਾਣੇ, ਆਪਣੋ ਸੇ ਬੈਰ ਰੱਖਣਾ ਤੂਨੇ ਬੁੱਤੋਂ ਸੇ ਸਿੱਖਾ, ਆਪਣਿਆਂ ਨਾਲ ਵੈਰ। ਕਮਾਲ ਦੀ ਗੱਲ, ਪੰਜਾਬ ਦੇਸ਼ ਦਾ ਅੰਗ ਤੇ ਸਾਰੇ ਪ੍ਰਾਂਤਾਂ ਨੂੰ ਹਰ ਤਰੀਕੇ ਨਾਲ ਸੰਪੰਨ ਕਰਨ ਦੀ ਕੋਸ਼ਿਸ਼ ਕਰੋ, ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ NSA ਵੀ ਲਾਓ ਤੇ ਬਾਕੀ ਪ੍ਰਾਂਤਾਂ ਦੀ ਸਜ਼ਾ 1 ਸਾਲ ਦੀ, ਪੰਜਾਬ ਦੇ 2 ਸਾਲ ਦੀ, ਇੱਥੇ 2 ਸਾਲ ਦੀ। ਜਿਸ ਜਿਸ ਪ੍ਰਾਂਤ ਵਿੱਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦਿਓ, ਪਰ ਇੱਥੇ ਤੁਸੀਂ ਭਾਖੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ, ਪੰਜਾਬ ਨੂੰ ਨਹੀਂ ਦੇਣਾ। ਇਹ ਕਿਉਂ ਦਿੱਤਾ ਜਾਣਾ? ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ। ਤੇ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਵਿੱਚ ਰਹਿਣ ਵਾਲਾ ਤੁਹਾਡਾ ਅੰਗ ਕਿਸ ਤਰ੍ਹਾਂ ਹੋਵੇਗਾ? ਉਸ ਨੂੰ ਤੁਸੀਂ ਆਪਣਾ ਅੰਗ, ਇੱਕ ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ। ਆਪਣੋ ਸੇ ਬੈਰ ਰੱਖਣਾ ਤੂਨੇ ਬੁੱਤੋਂ ਸੇ ਸਿੱਖਾ, ਤੈਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿਤਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ। ਇੱਥੇ ਤੇ ਪੁਰਾਣੇ ਬੰਦੇ ਜੈ ਚੰਜ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ। ਇੱਥੇ ਤੇ ਖਿਮਾ ਕਰਨੀ ਭਗਤ ਸਿੰਘ ਜੈਸੇ ਸਿੱਖਾਂ ਵਿਚ ਪੈਦਾ ਹੋਏ ਜੋ ਦੇਸ਼ ਨੂੰ ਆਜ਼ਾਦ ਕਰਾਉਂਦੇ ਰਹੇ ਇੱਥੇ ਬ੍ਰਾਹਮਣਾਂ ਦੇ ਜੈ ਚੰਦ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਇੱਥੇ ਇਤਿਹਾਸ ਹੈ ਸਾਹਮਣੇ ਇਤਿਹਾਸ ਹੈ ਸਾਡੇ ਵਿਚ ਤੁਸੀਂ ਇੱਕ ਜੈ ਚੰਦ ਪੈਦਾ ਕਰਕੇ ਦਿਖਾਓ ਇਤਿਹਾਸ ਪੜ੍ਹ ਕੇ ਵੇਖੋ ਪੁਰਾਣਾ ਜੈ ਚੰਦਾਂ ਦੀਆਂ ਡਾਰਾਂ ਲੱਗੀਆਂ ਪਈਆਂ ਇਹਨਾਂ ਵਿਚ ਅਥਾ ਅਨੰਤ ਤੇ ਕਮਾਲ ਦੀ ਗੱਲ ਆਪਣੋ ਸੇ ਬੈਰ ਰੱਖਣਾ ਇਕਬਾਲ ਕਹਿੰਦਾ ਬਈ ਮੈਂ ਇਸ ਦੇਸ਼ ਦਾ ਵਾਸੀ ਹਾਂ ਮੈਂ ਇਸ ਦੇਸ਼ ਦੇ ਚ ਰਹਿੰਦਾ ਇਸ ਦੇਸ਼ ਦੇ ਚ ਜੰਮਿਆ ਪਲਿਆ ਮੇਰੇ ਪਿਤਾ ਪਿਤਾਮਾ ਇਸ ਦੇਸ਼ ਦੇ ਪਰ ਆਪਣੋ ਸੇ ਬੈਰ ਰੱਖਣਾ ਤੂੰ ਨੋ ਬੁਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਹੁਣ ਇਹ ਸ਼ਹਿਰ ਗੁਰੂ ਰਾਮਦਾਸ ਜੀ ਦਾ ਵਸਾਇਆ ਹੋਇਆ ਨਾ ਤੇ ਕਦਮ ਕਦਮ ਦੇ ਉੱਤੇ ਹਰ ਚੌਕ ਦੇ ਉੱਤੇ ਕੁਛ ਐਸੇ ਆਕਾਰ ਬਣਾਏ ਜਾਣ ਪੱਥਰਾਂ ਦੇ ਜਿੱਥੋਂ ਗੁਰੂ ਰਾਮਦਾਸ ਦੀ ਝਲਕ ਹਰ ਪਾਸੇ ਮਿਲੇ ਸ਼ਹਿਰ ਗੁਰੂ ਰਾਮਦਾਸ ਦਾ ਤੇ ਤੁਸੀਂ ਸਾਰੇ ਸ਼ਹਿਰ ਚ ਘੁੰਮ ਫਿਰੋ ਖਿਮਾ ਕਰਨੇ ਇਸ ਤਰੀਕੇ ਦੇ ਅੰਕਾਰ ਬਣਾਏ ਗਏ ਨੇ ਜਿਹਦੇ ਨਾਲ ਗੁਰੂ ਰਾਮਦਾਸ ਜੀ ਨੂੰ ਭੁੱਲ ਜਾਣ ਇਹ ਲੋਕੀ ਭੁੱਲ ਜਾਣ ਆਪਣੋ ਸੇ ਬੈਰ ਰੱਖਣਾ ਤੂੰ ਨੋ ਬੁਤੋਂ ਸੇ ਸਿੱਖ ਅਦੋਗੇ ਇੰਨਾ ਮੁਤਸਬ ਬਣਾ ਇੰਨੀ ਤੰਗ ਦਿਲੀ ਜੋ ਮੈਂ ਇਸ ਸ਼ਹਿਰ ਵਿਚ ਘੁੰਮ ਫਿਰ ਕੇ ਦੇਖਦਾ ਆਪਣੋ ਸੇ ਬੈਰ ਰੱਖਣਾ ਤੂੰ ਨੇ ਬੁਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਆਖਿਰ ਡੈਰੋ ਹਰਮ ਕੋ ਛੋੜਾ ਵਾਇਸ ਕਾ ਵਾਜ ਛੋੜਾ ਛੋੜੇ ਤੇਰੇ ਫਸਾਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਆਪਣੀ ਜਾਨ ਦੇ ਦਿੱਤੀ ਤਿਲਕ ਤੇ ਜਨੇਊ ਦੀ ਖਾਤਰ ਤੇ ਤਿਲਕ ਧਾਰੀ ਜਨੇਊ ਧਾਰੀ ਕਦੀ ਜੋ ਹੈ ਸਰੇਆਮ ਨਹੀਂ ਕਹਿੰਦਾ ਕਿ ਮੇਰਾ ਜਨੇਊ ਬਚਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਿਹਰ ਦਾ ਸਦਕਾ ਬਖਸ਼ਿਸ਼ ਦਾ ਸਦਕਾ ਕੋਈ ਕਹਿੰਦਾ ਵੈਰੀ ਹੋ ਗਏ ਸੀਸਗੰਜ ਨੂੰ ਇੱਕ ਦਫਾ ਅੱਗ ਵੀ ਲਾਈ ਗਈ ਸੀ ਆਪਣੋ ਸੇ ਬੈਰ ਰੱਖਣਾ ਤੂੰ ਨੇ ਬੁਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਕਾ ਵਾਜ ਛੋੜਾ ਛੋੜੇ ਤੇਰੇ ਫਸਾਨੇ ਵੀਹ ਪੰਜੀ ਐਤੀ ਪੈਂਤੀ ਸਾਲ ਪਹਿਲੇ ਇਕਬਾਲ ਨੇ ਇਹ ਗੱਲ ਆਖੀ ਹੈ ਤੇ 600 ਸਾਲ ਪਹਿਲੇ ਕਬੀਰ ਕਹਿੰਦਾ ਹਮਰਾ ਝਗੜਾ ਰਹਾ ਨਾ ਕਹੋ ਪੰਡਤ ਮੂਲਾਂ ਛਾੜੇ ਦੋ ਭਾਵ ਇਹ ਬ੍ਰਾਹਮਣ ਜੇ ਇਕਬਾਲ ਦੇ ਟਾਈਮ ਇਤਨਾ ਕਠੋਰ ਸੀ ਤੇ ਕਬੀਰ ਦੇ ਵਕਤ ਵੀ ਇਤਨਾ ਕਠੋਰ ਸੀ ਤੇ ਜੇ ਕਬੀਰ ਦੇ ਵਕਤ ਇਤਨਾ ਕਠੋਰ ਸੀ ਤੇ ਮਹਾਤਮਾ ਬੁੱਧ ਦੇ ਵਕਤ ਵੀ ਇਤਨਾ ਕਠੋਰ ਸੀ ਤਦੇ ਉਸਨੇ ਬ੍ਰਾਹਮਣੀ ਨਿਜ਼ਾਮ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਆਖਿਆ ਨਹੀਂ ਇਹ ਕਠੋਰਤਾ ਮੈਨੂੰ ਕਬੂਲ ਨਹੀਂ ਇਹ ਮੈਨੂੰ ਜੋ ਹੈ ਪ੍ਰਵਾਨ ਨਹੀਂ ਤੋ ਬ੍ਰਾਹਮਣੀ ਨਿਜ਼ਾਮ ਦੀਆਂ ਧਜੀਆਂ ਉਡਾਈਆਂ ਮਹਾਤਮਾ ਬੁੱਧ ਨੇ ਤੇ ਪਤਾ ਬ੍ਰਾਹਮਣ ਕਿਉਂਕਿ ਕਠੋਰ ਤੇ ਸੀ ਸ਼ਸਤਰ ਲੈ ਕੇ ਆਇਆ 12 ਲੱਖ ਬੋਧ ਭਿਕਸ਼ੂ ਕਤਲ ਕਰ ਦਿੱਤੇ ਗਏ ਇਸ ਦੇਸ਼ ਵਿਚ ਬ੍ਰਾਹਮਣ ਦੇ ਇਸ਼ਾਰੇ ਨਾਲ ਸ਼ੰਕਰਾਚਾਰੀ ਦੇ ਇਸ਼ਾਰੇ ਇਤਿਹਾਸ ਪੜ੍ਹ ਕੇ ਤੇ ਦੇਖੋ ਬ੍ਰਾਹਮਣੀ ਨਿਜ਼ਾਮ ਤੋਂ ਜਦ ਵੀ ਕੋਈ ਬਾਗੀ ਹੋਇਆ ਬਈ ਇਹ ਨਿਜ਼ਾਮ ਸਾਨੂੰ ਪ੍ਰਵਾਨ ਨਹੀਂ ਇਹ ਤੇ ਪੱਥਰ ਹੈ ਇਹਦੇ ਨਾਲ ਤੇ ਜਿਹੜਾ ਨੇੜੇ ਆਉਂਦਾ ਉਹਦਾ ਸਿਰ ਟੁੱਟਦਾ ਇਹ ਤੇ ਪੱਥਰ ਹੈ ਪੱਥਰ ਸਾਨੂੰ ਕਬੂਲ ਨਹੀਂ ਕੋਈ ਜੀਵਦਾ ਜਾਗਦਾ ਮਨੁੱਖ ਬੈਠਣਾ ਚਾਹੀਦਾ ਪੱਥਰ ਕਿਉਂ ਬੈਠਣ ਪੱਥਰ ਤੇ ਦੇਸ਼ ਨਾਲ ਟਕਰਾਉਣਗੇ ਦੇਸ਼ ਨੂੰ ਚਿਕਨਾ ਚੂਰ ਕਰਨਗੇ ਤੋ 12 ਲੱਖ ਬੋਧ ਭਿਕਸ਼ੂ ਮੌਤ ਦੇ ਘਾਟ ਉਤਾਰ ਦਿੱਤੇ ਗਏ ਤੇ ਬਾਕੀ ਬੋਧ ਭਿਕਸ਼ੂ ਭੱਜ ਗਏ ਬ੍ਰਾਹਮਣਾਂ ਨੇ ਦੇਸ਼ ਵਿਚ ਰਹਿਣ ਨਹੀਂ ਦਿੱਤਾ ਟਿਕਣ ਨਹੀਂ ਦਿੱਤਾ ਕਬੀਰ ਪੰਥੀ ਖੜੇ ਹੋਏ ਸਨ ਬ੍ਰਾਹਮਣਾਂ ਨੇ ਮਿਟਾ ਦਿੱਤੇ ਇਤਨੀ ਮੈਂ ਅਰਜ਼ ਕਰ ਦਿੱਤੀ ਸਵਾਮੀ ਮਹਾਵੀਰ ਨੇ ਜੈਨ ਪੰਥ ਚਲਾਇਆ ਬ੍ਰਾਹਮਣਾਂ ਨੇ ਚਲਨ ਨਹੀਂ ਦਿੱਤਾ ਸਮੁੱਚੇ ਦੇਸ਼ ਵਿਚ 50 ਲੱਖ ਤੋਂ ਜ਼ਿਆਦਾ ਨਹੀਂ ਨੇ ਸਵਾਮੀ ਮਹਾਵੀਰ ਵੀ ਬ੍ਰਾਹਮਣੀ ਮਤ ਤੋਂ ਇਨਕਾਰੀ ਹੋਏ ਤੇ ਬ੍ਰਾਹਮਣ ਨੇ ਨਹੀਂ ਚੱਲਣ ਦਿੱਤਾ 50 ਲੱਖ ਤੋਂ ਜ਼ਿਆਦਾ ਨਹੀਂ ਨੇ ਹਾਲਾਂਕਿ ਜੈਨੀਆਂ ਦੇ 24 ਅਵਤਾਰ ਨੇ ਤੇ 24 ਅਵਤਾਰਾਂ ਦੀ ਤਪੱਸਿਆ ਮਿਹਨਤ ਖਿਮਾ ਕਰਨੀ 50 ਲੱਖ ਤੋਂ ਜ਼ਿਆਦਾ ਨਹੀਂ ਪੈਦਾ ਕਰ ਸਕੇ ਬ੍ਰਾਹਮਣੀ ਨਿਜ਼ਾਮ ਦੀ ਰੁਕਾਵਟ ਔਰ ਹੋਰ ਵੀ ਮੈਂ ਅਰਜ਼ ਕਰਾਂ ਇੱਥੇ ਸਤਨਾਮੀ ਵੀ ਨਹੀਂ ਫੈਲ ਸਕੇ ਬਹੁਤ ਵੱਡਾ ਇਹ ਪੰਥ ਚੱਲਿਆ ਬਹੁਤ ਵੱਡੇ ਪੱਧਰ ਦਾ ਬ੍ਰਾਹਮਣੀ ਨਿਜ਼ਾਮ ਨੇ ਥਾਂ ਥਾਂ ਦੇ ਉੱਤੇ ਰੋਕਾਂ ਖੜੀਆਂ ਕਰਕੇ ਇਹਨੂੰ ਵੀ ਖਤਮ ਕੀਤਾ ਤੇ ਫਿਰ ਆਏ ਗੁਰੂ ਨਾਨਕ ਕਹਿਣ ਲੱਗੇ ਨਵੀਂ ਪਹਿਨਣਾ ਮੈਂ ਜਨੇਊ ਭਾਵੇਂ ਸਦੀਆਂ ਤੋਂ ਪਰੰਪਰਾ ਮੇਰੀ ਉਮਤ ਦੇ ਚ ਇਹੀ ਹੈ ਕਿ ਜਨੇਊ ਪਹਿਨਦੇ ਨੇ ਪਰ ਮੈਂ ਹੁਣ ਇਸ ਪਰੰਪਰਾ ਨੂੰ ਤੋੜਦਾ ਮੈਂ ਨਹੀਂ ਜਨੇਊ ਪਹਿਨਦਾ 9 ਸਾਲ ਦੇ ਗੁਰੂ ਨਾਨਕ ਹਿੱਲ ਗਿਆ ਬ੍ਰਾਹਮਣੀ ਸਮਾਜ ਹੈ ਇਹ 9 ਸਾਲ ਦਾ ਬੱਚਾ ਬਾਗੀ ਇਹ ਜਨੇਊ ਨਹੀਂ ਪਹਿਨਦਾ ਜੇ ਅੱਜ ਕਹਿੰਦਾ ਜਨੇਊ ਨਹੀਂ ਪਹਿਨਦਾ ਤੇ ਕੱਲ ਕਹੇਗਾ ਮੈਨੂੰ ਵੈਦਿਕ ਰੀਤੀ ਪ੍ਰਵਾਨ ਨਹੀਂ ਪਰਸੋਂ ਇਹ ਕਹੇਗਾ ਮੈਨੂੰ ਬ੍ਰਾਹਮਣੀ ਨਿਜ਼ਾਮ ਪ੍ਰਵਾਨ ਨਹੀਂ ਹੁਣੇ ਤੋਂ ਹੀ ਰੋਕਾਂ ਲਾਓ ਤੋ ਖਿਮਾ ਕਰਨੀ ਕਦਮ ਕਦਮ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਹੁਣ ਤੱਕ ਜੜਾਂ ਵੱਢਣ ਦੀ ਕੋਸ਼ਿਸ਼ ਕੀਤੀ ਗਈ। ਪਰ ਮੈਂ ਇਹਨਾਂ ਬ੍ਰਾਹਮਣਾਂ ਨੂੰ ਆਖਦੇ ਹਾਂ, ਇਹਨਾਂ ਜੜਾਂ ਦੇ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲਿਆਂ ਨੇ ਆਪਣਾ ਖੂਨ ਪਾਇਆ, ਖਿਮਾ ਕਰਨੀ ਇਹ ਜੜਾਂ ਨਹੀਂ ਵੱਢੀਆਂ
1: ਜਾਂਦੀਆਂ,
0: ਇਹ ਆਪਣੀ ਥਾਂ ਤੇ ਮਜ਼ਬੂਤ ਰਹਿਣਗੀਆਂ ਔਰ ਮਹਾਨ ਰਹਿਣਗੀਆਂ। ਜਿੱਥੇ ਤੰਗ ਆ ਕੇ ਇਕਬਾਲ ਨੇ ਆਖਿਆ, ਜਿੱਥੇ ਤੰਗ ਆ ਕੇ ਕਬੀਰ ਨੇ ਕਿਹਾ ਔਰ ਜਿੱਥੇ ਤੰਗ ਆ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਤਰਾਜ਼ ਕੀਤਾ, ਇਨਕਾਰ ਕੀਤਾ, ਉੱਥੇ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣਾ ਪਿਆ, ਮੇਰਾ ਬ੍ਰਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ, ਛਤਰੀ ਕੋ ਬਾਹਮਣ ਕੋ ਨਾ ਹੈ, ਕਹਿ ਤਬ ਆਵਤ ਹੋ ਜੋ ਕਰੋ। ਸਪਸ਼ਟ ਇੰਜ ਕਹਿ ਦਿੱਤਾ, ਮੈਂ ਬਾਹਮਣ ਦਾ ਪੁੱਤਰ ਹੀ ਨਹੀਂ, ਮੇਰਾ ਬਾਹਮਣੀ ਨਿਜ਼ਾਮ ਨਾਲ ਕੋਈ ਮਤਲਬ ਹੀ ਨਹੀਂ, ਗੱਲ ਖਤਮ, ਸਿਲਸਿਲਾ ਖਤਮ। ਇਤਨੇ ਵੱਡੇ ਪੱਧਰ ਦੇ ਉੱਤੇ ਅਵਤਾਰੀ ਪੁਰਸ਼ਾਂ ਨੇ, ਮਹਾਤਮਾ ਬੁੱਧ ਨੇ, ਸਵਾਮੀ ਮਹਾਵੀਰ ਨੇ, ਕਬੀਰ ਪੰਥੀਆਂ ਨੇ ਔਰ ਸਤਨਾਮੀਆਂ ਨੇ, ਤੇ ਫਿਰ ਗੁਰੂ ਘਰ ਨੇ ਕੋਸ਼ਿਸ਼ ਕੀਤੀ। ਔਰ ਮੈਂ ਅਰਜ਼ ਕਰਾਂ, ਉਹ ਨਿਜ਼ਾਮ ਜਿਹੜੇ ਖੜੇ ਹੋਏ ਸਨ, ਸੁਧਾਰ, ਕਬੀਰ ਪੰਥੀ, ਜੈਨੀ, ਬੋਧੀ, ਕਰੀਬਨ ਕਰੀਬਨ ਮਿਟਾ ਦਿੱਤੇ ਗਏ ਇਸ ਦੇਸ਼ ਵਿੱਚ। ਇਤਿਹਾਸ ਤੁਸੀਂ ਪੜ੍ਹ ਕੇ ਵੇਖੋ, ਮੈਂ ਜਦ ਇਸ ਢੰਗ ਨਾਲ ਦੇਖਣਾ ਇਹ ਮਿਟ ਕਿਉਂ ਗਏ। ਮਹਾਤਮਾ ਬੁੱਧ ਜੈਸਾ ਤਪੀਸ਼ਵਰ, 12 ਸਾਲ ਉਸਨੇ ਤਪ ਕੀਤਾ, ਜ਼ਿੰਦਗੀ ਦੇ ਬੜੇ ਗਹਿਰੇ ਰਾਜ਼ ਉਸਨੇ ਲੱਭੇ, ਉਹ ਦੇਸ਼ ਦੇ ਵਿੱਚ ਉਹਨਾਂ ਰਾਜ਼ਾਂ ਨੂੰ ਵੰਡਦਾ ਰਿਹਾ, ਲੇਕਿਨ ਕਿਸਨੇ ਰੋਕ ਖੜੀ ਕਰ ਦਿੱਤੀ? ਬ੍ਰਾਹਮਣਾਂ ਨੇ, ਨਹੀਂ ਵੰਡਣ ਦੇਣਾ, ਨਹੀਂ ਚੱਲਣ ਦੇਣਾ। ਇੱਥੇ ਸੂਫੀ ਫਕੀਰਾਂ ਦੇ ਵੀ ਕਦਮ ਰੋਕੇ ਗਏ। ਔਰ ਮੈਂ ਅਰਜ਼ ਕਰਾਂ, ਜਿਹੜੇ ਜਿਹੜੇ ਬ੍ਰਾਹਮਣ ਤੋਂ ਸਤਾਏ ਹੋਏ ਸਨ, ਉਹਨਾਂ ਸਾਰੇ ਭਗਤਾਂ ਨੂੰ ਗੁਰੂ ਅਰਜਨ ਤੇ ਗੁਰੂ ਨਾਨਕ ਦੇਵ ਜੀ ਨੇ ਅਪਣਾਇਆ, ਜਿਹੜੇ ਸਤਾਏ ਹੋਏ ਸਨ। ਨਾਮਦੇਵ ਸਤਾਇਆ ਹੋਇਆ ਸੀ, ਸੂਦ ਸੂਦ ਕਰ ਮਾਰ ਉਠਾਇਓ ਕਹੋ ਕਰੋ ਬਾਪ ਬੀਠਲਾ, ਸੂਦਰ ਸੂਦਰ ਕਰਕੇ ਮਾਰ ਕੇ ਮੈਨੂੰ ਬਾਹਰ ਕੱਢ ਛੱਡਿਆ। ਮੈਂ ਦੋਵੇਂ ਮੰਦਿਰ ਦੇਖੇ ਨੇ, ਔਂਡਾ ਤੇ ਬੀਠਲ ਮੰਦਿਰ। ਬੀਠਲ ਮੰਦਿਰ ਹੈ ਪੰਡਰਪੁਰ ਦੇ ਚ, ਤੇ ਜਿਹੜਾ ਮੰਦਿਰ ਫਿਰ ਚੁੱਕਿਆ ਉਹ ਹੈ ਔਂਡਾ ਦੇ ਚ। ਔਂਡਾ ਹਜ਼ੂਰ ਸਾਹਿਬ ਤੋਂ 40 ਮੀਲ ਦੂਰੀ ਤੇ ਹੈ, ਤੇ ਪੰਡਰਪੁਰ ਗਾਲਬਨ 300 ਮੀਲ ਪੈ ਜਾਂਦਾ। ਇਹਨਾਂ ਦੋਵਾਂ ਥਾਂ ਤੇ ਮੈਂ ਗਿਆ, ਫਿਰ ਇਹ ਹੋਇਆ ਮੰਦਿਰ ਵੀ ਦੇਖਿਆ ਔਂਡਾ ਦੇ ਚ। ਮੂਰਤੀਆਂ ਦਾ ਮੂੰਹ ਇੱਕ ਪਾਸੇ ਤੇ ਮੰਦਿਰ ਦਾ ਦਰਵਾਜ਼ਾ ਦੂਜੇ ਪਾਸੇ ਅੱਜ ਵੀ ਹੈ। ਹੁਣੇ ਜਦ ਪਿਛਲੇ ਦਿਨੀ ਕੋਈ 2 ਮਹੀਨੇ ਪਹਿਲੇ ਦਾਸ ਹਜ਼ੂਰ ਸਾਹਿਬ ਗਿਆ ਸੀ, ਫਿਰ ਵੀ ਮੈਂ ਔਂਡਾ ਤੋਂ ਲੰਘਦਾ ਹੋਇਆ ਗਿਆ। ਕਾਰ ਤੇ ਜਾ ਰਹੇ ਸੀ ਤੋ ਔਂਡਾ 1 ਮੀਲ ਥੱਲੇ ਜੋ ਹੈ ਹਾਈਵੇ ਤੋਂ ਥੱਲੇ ਇੱਕ ਪਾਸੇ ਕਸਬਾ, ਮੈਂ ਕਿਹਾ ਚਲੋ ਵੇਖਦੇ ਜਾਂਦੇ ਹਾਂ। ਬਾਹਰ ਹੀ ਉਸਦਾ ਮੰਦਿਰ ਬਣਾਇਆ, ਜਿਵੇਂ ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕੱਢਿਆ ਸੀ ਨਾ, ਤੇ ਹੁਣ ਵੀ ਉਸਦਾ ਛੋਟਾ ਜਿਹਾ ਮੰਦਿਰ ਨਾਮਦੇਵ ਦਾ ਬਾਹਰ ਹੀ ਬਣਾਇਆ। ਇਹ ਨਾਮਦੇਵ ਦਾ ਥੜਾ ਜੀ, ਇੱਥੇ ਬੈਠਾ ਸੀ। ਤੇ ਪੰਡਰਪੁਰ ਤੇ ਮੈਂ ਨਿਰਾਲਾ ਸਿਲਸਿਲਾ ਦੇਖਿਆ, ਅੰਦਰ ਬਿੱਠਲ ਦਾ ਮੰਦਿਰ ਵੇਖਿਆ, ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ। ਤੇ ਜਦ ਮੈਂ ਬਾਹਰ ਨਿਕਲਣ ਲੱਗਾ ਨਾ ਦੂਜੇ ਦਰਵਾਜ਼ੇ ਦੇ ਰਾਹੀਂ, ਤੇ ਦੂਜੇ ਦਰਵਾਜ਼ੇ ਦੇ ਚ ਪੌੜੀਆਂ ਦੇ ਉੱਤੇ ਥਾਲ ਦੇ ਚ ਇੱਕ ਮੂਰਤੀ ਸੀ, ਤੇ ਪੁਜਾਰੀ ਆਵਾਜ਼ ਲਾਉਣ, ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ, ਸੰਤ ਨਾਮਦੇਵ ਨੂੰ ਮੱਥਾ ਟੇਕਦੇ ਜਾਓ। ਤੇ ਮੈਂ ਕਿਹਾ ਪੁਜਾਰੀ ਜੀ ਪਹਿਲੇ ਮੈਨੂੰ ਗੱਲ ਦੱਸੋ, ਸਾਰਿਆਂ ਦੀਆਂ ਮੂਰਤੀਆਂ ਤੇ ਮੰਦਿਰ ਦੇ ਅੰਦਰ ਨੇ, ਤੇ ਨਾਮਦੇਵ ਦੀ ਮੂਰਤੀ ਇੱਥੇ ਜੁੱਤੀਆਂ ਚ ਰੱਖੀ ਹੋਈ, ਇੱਥੇ ਤੇ ਲੋਕੀ ਜੁੱਤੀਆਂ ਉਤਾਰ ਕੇ ਅੰਦਰ ਜਾਂਦੇ ਨੇ, ਬਾਹਰ ਨਿਕਲਦੇ ਨੇ। ਤੇ ਪੌੜੀਆਂ ਦੇ ਚ ਆਖਣ ਲੱਗੇ, ਇਹ ਸ਼ੂਦਰ ਹੈ ਨਾ, ਇਨਕੀ ਮੂਰਤੀ ਅੰਦਰ ਸਥਾਪਨ ਨਹੀਂ ਹੋ ਸਕਦੀ, ਸ਼ੂਦਰ ਹੈ। ਸੰਤ ਨੇ ਮੱਥਾ ਵੀ ਟੇਕੋ, ਪੈਸੇ ਵੀ ਚੜਾਓ, ਪਰ ਹੈ ਨਾ ਸ਼ੂਦਰ, ਅੰਦਰ ਨਹੀਂ ਵੜਨ ਦੇ। ਉੱਥੇ ਬੋਲ ਮੈਂ ਆਪਣੀ ਡਾਇਰੀ ਚ ਨੋਟ ਕੀਤੇ, ਮੈਂ ਕਿਹਾ ਨਾਮ ਦਿਓ ਤੈਨੂੰ ਉਦੋਂ ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕੱਢਿਆ ਸੀ, ਅੱਜ ਤੇਰੀ ਮੂਰਤੀ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਇਹ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਵਾੜਨ ਨੂੰ ਤਿਆਰ ਨਹੀਂ, ਇਹ ਤੇਰੀ ਮੂਰਤੀ ਨੂੰ ਵੀ ਅੰਦਰ ਦੇਣ ਨੂੰ ਜੋ ਹੈ ਥਾਂ ਦੇਣ ਨੂੰ ਤਿਆਰ ਨਹੀਂ, ਅੱਜ ਤੱਕ ਇਹ ਨਿਜ਼ਾਮ ਮੌਜੂਦ ਹੈ, ਮੂਰਤੀ ਉਸਦੀ ਅੰਦਰ ਨਹੀਂ ਸਥਾਪਨ ਕਰਨੀ, ਬਾਹਰ ਬੈਠੇ ਪੌੜੀਆਂ ਤੇ ਬੈਠੇ। ਤੇ ਖਿਮਾ ਕਰਨੀ, ਨਾਮਦੇਵ ਜੈਸੇ ਬ੍ਰਹਮ ਗਿਆਨੀ ਨਾਲ ਇਤਨੀ ਈਰਖ, ਕਬੀਰ ਜੈਸੇ ਸੰਤ ਨਾਲ ਇਤਨਾ ਦਰੋਹ, ਮਹਾਤਮਾ ਬੁੱਧ ਜੈਸੇ ਮਹਾਨ ਪੈਗੰਬਰੀ ਪੁਰਸ਼ ਨਾਲ ਇਤਨੀ ਦੁਸ਼ਮਣੀ, ਤੋ ਖਿਮਾ ਕਰਨੀ, ਜਦ ਪੈਗੰਬਰਾਂ ਤੇ ਪੈਗੰਬਰ ਮਹਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬਾ ਔਰ ਵੱਡਾ ਆਦਰਸ਼ ਲੈ ਕੇ ਆਏ, ਤੋ ਉਤਨੀ ਵੱਡੀ ਦੁਸ਼ਮਣੀ ਸਾਹਮਣੇ ਆਉਣੀ ਸੀ, ਕੁਦਰਤੀ ਗੱਲ ਹੈ। ਕਿਉਂਕਿ ਗੁਰੂ ਨਾਨਕ ਦੇ ਬਣਾਏ ਹੋਏ ਸਿਧਾਂਤ ਵਿੱਚ ਬ੍ਰਾਹਮਣੀ ਮਤ ਵਾਸਤੇ ਕੋਈ ਥਾਂ ਨਹੀਂ, ਜਗ੍ਹਾ ਨਹੀਂ ਹੈ। ਔਰ 9 ਸਾਲ ਤੋਂ ਗੁਰੂ ਨਾਨਕ ਨੇ ਇਹ ਬਗਾਵਤ ਸ਼ੁਰੂ ਕੀਤੀ, ਮੈਂ ਨਹੀਂ ਪਹਿਨਣਾ ਜਨੇਊ, ਗੱਲ ਖਤਮ। ਮੈਂ ਪਰੰਪਰਾਵਾਦੀ ਨਹੀਂ ਹਾਂ ਔਰ ਮੈਂ ਵੇਦ ਵੀ ਨਹੀਂ ਪੜ੍ਹਨਾ। दयानंद ने कह दिता गुरु नानक कोई वेद पाठी थोड़ी से, गुरु नानक को कोई संस्कृत थोड़ी आती थी, उन्होंने निर्भय की जगह पर निर्भव लिखा है। पर उन्हें कौन दसे गुरु नानक संस्कृत पढ़ाण आया इस देश, टीचर सी कोई संस्कृत पढ़ाण आया? नहीं, गुरु नानक सच पढ़ाण आया, सच की है। भाषा के अलग अलग भांडे ने, चाहे अरबी है, फारसी है, संस्कृत है, पंजाबी है, सिंधी है, बंगला है, मराठी है, ये तो भांडे ने। देखना तो यह भांडे विच भोजन की है, ये तो भांडे ने। भोजन छकन लई भांडे चाहिए ने। ये अरबी एक भांडा है, संस्कृत एक भांडा है, इंग्लिश एक भांडा है, पंजाबी एक भांडा है, और इसी तरीके नाले बर्तन है बंगाली, सिंधी, मराठी। सवाल तो यह है भांडे च है कि भांडा सोने का होवे ते भांडे च मिट्टी होवे ते भुख मिटेगी मिट्टी खा के? ते जे भांडा अगर मिट्टी का होवे ते ओदे 36 प्रकार का भोजन परोसया होया होवे, खिमा करने छक के तृप्ति मिलेगी? और अवर ते मैं मनदा ही नहीं कि कोई भांडा मिट्टी का है, सारे भांडे सोने के ने, चाहे संस्कृत है तो चाहे फारसी है, चाहे अरबी है तो चाहे पंजाबी है, चाहे उर्दू है चाहे बंगला है, चाहे मराठी है, यह सब भांडे सोने दे ने। पर भांडे की महानता सोने करके नहीं, भांडे की महानता होगी भांडे च है कि अगर भांडिया पखंड है, भांडिया झूठ पे है, भांडिया वितकरे पे ने, भांडिया दुश्मनी पई है, इन्हों भांडिया की करिए छक के क्या तृप्ति मिलेगी? वैर विरोध पे होवे, वरण वंड पई होवे, और तरह तरह के तकसीम करन दे तौर तरीके इन्हां भांडिया पे होने, इन्हां भांडिया की करिए? सानू ते ओ भांडा चाहिए है जेद ए भोजन पे होवे, सभ्य सांझी वाल सदायन तू किसे न दिसे बाहरा जी। ए खुराक है, ए भोजन है जेद छकदे आ बंदा तृप्त हो जाता है, जेद छकदे आ बंदा महान हो जाता है। गल किथे दी किथे जा पहुंची, समा हो गया। साहिब गुरु अमरदास जी महाराज का पावन पवित्र वाक आया, और महाराज कहते हैं मनुख की जिहड़ी मूल कमजोरी है, खास करके इस देश की, अहं हौ मैं, और यह कितने वड्डे पद्धर विच व्यापक है और कितनी वड्डी हानिकारक है। साहिब गुरु अमरदास जी महाराज के बोल आप सरवण करो, क्योंकि समा हो गया, और इवें विस्तार विच मैं समा ना ले जावां। एक दफा प्यार ना लाखो सतनाम। और मरदा ही जा रहा, बचाओ ही नहीं। बीमारी ऐसी जिदा कोई इलाज नहीं किया जा रहा, और इस बीमारी सारे मरते जा रहे, खपते जा रहे, मिटते जा रहे, चाहे कवि, दार्शनिक, फिलोसफर, इस देश के सत्ताधारी, इस देश की आम जनता एन होमे विच ग्रसी हुई। ते होमे खिमा करनी तू नू बर्दाश्त नहीं करता, इस वास्ते होमे ग्रसिया होया बंदा बड़ा जालम होगा। और आप सुन के हैरान होवोगे, 200 साल विच हिंसावादियां अंग्रेजा ने इतनी गोली नहीं चलाई जितनी 35 साल विच अहिंसावादियां ने, गांधीवादियां ने चलाई है। इतिहास है थोड़े सामने, आसाम है, त्रिपुरा है, मिजोरम है, कश्मीर है, पंजाब है, केड़ा ऐसा सूबा है जिथे बंदियां नू गोलियां नाल भुल के जो है खत्म नहीं किया गया? ते किन्हां ने किया? गांधीवादियां ने, अहिंसावादियां ने। हद हो गई, अहिंसावादियां ने इतनी वड्डी हिंसा की थी, गांधीवादियां ने इतनी वड्डी हिंसा की थी। ते जिहड़ा गांधी कहिंदा सी बस मैं ते वर्त रख रख के अहिंसा दे नाल आजादी प्राप्ति करनी है, मैं हिंसा विच विश्वास नहीं रखता, ते पूछ लईए भई तेरी उम्मत क्यों हिंसा विच विश्वास पे रखदी? कदम कदम दे ते खून खराबा, कदम कदम दे ते हिंसा, किसे थां दे ते भी ढंग नाल कोई बंदे नूं जीण दी जो है कला नहीं सिखाई गई, ना दिता जांदा है जीवन दा ढंग। इतनी वड्डी हिंसा, इतने वड्डे पद्धर दी हिंसा, इह ते इतिहास है। इह ते जद कोई सियाणा मुताला करेगा कि 200 साल अंग्रेज रहा, इतनी वड्डी हिंसा नहीं कीती उसने, और 40 साल के इन्हों गांधीवादियों ने इतनी वड्डी हिंसा कर दी, खिमा करनी करोड़ जो है ओ अंग्रेज ते फिर इन्हों के कदमों की खाक भी नहीं ने, इन्ने वड्डे अहिंसक ने, इतने वड्डे कसाई हो गए। और सुभाव अशुगल जी बैठे, मैंने एक गल चेते आ गई, कह दें भावें समा हो गया पर मैं कह दें, मैं जब कानपुर जाता सी ना तो इन्हों मैं रोज गंगा पार सैर करते जाते, रूटीन बन गया, 15 दिन मैं रहा, चलो गंगा पार चलते हैं, तो उधर सब्जा है, खुली जगह है, खुली हवा है, थोड़ा जहा दिमाग फ्रैश होंगे, उधर चलिए, रोज जाते। ਤੇ ਗੰਗਾ ਪਾਰ ਇੱਕ ਮੰਦਿਰ ਸੀ ਤੇ ਉਹਦੇ ਚ ਬੜਾ ਸੋਹਣਾ ਬਗੀਚਾ ਅਮਰੂਦਾਂ ਦਾ ਤੇ ਅਸੀਂ ਉੱਥੇ ਜਾ ਬੈਠੇ ਸੀ। ਕੁਝ ਲਿਖਣਾ ਹੋਵੇ, ਪੜ੍ਹਨਾ ਹੋਵੇ, ਸੋਚਣਾ ਹੋਵੇ, ਵਿਚਾਰਨਾ ਹੋਵੇ ਇੱਕ ਦੂਜੇ ਦੀ ਗੱਲ, ਉੱਥੇ ਘੰਟਾ ਦੋ ਘੰਟਾ ਬੈਠ ਕੇ ਫਿਰ ਵਾਪਸ ਆ ਜਾਂਦੇ ਸੀ। ਇੱਕ ਦਫਾ ਐਸਾ ਹੋਇਆ ਜਦ ਮੈਂ ਗਿਆ ਤੇ ਗੰਗਾ ਪਾਰ ਹੋਏ, ਨਾ ਉਹ ਬਗੀਚਾ ਸੀ ਤੇ ਨਾ ਹੀ ਉਹ ਮੰਦਰ, ਰੇਤ ਦੇ ਟਿੱਬੇ ਹੀ ਟਿੱਬੇ। ਹੈਰਾਨਗੀ ਹੋਈ ਮੈਨੂੰ, ਦੂਰ ਦੂਰ ਤੱਕ ਮੈਂ ਇੰਜ ਦੇਖਾਂ, ਉਹ ਮੰਦਰ ਕਿੱਥੇ, ਉਹ ਬਗੀਚਾ ਕਿੱਥੇ। ਔਰ ਮੈਨੂੰ ਇੰਜ ਹੈਰਾਨੀ ਹੋਈ, ਕਿਧਰੇ ਮੈਂ ਪਹਿਲੇ ਸੁਪਨਾ ਤੇ ਨਹੀਂ ਦੇਖਿਆ ਸੀ ਉਸ ਮੰਦਰ ਦਾ, ਉਸ ਬਗੀਚੇ ਦਾ, ਇਹ ਵੀ ਖਿਆਲ ਆਵੇ। ਤੇ ਮੈਂ ਫਿਰ ਨਾਲ ਦੇ ਇਹਨਾਂ ਸਾਰਿਆਂ ਕੋਲ ਪੁੱਛਿਆ, ਮੈਂ ਕਿ ਇੱਥੇ ਇੱਕ ਮੰਦਰ ਹੁੰਦਾ ਸੀ, ਇੱਥੇ ਇੱਕ ਬਗੀਚਾ ਹੁੰਦਾ ਸੀ, ਆਪਾਂ ਉੱਥੇ ਬੈਠਦੇ ਹੁੰਦੇ ਸੀ, ਔਰ ਉਸ ਮੰਦਰ ਵਿੱਚ ਇੱਕ ਉਦਾਸੀ ਮਹਾਤਮਾ ਸੀ ਜਿਹਦੇ ਨਾਲ ਕਦੀ ਕਦੀ ਗੁਫਤੋ ਸ਼ਨੀਦ ਆਉਂਦੀ ਸੀ, ਗੱਲਬਾਤ ਆਉਂਦੀ ਸੀ। ਇੱਥੇ ਤੇ ਕੋਈ ਨਹੀਂ ਦਿਖਾਈ ਦਿੰਦਾ, ਬਿਲਕੁਲ ਸੁੰਨ ਉਜਾੜ। ਮੈਨੂੰ ਕਹਿਣ ਲੱਗੇ, ਗਿਆਨੀ ਜੀ ਗੰਗਾ ਹੜ੍ਹ ਤੇ ਆਈ ਸੀ, ਬੜੀ ਜ਼ੋਰ ਦੀ ਹੜ੍ਹ ਤੇ ਮੰਦਰ ਵੀ ਬਹਾ ਲੈ ਗਈ ਹੈ, ਬਗੀਚਾ ਵੀ ਬਹਾ ਲੈ ਗਈ, ਤੇ ਉਹ ਜਿਹੜਾ ਉਦਾਸੀ ਹੈ ਨਾ, ਉਹ ਨਾਸਤਿਕ ਹੋ ਗਿਆ। ਉਹ ਕਹਿੰਦਾ, ਐ ਗੰਗਾ ਮੈਂ ਤੇਰੀ ਪੂਜਾ ਕਰਦਿਆਂ ਕਰਦਿਆਂ ਥੱਕ ਗਿਆ ਤੇ ਤੂੰ ਮੇਰਾ ਹੀ ਘਰ ਉਜਾੜ ਕੇ ਰੱਖ ਦਿੱਤਾ। ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ। ਗੰਗਾ ਬਹਾ ਕੇ ਲੈ ਗਏ, ਮੰਦਰ ਲੈ ਗਏ, ਬਗੀਚਾ ਲੈ ਗਏ। ਇਸੇ ਤਰੀਕੇ ਨਾਲ ਰਾਜਨੀਤੀ ਦੇ ਉਛਾਲ ਆਉਂਦੇ ਰਹਿਣੇ ਹਰ ਦੇਸ਼ ਦੇ ਵਿੱਚ, ਤੇ ਜਦ ਉਛਾਲ ਆਉਂਦੇ ਰਹਿਣੇ ਬੜੀਆਂ ਤਬਾਹੀਆਂ ਹੁੰਦੀਆਂ ਰਹੀਆਂ, ਬੜੇ ਖੂਨ ਖਰਾਬੇ, ਬਹੁਤ ਕੁਛ। ਤੇ ਮੈਂ ਇੰਗਲੈਂਡ ਦੇ ਵਿੱਚ ਦਰਿਆ ਥੇਮਸ ਦੇਖਿਆ, 400 ਮੀਲ ਦੀ ਉਸਦੀ ਲੰਬਾਈ ਹੈ ਤੇ 400 ਮੀਲ ਤੱਕ ਦੋਵੇਂ ਪਾਸੇ ਬੰਨ ਬਣਿਆ ਹੋਇਆ, ਬੰਨ ਵੀ ਇਹ ਦਰਿਆ ਕਿਸੇ ਸ਼ਹਿਰ ਨੂੰ ਕਿਸੇ ਕਸਬੇ ਨੂੰ ਤਬਾਹ ਨਾ ਕਰੇ। ਔਰ ਜੋ ਮੇਰੇ ਸੁਣਨ ਚ ਆਇਆ, ਪਹਿਲੇ ਥੇਮਸ ਦਰਿਆ ਹਰ ਸਾਲ ਦੇ ਸਾਲ ਕਸਬੇ ਰੋੜਦਾ ਸੀ, ਸ਼ਹਿਰਾਂ ਨੂੰ ਤਬਾਹ ਕਰਦਾ ਸੀ, ਖੇਤੀਆਂ ਨੇਚ ਤੋਂ ਨਾਬੂਦ ਕਰਦਾ ਸੀ, ਪਰ ਹੁਣ ਅਸੀਂ 50-60 ਸਾਲ ਦਾ ਇਹਨੂੰ ਕਾਬੂ ਚ ਕਰ ਲਿਆ। ਦੋਵੇਂ ਪਾਸੇ ਬੰਨ ਬਣਾ ਕੇ, 400 ਮੀਲ ਤੱਕ ਲੰਬਾ ਬੰਨ ਬਣਾ ਕੇ ਸਮੁੰਦਰ ਤੱਕ, ਹੁਣ ਇਹ ਉਛਲਦਾ ਤੇ ਉਛਲੇ ਪਿਆ, ਪਰ ਸਾਡਾ ਲੰਡਨ ਸ਼ਹਿਰ ਡੁੱਬਦਾ ਨਹੀਂ ਹੈ, ਹੋਰ ਕਸਬੇ ਡੁੱਬਦੇ ਨਹੀਂ, ਖੇਤੀਆਂ ਨੇਸ ਤੋਂ ਨਾਬੂਦ ਨਹੀਂ ਹੁੰਦੀਆਂ, ਅਸੀਂ ਤੇ ਬੰਨ ਲਾ ਲਿਆ। ਤੇ ਮੈਨੂੰ ਖਿਆਲ ਆਇਆ, ਇਹ ਬੰਦੇ ਕਿੰਨੇ ਸਿਆਣੇ ਨੇ, ਆਪਣਾ ਦੇਸ਼ ਬਚਾ ਲਿਆ। ਦਰਿਆ ਦੇ ਤੁਗੈਨੀ ਆਉਂਦੀ ਹੈ, ਹੜ ਤੇ ਆਉਂਦਾ, ਪਰ ਹੁਣ ਸ਼ਹਿਰ ਨਹੀਂ ਪੈਂਦੇ। ਪਰ ਇਹ ਹੋਰ ਵੀ ਇਹਨਾਂ ਨੇ ਮਹਾਨ ਸਿਆਣਪ ਦਿਖਾਈ ਹੈ ਕਿ ਰਾਜਨੀਤੀ ਦੇ ਵਿੱਚ ਵੀ ਕੋਈ ਐਸਾ ਹੜ ਨਾ ਆਵੇ ਕਿ ਲੋਕਾਂ ਦੀਆਂ ਖੂਨ ਦੀਆਂ ਨਦੀਆਂ ਵਹਿ ਉੱਠਣ ਤੇ ਲੋਕਾਂ ਦੇ ਘਰ ਘਾਟ ਤਬਾਹ ਹੋਣ, ਬਰਬਾਦ ਹੋਣ। ਉਹਨਾਂ ਨੇ ਰਾਜਨੀਤੀ ਨੂੰ ਵੀ ਬੰਨ ਲਾਇਆ, ਕਿਸੇ ਦਾ ਹੱਕ ਨਹੀਂ ਖੋਇਆ ਜਾ ਸਕਦਾ, ਕਿਸੇ ਦਾ ਹੱਕ ਨਹੀਂ ਮਾਰਿਆ ਜਾ ਸਕਦਾ, ਆਪਣੇ ਹੱਕ ਦੀ ਤਲਬੀ ਕੀਤੀ ਜਾ ਸਕਦੀ ਹੈ। ਹਾਈਡ ਪਾਰਕ ਵਿੱਚ ਮੈਂ ਗੁੰਮ ਲਿਆ ਸੀ, ਇਸ ਤਰ੍ਹਾਂ ਦੇ 4-5 ਮਾਈਕ੍ਰੋਫੋਨ ਲੱਗੇ ਹੋਏ, ਸਟੇਜ ਤੇ ਕੋਈ ਨਹੀਂ ਬੈਠਾ ਸੀ, ਤੇ ਅੱਗੋਂ ਜਿਹੜੀਆਂ ਕੁਰਸੀਆਂ ਡਿੱਠੀਆਂ ਹੋਈਆਂ ਸਨ ਉਹਦੇ ਉੱਤੇ 3-4 ਬੰਦੇ, ਤੇ ਨਾਲ ਦੇ ਸਾਥੀ ਨੂੰ ਮੈਂ ਪੁੱਛ ਲਿਆ, ਮੈਂ ਕਿਹਾ ਇੱਥੇ ਕੋਈ ਸਭਾ ਹੋਣੀ ਹੈ, ਜਲਸਾ ਹੋਣਾ, ਗੱਲ ਕੀ ਹੈ? ਕਹਿਣ ਲੱਗੇ, ਨਹੀਂ, ਇਹ ਗੌਰਮੈਂਟ ਦੀ ਤਰਫੋਂ ਇੰਤਜ਼ਾਮ ਹੈ, ਇਸ ਪਾਰਕ ਦੇ ਵਿੱਚ ਮਾਈਕ੍ਰੋਫੋਨ ਉਹਨਾਂ ਨੇ ਲਾ ਕੇ ਰੱਖੇ ਹੋਏ ਨੇ, ਜਿਸ ਬੰਦੇ ਨੇ ਗੌਰਮੈਂਟ ਦੇ ਖਿਲਾਫ ਬੋਲਣਾ, ਕਿਸੇ ਅਫਸਰ ਦੇ ਖਿਲਾਫ ਬੋਲਣਾ, ਕਿਸੇ ਮਿਨਿਸਟਰ ਦੇ ਖਿਲਾਫ ਬੋਲਣਾ, ਤੇ ਇਹ ਗੌਰਮੈਂਟ ਨੇ ਇੰਤਜ਼ਾਮ ਕਰ ਰੱਖਿਆ ਵੀ ਉਹ ਬੋਲੇ, ਤਾਂ ਕਿ ਸਾਨੂੰ ਪਤਾ ਚੱਲੇ ਉਹਦੇ ਨਾਲ ਕੀ ਜ਼ਿਆਦਤੀ ਹੋਈ ਹੈ। ਅਗਰ ਉਹ ਅਦਾਲਤ ਵਿੱਚ ਨਹੀਂ ਜਾ ਸਕਦਾ, ਅਗਰ ਕੋਈ ਹੋਰ ਹੀਲੇ ਤੇ ਬਹਾਨੇ ਉਹ ਨਹੀਂ ਜੁਟਾ ਸਕਦਾ, ਇੱਥੇ ਆ ਕੇ ਦੋ ਬੋਲ ਬੋਲੇ, ਉਹਦੇ ਵਿਅਰਥ ਨਹੀਂ ਜਾਣਗੇ, ਉਹਨੂੰ ਬਕਾਇਦਾ ਨੋਟ ਕੀਤਾ ਜਾਵੇਗਾ ਔਰ ਉਹਦੀ ਖੋਜ ਕੀਤੀ ਜਾਏਗੀ, ਕਿਸ ਨੇ ਇਸਦੇ ਨਾਲ ਜ਼ਿਆਦਤੀ ਕੀਤੀ ਔਰ ਕਿਉਂ ਹੋਈ ਹੈ। ਉਹ ਕਿਸੇ ਪੱਧਰ ਤੇ ਵੀ ਬੋਲ ਸਕਦਾ, ਔਰ ਅਗਰ ਉਹ ਝੂਠ ਵੀ ਬੋਲ ਗਿਆ ਤੇ ਉਹਦੇ ਉੱਤੇ ਮੁਕੱਦਮਾ ਨਹੀਂ ਚੱਲੇਗਾ। ਮੈਂ ਕਿਹਾ, ਹੈ ਹੱਦ ਹੋ ਗਈ, ਕਮਾਲ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੈ ਮੇਰੇ ਖਿਲਾਫ ਬੋਲੋ, ਤੇ ਖਿਮਾ ਕਰਨੀ, ਜਿਹੜਾ ਖਿਲਾਫ ਬੋਲੇ ਔਰ ਝੂਠ ਵੀ ਬੋਲੇ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ, ਇੱਥੇ ਤੇ ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ, ਕੋਈ ਸੱਚ ਹੀ ਨਾ ਬੋਲੇ, ਬਸ ਜਿਹੜਾ ਬੋਲੇ ਇੰਨੇ ਸਲਾਹੋ ਬਾਓ ਪਾਓ ਜੇਲਾਂ 'ਚ ਠੋਕੋ। ਕਿਤਨੀ ਵਿਪਰੀਤ ਦਸ਼ਾ, ਕਿਤਨੀ ਉਲਟ ਦਸ਼ਾ। ਉੱਥੇ ਦਰਿਆਵਾਂ ਨੂੰ ਬੰਨ ਲਾਇਆ ਹੋਇਆ, ਦਰਿਆ ਕਾਬੂ ਦੇ 'ਚ ਨੇ, ਉੱਥੇ ਰਾਜਨੀਤੀ ਨੂੰ ਬੰਨ ਲਾਇਆ ਹੋਇਆ, ਕਿਸੇ ਦਾ ਹੱਕ ਨਹੀਂ ਮਾਰਿਆ ਜਾਂਦਾ। ਤੇ ਇਸ ਦਰਿਆ ਦੇ 'ਚ, ਇਸ ਮੁਲਕ ਦੇ 'ਚ ਜਿਤਨੇ ਦਰਿਆ ਨੇ ਨਾ, ਖਿਮਾ ਕਰਨੀ, ਸਾਰਿਆਂ ਦੇ ਆਲੇ ਦੁਆਲੇ ਕੋਈ ਬੰਨ ਕੋਈ ਨਹੀਂ। ਜਦ ਹੜ੍ਹ ਤੇ ਆਉਂਦੇ ਨੇ, ਇਹ ਬਿਹਾਰ ਦੇ 'ਚ, ਆਸਾਮ ਦੇ 'ਚ, ہوں جی پچھلیاں برسات ہوئی نا تھوڑا پتا ہوے گا کتنی تباہی ہوئی بنگال مدھے بھارت آلے دوالے کوئی بند ہے نہیں دریا اچھال پہ آدھے کوئی قصبہ بہا کے لے گئے کوئی شہر بہا کے لے گئے کھیتیاں نیس تو نابود کر گئے اتھے دریاواں دے آلے دوالے بن نہیں نے اتھوں دی پونڈی راجنیتی نو بھی کھیما کرنی کوئی بن نہیں لگیا اے بھی جد ہڑ تے آؤندی ہے جویں او گنگا ہڑ تے آئی اداسی دا مندر بہا کے لے گئی اسی طریقے نال گندی راجنیتی جد ہڑ تے آؤندی ہے تے اکال تخت نو بھی ڈھا کے لنگ جاندی ہے
2: تل گور سیوی پہن سہج سکھائے نرسن پرسے گرو کے جانم مارن دکھ جائے کسم دی نور ارسوں پرسوں چٹیا تو دٹھے سچے پاتشاہ مال جانم

ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਾਵ ਖੰਡਨ ਸਭ ਸੁਖ ਨਾਮ ਨਿਧ ਦੇਸੀ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਮ ਨਿਧ ਦੇਸੀ।

ਮਾਨਸ ਬੱਪੜਾ ਕਿਆ ਸਾਰਾ ਹੀ ਕਿਆ ਤਿਸ ਕਾ ਮੋਹ ਤਾਜਾ ਰਹਾ ਜਿਨ ਹਰ ਖਾਇਆ ਸਭ ਕਿਛ ਤਿਸ ਕਾ ਤਿਸ ਕੀ ਭੁੱਖ ਗਵਾਈ ਐਸਾ ਥਾਨ ਦੀਆ ਸੁਖਦਾਤਾ ਨਿਖੁੱਟ ਨਾ ਕਭੀ ਜਾਏ ਅਣਦ ਭਇਆ ਸੁਖ ਸਹਿਜ ਸਮਾਨ ਸਤਗੁਰ ਮੇਲ ਮਿਲਾਈ ਮਾਨੁ ਨਾਮ ਜਾਪ ਨਾਮ ਆਰਾਧ ਆਣ ਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁੱਕੀ ਕਾਣ ਜਮਾਣੀ ਜਿਨ ਕਉ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ

ਸਭ ਕੁਛ ਕੀਤਾ ਤੇਰਾ ਵਰਤਾ ਕਿਆ ਨੰਦਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ ਸਭ ਕੁਛ ਕੀਤਾ ਤੇਰਾ ਵਰਤਾ ਕਿਆ ਬਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ।

प्रथम सिनेमर गुरुदेव की फतेह प्रवान करनी वाहिगुरु जी का खालसा एकाग्रता प्रदान करने आज दा सोरठ राग दे अंदर धन गुरु अर्जन देव जी महाराज दा जो महान वाक आया है इस विच ऐसे विषय नू सतगुरां ने छोया है जो करीबन करीबन व्यापक है ते जगत दी समस्या है। मनुख दा कुछ लोड़ां दा जगत है, मनुख दा कुछ लोभ दा जगत है। ये जीवन दे ढंग दोई ने, लोड़ां दे च जीवना, लोभ दे च जीवना, तीजा जीवन नहीं है। कोई जी रहा है लोड़ां की पूर्ति करने है, कोई जी रहा है लोभ की पूर्ति करने है। अक्सर 99% मनुखां दियां लोड़ां पूरियां हो जांदियां, लोभ किसे दा भी पूरा नहीं होंदा। लोभ दा स्वभाव है ते पूरा होंदा ही नहीं, होंदा ही नहीं। लोभी मनुख मरदे दम तक अधूरा ही रहंदा है, अधूरा ही रहंदा है। जगत दे च पूरन शांतमई जीवन ओही जीवदे ने जो लोड़ां दे च जीवे, लोभ दे च नहीं। मैं फिर दोहरावां, लोड़ां पूरियां हो जांदियां ने, लोभ नहीं पूरा होंदा। लोड़ां दी पूर्ति करन दे फिर तीन साधन ने, बड़े ध्यान नाल सुनना, तीन साधन ने। पहला सिरमौर साधन किरत करने, दूजा साधन मंगना, मंगता, तीजा साधन खोना, लुटना। लोड़ां नूं पूरे करन दे ए तीन साधन है। किरत करके लोड़ां दी पूर्ति करनी, मंग के लोड़ां दी पूर्ति करनी, खो के लोड़ां दी पूर्ति, और कोई साधन नहीं। जो मेहनत करके लोड़ां दी पूर्ति करदे ने उन्हां नूं कहिंदे ने किरती। जो मंग के लोड़ां दी पूर्ति करदे ने उन्हां नूं कहिंदे ने मंगता, जाचक, भिखारी। और जो खो के लुट के लोड़ां दी पूर्ति करदे ने उन्हां नूं कहिंदे ने चोर, लुटेरे, डकैत। संसार विच ए तिन्ने मौजूद ने। ए ठीक है, वड्डा तबका किरतियां दा है, पर मंगतियां दा तबका भी घट नहीं है, ते लुटेरियां दा तबका भी घट नहीं है। लोड़ां दी पूर्ति करनी है खोख है, लोड़ां दी पूर्ति करनी है मंग के, लोड़ां दी पूर्ति करनी है किरत करके, मेहनत करके। ऐसे भी दुनिया विच अवतारां दे राही व्यापक नुक्ते लोड़ां दी पूर्ति लई पेश होए, उन्होंने दरम्याना रस्ता चुनिया,
मेहनत नहीं करनी, खोना भी नहीं, भिक्षु बना देते, मंगना है, भिक्षा मंगनी, मंगना मंग के लोड़ां दी पूर्ति करनी है। आपकी ज्ञात लई अर्ज करा, वख वख अवतारा ने जिहड़ी उम्मत पैदा की है उन्हां नूं बकायदा नाम दिते ने, जैसे अहले इस्लाम दे बानी मुहम्मद साहब ने अपनी उम्मत नूं मुसलमान कहा, महात्मा बुद्ध ने अपनी उम्मत जो पैदा की थी उन्हों भिक्षु कहा, गुरु नानक देव जी महाराज दे नाल जो उम्मत दा जन्म होया उन्हों सिख आख्या गया। सिख ने, भिक्षु ने, मुसलमान ने, सनातन मत हिंदू धर्म की शाखा एक नहीं है, ये ऐसा दरिया है जो कई धाराओं में बगदा है। जैसे मैं देखे अमरकंटक बिलासपुर मध्य भारत हुण ते खैर प्रांत होर हो गया छत्तीसगढ़, उत्थे तीर्थ है अमरकंटक, धन गुरु नानक देव जी महाराज का इतिहासक स्थान भी है। नर्मदा अमरकंटक तो निकलती है, जद निकल दिए उत्थे इस दियां 70 धारावां ने, 70 टुकड़े ने, छोटे छोटे अगों जाके इकट्ठे हो जाते, दरिया की शकल अगे चल के बनती है, छोटिया छोटिया धारा। हिंदू धर्म की सनातन मत की धारा एक नहीं है, ये बहुत सारिया धारावां विच बगदा है और अगे जाके कट्ठा भी नहीं आता। सन्यासी ने, बैरागी ने, ब्रह्मचारी ने, इन्हां विच और सन्यासियों के कई कई रूप, बैरागियों के कई कई रूप, ब्रह्मचारियों दियां कई कई शाखां, फिर जितने इष्ट ने उतनिया धारावां ने, किसी का इष्ट शिव, किसी का श्री राम, किसी दे श्री कृष्ण, ये धारा मेल भी नहीं खांदी। एक आम मनुख दी ते गल छड़ो, देश ते जगत प्रसिद्ध भगत, लेखक, विद्वान महात्मा तुलसी जैसे मथुरा विच आए रामायण की कथा करन, तो हुण कुदरती गल है मथुरा नगरी श्री कृष्ण की है, जिवें अयोध्या श्री राम की, जिवें अमृतसर नूं असी रामदासपुरी कहिंदे आ, रामदासपुर नाम भी पहले यही सी। गुरु रामदास जी की नगरी है, अयोध्या राम की नगरी है, बनास शिवां की नगरी है, मथुरा कृष्ण की नगरी है। मथुरा विच आए महात्मा तुलसी तो ले गए श्रद्धालु इन्हां नूं कृष्ण जी दे मंदिर विच, द्वारका दे समंदर विच, सारिया ने डंडौत की, तुलसी ने नहीं की थी। तुलसी ने नहीं की थी। पूछा गया, आप भगत हो, सिर्फ भगत ही नहीं, भगती का संदेश देंदे हो, उपदेश देंदे हो, कथावाचक हो, सिर्फ कथावाचक ही नहीं, तुसी बहुत बड़े विद्वान हो, लिखारी हो, आपने डंडौत नहीं की थी, मत्था नहीं टेकया। तो हुण जो कुछ तुलसी कहिंदे ने उन्हां दा ही बोल मैं तुहाडे सामने रखा। कैसी सुंदर छब बनी भले बिराजे नाथ, बड़ी सुंदर छबी है, मूर्ति बड़ी सुंदर है, बड़ा सोहना प्रभाव पै रहा है।
ਉਂਟਾਂ ਨਾਲ ਮੁਰਲੀ ਲਾਈ ਹੋਈ ਹੈ, ਸਿਰ ਤੇ ਮੁਕਟ ਹੈ, ਬੜੀ ਸੁੰਦਰ ਪੁਸ਼ਾਕ ਹੈ, ਬੜੇ ਕੀਮਤੀ ਗਹਿਣੇ ਨੇ। ਕੈਸੀ ਸੁੰਦਰ ਛਬ ਬਣੀ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤਉ ਨਿਵੇਂ ਜੋ ਧਨ ਸ਼ਬਾਨ ਹੋਏ ਹਾਥ। ਤੁਲਸੀ ਦਾ ਸਿਰ ਤੇ ਤਾਂ ਝੁਕ ਸਕਦਾ ਹੈ ਜੇ ਹੱਥ ਦੇ ਚ ਧਨਸ਼ਦਾਨ ਹੋ, ਧਨਸ਼ਬਾਨ ਹੋਵੇ। ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ, ਮੁਰਲੀ ਦਰ ਦਾ ਪੁਜਾਰੀ ਨਹੀਂ। ਇਹਦੇ ਹੱਥ ਚ ਮੁਰਲੀ ਹੈ। ਮੈਂ ਅਰਜ਼ ਕਰਾਂ, ਮੁਹੰਮਦ ਸਾਹਿਬ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਦਾ ਇੱਕੋ ਹੀ ਨਾਮ ਹੈ, ਮੁਸਲਮਾਨ। ਮੁਸਲਮਾਨ ਮਹਾਤਮਾ ਬੁੱਧ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨਾਂ ਸਾਰਿਆਂ ਨੂੰ ਕਹਿੰਦੇ ਨੇ ਭਿਕਸ਼ੂ। ਭਿਕਸ਼ੂ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਉਮਤ ਨੂੰ ਜਨਮ ਦਿੱਤਾ ਉਹਨੂੰ ਆਖਿਆ ਜਾਂਦਾ ਸਿੱਖ, ਗੁਰਸਿੱਖ, ਗੁਰੂ ਦਾ ਸਿੱਖ। ਸਿੱਖ ਵੇਦਾਂ ਸ਼ਾਸਤਰਾਂ ਉਪਨਿਸ਼ਦਾਂ ਦੇ ਰਾਹੀਂ ਜਿਸ ਉਮਤ ਦਾ ਜਨਮ ਹੋਇਆ, ਧਾਰਾ ਇੱਕ ਨਹੀਂ ਹੈ। ਕੋਈ ਸੰਨਿਆਸੀ ਨੇ, ਕੋਈ ਬਾਨਪ੍ਰਸਤੀ ਨੇ, ਕੋਈ ਬ੍ਰਹਮਚਾਰੀ ਨੇ, ਕੋਈ ਬੈਰਾਗੀ ਨੇ, ਇਸ ਤੋਂ ਇਲਾਵਾ ਹਜ਼ਾਰਾਂ ਸ਼ਾਖਾਵਾਂ ਨੇ। ਇੱਕ ਧਾਰਾ ਨਹੀਂ ਹੈ। ਔਰ ਧਰਮ ਗ੍ਰੰਥਾਂ ਦੀਆਂ ਵਿਚਾਰਾਂ ਵੀ ਅਲੱਗ ਅਲੱਗ ਨੇ। ਜੈਸੇ ਇਸ਼ਾਰਤਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਛੇ ਘਰ ਛੇ ਗੁਰ ਛੇ ਉਪਦੇਸ਼। ਸ਼ਾਸਤਰ ਤੇ ਛੇ ਨੇ, ਇਹਨਾਂ ਛੇ ਸ਼ਾਸਤਰਾਂ ਦੇ ਆਚਾਰੀਆ ਲਿਖਾਰੀ ਗੁਰੂ ਵੀ ਛੇ ਨੇ। ਨਿਆਏ ਨੂੰ ਜਨਮ ਦਿੰਦੇ ਨੇ ਗੌਤਮ, ਸਾਂਖ ਨੂੰ ਜਨਮ ਦਿੰਦੇ ਨੇ ਕਪਲ, ਮੀਮਾਂਸਾ ਨੂੰ ਜਨਮ ਦਿੰਦੇ ਨੇ ਜੈਮਨੀ, ਯੋਗ ਨੂੰ ਜਨਮ ਦਿੰਦੇ ਨੇ ਪਤੰਜਲੀ। ਔਰ ਇਸੇ ਤਰੀਕੇ ਦੇ ਨਾਲ ਵੇਦਾਂਤ ਨੂੰ ਜਨਮ ਦਿੰਦੇ ਨੇ ਰਿਸ਼ੀ ਵੇਦ ਵਿਆਸ। ਔਰ ਇਸੇ ਤਰੀਕੇ ਨਾਲ ਇਹ ਛੇਵੇਂ ਗੁਰੂ ਕੜਾਦ, ਇਹ ਛੇ ਗੁਰੂ ਛੇ ਸ਼ਾਸਤਰ ਨੇ, ਪਰ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਉਪਦੇਸ਼ ਵੀ ਛੇ ਨੇ, ਇੱਕ ਨਹੀਂ। ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ਼ ਅਨੇਕ, ਇਹਨਾਂ ਛੇ ਗੁਰੂਆਂ ਦਾ ਗੁਰੂ ਇੱਕ ਪਰਮਾਤਮਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਗਿਆਨ ਜਿੱਧਰੋਂ ਵੀ ਆਉਂਦਾ ਹੈ ਸਭ ਪਰਮਾਤਮਾ। ਇਹ ਗਿਆਨ ਦੀਆਂ ਧਾਰਾਵਾਂ ਕਿਉਂ ਬਣ ਜਾਂਦੀਆਂ ਨੇ ਅਲੱਗ ਅਲੱਗ? ਦਰਅਸਲ ਬਾਰਿਸ਼ ਹੋ ਰਹੀ ਹੈ, ਕਿਸੇ ਕੋਲ ਕੌਲੀ ਹੈ, ਕਿਸੇ ਕੋਲ ਗਿਲਾਸ ਹੈ, ਕਿਸੇ ਕੋਲ ਲੋਟਾ ਹੈ, ਕਿਸੇ ਕੋਲ ਥਾਲੀ ਹੈ, ਕਿਸੇ ਕੋਲ ਵੱਡਾ ਥਾਲ ਹੈ, ਅਤੇ ਕਿਸੇ ਕੋਲ ਡੋਲ ਹੈ, ਕਿਸੇ ਕੋਲ ਵੱਡਾ ਪਤੀਲਾ ਹੈ। ਕਿਉਂਕਿ ਭਾਂਡੇ ਅਲੱਗ ਅਲੱਗ ਨੇ, ਭਾਂਡਿਆਂ ਦੀ ਬਨਾਵਟ ਅਲੱਗ ਅਲੱਗ ਹੈ, ਤਾਂ ਪਾਣੀ ਪੈ ਰਿਹਾ, ਭਾਂਡਿਆਂ ਦੀ ਬਨਾਵਟ ਕਰਕੇ ਪਾਣੀ ਦਾ ਰੂਪ ਉਸਦੇ ਅੰਦਰ ਵੈਸਾ ਹੀ ਹੋ ਜਾਂਦਾ ਹੈ। ਕੌਲੀ ਦੇ ਅੰਦਰ ਕੌਲੀ ਵਰਗਾ ਹੋ ਗਿਆ, ਲੋਟੇ ਦੇ ਅੰਦਰ ਲੋਟੇ ਵਰਗਾ ਹੋ ਗਿਆ, ਥਾਲ ਦੇ ਅੰਦਰ ਥਾਲ ਵਰਗਾ ਹੋ ਗਿਆ, ਡੋਲ ਦੇ ਅੰਦਰ ਡੋਲ ਵਰਗਾ ਹੋ ਗਿਆ। ਪਰ ਸਾਰਿਆਂ ਭਾਂਡਿਆਂ ਵਿੱਚ ਜਿਹੜਾ ਪਾਣੀ ਹੈ ਉਹ ਇੱਕੋ ਹੀ ਬਦਲਦਾ ਹੈ। ਗੁਰ ਗੁਰ ਏਕੋ, ਭਾਵੇਂ ਛੇ ਗੁਰੂ ਨੇ, ਇਹਨਾਂ ਦੇ ਰਾਹੀਂ ਜੋ ਗਿਆਨ ਪ੍ਰਗਟ ਹੋਇਆ, ਇਹਨਾਂ ਛੇ ਗੁਰੂਆਂ ਦਾ ਗੁਰੂ ਉਹ ਇੱਕੋ ਹੀ ਹੈ। ਗੌਤਮ, ਕਪਲ,
کناک، پتنجلی، جیمنی اور رشی وید ویاس، انہ چھ گروان دا گرو او ایک ہے، گر گر ایکو۔ اتھوں دعوے نال گرو نانک دیو جی کہندے نے گیان سارا پرماتما تو آندا ہے، تو پھر آدی گرو بھی پرماتما ہی ہے۔ پرم پر پار برم پرمیسر، نانک گر ملیا سوئی جی۔ اج تک کسے ایک بھی برہم گیانی نے نہیں آکھیا یہ گیان میں اپنے آپ پراپت کیتا ہے، سب کے دن پربھو تو ملے، پرماتما تو ملے۔ آد انت ایک ہے اوتارا، سوئی گرو سمجھے ہو ہم۔ ہن گرو نانک دیو جی مہاراج اسی واک دے چ منگ کرتے ہیں، بابا جے گھر کیرت کرتے کیرت ہوئے۔ جس گھر دے کیرتی چل رہی ہے، جس گھر دے ستسنگ چل رہا ہے، اے کرتے تیری گل چل رہی ہے، تیریاں باتاں چل رہی ہیں، تیرا گیان چل رہا ہے، تیری دھیان سادھنا چل رہی ہے، بابا جے گھر کرتے کیرت ہوئے سو گھر راکھ وڈائی ہوئے۔ اس گھر دے چ مینو رکھ، مینو او تھاں بخش جتھے تیری کیرتی ہو رہی ہے، جتھے تیرا جس ہو رہا ہے، جتھے تیری مہما ہو رہی ہے، تاکہ میں سنا سو استھان بتاؤ میتا، جان کے ہر ہر کیرتن نیتا۔ تو میں عرض کر رہا سی ایک کوئی امت نو جنم دیتا ہے گرو نانک نے، سکھ، سکھ کیول سکھ ہے، ایک کوئی امت نو جنم دیتا ہے محمد۔

42 ਸਾਧੂ ਮਾਰੇ ਗਏ ਸਨ। ਨਾਂਗੇ ਸਾਧੂਆਂ ਦੀ ਤੇ ਨਿਰੰਜਨੀ ਅਖਾੜੇ ਦੀ ਜੰਗ ਹੋ ਗਈ ਸੀ, ਲੜ ਪਏ ਸੀ। ਇੱਕ ਨੇ ਕਿਹਾ ਪਹਿਲੇ ਅਸੀਂ ਇਸ਼ਨਾਨ ਕਰਨਾ, ਦੂਜੇ ਨੇ ਕਿਹਾ ਪਹਿਲੇ ਅਸੀਂ ਕਰਨਾ, ਕੁੰਭ ਲੜ ਪਏ। ਹੈਰਾਨਗੀ ਦੀ ਗੱਲ, ਕੁੰਭ ਦੇ ਦਿਨ ਪਾਪ ਧੋਣ ਵਾਸਤੇ ਆਏ ਸਨ, ਉੱਥੇ ਹੀ ਪਾਪ ਕਰ ਬੈਠੇ। 42 ਬੰਦੇ ਕਤਲ ਹੋ ਗਏ। ਜਨਮਾਂ ਜਨਮਾਂਤਰਾਂ ਦੇ ਪਾਪ ਧੋਣ ਨਾ ਆਏ ਸਨ, ਸਭ ਤੋਂ ਵੱਡੇ ਪਾਪ ਉੱਥੇ ਹੀ ਕੀਤੇ, ਸਭ ਤੋਂ ਵੱਡੇ ਗੁਨਾਹ ਉੱਥੇ ਹੀ ਕੀਤੇ। ਇੱਕ ਸ਼ਾਖਾ ਨਹੀਂ ਹੈ, ਅਨੰਤ ਧਾਰਾਵਾਂ ਨੇ। ਇਹ ਉਹ ਦਰਿਆ ਹੈ ਜੋ ਅਨੰਤ ਧਾਰਾਵਾਂ ਵਿੱਚ ਪਹਾੜ ਤੋਂ ਨਿਕਲਦਾ, ਫਿਰ ਮਿਲਦੀਆਂ ਵੀ ਨਹੀਂ ਆਪਸ, ਅਲੱਗ ਅਲੱਗ ਹੀ ਚੱਲਦੀਆਂ। ਤੋ ਮੈਂ ਅਰਜ਼ ਕਰ ਰਿਹਾ ਸੀ, ਮਨੁੱਖ ਦੀਆਂ ਲੋੜਾਂ ਨੇ ਔਰ ਲੋੜਾਂ ਦੇ ਨਾਲ ਸੰਬੰਧ ਮਨੁੱਖ ਤੋੜ ਨਹੀਂ ਸਕਦਾ। ਲੱਖ ਯਤਨ ਕਰੇ, ਮੈਨੂੰ ਨਹੀਂ ਚਾਹੀਦਾ ਪਾਣੀ, ਪਰ ਸਰੀਰ ਮੰਗੇਗਾ, ਲੋੜ ਹੈ। ਲੱਖ ਮੈਂ ਉੱਚੀ ਆਵਾਜ਼ ਨਾਲ ਆਖਾਂ ਮੈਨੂੰ ਨਹੀਂ ਚਾਹੀਦਾ ਭੋਜਨ, ਪਰ ਸਰੀਰ ਨੂੰ ਭੁੱਖ ਲੱਗੇਗੀ, ਮੰਗੇਗਾ। ਸਰੀਰ ਨੂੰ ਗਰਮੀ ਲੱਗਦੀ ਹੈ, ਸਰਦੀ ਲੱਗਦੀ ਹੈ, ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ। ਕੁਛ ਤੇ ਵੱਡੀਆਂ ਵੱਡੀਆਂ ਸਰੀਰ ਦੀਆਂ ਲੋੜਾਂ ਨੇ, ਕੁਝ ਛੋਟੀਆਂ ਛੋਟੀਆਂ ਹੋਰ ਬਥੇਰੀਆਂ ਨੇ। ਇਸ ਵਾਸਤੇ ਮੈਂ ਅਰਜ਼ ਕਰਦਾ ਹੁੰਦਾ, ਲੋੜਾਂ ਦਾ ਕੋਈ ਤਿਆਗੀ ਨਹੀਂ ਹੈ, ਕੋਈ ਤਿਆਗੀ ਨਹੀਂ। ਗੱਲ ਮੈਨੂੰ ਭੁੱਲਦੀ ਨਹੀਂ, 15 ਦਿਨ ਮੈਂ ਕਸਤੂਰਬਾ ਗ੍ਰਾਮ ਇੰਦੌਰ ਵਿੱਚ ਸੰਤ ਵਿਨੋਬਾ ਭਾਵੇ ਦੇ ਹੁੰਦਿਆਂ ਕਥਾ ਕੀਤੀ ਸੀ। ਸਵੇਰੇ ਮੈਂ ਇਮਲੀ ਸਾਹਿਬ ਗੁਰਦੁਆਰੇ 'ਚ ਕਰਦਾ ਸੀ, ਸ਼ਾਮੀ ਕਸਤੂਰਬਾ ਗ੍ਰਾਮ ਜੋ ਸੰਤ ਵਿਨੋਬਾ ਭਾਵੇ ਜੀ ਦਾ ਆਸ਼ਰਮ ਸੀ। ਮੈਨੂੰ ਕਹਿਣ ਲੱਗੇ ਸਾਨੂੰ ਵੀ ਗੁਰਬਾਣੀ ਸੁਣਾਓ, ਮੈਂ ਜ਼ਰੂਰ ਸੁਣਾਵਾਂਗਾ। ਮੈਨੂੰ ਉਹਨਾਂ ਨੇ 35-40 ਕਿਤਾਬਾਂ ਵੀ ਆਪਣੀਆਂ ਲਿਖੀਆਂ ਹੋਈਆਂ ਭੇਟਾਂ 'ਚ ਦਿੱਤੀਆਂ। ਸੁਭਾਵਿਕ ਬਜ਼ੁਰਗ ਸਨ, ਧਨ ਮਾਇਆ ਮੇਰੇ ਅੱਗੋਂ ਆਈ। ਤੋ ਚੂੰਕਿ ਤਿਆਗੀ ਸਾਧੂਆਂ ਦਾ ਆਸ਼ਰਮ ਸੀ, ਪਰਉਪਕਾਰੀਆਂ ਦਾ ਸੇਵਾ ਭਾਵ, ਜ਼ਮੀਨ ਇਕੱਠੀ ਕਰਕੇ ਅਤੇ ਗਰੀਬਾਂ ਦੇ ਚ ਵੰਡਣੀ, ਭੂਦਾਨ, ਉਹ ਮਾਇਆ ਮੈਂ ਵਿਨੋਬਾ ਭਾਵੇ ਦੇ ਚੌਲੇ 'ਚ ਪਾ ਦਿੱਤੇ, ਇੱਕਦਮ ਸੁੱਟ ਦਿੱਤੀ, ਮਿੱਟੀ। ਮੈਂ ਕਿਹਾ ਇਸ ਤਰ੍ਹਾਂ ਕਿਉਂ, ਇੰਨੇ ਨਫ਼ਰ ਮਿੱਟੀ ਆਈ ਹੈ। ਮੈਂ ਕਿਹਾ ਮਿੱਟੀ ਨੂੰ ਹੱਥ ਲਾਉਂਦੇ ਹੋ ਕਿ ਨਹੀਂ? ਮਿੱਟੀ ਨਾਲ ਤਾਂ ਤੁਹਾਨੂੰ ਹੱਥ ਵੀ ਧੋਣੇ ਪੈਂਦੇ, ਮੈਂ ਦੇਖਦਾ। ਮਿੱਟੀ ਨੂੰ ਹੱਥ ਲਾਉਂਦੇ ਹੋ ਕਿ ਨਹੀਂ? ਅਤੇ ਜੇ ਧਨ ਵੀ ਮਿੱਟੀ ਹੈ ਤਾਂ ਕੀ ਹਰਜ ਹੈ, ਕੀ ਹਰਜ ਹੈ? ਮੈਨੂੰ ਕਹਿਣ ਲੱਗੇ ਮਨੁੱਖਤਾ ਨੇ ਮਿੱਟੀ ਨੂੰ ਅਜੇ ਇਤਨੀ ਅਹਿਮੀਅਤ ਨਹੀਂ ਦਿੱਤੀ, ਮਿੱਟੀ ਤੋਂ ਬਣੇ ਹੋਏ ਕਾਗਜ਼ ਨੂੰ, ਇਸ ਕਰੰਸੀ ਨੂੰ ਬੜੀ ਅਹਿਮੀਅਤ ਦੇ ਦਿੱਤੀ। ਇਹਦੇ 'ਚ ਅਹਿਮੀਅਤ ਛੁਪੀ ਹੋਈ ਹੈ ਬੜੀ, ਇਹ ਕਿਧਰੇ ਲੋਭ ਨਾ ਪੈਦਾ ਕਰ ਦੇਵੇ, ਇਸ ਵਾਸਤੇ ਸੁਣਦੇ। ਮੈਨੂੰ ਅਜੇ ਤੱਕ ਯਾਦ ਹੈ, ਪਰ ਲੋੜਾਂ ਦਾ ਮਨੁੱਖ ਤਿਆਗ ਨਹੀਂ ਕਰ ਸਕਦਾ, ਲੋੜਾਂ ਹੈ। ਮੈਂ ਲੱਖ ਕਹਿ ਦਿਆਂ ਨਹੀਂ ਚਾਹੀਦਾ ਮੈਨੂੰ ਪਾਣੀ, ਮੇਰੀ ਪਿਆਸ ਆਵਾਜ਼ ਮਾਰੇਗੀ, ਪਾਣੀ ਚਾਹੀਦਾ, ਚਾਹੀਦਾ। ਮੈਂ ਲੱਖ ਠੋਕਰ ਮਾਰ ਦੇਵਾਂ ਭੋਜਨ ਦੇ ਥਾਲ ਨੂੰ, ਮੇਰੀ ਭੁੱਖ ਉੱਚੀ ਆਵਾਜ਼ ਨਾਲ ਮੰਗੇਗੀ, ਭੋਜਨ ਚਾਹੀਦਾ, ਭੋਜਨ ਚਾਹੀਦਾ। ਔਰ ਇਸ ਤਰੀਕੇ ਦੀਆਂ ਹੋਰ ਸੈਂਕੜੇ ਲੋੜਾਂ। ਫਿਰ ਲੋੜਾਂ ਨੂੰ ਪੂਰਾ ਕਰਨ ਦੇ ਤਿੰਨ ਸਾਧਨ ਨੇ। ਪਹਿਲਾ, ਕਿਰਤ ਕਰਨੀ, ਮਿਹਨਤ ਕਰਨੀ। ਮਿਹਨਤ ਕਰਕੇ ਆਪਣੀ ਲੋੜਾਂ ਦੀ ਪੂਰਤੀ ਕਰਨੀ, ਤੇ ਜੋ ਮਿਹਨਤ ਕਰਕੇ ਲੋੜਾਂ ਦੀ ਪੂਰਤੀ

0: ਕਰਦਾ ਉਹਨੂੰ ਕਹਿੰਦੇ ਨੇ ਕਿਰਤੀ। ਦੂਸਰਾ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ। ਕਿਉਂਕਿ ਅੱਜ ਦਾ ਵਾਕ ਇਸ ਤਰ੍ਹਾਂ ਦਾ ਆਇਆ ਤੇ ਮੈਂ ਅਰਜ਼ ਕਰਾਂ, ਅਛੂਤਾ ਜਿਹਾ ਵਾਕ ਹੈ, ਕਿਸ ਹੋ ਜਾਚੀ ਕਿਸ ਸਾਲ ਜਾਚਣ। ਮੰਗਣ ਤੋਂ ਗੱਲ ਚੱਲਦੀ, ਅੱਜ ਦਾ ਹੁਕਮਨਾਮਾ ਇਸ ਤਰ੍ਹਾਂ ਦਾ, ਇਸ ਨੇ ਹੀ ਖਿਆਲ ਦਿੱਤੇ ਨੇ ਮੈਨੂੰ, ਅੱਜ ਦਾ ਵਾਕ ਹੀ ਐਸਾ ਆਇਆ। ਲੋੜਾਂ ਦੀ ਪੂਰਤੀ ਕਰਨ ਦਾ ਪਹਿਲਾ ਢੰਗ ਹੈ ਕਿਰਤ ਕਰਨੀ, ਮਿਹਨਤ ਕਰਨੀ, ਉਹਨਾਂ ਨੂੰ ਕਿਹਾ ਜਾਂਦਾ ਕਿਰਤੀ। ਦੂਜਾ ਢੰਗ ਬੜਾ ਵਿਆਪਕ ਪੱਧਰ ਤੇ ਸਾਰੀ ਦੁਨੀਆਂ ਵਿੱਚ ਹੈ, ਮੰਗ ਕੇ ਲੋੜਾਂ ਦੀ ਪੂਰਤੀ ਕਰਨੀ। ਇਸ ਨਾਲ ਮੰਗਤਿਆਂ ਦਾ ਜਨਮ ਹੋਇਆ, ਭਿਖਾਰੀਆਂ ਦਾ ਜਨਮ ਹੋਇਆ, ਔਰ ਧਾਰਮਿਕ ਜਗਤ ਵਿੱਚ ਵੀ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਹੈ। ਤੋ ਮਹਾਤਮਾ ਬੁੱਧ ਨੇ ਆਪਣੀ ਉਮਤ ਨੂੰ ਕਿਹਾ ਭਿਕਸ਼ੋ ਭਿਕਸ਼ੋ, ਭਿਕਸ਼ਾ ਮੰਗ ਕੇ ਗੁਜ਼ਾਰਾ ਕਰਨਾ। ਇਸ ਵਾਸਤੇ ਮੈਂ ਕਈ ਦਫ਼ਾ ਕਿਹਾ ਕਿ ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਦਾ ਧਰਮ ਤੇ ਇਸ ਤਰ੍ਹਾਂ ਦੇ ਹੋਰ ਤਿਆਗੀਆਂ ਦਾ ਧਰਮ ਵਿਅਕਤੀਗਤ ਧਰਮ ਹੈ, ਹੈ ਪ੍ਰਭੂ ਨਾਲ ਜੁੜਨ ਦਾ ਵਸੀਲਾ, ਇਹ ਵਿਅਕਤੀਗਤ ਧਰਮ ਹੈ, ਸਮੂਹਕ ਨਹੀਂ, ਸਾਰਿਆਂ ਦਾ ਨਹੀਂ। ਕਾਰਨ, ਅਗਰ ਸਾਰੇ ਭਿਕਸ਼ੂ ਬਣ ਜਾਣ, ਚਲੋ ਮੰਨ ਲੈਂਦੇ ਹਾਂ ਸਾਰੇ ਮਹਾਤਮਾ ਬੁੱਧ ਦੀ ਗੱਲ ਮੰਨ ਲੈਣ ਤੇ ਸਾਰੇ ਭਿਕਸ਼ੂ ਬਣ ਜਾਣ, ਫਿਰ ਕੌਣ ਦੇਵੇਗਾ, ਦੇਣ ਵਾਲਾ ਕੌਣ ਹੋਵੇ, ਕਿਸਨੇ ਦੇਣਾ, ਸਾਰੇ ਤੇ ਮੰਗਦੇ ਨੇ, ਸਾਰੇ ਤੇ ਮੰਗਣ ਵਾਲੇ, ਫਿਰ ਕੌਣ ਦੇਵੇਗਾ। ਤੋ ਸਾਰਿਆਂ ਦਾ ਧਰਮ ਨਹੀਂ ਹੈ। ਅਗਰ ਸਾਰੇ ਗ੍ਰਸਤ ਦੇ ਤਿਆਗੀ ਬਣ ਜਾਣ ਤੋ 300 ਸਾਲ ਤੋਂ ਬਾਅਦ ਬੰਦਾ ਤੇ ਜ਼ਮੀਨ ਤੇ ਇੱਕ ਵੀ ਨਹੀਂ ਲੱਭੇਗਾ, ਗੱਲ ਖਤਮ ਹੋ ਜਾਏਗਾ, ਮਨੁੱਖਤਾ ਤੋਂ ਖਾਲੀ ਹੋ ਜਾਏਗੀ ਜ਼ਮੀਨ, ਅਗਰ ਸਾਰੇ ਗ੍ਰਸਤ ਦਾ ਤਿਆਗ ਕਰ ਦੇਣ। ਮਹਾਤਮਾ ਬੁੱਧ ਦਾ ਧਰਮ ਅਜ਼ੀਮ ਨੇ, ਮਹਾਨ ਨੇ, ਬੜੇ ਵਿਚਾਰਕ ਨੇ, ਉਹਨਾਂ ਦਾ ਧਰਮ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ ਹੈ, ਸਾਰਿਆਂ ਦਾ ਧਰਮ ਨਹੀਂ। ਸਵਾਮੀ ਮਹਾਵੀਰ ਦਾ ਵਿਅਕਤੀਗਤ ਧਰਮ ਹੈ, ਸਮੂਹਕ ਧਰਮ ਨਹੀਂ ਹੈ। ਸਾਰੇ ਗ੍ਰਸਤ ਦਾ ਤਿਆਗ ਕਰ ਦੇਣ, ਥੋੜੇ ਦਿਨਾਂ ਤੋਂ ਬਾਅਦ ਹੀ ਜ਼ਮੀਨ ਮਨੁੱਖਾਂ ਤੋਂ ਤੇ ਖਾਲੀ ਹੋ ਜਾਏਗੀ, ਸ਼ੇਰਾਂ ਤੋਂ ਖਾਲੀ ਨਹੀਂ ਹੋਵੇਗੀ, ਕਿਉਂਕਿ ਸ਼ੇਰ ਤੇ ਤਿਆਗ ਨਹੀਂ ਕਰਨਗੇ, ਉਹ ਪ੍ਰਕਿਰਤੀ ਦੇ ਨਿਯਮ ਨਾਲ ਜੀਣਗੇ। ਗਊਆਂ ਤੋਂ ਖਾਲੀ ਨਹੀਂ ਹੋਵੇਗੀ, ਕੁੱਤਿਆਂ ਤੋਂ ਖਾਲੀ ਨਹੀਂ ਹੋਵੇਗੀ, ਸੱਪਾਂ ਤੋਂ ਖਾਲੀ ਨਹੀਂ ਹੋਵੇਗੀ, ਪੰਛੀਆਂ ਤੋਂ ਖਾਲੀ ਨਹੀਂ ਹੋਵੇਗੀ, ਇਹ ਜ਼ਮੀਨ ਮਨੁੱਖਾਂ ਤੋਂ ਖਾਲੀ ਹੋ ਜਾਏਗੀ। ਕਿਉਂ ਖਾਲੀ ਹੋ ਜਾਏਗੀ? ਤਿਆਗੀ ਖਾਲੀ ਕਰ ਦੇਣਗੇ। ਗ੍ਰਸਤ ਦਾ ਤਿਆਗ ਵਿਅਕਤੀਗਤ ਧਰਮ ਹੈ, ਵਿਅਕਤੀਗਤ, ਸਮੂਹਕ ਨਹੀਂ ਹੈ। ਭਿਕਸ਼ਾ ਮੰਗ ਕੇ ਉਪਜੀਵਿਕਾ ਚਲਾਉਣੀ ਵਿਅਕਤੀਗਤ ਧਰਮ ਹੈ, ਹੈ ਧਰਮ ਹੈ। ਬਹੁਤਾ ਸਮਾਂ ਮਿਹਨਤ ਵਿੱਚ ਜ਼ਾਇਆ ਹੁੰਦਾ ਹੈ, ਭਜਨ ਕਰੀਏ। ਮੈਂ ਤਾਂ ਇੱਕ ਐਸਾ ਵੀ ਦੇਖਿਆ, ਕਿਉਂਕਿ ਅੰਮ੍ਰਿਤ ਵੇਲੇ ਥਾਈਲੈਂਡ ਦੇ ਵਿੱਚ 5 ਵਜੇ ਭਿਕਸ਼ੂ ਨਿਕਲਦੇ ਨੇ ਭਿਕਸ਼ਾ ਮੰਗਣ, ਉਸ ਟਾਈਮ ਨਿਕਲਦੇ ਨੇ, ਸੂਰਜ ਨਿਕਲਦਾ ਉਸ ਤੋਂ ਪਹਿਲੇ ਪਹਿਲੇ ਮੰਦਰਾਂ 'ਚ ਵਾਪਸ ਚਲੇ ਜਾਂਦੇ ਨੇ, ਆਪਣੇ ਆਸ਼ਰਮਾਂ ਦੇ 'ਚ ਵਾਪਸ ਚਲੇ ਜਾਂਦੇ। ਲੋਕ ਆਪਣੇ ਘਰ ਦੇ ਬਾਹਰ ਖੜ੍ਹੇ ਹੁੰਦੇ ਨੇ, ਹਰ ਦੂਜੇ ਤੀਜੇ ਘਰ ਦੇ 'ਚ ਦੇਣ ਵਾਲੇ ਖੜ੍ਹੇ ਹੁੰਦੇ ਦਿੰਦੇ ਨੇ। ਉੱਥੇ ਮੈਂ ਸੋਚਿਆ ਸੀ ਆਖਿਰ ਮੰਗਣ ਦੇ 'ਚ ਵੀ ਤਾਂ ਮਿਹਨਤ ਤਾਂ ਹੁੰਦੀ। ਉੱਠੇ ਹਾਂ, ਖੱਪਰ ਲਿਆ, ਬੂਏ ਬੂਏ ਤੇ ਜਾ ਰਹੇ ਹਾਂ, ਮਿਹਨਤ ਤੇ ਹੈ, ਮਿਹਨਤ ਤੇ ਹੈ। ਲੋੜਾਂ ਦੀ ਪੂਰਤੀ 3 ਤਰੀਕਿਆਂ ਨਾਲ ਹੁੰਦੀ ਹੈ, ਮਿਹਨਤ ਕਰਕੇ, ਜੋ ਮਿਹਨਤ ਕਰਕੇ ਪੂਰਤੀ ਕਰਦੇ ਨੇ ਕਿਰਤੀ, ਜੋ ਮੰਗ ਕੇ ਪੂਰਤੀ ਕਰਦੇ ਨੇ ਭਿਕਸ਼ੂ ਭਿਖਾਰੀ ਮੰਗਦੇ, ਔਰ ਜੋ ਖੋ ਕੇ ਪੂਰਤੀ ਕਰਦੇ ਨੇ, ਲੁੱਟ ਕੇ ਪੂਰਤੀ ਕਰਦੇ ਨੇ, ਚੋਰ ਲੁਟੇਰੇ ਡਕੈ, ਇਹ 3 ਸਾਧਨ ਨੇ ਲੋੜਾਂ ਦੀ ਪੂਰਤੀ ਕਰਨੀ ਹੈ, ਜਾਂ ਤੇ ਖੋ ਕੇ ਕਰਨੀ ਹੈ, ਲੁੱਟ ਕੇ ਕਰਨੀ ਹੈ, ਡਾਕਾ ਮਾਰ ਕੇ ਕਰਨੀ ਹੈ। ਲੋੜਾਂ ਨੇ ਕਿਤੋਂ ਪੂਰੀ ਕਰੀਏ, ਖੋ ਕੇ ਕਰਾਂਗੇ, ਲੁੱਟ ਕੇ ਕਰਾਂਗੇ, ਡਾਕਾ ਡਾਲ ਕੇ ਕਰਾਂਗੇ, ਮੰਗ ਕੇ ਕਰਾਂਗੇ, ਨਹੀਂ ਮਿਹਨਤ ਕਰਕੇ ਕਰਾਂਗੇ। ਮਿਹਨਤ ਧੰਨ ਗੁਰੂ ਨਾਨਕ ਨੇ ਜੋ ਤਰੀਕਾ ਸਾਨੂੰ ਦਿੱਤਾ ਹੈ, ਖਾ ਗਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਉਦਮ ਕਰੇਂਦਿਆਂ ਜੀਵ ਤੋਂ ਕਮਾਉਂਦਿਆਂ ਸੁਖ ਵੁੰਝ, ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਦੂਜਾ ਟੋਲਾ ਭਿਕਸ਼ੂਆਂ ਦਾ ਬਹੁਤ ਵੱਡਾ ਹੈ। ਗੋਰਖ ਨੇ ਜੋ ਪੈਦਾ ਕੀਤੇ ਜੋਗੀ ਭਿਕਸ਼ਾ ਮੰਗ ਕੇ ਗੁਜ਼ਾਰਾ ਕਰ, ਭਿਕਸ਼ੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਜੈਨੀ ਸਾਧੂ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ, ਸੂਫੀ ਫਕੀਰ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਦੇ। ਕੀ ਖੋਟ, ਕਰਨਾ ਥੋੜਾ ਹੈ ਮੰਗਣਾ ਬਹੁਤ ਜ਼ਿਆਦਾ, ਉਹਦੇ ਬਦਲੇ ਚ ਚਾਹੀਦਾ ਬਹੁਤ ਜ਼ਿਆਦਾ ਹੈ। ਸੇਵਾ ਥੋੜੀ ਮੰਗਣਾ ਬਹੁਤ। ਦਸ ਪਰਸੈਂਟ ਦੁਕਾਨ ਵਿੱਚ ਵਸਤੂ ਵਿੱਚ ਨਫ਼ਾ ਨਹੀਂ ਰੱਖਣਾ, 20% ਵੀ ਨਹੀਂ, 100% ਲੁੱਟਣਾ ਹੈ, ਅਗਲੇ ਦੇ ਕੱਪੜੇ ਲਾਉਣੇ। ਜਿਸ ਤਰ੍ਹਾਂ ਕਿਰਤ ਧਰਮ ਦੀ ਵੀ ਹੋ ਸਕਦੀ ਹੈ ਕਿ ਕਿਰਤ ਨੂੰ ਵੀ ਬੇਈਮਾਨੀ ਤੇ ਖੜਾ ਕੀਤਾ ਜਾ ਸਕਦਾ ਹੈ, ਇਸ ਤਰ੍ਹਾਂ ਭਿਕਸ਼ੂ ਮੰਗਤਿਆਂ ਦੀ ਦੁਨੀਆਂ ਦੇ ਚ ਵੀ ਅਲੱਗ ਅਲੱਗ ਮੰਗਤੇ ਨੇ। ਇੱਕ ਤੇ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਲੇਖੇ ਲਾਇਆ, ਸਰੀਰ ਦੀ ਲੋੜਾਂ ਲਈ ਮੰਗਦੇ ਨੇ। ਇੱਕ ਉਹ ਗਲੀ ਗਲੀ ਵਿੱਚ ਮੰਗਤੇ ਨੇ, ਬਾਜ਼ਾਰ ਦੇ ਚੌਕ ਦੇ ਚ। ਇਹ ਆਪਣੀ ਜ਼ਿੰਦਗੀ ਨੂੰ ਪਰਮਾਤਮਾ ਦੇ ਦਾਅ ਤੇ ਨਹੀਂ ਲਾਇਆ, ਬਸ ਜ਼ਿੰਦਗੀ ਨੂੰ ਹੀ ਮੰਗਣ ਤੇ ਲਾਇਆ, ਹੋਰ ਕੋਈ ਕੰਮ ਹੀ ਨਹੀਂ। ਮੰਗਣਾ ਮੰਗਣਾ ਮੰਗਣਾ ਹੀ ਜੀਵਨ ਦਾ ਲਕਸ਼ ਹੈ, ਹੋਰ ਕੁਛ ਨਹੀਂ। ਭਿਕਸ਼ੂ ਜੀਵਨ ਦਾ ਲਕਸ਼ ਪਰਮਾਤਮਾ ਹੈ, ਸਾਧਨ ਹੈ ਭਿਕਸ਼ਾ ਮੰਗਣਾ। ਭਿਕਸ਼ਾ ਮੰਗਣਾ ਹੀ ਲਕਸ਼ ਹੈ, ਭਿਕਸ਼ਾ ਮੰਗਣ ਲਈ ਜ਼ਿੰਦਗੀ ਹੈ। ਭਿਖਾਰੀ ਮੰਗਤੇ ਗਦਾਗਰ ਇੰਨੀ ਵੀ ਸ਼੍ਰੇਣੀ ਨੇ। ਫਿਰ ਲੁਟੇਰਾ ਤਬਕਾ, ਚੋਰ ਤਬਕਾ, ਡਕੈਤ ਤਬਕਾ ਹੈ ਹੀ ਨੀਵੀਂ ਤਬਕੇ, ਉਹ ਤੇ ਹੈ ਹੀ ਨੀਵਾਂ ਤਬਕਾ। ਲੋੜਾਂ ਦੀ ਪੂਰਤੀ ਇਹ ਤਿੰਨ ਢੰਗ ਨਾਲ ਹੁੰਦੀ ਹੈ, ਤਿੰਨ ਢੰਗ ਨਾਲ। ਗੁਰੂ ਨਾਨਕ ਨੇ ਸਾਨੂੰ ਕਿਰਤੀ ਬਣਾਇਆ, ਕਿਰਤ ਕਰ, ਉਦਮ ਕਰੇਂਦਿਆਂ ਜੀਵ ਤੋਂ। ਫਿਰ ਐਸਾ ਵੀ ਕਹਿੰਦੇ ਨੇ, ਮੰਗਣ ਗਿਆ ਸੋ ਮਰ ਰਿਹਾ, ਮੰਗਣ ਮੋਲ ਨਾ ਜਾਏ, ਮੰਗਤ ਮਾਨ ਨਾ ਪਾਇਆ, ਨਾ ਮੰਗ ਭਿਖਾਰੀ ਨਾ ਬਣ, ਭਿਕਸ਼ੂ ਨਾ ਬਣ। ਇਸ ਤਰ੍ਹਾਂ ਦੀ ਉਮਤ ਨੂੰ ਮੈਂ ਨਹੀਂ ਜਨਮ ਦੇਣਾ। ਕਿਰਤ ਕਰ, ਮਿਹਨਤ ਕਰ, ਦਿਮਾਗੀ ਮਿਹਨਤ ਕਰ, ਸਰੀਰਕ ਮਿਹਨਤ ਕਰ, ਕੁਛ ਵੀ ਕਰ। ਹੈਰਾਨਗੀ ਦੀ ਗੱਲ, ਸਾਰੀ ਜ਼ਿੰਦਗੀ ਗੁਰੂ ਨਾਨਕ ਨੇ ਭਰਮਣ ਦੇ ਚ ਲੰਘਾਈ, ਉਪਦੇਸ਼ ਤੇ ਸੰਦੇਸ਼ ਦੇ ਚ ਲੰਘਾਈ। ਬਿਰਧ ਅਵਸਥਾ ਵਿੱਚ ਆਖਰੀ ਸਮੇਂ ਕਰਤਾਰਪੁਰ ਦੇ ਚ ਹੱਲ ਪਏ ਚਲਾਉਂਦੇ ਨੇ, ਬੀਜ ਪਏ ਬੀਜਦੇ ਨੇ, ਖੇਤੀ ਪਏ ਕਰਦੇ ਨੇ। ਜਗਤ ਦਿੱਤਾ, ਜਗਤ ਨੂੰ ਦੱਸ ਦਿੱਤਾ, ਮੈਂ ਕਿਰਤ ਨਹੀਂ ਛੋੜੀ, ਮੈਂ ਕੰਮ ਨਹੀਂ ਛੋੜਿਆ, ਮੈਂ ਧੰਦਾ ਨਹੀਂ ਛੋੜਿਆ, ਇਹ ਤਾਂ ਮੈਂ ਕਰਨੀ। ਆਖਰੀ ਦਮ ਤੱਕ ਕਬੀਰ ਕੱਪੜਾ ਬੁਣਦੇ ਰਹੇ, ਬੁਣਦੇ ਰਹੇ। ਜਦ ਚੇਲਿਆਂ ਨੇ ਹੀ ਕਹਿ ਦਿੱਤਾ ਕਬੀਰ ਨੂੰ, ਹੁਣ ਤੇ ਛੱਡੋ, ਤੁਹਾਡੀ ਪ੍ਰਸਿੱਧੀ ਬੜੀ ਹੋ ਗਈ ਹੈ, ਚਾਰੋਂ ਪਾਸੇ ਲੋਕੀ ਤੁਹਾਨੂੰ ਭਗਤ ਭਗਤ ਕਰਕੇ ਪੂਜਦੇ ਨੇ, ਸਨਮਾਨ ਦਿੰਦੇ ਨੇ, ਹੁਣ ਤੇ ਛੱਡੋ। ਕਹਿਣ ਲੱਗੇ, ਨਹੀਂ, ਹੁਣ ਤੇ ਮੇਰੀ ਕਿਰਤ ਵੀ ਕੀਰਤੀ ਬਣ ਗਈ ਹੈ। ਹੁਣ ਜਦ ਮੈਂ ਖੱਡੀ ਚਲਾਉਂਦਾ ਤੇ ਖੱਡੀ ਦੀ ਧੁਨ ਪੈਦਾ ਹੁੰਦੀ ਹੈ ਮੇਰੇ ਮਨ ਦੇ ਚੋਂ, ਪ੍ਰਭੂ ਦੀ ਧੁਨ ਪੈਦਾ ਹੁੰਦੀ। ਹੁਣ ਤੇ ਕੱਪੜੇ ਬੁਣਨਾ ਸੇਵਾ ਬਣ ਗਿਆ, ਮਨੁੱਖਤਾ ਦੀ ਸੇਵਾ ਬਣ ਗਿਆ, ਹੁਣ ਕਿਉਂ ਛੋੜਾਂ। ਪਹਿਲੇ ਮੈਂ ਸਿਰਫ ਲੋੜਾਂ ਦੀ ਪੂਰਤੀ ਵਾਸਤੇ ਕੱਪੜਾ ਬੁਣਦਾ ਸੀ, ਹੁਣ ਤੇ ਕੱਪੜਾ ਬੁਣਨਾ ਸੇਵਾ ਬਣ ਗਿਆ, ਹੁਣ ਕਿਉਂ ਛੋੜਾਂ। ਆਖਰੀ ਸਮੇਂ ਤੱਕ ਕੱਪੜਾ ਬੁਣਦੇ ਰਹੇ। ਨਾਮਦੇਵ ਕੱਪੜਿਆਂ ਨੂੰ ਚਿੰਮਦੇ ਰਹੇ। ਮੈਂ ਫਿਰ ਅਰਜ਼ ਕਰਾਂ, ਮਨੁੱਖ ਲੋੜਾਂ ਦਾ ਤਿਆਗੀ ਨਹੀਂ ਹੋ ਸਕਦਾ, ਲੇਕਿਨ ਮਨੁੱਖ ਲੋੜਾਂ ਦੇ ਚ ਨਹੀਂ ਜੀਵਦਾ, ਲੋਭ ਦੇ ਚ ਜੀਵਦਾ। ਲੋਭ ਦੇ ਚ ਤੇ ਲੋਭ ਮਨੁੱਖ ਦੇ ਮਾਨਸਿਕ ਸਥਲ ਨੂੰ ਇਤਨਾ ਗਿਰਾ ਦਿੰਦੀ ਹੈ, ਪ੍ਰਭੂ ਨਾਲ ਜੁੜਨਾ, ਪ੍ਰਭੂ ਚਿੰਤਨ ਕਰਨਾ, ਸਤਸੰਗ ਦੇ ਚ ਬੈਠਣਾ ਔਖਾ ਹੋ ਜਾਏ, ਕਥਾ ਕੀਰਤਨ ਸੁਣਨੀ ਔਖੀ ਹੋ ਜਾਏ। ਇਹ ਲੋਭ ਨਹੀਂ ਕਰਨ ਦੇਗਾ। ਮਹਾਰਾਜ ਕਹਿੰਦੇ ਨੇ ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ। ਜਿਉਂ ਕੂਕਰ ਹਰ ਕਾਇਆ ਲੋਭ ਤਾਵੇ ਦੇ ਦਿਸ ਜਾਏ, ਲੋਭੀ ਜੰਤ ਨ ਜਾਣੇ ਪੱਖ ਅਵਖ ਸਭ ਖਾਏ। ਲੋਭ ਤੇ ਪਾਗਲ ਕੁੱਤਾ ਬਣਾ ਦਿੰਦਾ ਹੈ ਮਨੁੱਖ ਨੂੰ, ਕਿਸੇ ਨੂੰ ਵੀ ਨਹੀਂ ਛੱਡੇਗਾ ਪਾਗਲ ਕੁੱਤਾ, ਜਿਹਨੇ ਪਾਲਿਆ ਉਹਨੂੰ ਵੀ ਵੱਡੇਗਾ, ਉਹਨੂੰ ਵੀ ਖਾਏਗਾ। ਇਸ ਵਾਸਤੇ ਤਮਾਮ ਸੰਤ ਜਨਾਂ ਨੇ, ਅਵਤਾਰੀਆਂ ਨੇ ਲੋਭ ਦੇ ਤਿਆਗ ਦਾ ਕਿਹਾ। ਲੋੜਾਂ ਦੀ ਸੀਮਾ ਹੈ, ਲੋਭ ਦੀ ਕੋਈ ਸੀਮਾ ਨਹੀਂ। ਲੋੜ ਦੀ ਤੇ ਸੀਮਾ ਹੈ। ਇਹਦੇ ਉੱਤੇ ਇੱਕ ਮੈਂ ਉਦਾਹਰਣ ਦਿੰਦਾ, ਉਹਨਾਂ ਦੇ ਕੇ ਫਿਰ ਅਕਰੀ ਅਰਥ ਕਰੀਏ। ਜੈਸੇ ਭੁੱਖ ਦੀ ਤੇ ਸੀਮਾ ਹੈ, ਦੋ ਰੋਟੀਆਂ ਮੈਂ ਨਹੀਂ ਖਾਵਾਂਗਾ ਤਾਂ ਚਾਰ ਖਾ ਲਿਆਂਗਾ, ਚਲੋ ਚਾਰ ਨਹੀਂ ਤੇ ਅੱਠ ਖਾ ਲਵਾਂਗਾ, ਸੀਮਾ ਤੇ ਹੈ ਨਾ, ਭੁੱਖ ਦੀ ਸੀਮਾ ਹੈ। ਸਵਾਦ ਦੀ ਸੀਮਾ ਨਹੀਂ ਹੈ। ਹੁਣ ਬੰਦਾ ਸਾਰਾ ਦਿਨ ਖਾਂਦਾ ਰਹੇਗਾ, ਘੰਟੇ ਘੰਟੇ 'ਚ ਖਾਂਦਾ ਰਹੇਗਾ, ਔਰ ਅੱਧੇ ਘੰਟੇ 'ਚ ਖਾਂਦਾ ਰਹੇਗਾ। ਸਵਾਦ ਦੀ ਸੀਮਾ ਨਹੀਂ ਹੈ, ਭੁੱਖ ਦੀ ਸੀਮਾ ਹੈ, ਲੋੜਾਂ ਦੀ ਸੀਮਾ ਹੈ, ਲੋਭ ਦੀ ਸੀਮਾ ਨਹੀਂ ਹੈ। ਲੋੜਾਂ ਮਨੁੱਖ ਨੂੰ ਨਹੀਂ ਗਿਰਾਉਂਦੀਆਂ, ਲੋਭ ਗਿਰਾ ਦਿੰਦਾ। ਲੋੜਾਂ ਮਨੁੱਖ ਨੂੰ ਨਹੀਂ ਭਟਕਾਉਂਦੀਆਂ, ਲੋਭ ਭਟਕਾ ਦਿੰਦਾ। ਲੋਭ ਪਾਗਲ ਕੁੱਤਾ ਬਣਾ ਕੇ ਰੱਖ ਦਿੰਦਾ। ਇਸ ਲੋਭ ਦੀ ਪੂਰਤੀ ਵੀ ਮਨੁੱਖ ਤਿੰਨ ਤਰੀਕਿਆਂ ਨਾਲ ਕਰਦਾ ਹੈ, ਮਿਹਨਤ ਕਰਕੇ, ਮੰਗ ਕੇ, ਜਾਂ ਲੁੱਟ ਕੇ, ਖੋ ਕੇ। ਲੇਕਿਨ ਲੋਭ ਦੀ ਪੂਰਤੀ ਹੁੰਦੀ ਨਹੀਂ, ਕਿਰਤ ਨਾਲ ਨਹੀਂ ਹੋਵੇਗੀ, ਕਿਰਤ ਨਾਲ ਲੋੜਾਂ ਦੀ ਪੂਰਤੀ ਹੋਵੇਗੀ, ਮੰਗ ਕੇ ਵੀ ਨਹੀਂ ਹੋਵੇਗੀ, ਖੋ ਕੇ ਵੀ ਨਹੀਂ ਹੋਵੇਗੀ। ਇਹਦੇ 'ਚ ਮਨੁੱਖ ਰਾਜੀ ਨਹੀਂ ਸਕਦਾ, ਤ੍ਰਿਪਤ ਨਹੀਂ ਹੋ ਸਕਦਾ। ਜਿਸ ਨੁਕਤੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਲਿਆ ਹੈ ਉਹ ਇਹ ਹੈ, ਤੂੰ ਮਨੁੱਖ ਹੈ, ਬਾਕੀ ਵੀ ਮਨੁੱਖ ਨੇ, ਅਤੇ ਮਨੁੱਖ ਹੋ ਕੇ ਮਨੁੱਖ ਕੋਲ ਮੰਗਦਾ, ਇਹ ਤੇ ਬਹੁਤ ਹੀਣੀ ਗੱਲ ਹੈ, ਬਹੁਤ ਹੀਣੀ ਗੱਲ। ਮਨੁੱਖ ਹੈ, ਮਨੁੱਖ ਕੋਲ ਮੰਗਦਾ। ਸਾਰੀ ਮਨੁੱਖਤਾ ਕ੍ਰਿਤ ਹੈ, ਕਰਤੇ ਕੋਲ ਮੰਗ, ਜੇ ਮੰਗਣਾ ਹੀ ਹੈ ਕਰਤੇ ਕੋਲ ਮੰਗ। ਕ੍ਰਿਤ ਕੋਲ ਕਿਉਂ ਮੰਗ? ਤੂੰ ਵੀ ਕਰਤੇ ਦੀ ਕ੍ਰਿਤ ਹੈ, ਬਾਕੀ ਵੀ ਕਰਤੇ ਦੀ ਕ੍ਰਿਤ ਨੇ। ਉਸ ਕਰਤੇ ਨੇ ਵੱਖ ਵੱਖ ਬਾਂਡੇ ਬਣਾਏ ਨੇ, ਬਣਾਏ ਉਸ ਇੱਕੋ ਹੀ ਕਰਤੇ ਨੇ। ਕਿਸੇ ਨੇ ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਸਾਰੇ ਕ੍ਰਿਤ ਨੇ। ਤੂੰ ਵੀ ਕ੍ਰਿਤ ਹੈ, ਬਾਕੀ ਵੀ ਕ੍ਰਿਤ ਨੇ, ਤੇ ਕ੍ਰਿਤ ਕ੍ਰਿਤ ਤੋਂ ਮੰਗੇ। ਕਵਿਤਾ ਗਾਇਕ ਕਵੀ ਦੀ ਕ੍ਰਿਤ ਹੈ ਕਵਿਤਾ, ਕਈ ਛੰਦ ਨੇ, ਤੇ ਇੱਕ ਛੰਦ ਆਪਣੇ ਨੂੰ ਮਹਾਨ ਬਣਾਉਣਾ ਚਾਹੇ, ਸੁਧਾਈ ਕਰਾਉਣਾ ਚਾਹੇ, ਤੇ ਦੂਜੇ ਛੰਦ ਨੂੰ ਬੇਨਤੀ ਕਰੇ, ਦੂਜੀ ਕਾਵਿ ਸ਼ੈਲੀ ਨੂੰ ਬੇਨਤੀ ਕਰੇ ਵੀ ਇਹ ਛੰਦ ਜ਼ਰਾ ਤੂੰ ਮੈਨੂੰ ਠੀਕ ਕਰ ਦੇ। ਛੰਦ ਛੰਦ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ? ਉਮੀਦ ਇਹ ਗੱਲ ਪਕੜਦੇ ਚਾਹੀਦੀ। ਸ਼ੇਰ ਸ਼ੇਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਉਰਦੂ ਸ਼ੇਰ ਕਹਿੰਦੇ ਨੇ। ਸਵਈਆ ਸਵਈਏ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਕਵੀ ਠੀਕ ਕਰ ਸਕਦਾ ਹੈ, ਕਵੀ ਕਰਤਾ ਹੈ, ਉਹ ਠੀਕ ਕਰ ਸਕਦਾ ਹੈ। ਕ੍ਰਿਤ ਕ੍ਰਿਤ ਕੋਲ ਮੰਗੇ, ਕਿ ਕ੍ਰਿਤ ਕ੍ਰਿਤ ਕੋਲ ਸਫਲ ਹੋਣਾ ਚਾਹੇ ਤੇ ਮਹਾਨ ਹੋਣਾ ਚਾਹੇ। ਕ੍ਰਿਤ ਕਿਸੇ ਨੂੰ ਮਹਾਨ ਨਹੀਂ ਬਣਾ ਸਕਦੀ, ਕਰਤਾ ਹੀ ਮਹਾਨ ਬਣਾਉਂਦਾ ਹੈ। ਇਸ ਸ਼ਬਦ ਦੇ ਚ ਕੁਝ ਇਸ ਤਰ੍ਹਾਂ ਦੇ ਖਿਆਲ ਆਏ ਨੇ ਜੋ ਮੈਂ ਭੂਮਿਕਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖੇ ਨੇ। ਹੁਣ ਅਖਰੀ ਅਰਥ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਸ੍ਰੀ ਵਾਹਿਗੁਰੂ।
1: ਸੋਰਠ ਮਹੱਲਾ ਪੰਜਵਾਂ ਕਾਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਰਾਗ ਸੋਰਠ ਹੈ ਤੇ ਇੱਕ ਤਾਲ ਦੇ ਚ ਹੈ, ਥੋੜਾ ਜਿਹਾ ਮੈਨੂੰ ਸੰਗੀਤ ਦਾ ਬੋਧ ਹੈ। ਯੱਕਾ ਇੱਕ ਤਾਲ, ਤਿੰਨ ਤਾਲ ਚੌਤਾਲਾ, ਇਹ ਮਾਤਰਾ ਆਉਂਦੀਆਂ ਨੇ, ਤਾਲ ਆਉਂਦੇ ਨੇ। ਕਿਸ ਤਾਲ ਦੇ ਚ ਗਾਇਨ ਕਰਨਾ, ਗਜ਼ਬ ਦੀ ਗੱਲ। ਇਤਨੀ ਸਖਤੀ ਸਤਿਗੁਰ ਨੇ ਉੱਪਰ ਰੱਖੀ ਹੈ, ਇਹ ਰਾਗ ਤੇ ਫਿਰ ਇਸ ਤਾਲ ਦੇ ਚ ਗਾਣਾ। ਇਹ ਨਹੀਂ ਕੋਈ ਇੱਕੋ ਹੀ ਦਫਾ ਲਿਖ ਦਿੱਤਾ ਸੋਰਠ। ਹੁਣ ਸੁਰ ਰਾਗ ਦੇ ਜਿਤਨੇ ਸ਼ਬਦ ਆਣਗੇ ਸਭ ਤੇ ਸੋਰਠ ਲਿਖੀ ਜਾਣ, ਬਾਰ ਬਾਰ ਲਿਖੀ ਜਾਣ, ਬਾਰ ਬਾਰ ਲਿਖੀ ਜਾਂਦੇ ਨੇ। ਮਤਾਂ ਕਿਸੇ ਹੋਰ ਰਾਗ ਚ ਗਾਓ, ਇਸ ਚ ਗਾਓ, ਬਾਰ ਬਾਰ ਲਿਖੇ ਜਾਂਦੇ, ਬਾਰ ਬਾਰ ਲਿਖੇ। ਦਨਾਸਰੀ ਦੇ ਸ਼ਬਦ ਆਣਗੇ, ਬਾਰ ਬਾਰ ਦਨਾਸਰੀ ਚ ਲਿਖੇ, ਦਨਾਸਰੀ ਮੱਲਾ ਪੰਜਵਾਂ, ਦਨਾਸਰੀ ਮੱਲਾ ਪੰਜਵਾਂ। ਮਹਾਰਾਜ ਇੱਕ ਦਫਾ ਉੱਪਰ ਲਿਖ ਦਿੱਤਾ, ਠੀਕ ਹੈ ਦਨਾਸਰੀ, ਗੱਲ ਖਤਮ। ਬਾਰ ਬਾਰ ਕਿਉਂ ਲਿਖੇ ਜਾਂਦੇ? ਇਸ ਵਾਸਤੇ ਕਿਧਰੇ ਇੱਕੋ ਹੀ ਸ਼ਬਦ ਦਨਾਸਰੀ ਚ ਗਾਉਣ ਤੇ ਬਾਕੀ ਨਾ ਗਾਣੇ, ਇਹ ਸਾਰੇ ਬਨਾਸਰੀ ਚ ਗਾਣੇ, ਇਹ ਸਾਰੇ ਹੀ ਸੋਰਠ ਦੇ ਚ ਗਾਣੇ। ਕੌਣ ਗਾਉਂਦਾ ਸੋਰਠ ਤੇ ਕੌਣ ਗਾਉਂਦਾ ਦਨਾਸਰੀ? ਦੋ ਸੁਰਾਂ ਦਾ ਰਾਗ ਰਹਿ ਗਿਆ, ਸਰੋਤ ਬੜੀ ਨੀਵੀਂ ਹੋ ਗਈ ਹੈ, ਉਚਾਰਨ ਤੇ ਗਾਇਨ ਬੜਾ ਨੀਵਾਂ ਹੋ ਗਿਆ, ਕੁਛ ਵੀ ਨਹੀਂ ਰਹਿ ਗਿਆ। ਕੌਣ ਗੁਰਬਾਣੀ ਦੀ ਵਿਚਾਰ ਸੁਣਦਾ? ਮੈਂ ਅਰਜ਼ ਕਰਾਂ, ਹੋ ਕੇ ਕਿਸੇ ਕਹਾਣੀਆਂ ਜੋ ਨਾ ਇਤਿਹਾਸ ਨੇ, ਨਾ ਮਿਥਿਹਾਸ ਨੇ, ਨਾ ਸੱਚ ਨੇ। ਕਿਉਂ? ਸਰੋਤ ਨੀਵੀਂ ਹੋ ਗਈ। ਅਰਥ ਸ਼ਾਸਤਰ ਦਾ ਇਹ ਨਿਯਮ ਹੈ, ਜਿਹੜੀ ਚੀਜ਼ ਮਨੁੱਖਾਂ ਦੀ ਲੋੜ ਆਉਂਦੀ ਹੈ ਮਾਰਕੀਟ ਵਿੱਚ, ਉਹੀ ਆ ਜਾਂਦੀ ਹੈ, ਉਹੀ ਆ ਜਾਂਦੀ। ਤੇ ਜਿਸ ਚੀਜ਼ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋਵੇ, ਬਸ ਉਹ ਮਾਰਕੀਟ ਬਹੁਤ ਆ ਜਾਂਦੀ। ਹੁਣ ਜਾਵੇ ਬੰਦਾ ਜੌਹਰੀ ਬਾਜ਼ਾਰ ਦੇ ਵਿੱਚ ਤੇ ਆਖੇ ਮੂਲੀਆਂ ਚਾਹੀਦੀਆਂ ਨੇ, ਗਾਜਰਾਂ ਚਾਹੀਦੀਆਂ ਨੇ, ਜੌਹਰੀ ਬਾਜ਼ਾਰ ਦੇ ਚ ਵੀ ਮੂਲੀਆਂ ਗਾਜਰਾਂ ਵਾਲੇ ਬੈਠ ਜਾਣਗੇ। ਮੈਂ ਦੇਖਿਆ ਜੌਹਰੀ ਬਾਜ਼ਾਰ ਜੈਪੁਰ ਦਾ, ਹੀਰੇ ਮੋਤੀਆਂ ਦੀ ਦੁਕਾਨਾਂ ਦੇ ਅੱਗੋਂ ਗਾਜਰ ਮੂਲੀਆਂ ਵੇਚਣ ਵਾਲੇ ਬੈਠੇ ਨੇ। ਉੱਥੇ ਮੈਨੂੰ ਖਿਆਲ ਮਿਲਿਆ, ਕਿਹਾ ਦੋ ਗਈ ਬਾਜ਼ਾਰ ਜੌਹਰੀ ਬਾਜ਼ਾਰ, ਬੜਾ ਸੁੰਦਰ ਬਾਜ਼ਾਰ। ਅਦਕੀ ਸਾਡੀ ਰਿਹਾਇਸ਼ ਵੀ ਉੱਥੇ ਸੀ, ਹਰ ਸਾਲ ਤਿੰਨ ਦਿਨ ਦਾ ਬਹੁਤ ਵੱਡਾ ਸਮਾਗਮ ਹੁੰਦਾ, ਉੱਥੋਂ ਕਰਕੇ ਆਇਆ ਜੈਪੁਰ ਆਗਰੇ ਤੋਂ। ਜੌਹਰੀ ਬਾਜ਼ਾਰ, ਸਿੰਘ ਸਾਹਿਬ ਵੀ ਗਏ ਸਨ ਉੱਥੇ, ਯਾਨੀ ਹਰਚਰਨ ਸਿੰਘ ਜੀ। ਜੌਹਰੀ ਬਾਜ਼ਾਰ ਵਿੱਚ ਮੂਲੀਆਂ ਪਈਆਂ ਵਿਕਣ, ਗਾਜਰਾਂ ਪਏ, ਬੈਂਗਣ ਪਏ ਵਿਕਣ। ਮੈਂ ਕਿਹਾ ਦੋ ਗਈ, ਇੱਥੇ ਜੌਹਰੀ ਬਾਜ਼ਾਰ ਹੈ, ਸਾਰੀਆਂ ਦੁਕਾਨਾਂ ਹੀਰੇ ਜਵਾਹਰਾਤ ਦੀਆਂ, ਅੱਗੇ ਫੁੱਟਪਾਥ ਤੇ ਮੂਲੀਆਂ ਪਈਆਂ ਵਿਕਦੀਆਂ ਨੇ। ਹੀਰੇ ਜਵਾਹਰਾਤ ਦੀ ਦੁਕਾਨ ਵਿੱਚ ਕੋਈ ਇੱਕ ਇੱਕ ਬੰਦਾ, ਕਿਸੇ ਚ ਇੱਕ ਵੀ ਨਹੀਂ ਸੀ। ਉਹ ਭੀੜ ਸੀ ਗਾਜਰ ਮੂਲੀਆਂ ਤੇ, ਉੱਥੇ ਹੀ ਭੀੜ ਸੀ। ਪਾਲਕ ਤੇ ਸਾਗ ਤੇ ਭੀੜ ਸੀ, ਬੈਂਗਣਾਂ ਤੇ ਭੀੜ ਸੀ। ਸਰੋਤ ਨੀਵੀਂ ਹੋ ਜਾਏ, ਵਕਤਵ ਨੀਵਾਂ ਹੋ ਜਾਂਦਾ। ਸਰੋਤ ਨੀਵੀਂ ਹੋ ਜਾਏ, ਗਾਇਨ ਨੀਵਾਂ ਹੋ ਜਾਂਦਾ। ਇਸ ਸਮੇਂ ਸਿੱਖ ਸਮਾਜ ਦੀ ਸਰੋਤ ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ, ਬਹੁਤ ਨੀਵੀਂ ਹੋ ਗਈ। ਦੋ ਸੁਰਾਂ ਦਾ ਰਾਗ ਰਹਿ ਗਿਆ, ਗੁਰਮਤਿ ਸੰਗੀਤ ਖੋ ਗਏ, ਖੋ ਗਏ। ਬੜੀ ਸਖਤੀ ਦੇ ਨਾਲ ਹਰ ਸ਼ਬਦ ਤੇ ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ। ਮਤਾਂ ਇੱਕ ਸ਼ਬਦ ਸੋਰਠ ਚ ਗਾਓ, ਬਾਕੀ ਨਾ ਗਾਓ, ਸਾਰੇ ਗਾਣੇ ਨੇ, ਸਭ ਨੂੰ ਸੋਰਠ ਦੇ ਚ ਗਾਣਾ। ਸ੍ਰੀ ਰਾਗ ਮੱਲਾ ਪਹਿਲਾ, ਸ੍ਰੀ ਰਾਗ ਮੱਲਾ ਪਹਿਲਾ, ਸ੍ਰੀ ਰਾਗ ਮੱਲਾ ਪਹਿਲਾ। ਮਤਾਂ ਕਿਧਰੇ ਇੱਕ ਸ਼ਬਦ ਨੂੰ ਤੁਸੀਂ ਸ੍ਰੀ ਰਾਗ ਚ ਗਾਓ, ਸਾਰਿਆਂ ਨੂੰ ਗਾਣਾ, ਬਾਰ ਬਾਰ ਲਿਖਿਆ। ਫਿਰ ਸਿਰਫ ਇਤਨਾ ਹੀ ਨਹੀਂ ਲਿਖਿਆ, ਰਾਗ ਤਾਲ ਵੀ ਲਿਖ ਦਿੱਤਾ, ਇਹ ਤਿੰਨ ਤਾਲ ਚ ਗਾਣਾ, ਇੱਕ ਤਾਲ ਦੇ ਚ ਗਾਣਾ, ਇਤਨੇ ਮਾਤਰਾ ਦਾ ਰਾਗ ਹੈ, ਇਹ ਵੀ ਲਿਖ ਦਿੱਤਾ। ਕੌਣ ਪਰਵਾਹ ਕਰਦਾ? ਕੌਣ ਧਿਆਨ ਦੇ? ਕੌਣ ਇਸ ਪਾਸੇ ਜਾਵੇ? ਖੈਰ, ਮੁਖਤਸਰ ਮੈਂ ਅਰਜ਼ ਕਰਾਂ, ਰਾਗ ਸੋਰਠ ਹੈ, ਇੱਕ ਤਾਲ ਦੇ ਸਤਿਗੁਰਾਂ ਨੇ ਇਸਦੀ ਬੰਦਿਸ਼ ਬਣਾਈ ਹੈ। ਓਅੰਕਾਰ ਬ੍ਰਹਿਮੰਡ ਦੀ ਧੁਨੀ ਹੈ, ਔਰ ਇੱਕੋ ਇਹੀ ਧੁਨੀ ਹੈ, ਉਹ ਸਤ ਸਰੂਪ ਹੈ, ਉਸੇ ਤੋਂ ਸਾਰਾ ਗਿਆਨ ਆਉਂਦਾ ਹੈ, ਗੁਰੂ ਹੈ। ਔਰ ਉਹਦਾ ਸੁਭਾਅ ਹੈ ਕਰਣਾ, ਦਇਆ, ਪ੍ਰਸਾਦ, एक ओंकार सतगुर प्रसाद सरवन करोनक।
1: किस हों जाची किस आराधे जहां सबको कीता हो से।
0: ए प्रभु मैं किस कोल मंगा किस दे अगों हाथ फैलावा सारी ते कृत है तेरी बनाई हुई कृत है कृत कोल मैं क्यों मंगा क्यों मंगा ते सारी कृत है। कलगीधर पातशाह कहंदे ने केवल काल ही करता बिन करतार न किरतम मानो। गुरु गोबिंद सिंह जी महाराज बिन करतार न किरतम मानो कृत नु कृत करके जानो करता करके नहीं करतार नु करता जानो जिन्हें करता बनाया है उस नाल जुड़ो। करीबन करीबन कृत दे पुजारी और बदकिस्मती अपनी कृत दे पुजारी अपने हथा नाल कबर बनाइए चदरां पे चढ़ा दे मथा पे टेक दे अपने हथ नाल तस्वीर बनाइए मथा टेकी जा रहे पूजी जा रहे अपनी कृत परमात्मा की कृत भी नहीं अपनी कृत नू पूजी जा रहे। महाराज इत्थे कहंदे ने प्रभु सब कुछ तेरा बनाया है सब कुछ तेरी कृत है ते मैं कृत कोल क्यों मंगा। किस हो जाची किस साल आई केदी मैं उपमा करा केदी अगों मंगा जा सबको कीता हो सी जा सब कुछ तेरा कीता हो या तेरी कृत है। हां जी
1: जो जो दिसा वड्डा वडेरा सो सो खाकू रलसी।
0: भावें बहुत वड्डा दिखाई दे रहा है धन बहुत ज्यादा है भावें बहुत वड्डा दिखाई दे रहा है गुण बहुत ज्यादा है भावें बहुत वड्डा दिखाई दे रहा है कला बहुत ज्यादा है कलाकार है सब कृत है सारी कला तैथों आउंदी है तू सर्व कला का गया था सारी कला तैथों आउंदी है सारा रंग तैथों आंदा है सारा रूप तैथों आंदा है सारा धन तैथों आंदा है सारे पदार्थ तैथों आंदे ने सब तेरी कृत है। ये जो वड़े वड़े मनुख दिखाई दे रहे ने मैं इन्हों को भी नहीं मंगता इन्होंने भी एक दिन खाक हो जाना मैं भी खाक हो जाना क्यों मंगा। जो जो दीसे वड़ा वडेरा सो सो खाको रुलस ये भी एक दिन खाक दे खाक होंगे मिट्टी च मिट्टी होंगे। हाँ जी
1: निर्भव निरंकार भव खंडन साफ सुख नाम निध देसी।
0: वो जो आकार तो रहत है ते करता है जिस दे च भय नहीं है उही सारियां सिद्धियां दा दाता है उही सारे खजानां दा दाता है। इस वास्ते सुखमनी साहब दे ते ऐलानिया गुरु अर्जन देव जी ने कह दिता मौनक की टेक बिरथी सबजा। जिंदगी नू व्यर्थ करना है तो टेक मनुख नू बना ले टेक गुरु ते बनदी नहीं प्रभु ते बनदी नहीं। उहदे अगों तो लोकी प्रार्थना करदे ने कोई किसे डेरे धक्के खा रहा है कोई किसे धक्के खा रहा है कोई किधर है कोई किसे कोल फरियाद पिया करता है कोई किसे कोल फरियाद पिया करता है। खाली पता नहीं कितने आए मैनू कह ले गए ज्ञानी जी साडा ए दुखदा है साडा ए दुखदा है साडा ए दुखदा है ते मैं कह जरा हुण सुन लो मेरी भी गल मेरे गोडे दुखदे ने मैनू भी तकलीफ है ते मैनू कुछ दसो तुसीं हद हो गई परमात्मा दे अगों फरियाद करना आउंदा ही नहीं उहदे अगों जोदड़ी करना आउंदा ही नहीं कारण भरोसा ही कोई नहीं भरोसा ही कोई नहीं। सारे खजानियां दा मालिक ओ है नौ दिन रान देण वाला ओ है सारी कला दा दाता ओ है सारे ज्ञान दा दाता ओ है सारे फलां नूं देण वाला ओ परिपूर्ण परमात्मा है जो आकार तो रहत है भय तो रहत है वैर तो रहत है। हां जी
1: हर जीव तेरी दाती राजा।
0: हे हरि तू देवे ते मैं रज सकदा मनुख दे दिते हां मैं नहीं रज कारण मनुख दे देण दी सीमा होंदी है चाहे वह मनुख पिता है उहदे भी देण दी सीमा है एक दिन हथ पिछे कर लेगा पुत्र हुण मैं नहीं दे सकदा विराह दे देण दी भी सीमा है यह भी मैं अर्ज करते हैं मित्र दे देण दी भी सीमा है کتنا کہ دے گا، کدوں تک دے گا؟ سیما پر پرماتما دے دین دی سیما نہیں ہے، دین دا دے لین دے تھکما ہے، وہ دیندیاں دیندیاں نہیں تھکدا، لیندے لیندے جگت تھک جاتا ہے، جو دیندیاں تھکدا ہی نہیں وہ دے اگوں ہاتھ نہیں پرسار دے، تے جڑے ہاتھ ہی سنکوچ لیندے نے بند کر لیندے نے جیب وچ پا لیندے نے، انہاں دے اگوں ہاتھ پہ لیندے، انہاں دے اگوں جودڑی کر دے۔ مہاراج کہندے نے اے پربھو توں دیویں تے میں رج سکدا، منک دے دیتے ہاں میں نہیں رج سکتا، اے میری ترپتی نہیں ہوئے گی۔ پرب جی تیری ذاتی راجا رج سکدا میں، تو میری چولی چپاوے تو ہی رجا سکتا ہے، میں نو کوئی منک نہیں رہ جا سکتا۔
1: مانس بپڑا کیا سالا ہی، کیا کس کا محتاج،
0: کیوں میں منک دی صفت و صلاح کراں، کیوں میں اس نو داتا آکھاں، کیوں میں اس دی محتاجی کراں، منک دے دیتے ہیں آج تک نہ کوئی رجے ہے تے نہ رج سکتا ہے۔ اس واسطے صاحب کہندے ہے پربھو تو ہی سب نو رجانا ہے، تو ہی رجا سکتا ہے، منک منک نو نہیں رجا سکتا۔ ہاں جی
1: رہا جن ہر تیایا سب کچھ تس کا، کس کی بھوک گوائی،
0: جس نے اپنا دھیان ہری دے جو ہے جوڑا ہے اس نو سب کچھ دی پراپتی ہو جاندی ہے، پرماتما اس دیاں ساریاں بکھاں مٹا دیندا ہے دھیان جوڑن کر کے۔ سچ نام آدھار میرا جن بکھاں سب گوائیاں، زندگی لوڑاں تے سیمت ہو جاندی ہے، لوڑ پوری ہو گئی بکھ مٹ جاندی ہے، پر یقین جانو لوبھی مردے دم تک بکھا رہندا ہے، بکھاری رہندا ہے، یہ جیوندا ہے بکھاری دی طرح، مردا بھی بکھاری دی طرح، کیونکہ لوبھ تے ترپت ہوندا ہی نہیں۔ دھیان جوڑ دیاں پربھو دے نام دے مل دیاں لوبھ شانت ہو جاندا ہے، زندگی لوڑاں تے سیمت ہو جاندی ہے، ایسا منک آنند ماندا ہے، سکھ ماندا ہے۔ ہاں جی
1: ایسا تھان دیا سکھ داتا نکھٹ نہ کبھی جائے،
0: ایسا نام دا دھن اس نے چولی دے چ پایا ہے، جتنا جپیے جتنا ونڈیے ختم ہوندا ہی نہیں، کھٹدا ہی نہیں، کٹدا ہی نہیں، دن دن چڑے سوایا نانک ہوت نہ گاٹ، کول دھن ہے تے چار پتراں دے چ ونڈنا ہے کٹ جائے گا، ساری دنیا دے چ نام جپدا رہے تے جپاندا رہے، جپدیاں جپدیاں ودے گا تے صحیح کٹے گا نہیں، جپاندیاں ودے گا تے صحیح کٹے گا نہیں۔ ایک ایسی دولت ہے جو ہمیشہ ودی ہے، اس واسطے بھائی صاحب بھائی نند لال کسے نو دولت کہندے نے، دولت جاوید باشد بندگی، بندگی کن بندگی کن بندگی، دولت سرمایہ ایمان بود ہر گدا ازرا یاد او سلطان بود۔ منک کول منگدا ہے ساری زندگی منگدا رہے گا، پر نند لال کہندے جڑے رب کول منگدے نے بادشاہ ہو جاندے، بادشاہ ہو جاندے، منگتا پنا ختم ہو جاتا ہے، جسنو بخشے صفت سلا نانک پادشاہی پادشاہ، دولت سرمایہ ایمان بود ہر گدا از یاد او سلطان بود۔ پھر کہنے گر بزرگی بائے دت کن بندگی، ورنہ آخر میں کشی شرمندگی، تم بزرگ ہونا چاہنا ہے، رجنا چاہنا ہے، مہان ہونا چاہنا ہے، بندگی کر ترپت ہو جائے گا، نہیں تو ساری زندگی منگتا ہی رہے گا، بکھاری رہے گا، جیون بھر منگتا رہے گا، اندر خواہشاں چلدیاں رہن گیا، تینوں چین جو ہے نہیں لین دین گیا۔ کہندے نے بھائی صاحب بھائی نند لال دے شریک جد آنند پور صاحب پہنچے نا، انہاں نو دکھ بڑا ہویا، ملتان تو آئے سن، نند لال پانڈے پہ مانجدے سن لنگر دے، تے شاید آپ نو پتا ہوئے نند لال بہادر شاہ دے اتالیک سن، اورنگزیب دے لڑکے دے، جو لڑکے سن اورنگزیب دے پوتریاں نو پڑھاندے سن، اتالیک سن، شہنشاہاں دے بچے، نواباں دے بچے، جاگیرداراں دے بچے، وہ پڑھدے سن، ਉਸ ਵਕਤ ਦੇ ਬਹੁਤ ਵੱਡੇ ਅਤਾਲੀਕ ਸਨ। ਫਾਰਸੀ ਉਰਦੂ ਵਿੱਚ ਅਤਾਲੀਕ ਕਹਿੰਦੇ ਨੇ, ਪੜ੍ਹਾਉਣ ਵਾਲੇ ਨੇ ਟਵਿੱਟਰ ਨੂੰ, ਅਤਾਲੀਕ ਸਨ। ਇੱਕ ਦਿਨ ਕਿਧਰੇ ਕੁਰਾਨ ਦੀ ਆਇਤਾਂ ਦੇ ਇਸ ਢੰਗ ਨਾਲ ਅਰਥ ਕੀਤੇ, ਅਜੇ ਸ਼ਹਿਨਸ਼ਾਹੀਅਤ ਔਰੰਗਜ਼ੇਬ ਦੀ ਚੱਲ ਰਹੀ ਸੀ, ਪੋਤਰੇ ਵੀ ਉਸਦੇ ਸਨ ਅਤੇ ਬਹਾਦਰ ਸ਼ਾਹ ਨੂੰ ਅਜੇ ਗੱਦੀ ਨਹੀਂ ਮਿਲੀ ਸੀ, ਇਹ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਦਦ ਨਾਲ ਮਿਲੇ। ਜਦ ਕੰਨਾਂ ਵਿੱਚ ਉਹ ਅਰਥ ਪੈ ਗਏ ਤੇ ਔਰੰਗਜ਼ੇਬ ਨੇ ਮੁਰਾਦ ਨੂੰ ਕਹਿ ਦਿੱਤਾ, ਐਸਾ ਰੋਸ਼ਨ ਜ਼ਮੀਰ ਬੰਦਾ, ਐਸਾ ਰੋਸ਼ਨ ਦਿਮਾਗ ਬੰਦਾ ਹਿੰਦੂ ਨਹੀਂ ਚਾਹੀਦਾ। ਬਸ ਇੰਨੀ ਗੱਲ ਕਹਿ ਇਸ਼ਾਰਾ ਕਰ ਦਿੱਤਾ। ਅੱਧੀ ਰਾਤ ਦੇ ਵਕਤ ਮੁਰਾਦ ਆਇਆ, ਨੰਦ ਲਾਲ ਦੇ ਕੋਲ ਸੁੱਤੇ ਭਾਈ ਸਾਹਿਬ ਨੂੰ ਜਗਾਇਆ, ਆਖਿਆ ਮੇਰਾ ਘੋੜਾ ਲੈ ਲਓ, ਨੱਸ ਜਾਓ, ਵੱਜ ਜਾਓ, ਨਿਕਲ ਜਾਓ। ਕਿਉਂ? ਤੁਹਾਡਾ ਰੋਸ਼ਨ ਦਿਮਾਗ ਖਤਰੇ 'ਚ ਹੈ, ਤੁਹਾਡੀ ਰੋਸ਼ਨ ਜ਼ਮੀਰ ਖਤਰੇ ਦੇ 'ਚ ਹੈ, ਤੁਹਾਡਾ ਇਮਾਨ ਖਤਰੇ ਦੇ 'ਚ ਹੈ। ਤੁਸੀਂ ਮੇਰੇ ਮਿੱਤਰ ਹੋ, ਮੈਂ ਮਿੱਤਰਤਾ ਨਿਭਾਉਣ ਦੇ ਨਾਤੇ ਆਇਆ, ਇਹ ਮੇਰਾ ਘੋੜਾ ਲਓ, ਇਸ 'ਤੇ ਬੈਠੋ ਅਤੇ ਦੌੜ ਜਾਓ, ਭੱਜ ਜਾਓ। ਨੰਦ ਲਾਲ ਕਹਿੰਦੇ ਨੇ, ਮਿੱਤਰਾ ਕਿੱਥੇ ਭੱਜ ਜਾਵਾਂ, ਸਾਰੇ ਭਾਰਤ ਦੇ ਤੇ ਰਾਜ ਇਸ ਦਾ ਹੀ ਹੈ, ਜਿੱਥੇ ਜਾਵਾਂਗਾ ਪਕੜਿਆ ਜਾਵਾਂਗਾ, ਕਿੱਥੇ ਭੱਜ ਜਾਵਾਂ, ਸਾਰੀ ਜਗ੍ਹਾ 'ਤੇ ਇਸੇ ਦਾ ਹੁਕਮ ਚੱਲਦਾ ਹੈ। ਮੁਰਾਦ ਨੇ ਕਿਹਾ ਇੱਕ ਥਾਂ ਐਸੀ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਧੰਨ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ। ਉਹ ਕਿਹੜੀ ਥਾਂ ਹੈ, ਉਹ ਕਿਹੜੀ ਜਗ੍ਹਾ ਹੈ? ਉਹ ਅਨੰਦਪੁਰ ਸਾਹਿਬ ਹੈ, ਉੱਥੇ ਭੱਜ ਜਾ। ਰਾਤ ਨੂੰ ਸਫ਼ਰ ਕਰਦੇ ਸਨ, ਦਿਨ ਨੂੰ ਕਿਧਰੇ ਛੁਪ ਜਾਂਦੇ ਸਨ, ਮੰਜ਼ਿਲ ਦਰ ਮੰਜ਼ਿਲ ਤੈਅ ਕਰਕੇ ਪਹੁੰਚੇ, ਸਤਿਗੁਰ ਦੇ ਦਰਬਾਰ ਵਿੱਚ ਹਾਜ਼ਰੀ ਭਰੀ, ਮੱਥਾ ਟੇਕਿਆ ਅਤੇ ਕਹਿਣ ਲੱਗੇ, ਮਹਾਰਾਜ ਮੈਂ ਆਪ ਜੀ ਦੇ ਕੋਲ ਰਹਿਣਾ, ਇੱਥੇ ਹੀ ਰਹਿਣਾ, ਹੁਣ ਮੇਰਾ ਦਰ ਘਰ ਇਹੀ ਹੈ, ਮੇਰਾ ਸਹਾਰਾ ਤੁਸੀਂ ਹੋ, ਇੱਥੇ ਹੀ ਰਹਿਣਾ। ਹਾਂ ਮਹਾਰਾਜ ਮੈਂ ਇੱਥੇ ਰਹਿਣਾ, ਖੁਸ਼ੀ ਨਾਲ ਰਹੋ। ਤਿੰਨ ਚਾਰ ਦਿਨ ਤੋਂ ਬਾਅਦ ਭਾਈ ਸਾਹਿਬ ਸਤਿਗੁਰ ਨੂੰ ਕਹਿਣ ਲੱਗੇ, ਮਹਾਰਾਜ ਜਦ ਮੈਂ ਇੱਥੇ ਰਹਿਣਾ ਹੈ ਅਤੇ ਆਪਨੇ ਰੱਖ ਲਿਆ ਅਤੇ ਕੋਈ ਸੇਵਾ ਬਖਸ਼ ਦਿਓ ਮੈਨੂੰ। ਅਤੇ ਸਤਿਗੁਰੂ ਕਹਿਣ ਲੱਗੇ, ਕੀ ਕਰ ਸਕਦਾ ਹੈ ਤੂੰ, ਤੈਨੂੰ ਕੀ ਆਉਂਦਾ, ਪਹਿਲੇ ਦੱਸ। ਮਹਾਰਾਜ ਮੈਂ ਰੋਸ਼ਨ ਦਿਮਾਗ ਹਾਂ, ਮੈਂ ਰੋਸ਼ਨ ਜ਼ਮੀਰ ਹਾਂ, ਮੇਰੀ ਕਲਮ 'ਚੋਂ ਨਗਮੇ ਨਿਕਲਦੇ ਨੇ, ਮੇਰੇ ਦਿਮਾਗ ਤੋਂ ਰੱਬੀ ਸੰਗੀਤ ਅਤੇ ਰੱਬੀ ਗੀਤ ਨਿਕਲਦੇ ਨੇ, ਫਿਲਸਫਾ ਨਿਕਲਦਾ ਹੈ, ਗਿਆਨ ਨਿਕਲਦਾ ਹੈ, ਵਿਚਾਰ ਨਿਕਲਦੇ ਨੇ, ਮੈਂ ਚਿੰਤਕ ਹਾਂ, ਮੈਂ ਅਜ਼ੀਮ ਸ਼ਾਇਰ ਹਾਂ, ਮੈਂ ਕਲਮ ਦਾ ਧਨੀ ਹਾਂ, ਦਿਮਾਗ ਦਾ ਧਨੀ ਹਾਂ, ਜ਼ਬਾਨ ਦਾ ਧਨੀ ਹਾਂ, ਰੋਸ਼ਨ ਜ਼ਮੀਰ ਹਾਂ, ਐਸਾ ਮੈਨੂੰ ਸਾਰੇ ਕਹਿੰਦੇ ਨੇ। ਸਤਿਗੁਰ ਕਹਿਣ ਲੱਗੇ, ਤੂੰ ਰੋਸ਼ਨ ਜ਼ਮੀਰ ਹੈ? ਹਾਂ ਰੋਸ਼ਨ ਜ਼ਮੀਰ ਹਾਂ, ਦਿਮਾਗ ਦਾ ਧਨੀ ਹੈ, ਧਨੀ ਹਾਂ, ਇੱਥੇ ਰਹਿਣਾ ਵੀ ਹੈ, ਹਾਂ ਮਹਾਰਾਜ ਰਹਿਣਾ ਵੀ ਹੈ, ਅਤੇ ਸੇਵਾ ਵੀ ਕਰਨੀ ਹੈ, ਹਾਂ ਮਹਾਰਾਜ ਸੇਵਾ ਵੀ ਕਰਨੀ ਹੈ। ਅੱਛਾ ਤੂੰ ਬਸ ਲੰਗਰ ਦੇ ਭਾਂਡੇ ਹੀ ਮਾਂਜਿਆ ਕਰ, ਬਾਕੀ ਛੱਡ। ਕਹਿੰਦੇ ਦਿਲ ਨੰਦ ਲਾਲ ਦਾ ਬੜਾ ਟੁੱਟਿਆ, ਹੱਦ ਹੋ ਗਈ, ਮੈਂ ਦੱਸ ਵੀ ਦਿੱਤਾ, ਸ਼ਾਇਰ ਹਾਂ, ਅਤਾਲੀਕ ਹਾਂ, ਰੋਸ਼ਨ ਜ਼ਮੀਰ ਹਾਂ, ਰੋਸ਼ਨ ਦਿਮਾਗ ਹਾਂ, ਕੋਈ ਲਿਖਣ ਪੜ੍ਹਨ ਦੀ ਸੇਵਾ ਦਿੰਦੇ, ਪੜ੍ਹਾਉਣ ਦੀ ਸੇਵਾ ਦਿੰਦੇ, ਲੰਗਰ ਦੇ ਭਾਂਡੇ ਮਾਂਜੋ, ਕਦੀ ਮਾਂਜੇ ਨਹੀਂ ਸਨ, ਦੀਵਾਨ ਦੇ ਲੜਕੇ ਸਨ, ਅਤੇ ਆਪ ਦੀਵਾਨਗੀ ਵੀ ਕਰਦੇ ਰਹੇ, ਫਿਰ ਅਤਾਲੇਖ ਬਣੇ, ਹਮੇਸ਼ਾ ਉੱਚੇ ਉੱਚੇ ਰੁਤਬਿਆਂ 'ਤੇ ਪਿਤਾ ਰਹੇ ਅਤੇ ਆਪ ਰਹੇ, ਕਦੀ ਮਾਂਜੇ ਨਹੀਂ ਸਨ। ਪਰ ਸਤਿਗੁਰ ਨੇ ਕਿਹਾ ਜੇ ਇੱਥੇ ਰਹਿਣਾ ਹੀ ਤਾਂ ਫਿਰ ਭਾਂਡੇ ਹੀ ਮਾਂਜਿਆ ਕਰ। ਰੋਜ਼ ਰੋਜ਼ ਲੰਗਰ ਦੇ ਭਾਂਡੇ ਮਾਂਜਦਿਆਂ ਹੋਰ ਰੰਗ ਰਤੜਿਆਂ ਦੀ ਮਹਿਫਿਲ ਵਿੱਚ ਰਹਿੰਦਿਆਂ ਹੋਇਆਂ ਰੰਗੇ ਹੋਏ ਮਨੁੱਖਾਂ ਦੀ ਮਹਿਫਿਲ ਵਿੱਚ ਰਹਿੰਦਿਆਂ ਹੋਇਆਂ ਮਨ ਦੀ ਕਾਲਕ ਹੰਕਾਰ ਮਿਟਦਾ ਗਿਆ, ਮਿਟਦਾ ਗਿਆ, ਮਿਟਦਾ ਗਿਆ। ਸਹੀ ਮੈਨੇ ਚ ਭਾਂਡੇ ਮਾਂਜਣਾ ਮਨ ਮਾਂਜਣਾ ਹੋ ਗਿਆ। ਸ਼ਰਧਾ ਨਾਲ ਕਰੇ ਮਨੁੱਖ ਐਸਾ ਹੋ ਜਾਂਦਾ। ਫਿਰ ਮਾਹੌਲ ਐਸਾ ਸੀ ਰੰਗਰਤਣਿਆਂ ਦੀ ਮਹਿਫਿਲ, ਅਭਿਆਸੀਆਂ ਦੀ ਮਹਿਫਿਲ। ਸ਼ਰੀਕਾਂ ਨੂੰ ਕਿਧਰੇ ਪਤਾ ਚੱਲ ਗਿਆ, ਸਹੁਰਾ ਪਰਿਵਾਰ ਦੁਖੀ ਹੋ ਕੇ ਮੁਲਤਾਨ ਤੋਂ ਆਨੰਦਪੁਰ ਸਾਹਿਬ ਪਹੁੰਚਿਆ ਵੀ ਹੱਦ ਹੋ ਗਈ, ਗੁਰੂ ਗੋਬਿੰਦ ਸਿੰਘ ਨੇ ਕਦਰ ਹੀ ਨਹੀਂ ਕੀਤੀ। ਇੰਨਾ ਰੋਸ਼ਨ ਦਿਮਾਗ ਬੰਦਾ, ਇੰਨਾ ਪੜ੍ਹਾ ਲਿਖਾ ਬੰਦਾ, ਨਵਾਬ ਤੇ ਸ਼ਹਿਨਸ਼ਾਹ ਜਿਹਨੂੰ ਦੀਵਾਨਗੀ ਬਖਸ਼ਦੇ ਰਹੇ ਨੇ, ਸਤਿਗੁਰ ਨੇ ਕਦਰ ਨਹੀਂ ਕੀਤੀ। ਸ਼ਰੀਕ ਜਦ ਪਹੁੰਚੇ ਤੇ ਨੰਦ ਲਾਲ ਨੂੰ ਸਮਝਾਉਂਦੇ ਨੇ, ਔਰ ਰੱਬ ਦੀ ਨੇਤ ਕੋਈ ਰੱਬ ਨਹੀਂ ਕ੍ਰਿਸ਼ਮੇ ਕਰਨੇ ਹੁੰਦੇ ਨੇ, ਜਦ ਸ਼ਰੀਕ ਪਹੁੰਚੇ ਸਨ ਉਦੋਂ ਵੀ ਨੰਦ ਲਾਲ ਭਾਂਡੇ ਹੀ ਮਾਂਜਦੇ ਪਏ ਸਨ। ਕਾਲੇ ਹੱਥ ਭਿੱਜੇ ਹੋਏ ਕੱਪੜੇ ਦੇਖ ਕੇ ਸ਼ਰੀਕਾਂ ਨੇ ਸਮਝਾਇਆ ਕੋਈ ਗੱਲ ਨਹੀਂ, ਕੋਈ ਖਤਰਾ ਨਹੀਂ, ਹੁਣ ਤੁਸੀਂ ਸਾਡੇ ਨਾਲ ਮੁਲਤਾਨ ਚਲੋ, ਗੁਰੂ ਗੋਬਿੰਦ ਸਿੰਘ ਨੇ ਤੁਹਾਡੀ ਕਦਰ ਨਹੀਂ ਕੀਤੀ, ਭਾਂਡੇ ਮਾਂਜਣ ਤੇ ਰੱਖੇ। ਲੰਬੀ ਚੌੜੀ ਜਦ ਨੱਸੀ ਤਾਂ ਕਰਨ ਲੱਗ ਪਏ ਨੇ ਤਾਂ ਹੁਣ ਨੰਦ ਲਾਲ ਦੇ ਬੋਲ ਸੁਣਨਾ, ਨੰਦ ਲਾਲ ਆਪਣੇ ਸ਼ਰੀਕਾਂ ਨੂੰ ਕੀ ਕਹਿੰਦੇ ਨੇ। ਨਸੀਹਾ ਤਾਂ ਚੰਦ ਗੋਹੀ, ਨਸੀਹਤ ਕਰਨ ਵਾਲਿਓ ਨਸੀਹਤ ਨਾ ਕਰੋ, ਉਪਦੇਸ਼ ਦੇਣ ਵਾਲਿਓ ਮੈਨੂੰ ਉਪਦੇਸ਼ ਨਾ ਦਿਓ। ਨਸੀਹਾ ਤਾਂ ਚੰਦ ਗੋਹੀ, ਕਹਿੰਦੇ ਨੇ ਸ਼ਰੀਕ ਸਮਝਾ ਰਹੇ ਸਨ, ਨੰਦ ਲਾਲ ਜਵਾਬ ਪੈ ਦਿੰਦੇ ਸਨ, ਪਰ ਇੱਕ ਪਾਸੇ ਖੜੇ ਹੋ ਕੇ ਸਾਰੀ ਗੁਫ਼ਤਗੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੁਣ ਲਈ। ਸੁਣੇ ਪਹੁੰਚ ਗਏ ਤੇ ਹੁਣ ਸ਼ਰੀਕਾਂ ਦੇ ਸਾਹਮਣੇ ਜੋ ਸਤਿਗੁਰ ਕਹਿੰਦੇ ਨੇ ਨੰਦ ਲਾਲ ਨੂੰ, ਅਸੀਂ ਤੈਨੂੰ ਕੋਈ ਚੰਗੀ ਸੇਵਾ ਨਹੀਂ ਦੇ ਸਕੇ, ਤੂੰ ਕਲਮ ਦਾ ਧਨੀ, ਦਿਮਾਗ ਦਾ ਧਨੀ, ਰੋਸ਼ਨ ਜ਼ਮੀਰ, ਅਸੀਂ ਤੈਨੂੰ ਕੁਛ ਨਹੀਂ ਦੇ ਸਕੇ, ਤੈਨੂੰ ਤੇ ਬਹੁਤ ਕੁਛ ਦੇਣਾ ਚਾਹੀਦਾ ਸੀ। ਸ਼ਰੀਕਾਂ ਦੇ ਸਾਹਮਣੇ ਸਤਿਗੁਰ ਇੰਜ ਕਹਿੰਦੇ ਨੇ, ਅਸੀਂ ਤੈਨੂੰ ਕੁਛ ਨਹੀਂ ਦੇ ਸਕੇ। ਤੇ ਹੁਣ ਨੰਦ ਲਾਲ ਜੋ ਕੁਛ ਕਹਿੰਦੇ ਨੇ ਇਹ ਸੁਣ ਲੈਣਾ, ਮੈਂ ਆਖਰੀ ਪੰਕਤੀਆਂ ਛੇਤੀ ਛੇਤੀ ਸਮਾਪਤ ਕਰਾਂ, ਸਮਾਂ ਹੋ ਗਿਆ। ਨੰਦ ਲਾਲ ਜੋ ਹੱਥ ਜੋੜ ਕੇ ਬੇਨਤੀ ਕਰਦੇ ਨੇ, ਇਹ ਕੀਮਤੀ ਪੰਕਤੀਆਂ ਨੇ, ਬੜੀ ਕੀਮਤੀ ਪੰਕਤੀਆਂ ਨੇ ਦੀਵਾਨੇ ਗੋਇਆ ਦੀਆਂ। ਗਦਾਏ ਕੂਏ ਤੁਰਾ ਮੇਲੇ ਬਾਦਸ਼ਾਹੀ ਨੇਸ, ਹਵਾਏ ਸਲਤਨਤੋ ਵਾ ਜ਼ੌਕੇ ਕਜ ਕੋਲਾਹੀ ਨੇਸ। ਐ ਮੇਰੇ ਪਾਤਸ਼ਾਹ, ਕੋਈ ਭੁੱਲ ਕੇ ਵੀ ਤੁਹਾਡੀ ਗਲੀ ਚੋਂ ਲੰਘ ਜਾਏ ਨਾ, ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ, ਤੇ ਜਿਹੜਾ ਲੰਘ ਜਾਏ ਉਹ ਇਤਨਾ ਮਾਲਾ ਮਾਲ ਹੋ ਜਾਂਦਾ ਹੈ, ਮੈਂ ਤੇ ਬੂਆ ਮਲ ਕੇ ਬੈਠਾ ਹੋਇਆ, ਮੈਂ ਤੇ ਦਰ ਤੇ ਬੈਠਾ ਹੋਇਆ, ਮੈਨੂੰ ਕਿਹੜੀ ਚੀਜ਼ ਦੀ ਕਮੀ। ਜਿਹੜਾ ਲੰਘ ਜਾਏ ਤੇ ਮਾਲਾ ਮਾਲ ਹੋ ਜਾਂਦਾ ਹੈ, ਤੇ ਜਿਹੜਾ ਹਰ ਵਕਤ ਕਦਮਾਂ ਦੇ ਚਰਿੰਦਾ ਪਿਆ ਉਹਦੇ ਕੋਲ ਕਿਹੜੀ ਚੀਜ਼ ਦੀ ਕਮੀ। ਗਦਾਏ ਕੂਏ ਤੋਰਾ, ਤੇਰੀ ਗਲੀ ਦਾ ਜਿਹੜਾ ਮੰਗਤਾ ਹੈ ਉਹ ਵੀ ਬਾਦਸ਼ਾਹ ਬਣ ਜਾਂਦਾ, ਤੇਰੀ ਜੀ ਗਲੀ ਦਾ ਜਿਹੜਾ ਭਿਖਾਰੀ ਹੈ ਉਹ ਵੀ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣ ਜਾਂਦਾ। ਗਦਾ ਹੈ, ਗਦਾ ਕਹਿੰਦੇ ਨੇ ਭਿਖਾਰੀ ਨੂੰ, ਕੂਏ ਕਹਿੰਦੇ ਨੇ ਗਲੀ ਨੂੰ। ਗਦਾਏ ਕੂਏ ਤੋਰਾ ਮੇਲੇ ਬਾਦਸ਼ਾਹੀ ਨੇਸ, ਹਵਾਏ ਸਲਤਨਤੋ ਵਾ ਜ਼ੌਕੇ ਕਜ ਕੋਲਾਹੀ ਨੇਸ। ਐ ਮੇਰੇ ਪਾਤਸ਼ਾਹ, ਭੁੱਲ ਕੇ ਕੋਈ ਮੰਗਤਾ ਤੁਹਾਡੀ ਗਲੀ ਚੋਂ ਲੰਘ ਜਾਵੇ, ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੁਕਰਾ ਦਿੰਦਾ, ਇਤਨਾ ਮਾਲਾ ਮਾਲ ਹੋ ਜਾਂਦਾ ਹੈ, ਤੇ ਮਹਾਰਾਜ ਫਿਰ ਮੈਨੂੰ ਕੀ ਕਵੀ, ਮੈਂ ਤੇ ਦਰ ਮਲ ਕੇ ਬੈਠਾ ਹੋਇਆ, ਮੈਂ ਤੇ ਇਸ ਜਗ੍ਹਾ ਬੈਠਾ ਹੋਇਆ। ਕਹਿੰਦੇ ਨੇ ਕ੍ਰਿਤ ਕੋਲ ਕੀ ਮੰਗਣਾ, ਕਰਤੇ ਕੋਲ ਮੰਗਣਾ। ਕ੍ਰਿਤ ਕੋਲ ਮੰਗਤਾ ਜਨਮ ਤੋਂ ਲੈ ਕੇ ਮਰਨ ਤੱਕ ਮੰਗਤਾ ਹੀ ਬਣਿਆ ਰਹੇਗਾ, ਕਰਤੇ ਕੋਲ ਮੰਗਦਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਏਗਾ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੋ ਜਾਏਗਾ। ਹੁਣ ਕਿਤਨਾ ਹੀ ਜਗਤ ਨੂੰ ਸਮਝਾਓ, ਇਹ ਗੁਰੂ ਕੋਲ ਨਹੀਂ ਮੰਗਦੇ, ਬੰਦਿਆਂ ਕੋਲ ਹੀ ਮੰਗਦੇ। कि परमात्मा अगों प्रार्थना नहीं करते, अपने दुखा की निवृत्ति की इधर उधर रोला पाते ने, और जेड़े आप दुखी होंगे ने उन्होंने अगों जो है फरियादा करते हैं, जोदड़िया करते हैं। सतगुरदेव जी महाराज इत्थे फरमान पे करते ने, हे प्रभु तेरे कोल जे मंगी है तेरी दात दे नाल ही रजेवा, उंज रजेवा नहीं है। हाँ जी,
1: आनंद भया सुख सहज सुमाने सतगुर मेल मिलाई।
0: नहीं प्रभु, तेरी दात रजा दें दिए, महान बना दें दिए, शहनशाह बना दें दिए, तो आनंद की प्राप्ति हो जाती है, नौनिद नाम की प्राप्ति हो जाती है, खेड़ा ते खुशी मुयसर हो जाती है, लोभ अंदर दा शांत हो जाता है, मिट जाता है। हाँ जी,
1: मन नाम जाप नाम आराध आन दिन नाम वखाणी।
0: हे मन, तां ते तू अन दिन नाम जप, नाम दे जो है ध्यान जोड़, दिन रात नाम ही जप, नाम ही जप, ना मंग मनुख कोल। हाँ जी,
1: उपदेश सुन साध संतन का सब चुकी कान जमाणी।
0: संत जनां दा उपदेश सुन, गुरु पीर पैगंबरां दी बाणी सुन, ताकि जमां दी मुथाजी लोकां दी मुथाजी तेरी मिट जाए, बंदियां कोल मंगना तेरा मिट जाए। हाँ जी,
1: जिनकाओ कृपाल हुआ प्रभ मेरा से लागे गुर की बाणी।
0: जिन्हां दे उत्ते रहमत हो जाती है, कृपा हो जाती है, पुरबले संजोग आउंदे ने, ओ प्रभु फिर तेरी बाणी नाल ही जुड़दे ने ते तेरे कोल ही मंगदे ने। हां जी,
1: कीमत कौन करै प्रभ तेरी तू सर्व जीआं दयाल।
0: हे प्रभु, जो तेरी दात है उहदी की कीमत, ओ सीमा दे च नहीं है, तेरा दिता होया सीमा दे च नहीं है, असीम है, असीम है। मैं ऐसा देखे, अगर कोई अनुभवी कवि है तो वह भी कह देंदा है कविता का अंत नहीं है, असीम है, असीम है। संगीत का अंत नहीं है, असीम है, असीम है। ज्ञान का अंत नहीं है, असीम है, अजीम है। ते हे परिपूर्ण परमात्मा, पदार्थों का भी कोई अंत नहीं है, असीम ने, असीम ने। तू असीम है, तेरिया दाता भी असीम ने। हे परिपूर्ण परमात्मा, कौन कीमत पावे, कौन नापे, कौन तौले। तू मनुख नूं महान बना देंदा, क्योंकि तेरी दाता असीम ने, जिन्हां दा कोई मुल नहीं, कोई कीमत नहीं।
1: सब किछ कीता तेरा वरता क्या हम बाल गोपाला।
0: हे परिपूर्ण परमात्मा, सब कुछ तेरी कृत है, असी ते तेरे बच्चे हां, तू साडा पालनहारा है, पिता दी तरह है, असी तेरे बारक हां। हां जी,
1: राख ले हो नानक जन तुमरा ज्यों पिता पूत कृपाला।
0: लख गलतियां करदा है बच्चा, प्यो फिर भी कठोर नहीं आउंदा, दया दे घर विच आके बच्चे नूं गल नाल लांदा, सारियां दातां जो है देना है। हे प्रभु, तेरे बच्चे आ सदीवी गल नाल राई रख, इस तरह साडी पालना कर जिवें शरीरक पिता अपने बच्चे की देख रेख करता है। हे प्रभु, हर वक्त अपने चरणा नाल जोड़ी रख, हर वक्त अपना प्यार बख्शी रख, ताकि असी हर वक्त तेरे नाल जुड़े रहिए। इतनी सेवा प्रवान, काफी समा हो गया, बाकी विचारा कल। दूसरी बेनती है, कल की कथा तो बाद दोपहर का दीवान हमेशा बाबा दर्शन सिंह जी का डेरा घनूपुर का लै, जिन्हां नाल दास का बड़ा पुराना प्यार सी, 30-35 साल तो बड़ा पुराना प्यार चलता आया। बड़िया खेड़ा मैं उन्हां दे नाल देखियां, उन्हां कोल देखियां, बड़े अनुभव। तो हुण उन्हां दी थां ते बाबा गुरदेव सिंह जी ने 2 बजे तो लैके 6 बजे तक का दीवान कल का कन्नूपुर कॉलेज सजेगा। दास के नाल जिहड़ी 3-4 जथे आए हुए ने, प्रचारक आए हुए ने, कवि सज्जन ने, ये सारे उत्थे हाजरी भरणगे, ते दास भी 4 to 5 उत्थे कथा जो है करेगा। सारी संगतां लई 2 बजे तो ही गुरु का लंगर चलता रहेगा, 6-7 बजे। तो जिन्हां जिन्हां संगतां ने जाना है, जिन्हां कोल समा, वैसे कल इतवार है, ते बाबा जी दी तरफों गड्डियां भी ते सरां दे बाहर आ जाणगे। ਜਿਨ੍ਹਾਂ ਨੇ ਜਾਣਿਆ ਉਹ ਗੱਡੀਆਂ ਲੈ ਜਾਣਗੀਆਂ ਤੇ ਵਾਪਸ ਵੀ ਲਿਆਉਣਗੀਆਂ। ਹੁਣ ਜਿਨ੍ਹਾਂ ਦਾ ਸ਼ੌਕ ਹੋਵੇ ਉਹ 2 ਵਜੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ, ਬਾਬਾ ਜੀ ਦੇ ਟਰੱਕ ਗੱਡੀਆਂ ਤੇ ਕਾਰਾਂ ਬੱਸਾਂ ਆ ਜਾਣਗੀਆਂ, ਉਹ ਸੰਗਤਾਂ ਨੂੰ ਡੇਰੇ ਲੈ ਜਾਣਗੀਆਂ ਤੇ ਵਾਪਸ ਲੈ ਆਉਣਗੀਆਂ। ਇਤਨਾ ਪ੍ਰੋਗਰਾਮ ਆਪ ਨੋਟ ਕਰ ਲੈਣਾ। ਭੁੱਲ ਸੁੱਖ ਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਮਹੱਲਾ ਪੰਜਵਾਂ। ਮਾਨੁੱਖ ਬਿਨ ਬੂਝੇ ਬਿਰਥਾ ਆਇਆ, ਅਨਕ ਸਾਜ ਸਿਗਾਰ ਬਹੁ ਕਰਤਾ, ਜਿਉਂ ਮ੍ਰਿਤਕ ਓਢਾਇਆ। ਮਾਨੁੱਖ ਬਿਨ ਬੂਝੇ ਬਿਰਥਾ ਆਇਆ, ਅਨਕ ਸਾਜ ਸਿਗਾਰ ਬਹੁ ਕਰਤਾ, ਜਿਉਂ ਮ੍ਰਿਤਕ

सारो दिन से मजूरी करता तो मुसला कराया खेल पहु बेगारी न्याई

0: માંગન માંગ સો એકે માં નાનક જાતે પરે પરા સારે ધંધ્યા તો સારે દુખા તો મુક્ત હો જાય ઉસ એકનો મંગ સબ કુછ ખુદા સે માંગ લિયા ખુદા કો માંગ કર ઉઠતે નહીં હૈ હાથ મેરે ઇસ દુઆ કે બાદ કહેતા જિસ દિન દા મેં એ મંગ્યા હું હોર કુછ ભી મંગણા ચંગ્યા નહીં લગતા પર પરમાત્મા લક્ષ હોવે તા એસા હુંદા સત્સંગ કીતા હોયા કિસદા સફલ જેને જીવન દા લક્ષ પરમાત્મા નું સમજ લે સત્સંગ કીતા સફલ હોયા તે જન્મ કિસદા સફલ હોયા જેદા જીવન લક્ષ તક પહોંચ ગયા એ દો તરહ દી સફલતા હૈ પહેલી સફલતા કીર્તન સુણન દી કથા સુણન દી જપ તપ કરન દી દાન પુન કરન દી સત્સંગ વિચ જાણ દી સફલતા કિસ દિન સફલતા જિસ દિન જીવન દા લક્ષ કેવલ ગુરુ નું રખ દિતા હૈ પરમાત્મા તું હી મિલ એ તે સત્સંગ દા ફલ મિલ ગયા સમજ મિલ ગઈ પતા ચલ ગયા પર સંસાર તે આયા એ મિલ્યા હોયા જન્મ એ કદમ સફલ હોવેગા જદ જીવન લક્ષ તક પહોંચ ગયા એક સમજણા હૈ એક પ્રાપ્ત કરના હૈ જેનું જાણના હૈ ઓનું પ્રાપ્ત કરના હૈ જેનું પ્રાપ્ત કરના હૈ ઓનું પહેલે જાણના હૈ એસા કુછ ખ્યાલ મેરે પાદશાહ ને ઇસ વાક વિચ દિત્તા હૈ ਉਸ ਪਰਮਾਤਮਾ ਤੋਂ ਬਿਨਾਂ ਜੋ ਜੋ ਵੀ ਮੰਗਣਾ ਹੈ ਤੇ ਕਿਸੇ ਹੋਰ ਚੀਜ਼ ਨੂੰ ਲਕਸ਼ ਰੱਖਣਾ ਹੈ ਇਸ ਪਾਵਨ ਪਵਿੱਤਰ ਵਾਕ ਵਿੱਚ ਮੇਰੇ ਪਾਤਸ਼ਾਹ ਨੇ ਉਦਾਹਰਣ ਪ੍ਰਮਾਣ ਦ੍ਰਿਸ਼ਟਾਂਤ ਬੜੇ ਸੁੰਦਰ ਦਿੱਤੇ ਨੇ ਬੜੇ ਪ੍ਰਬਲ ਦਿੱਤੇ ਨੇ ਇਸ ਵਾਸਤੇ ਉਹ ਸਾਰੇ ਦ੍ਰਿਸ਼ਟਾਂਤ ਵੀ ਆਪ ਜੀ ਦੇ ਸਾਹਮਣੇ ਖੋਲੀਏ ਲੜੀਵਾਰ ਆਪ ਵਾਕ ਨੂੰ ਸਰਵਨ ਕਰੋ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ
1: ਉੱਡੀ ਮਹੱਲਾ ਪੰਜਵਾਂ ਮਨੁੱਖ ਬਿਨ ਬੂਝੇ ਬਿਰਥਾ ਆਇਆ
0: ਮਨੁੱਖ ਜੀਵਨ ਦੇ ਲਕਸ਼ ਨੂੰ ਸਮਝੇ ਬਿਨਾਂ ਵਿਅਰਥ ਆਇਆ ਇਹਦਾ ਜਨਮ ਵਿਅਰਥ ਗਿਆ ਇਹਦਾ ਸੰਸਾਰ ਤੇ ਆਉਣਾ ਵਿਅਰਥ ਇਹਦਾ ਜੀਵਣਾ ਵਿਅਰਥ ਜੇ ਲਕਸ਼ ਦਾ ਨਹੀਂ ਪਤਾ ਜੇ ਲਕਸ਼ ਦੀ ਨਹੀਂ ਸਮਝ ਹਾਂਜੀ
1: ਅਨਕੂ ਸਾਜ ਸ਼ਿੰਗਾਰ ਬਹੁ ਕਰਤਾ ਜਿਉਂ ਮ੍ਰਿਤਕ ਉਡਾਇਆ
0: ਜਿਤਨਾ ਬਾਕੀ ਸਾਜੋ ਸਮਾਨ ਹੈ ਜੋ ਕੁਛ ਵੀ ਹੈ ਤੇ ਜਿਤਨਾ ਆਪਣਾ ਤਨ ਸਵਾਰਦਾ ਹੈ ਮਹਾਰਾਜ ਕਹਿੰਦੇ ਨੇ ਸਭ ਕੁਛ ਮੁਰਦੇ ਦਾ ਸ਼ਿੰਗਾਰ ਹੈ ਹੋਰ ਕੁਛ ਵੀ ਨਹੀਂ ਮੁਰਦੇ ਦਾ ਸ਼ਿੰਗਾਰ ਸ਼ਾਇਦ ਆਪ ਨੂੰ ਪਤਾ ਹੋਵੇ ਯੂਰਪ ਦੇ ਦੇਸ਼ਾਂ ਵਿੱਚ ਤੇ ਕੁਛ ਏਸ਼ੀਆ ਦੇ ਦੇਸ਼ਾਂ ਵਿੱਚ ਇੱਕ ਬਹੁਤ ਵੱਡਾ ਧੰਦਾ ਹੈ ਮੁਰਦਿਆਂ ਨੂੰ ਸ਼ਿੰਗਾਰਨਾ ਬੜਾ ਵੱਡਾ ਧੰਦਾ ਹੈ ਕਿਉਂ ਚਾਈਨੀਜ਼ ਲੋਕ ਕੋਰੀਆ ਥਾਈਲੈਂਡ ਦੇ ਲੋਕ ਮੁਰਦੇ ਨੂੰ 10-15 ਦਿਨ 20 ਦਿਨ ਘਰ ਵਿੱਚ ਰੱਖਦੇ ਨੇ ਉਸਨੂੰ ਬਹੁਤ ਚੰਗਾ ਸਮਝਿਆ ਜਾਂਦਾ ਜਿਹੜਾ ਜਿਤਨੇ ਜ਼ਿਆਦਾ ਦਿਨ ਤੱਕ ਮੁਰਦੇ ਨੂੰ ਘਰ ਵਿੱਚ ਰੱਖੇ ਸਭ ਤੋਂ ਵੱਡਾ ਖਰਚਾ ਵੀ ਮਰਨ ਤੇ ਹੈ ਯੂਰਪ ਦੇ ਦੇਸ਼ਾਂ ਦੇ ਅੰਤਮ ਸੰਸਕਾਰ ਦੀ ਬਕਾਇਦਾ ਡੇਟ ਗੌਰਮੈਂਟ ਵੱਲੋਂ ਮਿਲਦੀ ਹੈ ਹੋਸਪਿਟਲ ਤੋਂ ਮਿਲਦੀ ਹੈ 5 ਦਿਨ ਬਾਅਦ 10 ਦਿਨ ਬਾਅਦ ਮਹੀਨੇ ਬਾਅਦ ਇਤਨੇ ਦਿਨ ਤੱਕ ਉਹ ਮੁਰਦਾ ਘਰ ਵਿੱਚ ਰਹਿੰਦਾ ਹੈ ਅੰਤਿਮ ਸੰਸਕਾਰ ਵਾਲੇ ਦਿਨ ਘਰ ਵਿੱਚ ਲਿਆਇਆ ਜਾਂਦਾ ਸਾਰੇ ਦਰਸ਼ਨ ਕਰਦੇ ਨੇ ਫਿਰ ਲੈ ਜਾਂਦੇ ਥਾਈਲੈਂਡ ਵਿੱਚ ਇੱਕ ਦੋ ਸਮਾਗਮ ਮੈਨੂੰ ਦੇਖਣ ਨੂੰ ਮਿਲੇ ਕਿਉਂਕਿ ਇੱਕ ਪਤਵੰਤਾ ਸਿੰਘ ਉਹਨਾਂ ਦਾ ਦੋਸਤ ਚਲਾਣਾ ਕਰ ਗਿਆ ਸੀ ਮੈਂ ਉਹਨੂੰ ਕਿਹਾ ਮੈਂ ਕਿ ਥਾਈਲੈਂਡ ਵਾਸੀਆਂ ਦੀ

0: ایک نے دبی آواز اچ ملیشیا چ مینو کیا مسکین جی تسی کہندے سی نا سال بعد تے ہڈیاں بھی نہیں لبن گیا ماس بھی نہیں لبے گا ہوں تو 25-30 سال ہو گئے واقعی ہڈیاں بھی کوئی نہیں ماس بھی پر اس طرح دے سنت پنجاب دے پوجے جا رہے ہیں صرف پنجاب دے بھارت دے کسے ہور پرانت دے چ نہیں تو مینو کہن دےونا اس طرح دے اندھ وشواسی سب تو زیادہ اتھے ہی رہے کسی پرانت دے چ نے اس واسطے گرو گرنتھ صاحب دے مقابلے چ اتنے گرو کلگی دردی دین نو ایک پاسے کر کے اپنی دین دے جاندے نے اپنا بانا دے جاندے نے اسی خاموش سب کچھ برداشت کری جاندے ہیں آواز اٹھانی پہ کلگی دھر دے روپ جو انہوں نے دیتا ہے بڑیاں قربانیاں بچیاں کی شہادت ہوئی ہے پتا دی شہادت ہوئی ہے انہوں نے کتنی ٹھوکرا کھا دیا نے یہ باڑا سانو دیتا ہے تو اس باڑے نو برباد کریں اتروان اور اتروا رہے ہیں اور اسی برداشت کر رہے ہیں کیوں سنت جی شراپ دے دیں گے ہوں میں کئی نو کہ میں کہ ہوں تو سنت جی نہیں نہ شراب دین گے ہوں تو شیشے دے چ پائے ہوں تو قبر دے چ پائے ہیں ہوں تو نہ ڈرو ہوں تو وہ کی زندہ کرن گے سنت جی آپ ہی مر گئے پر نہیں لوکاں دا اندھ وشواس اس طرح کے مرے ہوئے سنتوں کی پھر قبراں پوجن گے مڑیاں پوجن گے پوجتے یہ چلتا ہے धन गुरु गोबिंद सिंह जी महाराज कहते हैं पूरन प्रेम प्रतीत सदे व्रत गोर मड़ी मठ भूल न माने मेरा सिख भूल के भी कदर में सजदा ना करे मड़ी में मत्था ना टेके पिछले साल मैं इतों टैक्सी की थी जलंधर जाना सी वापस आना सी जिहड़ा ड्राइवर सी उस टैक्सी ड्राइवर मैं वेख के बड़ा खुश होया मैं कि गात्रे किरपान है लंबा दाड़ है मैं कि चले एक गुरमुख है गुरमुख की अपनी वाइब्रेशन होंदी है मनमुख की अपनी वाइब्रेशन होंदी है इत्थों 10-15 किलोमीटर ही असि गए होवांगे पता नहीं एक दरगाह एक कबर आउंदी सी इत्थे खड़ी कर दित्ती गड्डी कहिंदा जैनी जी मैं इस मजार ते मत्था टेक के ना जावां ना मैं गड्डी नहीं चला सकदा मैं कह मैं ते तेनू गुरु नानक का सिख समझिया तेनू तो पता ही नहीं तू मड़िया का पुजारी कबर का पुजारी तू कबर का सिख है हर खेत कबर मिलेगी पंजाब में इतनी किधरे भी नहीं मिलनगी जितनी कबर की पूजा पंजाब है किसी प्रांत नहीं है ना बंगाल है ना बिहार है ना यूपी इतने है तो मैं कह देना जितने मूर्ख इतने ने शायद बाकी प्रांत च नहीं कबर पूजन मड़िया पूजन पूरन प्रेम प्रतीत सजे व्रत गोड़ मड़ी मठ भूल न मने मेरा सिख भूल के भी ना मने मड़ी विच संत है तो फिर संत मर गया संत ते अपने घर जाता है संत मुए क्या रोइए जो अपने ग्रह जाए रो वो साकत बापरे जो हाटे आड बिकाए कबरों में वह होंगे ने मड़ियों च वह गए जो मर गए हैं अजे भी इतने ही भटकते पे ने जन्म लेने कि जो अपने घर चले गए अपने टिकाने से पहुंच गए वह कबर थोड़ी होंगे कि जेडे हैनी कबर अजे हैनी इतने उन्होंने पूजा करने की की लड़ है जीवदियां जी जिसकी सुरत परमात्मा जुड़ी हुई है वह पूजनीक है कि जीवदिया जीवी जो मुरदे की तरह सी तो फिर उसकी मड़ी बन गई तो उसे भी पूजी जाते हैं एक बहुत वड्डे पद्धर की अग्ञानता है महाराज इतने कहते हैं जितना हार सिंगार संवार तन संवार शिंगार है और जितना बाल का अडंबर है यह सब इस तरह है जिमें मुरदे का शिंगार हो जिमें मुरदा शिंगारिया गया हाँ जी
1: रहाल ताए ताए कृपन श्रम की नू एकत्र करी है माया
0: माया बहुती एकत्रता कृपन होए बिना नहीं हो सकती बहुत चोटी का धन आ गए तो कृपन होवेगा शोम होवेगा फराग दिल बंदे कोल बहुता धन नहीं हो सकता شاید دس من تو بھی ود کڈیا تے اپنے سکھ تے بھی زیادہ خرچ کرے زیادہ خرچ کرے کرپن نہ اپنے سکھ تے خرچ کردا ہے نہ پروار دیاں لوڑاں پوریاں کردا ہے صرف دن دے انبار لاندا ہے کیونکہ دھن بھگوان تے دھن لئی محنت بڑی کردا ہے مشقت بڑی کردا ہے دھن ورتن لئی نہیں دھن جمع کرن لئی ایسا شون پھر دسمند نہیں کٹ سکتا فراغ دل نہیں ہے میں ایک دن پرارتھنا پڑھ رہا سی شیخ سادی دی کہندے نے پرارتھنا دے وچ خدا پرگٹ ہویا ایسا شیخ سادی لکھ دین تے خدا نے مینوں آکھیا میں کچھ دینا او تیری لوڑ نہ ہوئے تو انج کر تو آپ ہی منگلے تے میں تینوں دے دیا پتہ شیخ سادی نے کی چوٹ کیتی ہے رب تے بھی چوٹ کیتی ہے کہندا ربا بھگتاں نوں تیرے سبھا دا پتا ہے سنساری جو کچھ منگدے نے تو دے دینا ہے بھگت تڑپ تڑپ کے بھی منگدے نے تو دیندا ہے دیندا لمبی چوڑی حقائق حقائق کہنے نے کہانی نو وہ حقائق بچ لکھ رہا ہے رب نے اے آکھیا فقیرہ الزام تے بعد میرے کری تو دوشی تے میں نو بعد دے ٹھہراویں جب تو منگے تے میں دیوانا تو منگیا ہے نہیں تے پہلے ہی میرے تے الزام لا دیتا ہے جو فقیر منگ دے نے تو دیندا نہیں تے جو دنیا دار منگ دے نے تو دینے نہ جوڑیاں بھر دیں گا جا جا پھر آپ ہی کہندا اگے فقیر کہندا دنیا داراں دیاں جوڑیاں بھر جاندیاں نے او تیرا کھیڑا چھڑ لیندے نے تے انہاں وستواں نال فقیر تیرا کھیڑا چھڑ دے لے شاید تینوں فقیراں دی اصلیت دا پتہ ہے پھر کہیں تو فقیران نو نہیں دیندا فقیر جو کچھ منگ دے نے نہیں دیندا تو خدا نے آکھیا ہوں لمبی چوڑی گل چھڑ ہن تو منگ تے میں تینوں دین لگا منگ اے شیخ سادی منگدا ہے گلستان دا بول ہے کہ سفلا خدا وند ہستی مباش جو کمین بندہ ہے جو کرپن بندہ ہے جو ہوچھا بندہ ہے انہوں کدی چوٹی دا دھنمان نہ بنائیں نہ بنائیں انہوں لمبی چوڑی محل ماریاں پدارتھان دا مالک نہ بنائیں جو کمین بندہ ہے ہوچھا بندہ ہے کرپن بندہ ہے شون بندہ ہے اے میرے مولا اے بھی چوڑی چ کدی بہتا دھن نہ پائیں صرف گزارا مت کہ سفلا خداوند ہستی مباش جوان مرد راتنگ دستی مباش تے جڑا فراغ دل ہے او دی جھولی ہر وقت بھری رکھی بھری رکھ شیخ سادی کہنے نے میں منگیا تے خدا نے بوئے ہی بند کر دیتے چلا گیا کہندا اجے تک جواب دی اڈیک پیا کردا کبھی گردر تے کہندے نے تو اس واسطے بھگتاں نوں فقیراں نوں چوٹی دا دھناڈ نہیں بناندا کیونکہ گردر کہندے نے تو پربھو مینوں کدھرے کبیر بنا دیویں نا ونڈن والا یا بشنو دا عہدہ دے دیویں تے میں تے سرے جڑے تو مٹھیا اور سیمت بھنڈارے دیتے نے میں تے بھی خالی کر دینے تینوں ہور پانے پینے تینوں ہور بھنڈارے بھرنے پینے گے گردر تے انج کہندا ہے چھوٹی دے دھناڑ سنت مہنت کدھرے پہ جانا سنت نے کرپن اکتر کری ہے مایا کرپن پھر لڑائیاں جھگڑائیں ہون گے گولیاں چلن گے اسی دن تے ایک ایک संत गुजर लै तो करोड़ करोड़ रुपया बैंकों च पे आंदा फिर चेले लड़ते हैं झगड़ते हैं। मैं ऐसा देखे खैर महाराज कहने बड़ी तावना बड़ी मेहनत ये किरपन बड़ी मेहनत करता ये शौम बड़ी मेहनत करता है क्योंकि धन उसका भगवान है तो बड़ा धन इकट्ठा किया इसने बड़ी माया इकट्ठी की। हाँ जी
1: दान पुन नहीं संतन सेवा कित ही काज ना आया
0: ना दसवंध कटदा ना दान ना पुन ना संतान की सेवा धन किसे कम नहीं आया किसे कम नहीं आया बस सिर्फ जमा करके ही रखे जमा करके ही रखे है ये किरपन इस तरह अपनी जिंदगी बतीत करता है। हाँ जी
1: पारो आप फरन सवारी से जाम काट बनाया
0: हूं एक होर उदाहरण दिता मेरे पातशाह ने लक्ष्य न समझे बिना लक्ष्य प्राप्त किए बिना जीवन इस तरह है जिन्हें किसी सुहागण ने कामण ने तन बड़ा शिंगारिया है सेजा बड़ी शिंगारी है बड़ा भारी हार शिंगार किया है ते पति के घर रह कोई नहीं अक्सर स्त्रियां संसार में दिखाने वास्ते हार शिंगार कर दिया ना अजोका माहौल तो ऐसा हो गया इस तरह का हो गया वातावरण इस तरह का हो गया। इस संबंध एक घटना मैंने याद आती है भगत कबीर का श्लोक है कबीर के कोल कबीर के चेले आए तो कह लगे भगत जी शिवरात्रि का बड़ा वड्डा मेला लगे तो वेखण लई सिकंदर लोधी की बेगम भी आई है वह भी देख के गई है बड़े कीमती रथ दे च बैठ के आई पर जेड़े कपड़े उसने पाए सारे जर्रीदार ते उदे च हीरे ते मोती जड़त कपड़ियां दे नीलम जड़त मोती जड़त ते सारा उदे च जर्री दा कम जर्री कहने सोने ने सोने दियां तारां नाल सिलाई हो इतनी कीमती पोशाक ते कबीर कहने ठीक है पर तुसी कहना की चाहते हो कहने कहना यह चाहते हैं जिहड़ी पनहारी है ना गंगा तो पानी भर के लियांदी है रोज ते सारा दिन सतसंगियां नूं पिलांदी है सारा दिन इहदे कपड़े पाटे हुए लीरां लीरां कई थावां ते इसने सीते रब बड़ा अन्याय करदा है ये रब दे मार्ग ते चलण वाली श्वास श्वास नाम जपण वाली ये कपड़े ते तो सिकंदर लोधी जालम बादशाह ते फिर उसकी ये बेगम ये सिकंदर लोधी खुदा शनास नहीं तेरी बेगम कितों आनी तो दे कपड़े ये खुदा इंसाफ नहीं करता एक नू इतने कीमती कपड़े इतने कीमती कपड़े जो प्रभु दे मार्ग ते चल रही नहीं कि जो चल रही है प्रभु दे मार्ग ते उसकी यह हालत। इस संबंध में दो श्लोक भगत कबीर ने उच्चारण किए हैं आप जी दे सामने रखा पहला कबीर हैंगे बाहन सघन घन छत्रपति की नार मन लेने छत्रपति बादशाह दी बेगम है स्त्री है उदे घर हाथी ने घोड़े ने उदे तन दे कपड़े बड़े कीमती ने विशाल ने कपड़े दे राही गुनाह है। कबीर हैंगो बाहन सगन घन छत्रपति की नार मनदे हां छत्रपति राजे की स्त्री है इसके घर हाथी घोड़े ने सोना चांदी है नीलम है मोती ने हीरे ने बथेरा कुछ है और वो कपड़े बड़े कीमती ने सुंदर ने कबीर हैंगे बाहन सगन घर छत्रपति की नार पर तासो कुटंतर ना पूजे हर जन की पनिहार। वो जो हरि जन की पनहारी है सारा दिन हरि दे भगतां नूं पानी पिलांदी है, उहदे जिहड़े कपड़े ने उहदे सामने सिकंदर लोधी दी बेगम दे कपड़े कौड़ियों भी खोटे ने, कुछ भी नहीं, कुछ भी नहीं। हुण चेले कहण लगे भगत जी असी थानू दस्या ना कपड़े हैं जर्री नाल से ले आए ने, जर्री दा कम है, नीलम ते मोती जड़त ने, हीरे जड़त ने, तुसी एवें ही कह दिता वह कपड़े कुछ नहीं और बेगम कुछ नहीं। ए पनहारी एदी महिमा गायन कर दिती, एदे चीथड़िया की महिमा गायन कर दिती। हुण कबीर दूसरे श्लोक च कहिंदे ने सुनो मेरे को, कबीर निरप नारी क्यों निंदी है, मैं इस राजे की स्त्री नूं क्यों भंडिया, क्यों निंदा कीती, मैं इसनों क्यों फटकारा, क्यों नहीं आख्या। कबीर निरप नारी क्यों निंदी है, क्यों हर चेरी को मान, ये जो हरी दी चेली है हरी दी पनहारन है, मैं इसनों मान क्यों दिता इतना और उस ते फिटकार क्यों पाईए इतने। कबीर निरप नारी क्यों निंदी है, क्यों हर चेरी को मान, ओ मांग सवारे दिखे को ए सिमरे हरी ना। उहदे कीमती कपड़ियां विच हंकार है, वाशना है, इहदे चीथड़ियां विच प्रभु दा नाम है, हरी दा नाम है। मैं इन्हां चीथड़ियां नूं नमस्कार करदा, हरी दा नाम है। उत्थे ते हंकार है, नुमाइश है, वाशना है। इसनूं भगत कबीर जी इंज कहिंदे ने, वेद पढ़े पढ़ पंडित मूए रूप देख देख नारी। लोकी किस तरह अपना समा बतीत करते हैं, जिंदगी गवांदे हैं, बस वेद पढ़ते रह गए, वेदां दे विच जो कुछ है वह होण दी कोशिश ना कीती। इन्हूं इकबाल कहिंदे ने, तुझे किताब से फरोग नहीं कि तू किताबे हुआ है साहिब दे किताब नहीं। फिर मैं पंक्तियां थोड़े सामने रखने लगा, फारसी नुमा उर्दू। तुझे किताब से फरोग नहीं के तू किताब हां है साहिब दे किताब नहीं। तू किताब नू पढ़ने वाला है, किताब दे विच जो कुछ है वो तू नहीं है। तू कुरान नू पढ़ने वाला है, कुरान विच जो कुछ है वो तू नहीं। तू वेदां नू पढ़ने वाला है, वेदों के विच जो कुछ है वह तो नहीं। तू सिर्फ बाणी का पाठ करने वाला है, बाणी जिस दुनिया की गल कर दी है उस दुनिया का वासी तो नहीं, वो तेरे विच नहीं। मर गए पंडित सिर्फ वेद पढ़ पढ़ के, वेदों के जो कुछ है वह होने की कोशिश ही ना की। रूप देख देख नारी, दो दफा शब्द वरते हैं, रूप पहले अपना देखना, शेष च बड़ा टाइम जाया करना फिर दिखाना, इसे च स्त्रियां खप गई। कबीर इंज कह रहे, इसे च स्त्री जात खप गई, इसे च स्त्री जात ने अपना समा बर्बाद किया, इसे दे ची अपनी जिंदगी गवाई। रूप देख देख नारी, अपना रूप शीशे च देख देख के फिर जगत नू दिखा दिखा के जिंदगी बर्बाद की थी स्त्री ने, औरत ने। धन गुरु अर्जन देव जी महाराज कहते ने, बड़ा श्रृंगार किया, तन बड़ा संवारिया, कपड़े बड़े सुंदर पहने, गहना गट्टा बहुत, पति है कोई नहीं करते। तो हम पूछो सारा हार श्रृंगार कह दे रही तो होंगे ही पति नहीं। इतों ही पता चलता है ये बहुत कुछ दिखाने वास्ते होंगे, दिखाने वास्ते। मैं तो कई दफा ऐसा देखे घर देते डरावणियां जीव बनिया रहियां, पर बाहर निकलन तो पता नहीं आसमान दियां परियां आ जांदियां, मैनू कहण देना ये घर देख बोतणियां बनिया रहियां। ਇਹਦਾ ਮਤਲਬ ਹੈ ਪਰੀ ਹੋਣਾ ਜਗਤ ਨੂੰ ਦਿਖਾਉਣਾ ਹੈ ਤੇ ਪੋਤਣੀ ਆਉਣਾ ਕਰਦੇ ਵਾਸਤੇ ਇਹ ਕਰਦੇ ਵਾਸਤੇ ਇਹ ਕਰਦੇ ਵਾਸਤੇ ਮਾਫ਼ ਕਰ ਦੇਣਾ ਮੈਂ ਆਪ ਗ੍ਰਸਤੀਆਂ ਕਹੋਗੇ ਗੱਲ ਵਧਾ ਕੇ ਕੀਤੀ ਹੈ ਪਰ ਮੈਨੂੰ ਇਹ ਪ੍ਰਮਾਣ ਗੁਰੂ ਅਰਜਨ ਦੇਵ ਜੀ ਨਾ ਦਿੰਦੇ ਫਿਰ ਇਤਨੀ ਕਹਿਣ ਦੀ ਹਿੰਮਤ ਨਹੀਂ ਸੀ ਬੜਾ ਸ਼ਿੰਗਾਰ ਕੀਤਾ ਬੜੇ ਕੱਪੜੇ ਪਹਿਨੇ ਨੇ ਬੜੇ ਗਹਿਣੇ ਪਹਿਨੇ ਨੇ ਪਤੀ ਤੇ ਹੈ ਕੋਈ ਨਹੀਂ ਇੱਕ ਤੇ ਸਵਾਗਨ ਪਤੀ ਹੈ ਕੋਈ ਨਹੀਂ ਦੂਜਾ ਇੱਕ ਹੋਰ ਉਦਾਹਰਣ ਕਬੀਰ ਦਿੰਦੇ ਨੇ ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ ਕਿਉਂ ਰਲਿਆ ਮਾਨੇ ਬਾਗ ਬਸਾ ਇੱਕ ਦੂਜਾ ਉਦਾਹਰਣ ਵੀ ਦਿੰਦੇ ਨੇ ਤਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਰ ਆਵਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ ਕੇਸ ਸਵਾਰੇ ਤਨ ਤੇ ਸੁੰਦਰ ਕੱਪੜੇ ਪਹਿਨੇ ਗਹਿਣਾ ਪਹਿਨਿਆ ਜਿਤਨਾ ਹਾਰ ਸ਼ਿੰਗਾਰ ਸੀ ਉਸ ਨਾਲ ਆਪਣੇ ਤਨ ਨੂੰ ਸਵਾਰਿਆ ਹਾਂਜੀ
1: ਸੰਗ ਨਾ ਪਾਇਓ ਆਪਣੇ ਭਰਤੇ ਪੇਖ ਪੇਖ ਦੁੱਖ ਪਾਇਆ
0: ਕੋਲ ਪਤੀ ਨੂੰ ਪ੍ਰਾਪਤ ਨਹੀਂ ਕੀਤਾ ਪਤੀ ਹੈ ਕੋਈ ਨਹੀਂ ਤਾਂ ਹੁਣ ਸ਼ਿੰਗਾਰ ਤਨ ਦਾ ਭਾਰ ਬਣ ਗਿਆ ਹੁਣ ਸ਼ਿੰਗਾਰ ਤਨ ਦਾ ਬੋਝ ਬਣ ਗਿਆ ਸਾਰੇ ਪਦਾਰਥ ਧਨ ਸੰਪਦਾ ਦੁਨੀਆਂ ਦੇ ਸਾਰੇ ਸੁੱਖ ਉਸ ਲਈ ਬੋਝ ਆਉਂਦੇ ਨੇ ਬੋਝ ਉਠਾਉਂਦੇ ਨੇ ਢਾਉਂਦਾ ਪਿਆ ਜਿਹਦੇ ਹਿਰਦੇ ਚ ਪ੍ਰਭੂ ਦਾ ਨਾਮ ਮਿਲੇਗਾ ਈਸ਼ਵਰ ਦੀ ਭਗਤੀ ਨਹੀਂ ਹੈ ਬਸ ਇੱਕ ਬੋਝ ਚੁੱਕੀ ਫਿਰਦਾ ਬੜੀ ਚਿੰਤਾ ਬੜੀ ਚਿੰਤਾ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਬੜੀਆਂ ਮੈਲ ਮਾਰੀਆਂ ਬੜੀਆਂ ਧਨ ਸੰਪਦਾ ਬੜੇ ਗਹਿਣੇ ਗੱਠੇ ਇਹ ਸਿਰ ਤੇ ਬੋਝ ਚੁੱਕੀ ਫਿਰਦਾ ਭਾਰ ਚੁੱਕੀ ਫਿਰਦਾ ਕਿਉਂਕਿ ਹਿਰਦਾ ਚਿੰਤਨ ਤੋਂ ਖਾਲੀ ਹੈ ਹਿਰਦੇ ਚ ਚਿੰਤਾ ਹੀ ਚਿੰਤਾ ਹੈ ਚਿੰਤਾ ਹੀ ਚਿੰਤਾ ਹੈ ਇਸ ਤਰ੍ਹਾਂ ਦਾ ਦੁੱਖ ਮਹਿਸੂਸ ਹੋਇਆ ਕਿਉਂਕਿ ਜਿਸ ਲਈ ਹਾਰ ਸ਼ਿੰਗਾਰ ਸੀ ਇਹ ਤੇ ਸਾਰੇ ਸਾਧਨ ਸਨ ਪਦਾਰਥ ਪਰਿਵਾਰ ਧਨ ਸੰਪਦਾ ਲਕਸ਼ ਤੇ ਪਰਮਾਤਮਾ ਸੀ ਉਹ ਤੇ ਹੈ ਕੋਈ ਨਹੀਂ ਤੋ ਫਿਰ ਪੇਖ ਪੇਖ ਦੁੱਖ ਪਾਇਆ ਪਰਿਵਾਰ ਨੂੰ ਵੇਖਿਆ ਤਾਂ ਵੀ ਦੁੱਖ ਧਨ ਸੰਪਦਾ ਨੂੰ ਵੇਖਿਆ ਤਾਂ ਵੀ ਦੁੱਖ ਮਹਿਲ ਮਾੜੀਆਂ ਨੂੰ ਦੇਖਿਆ ਤਾਂ ਵੀ ਹੈ ਦੁੱਖ ਕਿਉਂਕਿ ਸਖਣੀਆਂ ਨੇ ਸਾਰੀਆਂ ਪ੍ਰਭੂ ਦਾ ਨਾਮ ਪ੍ਰਭੂ ਦੀ ਬੰਦਗੀ ਹੈ ਹੀ ਨਹੀਂ ਹਾਂਜੀ
1: ਸਾਰੋ ਦਿਵਸ ਮਜ਼ਦੂਰੀ ਕਰਤਾ ਤੁਹਾਨੂੰ ਸਲਾਹ
0: ਸਾਰਾ ਦਿਨ ਮਿਹਨਤ ਕੀਤੀ ਕਿ ਸੁੱਖ ਕੋ ਮੌਲੀ ਲਾਏ ਮੌਲੀ ਦੇ ਪੀਸਣਾ ਸ਼ੁਰੂ ਕੀਤਾ ਮੁਗਦਰ ਦੇ ਨਾਲ ਤੇ ਘਰ ਕੀ ਲਿਆਇਆ ਛਿਲਕੇ ਛਰਾਇਆ ਛਿਲਕੇ ਚਾਵਲ ਨਹੀਂ ਛਿਲਕੇ ਇਤਨੀ ਮਿਹਨਤ ਕੀਤੀ ਤੇ ਪ੍ਰਾਪਤ ਕੀ ਹੋਇਆ ਛਿਲਕੇ ਇਹੀ ਜੋ ਹੈ ਘਰ ਦੇ ਚਲੇ ਆਇਆ ਤੇ ਹੁਣ ਛਿਲਕਿਆਂ ਨਾਲ ਕੀ ਹੋਵੇਗਾ ਈਸ਼ਵਰ ਦੇ ਨਾਮ ਤੋਂ ਬਿਨਾਂ ਜੋ ਕੁਛ ਵੀ ਮਨੁੱਖ ਲਿਆਇਆ ਆਪਣੇ ਕੋਲ ਜਮ੍ਹਾਂ ਕੀਤਾ ਸਭ ਛਿਲਕੇ ਹੀ ਛਿਲਕੇ ਨੇ ਛਰਾਇਆ ਹੀ ਹੈ ਤੁੱਖ ਹੀ ਹੈ ਇਹ ਦਾਣੇ ਨਹੀਂ ਨੇ ਜਿਸਨੇ ਪੇਟ ਭਰਨਾ ਸੀ ਜਿਸਨੇ ਭੁੱਖ ਮਿਟਾਉਣੀ ਸੀ ਇਹ ਤੇ ਤੁੱਖ ਨੇ ਇਹ ਤੇ ਛਿਲਕੇ ਹੀ ਛਿਲਕੇ ਨੇ ਹਾਂਜੀ
1: ਫੇਰ ਭਇਓ ਬੇਦਾਰੀ ਨਿਆਈ ਘਰ ਕਾ ਕਾਮ ਨਾ ਆਇਆ
0: ਜਿਵੇਂ ਬੇਗਾਰੀ ਦੇ ਸਿਰ ਦੇ ਉੱਤੇ ਪੁਰਾਣਾ ਜ਼ਮਾਨਾ ਆਉਂਦਾ ਸੀ ਨਾ ਸਿੱਕੇ ਆਉਂਦੇ ਸਨ ਤਾਂਬੇ ਦੇ ਸਿੱਕੇ ਲੋਹੇ ਦੇ ਸਿੱਕੇ ਚਾਂਦੀ ਦੇ ਸਿੱਕੇ ਸੋਨੇ ਦੇ ਸਿੱਕੇ ਧਨਾਢ ਲੋਕ ਸਿੱਕਿਆਂ ਦੀ ਪੰਡ ਵਜ਼ਨੀ ਹੋ ਜਾਂਦੀ ਹੈ ਬੜੀ ਭਾਰੀ ਹੋ ਜਾਂਦੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਣੀ ਹੋਵੇ ਤਾਂ ਫਿਰ ਮਜ਼ਦੂਰ ਲੱਭਦੇ ਸਨ ਤੇ ਮਜ਼ਦੂਰ ਦੇ ਸਿਰ ਤੇ ਉਹ ਪੰਡ ਰੱਖ ਦੇਣੀ ਲੱਖਾਂ ਰੁਪਏ ਦੀ ਬੋਝ ਥੱਲੇ ਉਹ ਦਬਿਆ ਜਾ ਰਿਹਾ ਪਰ ਲੱਖਾਂ ਦੇ ਚੋਂ ਇੱਕ ਦਮੜੀ ਵੀ ਉਸਦੀ ਕੋਈ ਨਹੀਂ ਉਹਦੀ ਕੁਛ ਵੀ ਨਹੀਂ ਉਂਝ ਸਿਰ ਦੇ ਉੱਤੇ ਲੱਖਾਂ ਨੇ ਪਰ ਮਲਕੀਅਤ ਇੱਕ ਦੀ ਵੀ ਨਹੀਂ ਇੱਕ ਦੀ ਵੀ ਨਹੀਂ ਬੋਝ ਹੈ ਪਰਿਵਾਰ ਦਾ ਪਦਾਰਥਾਂ ਦਾ ਧਨ ਸੰਪਦਾ ਦਾ ਚੁੱਕਿਆ ਹੋਇਆ ਅੰਤਿਮ ਸਮੇਂ ਪੱਲੇ ਇੱਕ ਦੇਲਾ ਵੀ ਨਹੀਂ ਪੈਂਦਾ ਕੁਛ ਵੀ ਨਹੀਂ ਕੁਛ ਵੀ ਨਹੀਂ ਸਾਰੀ ਬੇਗਾਰ ਇਕੱਠੀ ਕੀਤੀ ਸਾਰਾ ਸਿਰ ਦਾ ਬੋਝ ਜੋ ਹੈ ਇਕੱਠਾ ਕੀਤਾ ਹਾਂ ਸਿਰ ਦੇ ਉੱਤੇ ਕਿਧਰੇ ਧਨ ਦੀ ਪੰਡ ਵੱਧਦੀ ਜਾਏ ਤੇ ਹਿਰਦੇ ਵਿੱਚ ਧਰਮ ਵੱਧਦਾ ਜਾਏ ਤਾਂ ਫਿਰ ਬੈਲੈਂਸ ਬਰਾਬਰ ਰਹਿੰਦਾ फिर तो बैलेंस बराबर है, संतुलन बराबर है। तो हिरदे च धर्म है कोई नहीं, सिर दे ते धन दी पंड वध गई है। महाराज कहिंदे ने बेगार है, जिस दिन तन नहीं रहेगा पंड भी इत्थे रह जाएगी अकाली जाएगी। ये बेगार सी, इन्हें सिर का बोझ इसने चुकया, एवं निकम्मी चिंता सहेड़ी।
1: हाँ जी, भयो अनुग्रहो जाको प्रभु को इस हिरदा नाम वसाया।
0: जिन्होंने पूर्वले कर्म प्रालभन अनुसार प्रभु की जिन्हों के अनुकंपा हो गई, कृपा हो गई, करुणा हो गई, उन्होंने अपने हिरदे दे प्रभु का नाम वसाया, उन्हों थां दिते। हाँ जी,
1: सार संगत का पाछा परे आओ, जन नानक हर रस पाया।
0: ऐसा मनुख जिस ते कृपा हो गई, रहमत हो गई, ये सारी कृपा ये सारी रहमत उन्हों सत्संग देचों प्राप्त होई, साधु की संगत देचों प्राप्त होई, गुरु की संगत देचों प्राप्त होई, और हिरदे च नाम वसाया ते सुख दे घर की प्राप्ति हो गई। सुख का घर केवल परमात्मा है, परमात्मा लक्ष्य है, बाकी सब साधन ने। जिस जिसने भी साधन नूं लक्ष्य बना दिता है, जिंदगी सारी तड़पदिया ते रोंदियां ही लंघदी है। सतसंग का यह फल है कि असी जीवन का लक्ष्य परमात्मा नूं बना सकीए, ईश्वर नूं बना सकीए। इतनी सेवा प्रवान करनी। अज रात का भी समागम है, सरदार जसपाल सिंह जी कंडा 250 अजीत नगर सुल्तान मिंड रोड 250 अजीत नगर। ये सारे जथे कीर्तन करेंगे, दास कथा भी करेगा। समूह संगत लई गुरु के लंगर का भी इंतजाम है, 7 तो लैके 10 बजे तक यह समागम चलेगा। 8 तो 9 दास हाजरी भरेगा। इस तरह बाकी सारे जथे प्रचारक से नाल आए हुए कवि सज्जन थानू कवितावां नाल कीर्तन नाल विचारां नाल निहाल करनगे। जिन्हां कोल समा होवे पहुंचण दी कृपालता करनी। 250 अजीत नगर। वाहिगुरु जी का खालसा, वाहिगुरु जी की फतह।
2: गुरु नानक देव जी महाराज का जीवन बहुपक्षी है। उंज ते हर व्यक्ति अपनी जिंदगी का कुछ हिस्सा समाजिक रखता है, धार्मिक रखता है, और जीवन दे कुछ आधार राजनीतिक ने। जीवन इन्हां तिन्हां बनेरियां दे विचों ही लंघदा है, और ये तीन मजबूत चाहिए ने, महान चाहिए ने। रहबरी पुरुष, धार्मिक इंसान, पैगंबरी पुरुष असी उसनू कहिंदे हां जिस दे जीवन दे ये तिन्ने पहलू उसारू होवन और संसार नू प्रेरणा देण वाले होवन, आनंद ते सुख शांति वंडण वाले होवन। नानक नाम जापदा है ए इस देश दी भाषा दे चों नहीं आया है, अगमी आया है, अनाहत तो आया है, परमात्मा तो आया है। संस्कृत व्याकरण दे ज्ञानी नानक दे अर्थ इंज करदे ने, ना अनेक, जे दे च अनेकता नहीं, जिस दे च दूजी गल नहीं, जिस दे च कोई दुबदा नहीं, जो एक दी गल करदा है, एक नू सुनदा है, एक नू वेखदा है, एक नू सोचदा है, और एक दी ही करदा है, एक नू सुपनियां दे च लियांदा है, एक दी ही झलक जागृत अवस्था दे च देखदा है, जेदा उपदेश एक दा है, जेदा संदेश एक दा है, उनू कहिंदे ने नानक, ना अनेक, जेदे च अनेकता है ही नहीं। गुरु नानक देव जी महाराज का कलाम भी एके तो शुरू होंदा है। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪ੍ਰਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਹੈ ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਛ ਇੱਕ ਹੈ ਔਰ ਉਸ ਏਕੇ ਵਿੱਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ ਤਮਾਮ ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ। ਤੋ ਨਾਨਕ ਦੇ ਅਰਥ ਨੇ ਜਿਹਦੇ ਚ ਅਨੇਕਤਾ ਨਹੀਂ, ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਭਾਈ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਦੇ ਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਦੇ ਚ ਲਿਆ। ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ ਜੋ ਏਕੇ ਨਾਲ ਜੁੜਿਆ ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਦੇ ਬਲਕਿ ਸਾਰੀ ਦੁਨੀਆ ਵਿੱਚ ਉਹ ਦਿਨ ਖੁਸ਼ਕਿਸਮਤ ਦਿਨ ਸੀ, 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ ਕਿਉਂਕਿ ਉਸ ਰਾਤ ਨੂੰ ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮੱਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਕਵੀ ਤੁਲਸੀ ਦਾ ਕਹਿਣਾ ਹੈ, ਜਬ ਜਬ ਹੋਏ ਧਰਮ ਕੀ ਹਾਨੀ, ਬਹਾੜੇ ਅਸੁਰ ਅਧਮ ਅਭਿਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਪੀਰਾ। ਦਸਮ ਗ੍ਰੰਥ ਦੇ ਵਿੱਚ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਦੇ ਵਿੱਚ ਅਨਰਥ ਆਉਂਦਾ ਹੈ ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ। ਔਰ ਇਹ ਸ੍ਰੀ ਕ੍ਰਿਸ਼ਨ ਜੀ ਦੇ ਅਮਰ ਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ ਮੇਰਾ ਆਗਮਨ ਆਉਂਦਾ ਹੀ ਰਹਿੰਦਾ, ਮੈਂ ਆਉਂਦਾ ਹੀ ਰਹਿੰਦਾ, ਦਰਅਸਲ ਉਹ ਪਰਿਪੂਰਨ ਪਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ। ਬਹੁਤੀ ਗਰਮੀ, ਬਹੁਤੀ ਤਪਸ਼, ਕੜਕਦੀ ਹੋਈ ਲੋਹ, ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਵੇਗੀ, ਬਰਸਾਤ ਹੋਵੇਗੀ। ਹੁੰਮ ਹੈ, ਗੁੰਮ ਹੈ, ਤਪਸ਼ ਹੈ, ਸੇਕ ਹੈ, ਲੂ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਦੇ ਚ ਦੇਰੀ ਨਹੀਂ, ਹੁਣ ਬਰਖਾ ਦੇ ਹੋਣ ਦੇ ਚ ਦੇਰ ਨਹੀਂ ਹੈ। ਜ਼ੁਲਮ ਹੈ, ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਤੋ ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੈਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਤੇ ਜਾਗ ਰਿਹਾ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਂ ਦਾਈ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ, ਇਹ ਤੇ ਕੋਈ ਸੂਰੀਏ ਆਇਆ ਹੈ, ਇਹ ਤੇ ਕੋਈ ਆਫਤਾਬ ਆਇਆ ਹੈ। ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ ਹੈ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ ਹੈ। ਔਰ ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ ਹੈ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਐ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ ਰੁਖਸਤ ਹੋਣ ਲੱਗਿਆ ਤੇ ਮੁਸਕਰਾਹਟ ਹੋਵੇ। ਅਗਰ ਰੁਖਸਤ ਹੋਣ ਲੱਗਿਆ ਮੁਸਕਰਾਹਟ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ, ਆਉਣਾ ਸਫਲ ਹੋਇਆ, ਜੀਵਣਾ ਸਫਲ ਹੋਇਆ। ਤੋ ਅਕਸਰ ਮਨੁੱਖੀ ਬੱਚੇ ਜਗਤ ਵਿੱਚ ਰੋਂਦੇ ਹੋਏ ਜਨਮ ਲੈਂਦੇ ਨੇ। ਰੂਹੇ ਜ਼ਮੀਨ ਤੇ ਇੱਕ ਐਸਾ ਕਾਰਾਮਦ ਮਹਾਨ ਪੁਰਸ਼ ਦਾ ਆਗਮਨ ਹੋਇਆ ਜੋ ਹੱਸਦਾ ਹੋਇਆ ਆਇਆ ਹੈ, ਔਰ ਤੁਲਸਾਂ ਹੈਰਾਨ ਹੈ, ਹੱਸਦੇ ਹੋਏ ਜਨਮ, ਬਾਲਕ ਦੇ ਬੁੱਲਾਂ ਤੇ ਮੁਸਕਰਾਹਟ ਹੈ, ਚਿਹਰੇ ਤੇ ਨੂਰ ਹੈ, ਹਾਸਾ ਹੈ, ਖਿੜਖਿੜਾਹਟ ਹੈ। ਇੱਥੇ ਤੱਕ ਹੀ ਕਹਿਣਾ ਪਏਗਾ ਕਿ ਜੋ ਰੋਂਦਾ ਹੋਇਆ ਆਇਆ ਹੈ ਇਹ ਰੋਵੇਗਾ, ਇਹ ਰੁਲਾਏਗਾ, ਪਰ ਜੋ ਹੱਸਦਾ ਹੋਇਆ ਆਇਆ ਹੈ, ਮੁਸਕੁਰਾਉਂਦਾ ਹੋਇਆ ਆਇਆ ਹੈ, ਇਹਨੇ ਖੇੜੇ ਵੰਡਣੇ ਨੇ, ਇਹਨੇ ਖੁਸ਼ੀਆਂ ਵੰਡਣੀਆਂ ਨੇ, ਇਹਨੇ ਹੱਸਣਾ ਹੈ, ਇਹਨੇ ਹਸਾਉਣਾ ਹੈ, ਇਹਨੇ ਜਗਤ ਦੀ ਝੋਲੀ ਵਿੱਚ ਆਨੰਦ ਪਾਉਣਾ ਹੈ ਤੇ ਖੁਸ਼ੀਆਂ ਪਾਉਣੀਆਂ ਨੇ। ਤੋ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕੁਰਾਉਂਦੇ ਹੋਇਆ, ਹੱਸਦੇ ਹੋਇਆ। ਪਿਤਾ ਕਾਲੂ ਜੀ ਦੀ, ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸਹੁਰੇ ਪਰਿਵਾਰ ਵਿੱਚ ਹੋਇਆ। ਤ੍ਰਿਪਤਾ ਜੀ ਦਾ ਉਹਨਾਂ ਦਿਨਾਂ ਵਿੱਚ ਵਾਸਾ ਮਾਤਾ ਪਿਤਾ ਦੇ ਘਰ ਵਿੱਚ ਸੀ। ਬੱਚੀ ਦਾ ਜਨਮ ਹੋਇਆ ਤੇ ਨਾਨੀ ਦੀ ਰਸਨਾ ਤੋਂ ਨਿਕਲਿਆ, ਇਹ ਤੇ ਨਾਨਕਿਆਂ ਦੀ, ਨਾਨੀ ਦਾ ਬੜਾ ਪਿਆਰ ਬਈ ਇਹ ਤੇ ਨਾਨੀ ਦੀ ਹੈ, ਨਾਨੇ ਦਾ ਬੜਾ ਪਿਆਰ ਬਈ ਇਹ ਤੇ ਨਾਨੇ ਦੀ ਹੈ। ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਨਾਨੇ ਦੀ ਹੈ, ਨਾਨੀ ਦੇ ਮੂੰਹੋਂ ਨਿਕਲਿਆ ਇਹ ਨਾਨੀ ਦੀ ਹੈ, ਤੋ ਪਰਿਵਾਰ ਵਿੱਚ ਇਹ ਗੱਲ ਚੱਲ ਪਈ ਇਹ ਤੇ ਨਾਨਕਿਆਂ ਦੀ, ਨਾਂ ਪੈ ਗਿਆ ਨਾਨਕੀ। ਇਹ ਨਾਮ ਧੁਰ ਦਰਗਾਹੋਂ ਆਇਆ, ਸੁਭਾਵਕ ਆਇਆ, ਅੰਤਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ ਨਾਨਕੀ। ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਸੰਨ 1469 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਣ ਦਾਸ ਜੀ ਦੇ ਘਰ ਵਿੱਚ ਦੂਸਰੀ ਔਲਾਦ ਦਾ ਜਨਮ ਹੋਇਆ। ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਵਿੱਚ ਪਾਇਆ, ਉਸ ਮਾਸੂਮ ਨਾਨਕੀ ਦੀ ਗੋਦ ਵਿੱਚ, ਤੇ ਆਖਿਆ ਇਹ ਨਾਨਕੀ ਦਾ ਨਾਨਕ, ਇਹ ਨਾਨਕੀ ਦਾ ਵੀਰ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ ਔਰ ਇੱਕ ਨਾਮ ਮਾਤਾ ਦੀ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ, ਬਲਕਿ ਇਹਨਾਂ ਨਾਮਾਂ ਦਿੱਤੇ ਨਿਰੰਕਾਰ ਦੀ ਛਾਪ ਹੈ, ਕਰਤਾਰ ਦੀ ਛਾਪ ਹੈ, ਪਰਮਾਤਮਾ ਦੀ ਛਾਪ ਹੈ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ ਔਰ ਦੁਨੀਆਂ ਵਿੱਚ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਿਆਮਤ ਨਾਮੇ ਦੇ ਬਾਣੀ ਵਲੀ ਨਿਆਮਤ ਅਲੀ ਸ਼ਾਹ ਦਾ ਕਹਿਣਾ, ਬੂਧ ਨਾਨਕ ਆਰਫੇ ਮਰਦੇ ਖੁਦਾ, ਰਾਜ਼ ਹਾਏ ਮਾਰੂਫਤ ਜੋ ਰਾਹੇ ਖੁਸ਼ਾ। ਜਗਤ

ਸਤਨਾਮ ਦੀ ਲਾਂਦੇ ਨੇ। ਖੇਡਦੇ ਚ ਵੀ ਗੱਲ ਪਰਮਾਤਮਾ ਦੀ ਗੜਗੜ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡੌਣਾ ਹੀ ਸਮਝਿਆ ਹੈ ਔਰ ਖਿਡੌਣੇ ਨਾਲ ਤੇ ਮਨੁੱਖ ਖੇਡਦਾ ਹੈ। ਤੋ ਜਗਤ ਲਈ ਧਰਮ ਇੱਕ ਖਿਡੌਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ। ਇਤਨੇ ਹੋਏ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਣ ਦੀ ਜਾਚ ਆਈ ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਨ੍ਹਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ। ਲਿਆਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਧੇ ਕੋਲ ਬਿਠਾਇਆ। ਗੋਪਾਲ ਜੀ, ਆਪ ਇਨ੍ਹਾਂ ਨੂੰ ਵਕਤ ਦੀ ਵਿੱਦਿਆ ਪੜਾਓ, ਵਕਤ ਦਾ ਗਿਆਨ ਦਿਓ। ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ ਹੈ, ਵਪਾਰ ਕਰਨਾ ਹੈ, ਹੋਰ ਪਸਾਰਾ ਇਹਨਾਂ ਨੇ ਪਸਾਰਨਾ ਹੈ। ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਵਿੱਚ ਜਦ ਗੁਰੂ ਨਾਨਕ ਦੀ ਤਖਤੀ ਦੇ ਉੱਤੇ ਗੋਪਾਲ ਪਾਂਧੇ ਨੇ ਊੜਾ ਲਿਖਿਆ ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ ਔਰ ਇਹ ਲਿਪੀ ਕੁਝ ਐਸੀਆਂ ਪੁਸਤਕਾਂ ਦੇ ਵਿੱਚ ਵੀ ਮਿਲੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪਹਿਲੇ ਦੀਆਂ ਲਿਖੀਆਂ ਹੋਈਆਂ ਨੇ। ਲਿਹਾਜ਼ਾ ਭਾਸ਼ਾ ਵਿਭਾਗ ਨੇ ਵੀ ਇਸ ਸੰਬੰਧ ਦੇ ਸੋਧ ਕਰਕੇ ਦਾਅਵਾ ਕੀਤਾ ਹੈ ਕਿ ਲਿਪੀ ਬਹੁਤ ਪੁਰਾਣੀ, ਬਹੁਤ ਪੁਰਾਣੀ। ਸਿਰਫ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਪਣਾਇਆ ਹੈ ਤੇ ਅਪਣਾਉਣ ਕਰਕੇ ਇਸ ਲਿਪੀ ਦਾ ਨਾਮ ਪੈ ਗਿਆ ਗੁਰਮੁਖੀ। ਇਸ ਲਿਪੀ ਦੀ ਪੜਾਈ ਜਾਰੀ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਔਰ ਬਾਅਦ ਵਿੱਚ ਸਹਿਜੇ ਸਹਿਜੇ ਇਹ ਲਿਪੀ ਪੰਜਾਬ ਦੇ ਭਾਸ਼ਾਵਾਂ ਵਿੱਚ ਔਰ ਬੋਲਚਾਲ ਵਿੱਚ ਅੱਖਰਾਂ ਵਿੱਚ ਲਿਖੀ ਜਾਣ ਲੱਗੀ ਔਰ ਇਸ ਢੰਗ ਦੇ ਨਾਲ ਤਮਾਮ ਧਾਰਮਿਕ ਸਿੱਖ ਜਗਤ ਦਾ ਸਾਹਿਤ, ਇਤਿਹਾਸ, ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਧੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸਦਾ ਅਰਥ। ਤੋਂ ਪਾਂਧਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ ਪੂਰਾ ਸ਼ਬਦ ਬਣੇ ਤੇ ਫਿਰ ਉਸਦੇ ਅਰਥ ਹੋ ਸਕਦੇ ਨੇ। ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋਂ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਪਾਂਧਾ ਜੀ ਇਹ ਊੜਾ ਬੇਮੈਨੀ ਹੈ। ਹਾਂ ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸਦਾ ਕੋਈ ਅਰਥ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਦਮ ਆਪਣੇ ਬਸਤਰ ਝਾੜ ਕੇ ਖੜੇ ਹੋ ਗਏ ਔਰ ਕਹਿਣ ਲੱਗੇ, ਪਾਂਧਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨੇ ਔਰ ਇਸ ਦੁਨੀਆਂ ਵਿੱਚ ਮੈਂ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ। ਜਿਸ ਅੱਖਰ ਦਾ ਕੋਈ ਮਕਸਦ ਨਹੀਂ, ਜਿਸ ਅੱਖਰ ਦਾ ਕੋਈ ਅਰਥ ਨਹੀਂ, ਜਿਸ ਲਫ਼ਜ਼ ਦੇ ਕੋਈ ਮੈਨੇ ਹੀ ਨਹੀਂ, ਉਹ ਮੈਂ ਨਹੀਂ ਪੜ੍ਹਨੇ। ਆਪ ਜੈਸੇ ਚਲੇ ਨੇ ਤੇ ਪਾਂਧੇ ਨੇ ਡਾਂਟ ਕੇ ਰੋਕਿਆ, ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਤਿਗੁਰ ਦੇਵ ਜੀ ਮਹਾਰਾਜ ਕਹਿਣ ਲੱਗੇ, ਜੇ ਅਰਥ ਆਉਂਦੇ ਹੋਣ ਤੇ ਊੜਾ ਵੀ ਕਿਸੇ ਦਿਸ਼ਾ ਦੀ ਪ੍ਰੇਰਣਾ ਦਿੰਦੀ ਹੈ, ਐੜਾ ਵੀ ਕਿਸੇ ਮਾਰਗ ਦੀ ਸੂਚਨਾ ਦਿੰਦਾ, ਸੱਸਾ ਵੀ ਕਿਸੇ ਹੋਂਦ ਨਾਲ ਜੋੜਦਾ।

0: ਤੇ ਕੱਕਾ ਵੀ ਕਿਸੇ ਦੁਨੀਆਂ ਵਿੱਚ ਪਹੁੰਚਾਉਂਦਾ ਹੈ। ਤੋ ਹੈਰਾਨ ਹੋ ਗਿਆ ਪਾਂਧਾ, ਔਰ ਉਹ ਕਹਿੰਦਾ ਹੈ ਇਹ ਨਾਮੁਮਕਿਨ ਹੈ, ਐਸਾ ਨਹੀਂ ਹੋ ਸਕਦਾ ਕਿ ਇੱਕ ਅੱਖਰ ਦੇ ਵੀ ਕੋਈ ਮਾਇਨੇ ਹੋਣ, ਕੋਈ ਅਰਥ ਹੋਵੇ। ਲਿਖ ਕੇ ਦੱਸੋ, ਮੈਨੂੰ ਦੱਸੋ। ਤੋ ਮੇਰੇ ਪਾਤਸ਼ਾਹ ਨੇ ਆਪਣੇ ਉਸਤਾਦ ਦੇ ਸਾਹਮਣੇ ਪੱਟੀ ਲਿਖੀ ਹੈ, ਪਾਂਧੇਜ ਦੇ ਸਾਹਮਣੇ ਪੱਟੀ ਲਿਖੀ ਹੈ, ਔਰ ਇਹ ਪੱਟੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਸਾ ਰਾਗ ਦੇ ਅੰਦਰ ਦਰਜ ਹੈ, ਔਰ ਜਿਸਦਾ ਸਿਰਲੇਖ ਹੈ ਆਸਾ ਮੱਲਾ ਪਹਿਲਾ ਪੱਟੀ ਲਿਖੀ। ਗੁਰੂ ਨਾਨਕ ਨੇ ਤਖਤੀ ਲਿਖੀ, ਗੁਰੂ ਨਾਨਕ ਨੇ ਪੱਟੀ ਲਿਖੀ, ਜਿਸ ਨੂੰ ਪੜ ਕੇ ਪਾਂਧਾ ਸਮਾਧੀ ਦੇ ਚਲਾ ਗਿਆ। ਸੱਸੇ ਸੋਏ ਸ੍ਰਿਸ਼ਟ ਜਿਨਸਾ ਜੀ ਸਭ ਨਾ ਕਾਰਨ ਏਕ ਭਇਆ। ਐ ਪਾਂਧੇ ਤੂੰ ਸੱਸੇ ਤੂੰ ਇਹ ਪ੍ਰੇਰਨਾ ਕਿਉਂ ਨਹੀਂ ਲੈਂਦਾ ਕਿ ਉਸਨੇ ਹੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਹੀ ਸਾਜਨਹਾਰ ਹੈ। ਸੱਸੇ ਤੂੰ ਇਹ ਪ੍ਰੇਰਨਾ ਲੈ ਕੇ ਉਹ ਸਾਜਨਹਾਰ ਹੈ, ਉਹ ਸ੍ਰਿਸ਼ਟੀ ਦਾ ਰਚੈਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦੀ ਪੱਟੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ 52 ਅੱਖਰੀ ਹੈ, ਤੇ ਭਗਤ ਕਬੀਰ ਜੀ ਮਹਾਰਾਜ ਦੀ ਵੀ 52 ਅੱਖਰੀ ਹੈ। ਇੱਕ ਇੱਕ ਅੱਖਰ ਤੋਂ ਪਰਮਾਤਮਾ ਦੀ ਦਿਸ਼ਾ ਦੀ ਪ੍ਰੇਰਨਾ ਲੈਣੀ, ਜੈਸੇ ਭਗਤ ਕਬੀਰ ਵੀ ਕਹਿੰਦੇ ਉਹ ਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਇ ਨ ਮਾਨਾ, ਊੜੇ ਤੋਂ ਮੈਂ ਇਹ ਪ੍ਰੇਰਨਾ ਲਈ ਕਿ ਉਹ ਜੋ ਉਹ ਅਹੰਕਾਰ ਹੈ ਉਹ ਅਨਾਦੀ ਹੈ, ਉਹ ਮੇਟਿਆ ਨਹੀਂ ਜਾ ਸਕਦਾ, ਉਹ ਬਣਾਇਆ ਨਹੀਂ ਜਾ ਸਕਦਾ, ਉਹ ਆਕਾਰ ਤੋਂ ਰਹਿਤ ਹੈ। ਮੈਂ ਇਸ ਊੜੇ ਤੋਂ ਉਹ ਅਹੰਕਾਰ ਦੀ ਪ੍ਰੇਰਨਾ ਲਈ ਹੈ, ਮੈਂ ਇਸ ਊੜੇ ਤੋਂ ਉਹ ਅਹੰਕਾਰ ਦੇ ਨਾਲ ਜੁੜਿਆ, ਔਰ ਮੈਨੂੰ ਇਸ ਊੜੇ ਨੇ ਏਕੇ ਦਾ ਬੋਧ ਕਰਾ ਦਿੱਤਾ ਹੈ। ਦਰਅਸਲ ਕਬੀਰ ਦਾ ਤੇ ਐਸਾ ਕਹਿਣਾ ਹੈ, ਅੱਖਰ ਅੰਦਰ ਤ੍ਰਿਭੁਵਨ ਧਾਰੇ, ਅੱਖਰਾਂ ਦੇ ਵਿੱਚ ਹੀ ਤੇ ਤਿੰਨ ਲੋਕਾਂ ਦਾ ਗਿਆਨ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ, ਜਗਤ ਦੇ ਸਾਰੇ ਸੰਜੋਗ ਵਿਜੋਗ ਗਿਆਨ ਧਿਆਨ, ਸੰਗੀਤ ਗਾਣਾ ਵਜਾਣਾ, ਇਹਦੀ ਸਾਰੀ ਵਿਦਿਆ ਅੱਖਰਾਂ ਦੇ ਵਿੱਚ ਹੈ। ਇਸ ਵਾਸਤੇ ਗੁੰਗਾ ਮਨੁੱਖ ਨਾ ਕਵੀ ਹੋ ਸਕਦਾ ਹੈ, ਨਾ ਦਾਰਸ਼ਨਿਕ ਹੋ ਸਕਦਾ ਹੈ, ਨਾ ਸੰਗੀਤਕਾਰ ਹੋ ਸਕਦਾ ਹੈ। ਜ਼ਿੰਦਗੀ ਦੇ ਹਰ ਪਹਿਲੂ ਦੇ ਦੁਆਰ ਗੁੰਗੇ ਲਈ ਬੰਦ ਹੋ ਜਾਂਦੇ ਨੇ, ਕਿਉਂਕਿ ਉਹਦੇ ਕੋਲ ਅੱਖਰ ਕੋਈ ਨਹੀਂ, ਆਵਾਜ਼ ਹੈ ਅਲਫਾਜ਼ ਨਹੀਂ ਹੈ, ਧੁਨ ਤੇ ਹੈ ਪਰ ਅਕਸ਼ਰ ਨਹੀਂ ਹੈ। ਤੇ ਅਕਸ਼ਰਾਂ ਦੇ ਨਾਲ ਹੀ ਤੇ ਜਗਤ ਦਾ ਗਿਆਨ ਦਿੱਤਾ ਜਾਂਦਾ ਹੈ ਔਰ ਲਿੱਤਾ ਜਾਂਦਾ ਹੈ। ਇਸ ਵਾਸਤੇ ਗੁਰੂ ਬਾਬਾ ਤੇ ਦਾਅਵੇ ਨਾਲ ਕਹਿੰਦੇ ਨੇ, ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਦੇ ਚ ਗੀਤ ਹੋਵੇ, ਅੱਖਰਾਂ ਦੇ ਚ ਗਿਆਨ ਹੋਵੇ, ਤੇ ਅੱਖਰਾਂ ਦੇ ਬੋਧ ਨਾਲ ਪਰਮਾਤਮਾ ਦਾ ਬੋਧ ਮਿਲੇ, ਉਹ ਅੱਖਰ ਬੇਮੈਨੀ ਨਹੀਂ ਹੋ ਸਕਦੇ। ਇੱਕ ਇੱਕ ਅੱਖਰ ਦੇ ਚ ਕੁਝ ਮਹਿਨਾ, ਇੱਕ ਇੱਕ ਅੱਖਰ ਕਿਸੇ ਦਿਸ਼ਾ ਦੀ ਪ੍ਰੇਰਨਾ ਹੈ, ਔਰ ਇੱਕ ਇੱਕ ਅੱਖਰ ਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਅਗਰ ਅੱਖਰਾਂ ਦਾ ਬੋਧ ਹੋਵੇ, ਉਸ ਤਖਤੀ ਨੂੰ ਪੜ੍ਹ ਕੇ, ਉਸ ਪੱਟੀ ਨੂੰ ਪੜ੍ਹ ਕੇ, ਗੁਰੂ ਨਾਨਕ ਦੀ ਬਾਂਹ ਪਕੜ ਕੇ ਪਾਂਧਾ ਪਿਤਾ ਕਲਿਆਣ ਦਾਸ ਜੀ ਪਾਸ ਆਇਆ ਔਰ ਆਖਣ ਲੱਗਾ, ਪਟਵਾਰੀ ਜੀ ਮਹਿਤਾ ਜੀ, ਤੁਹਾਡੇ ਇਸ ਬਾਲਕ ਨੂੰ ਮੈਂ ਨਹੀਂ ਪੜ੍ਹਾ ਸਕਦਾ, ਔਰ ਹਕੀਕਤ ਇਹ ਹੈ, ਸੱਚਾਈ ਇਹ ਹੈ, ਇਹ ਜਗਤ ਵਿੱਚ ਪੜ੍ਹਨ ਵਾਸਤੇ ਨਹੀਂ ਆਇਆ, ਪੜ੍ਹਾਉਣ ਵਾਸਤੇ ਆਇਆ ਹੈ, ਇਹ ਕੁਝ ਸਮਝਣ ਲਈ ਨਹੀਂ ਆਇਆ, ਇਹ ਸਮਝਾਉਣ ਲਈ ਆਇਆ। ਜਨਮਾਂ ਜਨਮਾਂਤਰਾਂ ਦੇ ਬੰਦ ਦੁਆਰ ਅੱਜ ਇਸਨੇ ਮੇਰੇ ਖੋਲ੍ਹ ਦਿੱਤੇ ਨੇ, ਅੱਜ ਮੇਰੇ ਦੁਆਰ ਮੇਰੇ ਕਪਾਟ ਖੁੱਲ੍ਹ ਗਏ ਨੇ, ਅੱਜ ਮੈਨੂੰ ਹਕੀਕਤ ਦਾ ਬੋਧ ਹੋਇਆ, ਮੈਂ ਬਹੁਤ ਕੁਛ ਪੜ੍ਹਾਇਆ, ਬਹੁਤ ਕੁਛ ਪੜ੍ਹਾਇਆ, ਪਰ ਅਫਸੋਸ ਮੈਂ ਤੇ ਇੱਕ ਅੱਖਰ ਵੀ ਨਹੀਂ ਪੜ੍ਹਿਆ। ਪਰ ਅੱਜ ਇਹ ਜੋ ਮੇਰੇ ਕੋਲ ਬਾਲਕ ਪੜ੍ਹਨ ਆਇਆ, ਇਹਨੇ ਮੈਨੂੰ ਬਹੁਤ ਕੁਛ ਪੜ੍ਹਾ ਦਿੱਤਾ, ਇੱਕ ਅੱਖਰ ਵਿੱਚ ਬਹੁਤ ਕੁਛ ਪੜ੍ਹਾ ਦਿੱਤਾ, ਬਹੁਤ ਸਾਰਾ ਬੋਧ ਕਰਾ ਦਿੱਤਾ, ਬਹੁਤ ਸਾਰਾ ਗਿਆਨ ਕਰਾ ਦਿੱਤਾ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਇਸ ਢੰਗ ਨਾਲ ਪਾਂਧਾ ਨਹੀਂ ਪੜਾ ਸਕਿਆ, ਤੋ ਮਜਬੂਰ ਹੋ ਕੇ ਪਿਤਾ ਕਲਿਆਣ ਦਾਸ ਜੀ ਨੇ ਮੌਲਵੀ ਪਾਸ ਬਿਠਾਇਆ, ਆਖਿਆ ਮੌਲਵੀ ਸਾਹਿਬ ਤੁਸੀਂ ਪਰਸ਼ੀਅਨ ਪੜਾਓ, ਇਹਨਾਂ ਨੂੰ ਫਾਰਸੀ ਪੜਾਓ। ਤਾਂ ਗੁਰੂ ਨਾਨਕ ਦਾ ਉੱਥੇ ਵੀ ਇਹੀ ਪ੍ਰਸ਼ਨ ਸੀ, ਮੌਲਵੀ ਸਾਹਿਬ ਅਲਫ ਦੇ ਮਹਿਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, अलफ इहदे कोई मायने नहीं। तो गुरु नानक देव जी महाराज कहन लगे अलफ ते अपने विच अल्लाह नू छुपाई बैठे। जो अलफ दा उचारण नहीं कर सकदा वह अल्लाह दा उचारण किस तरह करेगा, ते जो अल्लाह दा उचारण नहीं कर सकदा वह अल्लाह नाल जुड़ेगा किस तरह, अल्लाह नू समझेगा किस तरह। तो अलफ ते किसे मार्ग दी प्रेरणा है, अलफ ते किसे नाल जुड़न दा बहाना है, अलफ ते किसे मंजिले मकसूद तक पहुंचण दा एक सहारा है। गुरु नानक ने यह वचन इतने बिस्मादी रंग च कहे, इतनी एकाग्रता च कहे, इतनी मस्ती च कहे कि हंकारी मौलवी दा मस्तक झुक गया। और आपने गुरु नानक दी कदम बोसी की थी, आख्या हां ए अलफ ते अल्लाह दा ही सूचक है, ए अल्लाह ही अलफ दे समाया होया ते ए अलफ ही अल्लाह नूं प्रगट करदा है। जद पिता कालू मायूस होए इस गल तो कि मौलवी ने और पांधे ने भी गुरु नानक नूं पढ़ाया नहीं, तां आपने स्वयं कोशिश की थी कि असी गुरु नानक देव जी महाराज नूं कुछ दसीए। पर जितना पिता कालू जी जगत बारे दसदे ने उतना गुरु नानक देव जी जगत दे करते बारे गल करदे ने। जितना पिता कालू संसार की गल करता है उस तो वध कई गुणा गुरु नानक देव जी महाराज निरंकार की गल करन। जितनी गल पिता कालू व्यापार की करे साहिब श्री गुरु नानक देव जी महाराज उतनी ही गल करतार की करन। व्यापार ते करतार दा तालमेल ना बैठे, संसार ते निरंकार दा तालमेल ना बैठे, और इस तालमेल ना बैठन करके पिता ते पुत्र दा भी तालमेल ना बैठे। और पिता औखा ही रहा, जैसे जगत दे रैबरी पुरुषां तो मां बाप औखे रहने, उंज भी सियाणे कहंदे ने कि महापुरुषां तो गालबन तीन लोग फायदा नहीं उठा सकते, प्रथम मां बाप, दूसरे शरीक और तीसरे दुश्मन। ए महापुरुष नूं बहुत नेड़े नहीं वेख सकते और ना ही जो है समझ सकते ने, इस वास्ते ओ उपरों उपरों वेखदे ने ते दूरी बनी रहती है, संबंध नहीं जुड़ता। तो पिता कालू नूं इस गल दी चिंता हुई कि मेरे घर दे ते ओ पुत्र आ गया है जो सुदाई है, पर कौन पिता कल्याण दास नूं समझे और दसावे कि कल्याण दास जी पिता कालू जी ए सुदाई नहीं, ए सारे जगत नूं मत देण आया है, ए सारे जगत दे भूत ने उतारण आया है, ए समग्र जिंदगी नूं इक ताल देण लई आया है और सारे संसार नूं उस एक निरंकार दे नाल जोड़न लई आया है। साहिब श्री गुरु नानक देव जी महाराज चाहे जिधरन विचरन किसे पासे बैठन, घर दे च ने बाहर ने गल इक दी कर देन, वेखदे इक नूं ने, बोलदे इक दे बारे ने। और नानक नाम बड़ा खूब है, ना अनेक जिहदे च अनेकता नहीं, जो एक नाल जुड़े है, एक दी गल करदा है, एक दे च लीन है और एक दे च लीन हो के जो आनंद माणदा है और समुचे जगत नूं जो एक नाल जोड़दा है उसे दा ही नां है नानक। ते प्यार नाल सिख जगत ने आख्या है धन गुरु नानक, गुरु बाबा नानक, धन गुरु नानक। गुरु नानक देव जी महाराज की जिंदगी का बहु पक्ष का जो अध्ययन हुआ है, हर पक्ष आप का संपूर्ण है, महान है और मुकम्मल है। पूर्ण पुरख उसे नूं ही कहिंदे ने जो धार्मिक तौर पर मुकम्मल होवे, समाजिक तौर पर मुकम्मल होवे और नैतिक तौर पर पूर्ण होवे। अक्सर ऐसा देखा गया है कि जगत दे कुछ महान मनुख पूर्ण ते मैं नहीं कहांगा महान मनुख, क्यों कि धार्मिक पहलू ते मुकम्मल सन लेकिन समाजिक तौर ते बिल्कुल टुटे हुए, आर्थिक दुनिया नूं बिल्कुल छड़ गए, नैतिक दुनिया नाल दूर दा भी संबंध ना रखिया, जिसका जिक्र भाई गुरदास जी इस तरह करते ने कि सिद्ध छप बैठे पर्वती कौन जगत को पार उतारा। सिद्ध पुरुष तो मुराद ओ सिद्ध जो गल नु समझ दिन, जीवन नु समझ दिन, जीवन दी बारीकियां दे जिन्हां ने बहुत झात मारी है, जिन्हां नु असलियत दा पता है, जीवन दा पता है, अगर ओही जिंदगी तो किनारा कश हो के ते पहाड़ां दी कंदरां दे जा बैठन तां किसे हद तक मनुख दी जिंदगी ते कंदर ही बन के रह जाएगी। मनुखता केवल पहाड़ां दीआं कंदरां ही बन के रह जाएगी। हू बहू गुरु नानक देव जी महाराज दे वक्त यही हालत सी। साहिब श्री गुरु नानक देव जी महाराज ने संसार दी खातर निरंकार नहीं छड़िया और निरंकार दी खातर संसार नहीं छड़िया। अक्सर ऐसा देखा गया, एक मनुख धन दी खातर धर्म छड़ देंदा है, दूजा मनुख धर्म दी खातर धन छड़ देंदा है, पर गुरु नानक देव जी महाराज ने दोहां नूं कबूल कीता और आखिया धन लोक दी खुशी है, धर्म परलोक दी खुशी है। धन तो बिना संसार दे च विचरना औखा है और धर्म तो बिना अध्यात्मक आनंद माणना बहुत औखा है। तो पूर्ण मनुख भी ओही है जिदे कुल लोकल जिंदगी संपूर्ण है ते जिदे कुल परलोक दा आनंद भी संपूर्ण तौर ते मौजूद है। साहिब श्री गुरु नानक देव जी महाराज तो साहिब श्री गुरु नानक देव जी महाराज बचपन तो ही यही सूझ बूझ अकाल पुरख परिपूर्ण परमात्मा तो लेके आए, इसलिए बचपन विच भी आप दी यही सुरत रही। सहजे सहजे जद आप वड्डे होए ते वड्डे होंदिया धार्मिक बिरतियां भी आप दियां वड्डियां होईयां, नैतिक बिरतियां भी आप दियां वड्डियां होईयां, समाजिक सूझ भी आप दी वड्डी होंदी गई ते जवान होंदिया जैसे कहन जवानी च जोश प्रधान होंदा है तो जवानी दे नाल नाल धर्म दा जोश भी आप दे अंदर प्रधान होया। इतना प्रधान कि आप किरत कर रहे ने, मोदी खाना चला रहे ने, दिन भर आप रसद देंदे ने नवाब दे नौकरां नूं और प्रजा नूं। एक दिन ऐसा होया है, धर्म दे जोश ने सुरत नूं इतना उच्चा कीता, एक गिणिया दो गिणिया तीन गिणिया यारां बारां ते जद तेरां दा हिंसा जबान तो निकलिया तो सुरत तेरे विच ही लीन रह गई। तेरां तो बाद अगे नहीं जा सके, तेरा तेरा सब कुछ तेरा तेरा तेरा, इसे ही धुन विच खो गए, इसे विच ही लीन हो गए। किरत करदे हां कीर्ति नहीं भुले, जो किरत करदे हां कीर्ति नहीं भुलिया उदी किरत भी धर्म है, उदी किरत भी बंदगी है। अक्सर पूर्ण पुरखां दा धंधा भी धर्म आउंदा है पर अधूरे मनुखां दा ते धर्म भी धंधा आउंदा है। उन्हां दे धर्म दे चों भी संसार दी बदबू आउंदी है जदके पूर्ण मनुख दे धंधे दे चों भी निरंकार दी सुगंधी आउंदी है, खुशबू आउंदी है, महक आउंदी है। तो साहिब श्री गुरु नानक देव जी महाराज जद इस ढंग नाल बैरागमयी अवस्था दे च अपनी जिंदगी बतीत कर रहे ने तो दूर दृष्टि दे नाल समग्र जगत नूं वेख्या है। आप नूं जल्दी सब पृथ्वी दिस आई, हर पासे नैतिक दुनिया दे च, धार्मिक दुनिया दे च, समाजिक दुनिया दे च, आर्थिक दुनिया दे च आप नूं अग लगी हुई दिखाई दित्ती। नाम दी मशक लैके इस अग नूं बुझाण दा तहिया आपने सुल्तानपुर दे च ही कीता। लंबी सोचनी तो बाद आपने लंबियां उदासियां नूं जन्म दिता, एक एक उदासी बारह बारह साल दी। कई दफा प्रश्न खड़ा होंदा है कि गुरु नानक ने इतना भ्रमण क्यों कीता। इतिहासकारां दे कथन अनुसार गालबन 82,000 मील दा एक पैदल सफर बनता है। इतना भ्रमण, इतना देश दिशांतरां दा रटन, तीर्थां दा भ्रमण, शहरां दा भ्रमण, जंगल ते ब्याबाना दे सूफी संतां दे डेरियां दे च महात्मा लोगां दी संगत, ਥਾਂ ਥਾਂ ਤੇ ਆਪ ਨੇ ਭਰਮਣ ਕੀਤਾ ਔਰ ਪਹੁੰਚੇ ਨੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ ਗੁਰੂ ਨਾਨਕ ਨੇ ਕਿਉਂ ਕੀਤਾ? ਤੋ ਇਸ ਪ੍ਰਸ਼ਨ ਦਾ ਇੱਕੋ ਇੱਕ ਉੱਤਰ ਹੈ ਕਿ ਗੁਰੂ ਨਾਨਕ ਦੇ ਅੰਦਰ ਇੱਕ ਦੁੱਖ ਸੀ, ਇੱਕ ਤੜਪ ਸੀ। ਤਰਕ ਖੜੀ ਹੋਵੇਗੀ, ਜਿਹਦੇ ਅੰਦਰ ਦੁੱਖ ਸੀ ਉਹ ਜਗਤ ਨੂੰ ਕੀ ਦੇ ਸਕਦਾ ਹੈ, ਜਿਸ ਦੇ ਅੰਦਰ ਤੜਪ ਸੀ ਉਹਨੇ ਸੰਸਾਰ ਨੂੰ ਕੀ ਦੇਣਾ ਹੈ? ਪਰ ਇਸ ਦਾ ਇੱਕ ਉੱਤਰ ਹੈ। ਮਸਲਨ ਬੱਚਾ ਬਿਮਾਰ ਹੈ, ਰਾਤ ਦਾ ਵਕਤ ਹੈ ਔਰ ਤਾਪ ਕਰਕੇ ਬੁਖਾਰ ਕਰਕੇ ਬੱਚਾ ਬੇਚੈਨ ਹੈ, ਪਰ ਕੋਲ ਬੈਠੀ ਮਾਂ ਵੀ ਬੇਚੈਨ ਹੈ। ਬੱਚਾ ਤਾਪ ਕਰਕੇ ਦੁਖੀ ਹੈ ਪਰ ਮਾਂ ਵੀ ਦੁਖੀ ਹੈ। ਬੱਚਾ ਤਾਪ ਕਰਕੇ ਸੋ ਨਹੀਂ ਰਿਹਾ ਪਰ ਨੀਂਦ ਮਾਂ ਨੂੰ ਵੀ ਨਹੀਂ ਆ ਰਹੀ। ਪੁੱਛਿਆ ਜਾ ਸਕਦਾ ਹੈ ਇਸ ਮਾਂ ਕੋਲੋਂ ਵੀ ਤਾਪ ਤੇ ਬੱਚੇ ਨੂੰ ਚੜਿਆ, ਤੈਨੂੰ ਤੇ ਨਹੀਂ, ਤੂੰ ਆਰਾਮ ਨਾਲ ਸੌ ਜਾ। ਪਰ ਮਾਂ ਨੇ ਇਹੀ ਆਖਣਾ, ਨਹੀਂ ਮੈਂ ਨਹੀਂ ਸੋ ਸਕਦੀ। ਕਿਉਂ? ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੋਇਆ ਉਹੀ ਤਾਪ ਮਾਂ ਦੇ ਮਨ ਨੂੰ ਚੜਿਆ ਹੋਇਆ। ਬੱਚਾ ਤਨ ਕਰਕੇ ਦੁਖੀ ਹੈ, ਮਾਂ ਮਨ ਕਰਕੇ ਦੁਖੀ ਹੈ। ਬੱਚੇ ਦੇ ਤਾਪ ਨੂੰ ਜਦ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਉਹ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਇੱਕ ਬੱਚੇ ਦਾ ਦੁੱਖ ਤੇ ਜਦ ਉਸ ਦੁੱਖ ਨੂੰ ਹਿਰਦੇ ਵਿੱਚ ਵਸਾਇਆ ਤੇ ਮਾਂ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ, ਤੇ ਜਦ ਸਾਰੀ ਦੁਨੀਆਂ ਦਾ ਗਮ ਸਾਰੀ ਦੁਨੀਆਂ ਦਾ ਦੁੱਖ ਉਹਨੂੰ ਗੁਰੂ ਨਾਨਕ ਨੇ ਆਪਣੇ ਹਿਰਦੇ ਚ ਥਾਂ ਦਿੱਤੀ ਤਾਂ ਉਹ ਚੈਨ ਨਾਲ ਸੁਲਤਾਨਪੁਰ ਕਿਸ ਤਰ੍ਹਾਂ ਰਹਿ ਸਕਦੇ ਸਨ? ਉਹ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਸਨ? ਆਪ ਨੂੰ ਸਾਰੇ ਦਾ ਸਾਰਾ ਸੰਸਾਰ ਜਲਦਾ ਹੋਇਆ ਦਿਖਾਈ ਦਿੱਤਾ। ਆਪ ਨੇ ਰਟਨ ਆਰੰਭ ਕਰ ਦਿੱਤਾ ਤੇ ਆਪ ਦੇ ਰਟਨ ਵਿੱਚ ਪਹਿਲੇ ਚੋਟੀ ਦੇ ਤੀਰਥ ਨੇ। ਤੀਰਥਾਂ ਤੇ ਹੀ ਰਟਨ ਕਿਉਂ ਕੀਤਾ? ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਦਰਅਸਲ ਤੀਰਥ ਧਰਮ ਦੇ ਚਸ਼ਮੇ ਸਨ ਤੇ ਜੇ ਚਸ਼ਮਾ ਹੀ ਗੰਦਾ ਹੈ ਤੇ ਲੋਕਾਂ ਨੂੰ ਪਾਣੀ ਗੰਦਾ ਮਿਲਣਾ ਸੀ। ਇਸ ਵਾਸਤੇ ਗੁਰੂ ਨਾਨਕ ਨੇ ਪਹਿਲੇ ਚਸ਼ਮਿਆਂ ਨੂੰ ਨਿਰਮਲ ਕਰਨ ਦੀ ਸੋਚੀ ਤੋ ਥਾਂ ਥਾਂ ਤੇ ਆਪ ਤੀਰਥਾਂ ਤੇ ਪਹੁੰਚੇ ਤੇ ਤੀਰਥਾਂ ਦੇ ਮੁਖੀਆਂ ਨੂੰ ਸੱਚ ਦੀ ਗੱਲ ਸੁਣਾਈ, ਸੱਚ ਨਾਲ ਜੁੜਨ ਦਾ ਢੰਗ ਦੱਸਿਆ। ਸੱਚ ਕੀ ਹੈ, ਉਹਦੀ ਹੋਂਦ ਕੀ ਹੈ, ਇਹ ਜਗਤ ਦੇ ਸਾਹਮਣੇ ਸਾਰੀ ਵਿਚਾਰਧਾਰਾ ਰੱਖੀ। ਇਹ ਆਪ ਦੀ ਪਹਿਲੀ ਕੋਸ਼ਿਸ਼। ਜਗਤ ਦੇ ਸੰਬੰਧ ਵਿੱਚ ਆਪ ਦੇ ਵਿਚਾਰ ਇਹ ਕਿ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਘੜੀ ਫਾਹੀ ਥੇਤੀ। ਦਿਨ ਇੱਕ ਜਾਲ ਹੈ, ਰਾਤ ਵੀ ਇੱਕ ਜਾਲ ਹੈ। ਦਿਨ ਤੇ ਰਾਤ ਦੀਆਂ ਘੜੀਆਂ ਇਹ ਵੀ ਫਾਹੀਆਂ ਹੀ ਨੇ। ਰਸ ਰਸ ਚੋਗ ਚੁਗੇ ਨਿਤ ਫਾਸੇ ਛੂਟਸ ਮੂੜੇ ਕਵਨ ਗੁਣੀ। ਇਹ ਜੀਵ ਤਰ੍ਹਾਂ ਤਰ੍ਹਾਂ ਦੇ ਰਸ ਚੋਗਦਾ ਦਿਨ ਨੂੰ ਰਾਤ ਨੂੰ, ਤੋ ਇਸ ਤਰੀਕੇ ਨਾਲ ਰਾਤ ਉਸ ਲਈ ਜਾਲ ਬਣ ਜਾਂਦੀ ਹੈ, ਦਿਨ ਉਸ ਲਈ ਜਾਲ ਬਣ ਜਾਂਦਾ ਹੈ। ਹਰ ਦਿਨ ਕੁਛ ਐਸਾ ਹੋ ਜਾਂਦਾ ਹੈ ਕਿ ਦਿਨ ਇੱਕ ਵਿਪਤਾ ਦਿਖਾਈ ਦਿੰਦੀ ਹੈ। ਹਰ ਰਾਤ ਕੁਛ ਐਸਾ ਹੋ ਜਾਂਦਾ ਹੈ ਕਿ ਹਰ ਰਾਤ ਕਿਆਮਤ ਦਿਖਾਈ ਦਿੰਦੀ ਹੈ। ਤੋ ਦਿਨ ਜਾਲ ਬਣ ਗਿਆ, ਰਾਤ ਜਾਲ ਬਣ ਗਈ ਔਰ ਇਸ ਜਾਲ ਵਿੱਚ ਸਾਰੀ ਮਨੁੱਖਤਾ ਆਪ ਨੂੰ ਫਸੀ ਹੋਈ ਦਿਖਾਈ ਦਿੱਤੀ। ਫਿਰ ਮਨੁੱਖੀ ਮਨ ਬਾਰੇ ਸਤਿਗੁਰਾਂ ਦੇ ਇਹ ਵਿਚਾਰ ਕਿ ਕਾਇਆ ਅਹਿਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ। ਇਹ ਕਾਇਆ ਤੇ ਅਹਿਰਨ ਹੈ ਔਰ ਮਨ ਲੋਹਾ ਹੈ ਤੇ ਇਸ ਮਨ ਲੋਹੇ ਨੂੰ ਪੰਜ ਅਗਨੀਆਂ ਹਰ ਵਕਤ ਤਪਾ ਕੇ ਰੱਖਦੀਆਂ ਹਨ। ਤਪਿਆ ਹੀ ਰਹਿੰਦਾ ਹੈ ਇਹ ਲੋਹਾ। ਕ੍ਰੋਧ ਦੀ ਅਗਨ, ਲੋਭ ਦੀ ਅਗਨ, ਕਾਮ ਦੀ ਅਗਨ, ਮੋਹ ਦੀ ਅਗਨ, ਅਹੰਕਾਰ ਦੀ ਅਗਨ, ਕਾਇਆ ਅਹਿਰਨ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ। ਜੇ ਕਿਧਰੇ ਅੱਗ ਠੰਡੀ ਪੈਂਦੀ ਹੈ ਕੋਇਲੇ ਮੱਧਮ ਪੈਂਦੇ ਨੇ ਅੱਗ ਬੁੱਝਣ ਲੱਗਦੀ ਹੈ ਤਾਂ ਸਤਿਗੁਰ ਕਹਿੰਦੇ ਨੇ ਪਾਪ ਦੇ ਕੋਲੇ ਹੋਰ ਪਾ ਦਿੱਤੇ ਜਾਂਦੇ ਔਰ ਇੰਜ ਇਹ ਪੰਜੇ ਅਗਨੀਆਂ ਪੂਰਨ ਜੋਬਨ ਦੇ ਉੱਤੇ ਭੜਕ ਉੱਠਦੀਆਂ ਨੇ ਤੇ ਸੰਨੀ ਕੀ ਹੈ ਜਿਹਦੇ ਨਾਲ ਲੋਹੇ ਨੂੰ ਪਰਤੀ ਦਾ ਪਰਤ ਪਰਤ ਕੇ ਰੱਖੀ ਦਾ। ਸਾਹਿਬ ਕਹਿੰਦੇ ਮਨ ਜਲਿਆ ਸੰਨੀ ਚਿੰਤ ਬਈ, ਸੰਨੀ ਤੇ ਚਿੰਤਾ ਤੋ ਚਿੰਤਾ ਵਿੱਚ ਮਨ ਉਲਟ ਪੁਲਟ ਹੁੰਦਾ ਰਹਿੰਦਾ ਹੈ। ਕਬਾਬੇ ਸੀਖ ਹੈ ਹਮ ਕਰਵਟੇ ਹਰ ਸੂ ਬਦਲਤੇ ਹੈ, ਜੋ ਜਲ ਜਾਤਾ ਹੈ ਯੇ ਪਹਿਲੂ ਤੋ ਵੋਹ ਪਹਿਲੂ ਬਦਲਤੇ ਹੈ। ਤੋ ਚਿੰਤਾ ਮਨ ਨੂੰ ਕਦੀ ਇਸ ਪਾਸੇ ਕਦੀ ਉਸ ਪਾਸੇ ਇੰਜ ਪਲਟਦੀ ਰਹਿੰਦੀ ਹੈ ਤੇ ਮਨ ਦੀਆਂ ਹੀ ਕਰਵਟਾਂ ਤਨ ਦੀਆਂ ਕਰਵਟਾਂ ਬਣ ਜਾਂਦੀਆਂ ਨੇ। ਜਦ ਅੰਦਰ ਚਿੰਤਾ ਹੈ ਤੋ ਮਨ ਕਰਵਟਾਂ ਲੈਂਦਾ ਹੈ ਤੇ ਜਦ ਮਨ ਕਰਵਟਾਂ ਲੈਂਦਾ ਹੈ ਤੋ ਬੰਦਾ ਆਰਾਮ ਨਾਲ ਕਿਸ ਤਰ੍ਹਾਂ ਸੋ ਸਕੇਗਾ, ਤਨ ਵੀ ਕਰਵਟਾਂ ਲੈਂਦਾ ਰਹੇਗਾ। ਜਿਹੜਾ ਬੰਦਾ ਸਾਰੀ ਰਾਤ ਕਰਵਟ ਲੈਂਦਾ ਰਿਹਾ ਕਦੀ ਇਸ ਕਰਵਟ ਤੇ ਕਦੀ ਉਸ ਕਰਵਟ, ਉਹ ਤੇ ਸਮਝ ਲਓ ਸਾਰੀ ਰਾਤ ਵਰਜਿਸ਼ ਕਰਦਾ ਰਿਹਾ, ਐਕਸਰਸਾਈਜ਼ ਕਰਦਾ ਰਿਹਾ, ਉਹ ਤੇ ਥੱਕਿਆ ਹੋਇਆ ਹੋਵੇਗਾ। ਸਵੇਰੇ ਜਿਉਂ ਉੱਠੇਗਾ ਉਹਦੇ ਸਰੀਰ ਵਿੱਚ ਤਾਜ਼ਗੀ ਨਹੀਂ ਹੋਵੇਗੀ, ਉਸਦੇ ਸਰੀਰ ਵਿੱਚ ਸਫੁਰਤੀ ਨਹੀਂ ਹੋਵੇਗੀ। ਕਿਉਂ? ਕਿਉਂਕਿ ਸਾਰੀ ਰਾਤ ਮਿਹਨਤ ਕਰਦਾ ਰਿਹਾ, ਕਰਵਟਾਂ ਬਦਲਦਾ ਰਿਹਾ। ਕਿਉਂ ਕਰਵਟਾਂ ਬਦਲਦਾ ਰਿਹਾ? ਦਰਅਸਲ ਮਨ ਪਾਸੇ ਬਦਲਦਾ ਰਿਹਾ। ਤੇ ਮਨ ਕਿਉਂ ਪਾਸੇ ਬਦਲਦਾ ਰਿਹਾ? ਦਰਅਸਲ ਮਨ ਚਿੰਤਾ ਦੇ ਹੱਥਾਂ 'ਚ ਸੀ ਤੇ ਚਿੰਤਾ ਦੀ ਸੰਨੀ ਮਨ ਨੂੰ ਬਦਲਦੀ ਰਹੀ ਹੈ, ਕਦੀ ਸੱਜੇ ਕਦੀ ਖੱਬੇ, ਤੋ ਤਨ ਵੀ ਕਰਵਟਾਂ ਬਦਲਦਾ ਰਿਹਾ। ਇਸ ਵਾਸਤੇ ਚਿੰਤਾਤੁਰ ਬੰਦੇ ਕੋਲ ਵਿਸ਼ਰਾਮ ਨਹੀਂ ਹੁੰਦਾ, ਚਿੰਤਾਤੁਰ ਬੰਦੇ ਕੋਲ ਦੁੱਖ ਹੀ ਦੁੱਖ ਹੁੰਦਾ, ਬੇਚੈਨੀਆਂ ਹੀ ਬੇਚੈਨੀਆਂ ਆਉਂਦੀਆਂ ਨੇ। ਤੋ ਸਾਹਿਬ ਕਹਿੰਦੇ ਮਨ ਜਲਿਆ ਸੰਨੀ ਚਿੰਤ ਭਈ, ਇਸ ਜਲਨ ਦੇ ਚ ਔਰ ਇਸ ਚਿੰਤਾ ਦੀ ਸੰਨੀ ਦੀ ਪਕੜ ਦੇ ਚ ਸਾਰੇ ਜਗਤ ਦਾ ਮਨ ਸੀ। ਆਪ ਦੇ ਮਨ ਵਿੱਚ ਤਰਸ ਦਇਆ, ਤੋ ਇਹ ਦਇਆ ਇਸ ਤਰਸ ਨੇ ਆਪ ਨੂੰ ਘਰ ਦੇ ਚ ਆਰਾਮ ਨਾਲ ਬੈਠਣ ਨਹੀਂ ਦਿੱਤਾ। ਆਪ ਥਾਂ ਥਾਂ ਤੇ ਭਰਮਣ ਕਰਕੇ ਲੋਕਾਂ ਨੂੰ ਉਸ ਸੱਚ ਸੀਤਲ ਨਾਲ ਜੋੜਨ ਦਾ ਉਪਰਾਲਾ ਕਰਦੇ ਰਹੇ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਮਕਸਦ ਹੈ, ਜਿਸ ਨਾਲ ਜੁੜਨਾ ਹੀ ਜ਼ਿੰਦਗੀ ਦਾ ਧੇਹ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਮੂਲ ਰਚਨਾਵਾਂ ਜਪਜੀ ਤੇ ਸਿੱਧ ਗੋਸ਼ਟ ਨੇ। ਕਿਸੇ ਹੱਦ ਤੱਕ ਜਪਜੀ ਸਾਹਿਬ ਦਾ ਵੀ ਬਹੁਤ ਸਾਰਾ ਹਿੱਸਾ ਸਿੱਧ ਚਰਚਾ ਹੈ, ਜੋਗੀਆਂ ਨਾਲ ਚਰਚਾ ਹੈ। ਔਰ ਇਹ ਉਸ ਵਕਤ ਦਾ ਸਿਰਮੌਰ ਧਰਮ ਸੀ, ਜੋਗ ਮਤ ਔਰ ਸਮੁੱਚੇ ਭਾਰਤ ਵਿੱਚ ਇਹ ਛਾਏ ਹੋਏ ਸਨ। ਰਿਧੀਆਂ ਸਿੱਧੀਆਂ ਹੋਣ ਦੇ ਨਾਤੇ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਵੀ ਬੜੀ ਸੀ, ਸਨਮਾਨ ਵੀ ਬੜੀ ਬੜਾ ਸੀ, ਲੇਕਿਨ ਜੀਵਨ ਵਿੱਚ ਰਸ ਨਹੀਂ ਸੀ, ਆਨੰਦ ਨਹੀਂ ਸੀ, ਖੇੜਾ ਨਹੀਂ ਸੀ। ਕਹਿੰਦੇ ਨੇ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਲੀ ਭੀਤ ਦੇ ਨੇੜੇ ਉਸ ਸਥਾਨ ਤੇ ਪਹੁੰਚੇ ਜਿਸ ਦਾ ਨਾਂ ਅੱਜ ਕੱਲ ਨਾਨਕ ਮਥਾ ਹੈ, ਪਰ ਨਾਨਕ ਮਥੇ ਤੋਂ ਪੇਸ਼ਤਰ ਇਸ ਅਸਥਾਨ ਦਾ ਨਾਮ ਸੀ ਗੋਰਖ ਮਥਾ। ਜਦ ਪਹੁੰਚੇ ਨੇ ਮੇਰੇ ਪਾਤਸ਼ਾਹ ਉੱਥੇ ਤਾਂ ਜੋਗੀਆਂ ਨੇ ਗੁਲਾਬ ਦਾ ਫੁੱਲ ਆਪ ਨੂੰ ਪੇਸ਼ ਕੀਤਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਬੜੇ ਆਵ ਭਗਤ ਨਾਲ ਪੇਸ਼ ਆਏ ਨੇ ਜੋਗੀ, ਬੜਾ ਸਨਮਾਨ ਕਰ ਰਹੇ ਨੇ, ਆਪ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ ਹੈ। ਤਾਂ ਸਤਿਗੁਰੂ ਕਹਿਣ ਲੱਗੇ, ਨਹੀਂ ਮਰਦਾਨਿਆ, ਹਮੇਸ਼ਾ ਦੀ ਤਰ੍ਹਾਂ ਜੋਗੀ ਹੁਣ ਵੀ ਚਰਚਾ ਹੀ ਕਰ ਰਹੇ ਨੇ, ਭੈਸ ਕਰ ਰਹੇ ਨੇ, ਹਮੇਸ਼ਾ ਦੀ ਤਰ੍ਹਾਂ ਹੁਣ ਵੀ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਸ਼ਨ ਖੜਾ ਕਰ ਦਿੱਤਾ ਹੈ। ਇਹਨਾਂ ਨੇ ਫੁੱਲ ਭੇਟ ਨਹੀਂ ਕੀਤਾ, ਇੱਕ ਪ੍ਰਸ਼ਨ ਭੇਟ ਕੀਤਾ, ਇੱਕ ਸਵਾਲ ਭੇਟ ਕੀਤਾ ਔਰ ਉਸਦਾ ਅਸੀਂ ਜਵਾਬ ਦੇਣਾ ਹੈ। ਮਹਾਰਾਜ ਨੇ ਉਸ ਫੁੱਲ ਨੂੰ ਵੇਖਿਆ, ਉਹਦੀ ਸੁਗੰਧੀ ਦਾ ਆਨੰਦ ਮਾਣਿਆ ਔਰ ਫੁੱਲ ਜੋਗੀਆਂ ਨੂੰ ਵਾਪਸ ਕੀਤਾ। ਜੋਗੀ ਕਹਿਣ ਲੱਗੇ, ਮਹਾਰਾਜ ਇਹ ਕਬੂਲ ਨਹੀਂ, ਆਪ ਨੂੰ ਪ੍ਰਵਾਨ ਨਹੀਂ। ਕਿਉਂ? ਮਹਾਰਾਜ ਕਹਿੰਦੇ ਨੇ ਫੁੱਲ ਬਹੁਤ ਖੂਬਸੂਰਤ ਹੈ, ਸੁਗੰਧਿਤ ਹੈ, ਕੋਮਲ ਹੈ, ਸਾਰੀਆਂ ਖੂਬੀਆਂ ਇਸ ਦੇਸ਼ ਨੇ, लेकिन नानक नूं ओ फुल चाहीदा है जो किसे फल नूं भी जन्म देवे। इस फुल दे चों फल दा जन्म नहीं। योगियां ने गुलाब दा फुल भेट करके ए आख्या सी, ए प्रश्न रखिया, नानक जी जब तुसी इतने वड्डे हो, इतने महान हो, ते तुसी जोगी बन जाओ, असी थानू सिरमोर बना देंगे, मुखी बना देंगे। दर्शन बेख करो जोगिंदरा, मुंदरा चोली खिंता, बारह अंदर एक सरेवो खट दर्शन एक पंथा। जे तुसी मुंदरा धारण कर लो, चोली धारण कर लो, खड़ावां पहन लो, जोगियां वाले चिन्ह धारण करो, ते असी थानू नाथ बना देंगे, जोगियां दा मुखी बना देंगे, सिरमोर बना देंगे। और वेखो नानक जी, जोग मत दे रिधियां सिद्धियां दी सुगंधी है, संसारक पूजा प्रतिष्ठा दी सुंदरता है, और ये बहुत कुछ है, ये बहुत वड्डी गल है। ते गुरु नानक देव जी महाराज कहन लगे, ठीक है जोगियो, ठीक है, इस जोग मत दे रिधियां सिद्धियां दी सुगंधी है, संसारक पूजा प्रतिष्ठा दी सुंदरता है, पर नाम दा फल नहीं है, प्रभु ज्ञान दा फल नहीं है, परमात्म फल नहीं है, ते नानक नू फल चाहिदा है। केवल रिद्धि सिद्धि नहीं, केवल संसार दी पूजा प्रतिष्ठा नहीं, नानक नू परमात्मा चाहिदा है, नानक नू ज्ञान चाहिदा है, नानक नू नाम चाहिदा है, ते मैं जगत दी झोली देच ओ फुल पाना है जिस फुल देच नाम दा फल भी है। मैं ते ओही कर्म दृढ़ कराने ने जिन्हां कर्मां चो नाम दा फल पैदा होवे, नाम दा रस पैदा होवे। सतगुरु देव जी महाराज जद पहुंचे ने हरिद्वार ते फिर बनारस, ता आप दे नाल फिर गोष्ठी ते चर्चा हुई। चर्चा इस ढंग नाल हुई कि कुछ विद्वानां ने यह आख्या पुराने मत अनुसार कि संसार नूं बना रहा है ब्रह्मा, इहदी पालना कर रहा है विष्णु, इनू नाश कर रहा है शंकर। ओंकार दे किसे हद तक अर्थ भी यही होए, अकार ओकार मकार, उत्पत्ति करण वाला, पालना करण वाला, नाश करण वाला। गुरु नानक देव जी महाराज ने अपनी रचना तो कलाम उचारण कीता, ओंकार नहीं, एक ओंकार, एक ओंकार, एक ही आकार है, एक ही ओकार है, एक ही मकार है, एक तो उत्पत्ति हो रही है, एक तो पालना हो रही है, और एक तो ही नाश हो रहा है। संसार दा धिर एक है, अनेक नहीं है। समूह ब्रह्मंड दी अनेकता दा मूल एक है, उसे एक तो उत्पत्ति हो रही है, उसे एक तो पालना हो रही है, और उसे एक तो ही संगार चल रहा है। प्रश्न खड़ा होया, जो पालना कर रहा है उन्हों नाश करन दी की लोड़ है, ते जिड़ा नाश कर रहा है उन्हों उत्पत्ति करन दी की लोड़ है। तो सतगुरु कहिंदे ने खेल कोई मुद्दा नहीं, कोई मकसद नहीं है। जैसे बच्चे दरिया दे कंडे ते रेत दे घर बना देन, हस के बना देन, खुशी नाल बना देन, मस्ती दे च बना देन, और बनांदे आया बड़ा रस लेंदे, बड़ा स्वाद लेंदे, पर शाम नू जैसे घर वापस जांदे तो हस के ही तोड़दे ने, उत्साह नाल तोड़दे ने, उसे खेड़े नाल तोड़दे ने। बनाण लग्या भी हासा, तोड़न लग्या भी हासा, बनाण लग्या भी खुश सन, हुण तोड़न लग्या भी खुश सन, खिड़खिड़ा के बना रहे सन और खिड़खिड़ा के तोड़ रहे सन। क्यों? कि बनाण दा जद कोई मुद्दा ही नहीं, कोई मकसद ही नहीं, तो ऐसा बनाना एक खेल है। खेल दे च कोई मुद्दा नहीं होंदा, खेल दे च कोई मकसद नहीं होंदा, खेल सिर्फ खेल है। इस वास्ते सतगुरु देव जी महाराज, गुरु अर्जन देव जी महाराज दा फरमान है कि समुच्चा जगत परमात्मा दा खेल है। आवन जान एक खेल बनाया, आ गया कारी कीनी माया। इन्हों गुरु गोबिंद सिंह जी महाराज कहिंदे ने तमाशा है, खेल है। मैं हूं परम पुरख को दासा, देखन आयो जगत तमाशा। मैं ते संसार दा तमाशा वेखन नहीं आया, खेल वेखन नहीं आया। खेल दे च सिर्फ एक विधि विधान है, नियम है, और ते कुछ नहीं है। मकसद नहीं है। अक्सर देखा गया है कि कारोबार दे विच, धंधे दे विच या आम संसारी किरत दे विच कोई बंदा बेईमानी करे तो जगत कबूल कर लेंदा है, चलती रहती है। पर कोई खेड दे विच बेईमानी करे, ताश खेड रहा है, कोई कुश्ती खेड रहा है या फुटबॉल खेड रहा है, गरज के जो खेल है उहदे विच कोई बेईमानी करे तो कबूल नहीं, परवान नहीं, लड़ाई हो सकती है, झगड़ा हो सकता है। क्यों? खेल दे आधार ही नियम है, ते जद नियम ही तोड़ देता तो खेल खेल नहीं रह जाता, खेल भी धंधा हो जाता है, खेल भी संसार बन जाता है, खेल भी बाजार बन जाता है। खेल ते उतने चिर तक खेल है जद कोई मुद्दा नहीं ते मकसद नहीं, ते खेल दा आधार केवल एक कोई है, नियम। तो परमात्मा दी सारी जिहड़ी बनतर है किसे नियम ते खड़ी है, और जे टुट भज है ए भी किसे नियम ते खड़ी है, पर बनाण दा उसका कोई मुद्दा नहीं। अगर कुछ मनुख बना के बनना चाहता है तो स्पष्ट गल है मनुख अधूरा है। पूरा मकान बना के कुछ बनना चाहता है, कम धंधा बना के कुछ बनना चाहता है, मनुख कुछ बनना चाहता है तो बनन लई उनु कुछ चाहिदा है। मनुख दे बनाण दे नाल कुछ मुद्दा है, क्योंकि कुछ बनता है तो खुद भी बनता है, खुद भी संवरदा है ते शिंगारिया जांदा है ते अगां वधदा है। अगर परमात्मा दे भी बनाण दा कुछ मकसद है, मुद्दा है, ते बनाण नाल ही वो कुछ बन सकदा है तो इतनी गल स्पष्ट है, अधूरा है, अजे अधूरा है। कुछ बना के बनेगा, कुछ बनाएगा, कुछ उसका मुद्दा है, मुद्दा उसका होंदा है, मकसद उसका होंदा है जो अधूरा है। तो परमात्मा ते संपूर्ण है, पूर्ण पूर्ण उसनु कहने जेदी कोई सीमा नहीं, कित्थों शुरू होंदा है कित्थे खत्म होंदा है कोई सीमा नहीं। तो उसदे बनाउण दा कोई मुद्दा नहीं, और विगाड़न दा भी नाश करन दा भी कोई मुद्दा नहीं। फिर की है? खेल आवन जान, एक खेल बनाया आ गया कारी कीनी माया, इह ते उसदा एक खेल है। तो गुरु नानक देव जी महाराज कहन लगे उस तो उत्पत्ति हो रही है, उस तो पालना हो रही है, और उसे तो ही नाश हो रहा है, और उसे दा ही खेल है, उसे दी लीला है। तो प्रश्न खड़ा होया, क्या ब्रह्मा विष्णु महेश नहीं ने? सदगुरु कहन लगे है गए ने, इस काया अंदर ब्रह्मा विष्णु महेशा जिस उपत सब संसारा। परमात्मा दे नाम व्यक्तियां नू दित्ते गए, बंदियां नू दित्ते गए। तो साहिब कहंदे ने ए ब्रह्मा ए विष्णु ए महेश ए मनुख दे अंदर ने रजोगुण तमोगुण सतोगुण। रजोगुण बनाण दीआं रुचियां, ये तमाम जीवां दे अंदर रजोगुण मौजूद है। पंछी भी घोंसले बनांदे ने, कीड़े मकोड़े भी खुड्डां बनांदे ने, मनुख भी कुछ बनांदा है, रेलां मोटरां गड्डियां बना रहा है, सड़कां बना रहा है, पुल बना रहा है, तरह तरह के साजो समान बना रहा है। ये जिहड़ी बनाण दी रुचि है ये रजोगुण है। ते जो कुछ बनाया है ये टिकिया रहे और इनू टिकाई रखना है। दरअसल ये पालना की रुचि भी मनुख के अंदर सतोगुण, ये विष्णु है। बनाण की रुचि ब्रह्मा है। ते यकीन जानो मनुख ही नाश करता है, और मनुख ही नाश करन दे साजो समान बनांदा है। क्यों बनांदा है? मनुख दे अंदर तमोगुण है। एटम बम मनुख बना रहा है, हाइड्रोजन बम मनुख बना रहा है, बस्तियां दियां बस्तियां मनुख ने उजाड़ियां ने, शहरां दे शहर मनुख ने तबाह कीते ने, मुल्का दे मुल्क गर्क कीते ने, तो मनुख ने ही कीते ने। क्यों? कि मनुख दे अंदर तमोगुण भी है। सिर्फ मकान बनांदा नहीं, मकान ढांदा भी है। सिर्फ ये शहर तामीर नहीं करदा, शहरां नू अग भी लांदा है। सिर्फ बस्तियां बसांदा नहीं, बल्कि मनुख बस्तियां उजाड़दा भी है। जद रजोगुण प्रधान होंदा है तां कुछ बनांदा है, ते जद तमोगुण प्रधान होंदा है कुछ बिगाड़दा है, जद सतोगुण प्रधान होंदा है तां उसारे होए दी पालना करदा है, उनू टिकाण दी जो है कोशिश करदा है। साहिब कहंदे ने ये तिन्ने गुण ब्रह्मा विष्णु महेश ने और मनुख दे अंदर ने, और इसे नाल ही समुचे संसार दी कार चल रही है, विहार चल रहा है, समगर जो है जगत चल रहा है। साहिब श्री गुरु नानक देव जी महाराज दा फिर मूल उपदेश, मनुख अपने शुभ कर्मा करके परमात्मा दे नेड़े है, ते अशुभ कर्मा करके दूर है। कर्मी आपो आपणी के नेड़े के दूर, जो परमात्मा दे नेड़े है ਉਹ ਸਵਰਗ ਦੇ ਨੇੜੇ ਹੈ। ਜੋ ਪਰਮਾਤਮਾ ਤੋਂ ਦੂਰ ਹੈ ਉਹ ਨਰਕ ਦੇ ਚ ਹੈ। ਜੋ ਪਰਮਾਤਮਾ ਦੇ ਨੇੜੇ ਹੈ ਉਹ ਪ੍ਰਕਾਸ਼ ਦੇ ਚ ਹੈ। ਜੋ ਪਰਮਾਤਮਾ ਤੋਂ ਦੂਰ ਹੈ ਅੰਧਕਾਰ ਦੇ ਚ ਹੈ। ਜੋ ਪਰਮਾਤਮਾ ਦੇ ਨੇੜੇ ਹੈ ਆਨੰਦ ਦੇ ਚ ਹੈ। ਜੋ ਪਰਮਾਤਮਾ ਤੋਂ ਦੂਰ ਹੈ ਉਹ ਦੁੱਖ ਦੇ ਚ ਹੈ। ਨੇੜਤਾ ਸੁੱਖ ਹੈ, ਦੂਰੀ ਦੁੱਖ ਹੈ। ਨੇੜਤਾ ਪ੍ਰਕਾਸ਼ ਹੈ, ਦੂਰੀ ਅੰਧਕਾਰ ਹੈ। ਔਰ ਜੋ ਮਨੁੱਖ ਜਿਤਨਾ ਦੂਰ ਚਲਾ ਜਾਏਗਾ ਉਤਨਾ ਅੰਧਕਾਰ ਵਿੱਚ ਭਟਕ ਜਾਏਗਾ। ਇਸ ਵਾਸਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਇੱਕ ਨੂਰ ਹੈ, ਇੱਕ ਚਾਨਣਾ ਹੈ। ਚਾਂਦਨਾ ਚਾਂਦਨ ਆਂਗਨ ਪ੍ਰਭ ਜੀਉ ਅੰਤਰ ਚਾਂਦਨਾ, ਨਾਮ ਜਪਤ ਕੋਟ ਸੂਰ ਉਜਾਰਾ ਬਿਨਸੇ ਭਰਮ ਅੰਧੇਰਾ। ਨਾਮ ਜਪਦਿਆਂ ਜਪਦਿਆਂ ਕਰੋੜਾਂ ਸੂਰਜਾਂ ਵਰਗਾ ਚਾਨਣਾ ਹੋ ਜਾਂਦਾ ਹੈ, ਕਿਉਂਕਿ ਪਰਮਾਤਮਾ ਚਾਨਣ ਹੈ, ਪਰਮਾਤਮਾ ਪ੍ਰਕਾਸ਼ ਹੈ, ਪਰਮਾਤਮਾ ਆਨੰਦ ਹੈ, ਅਕਾਲ ਪੁਰਖ ਖੁਸ਼ੀ ਹੈ। ਦੂਰੀ ਅੰਧਕਾਰ ਹੈ। ਔਰ ਜੈਸੇ ਜੈਸੇ ਮਨੁੱਖ ਦੀ ਦੂਰੀ ਹੁੰਦੀ ਹੈ, ਭਟਕਣਾ ਸ਼ੁਰੂ ਹੁੰਦੀ ਹੈ, ਦੁੱਖ ਤੇ ਸੰਤਾਪ ਸ਼ੁਰੂ ਹੁੰਦਾ ਹੈ। ਅਜੋਕੇ ਯੁੱਗ ਦੇ ਚ, ਅਜੋਕੇ ਸਮੇਂ ਦੇ ਚ ਮਨੁੱਖਤਾ ਨੂੰ ਦੁਖੀ ਦੇਖ ਕੇ ਕਹਿਣਾ ਪੈਂਦਾ ਹੈ ਕਿ ਰੱਬ ਤੋਂ ਦੂਰ ਨੇ, ਪਰਮਾਤਮਾ ਤੋਂ ਦੂਰ ਨੇ। ਕਿਉਂਕਿ ਘਰ ਘਰ ਦੇ ਚ ਦੁੱਖ, ਹਰ ਵਿਅਕਤੀ ਕੋਲ ਦੁੱਖ, ਤੇ ਦੁੱਖ ਦੀ ਅਗਨ ਦੇ ਚ ਸਾਰੇ ਦਾ ਸਾਰਾ ਸੰਸਾਰ ਜਲ ਰਿਹਾ। ਗੱਲ ਸਪਸ਼ਟ ਹੋ ਗਈ, ਦੂਰੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਨਾਨਕ ਦੀ ਕੋਸ਼ਿਸ਼ ਜਗਤ ਕਿਸੇ ਤਰੀਕੇ ਨਾਲ ਨੇੜੇ ਹੋਵੇ। ਤੋ ਨੇੜੇ ਦਾ ਸਾਧਨ ਆਪਨੇ ਸੱਚ ਦਾ ਜਪ ਦੱਸਿਆ। ਗੁਰੂ ਨਾਨਕ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ, ਤੇ ਗੁਰੂ ਨਾਨਕ ਦੀ ਮੂਲ ਸਿੱਖਿਆ ਤੇ ਦੀਕਸ਼ਾ ਜਪ ਹੈ। ਜੋ ਜਪ ਕਰਦਾ ਜਾਏਗਾ, ਜੋ ਉਸਦਾ ਨਾਮ ਆਪਣੀ ਜ਼ਬਾਨ ਤੇ ਰੱਖ ਕੇ ਰਟਨ ਕਰਦਾ ਜਾਏਗਾ, ਨੇੜੇ ਹੋ ਜਾਏਗਾ। ਔਰ ਜੋ ਨੇੜੇ ਹੋ ਜਾਏਗਾ ਉਹ ਪ੍ਰਕਾਸ਼ ਵਿੱਚ ਚਲਾ ਜਾਏਗਾ, ਕਿਉਂਕਿ ਸੱਚ ਇੱਕ ਪਰਮ ਸ਼ਕਤੀ ਹੈ। ਤੇ ਜਿਹੜਾ ਉਸ ਸ਼ਕਤੀ ਦੇ ਨੇੜੇ ਚਲਾ ਗਿਆ ਉਹ ਮਹਾਨ ਸ਼ਕਤੀਮਾਨ ਹੋ ਜਾਏਗਾ। ਜਦ ਮਨੁੱਖ ਕਿਸੇ ਮਹਾਨ ਮਨੁੱਖ ਦੇ ਨੇੜੇ ਹੋ ਜਾਂਦਾ ਹੈ, ਕਿਸੇ ਹੁਕਮਰਾਨ ਜਾਂ ਰਾਜੇ ਦੇ ਨੇੜੇ ਹੋ ਜਾਂਦਾ ਹੈ, ਤੋ ਰਾਜੇ ਦੇ ਨੇੜੇ ਹੋਣ ਕਰਕੇ ਉਸਦਾ ਵੀ ਸਨਮਾਨ ਹੁੰਦਾ ਹੈ। ਤੇ ਜੋ ਰਾਜਿਆਂ ਦੇ ਮਹਾਰਾਜੇ ਪਰਿਪੂਰਨ ਪਰਮਾਤਮਾ ਦੇ ਨੇੜੇ ਹੋ ਜਾਏ, ਤੋ ਕੁਦਰਤੀ ਗੱਲ ਹੈ, ਫਿਰ ਸਨਮਾਨ ਉਸਦਾ ਵੀ ਹੋਵੇਗਾ, ਪ੍ਰਤਿਸ਼ਠਾ ਉਸਦੀ ਵੀ ਹੋਵੇਗੀ, ਮਹਾਨਤਾ ਉਸਦੀ ਵੀ ਹੋਵੇਗੀ। ਤੋ ਸਮਗਰ ਪ੍ਰਿਥਵੀ ਦੇ ਚ ਭਰਮਣ ਕਰਕੇ ਗੁਰੂ ਨਾਨਕ ਦੀ ਇਹ ਕੋਸ਼ਿਸ਼ ਰਹੀ ਕਿ ਮਨੁੱਖ ਜਪ ਕਰਕੇ ਉਸ ਸੱਚ ਦੇ ਨੇੜੇ ਹੋਵੇ, ਤੇ ਜਪ ਹੀ ਸ਼ੁਭ ਕਰਮਾਂ ਦੇ ਚੋਂ ਸ਼ੁਭ ਕਰਮ ਹੈ, ਔਰ ਜਪ ਨਾ ਕਰਨਾ ਹੀ ਅਸ਼ੁਭ ਕਰਮ ਹੈ। ਤੇ ਅਸ਼ੁਭ ਕਰਮ ਨਾਲ ਦੂਰੀ ਹੈ, ਸ਼ੁਭ ਕਰਮ ਨਾਲ ਨੇੜਤਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੁਰੂ ਨਾਨਕ ਦਾ ਮੂਲ ਸੰਦੇਸ਼ ਉਪਦੇਸ਼ ਕਿ ਮਨੁੱਖ ਉਸ ਸੱਚ ਦੇ ਨੇੜੇ ਹੋਵੇ, ਉਸ ਨੂਰ ਦੇ ਨੇੜੇ ਹੋਵੇ, ਔਰ ਆਪ ਦੀ ਦਇਆ, ਆਪ ਦੀ ਕਿਰਪਾ, ਆਪ ਦੀ ਪ੍ਰੇਰਨਾ ਹਰ ਜੀਵ ਨੂੰ ਇਹੀ ਰਹੀ ਵੀ ਕਿਸੇ ਤਰੀਕੇ ਨਾਲ ਜੀਵ ਸੱਚ ਦੇ ਨੇੜੇ ਹੋਵੇ।
1: ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਨਾਸਨ, ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ, ਲੋਭ ਮੋਵਸ ਕਰਨ ਸਰਣ ਜਾਚਕ ਪ੍ਰਿਤ ਪਾਲਣ, ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ, ਸਤਿਗੁਰੂ ਕਲ ਸਤਿਗੁਰ ਤਿਲਕ, ਸਤ ਲਾਗੇ ਸੋ ਪੈ ਤਰੇ, ਗੁਰ ਜਗਤ ਫਿਰਨ ਸੀ ਅੰਗਰੋ, ਰਾਜ ਜੋਗ ਲਹਿਣਾ ਕਰੇ। ਵਿਸਾਖ ਸੁਧੀ ਇੱਕ, ਸੰਮਤ 1561 ਬਿਕਵਰੀ, ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ, ਪੰਜਾਬ ਦੇ ਅੰਦਰ ਇੱਕ ਐਸੀ ਆਤਮਾ ਦਾ ਜਨਮ ਹੋਇਆ ਜਿਸਨੇ ਬਾਅਦ ਵਿੱਚ ਦੂਸਰਾ ਗੁਰੂ ਨਾਨਕ ਕਹਿਲਾਇਆ। ਗੁਰੂ ਨਾਨਕ ਦੇ ਅੰਗ ਲੱਗ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ। ਪਿਤਾ ਸੁਭਾਵਕ ਧਾਰਮਿਕ ਖਿਆਲਾਂ ਦੇ ਸਨ ਔਰ ਦੇਵੀ ਦੇਵਤਾਵਾਂ ਦੇ ਉਪਾਸ਼ਕ ਸਨ। ਪਿਤਾ ਦੀ ਹੀ ਰੰਗਤ ਚੜ੍ਹਨੀ ਸੁਭਾਵਕ ਸੀ। ਜੈਸੇ ਕਿ ਆਮ ਕਹਾਵਤ ਹੈ ਕਿ ਬਹੁਤ ਕੁਝ ਪੁੱਤਰ ਪਿਤਾ ਤੋਂ ਲੈਂਦਾ ਹੈ। विरासत मिली ए धार्मिक परंपरा उस ते मुताबक आप भी गाहे बगाहे संगी साथियां दे नाल देवी दे दर्शना लई जांदे रहे। पिता फेरूमल माता सुबराई दानी सुभा सील संजमी ते परोपकारी सन लोड़वंदी लोड़ पूरी करना अपना सुभाग समझदे सन अपने आप नूं धनभागी समझदे सन। इस सारे गुण माता पिता दे लहणा दे अंदर समाए हुए सन। उन्हां ने माता पिता दे इन्हां गुणां नूं अपने विच परोया होया सी। एक दफा जद देवियां दे दर्शनां नूं अपने संगी साथियां दे समेत जा रहे सन तां कन्नां विच कुछ ऐसे बचन पए जिस विच धन गुरु नानक देव जी महाराज दा नाम आ रहा सी। आपने सुभावक पुछया इह किसते बचन ने, इन्हां बचना ने धूप आई है, इन्हां बचना ने खिचया। तां उस प्रेमी ने दस्या इह बचन कलयुग दे अवतारी पुरुष धन गुरु नानक देव जी महाराज दे ने। आप कई दफा देवी दे दर्शन कराए सन और संगी साथियां नूं भी कराए सन, पर अज जिस ढंग दी एक धार्मिक खिच एक रूहानी कसक एक बाणी दा जो प्रभाव पिया स्वयं खुद हैरान सन। ता आपने उन्हां तो पुछया ए जोत किथे जल रही है। ता उस प्रेमी ने कहा ए जोत करतारपुर दे च जल रही है, उत्थे जगमगा रही है। ता आपने रुख करतारपुर दा कर लिया। पहली दफा जा रहे सन, पुराना जमाना पगडंडियां दा रस्ता, घोड़े ते असवार सन। थां थां ते रस्ते ते राहियां कोल पुछ लैंदे ने करतारपुर केड़े पासे है और गुरु नानक दा टिकाणा किथे है। वाकई गुरु नानक दा टिकाणा ते करतार दे विच ही है, इस वास्ते गुरु नानक जिथे बैठन ओ करतारपुर ही है, ओ प्रभु दा टिकाणा है, ओ ईश्वर दा टिकाणा है। जिहड़ा राही मिलदा है रस्ते विच इह खिच के तड़प नाल पुछ लैंदे ने करतारपुर किथे है और नानक तपे दा टिकाणा किथे है। राही दसदे ने ओह अगे ओह अगे ओह अगे। गालबन इस तरह चार पंज दफा आपने राहियां तो पुछया करतारपुर किथे है ते गुरु नानक तपे दा घर किथे है। हर राही ने कह दिता ओ अग्गे ओ अग्गे ओ अग्गे। वाकई ईश्वर दा घर गुरु दा घर परम पुरख दा घर अग्गे ही होंदा है। सुरत नूं अग्गे करिए प्रभु नाल जुड़दी है, परमात्मा नाल जुड़दी है। सुरत नूं पिछे करिए पदार्थां वल चली जांदी है, संसार वल चली जांदी है। इसे तरह ही लगन नाल पुछदे हुण ऐसे टिकाणे ते पहुंचे कि मंजिल तो मंजिल दा पता पुछ रहे ने, घर तो ही घर दा पता पुछ रहे ने। साहिब श्री गुरु नानक देव जी महाराज दी मुस्कुरांदी जोत रस्ते च मिली। संजोग भला और सुभावक संजोग। आप गुरु नानक तो पुछदे ने भी धन गुरु नानक तपा कलयुग दे अवतारी पुरुष उन्हां दा घर किथे है। तो जगत गुरु गुरु नानक देव जी महाराज कहण लगे तू नानक तपे दे घर जाना है। हां मैं नानक तपे दे घर जाना है, आ मैं ले चला। कहिंदे ने लगाम गुरु नानक ने पकड़ ली, ਘੋੜੀ ਤੇ ਬੈਠੇ ਨੇ ਲਹਿਣਾ ਜੀ, ਗੁਰੂ ਨਾਨਕ ਹੀ ਆਪਣੇ ਘਰ ਤੱਕ ਲੈ ਜਾ ਰਹੇ ਨੇ ਲਗਾਮ ਪਕੜ ਕੇ। ਸਾਖੀ ਹੈ, ਪ੍ਰੇਰਣਾ ਦਿੰਦੀ ਹੈ, ਜਿਸ ਦੀ ਲਗਾਮ ਗੁਰੂ ਨਾਨਕ ਆਪ ਨਾ ਪਕੜੇ ਮੁਸ਼ਕਿਲ ਹੈ ਉਸਦਾ ਗੁਰੂ ਨਾਨਕ ਦੇ ਘਰ ਤੱਕ ਜਾਣਾ। ਤੇ ਲਗਾਮ ਗੁਰੂ ਨਾਨਕ ਉਸੇ ਦੀ ਪਕੜੇਗਾ ਜੋ ਲਹਿਣੇ ਦੀ ਤਰ੍ਹਾਂ ਤੜਪੇ ਹਿਰਦੇ ਨਾਲ ਪੁੱਛੇ, ਨਾਨਕ ਤਪੇ ਦਾ ਘਰ ਕਿੱਥੇ ਹੈ, ਨਾਨਕ ਤਪਾ ਕਿੱਥੇ ਰਹਿੰਦਾ ਹੈ। ਜਦ ਪਹੁੰਚੇ ਟਿਕਾਣੇ ਤੇ ਤਖ਼ਤ ਤੇ ਬੈਠੀ ਹੋਈ ਜੋ ਜੋਤ ਦਿਖਾਈ ਦਿੱਤੀ, ਇਹ ਤੇ ਉਹੀ ਸੀ ਜਿਸਨੇ ਲਗਾਮਾਂ ਪਕੜੀਆਂ ਸਨ, ਇਹ ਤੇ ਉਹੀ ਸੀ ਜੋ ਲੈ ਕੇ ਆਇਆ ਇੱਥੇ। ਕਹਿੰਦੇ ਭੁੱਬਾਂ ਨਿਕਲ ਗਈਆਂ, ਨੇਤਰ ਅਸ਼ਕਵਾਰ ਹੋਏ, ਕਦਮਾਂ ਤੇ ਮਸਤਕ ਰੱਖਿਆ, ਨਿਰਮਾਣਤਾ ਦਾ ਔਰ ਸੀਤਲ ਸੁਭਾਅ ਦਾ, ਸ਼ਾਂਤਮਈ ਕਿਰਨਾਂ ਦਾ ਇਤਨਾ ਅਸਰ ਹੋਇਆ, ਲਹਿਣਾ ਜੀ ਆਪਣੇ ਆਪ ਨੂੰ ਕਾਬੂ ਚ ਨਹੀਂ ਰੱਖ ਸਕੇ। ਫਿਰ ਉਸ ਘਰ ਜੋਗਾ ਹੀ ਹੋ ਗਏ, ਭਾਵੇਂ ਮੱਤੇ ਦੀ ਸਰਾਂ ਤੋਂ ਆਪ ਨੇ ਆ ਕੇ ਵਾਸਾ ਖੰਡੂਰ ਸਾਹਿਬ ਕੀਤਾ ਹੋਇਆ ਸੀ। ਰਾਜ ਗਰਦੀ ਦੇ ਕਾਰਨ ਕਰਕੇ ਮੱਤੇ ਦੀ ਸਰਾਂ ਰਹਿਣਾ ਆਪ ਲਈ ਕਠਿਨ ਹੋ ਗਿਆ ਸੀ, ਤੋ ਖੰਡੂਰ ਸਾਹਿਬ ਆ ਕੇ ਵਸੇ ਸਨ। ਪਰ ਹੁਣ ਗੁਰੂ ਨਾਨਕ ਦੇ ਦਰਸ਼ਨ ਕਰਕੇ ਕਰਤਾਰਪੁਰ ਜੋਗਾ ਹੋ ਗਏ, ਇੱਥੇ ਹੀ ਰਹਿਣ ਲੱਗ ਪਏ ਔਰ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਨੂੰ, ਮਹਾਰਾਜ ਆਪਣੇ ਕਦਮਾਂ ਵਿੱਚ ਮੈਨੂੰ ਥਾਂ ਦਿਓ, ਮੈਂ ਹੁਣ ਇੱਥੇ ਹੀ ਰਹਿਣਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਧਾਰਮਿਕ ਪਰੰਪਰਾ ਨੂੰ, ਇਸ ਰੂਹਾਨੀ ਜੋਤ ਨੂੰ ਅਗਾਂਹ ਤੋਰਨਾ ਚਾਹੁੰਦੇ ਸਨ। ਆਪ ਦੀ ਕਲਪਨਾ ਵਿੱਚ, ਆਪ ਦੀ ਸੋਚਣੀ ਵਿੱਚ ਜੋ ਮਨੁੱਖਤਾ ਦਾ ਚਿਹਰਾ ਸੀ, ਜੋ ਮਨੁੱਖਤਾ ਦੀ ਅਵਸਥਾ ਸੀ, ਉੱਥੇ ਤੱਕ ਪਹੁੰਚਾਉਣ ਲਈ ਅਜੇ ਕਾਫੀ ਸਮਾਂ ਦਰਕਾਰ ਸੀ ਔਰ ਕਾਫੀ ਸਹਿਯੋਗ ਦਰਕਾਰ ਸੀ। ਆਪ ਆਪਣੇ ਦੂਸਰੇ ਘਰ ਦੀ ਤਲਾਸ਼ ਦੇ ਸਨ, ਜਿੱਥੇ ਕਿ ਆਪਣੀ ਜੋਤ ਨੂੰ ਟਿਕਾਇਆ ਜਾ ਸਕੇ। ਉਸ ਸਮੇਂ ਸਤਿਗੁਰੂ ਤਰ੍ਹਾਂ ਤਰ੍ਹਾਂ ਦੀ ਪ੍ਰੀਖਿਆ ਆਪਣੇ ਬੱਚਿਆਂ ਦੀ ਲੈ ਰਹੇ ਸਨ, ਬਾਬਾ ਸ੍ਰੀ ਚੰਦ ਦੀ, ਬਾਬਾ ਲਖਮੀ ਦਾਸ ਦੀ। ਇੱਕ ਦਿਨ ਦੀ ਗੱਲ ਹੈ, ਆਪ ਦੇ ਹੱਥ ਵਿੱਚ ਬੜਾ ਹੀ ਖੂਬਸੂਰਤ ਲੋਟਾ ਸੀ, ਨਾਲ ਸੰਗੀ ਸਾਥੀ ਸਨ, ਲੈਣਾ ਜੀ ਸਨ ਤੇ ਸਾਹਿਬਜ਼ਾਦੇ ਵੀ ਸਨ, ਸ੍ਰੀ ਚੰਦ ਲਖਮੀ ਦਾਸ। ਆਪ ਨੇ ਇਹ ਲੋਟਾ ਇੱਕ ਚਿੱਕੜ ਆਲੂਦ ਸਰੋਵਰ ਵਿੱਚ ਸੁੱਟ ਦਿੱਤਾ, ਜਿਸ ਵਿੱਚ ਪਾਣੀ ਘੱਟ ਸੀ ਪਰ ਚਿੱਕੜ ਜ਼ਿਆਦਾ ਸੀ। ਸ੍ਰੀ ਚੰਦ ਨੂੰ ਆਖਿਆ, ਬੇਟਾ ਤੂੰ ਇਹ ਲੋਟਾ ਕੱਢ ਕੇ ਲਿਆ। ਹੱਥ ਜੋੜ ਕੇ ਸ੍ਰੀ ਚੰਦ ਅਰਜ਼ੋਈ ਕਰਨ ਲੱਗੇ, ਬਾਪੂ ਕੱਢ ਕੇ ਹੀ ਲਿਆਣਾ ਸੀ, ਸੁੱਟਿਆ ਕਿਉਂ ਹੈ, ਆਪਨੇ ਸਾਡੇ ਸਾਹਮਣੇ ਸੁੱਟਿਆ ਤੇ ਫਿਰ ਅਸੀਂ ਆਪ ਦੇ ਸਾਹਿਬਜ਼ਾਦੇ ਹਾਂ, ਇਸ ਚਿੱਕੜ ਵਿੱਚ ਗਏ ਤੇ ਖੁਦ ਚਿੱਕੜ ਆਲੂਦ ਹੋ ਜਾਵਾਂਗੇ, ਭਰ ਜਾਵਾਂਗੇ ਚਿੱਕੜ ਨਾਲ। ਆਪ ਕਿਸੇ ਸੇਵਕ ਨੂੰ ਆਖੋ, ਕਿਸੇ ਚੇਲੇ ਨੂੰ ਆਖੋ, ਅਸੀਂ ਤੇ ਆਪ ਦੇ ਸਾਹਿਬਜ਼ਾਦੇ ਹਾਂ। ਫਿਰ ਪਾਤਸ਼ਾਹ ਨੇ ਲਖਮੀ ਦਾਸ ਦੀ ਤਰਫ ਇਸ਼ਾਰਾ ਕੀਤਾ, ਬੇਟਾ ਤੂੰ ਕੱਢ ਲਿਆ। ਕਹਿੰਦੇ ਨੇ ਉਹਨਾਂ ਨੇ ਵੀ ਇਹੀ ਆਖਿਆ, ਵੱਡੇ ਬਿਰਾਤਾ ਠੀਕ ਕਹਿੰਦੇ ਨੇ ਕਿ ਕੱਢ ਕੇ ਹੀ ਲਿਆਉਣਾ ਤੇ ਆਪਨੇ ਸੁਤਰਿਆ ਕਿਉਂ ਹੈ, ਤੇ ਜੇ ਵਾਕਈ ਹੁਣ ਕੱਢ ਕੇ ਲਿਆਉਣਾ ਤਾਂ ਆਪ ਸੇਵਕ ਨੂੰ ਆਖੋ। ਕਹਿੰਦੇ ਸਤਿਗੁਰ ਦੀਆਂ ਨਜ਼ਰਾਂ ਇਕਦਮ ਲੈਣੇ ਤੇ ਚਲੀਆਂ ਗਈਆਂ, ਲੈਣਾ ਭੱਜੇ ਹੋਏ ਗਏ, ਗੋਡੇ ਗੋਡੇ ਚਿੱਕੜ ਸੀ, ਕੱਪੜੇ ਸਾਰੇ ਚਿੱਕੜ ਆਲੂਦ ਹੋ ਗਏ, ਬਦਨ ਸਾਰਾ ਚਿੱਕੜ ਨਾਲ ਭਰ ਗਿਆ, ਆਪ ਲੋਟਾ ਕੱਢ ਕੇ ਲਿਆ ਰਹੇ ਨੇ। ਜੈਸੇ ਉਸ ਚਿੱਕੜ ਨਾਲ ਭਰੇ ਹੋਏ ਸਰੋਵਰ ਵਿੱਚੋਂ ਬਾਹਰ ਨਿਕਲੇ, ਆਪ ਚਿੱਕੜ ਨਾਲ ਲਿਬੜੇ ਹੋਏ ਸਨ, ਲੋਟਾ ਹੱਥ ਦੇ ਸੀ, ਲਿਬੜੇ ਹੋਏ ਭਾਈ ਲੈਣੇ ਨੂੰ ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ, ਆਖਿਆ ਲੈਣਿਆ तू चिकड़ दे चों लोटा नहीं कड़िया, सारी मनुखता नू कड़िया, क्योंकि जो चिकन लगन तो डरदा है वो किसे नू चिकड़ दे चों नहीं कड़ सकेगा। परोपकार करना बहुत कठिन है, किसे नू बलदी होई अग दे चों ओही कड़ सकदा है जो सेक लगन तो डरे ना, और गंदगी दे चों ओही किसे नू कड़ सकदा है जो छिट्टे पैण तो डरे ना। इस तरह गाहे बगाहे गुरु नानक देव जी महाराज इम्तिहान लेंदे रहे, ते भाई लेना इस इम्तिहान ते हर वेले ही पूरे उतरदे रहे। ये हुक्म मनन दी मूर्ति सन, हुक्म मनिए होवे परवान तां खसमे का महल पाए सी, इस सिद्धांत दे मुताबिक भाई लेना जी जी रहे सन। एक होर प्रीख्या दी घड़ी आई, इतनी वड्डी दात इतनी वड्डी सौगात आपनू किवें प्राप्त होई, पिछोकड़ बहुत सुंदर इतिहास है। जगत गुरु बाबा साहिब श्री गुरु नानक देव जी महाराज ने धानक रूप धारण कीता, डरावना ऐसा लिबास पहन लिया, पिछे कुत्ते ला लए, हाथ दे च बहुत वड्डा सोटा रख लिया, झोले दे च पत्थर रख लए। मखलूक जड़ी पिछे चल रही सी, महाराज ने पत्थर मारने शुरू कीते, अद्धी दुनिया वापस हो गई बे गुरु नानक देव जी भूतने हो गए ने, बेताले हो गए ने, इन्हां नूं कुछ हो गया। महाराज पिछे मुड़ के देखदे ने, अजे भी कुछ नाल चल रहे ने। तां आप दे हथ जो सोटा सी ਉਹ ਵਾਣਾ ਸ਼ੁਰੂ ਕੀਤਾ, ਉਹ ਮਾਰਨਾ ਸ਼ੁਰੂ ਕੀਤਾ। ਅੱਧਿਆਂ ਦੇ ਚੋਂ ਵੀ ਫਿਰ ਅੱਧੇ ਚਲੇ ਗਏ ਵਾਪਸ, ਭਈ ਵਾਕਈ ਕੁਛ ਹੋ ਗਿਆ, ਇਹਨਾਂ ਦੇ ਦਿਮਾਗ ਨੂੰ ਵਾਕਈ ਕੁਛ ਹੋ ਗਿਆ। ਪਰ ਹੁਣ ਵੀ ਜਦ ਸਤਿਗੁਰ ਦੇਖਦੇ ਨੇ, ਅਜੇ ਵੀ ਥੋੜੀ ਜਿਹੇ ਸਰੀਰ ਪਿੱਛੇ ਚੱਲ ਰਹੇ ਨੇ, ਆ ਰਹੇ ਨੇ। ਆਪਣੇ ਝੋਲੇ ਦੇ ਚੋਂ ਮੋਹਰਾਂ ਕੱਢੀਆਂ, सोने दियां चांदी दियां, ओ सुटनियां शुरू कीतियां। भाई लेने तो बिना सब ने चुक लिया और वापस हो गए। पत्थर खा के सोटा खा के जो नाल चल रहे सन, सोने दी मोर नहीं सहार सके। देखण दिच आया है, दुख करके ते कई दफा मनुख परमात्मा दा नाम लई जांदा हुंदा है, किसी संत दे पिछे चलदा है, पर जद सुखां दी मार पै जाए, ऐसा आलसी हो जांदा है, ऐसा दलिदरी हो जांदा है, रुक जांदा है। पर सोने नूं भी लिताड़ के, सुख नूं भी लिताड़ के लैणा, गुरु नानक दे पिछे चलदे रहे चलदे रहे। अज जगत गुरु बाबे ने पूछ ही लिया, लैणिया सारे चले गए तू नहीं गया। हाथ जोड़ के लैणा जी कहण लगे, गुरदेव पिता सब दे अपने अपने घर सन, अपने घरां नूं चले गए, मैं ते निथावां, थोड़े कदम ही मेरा घर ने, थोड़ी थां ही मेरी थां है, होर ते मेरी कोई अपनी थां नहीं, होर ते मेरा कोई अपना घर नहीं। यह भी गुरु नानक दी पाई हुई कसवटी सी, इस ते भी लैणा जी पूरे उतरे, मुकम्मल उतरे। भाई लैणा दी मनोबिरती ऐसी दिन दिन रंग चढ़दा गया, वद्दा गया, गुरु नानक दे अंग दे नाल छूंदिया छूंदिया वाकई गुरु नानक दे अंग आप दे अंदर प्रदर्शित होने लग पे, आप दे अंदर प्रगट होने लग पे। अज करतारपुर दे च बड़ी संगत आई, बहुत संगत आई सतगुरां दे दर्शनां लई, और पातशाह दे अमृतमई बचन सुनन लई। भरी संगत दे च गुरु नानक देव जी महाराज ने श्री चंद नूं आवाज मारी ते आखिया, बेटा संगत बहुत आई। हां मां, संगत ते बहुत आई गुरुदेव पिता, दूर दूर तो आई है। ਸਾਡੀ ਇੱਛਾ ਹੈ ਸਭ

ਉੱਚਾ ਉੱਠ ਕੇ ਤੱਕ ਕੇ ਹੁਮਾਇਓਂ ਦੀ ਤਰਫ ਨਹੀਂ ਦੇਖਿਆ। ਹੁਮਾਇਓਂ ਨੂੰ ਹੈਰਾਨਗੀ ਹੋਈ ਕਿਉਂਕਿ ਪੀਰ ਫਕੀਰ ਸਨਮਾਨ ਕਰਦੇ ਰਹੇ ਸਨ, ਆਦਰ ਕਰਦੇ ਰਹੇ ਸਨ, ਬਾਦਸ਼ਾਹ ਰਹਿ ਚੁੱਕਿਆ ਸੀ ਤਾਂ ਬਾਦਸ਼ਾਹ ਦਾ ਆਪਣਾ ਹੰਕਾਰ। ਮਿਆਨ ਚੋਂ ਤਲਵਾਰ ਕੱਢ ਲਈ ਉਸਨੇ ਗੁੱਸੇ ਚ ਆ ਕੇ। ਸਤਿਗੁਰ ਦੇ ਨੇਤਰ ਖੁੱਲੇ, ਕਹਿਣ ਲੱਗੇ ਜਿੱਥੇ ਤਲਵਾਰ ਚੱਲਣੀ ਚਾਹੀਦੀ ਸੀ ਤੂੰ ਉੱਥੇ ਮੈਦਾਨ ਮਿਆਨ ਵਿਚ ਰੱਖ ਕੇ ਭੱਜ ਪਿਆ, ਔਰ ਜਿੱਥੇ ਮਿਆਨ ਵਿਚ ਰੱਖਣੀ ਚਾਹੀਦੀ ਏ ਉੱਥੇ ਤੂੰ ਬਾਹਰ ਕੱਢ ਰਿਹਾ। ਬੜਾ ਕਾਇਰ ਹੈ, ਬੜਾ ਨਾ ਸਮਝ ਹੈ। ਸ਼ਰਮਸਾਰ ਹੋਇਆ ਹੁਮਾਇਓਂ, ਕਦਮਾਂ ਤੇ ਝੁਕਿਆ, ਆਖਿਆ ਗੁਰਦੇਵ ਪਿਤਾ ਮਾਫੀ, ਭੁੱਲ ਹੋ ਗਈ, ਗਲਤੀ ਹੋ ਗਈ। ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਉਸ ਨੂੰ ਉਪਦੇਸ਼ ਦਿੱਤਾ, ਹੁਮਾਇਓਂ ਫਕੀਰਾਂ ਤੇ ਤਲਵਾਰ ਨਹੀਂ ਚਲਾਈਦੀ, ਫਕੀਰਾਂ ਦੀ ਤਲਵਾਰ ਕੋਲੋਂ ਆਪਣਾ ਨਾਸ ਕਰਾਈਦਾ ਹੈ। ਬਚਨ ਬੜੇ ਅਗੰਮੀ, ਫਕੀਰ ਦੀ ਜਦ ਤਲਵਾਰ ਚਲਦੀ ਹੈ ਦੂਜੇ ਦੇ ਹੰਕਾਰ ਨੂੰ ਕੱਟ ਕੇ ਰੱਖ ਦਿੰਦੀ ਹੈ ਤੇ ਦੂਜੇ ਨੂੰ ਐਨ ਨਿਰਮਾਣਤਾ ਦੀ ਮੂਰਤੀ ਬਣਾ ਦਿੰਦੀ ਹੈ। ਵਾਕਈ ਹੱਥ ਜੁੜ ਗਏ ਸਨ ਹੁਮਾਇਓਂ ਦੇ, ਔਰ ਮਾਫੀ ਮੰਗਣ ਲੱਗ ਪਿਆ ਸੀ, ਭੁੱਲ ਮੰਗਣ ਲੱਗ ਪਿਆ ਸੀ, ਬਾਪਾ ਮੇਰੇ ਕੋਲ ਭੁੱਲ ਹੋ ਗਈ, ਗਲਤੀ ਹੋ ਗਈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਮੁਖੀ ਲਿਪੀ ਦੇ ਪ੍ਰਸਾਰ ਲਈ, ਗੁਰਬਾਣੀ ਜਗਤ ਪੜ ਸਕੇ, ਪੜਾ ਸਕੇ, ਸਮਝ ਸਕੇ, ਸਮਝਾ ਸਕੇ, ਇਨ੍ਹਾਂ ਅੱਖਰਾਂ ਦੇ ਪੜਨ ਪੜਾਣ ਦੀ ਤਰਫ ਵੀ ਕਾਫੀ ਰੁਚੀ ਦਿੱਤੀ। ਆਪ ਨੇ ਸਵੈਮ ਬੱਚਿਆਂ ਨੂੰ ਪੜਾਉਣਾ ਆਰੰਭ ਕੀਤਾ ਤਾਂ ਕਿ ਇਹ ਪਰੰਪਰਾ ਲੰਬੇ ਵਿਆਪਕ ਰੂਪ ਦੇ ਜੋ ਹੈ ਚੱਲ ਸਕੇ, ਔਰ ਜਗਤ ਉਸ ਬਾਣੀ ਨੂੰ ਪੜ ਸਕੇ ਜਿਸ ਦੇ ਚ ਰੱਬੀ ਅਲਹਾਮ ਨਾਜ਼ਲ ਹੋਇਆ, ਜਿਸ ਦੇ ਚ ਰੱਬੀ ਗਿਆਨ ਨਾਜ਼ਲ ਹੋਇਆ। ਆਪ ਨੇ ਬੜੇ ਵੱਡੇ ਪੱਧਰ ਤੇ ਲੰਗਰ ਦੀ ਪਰੰਪਰਾ ਚਲਾਈ। ਇਸ ਦੇ ਚ ਆਪ ਦੀ ਸੁਪਤਨੀ ਧਰਮ ਪਤਨੀ ਜਗਤ ਮਾਤਾ ਖੀਵੀ ਜੀ ਦਾ ਬਹੁਤ ਵੱਡਾ ਹੱਥ, ਔਰ ਆਪ ਦੇ ਲੰਗਰ ਦੇ ਚ ਜੋ ਕੁਛ ਬਣਦਾ ਸੀ ਸੱਤੇ ਬਰਵੰਡੇ ਦੀ ਵਾਰ ਵਿਚ ਬਕਾਇਦਾ ਉਸਦਾ ਜੋ ਹੈ ਜ਼ਿਕਰ ਹੈ। ਲੰਗਤ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ, ਘਿਓ ਦੇ ਨਾਲ ਓਤ ਪਰੋਤ ਖੀਰ ਦਿਨ ਰਾਤ ਲੰਗਰ ਦੇ ਚੱਲਦੀ ਏ। ਪਕਵਾਨ ਸੁੰਦਰ ਬਣਦੇ ਨੇ, ਆਏ ਹੋਏ ਯਾਤਰੂਆਂ ਨੂੰ ਛਕਾਏ ਜਾਂਦੇ ਨੇ, ਪਹਿਲੇ ਭੋਜਨ ਨਾਲ ਉਨ੍ਹਾਂ ਨੂੰ ਤ੍ਰਿਪਤ ਕੀਤਾ ਜਾਂਦਾ ਤੇ ਜਦ ਉਨ੍ਹਾਂ ਦਾ ਤਨ ਤ੍ਰਿਪਤ ਹੋ ਜਾਂਦਾ ਤਾਂ ਉਨ੍ਹਾਂ ਦੀ ਮਨ ਦੀ ਤ੍ਰਿਪਤੀ ਲਈ ਫਿਰ ਭਜਨ ਦਾ ਇੰਤਜ਼ਾਮ, ਫਿਰ ਨਾਮ ਬਾਣੀ ਦਾ ਅਭਿਆਸ ਸਾਹਿਬ ਇਹ ਕਰਵਾਉਂਦੇ ਸਨ ਤਾਂ ਕਿ ਤਨ ਦੀ ਤ੍ਰਿਪਤੀ ਤੋਂ ਬਾਅਦ ਇਨ੍ਹਾਂ ਨੂੰ ਮਨ ਦਾ ਸਕੂਨ ਵੀ ਮਿਲੇ, ਮਨ ਦੀ ਸ਼ਾਂਤੀ ਵੀ ਮਿਲੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਲਾਈ ਹੋਈ ਪਰੰਪਰਾ ਲੰਗਰ ਦੀ ਉਸ ਨੂੰ ਆਪਨੇ ਵਿਸਤ੍ਰਿਤ ਕੀਤਾ, ਵਿਸਤਾਰ ਸਹਿਤ ਫੈਲਾਇਆ, ਜਗਾਇਆ। ਫਿਰ ਇਸੇ ਤਰੀਕੇ ਦੇ ਨਾਲ ਪਰਉਪਕਾਰ ਕਰਦੇ ਹੋਏ, ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਸੰਨ 1606 ਬਿਕਰਮੀ ਚ ਖੰਡੂਰ ਸਾਹਿਬ ਵਿਚ ਆਪ ਜੋਤੀ ਜੋਤ ਸਮਾ ਗਏ, ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮ ਰੂਪ ਅਸਥਾਪਨ ਕਰ ਗਏ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਜੋ ਆਪ ਦੇ ਰਿਸ਼ਤੇ ਵਿਚ ਬਕਾਇਦਾ ਕੁੜਮ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਬੇਸ਼ਤਰ ਸਲੋਕ ਨੇ, ਬਹੁਤ ਸਾਰੇ ਸ਼ਬਦ ਨੇ ਜੋ ਬਕਾਇਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਹੈ ਦਰਜ ਨੇ, ਲੇਕਿਨ ਸਾਰੇ ਸ਼ਬਦਾਂ ਵਿਚ ਸਾਰੇ ਸਲੋਕਾਂ ਵਿਚ ਹੁਕਮ ਮੰਨਣ ਦੀ ਤਾਕੀਦ ਹੈ, ਹੁਕਮ ਮੰਨਣ ਦਾ ਉਪਦੇਸ਼ ਹੈ, ਹੁਕਮ ਦੇ ਮਾਰਗ ਤੇ ਚੱਲਣ ਦਾ ਹੀ ਸੰਦੇਸ਼ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਜੋ ਸਿੱਖਿਆ ਦੀਕਸ਼ਾ ਧੰਨ ਭਾਈ ਲੈਣੇ ਨੇ ਲਈ, ਆਪਣੇ ਤੌਰ ਤੇ ਪੂਰੀ ਸ਼ਕਤੀ ਦੇ ਨਾਲ ਵੰਡਦੇ ਰਹਿ। ਯਾਦਗਾਰੀ ਅਸਥਾਨ ਆਪ ਜੀ ਦਾ ਖੰਡੂਰ ਸਾਹਿਬ ਵਿਚ ਮੌਜੂਦ ਹੈ, ਜਿੱਥੇ ਆਪ ਨੇ ਜਗਤ ਨੂੰ ਪੜਾਉਣਾ ਸ਼ੁਰੂ ਕੀਤਾ, ਉਹ ਅਸਥਾਨ ਵੀ ਆਪ ਜੀ ਦਾ ਪਾਵਨ ਰੂਪ ਦੇ ਜੋ ਹੈ ਮੌਜੂਦ ਹੈ। ਭੱਟ ਆਪ ਦੀ ਉਪਮਾ ਇਸ ਤਰੀਕੇ ਨਾਲ ਕਰਦੇ ਨੇ, ਦ੍ਰਿਸ਼